ਹੁਣ ਤੁਹਾਡਾ ਟਾਈਮ ਤੇ ਤੁਹਾਡਾ ਇੱਕ ਦੂਰਦਰਸ਼ਨ ਤੋਂ ਪ੍ਰੋਗਰਾਮ ਆ ਜਾਂਦਾ ਸੀ ਰੁਕਾਵਟ ਕੇ ਲਈ ਖੇਦ ਹੈ ਇਸ ਪ੍ਰੋਗਰਾਮ ਨੂੰ ਬੇਸ਼ੱਕ ਉਹ ਸਮਝੋ ਸਿਰਫ ਤੁਹਾਨੂੰ ਦੱਸ ਰਿਹਾ ਫੋਕ ਹੈ ਕੀ ਆ ਆਵਾਜ਼ਾਂ ਹੀ ਇੰਨੀਆਂ ਰਹਿ ਗਈਆਂ ਪਤਾ ਨੀ ਕੀ ਗੱਲ ਹੁਣ ਮਾਣਕ ਨੇ ਇੱਕ ਗੀਤ ਗਾਇਆ ਸੀ ਫਿਲਮ ਚ ਕੁਲਦੀਪ ਮਾਣਕ ਨੇ ਇੱਥੋਂ ਸਾਰੰਗ ਥੋੜਾ ਜਿਹਾ ਵਜਾਉਣਾ ਇੱਥੇ ਸੋਚੋ ਬਾਈ

ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦੋਸਤੋ ਦਿਲ ਦੀ ਆਵਾਜ਼, ਪ੍ਰੋਗਰਾਮ ਪਰਵਾਜ਼ ਰੇਡੀਓ ਤੇ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ, ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਪਿਆਰੇ ਗਾਣੇ ਨਾਲ, ਗੁਰਦਾਸ ਮਾਨ ਜੀ ਹੋਣਾ ਦਾ। ਤੇ ਸ਼ੁਰੂਆਤ ਦੇ ਨਾਲ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਹੋਏਗਾ ਉਹ ਖਬਰਾਂ ਦਾ ਹੋਏਗਾ, ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ। ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਗਏ ਦੋਸਤੋ। ਸੋ ਲਓ ਆਪਾਂ ਪਹਿਲੇ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਜੀ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ
1: ਸਾਰੇ ਹੀ
0: ਵੀਰ ਭੈਣ ਭਰਾਵਾਂ ਦਾ ਸਰੋਤਿਆਂ ਦਾ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ ਤੇ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਨ੍ਹਾਂ ਦਾ ਵੀ ਸ਼ੁਕਰੀਆ ਧੰਨਵਾਦ ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਤੁਹਾਡੇ ਨਾਲ ਰਲ ਮਿਲ ਕੇ ਅੱਜ ਦਾ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿਚ
1: ਲੈ ਕੇ ਪਹੁੰਚ ਗਏ ਜੀ
0: ਸ਼ੁਰੂਆਤ ਤੁਹਾਡੇ ਨਾਲ ਕਰ ਰਹੇ ਮੇਰੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਤੇ ਉਨ੍ਹਾਂ ਦੇ ਕੋਲੋਂ ਕੁਛ ਜਾਣਕਾਰੀਆਂ ਆਪਾਂ ਜਿਹੜੀਆਂ ਪੁੱਛਦੇ ਆ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ
2: ਜੀ ਖੱਖ ਸਾਹਿਬ ਜੀ ਮੇਰੇ ਵੱਲੋਂ ਸਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੇ ਸਾਡੀ ਜਿਹੜੀ ਟੀਮ ਦੇ ਬਾਕੀ ਦੇ ਮੈਂਬਰ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਆ ਤੇ ਇਸ ਪ੍ਰੋਗਰਾਮ ਦੇ ਵਿਚ ਸਾਰਿਆਂ ਦਾ ਸਵਾਗਤ ਆ ਤੇ ਖੱਖ ਸਾਹਿਬ ਜੀ ਆਪਾਂ ਸੋਢੀ ਸਾਹਿਬ ਨੂੰ ਨੀ ਕਦੇ ਮਿਲਾਇਆ ਹੋਇਆ ਉਹਨਾਂ ਦਾ ਗੱਲਬਾਤ ਹੁਣ ਕਿੰਨਾ ਸਮਾਂ ਹੋ ਗਿਆ
0: ਕੋਈ ਸੀ ਸ਼ਾਇਦ ਮੈਨੂੰ ਉਹ ਰਹਿੰਦਾ ਦਿਮਾਗ ਦੇ ਵਿਚ ਦਿਨੇ ਕੱਲ ਨੂੰ ਕਾਲ ਕਰੂੰਗਾ ਮੈਂ ਪਤਾ ਕਰੂੰਗਾ ਵੀ ਆ ਗਏ ਵਾਪਸ ਕਿ ਨਹੀਂ ਆ ਗਏ
2: ਆ ਗਏ ਹੁਣੇ ਆ ਉਹਨਾਂ ਦੇ ਮੈਸੇਜ ਮੁਸੇ ਜੋ ਆਉਂਦੇ ਰਹਿੰਦੇ ਵਟਸਐਪ ਤੇ ਉਹ ਜਿਹੜੀਆਂ ਪਾਉਂਦੇ ਰਹਿੰਦੇ ਉਹ ਪੋਸਟਾਂ ਵਗੈਰਾ
0: ਉਹ ਇੰਡੀਆ ਤੋਂ ਵੀ ਪਾਉਂਦੇ ਰਹਿੰਦੇ ਆ ਪਰ ਗਏ ਇੰਡੀਆ ਸੀ ਮੈਨੂੰ ਇੰਨਾ ਪਤਾ ਹੈ ਕਿ ਹੁਣ ਪਤਾ ਨਹੀਂ ਕੋਈ ਆਈਡੀਆ ਕੀ ਹੈ ਪਰ ਪਤਾ ਕਰ ਲਾਂਗੇ ਕੱਲ ਨੂੰ ਪਤਾ ਕਰੂੰਗਾ ਤੇ ਫਿਰ ਆਪਾਂ ਅਗਲੇ ਪ੍ਰੋਗਰਾਮ ਵਿਚ ਉਹਨਾਂ ਨੂੰ ਸੱਦ ਲਾਂਗੇ
2: ਠੀਕ ਵੈਰੀ ਗੁੱਡ ਤੇ ਖਬਰਾਂ ਸਾਰਾ ਆਪਣੇ ਕੋਲ ਖੱਖ ਸਾਹਿਬ ਦੀ ਜਿਹੜੀ ਆ ਤੁਹਾਨੂੰ ਪਤਾ ਕਿ ਸਿਆਲ ਦਾ ਮਹੀਨਾ ਆ ਤੇ ਜਨਵਰੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਆ ਉਹ ਸਭ ਤੋਂ ਵੱਧ ਠੰਡਾ ਮਹੀਨਾ ਉਹ ਜਨਵਰੀ ਹੁੰਦਾ ਆ

0: ਮੈਨੂੰ ਯਕੀਨ ਲੱਗ ਰਿਹਾ ਤੇ ਇਹ ਮਹੀਨਾ ਹੁਣ ਸਮਝ ਲਓ ਕਿ ਚੜ ਪੈਣਾ, ਕੱਲ ਦਾ ਦਿਨ ਰਹਿ ਗਿਆ ਤੇ ਪਰਸੋਂ ਨੂੰ ਜਦੋਂ ਆਪਾਂ ਉੱਠਣਾ ਸਵੇਰ ਨੂੰ ਤੇ ਨਵਾਂ ਸਾਲ ਵੀ ਚੜ ਜਾਣਾ ਤੇ ਨਵੇਂ ਸਾਲ ਦੀਆਂ ਆਪਾਂ ਵਧਾਈਆਂ ਪਹਿਲਾਂ ਦੇ ਦਿੰਦੇ ਆ ਤੇ ਉਦਣ ਨੂੰ ਫੇਰ ਦਿੱਤੀਆਂ ਜਾਣਗੀਆਂ। ਤੇ ਹੁਣ ਨਵਾਂ ਸਾਲ ਹੈ ਜਿਹੜਾ ਖਾਸਾ ਜਨਵਰੀ ਹੈ, ਇਹ ਪਤਾ ਨੀ ਨਵਾਂ ਸਾਲ ਚੜ੍ਹਦਾ ਕਰਕੇ ਉਹ ਰੱਬ ਕਰੋਪੇ ਹੋਇਆ ਹੁੰਦਾ ਵੀ ਤੁਸੀਂ ਇੱਕ ਸਾਲ ਹੋਰ ਜੀ ਲਿਆ ਵਾਧੂ ਗੱਲ ਪਤਾ ਨੀ ਕੀ ਹੈ
1: ਜਾਣ ਲੱਗਾ ਸਾਲ ਦੇ ਫੇਰ ਧੱਕੇ ਮਾਰ ਕੇ ਜਾਂਦਾ।
0: ਹਾਂਜੀ ਹਾਂਜੀ ਇਹੀ ਗੱਲ ਮੈਨੂੰ ਵੀ ਲੱਗਦੀ ਆ। ਤੇ ਇਸੇ ਤਰ੍ਹਾਂ ਦੀ ਕਹਾਣੀ ਆ ਜਿਹੜੀ ਖਾਸਾ ਜੀ ਇਸ ਵਾਰੀ ਜਿਹੜਾ ਫਲੂ ਸੀਜ਼ਨ ਹੁਣ ਨਾ ਹੋ ਗਿਆ ਸ਼ੁਰੂ, ਉਹਨੂੰ ਥੋੜਾ ਸਮਾਂ ਹੋ ਗਿਆ ਤੇ ਇਹਦੇ ਵਿੱਚ ਸਾਕਸ਼ਾਤ ਵੀ ਉਹਨਾਂ ਨੇ ਦੱਸਿਆ ਕਹਿੰਦੇ ਆ ਕਿ ਇਹ ਇੱਕ ਨਵੀਂ ਜਿਹਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਟ੍ਰੇਨ ਕਹਿ ਦਿੰਦੇ ਆ ਤੇ ਉਹ ਥੋੜੀ ਜਿਹੀ ਵੱਖਰੀ ਹੁੰਦੀ ਆ ਪਹਿਲੀ ਵਾਲੀ ਨਾਲੋਂ ਤੇ ਇਹਨੂੰ ਆਪਾਂ ਪੰਜਾਬੀ ਚ ਨਵੀਂ ਕਿਸਮੀ ਕਹਿ ਸਕਾਂਗੇ। ਤੇ ਇਹ ਜਿਹੜੀ ਐਸੀ ਵਾਲੀ ਆ ਇਹ ਕਹਿੰਦੇ ਆ ਵੀ 7,50,000 ਜਿਹੜੇ ਲੋਕ ਆ ਉਹਨਾਂ ਦੇ ਉੱਤੇ ਜਿਹੜੀ ਆ ਇਹ ਪ੍ਰਭਾਵਿਤ ਹੋਈ ਆ, ਜਿਨ੍ਹਾਂ ਦੇ ਵਿੱਚੋਂ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੇ ਅੰਕੜੇ CDC ਵੱਲੋਂ ਦਿੱਤੇ ਗਏ ਆ ਉਹਦੇ ਵੱਲੋਂ ਦੱਸਿਆ ਗਿਆ ਕਿ ਇਹਦੇ ਵਿੱਚ 8,100 ਜਿਹੜੇ ਲੋਕ ਆ ਉਹ ਇਹਦੇ ਨਾਲ ਹਸਪਤਾਲ ਦਾਖਲ ਕੀਤੇ ਗਏ ਆ ਤੇ ਉਹ 7,500 ਲੋਕ ਆ ਜਿਹੜੇ ਉਹ ਇਹਦੇ ਨਾਲ ਬਿਮਾਰ ਹੋਏ ਆ, ਜਿਨ੍ਹਾਂ ਵਿੱਚੋਂ 8,100 ਆ ਜਿਹੜੇ ਹਸਪਤਾਲ ਦਾਖਲ ਹੋਏ ਆ ਤੇ ਉਹਨਾਂ ਦੇ ਵਿੱਚੋਂ ਖਾਕ ਸਾਹਿਬ ਜੀ 3100 ਜਿਹੜੇ ਲੋਕ ਆ ਉਹਨਾਂ ਦੀ ਇਹ ਫਲੂ ਦੇ ਨਾਲ
1: ਕੈਰੀ ਓਨ ਕਰਿਓ, ਮੈਂ ਸਿਰਫ 2-3 ਮਿੰਟ ਲਈ ਜਾ ਰਿਹਾ ਜੀ।
0: ਜੀ ਜੀ ਸੋ ਦੋਸਤੋ ਖਾਕ ਸਾਹਿਬ ਖਿਸਕ ਰਹੇ ਆ ਤੇ ਆਪਾਂ ਤੁਹਾਡੇ ਨਾਲ ਇਹ ਖਬਰਾਂ ਮੋਟੀਆਂ ਮੋਟੀਆਂ ਸਾਂਝੀਆਂ ਕਰ ਲੈਂਦੇ ਆ ਕਿ 3000 ਜਿਹੜੀ ਆ ਮੌਤ ਅੱਜ ਦੀ ਖਬਰ ਤਿੱਕਰ ਆ ਜਿਹੜੀ ਉਹ ਫਲੂ ਦੀ ਜਿਹੜੀ ਬਿਮਾਰੀ ਆ ਇਹਦੇ ਨਾਲ ਹੋ ਚੁੱਕੀ ਆ। ਤੇ ਹੁਣ ਕੀ ਆ ਜਿਹਦੇ ਵਿਚ 8 ਜਿਹੜੇ ਉਹ ਬੱਚੇ ਵੀ ਜਿਹੜੇ ਆ ਉਹ ਇਸ ਜਿਹੜੀ ਆ ਬਿਮਾਰੀ ਆ ਫਲੂ ਦੀ ਇਹਦੀ ਬਲੀ ਚੜੇ ਆ ਤੇ ਇਹਦੇ ਬਾਰੇ ਆਪਾਂ ਬਾਅਦ ਚ ਗੱਲਬਾਤ ਕਰਾਂਗੇ। ਏਡੀ ਖਤਰਨਾਕ ਬਿਮਾਰੀ ਹੈ ਨੀ, ਜੇ ਆਪਾਂ ਇਹਨੂੰ ਬਿਲੇ ਸਿਰ ਸਾਂਭ ਲਈਏ ਤਾਂ ਫੇਰ ਇਹਦੇ ਤੋਂ ਬਚਾਅ ਹੋ ਜਾਂਦਾ, ਉਹ ਆਪਾਂ ਬਾਅਦ ਚ ਗੱਲਬਾਤ ਕਰਦੇ ਆ। ਪਹਿਲਾਂ ਆਪਾਂ ਖਬਰ ਆ ਜਿਹੜੀ ਇਹਨੂੰ ਪੂਰੀ ਕਰ ਲਈਏ। ਤੇ ਇਹਦੇ ਵਿਚ CDC ਵੱਲੋਂ ਜਿਹੜਾ ਆ ਉਹ ਸਿਰਫ ਇੱਕ ਹਫਤਾ ਪਹਿਲਾਂ ਜਿਹੜੀ ਆਪਾਂ ਅੰਕੜਾ ਪਿੱਛੇ ਦੱਸਿਆ ਕਿ 7.5 million ਜਿਹੜੇ ਉਹ ਦੱਸੇ ਗਏ ਸੀਗੇ, ਪਰ ਹੁਣ ਇਹ ਆ ਜਿਹੜਾ 4.6 million ਜਿਹੜੇ ਆ ਲੋਕ ਪ੍ਰਭਾਵਿਤ ਹੋਏ ਦੱਸਿਆ ਗਿਆ, ਜਿਨ੍ਹਾਂ ਦੇ ਵਿਚੋਂ 49,000 ਜਿਹੜੇ ਸੀਗੇ ਉਹਨਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣ ਦੀ ਲੋੜ ਪਈ ਆ ਤੇ ਇਹਨਾਂ ਦੇ ਵਿਚੋਂ 1,900 ਲੋਕ ਆ ਜਿਹੜੇ ਉਹ ਜਾਨਾਂ ਤੋਂ ਹੱਥ ਧੋ ਬੈਠੇ ਆ। ਤੇ ਇਹ ਅੰਕੜਿਆਂ ਦੀ ਮੈਨੂੰ ਉਹ ਥੋੜੀ ਸਮਝ ਨਹੀਂ ਆਈ ਕਿ ਪਹਿਲਾਂ ਇੰਨਾ ਸੀਗਾ ਤੇ ਹੁਣ ਉਹ ਇੰਨਾ ਘੱਟ ਕੇ ਹੋ ਗਿਆ, ਜਾਂ ਤਾਂ ਕਈ ਵਾਰੀ ਜਿਹੜੀਆਂ ਗੌਰਮੈਂਟਾਂ ਆ ਦੇਸ਼ਾਂ ਦੀਆਂ ਉਹ ਅਸਲੀਅਤ ਛੁਪਾਉਣ ਦੀ ਕੋਸ਼ਿਸ਼ ਕਰਦੀਆਂ, ਹੋ ਸਕਦਾ ਇਹਦੇ ਵਿਚ ਵੀ ਕੋਈ ਇਸ ਤਰ੍ਹਾਂ ਦਾ ਜਿਹੜਾ ਉਹ ਮਸਲਾ ਹੋਵੇ, ਕਿਉਂਕਿ ਇੱਕ ਹਫਤਾ ਪਹਿਲਾਂ ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਸੀ 7,50,000 ਤੇ ਹੁਣ ਉਹੀ ਅੰਕੜੇ ਘਟਾ ਕੇ ਉਹਨਾਂ ਨੇ 4,06,000 ਕਰ ਦਿੱਤੇ ਆ, ਜਿਨ੍ਹਾਂ ਦੇ ਵਿਚੋਂ ਪਹਿਲੇ ਅੰਕੜਿਆਂ ਮੁਤਾਬਕ ਉਹਨਾਂ ਨੇ ਜਿਹੜੀ ਉਹ ਗਿਣਤੀ ਦੱਸੀ ਸੀ 8,100 ਜਿਹਨਾਂ ਨੂੰ ਹਸਪਤਾਲ ਜਾਣਾ ਪਿਆ। ਤੇ ਹੁਣ ਇਹਦਾ ਜਿਹੜਾ ਹੈਗਾ ਇੱਕ ਹਫਤਾ ਬਾਅਦ ਚ ਉਹਨਾਂ ਦੇ ਵਿਚ 49,000 ਹੋਏ ਆ ਤੇ ਇਹਦੇ ਨਾਲ ਜਿਹੜੀ ਆ 1900 ਲੋਕਾਂ ਦੀ ਮੌਤ ਆ ਜਿਹੜੀ ਉਹ ਦੱਸੀ ਗਈ ਆ। ਤੇ 20 December ਵਾਲੇ ਦੇ ਹਫਤੇ ਦੇ ਅੰਤ ਤੱਕ ਜਿੰਨੇ ਸੈਂਪਲ ਉਹ ਕਹਿੰਦੇ ਆ ਵੀ ਲੈਬ ਦੇ ਵਿਚ ਜਦੋਂ ਆਪਾਂ ਜਾਂਦੇ ਆ ਨਾ ਡਾਕਟਰ ਕੋਲ ਕੇ ਮੈਨੂੰ ਆ ਦੇਖਿਓ ਜੀ ਕੀ ਗੱਲ ਆ, ਤੇ ਉਹਦੇ ਵਿਚੋਂ ਫਿਰ ਉਹ ਜਿਹੜਾ ਆ ਉਹ ਸੈਂਪਲ ਜਿਹੜਾ ਉਹ ਭੇਜ ਦਿੰਦੇ ਆ ਲੈਬ ਨੂੰ, ਬਹੁਤੀਆਂ ਜਗ੍ਹਾ ਦੇ ਉੱਤੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਸੁਵਿਧਾ ਹੁੰਦੀ ਆ, ਉਹ ਉੱਥੇ ਟੈਸਟ ਕਰਕੇ ਦੇਖ ਲੈਂਦੇ ਆ ਵੀ ਤੁਹਾਨੂੰ ਫਲੂ ਕੀ ਹੋਇਆ। ਸੋ ਇਸ ਬਾਰੇ ਜਿਹੜੇ ਇਹ ਲੋਕਾਂ ਦੇ ਉਹ ਸੈਂਪਲ ਲਏ ਗਏ ਸੀ ਉਹਨਾਂ ਦਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਉਹਦੇ ਵਿਚੋਂ 25% ਲੋਕ ਜਿਹੜੇ ਸੀਗੇ ਉਹ ਪੋਜ਼ਿਟਿਵ ਸੀਗੇ। ਤੇ ਇਹ ਜਿਹੜੀ ਨਵੀਂ ਕਿਸਮ ਹੈਗੀ ਆ ਇਹਦਾ ਨਾਂ ਉਹਨਾਂ ਨੇ ਦੱਸਿਆ ਜਿਹੜਾ N3N2 ਜਿਹੜੀ ਹੈਗੀ ਆ, ਤੇ ਇਹ ਦੱਸਿਆ ਗਿਆ ਵੀ ਇਹ ਪਹਿਲੇ ਵਾਲੇ ਜਿਹੜੇ ਫਲੂ ਹੁੰਦੇ ਆ ਉਹਦੇ ਨਾਲ ਥੋੜੀ ਜਿਆਦਾ ਖਤਰਨਾਕ ਆ, ਜਿਆਦਾ ਮਾਰੂ ਹੈਗੀ ਆ। ਤੇ ਇਸ ਸਾਲ ਦੇ ਫਲੂ ਸੀਜ਼ਨ ਦੇ ਨਾਲ ਜਿਹੜਾ ਨਿਊਯਾਰਕ, ਸਾਊਥ ਕੈਰੋਲਾਈਨਾ, ਨਿਊਜਰਸੀ, ਕੋਲੋਰਾਡੋ ਤੇ ਲੁਈਜ਼ੀਆਨਾ ਜਿਹੜੇ ਸੂਬੇ ਆ ਇਹਨਾਂ ਦੇ ਵਿਚ ਜਿਆਦਾ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਏ ਆ। ਹੁਣ ਖਾਕ ਸਾਹਿਬ ਜੀ ਤੁਸੀਂ ਵਾਪਸ ਆ ਗਏ ਤੇ ਗੱਲ ਇਸ ਤਰ੍ਹਾਂ ਆ ਵੀ ਇਹ ਜਿਹੜਾ ਫਲੂ ਆ ਇਹ ਕੋਈ ਏਡੀ ਖਤਰਨਾਕ ਬਿਮਾਰੀ ਤਾਂ ਹੈ ਨੀ, ਮੈਨੂੰ ਜਿੱਥੇ ਤੱਕ ਲੱਗ ਗਿਆ ਭਈ ਆਪਾਂ ਪਰਵਾਹ ਨੀ ਕਰਦੇ ਵੀ ਜਦੋਂ ਨਾ ਤੁਹਾਨੂੰ ਹੱਦ ਭੰਨੀ ਇਹਦੀਆਂ ਦੋ ਚਾਰ ਮੈਨੂੰ ਖਾਕ ਸਾਹਿਬ ਜੀ 3-4 ਸਾਲ ਹੋ ਗਿਆ, ਹੋਇਆ ਹੀ ਨੀ ਕਦੇ ਫਲੂ, ਕਦੇ ਨੀ ਹੋਇਆ। ਤੇ ਉਹ ਪਹਿਲਾਂ ਹੋ ਆ ਜਾਂਦਾ ਸੀਗਾ ਜਦੋਂ ਕੰਮ ਕਾਰ ਕਰਦੇ ਸੀਗੇ। ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਆਪਾਂ ਥੋੜਾ ਜਿਹਾ ਵੇਸਲੇ ਹੁੰਦੇ ਆ ਜਦੋਂ ਸਿਆਲ ਆਉਂਦਾ ਆ,
1: ਬਿਲਕੁਲ,
0: ਤੇ ਉਸ ਵੇਲੇ ਆਪਾਂ ਨੂੰ ਜਿਹੜੇ
1: ਕੱਪੜੇ ਆਪਾਂ ਥੋੜੇ ਖਿਆਲ ਨੀ ਰੱਖਦੇ,
0: ਖਿਆਲ ਨੀ ਰੱਖਦੇ, ਬਿਲਕੁਲ ਬਿਲਕੁਲ ਕੱਪੜੇ ਖਿਆਲ ਨੀ ਰੱਖਦੇ। ਤਾਂ ਹੀ ਉਹ ਸਿਆਣਿਆਂ ਨੇ ਕਿਹਾ ਨਾ, ਉਹ ਕਹਿੰਦੇ ਜਿਹੜੀ ਠੰਡ ਆ ਇਹ ਜਾਂ ਜਦੋਂ ਆਉਂਦੀ ਆ ਉਦੋਂ, ਤੇ ਜਾਂ ਜਦੋਂ ਇਹ ਜਾਂਦੀ ਆ ਉਦੋਂ ਇਹ ਜ਼ਿਆਦਾ ਢਾਉਂਦੀ ਆ। ਲੋਕਾਂ ਦਾ ਕਾਰਨ ਇਹੀ ਹੁੰਦਾ, ਪਹਿਲਾਂ ਜਦੋਂ ਠੰਡ ਆਉਂਦੀ ਆ ਉਦੋਂ ਆਪਾਂ ਵੇਸਲੇ ਹੁੰਦੇ ਆ ਤੇ ਬਾਹਰ ਨਿਕਲ ਗਏ ਉਹ ਸਵਾਟਰ ਵਗੈਰਾ ਜਾਂ ਲੈ ਕੇ ਨੀ ਗਏ ਕੁਛ, ਤੇ ਬਾਹਰ ਉਹ ਫਿਰ ਥੁਰ ਕਰੀ ਜਾਂਦੇ ਆ ਲੰਮੇ ਸਮੇਂ ਦੇ ਓਦਾਂ ਦੇ ਰਹਿਣ ਦੇ ਨਾਲ।
1: ਤੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸ ਦਿੰਦਾ, ਜਦੋਂ ਇੰਡੀਆ ਦੇ ਵਿੱਚ ਸੀ ਆਪਾਂ ਜਿਸ ਜਮਾਨੇ ਦੇ ਵਿੱਚ, ਜਮਾਨਾ ਤੇ ਏਡਾ ਵੀ ਪੁਰਾਣਾ ਨੀ ਹੋਇਆ ਐਕਚੁਅਲੀ, ਤੇ ਉਦੋਂ ਅਸੀਂ ਬੁੱਕਲਾਂ ਕੰਬਲਾਂ ਦੀਆਂ ਮਾਰ ਕੇ ਬਾਹਰ ਨਿਕਲਦੇ, ਸਕੂਲੇ ਵੀ ਜਾਣਾ ਚਾਦਰ ਦੀ ਬੁੱਕਲ ਲਾ ਕੇ ਜਾਣਾ, ਕੁਝ ਚੀਮਾ ਸਾਹਿਬ ਉਦੋਂ ਜਮਾਨੇ ਚ ਹੁੰਦੀਆਂ ਹੀ ਨਹੀਂ ਸੀ, ਜੈਕਟਾਂ ਜੁਗਾ ਕੰਮ ਹੀ ਨਹੀਂ ਸੀ, ਜਾਣ ਤੋਂ ਪਹਿਲਾਂ ਧੂਣੀ ਲੱਗੀ ਹੋਣੀ ਕਿਤੇ ਨਾ ਕਿਤੇ, ਮੁੰਡਿਆਂ ਨੇ ਅੱਗ ਸੇਕਣੀ, ਉਹਦੇ ਕੋਲ ਬਹਿਣਾ ਤੇ ਬੁੱਕਲ ਮਾਰੀ ਹੋਣੀ, ਸਿਰ ਦੇ ਉੱਪਰ ਦੀ ਲਪੇਟਿਆ ਹੁੰਦਾ ਸੀ ਖੇਸ ਨੂੰ, ਤਾਂ ਕਿ ਸਿਰ ਨੂੰ ਵੀ ਨਾ ਲੱਗੇ ਔਰ ਤੁਹਾਡੇ ਸਰੀਰ ਨੂੰ ਨਾ ਲੱਗੇ। ਤੇ ਉਹ ਕੰਮ ਹੋ ਗਿਆ ਖਤਮ, ਹੁਣ ਚਲੋ ਜੈਕਟ ਨਾਲ ਆ ਗਿਆ, ਪਰ ਅਸੀਂ ਹਜੇ ਵੀ ਕਈ ਵਾਰੀ ਨਾ ਬੰਦਾ ਹੁੰਦਾ ਕਿ ਛੋਟਾ ਮੋਟਾ ਕੰਮ, ਚਲੋ ਇੱਥੇ ਦੀ ਗੱਲ ਦੱਸ ਰਿਹਾ, ਬੰਦਾ ਕਹਿੰਦਾ ਯਾਰ ਉਹ ਆਇਆ ਪੈਕੇਜ ਆ ਗਿਆ ਬਾਹਰ, ਜਾਂ ਮੇਲ ਕੱਢਣ ਚੱਲ ਗਿਆ ਮੇਲ ਬਾਕਸ ਚੋਂ, ਉਦਾਂ ਜਿਹੜੇ ਕੱਪੜੇ ਪਾਏ ਹੁੰਦੇ ਨੇ ਉਦੋਂ ਤੁਰ ਪੈਂਦੇ ਆ, ਉਹਨਾਂ ਕੀ ਕੰਮ ਹੁੰਦਾ ਉਹ ਠੰਡ ਨੇ ਜਦੋਂ ਤੁਹਾਡੀ ਹੱਡਾਂ ਚ ਵੜ ਜਾਣਾ ਨਾਲ, ਫੇਰ ਉਹ
0: ਬਿਲਕੁਲ 20 ਸਾਹ ਠੰਡ ਦੇ ਵਿੱਚ ਆਏ ਨੀ ਤਾਂ ਫੇਫੜੇ ਤੁਹਾਡੇ ਠੰਡੇ ਹੋਣ ਲੱਗ ਜਾਂਦੇ ਆ ਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਇਸ ਅਕਸਰ ਜਿਹੜੀ ਤੁਸੀਂ ਇੱਕ ਬੜੀ ਡੂੰਘੀ ਗੱਲ ਕੀਤੀ ਆ, ਬਹੁਤੀ ਵਾਰੀ ਆਪਾਂ ਗੱਲਾਂ ਦਾ ਆਪਾਂ ਨੂੰ ਪਤਾ ਹੁੰਦਾ ਪਰ ਆਪਾਂ ਉਹਦੀ ਡੰਗਾਈ ਚੱਕਣ ਨੀ ਸੋਚਦੇ। ਹੁਣ ਜੇ ਤੁਸੀਂ ਉਹ ਖੇਸ ਸੀ ਜਾਂ ਖੇਸ ਦੀ ਬੁੱਕਲ ਦੀ ਗੱਲ ਕਰਦੇ ਆ, ਉਹ ਜਦੋਂ ਠੰਡ ਹੁੰਦੀ ਆ ਆਪਾਂ ਪਤਾ ਕੀ ਕਰੀਦਾ ਸੀ, ਆਪਾਂ ਉਹਨੂੰ ਨੱਕ ਮੂਹਰੇ ਵੀ ਕਰ ਲਈਦਾ ਸੀ, ਨੱਕ ਮੂਹਰੇ, ਤਾਂ ਕਿ ਤੁਹਾਨੂੰ ਠੰਡੀ ਹਵਾ ਤੁਹਾਡੇ ਅੰਦਰ ਨਾ ਜਾਵੇ। ਸੋ ਹੁਣ ਜੋ ਜੈਕਟ ਪਾਈ ਆ ਉਸ ਨੂੰ ਮੂੰਹ ਕਿੱਦਾਂ ਕਰੋਗੇ ਤੇ ਸਿਰ ਤੇ ਕਿੱਦਾਂ ਲਾਓਗੇ, ਹੈ ਕਿ ਨਹੀਂ? ਸੋ ਇਸ ਤਰ੍ਹਾਂ ਜਦੋਂ
1: ਸਾਹਿਬ ਬੁੱਕਲ ਸਿਰ ਤੇ ਘੁਮਾ ਕੇ ਤੇ ਏਦਾਂ ਮੂੰਹ ਦੇ ਸਾਹਮਣੇ ਆ ਕੇ ਦੂਜੇ ਬੰਨੇ ਆ ਜਾਂਦੀ ਚਾਦਰ,
0: ਬਸ ਬਸ ਬਸ ਬਸ, ਉਹਦੇ ਨਾਲ ਸਾਰਾ ਨੱਕ ਨੁੱਕ ਢੱਕ ਲਈਦਾ ਸੀ, ਉਹ ਤੁਹਾਡੇ ਅੰਦਰ ਠੰਡੀ ਹਵਾ ਜਾਂਦੀ ਨੀ ਸੀਗੀ। ਤੇ ਇਹੀ ਕਾਰਨ ਸੀ ਜਦੋਂ ਕਹਿੰਦੇ ਆ ਵੀ ਠੰਡ ਜਾਂਦੀ ਆ ਉਦੋਂ ਵੀ ਇਹ ਤੋਂ ਬਚਣਾ ਚਾਹੀਦਾ, ਉਦੋਂ ਵੀ ਯਾਰ ਹੁਣ ਤਾਂ ਬਾਹਰ ਲੰਘ ਗਿਆ ਆਪਾਂ ਬਾਹਰ ਨਿਕਲ ਗਿਆ ਮੁੜ ਕੇ ਉਹ ਠੰਡ ਹੋ ਗਈ ਤੇ ਆਪਾਂ ਗੌਰ ਨੀ ਕੀਤਾ ਤੇ ਉਹਦੇ ਨਾਲ ਫਿਰ ਉਹ ਹੋ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਜਿਹੜੇ ਆ ਉਹ ਧਿਆਨ ਰੱਖਣਾ ਚਾਹੀਦਾ। ਤੇ ਇਹਦੇ ਨਾਲ ਇੱਕ ਹੋਰ ਗੱਲ ਆ, ਇਹ ਜਦੋਂ ਵੀ ਤੁਸੀਂ ਕਿਤੇ ਬਾਹਰ 2-4-5-10 ਬੰਦੇ ਇਕੱਠੇ ਹੁੰਦੇ ਆ ਉੱਥੇ ਪਰਹੇਜ਼ ਕਰੋ, ਤੇ ਜਦੋਂ ਵੀ ਤੁਸੀਂ ਆਪਣੇ ਘਰ ਆਉਂਦੇ ਆ ਜਾਂ ਉੱਥੋਂ ਪ੍ਰੋਗਰਾਮ ਤੋਂ ਆਉਂਦੇ ਹੱਥ ਚੰਗੀ ਤਰ੍ਹਾਂ ਧੋ ਲਓ ਇੱਕ ਵਾਰੀ, ਤਾਂ ਕਿ ਤੁਹਾਡੇ ਜਾਂ ਤੁਸੀਂ ਜਿਹੜੀਆਂ ਆਪਣੀ ਗੱਡੀ ਤਾਂ ਚਲੋ ਹੁੰਦੀ ਆ ਉਹਦੇ ਤਾਂ ਆਪਾਂ ਬਹਿਣਾ ਹੁੰਦਾ, ਪਰ ਜੇ ਤੁਸੀਂ ਕਈ ਵਾਰੀ ਦੂਸਰੀ ਟਰਾਂਸਪੋਰਟ ਆ ਬੱਸ ਆ ਜਾਂ ਟੈਕਸੀ ਜਾਂ ਹੋਰ ਇਸ ਤਰ੍ਹਾਂ ਦੇ ਹੈਗੇ ਆ ਰੇਲ ਗੱਡੀ ਆ ਉਹਦੇ ਚੜ੍ਹਦੇ ਆ, ਉਸ ਤੋਂ ਬਾਅਦ ਜਿਹੜੇ ਜਦੋਂ ਤੁਸੀਂ ਚੜ੍ਹ ਗਿਆ ਉਹਦੇ ਵਿੱਚ ਨਾਸਾਂ ਨੂੰ ਹੱਥ ਨਾ ਲਾਓ, ਮੂੰਹ ਮੂਹਰੇ ਹੱਥ ਨਾ ਲਜਾਓ ਜਦੋਂ ਤੱਕ ਤੁਸੀਂ ਗੱਡੀ ਤੋਂ ਉਤਰ ਕੇ ਬਾਹਰ ਜਾ ਕੇ ਹੱਥ ਧੋ ਨਹੀਂ ਲੈਂਦੇ। ਸੋ ਇਹ ਛੋਟੀਆਂ ਛੋਟੀਆਂ ਜਿਹੜੇ ਨੁਕਤੇ ਹੁੰਦੇ ਇਹ ਤੁਹਾਡਾ ਬਹੁਤ ਸਾਰਾ ਬਚਾਅ ਇਹ ਕਰ ਦਿੰਦੇ ਆ। ਸੋ ਪ੍ਰਿਕੋਸ਼ਨ ਆ ਜਿਹੜੀ ਉਹ ਐਕਸਟਰਾ ਰੱਖਣੀ ਚਾਹੀਦੀ ਹੈ।
1: ਥੋੜੀ ਜੀ ਨਾ ਡਿਫਰੈਂਟ ਇਸ਼ੂ ਤੇ ਗੱਲ ਕਰਨੀ ਚਾਹੁੰਦਾ ਸੀ ਚੀਮਾ ਸਾਹਿਬ
0: ਜੀ ਜੀ,
1: ਉਹ ਇਹ ਸੀ ਕਿ ਪੂਰਨ ਸ਼ਾਹ ਕੋਟੀ ਹੁਣ ਇਸ ਦੁਨੀਆਂ ਤੋਂ ਅਲਵਿਦਾ ਕਹਿ ਗਏ, ਵੱਡੇ ਵੱਡਾ ਨਾਂ ਸੀ ਸਲੀਮ, ਮਾਸਟਰ ਸਲੀਮ ਦੇ ਡੈਡੀ ਦੀ ਗੱਲ ਕਰ ਰਿਹਾ ਜੀ।
0: ਓ ਅੱਛਾ ਜੀ,
1: ਉਹ ਇਸ ਦੁਨੀਆਂ ਤੋਂ ਕੂਚ ਕਰ ਗਏ, ਮੇਰੇ ਬਹੁਤ ਪਿਆਰੇ ਸਬੰਧ ਉਹਨਾਂ ਦੇ ਨਾਲ ਰਹੇ ਆ, ਮਾਸਟਰ ਸਲੀਮ ਨਾਲ ਵੀ ਤੇ ਉਹਨਾਂ ਦੇ ਡੈਡੀ ਨਾਲ ਤਾਂ ਬਹੁਤ ਜ਼ਿਆਦਾ ਪਿਆਰੇ ਸਬੰਧ ਰਹੇ। ਉਹ ਬਹੁਤ ਅੱਛੇ ਇਨਸਾਨ ਸੀ, ਜਿਹੜਾ ਵੀ ਆ ਗਿਆ ਨਾ ਉਹਨੂੰ ਮਿਲਣਸਾਰ ਸੀ। ਉਹ ਹੋਇਆ ਕਿੱਦਾਂ ਕਿ ਮੈਂ ਜਦੋਂ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਉਹ ਅਮਰੀਕਾ ਇੱਕ ਟੂਰ ਤੇ ਆਏ ਸੀ ਤੇ ਉਹ ਮੁੰਡੇ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸੀ ਜਾਂ ਉਹਨਾਂ ਦੇ ਨਾਲ ਵਾਜਾ ਬੂਜਾ ਹਾਰਮੋਨੀਅਮ ਵਜਾਉਂਦੇ ਸੀ, ਢੋਲਕ ਵਜਾਉਂਦੇ ਸੀ, ਉਹ ਮੇਰੇ ਯਾਰ ਬੇਲੀ ਸੀ ਇੱਥੇ, ਕਿਉਂਕਿ ਅਸੀਂ ਵੀ ਕਦੀ ਕਦੀ ਛੋਟੇ ਮੋਟੇ ਇੱਕ ਦੋ ਮੇਰੇ ਸਾਡਾ ਵੀ ਗਰੁੱਪ ਹੁੰਦਾ ਹੈ, ਅਸੀਂ ਵੀ ਕਦੇ ਇੱਦਾਂ ਦਾ ਪ੍ਰੋਗਰਾਮ ਕਰਦੇ ਰਹੀਦਾ ਸੀ। ਤੇ ਉਹਨਾਂ ਨਾਲ ਇੱਥੇ ਇੱਕ ਹਫ਼ਤਾ ਗੁਜ਼ਾਰਿਆ, ਬਹੁਤ ਪਿਆਰ ਮੁਹੱਬਤ ਦੇ ਨਾਲ ਅਸੀਂ ਲੈ ਕੇ ਆਪਣੀ ਗੱਡੀਆਂ ਚ ਘੁੰਮਦੇ ਫਿਰਦੇ ਰਹੇ, ਉਹਨਾਂ ਨੂੰ ਘੁਮਾਇਆ ਘੁਮਾਇਆ ਵੀ, ਤੇ ਉਹਨਾਂ ਦੇ ਨਾਲ ਫਿਰ ਮੇਰਾ ਨਾ ਬਹੁਤ ਪਿਆਰ ਵੱਧ ਗਿਆ ਸੀ। ਤੇ ਉਹ ਫਿਰ ਮੈਂ ਇੰਡੀਆ ਵੀ ਗਿਆ, ਐਕਚੁਲੀ ਮੇਰੇ ਜਦੋਂ ਭਤੀਜੇ ਦੀ ਸ਼ਾਦੀ ਸੀ ਮੈਂ ਸਿਰਫ ਇੱਥੋਂ ਕਾਲ ਕੀਤੀ ਸੀ ਉਹਨਾਂ ਨੂੰ ਕਿ ਤੁਸੀਂ ਉਦੋਂ ਜੀ ਕਪੂਰਥਲੇ ਸ਼ਾਦੀ ਸੀ ਹਾਲ ਦੇ ਵਿੱਚ ਤੇ ਤੁਸੀਂ ਉੱਥੇ ਸਲੀਮ ਨੂੰ ਲੈ ਕੇ ਤੁਸੀਂ ਪਹੁੰਚਣਾ, ਉਹ ਕਹਿੰਦੇ ਫਿਕਰ ਹੀ ਕੋਈ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਅੱਜ ਕੱਲ੍ਹ ਤੇ ਹੁਣ ਮੈਂ 10-15 ਲੱਖ ਰੁਪਏ ਤੋਂ ਥੱਲੇ ਗੱਲ ਹੀ ਨਹੀਂ ਹੁੰਦੀ। ਉਹਨਾਂ ਨੇ ਕਿਹਾ ਅਸੀਂ ਆ ਜਾਣਾ, ਕੋਈ ਪੈਸਾ ਜੋ ਤੇਰਾ ਦੇਣਾ ਹੋਇਆ ਤੂੰ ਦੇ ਦੀ। ਤੇ ਬਹੁਤ ਪਿਆਰ ਮੁਹੱਬਤ ਉਹਨਾਂ ਦੇ ਘਰ ਵੀ ਮੈਂ ਜਾਂਦਾ ਰਿਹਾ ਤੇ ਬਹੁਤ ਪਿਆਰ ਸੀ। ਪਰ ਮੈਂ ਇਹੀ ਕਰਨਾ ਸੀ, ਕਹਿਣਾ ਸੀ ਕਿ ਬਹੁਤ ਵਧੀਆ ਇਨਸਾਨ ਸੀ ਖੁਨਸ਼ਾ ਕੋਟੀ ਹੋਣੀ, ਔਰ ਉਹਨਾਂ ਦੇ ਸ਼ਾਗਿਰਦ ਵੀ ਇੰਨੇ ਕੁ ਜ਼ਿਆਦਾ ਆ ਕਿ ਪੁੱਛੋ ਨਾ। ਔਰ ਉਹਨਾਂ ਨੇ ਮਤਲਬ ਮਿਊਜ਼ਿਕ ਦੇ ਵਿੱਚ ਉਹ ਮਾਸਟਰ ਸੀ, ਉਹਨਾਂ ਨੇ ਬੜੀ ਦੁਨੀਆਂ ਨੂੰ ਬਹੁਤ ਸਿੰਗਰਾਂ ਨੂੰ ਜਿਹੜਾ ਇਸ ਲੈਨ ਦੇ ਵਿੱਚ ਤੋਰਿਆ, ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈ ਤੇ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਜਿੱਥੇ ਵੀ ਹੈਗੇ ਆ ਚੜ੍ਹਦੀ ਕਲਾ ਚ ਰੱਖੇ ਜੀ। ਜੀ
0: ਜੀ ਖੱਕ ਸਾਹਿਬ ਜੀ, ਇਹ ਆਪਾਂ ਪ੍ਰਾਰਥਨਾ ਕਰ ਸਕਦੇ ਹਾਂ ਸਾਡੇ ਪਰਿਵਾਰ ਰੇਡੀਓ ਵੱਲੋਂ ਕਿ ਉਹਨਾਂ ਨੂੰ ਪਰਮਾਤਮਾ ਜਿਹੜਾ ਹੈਗਾ ਉਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਤੇ ਉਹਨਾਂ ਦਾ ਨਾਂ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਵੀ ਇਸ ਤਰ੍ਹਾਂ ਦੇ ਜਿਹੜੇ ਇਨਸਾਨ ਹੁੰਦੇ ਆ ਖੱਕ ਸਾਹਿਬ ਜੀ, ਉਹਨਾਂ ਦੇ ਨਾਂ ਦੁਨੀਆਂ ਦੇ ਇੰਨੀ ਤੱਕ ਰਹਿੰਦੇ ਆ, ਭਾਵੇਂ ਉਹ ਕਿੰਨੇ ਵੀ ਛੋਟੇ ਜਾਂ ਕਿੰਨੇ ਵੀ ਵੱਡੇ ਹੋਣ, ਨਾਂ ਉਹਨਾਂ ਦੇ ਰਹਿੰਦੇ ਆ। ਜਿਹੜੀ ਇੱਕ ਵਾਰੀ ਗੱਲ ਤੁਹਾਡੀ ਕਿਸੇ ਕਿਤਾਬ ਦੇ ਵਿੱਚ ਜਾਂ ਕਿਸੇ ਰੇਡੀਓ ਦੇ ਉੱਤੇ ਜਾਂ ਕਿਸੇ ਵੀ ਖਬਰੀ ਅਦਾਰੇ ਦੇ ਵਿੱਚ ਜੋ ਤੁਹਾਡਾ ਇੱਕ ਵਾਰੀ ਨਾਂ ਆ ਗਿਆ, ਉਹ ਰਹਿੰਦੀ ਦੁਨੀਆਂ ਤਿਕਰ ਉੱਥੇ ਰਹਿੰਦਾ ਆ, ਬਿਲਕੁਲ ਨਹੀਂ ਉਹ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੈਗੀਆਂ ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਅਗਲੀ ਖਬਰ ਆ ਜਿਹੜੀ ਉਹ ਦੇਖੋ, ਇਹ ਆਪਾਂ ਫਲੂ ਦੀ ਗੱਲ ਕਰਕੇ ਹਟੇ ਆ ਤੇ ਅੱਜ ਕੱਲ ਜਿਹੜੀ ਆ ਖੱਕ ਸਾਹਿਬ ਜੀ ਕੈਂਸਰ ਦੀ ਬਿਮਾਰੀ ਵੀ ਬੜੀ ਫੈਲੀ ਹੋਈ ਆ। ਇਹਦਾ ਪਤਾ ਨਹੀਂ ਕਿਉਂ, ਇਸ ਤਰ੍ਹਾਂ ਮੈਨੂੰ ਤਾਂ ਏਦਾਂ ਲੱਗਦਾ ਵੀ ਆਪਣੀ ਡਾਇਟ ਆ ਜਿਹੜੀ ਖੁਰਾਕਾਂ ਬਦਲ ਗਈਆਂ ਤੇ ਆਪਣੀ
1: ਬਿਲਕੁਲ
0: ਹਾਂਜੀ ਜਿਆਦਾ ਰੋਲ ਆ ਜਿਹੜੀ ਉਹ ਜਿਹੜਾ ਜੋ ਕੁਛ ਆਪਾਂ ਖਾਣੇ ਆ ਉਹਦਾ ਆ ਇਹਨਾਂ ਬਿਮਾਰੀਆਂ ਲੱਗਣ ਦੇ ਵਿੱਚ। ਤੇ ਇਹਦੇ ਨਾਲ ਇੱਕ ਹੋਰ ਜਿਹੜਾ ਇਸ ਤੋਂ ਦੂਸਰੇ ਨੰਬਰ ਦਾ ਜਿਹੜਾ ਰੋਲ ਪਲੇ ਕਰਦੀ ਚੀਜ਼ ਹੈਗੀ ਆ ਉਹ ਹੈਗਾ ਸਾਡਾ ਕੰਮ। ਅਸੀਂ ਕੰਮ ਕੀ ਕਰਦੇ ਹਾਂ, ਖਾ ਕੇ ਅਸੀਂ ਕਰਦੇ ਕੀ ਆ, ਉਹਨੂੰ ਖਾ ਕੇ ਅਸੀਂ ਪਚਾਉਣੇ ਆ ਕਿ ਖਾ ਕੇ ਅਸੀਂ ਕੁਰਸੀ ਤੇ ਬਹਿ ਜਾਂਦੇ ਆ ਤੇ ਸਾਰੀ ਦਿਹਾੜੀ ਬੈਠੇ ਰਹਿੰਦੇ ਆ, ਜਾਂ ਕਾਰ ਚ ਜਾ ਕੇ ਬਹਿ ਗਏ ਉਹ ਸਵਾਰੀਆਂ ਢੋ ਲਈ ਆ ਜਾਂ ਹੋਰ ਇਸ ਤਰ੍ਹਾਂ ਦੇ ਆਫਿਸਾਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਇਹੀ ਲੋਕ ਆ ਜਿਹੜੇ ਖੱਕ ਸਾਹਿਬ ਜੀ ਇਹਨਾਂ ਨੂੰ ਇੰਨੀ ਖੁਰਾਕ ਆ ਜਿਹੜੀ ਉਹ ਪਹਿਲਾਂ ਦੇ ਨਾਲੋਂ ਜਿਆਦਾ ਕੈਲਰੀਆਂ ਕਹਿ ਲਓ ਜਾਂ ਜੋ ਕੁਛ ਵੀ ਮਰਜ਼ੀ ਕਹਿ ਲਓ ਡੇਂਜਰਸ ਤਾਂ ਹੈਗੀ ਆ ਨਾ, ਉਹਦੇ ਉਹ ਓਨੀਆਂ ਕੈਲਰੀਆਂ ਜਿਹੜੀਆਂ ਬਾਡੀ ਨੂੰ ਚਾਹੀਦੀਆਂ ਨਹੀਂ ਹੁੰਦੀਆਂ, ਉਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ। ਤੇ ਦੂਸਰਾ ਖੱਕ ਸਾਹਿਬ ਤੀਸਰੀ ਗੱਲ ਜਿਹੜੀ ਹੈਗੀ ਆ ਉਹ ਆ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹੜੇ ਆਹ ਆ ਗਏ ਆ ਖਾਣੇ ਤੇ ਫਸਲਾਂ ਜਿਹੜੀਆਂ ਆ ਗਈਆਂ ਉਹ ਤੇ ਘਰਾਂ ਦੇ ਵਿੱਚ ਪਾਣੀ ਆ ਖੱਕ ਸਾਹਿਬ ਜੀ। ਇਹਦੇ ਵਿੱਚ ਦੇਖੋ ਆਪਾਂ ਨੂੰ ਇਹ ਗਵਰਨਮੈਂਟ ਹੈ ਜਿਹੜੀਆਂ ਇਸ ਤਰ੍ਹਾਂ ਕਹਿੰਦੀਆਂ ਕਿ ਸਾਡੇ ਅਮਰੀਕਾ ਦੇ ਵਿੱਚ ਪਾਣੀ ਬਹੁਤ ਅਸੀਂ ਸਾਫ ਦਿੰਦੇ ਹਾਂ, ਪਰ ਨਹੀਂ ਇਹਦੇ ਵਿੱਚ ਜਿਹੜੇ ਕੈਮੀਕਲ ਪਾਉਂਦੇ ਆ ਨਾ ਉਹ ਬਲੀਚ ਇਹਦੇ ਚ ਪਾਈ ਹੁੰਦੀ ਆ, ਕਲੋਰੀਨ ਪਾਉਂਦੇ ਆ ਇਹਦੇ ਚ, ਕਲੋਰੀਨ ਪਾਉਂਦੇ ਆ ਫਿਰ ਇਹਦੇ ਚ ਉਹ ਇੱਕ ਫਲੋਰਾਈਡ ਪਾਉਂਦੇ ਆ, ਹੋਰ ਦੋ ਤਿੰਨ ਕੈਮੀਕਲ ਆ ਜਿਹੜੇ ਇਹਦੇ ਵਿੱਚ ਉਹ ਇੰਜੈਕਟ ਕਰਦੇ ਆ ਜਿਹੜੇ ਆਪਾਂ ਨੂੰ ਘਰਾਂ ਦੇ ਪਾਣੀ ਦੇ ਵਿੱਚ ਆਉਂਦੇ ਆ। ਸੋ ਇਹਨਾਂ ਦੇ ਬਾਰੇ ਚ ਵੀ ਤੇ ਇੱਕ ਅਗਲੀ ਹੋਰ ਗੱਲ ਇਸ ਵਿਸ਼ੇ ਦੇ ਨਾਲ ਜਿਹੜੀ ਜੁੜਦੀ ਆ ਉਹ ਅਕਸਰ ਵੀ ਜਿਹੜਾ ਸਿੱਕਾ ਹੁੰਦਾ ਨਾ ਲੈਡ, ਹੁਣ ਤਾਂ ਉਹ ਖੈਰ ਘੱਟ ਗਿਆ, ਪਹਿਲਾਂ ਉਹ ਪਾਈਪ ਜਿਹੜੇ ਹੁੰਦੇ ਸੀਗੇ ਉਹ ਉਹਦੇ ਹੁੰਦੇ ਸੀਗੇ ਤੇ ਜਾਂ ਫਿਰ ਜਿਹੜੇ ਪਾਈਪ ਹੁੰਦੇ ਸੀ ਉਹਨਾਂ ਦੇ ਉੱਤੇ ਸਿੱਕੇ ਦੀ ਜਿਹੜੀ ਆ ਉਹ ਕੋਟਿੰਗ ਚਾੜੀ ਹੁੰਦੀ ਸੀ ਜਿਹਦੇ ਕਰਕੇ ਉਹ ਸਿੱਕਾ ਜਿਹੜਾ ਉਹ ਘੁਲ ਕੇ ਪਾਣੀ ਦੇ ਵਿੱਚ ਉਹ ਆ ਜਾਂਦਾ ਸੀਗਾ, ਉਹ ਵੀ ਜਿਹੜਾ ਹੁਣ ਤਾਂ ਖੈਰ ਇਹਨਾਂ ਨੇ ਕਰ ਦਿੱਤੇ। ਪਰ ਅੱਜ ਵੀ ਖੱਕ ਸਾਹਿਬ ਦੇਖੋ ਗੱਲ ਇਸ ਤਰ੍ਹਾਂ ਹੁੰਦੀ ਆ ਵੀ ਜਿਹੜੇ ਨਾ ਇੰਡਸਟਰੀਅਲਿਸਟ ਹੁੰਦੇ ਆ ਜਿਹੜੇ ਕਾਰਖਾਨੇਦਾਰ ਲੋਕ ਆ ਉਹਨਾਂ ਨੂੰ ਖੱਕ ਸਾਹਿਬ ਜਦੋਂ ਇੱਕ ਚੀਜ਼ ਦਾ ਪਤਾ ਲੱਗਦਾ ਨਾ ਗਵਰਨਮੈਂਟ ਸਰਵੇ ਕਰਦੀ ਰਹਿੰਦੀ ਹੈ, ਜਦੋਂ ਪਤਾ ਲੱਗਦਾ ਤੇ ਗਵਰਨਮੈਂਟ ਉਹਨਾਂ ਨੂੰ ਕਹਿੰਦੀ ਆ ਵੀ ਯਾਰ ਆਹ ਬੰਦ ਕਰੋ ਤੇ ਇਹਨੂੰ ਤੁਸੀਂ ਹੋਰ ਚੀਜ਼ ਦੀ ਵਰਤੋ। ਉਹ ਹੁਣ ਦੇਖੋ ਜਿਹੜੀ ਆਹ ਪਲਾਸਟਿਕ ਦੇ ਹੁਣ ਪਾਈਪ ਪੈਣ ਲੱਗ ਪਏ ਨਾ, ਅੱਗੇ ਤਾਂ ਪਹਿਲਾਂ ਤਾਂ ਖੱਕ ਸਾਹਿਬ ਵੀ ਘਰਾਂ ਦੇ ਵਿੱਚ ਹੁੰਦੇ ਸੀਗੇ ਉਹ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਉਹ ਜਿੰਕ ਉਹਨਾਂ ਦੇ ਉੱਤੇ ਚਾੜੀ ਹੁੰਦੀ ਸੀ ਜਿਹਨਾਂ ਨੂੰ ਉਹ ਜੰਗਾਲ ਨਹੀਂ ਸੀ ਲੱਗਦਾ ਹੁੰਦਾ ਪਾਈਪ ਜਿਹੜੇ ਇੰਡੀਆ ਚੋ ਨਲਕਿਆਂ ਨੂੰ ਵੀ ਉਹੀ ਪਾਈਪ ਹੁੰਦੇ ਸੀ ਤੇ ਉਹਨਾਂ ਦੇ ਉੱਤੋਂ ਚਾੜਿਆ ਹੁੰਦਾ ਸੀ ਉਹਨੀ ਇੱਕ ਉਹ ਪਤਲੀ ਜਿਹੀ ਪਾਤੀ ਇਹ ਜਿੰਕ ਵਗੈਰਾ ਤੇ ਜਾਂ ਹੋਰ ਕੁਛ ਹੁੰਦਾ ਸੀਗਾ ਉਹਨਾਂ ਨੂੰ ਕਹਿੰਦੇ ਆ ਕੁਛ ਨਾ ਆਇਆ ਉਹਦਾ ਤੇ ਉਦੋਂ ਬਾਅਦ ਫੇਰ ਜਿਹੜੇ ਆ ਖੱਕ ਸਾਹਿਬ ਜੀ ਉਹਨਾਂ ਨੇ ਪਲਾਸਟਿਕ ਦੇ ਪਾਈਪ ਬਣਾ ਕੇ
1: ਬਿਲਕੁਲ
0: ਪਲਾਸਟਿਕ ਪਰ ਉਹਨਾਂ ਦੇ ਵਿੱਚ ਹੁਣ ਆਪਾਂ ਨੂੰ ਜਦ ਨੂੰ 20-50 ਸਾਲ ਨੂੰ ਉਹਦਾ ਡੇਟਾ ਗਵਰਨਮੈਂਟਾਂ ਨੇ ਰੱਖਣਾ ਖੋਜ ਕਰਨੀ ਆ ਉਹਨੂੰ ਦੇਖਣਾ ਪਾਖਣਾ ਉਦੋਂ ਨੂੰ ਤਾਂ ਉਹ ਅੱਧੀ ਜਿਹੜੀ ਆ ਸਦੀ ਆ ਲੰਘ ਜਾਂਦੀ ਆ। ਸੋ ਹਾਂ ਤੇ ਹੁਣ ਕੀ ਆ ਹੁਣ ਜਿਹੜੇ ਗਾਹਾਂ ਨਵੇਂ ਘਰ ਬਣਦੇ ਆ ਉਹਨਾਂ ਦੇ ਵਿੱਚ ਖੱਕ ਸਾਹਿਬ ਜੀ ਉਹ ਪਲਾਸਟਿਕ ਦੇ ਵੀ ਪਾਈਪ ਪਾਉਣੋਂ ਹਟ ਗਏ, ਹੁਣ ਤਾਂ ਉਹ ਇੱਕ ਜਿੱਦਾਂ ਨਾ ਆਪਣੇ ਆਪਾਂ ਗਾਰਡਨ ਹੋ ਜੀ ਹੁੰਦੀ ਇਸੇ ਤਰ੍ਹਾਂ ਦੇ ਉਹ ਬਿਲਕੁਲ ਪਾਰਦਰਸ਼ਕ ਉਹਨਾਂ ਦੇ ਵਿੱਚ ਦੀ ਪਾਣੀ ਜਾਂਦਾ ਦਿਸਦਾ ਵੀ ਆ ਉਹ ਪਾਉਣ ਲੱਗ ਪਿਆ।
1: ਆਹੋ ਬਹੁਤ ਪਤਲਾ ਹੁੰਦਾ ਪਤਲਾ ਕਿ ਉਹਦੇ ਬਾਹਰੋਂ ਦੀਦਾ ਵਾ ਸਾਰਾ ਕੁਛ ਬਿਲਕੁਲ
0: ਸਾਰਾ ਕੁਛ ਉਹਦੇ ਵਿੱਚ ਦਿਸਦਾ ਆਇਆ ਤੇ ਉਹ ਪਾਉਣ ਲੱਗ ਗਏ ਨਵੇਂ ਘਰਾਂ ਦੇ ਵਿੱਚ। ਹੁਣ ਉਹਦੇ ਚ ਕੀ ਪਾਤਾ ਉਹ ਆਪਾਂ ਨੂੰ ਕੈਮੀਕਲਾਂ ਦਾ ਪਤਾ ਨਹੀਂ, ਜਦੋਂ ਇਹ ਰਿਸਰਚ ਹੋਊਗੀ 50 ਸਾਲ ਨੂੰ 100 ਸਾਲ ਨੂੰ ਫੇਰ ਪਤਾ ਲੱਗੂਗਾ ਵੀ ਯਾਰ ਇਹਦੇ ਚ ਵੀ ਇਹ ਕੈਮੀਕਲ ਹੈਗਾ ਤੇ ਇਹਨੂੰ ਵੀ ਹੁਣ ਬੰਦ ਕਰੋ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਤੇ ਦੂਸਰੀਆਂ ਗੱਲਾਂ ਇਸ ਤਰ੍ਹਾਂ ਦੱਸਾਂ ਜਿਹੜਾ ਵਪਾਰੀ ਆ ਦੇਖੋ ਹੁਣ ਜੇ ਉਹਨਾਂ ਨੇ ਉਹ ਜੈਸੀ ਪਾਈਪ ਪਾਉਣੇ ਹੋਣ ਜਾਂ ਹੁਣ ਜਿਹੜੀ ਸਟੇਨਲੈਸ ਸਟੀਲ ਆ, ਇਹ ਵੀ ਇੰਨੀ ਮਹਿੰਗੀ ਕੋਈ ਹੈ ਨੀ, ਬਹੁਤਾ ਫਰਕ ਹੈ ਨੀ ਇਹਦਾ ਉਹਦੇ ਨਾਲੋਂ, ਤੇ ਸਟੇਨਲੈਸ ਦੇ ਪਾਈਪ ਕਿਉਂ ਨੀ ਪਾਉਂਦੇ? ਬਿਲਕੁਲ, ਉਹ ਸਟੇਨਲੈਸ ਨੂੰ ਤਾਂ ਕੋਈ ਲੱਗਦੀ ਨੀ ਚੀਜ਼, ਨਾ ਉਹਨੂੰ ਜੰਗਾਲ ਲੱਗੇ ਨਾ ਕੁਛ ਹੋਰ ਲੱਗੇ, ਉਹ ਤਾਂ ਖਰਾਬ ਹੁੰਦੀ ਨੀ ਨਾ,
1: ਮਹਿੰਗਾ ਹੋਏ.
0: ਪਰ ਉਹਦੇ ਵਿੱਚ ਖੱਕ ਸਾਹਿਬ ਜੀ ਰੌਲਾ ਇਸ ਗੱਲ ਦਾ ਆ, ਜੇ ਉਹ ਸਟੇਨਲੈਸ ਸਟੀਲ ਦੇ ਪਾਉਂਦੇ ਆ ਤਾਂ ਕਦੇ ਤੁਹਾਡਾ ਪਾਈਪ ਨੀ ਲੀਕ ਕਰਨਾ, ਤੇ ਪਲੰਬਰ ਆ ਉਹਨਾਂ ਦਾ ਕੰਮ ਨੀ ਚੱਲਣਾ, ਤੇ ਜਿਹੜਾ ਪਹਿਲਾਂ ਪਲੰਬਰ ਤੁਹਾਡੇ ਫਿੱਟ ਕਰਕੇ ਗਿਆ ਪਾਈਪ, ਉਹ ਵੀ ਹੁਣ ਕਿੱਥੇ, ਤਾਂ ਉਹਨਾਂ ਨੇ ਆ ਪਾਈਪ ਦਾ ਰੋਲ ਲਿਆਂਦਾ ਜਿਹੜੇ ਹੁਣ ਪਾਉਣ ਲੱਗ ਪਿਆ, ਰੋਲ ਲਿਆਂਦਾ, ਰੋਲ ਤੋਂ ਜਿੰਨੀ ਲੋੜ ਹੋਈ ਖਿੱਚ ਕੇ ਵੱਢ ਕੇ ਤੇ ਉਹ ਦੋ ਮਿੰਟਾਂ ਚ ਕਰਕੇ ਪਰੇ ਰਹੇ. ਹੁਣ ਜੇ ਉਹ ਸਟੇਨਲੈਸ ਸਟੀਲ ਦੇ ਪਾਉਣਗੇ, ਪਹਿਲਾਂ ਤਾਂ ਉਹ ਥੋੜਾ ਜਿਹਾ ਮਹਿੰਗਾ ਹੋਣਾ, ਦੂਜਾ ਉਹਨਾਂ ਨੂੰ ਚੂੜੀਆਂ ਪਾਉਣੀਆਂ ਪੈਣਗੀਆਂ, ਫਿਰ ਉਹਨਾਂ ਨੂੰ ਛੱਤ ਦੇ ਵਿੱਚ ਦੀ ਜਾਂ ਥੱਲੇ ਦੇ ਫਰਸ਼ ਦੇ ਵਿੱਚ ਦੀ ਉਹ ਲੰਘਾਉਣੇ ਪੈਣਗੇ, ਉਹ ਕੱਸਣੇ ਪੈਣਗੇ, ਉਹ ਸਾਰਾ ਕੁਛ ਆ ਜਿਹੜਾ ਇਹ ਮਸਲਾ. ਜਿੱਥੇ ਵੀ ਚਲ ਜਾਓ ਖੱਕ ਸਾਹਿਬ ਜੀ, ਮੋਹੇ ਪੈਸੇ ਦਾ ਆਉਂਦਾ, ਪੈਸਾ ਜਿਹੜਾ ਆ ਇਹ ਇਨਸਾਨ ਦਾ ਲੱਗਦਾ ਤਾਂ ਆਪਾਂ ਨੂੰ ਬਹੁਤ ਵਧੀਆ ਇਹ ਜਦੋਂ ਡਾਲਰ ਜੇ ਛੁੱਦੇ ਆ ਜਾਂ ਬੈਂਕ ਛੁੱਦੇ ਆ, ਪਰ ਇਹ ਤੁਹਾਡਾ ਸਭ ਤੋਂ ਵੱਡਾ ਬਣਿਆ ਜਿਹੜਾ ਉਹ ਪੈਸਾ ਆ.
1: ਬਿਲਕੁਲ ਸਹੀ ਹੈ.
0: ਤੇ ਇਥੇ ਇਹ ਗੱਲ ਜਿਹੜੀ ਸ਼ੁਰੂ ਹੋਈ ਸੀ, ਅੱਜ ਕੱਲ ਜਿਹੜੀ ਉਹ ਕੈਂਸਰ ਉਹ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਫੈਲ ਰਹੀ ਹੈ, ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਜਿਹੜੀ ਆ ਆਪਣੇ JFK ਜਿਹੜਾ ਪਰਿਵਾਰ ਹੈ, ਤੁਹਾਨੂੰ ਪਤਾ ਵੀ ਕੈਨੇਡੀ ਪਰਿਵਾਰ ਹੈਗਾ, ਉਹਨਾਂ ਦੀ ਉਹ ਲੜਕੀ ਜਿਹੜੀ ਸੀਗੀ ਟੈਟਿਆਨਾ, ਉਹਦਾ ਨਾਂ ਸੀਗਾ ਟੈਟਿਆਨਾ ਸ਼ੋਵਰਗ ਉਹਦਾ ਨਾਂ ਸੀਗਾ, ਤੇ ਇਹ JFK ਜਿਹੜੇ ਸੀਗੇ ਆਪਣੇ ਰਹੇ ਆ ਪ੍ਰੈਜੀਡੈਂਟ ਅਮਰੀਕਾ ਦੇ, ਉਹਨਾਂ ਦੀ ਇਹ ਖੱਕ ਸਾਹਿਬ ਜੀ ਪੋਤਰੀ ਸੀ, ਤੇ ਦੇਖੋ ਸਿਰਫ 35 ਸਾਲ ਦੀ ਉਹਦੀ ਉਮਰ ਸੀਗੀ, ਤੇ ਇਹ ਜਰਨਲਿਸਟ ਵੀ ਸੀਗੀ, ਤੇ ਇਹ ਜਿਹੜੀ ਸੀ ਔਥਰ ਵੀ ਸੀ, ਔਥਰ ਆਪਾਂ ਲਿਖਾਰੀ ਪੰਜਾਬੀ ਔਥਰ ਨੂੰ ਕਹਿ ਦਿੰਦੇ ਹਾਂ, ਉਹ ਵੀ ਸੀਗੀ, ਤੇ ਉਹਦੇ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਡੀ ਸੁੰਦਰੀ ਟੈਟਿਆਨਾ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਆ, ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਜਿਹੜੀ ਉਹ ਬਣੀ ਰਹੇਗੀ. 22 ਨਵੰਬਰ ਵਾਲੇ ਦਿਨ ਜਿਹੜੀ ਆ ਉਹਦੀ ਉਹਨੂੰ ਦੱਸਿਆ ਗਿਆ.
1: ਤੁਸੀਂ ਕਰ ਲੋ ਗੱਲ, ਨਿਬੇੜ ਲੋ ਛੇਤੀ ਛੇਤੀ, ਨਿਬੇੜ ਲੋ ਜੀ, ਹੋਲਡ ਕਰਿਓ ਜੀ ਡਾਕਟਰ ਸਾਹਿਬ
0: ਜੀ ਜੀ
1: ਚੀਮਾ ਸਾਹਿਬ ਨਾਲਿਓ ਸਮਝ ਨਹੀਂ ਆਉਂਦੀ.
0: ਹੈਲੋ ਹੈਲੋ ਹੈਲੋ ਹੈਲੋ
1: ਨਾਲ ਹੀ ਚੀਮਾ ਸਾਹਿਬ
2: ਤੇ 25 ਮਈ 2024 ਵਾਲੇ ਦਿਨ ਉਹਨੂੰ ਪਹਿਲੀ ਵਾਰੀ ਜਿਹੜਾ ਡਾਕਟਰ ਨੇ ਇਸ ਗੱਲ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਕਿ ਹਾਂ
1: ਮੈਸੇਜ ਕਰ ਦਿਆਂ
2: ਚਲੇ ਗਏ, ਤੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਆ ਇਸ ਮੁਸੀਬਤ ਨੂੰ ਚੱਲਣ ਦੀ ਆ ਜਿਹੜੀ ਉਹ ਸਮਰਥਾ.
3: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ ਉਮਰ ਦੇ 75ਵੇਂ ਸਾਲ ਦੇ ਵਿਚ ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
1: ਲੋ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਜੁੜ ਗਏ ਆ ਤੇ ਲਾਲ ਸਿੰਘ ਚੀਮਾ ਹੋਣੀ ਵੀ ਨਾਲ ਲਿਆ, ਤੇ ਅੱਜ ਦਾ ਪ੍ਰੋਗਰਾਮ ਆਪਾਂ ਸ਼ੁਰੂ ਕਰਦੇ ਆ ਜੀ। ਡਾਕਟਰ ਸਾਹਿਬ ਉਹਨਾਂ ਦੇ ਨਾਲ ਡਾਕਟਰ
4: ਅੱਜ ਖੇਤਾਂ ਵੱਲੋਂ ਮੈਂ ਦੌੜਦਾ ਆਇਆ, ਮੈਂ ਤੁਹਾਡੇ ਨਾਲ ਪਹੁੰਚ ਜਾਵਾਂ ਟਾਈਮ ਸਿਰ।
1: ਕਿਆ ਬਾਤ
0: ਡਾਕਟਰ ਸਾਹਿਬ, ਦੌੜਿਆ ਨਾ ਕਰੋ, ਗੱਡੀ ਥੋੜੀ ਤੇਜ਼ ਚਲਾ ਲਿਆ ਕਰੋ।
1: ਗੱਡੀ ਚ ਬਹਿ ਕੇ ਦੌੜਦੇ ਹੁੰਦੇ ਆ,
0: ਗੱਡੀ ਚ ਬਹਿ ਕੇ ਦੌੜਦੇ, ਚੁੱਕੇ ਕੋਈ ਗੱਲ
4: ਨਹੀਂ। ਓਕੇ ਜੀ, ਸੋ ਤੁਹਾਡਾ ਜਿਹੜਾ ਸਵਾਲ ਸੀ ਤੁਸੀਂ ਅੱਜ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਮੈਂ ਅਗਲੇ ਪ੍ਰੋਗਰਾਮ ਨੂੰ ਸ਼ੁਰੂ ਕਰਾਂ?
0: ਜਿੱਦਾਂ ਤੁਸੀਂ ਚਾਹੋ।
4: ਨਹੀਂ ਤੁਹਾਡਾ
0: ਅੱਜ ਹੀ ਕਰ ਲਓ ਫਿਰ, ਅੱਜ ਦਾ ਕੰਮ ਕੱਲ੍ਹ ਤੇ ਛੱਡਣਾ, ਅੱਜ ਹੀ ਕਰ ਲਓ
4: ਜੀ।
0: ਅੱਜ ਦਾ ਕੰਮ ਕੱਲ੍ਹ ਤੇ ਕਿਉਂ ਛੱਡਣਾ, ਆਪਾਂ ਅੱਜ ਹੀ ਕਰ ਲੈਂਦੇ ਹਾਂ ਫਿਰ।
4: ਹਾਂਜੀ ਹਾਂ ਦੱਸ ਦਿਓ ਮੈਨੂੰ ਕੀ ਸਵਾਲ ਸੀ ਤੁਹਾਡਾ?
5: ਸਵਾਲ ਤਾਂ ਮੇਰਾ ਇਹ ਸੀਗਾ ਕਿ ਜਦੋਂ ਆਪਾਂ ਬੁਢਾਪੇ ਦੇ ਵਿੱਚ ਆਉਂਦੇ ਹਾਂ ਉਦੋਂ ਜਿਹੜੇ ਸੈੱਲ ਆ ਇਹਨਾਂ ਨੂੰ ਉਦੋਂ ਕੀ ਹੁੰਦਾ ਆ?
4: ਹੈਲੋ ਜੀ ਚੀਮਾ ਸਾਹਿਬ, ਸਵਾਲ ਤੁਹਾਡੇ ਦਾ ਪਹਿਲਾਂ ਆਪਾਂ ਹੱਲ ਕਰਦੇ ਹਾਂ। ਪਹਿਲੀ ਗੱਲ ਇਹ ਮੈਂ ਇਸ ਸੰਬੰਧ ਵਿਚ ਕਹਿਣੀ ਚਾਹਾਂਗਾ ਕਿ ਹਰੇਕ ਸੈੱਲ ਦੀ ਇੱਕ ਲਿਮਿਟਿਡ ਆਯੂ ਹੈ ਤੇ ਜਿਹਨੂੰ ਅਸੀਂ ਸਮਝਦੇ ਹਾਂ ਵੀ ਇਹ 120 ਦਿਨ ਦੀ ਉਮਰ ਆ। 120 ਦਿਨ ਦੀ ਉਮਰ ਦਾ ਮਤਲਬ ਇਹ ਆ ਕਿ ਜਿਹੜਾ ਸੈੱਲ ਅੱਜ ਪੈਦਾ ਹੋਇਆ ਆ ਉਹ ਸੈੱਲ 120 ਦਿਨਾਂ ਬਾਅਦ ਖਤਮ ਹੋ ਜਾਣਾ, ਮਰ ਜਾਣਾ। ਮਰਨ ਦੀ ਡਿਸਕ੍ਰਿਪਸ਼ਨ ਵੀ ਆਪਾਂ ਕਰਦੇ ਹਾਂ ਹੁਣੇ। ਤੋ ਮਤਲਬ 120 ਦਿਨਾਂ ਬਾਅਦ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਅੱਜ ਜਿੰਨੇ ਮਰੇ ਬਣ ਗਏ ਆ ਤੇ ਉਹ ਮਰ ਗਏ ਤੇ ਗੱਲ ਖਤਮ ਹੋ ਗਈ। ਨਹੀਂ, ਜਿਵੇਂ ਰਾਜ ਸਭਾ ਦੇ ਮੈਂਬਰ ਹੁੰਦੇ ਆ ਨਾ, ਹਰ ਸਾਲ ਕੁਛ ਨਾ ਕੁਛ ਮੈਂਬਰ ਜਿਹੜੇ ਨੇ ਉਹ ਵਿਚੋਂ ਨਿਕਲ ਜਾਂਦੇ ਆ ਤੇ ਫਿਰ ਨਵੇਂ ਮੈਂਬਰ ਆ ਜਾਂਦੇ ਨੇ ਉਹਨਾਂ ਦੀ ਥਾਂ ਤੇ, ਭਾਵ ਇਹ ਵੀ ਉਹ ਗੈਪ ਉਸੇ ਵੇਲੇ ਨਾਲ ਦੀ ਨਾਲ ਭਰਿਆ ਜਾਂਦਾ।
5: ਜੀ
4: ਸੈੱਲ ਜਿੰਨੇ ਵੀ ਹਨ ਇਹ ਸਾਰੇ ਦੇ ਸਾਰੇ ਹੱਡੀਆਂ ਚ ਬਣਦੇ ਆ, ਲੰਬੀਆਂ ਹੱਡੀਆਂ ਦੇ ਵਿਚ ਬੋਨ ਮੈਰੋ ਚ ਬਣਦੇ ਆ
5: ਜੀ।
4: ਔਰ ਉਥੋਂ ਨਿਕਲ ਕੇ ਜਦੋਂ ਸਰਕੂਲੇਸ਼ਨ ਦੇ ਵਿਚ ਜਾਂਦੇ ਆ ਤੇ ਫਿਰ ਇਹਨਾਂ ਦਾ ਇੱਕ ਹੈਡਕੁਆਟਰ ਹੈਗਾ ਤਿਲੀ, ਸਪਲੀਨ
5: ਜੀ।
4: ਇਹਦੇ ਵਿਚ ਇਹਨਾਂ ਦਾ ਫਿਰ ਪੂਰਾ ਸਕਰੂਟੀਨਾਈਜੇਸ਼ਨ ਹੁੰਦਾ ਆ ਕਿ ਕਿਹੜੇ ਸੈੱਲ ਕਾਬਲ ਨੇ, ਜਿਹੜੇ ਅੱਗੇ ਸਰਕੂਲੇਸ਼ਨ ਚ ਜਾ ਕੇ ਆਪਣਾ ਕੰਮ ਪੂਰਾ ਕਰ ਸਕਦੇ ਨੇ, ਜਿੰਨੀ ਇਹਨਾਂ ਨੂੰ ਕਪੈਸਿਟੀ ਦਿੱਤੀ ਹੈ ਉਨੀ ਆਕਸੀਜਨ ਇਹ ਕੈਰੀ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ
5: ਜੀ।
4: ਉਹਦੇ ਮੁਤਾਬਕ ਸਪਲੀਨ ਇਹਨਾਂ ਦੀ ਸ਼ਾਂਤੀ ਕਰਦੀ ਹੈ ਤੇ ਜੇ ਸਾਰੇ ਦੇ ਸਾਰੇ ਸੈੱਲ ਬਣਨ ਵਿਚ ਕਮੀ ਆ ਜਾਵੇ, ਮੈਂ ਹਜੇ ਥੋੜੇ ਜੇ ਬੁਢਾਪੇ ਤੋਂ ਪਹਿਲਾਂ ਚੱਲ ਰਿਹਾ, ਜੇ ਥੋੜੀ ਬਹੁਤ ਕਮੀ ਆ ਜਾਵੇ ਤੇ ਫਿਰ ਉਹਨਾਂ ਸੈੱਲਾਂ ਦੀ ਜਿਹੜੀ ਬਣਤਰ ਹੈ ਨਾ, ਡਿਫਰੈਂਟ ਸਟੇਜਸ ਹੀ ਬਣਾਈਆਂ ਹੋਈਆਂ ਨੇ, ਠੀਕ ਹੈ, ਡਿਫਰੈਂਟ ਸਟੇਜਸ ਉਹਦੀ ਡਿਵੈਲਪਮੈਂਟ ਦੀ। ਜਿਵੇਂ ਅਸੀਂ ਕਹਿੰਦੇ ਵੀ ਬੱਚਾ ਹੁੰਦਾ ਆ ਤੇ ਫਿਰ ਜਵਾਨ ਹੋ ਜਾਂਦਾ ਤੇ ਫਿਰ ਬੁੱਢਾ ਹੋ ਜਾਂਦਾ, ਸਟੇਜਾਂ ਬਣਾ ਦਿੱਤੀਆਂ ਅਸੀਂ। ਇਸੇ ਤਰ੍ਹਾਂ ਸੈੱਲਾਂ ਦੀਆਂ ਆਪਣੀਆਂ ਸਟੇਜਸ ਹੈਗੀਆਂ ਨੇ, ਉਹਦੇ ਮੁਤਾਬਕ ਇੱਕ ਸਟੇਜ ਵਿਚੋਂ ਨਿਕਲ ਕੇ ਬੋਨ ਮੈਰੋ ਚੋਂ ਇਹ ਬਾਹਰ ਆਉਂਦੇ ਨੇ ਤੇ ਫਿਰ ਸਰਕੂਲੇਸ਼ਨ ਚ ਡਿਵੈਲਪ ਕਰਦਿਆਂ ਕਰਦਿਆਂ ਹੌਲੀ ਹੌਲੀ ਆਕਸੀਜਨ ਲੈਂਦੇ ਵੱਡੇ ਹੁੰਦੇ ਜਾਂਦੇ ਨੇ ਤੇ ਅਲਟੀਮੇਟ ਜਦੋਂ ਸਰਕੂਲੇਸ਼ਨ ਸਪਲੀਨ ਕੋਲੇ ਪਹੁੰਚਦੇ ਆ ਫਿਰ ਉਹਨਾਂ ਦੀ ਉਹ ਜਜਮੈਂਟ ਕਰਦੀ। ਪਰ ਜਿਹੜੇ ਸੈੱਲ ਉਦੋਂ ਤੱਕ ਜਾਂਦਿਆਂ ਹੋਇਆਂ ਵੀ ਪੂਰੇ ਪੂਰੀ ਆਕਸੀਜਨ ਦੀ ਕਪੈਸਿਟੀ ਜਿੰਨੀ ਇਹਨਾਂ ਨੂੰ ਲੈਣੀ ਚਾਹੀਦੀ ਏ ਨਹੀਂ ਲੈਂਦੇ ਤਾਂ ਉਦੋਂ ਇਹਨਾਂ ਨੂੰ ਸਿਕਲ ਸੈੱਲ ਕਿਹਾ ਜਾਂਦਾ ਆ, ਠੀਕ ਆ। ਭਾਵ ਇਹਨਾਂ ਦਾ ਸਾਈਜ਼ ਉਹਨਾਂ ਨਹੀਂ ਬਣ ਸਕਿਆ ਤੇ ਜੇ ਇਸੇ ਤਰ੍ਹਾਂ ਦੀ ਕੁਆਂਟਿਟੀ ਵੱਧ ਹੋ ਜਾਵੇ ਜਿਹੜੀ ਅੱਗੇ ਜਾ ਕੇ ਜਿੰਨੀ ਕੁ ਕਾਰਵਾਈ ਸਾਨੂੰ ਚਾਹੀਦੀ, ਜਿੰਨਾ ਕੁ ਐਮੂਨੀਸ਼ਨ ਅੱਗੇ ਪਹੁੰਚਾਉਣਾ ਚਾਹੀਦਾ ਸਮਾਨ ਉਹ ਨਾ ਪਹੁੰਚਾਉਣ ਤੇ ਫੇਰ ਅਸੀਂ ਕਹਿੰਦੇ ਆ ਵੀ ਇਹਨੂੰ ਸਿਕਲ ਸੈੱਲ ਅਨੀਮੀਆ ਹੋ ਗਿਆ। ਭਾਵ ਲਾਰਜ ਸਕੇਲ ਤੇ ਜਦੋਂ ਕੋਈ ਸਿਮਟਮ ਦਿਸਣੇ ਸ਼ੁਰੂ ਹੋ ਜਾਂਦੇ ਨੇ। ਹੁਣ ਅਗਲੀ ਗੱਲ ਆਈ ਭਾਈ, ਜਦੋਂ ਜਿਹੜੇ ਸੈੱਲ ਨੇ ਆਪਣਾ ਕੰਮ ਨਾਰਮਲ ਕਰਨ ਯੋਗ ਨਾ ਹੋਣ ਉਦੋਂ ਉਹਨਾਂ ਦੀ ਸਟੇਜ ਬਦਲ ਜਾਂਦੀ ਹੈ। ਜਦੋਂ ਇੱਕ ਬੱਚਾ ਜੰਮਦਾ ਹੈ ਤੇ ਉਹਦੇ ਸੈੱਲਾਂ ਦੀ ਕਪੈਸਿਟੀ ਇਹ ਹੁੰਦੀ ਹੈ ਕਿ ਹੌਲੀ ਹੌਲੀ ਉਹਦੇ ਵਿੱਚ ਇਲਾਸਟੀਸਿਟੀ ਹੁੰਦੀ, ਲਚਕ ਹੁੰਦੀ ਹੈ, ਔਰ ਉਸ ਲਚਕ ਦੇ ਮੁਤਾਬਕ ਉਹ ਹੌਲੀ ਹੌਲੀ ਆਪਣੀ ਕਪੈਸਿਟੀ ਵਧਾਉਂਦਾ ਜਾਂਦਾ। ਉਹਦੀ ਬੜੀ ਵਧੀਆ ਐਗਜ਼ਾਮਪਲ ਇਹ ਹੈਗੀ ਆ ਵੀ ਜਦੋਂ ਬੱਚਾ ਪੈਦਾ ਹੁੰਦਾ ਆ ਉਹਦੇ ਸਟੋਮਕ ਦੀ ਜਿਹੜੀ ਕਪੈਸਿਟੀ ਹੁੰਦੀ ਹੈ ਸਾਰੀ 30 cc ਹੁੰਦੀ ਆ, 30 ml ਦੇ ਕਰੀਬ। ਔਰ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ ਵੱਧਦੀ ਜਾਂਦੀ ਹੈ ਤੇ ਫਿਰ ਅਲਟੀਮੇਟ ਅਸੀਂ 5-5, 6-6 ਪਰੌਂਠੇ ਵੀ ਖਾ ਜਾਂਦੇ ਹਾਂ। ਸੋ ਇਹ ਕੱਲੀ ਗੱਲ ਸਟੋਮਕ ਦੀ ਨਹੀਂ ਹੈਗੀ, ਇਹ ਗੱਲ ਸਰੀਰ ਦੇ ਹਰੇਕ ਅੰਗ ਦੇ ਹਰੇਕ ਸੈੱਲ ਦੀ ਹੈਗੀ ਆ ਕਿ ਉਹ ਆਪਣੀ ਰੇਸ਼ੋ ਦੇ ਮੁਤਾਬਕ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ। ਸਿਨੈਲਿਟੀ ਜਿਹਨੂੰ ਅਸੀਂ ਬੁਢਾਪਾ ਕਹਿੰਦੇ ਹਾਂ, ਸਿਨੈਲਿਟੀ ਦਾ ਮਤਲਬ ਇਹ ਆ ਕਿ ਉਹ ਜਿਹੜੀ ਸੈੱਲ ਦੀ ਕਾਰਵਾਈ ਹੈਗੀ ਹੈ ਉਹ ਪੂਰੀ ਕਰਨ ਯੋਗ ਨਹੀਂ। ਹੌਲੀ ਹੌਲੀ ਇੱਕ ਏਜ ਤੋਂ ਬਾਅਦ ਸੈੱਲ ਦੀ ਇਹ ਕਪੈਸਿਟੀ ਜਿਹੜੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਅਸੀਂ RBC ਦੀ ਤਾਂ ਆਮ ਹੀ ਗੱਲ ਕਰਦੇ ਹਾਂ, 400-5000 ਦੇ ਕਰੀਬ ਇਹਨਾਂ ਦੀ ਨਾਰਮਲ ਕੁਆਂਟਿਟੀ ਅਸੀਂ ਲੈਂਦੇ ਹਾਂ। ਔਰ ਇਹਨਾਂ ਦੀ ਕਪੈਸਿਟੀ ਕੀ ਹੈ, ਇਹਨਾਂ ਦਾ ਕੰਮ ਕੀ ਹੈ, ਆਕਸੀਜਨ ਸਪਲਾਈ ਕਰਨਾ, ਇਹ ਖਾਲੀ ਡੱਬੇ ਹੁੰਦੇ ਟ੍ਰੇਨ ਦੇ। ਇਸੇ ਤਰ੍ਹਾਂ ਹੀ ਅਸੀਂ ਕਹਿੰਦੇ ਹਾਂ ਵੀ ਨਿਊਟ੍ਰੋਫਿਲ ਹੈਗੇ ਨੇ ਜਾਂ WBC ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਨਿਊਟ੍ਰੋਫਿਲ, ਈਸਟ੍ਰੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ, ਇਹ ਨਿਊਟ੍ਰੋਫਿਲ ਦੀਆਂ ਇਹਦੀਆਂ ਸਾਰੀਆਂ ਕਿਸਮਾਂ ਨੇ। WBC ਫੌਜ ਦੀਆਂ ਕਿਸਮਾਂ ਨੇ, ਫੌਜ ਦੀਆਂ ਅਲੱਗ ਅਲੱਗ ਬ੍ਰਾਂਚਾਂ ਨੇ। ਹੁਣ ਇਹਨਾਂ ਦਾ ਕੰਮ ਇਹ ਆ ਕਿ ਅਲੱਗ ਅਲੱਗ ਤਰ੍ਹਾਂ ਦੀ ਕਾਰਵਾਈ ਕਰਨਾ। ਸਿਵਲ ਪੁਲਿਸ ਜਿਹੜੀ ਹੈ ਉਹ ਸਿਵਲ ਦੇ ਏਰੀਏ ਨੂੰ ਮੈਟਰ ਨੂੰ ਕਰਦੀ ਹੈਗੀ, ਬਾਰਡਰ ਸਿਕਿਉਰਿਟੀ ਫੋਰਸ ਹੈ ਉਹ ਬਾਰਡਰ ਦੇ ਏਰੀਏ ਨੂੰ ਕਰਦੀ ਹੈ, ਮਿਲਟਰੀ ਜਿਹੜੀ ਹੈ ਜਦੋਂ ਅਖੀਰ ਤੇ ਗੱਲ ਵਧੀ ਜਾਂਦੀ ਤੇ ਉਸ ਵੇਲੇ ਫਿਰ ਮਿਲਟਰੀ ਉੱਥੇ ਆ ਜਾਂਦੀ। ਤੇ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਤਰ੍ਹਾਂ ਦੇ ਸੈੱਲ ਜਿਹੜੇ ਨੇ ਉਹਨਾਂ ਦੀ ਅਲੱਗ ਅਲੱਗ ਕਾਰ ਵਿਹਾਰ ਹੈ, ਕੰਮ ਹੈ ਵੀ ਆਹ ਪ੍ਰੋਟੈਕਸ਼ਨ ਤੁਸੀਂ ਕਰਨੀ ਹੈਗੀ ਹੈ। ਜਿਵੇਂ RBC ਦੀ ਗੱਲ ਆਪਾਂ ਆਕਸੀਜਨ ਕੈਰੀ ਤੇ ਰੱਖ ਲਈਏ, ਨਿਊਟ੍ਰੋਫਿਲ ਦੀ ਲੱਗ ਰਹੀ ਕਿ ਜਿੰਨੇ ਵੀ ਬਾਹਰੋਂ ਸੈੱਲ ਆਉਣੇ ਇਮੀਡੀਏਟ ਇਨਫੈਂਟਰੀ ਜਿਵੇਂ ਸਾਡੀ ਹੁੰਦੀ ਹੈ, ਸਭ ਤੋਂ ਪਹਿਲਾਂ ਲੜਾਈ ਇਹਨਾਂ ਨੇ ਕਰਨੀ ਹੈਗੀ ਹੈ। ਇਸੇ ਤਰ੍ਹਾਂ ਜਿਵੇਂ ਟਿਊਬਰਕਲੋਸਿਸ ਦੀਆਂ ਹੋਰ ਇਹੋ ਜਿਹੀਆਂ ਗੱਲਾਂ ਆ ਜਾਂਦੀਆਂ ਨੇ ਤੇ ਫਿਰ ਅਸੀਂ ਕਹਿੰਦੇ ਹਾਂ ਈਸਟਨੋਫਿਲ ਚ ਲਿੰਫੋਸਾਈਟ ਜਿਹੜੇ ਆ ਉਹਦਾ ਕੰਮ ਆ ਜਾਂਦਾ ਹੈਗਾ। ਸੋ ਇਹ ਸਾਰੇ ਸੈੱਲਾਂ ਦੀ ਆਪਣੀ ਆਪਣੀ ਕਾਰਗਰ ਹੈਗਾ ਆ, ਤੇ ਜਿਵੇਂ ਜਿਵੇਂ ਇਹ ਵੱਧ ਤੋਂ ਵੱਧ ਕਾਰਗਰ ਕਰਨ ਯੋਗ ਹੁੰਦੇ ਨੇ ਉਹਨੂੰ ਅਸੀਂ ਜਵਾਨੀ ਕਹਿੰਦੇ ਹਾਂ
0: ਜੀ।
4: ਇਸ ਕਪੈਸਿਟੀ ਨੂੰ ਬਚਪਨ ਤੋਂ ਲੈ ਕੇ ਹੌਲੀ ਹੌਲੀ ਵੱਧਦੀ ਜਾਂਦੀ ਹੈ ਕਪੈਸਿਟੀ ਤੇ ਅਸੀਂ ਜਵਾਨੀ ਕਹਿੰਦੇ ਹਾਂ। ਜਦੋਂ ਇਹ ਕਪੈਸਿਟੀ ਹੌਲੀ ਹੌਲੀ ਘਟਣ ਲੱਗਦੀ ਹੈ ਸੈੱਲ ਦੇ ਵਿੱਚ, ਜਿੰਨੀਆਂ ਵੀ ਕਾਰਵਾਈਆਂ ਸੈੱਲ ਦੀਆਂ ਹਨ ਜਦੋਂ ਉਹ ਘਟਣ ਲੱਗਦੀਆਂ ਨੇ ਤੇ ਉਦੋਂ ਉਦੋਂ ਅਸੀਂ ਇਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ
0: ਜੀ।
4: ਗੱਲ ਬੜੀ ਸਧਾਰਨ ਜੀ ਸਮਝ ਆ ਗਈ ਵੀ ਬੁਢਾਪਾ ਕੀ ਹੈ। ਇੱਕ ਸੈੱਲ ਦੀ ਕੰਮ ਕਰਨ ਦੀ ਇੱਕ ਕਪੈਸਿਟੀ ਹੈ, ਇੱਕ ਸੈੱਲ ਦੀ ਕੰਮ ਕਰਨ ਦੀ ਕਪੈਸਿਟੀ ਦਾ ਮਤਲਬ ਹੈ ਕਿੰਨੀ ਐਨਰਜੀ ਉਹ ਪੈਦਾ ਕਰ ਸਕਦਾ ਹੈ। ਐਨਰਜੀ ਨੂੰ ਆਪਾਂ ਦੂਜੇ ਲਫ਼ਜ਼ਾਂ ਦੇ ਮੈਟਾਬੋਲਿਕ ਰੇਟ ਦੇ ਨਾਲ ਕੰਪੇਅਰ ਕਰਦੇ ਹਾਂ। ਜਿਵੇਂ ਜਿਵੇਂ ਬੱਚਾ ਜਵਾਨ ਹੁੰਦਾ ਮੈਟਾਬੋਲਿਕ ਰੇਟ ਵਿੱਚ ਫਰਕ ਹੁੰਦਾ, ਕਿਵੇਂ ਐਨਾਬੋਲਿਕ ਰੇਟ ਵੱਧ ਹੁੰਦਾ ਤੇ ਕੈਟਾਬੋਲਿਕ ਰੇਟ ਘੱਟ ਹੁੰਦਾ ਆ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਉਹ ਜਵਾਨੀ ਤੋਂ ਬਾਅਦ ਬੁਢਾਪੇ ਵਿੱਚ ਆਉਂਦਾ ਹੈਗਾ ਆ, ਉਵੇਂ ਉਵੇਂ ਹੀ ਐਨਾਬੋਲਿਕ ਰੇਟ ਜਿਹੜਾ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਤੇ ਕੈਟਾਬੋਲਿਕ ਰੇਟ ਜਿਹੜਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ। ਖਰਚਾ ਵੱਧ ਤੇ ਆਮਦਨ ਘੱਟ ਹੋਣੀ ਜਿਵੇਂ ਤੁਸੀਂ ਕਹਿ ਲਓ, ਇਹ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ। ਸੋ ਬੁਢਾਪੇ ਦਾ ਸਧਾਰਨ ਐਕਸਪਲੇਨੇਸ਼ਨ ਇਹੀ ਹੈ ਕਿ ਜਦੋਂ ਸਰੀਰ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਪੂਰੀ ਨਾਰਮਲ ਨਾ ਰਹੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਬੁਢਾਪਾ ਆ ਗਿਆ। ਇਹ ਬੁਢਾਪਾ ਜਿਹੜਾ ਆ ਇਹ ਅਸੀਂ ਇਸ ਤਰ੍ਹਾਂ ਵੀ ਕਿਸੇ ਨੂੰ ਉਮਰ ਤੋਂ ਪਹਿਲਾਂ ਵੀ ਆ ਸਕਦਾ ਹੈਗਾ
0: ਜੀ। ਕਈ 200 ਸਾਲ
4: ਸੈੱਲ ਉਹ ਪੂਰੇ ਕਾਮਯਾਬ ਨਹੀਂ ਹਨ, ਪੂਰੀ ਕਾਰਵਾਈ ਉਹ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਹੈ ਕਿ ਉਹ ਅਰਲੀ ਏਜਿੰਗ ਹੋ ਗਈ ਹੈ, ਅਰਲੀ ਜਿਹੜਾ ਹੈ ਉਹ ਬੁਢਾਪਾ ਉਹਦੇ ਵਿੱਚ ਆ ਰਿਹਾ। ਸੀਨੈਲਿਟੀ ਇਹਦੇ ਵਾਸਤੇ ਇਸਤੇਮਾਲ ਲਫ਼ਜ਼ ਕੀਤਾ ਜਾਂਦਾ, ਸੀਨੈਲਿਟੀ ਵੀ ਅਰਲੀ ਸੀਨੈਲਿਟੀ ਹੈਗੀ ਹੈ। ਜਾਂ ਇੰਝ ਕਹਿ ਲਓ ਕਿਸੇ ਨੂੰ ਮਰਾਸ ਸੋਕੜਾ ਹੋ ਗਿਆ, ਸੋਕੜਾ ਹੋ ਗਿਆ ਕੀ ਹੈ ਵੀ ਮਾਸਪੇਸ਼ੀ ਉਹ ਲੋਕਲਾਈਜ਼ਡ ਕੰਮ ਹੈ, ਲੋਕਲ ਮਸਲ ਨੂੰ ਪੂਰੀ ਸਪਲਾਈ ਨਹੀਂ ਹੋਈ, ਲੋਕਲ ਮਸਲ ਜਿਹੜੇ ਨੇ ਉਹ ਬਾਹਰੀ ਜਿਹੜੇ ਨੇ ਡਿਵੈਲਪ ਨਹੀਂ ਕੀਤੇ, ਉਹਨਾਂ ਨੂੰ ਓਨੀ ਖੂਨ ਦੀ ਸਪਲਾਈ ਨਹੀਂ ਹੋਈ, ਖੁਰਾਕ ਦੀ ਸਪਲਾਈ ਨਹੀਂ ਹੋਈ, ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋਈ। ਇਸੇ ਤਰ੍ਹਾਂ ਹੀ ਬੁਢਾਪਾ ਜਦੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਬੁਢਾਪੇ ਦਾ ਮਤਲਬ ਇਹ ਆ ਕਿ ਜਿਹੜੇ ਬਾਡੀ ਦੇ ਸੈੱਲ ਹਨ, ਇੱਕ ਸੈੱਲ ਦੀ ਗੱਲ ਨਹੀਂ ਹੋ ਰਹੀ ਹੁੰਦੀ ਕਿਉਂਕਿ ਸਾਰੇ ਸੈੱਲ ਇੱਕ ਦੂਜੇ ਨੂੰ ਕੋਆਪਰੇਟ ਕਰਦੇ ਨੇ ਤੇ ਕੋਆਪਰੇਟ ਕਰਕੇ ਹੀ ਚੱਲਦੇ ਨੇ। ਔਰ ਇਸੇ ਹਿਸਾਬ ਤੇ ਜਦੋਂ ਸੈੱਲ ਆਪਣੀ ਨਾਰਮਲ ਕਾਰਵਾਈ ਨਾ ਕਰਨ ਯੋਗ ਹੋਣ, ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਨਾਰਮਲ ਕਪੈਸਿਟੀ ਦੇ ਵਿੱਚ ਜਿਹਨੂੰ ਅਸੀਂ ਨਾਰਮਲ ਵਰਕਿੰਗ ਕਪੈਸਿਟੀ ਕਹਿੰਦੇ ਹਾਂ ਉਹ ਹੈਗੀ ਹੈ 1700 ਕੈਲੋਰੀ, 1700 ਕੈਲੋਰੀ ਪਰ ਆਵਰ ਹੀਟ ਦੀਆਂ ਪੈਦਾ ਹੁੰਦੀਆਂ ਰਹਿਣ ਕਿਸੇ ਵੀ ਕਾਰਨ ਤੇ ਅਸੀਂ ਉਸ ਨੂੰ ਕਹਿੰਦੇ ਹਾਂ ਵੀ ਸੈੱਲ ਨਾਰਮਲ ਕੰਮ ਕਰ ਰਿਹਾ। ਸੈੱਲ ਨੇ ਕੰਮ ਐਨਰਜੀ ਨਾਲ ਹੀ ਕਰਨਾ, ਖੁਰਾਕ ਨਾਲ ਹੀ ਕਰਨਾ ਹੈ। ਖੁਰਾਕ ਤੁਸੀਂ ਪ੍ਰੋਟੀਨ ਦੇ ਦਿੱਤੀ ਤੇ ਥੋੜੀ ਖੁਰਾਕ ਵੀ ਹੋ ਸਕਦੀ ਹੈ ਉਹ ਕੰਮ ਕਰ ਦੇਵੇ, ਖੁਰਾਕ ਤੁਸੀਂ ਕਾਰਬੋਹਾਈਡਰੇਟ ਦਿੱਤਾ ਤੇ ਉਹ ਬਹੁਤੀ ਖੁਰਾਕ ਦੇ ਵਿੱਚੋਂ ਵੀ ਥੋੜੀ ਐਨਰਜੀ ਨਿਕਲੂਗੀ। ਇਸੇ ਤਰ੍ਹਾਂ ਖੁਰਾਕ ਦੇ ਉੱਪਰ ਵੀ ਡਿਪੈਂਡ ਕਰਦਾ, ਪਰ ਅਸਲੀ ਮੁੱਦਾ ਇਹ ਆ ਬਈ ਖਾਧੀ ਗਈ ਖੁਰਾਕ ਦੇ ਵਿੱਚ ਇਸ ਤਰ੍ਹਾਂ ਦੀ ਕਪੈਸਿਟੀ ਹੈਗੀ ਆ ਕਿ ਸੈੱਲ ਇਹਦੇ ਵਿੱਚੋਂ 1700 ਕੈਲੋਰੀ ਪਰ ਆਵਰ ਹੀਟ ਦੀਆਂ ਬਣਾ ਸਕਣ ਔਰ ਉਸ ਨੂੰ ਪ੍ਰਜ਼ਰਵ, ਕਿਉਂਕਿ ਕੱਲ ਆਪਾਂ ਸੈੱਲਾਂ ਦੀ ਗੱਲ ਵੀ ਕੀਤੀ ਹੈ ਵੀ ਕਿਹੜੇ ਕਿਹੜੇ ਸੈੱਲ ਕਿਹੜੀ ਕਿਹੜੀ ਐਨਰਜੀ ਪ੍ਰਜ਼ਰਵ ਕਰਦੇ ਨੇ ਤੇ ਕਿਹੜੇ ਕਿਹੜੇ ਅੱਗੇ ਉਸ ਨੂੰ ਤੋੜਦੇ ਨੇ, ਜਿਵੇਂ ਮਾਈਟੋਕੋਂਡਰੀਆ ਵਗੈਰਾ ਦੀ ਗੱਲ ਕੀਤੀ ਸੀ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਜਦੋਂ ਖੁਰਾਕ ਅਸੀਂ ਖਾ ਰਹੇ ਹਾਂ, ਕਈ ਵਾਰ ਐਸਾ ਹੁੰਦਾ ਵੀ ਭਾਵੇਂ ਅਸੀਂ ਬੁੱਢੇ ਵੀ ਹੋ ਗਏ ਹਾਂ ਰੋਟੀਆਂ ਫਿਰ ਵੀ 3-4 ਖਾ ਹੀ ਰਹੇ ਹਾਂ ਜੀ, ਪਰ ਹੁੰਦਾ ਕੀ ਆ ਇਹਦੇ ਵਿੱਚੋਂ ਜਿਹੜੀ ਕਪੈਸਿਟੀ ਐਨਰਜੀ ਵਾਲੀ ਨਿਕਲਣ ਵਾਲੀ ਹੁੰਦੀ ਹੈ, ਜਿਹੜੀ ਸੈੱਲਾਂ ਨੇ ਜਾਂ ਸਾਡੇ ਸਿਸਟਮ ਨੇ ਨਿਚੋੜ ਕੇ ਕੱਢ, ਅਲੱਗ ਅਲੱਗ ਕੰਮ ਨੇ, ਅੰਤਰੀਆਂ ਦਾ ਕੰਮ ਅਲੱਗ ਹੈਗਾ, ਖੂਨ ਨੇ ਲਿਜਾ ਕੇ ਜਦੋਂ ਉਹਦੇ ਚ ਮਿਕਸ ਕਰਨਾ ਉਹਦਾ ਕੰਮ ਅਲੱਗ ਹੈਗਾ ਆ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਸਾਰੇ ਕੰਮ ਜਦੋਂ ਇਸ ਕਪੈਸਿਟੀ ਚ ਨਹੀਂ ਹੁੰਦੇ ਤੇ ਉਹਦੇ ਵਿੱਚੋਂ 1700 ਕੈਲੋਰੀ ਹੀਟ ਦੀਆਂ ਪੂਰੀਆਂ ਨਹੀਂ ਨਿਕਲ ਸਕਦੀਆਂ ਤੇ ਅਸੀਂ ਕਹਿੰਦੇ ਹਾਂ ਵੀ ਹੌਲੀ ਹੌਲੀ ਬੁਢਾਪਾ ਆ ਰਿਹਾ ਹੈ। ਇਹ ਸਿਸਟਮ ਦੇ ਵਿੱਚ ਹੌਲੀ, ਜਿਵੇਂ ਵੇਲਣੇ ਦੀ ਗੱਲ ਆਪਾਂ ਕਈ ਵਾਰ ਕਰੀਏ ਵੀ ਜੇ ਵੇਲਣਾ ਸਹੀ ਨਾ ਹੋਵੇ ਤੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਪਾ ਦਿਓ ਉਹਦੇ ਵਿੱਚ ਉਹ ਰਸ ਨਹੀਂ ਨਿਕਲਣਾ। ਵੇਲਣਾ ਪੁੜ ਉਹਦੇ ਸਹੀ ਹੋਣਗੇ ਤੇ ਘੱਟ ਰਸ ਵਾਲਾ ਵੀ ਗੰਨਾ ਹੋਏਗਾ ਤੇ ਉਹਦੇ ਵਿੱਚ ਪੂਰਾ ਰਸ ਨਿਚੋੜਿਆ ਜਾਏਗਾ। ਔਰ ਇਸੇ ਤਰ੍ਹਾਂ ਇਹ ਹੈ ਕਿ ਜੇ ਪ੍ਰੋਟੀਨਸ ਕੋਈ ਚੀਜ਼ ਹੋ ਗਈ ਤੇ ਉਹਦੇ ਵਿੱਚੋਂ ਘੱਟ ਮਾਤਰਾ ਦੇ ਵਿੱਚ ਵੀ ਹੋਵੇ ਤੇ ਐਨਰਜੀ ਜ਼ਿਆਦਾ ਨਿਕਲੇਗੀ। ਜੇ ਕਾਰਬੋਹਾਈਡਰੇਟਸ ਹੋਣਗੇ ਵੱਧ ਮਾਤਰਾ ਵਿੱਚ ਹੋਏਗੀ, ਐਨਰਜੀ ਉਹਦੇ ਚੋਂ ਘੱਟ ਨਿਕਲੇਗੀ। ਤੇ ਫੂਡ ਦੀਆਂ ਅਲੱਗ ਅਲੱਗ ਕਿਸਮਾਂ ਦੇ ਮੁਤਾਬਕ ਵੀ ਇਹ ਗੱਲ ਹੈਗੀ ਹੈ, ਪਰ ਐਜ਼ ਏ ਹੋਲ ਸਾਰਾ ਮਕਸਦ ਇਹ ਹੈ ਕਿ ਜਿਹੜੀ ਅੰਦਰ ਦੀ ਮਸ਼ੀਨਰੀ ਜਦੋਂ ਹੈ, ਖੁਰਾਕ ਜਿਵੇਂ ਤੁਸੀਂ ਬਾਹਰੋਂ ਮਰਜ਼ੀ ਖਾ ਰਹੀ ਹੈ, ਅੰਦਰ ਦੀ ਮਸ਼ੀਨਰੀ ਜਿਹੜੀ ਹੈ ਤੁਹਾਡੀ ਖਾਧੀ ਗਈ ਖੁਰਾਕ ਦੇ ਮੁਤਾਬਿਕ ਉਹ ਪੂਰੀ ਨਿਚੋੜ ਕੇ ਉਹਦੇ ਵਿੱਚੋਂ ਰਸ ਤੱਤ ਨਹੀਂ ਕੱਢ ਸਕਦੀ। ਦੂਸਰੀ ਗੱਲ, ਜੇ ਰਸ ਤੱਤ ਨਹੀਂ ਕੱਢਦੀ ਤੇ ਇਹਦਾ ਮਤਲਬ ਵੀ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਵੀ ਪੂਰੀ ਨਹੀਂ ਹੋਣੀ, ਔਰ ਜਦੋਂ ਸੈੱਲਾਂ ਦੀ ਆਪਣੀ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ ਤੇ ਇਹਦਾ ਮਤਲਬ ਉਹਦੇ ਵਿੱਚ ਡਿਕਲਾਈਨ ਫੇਜ਼ ਆਉਂਦਾ ਹੈ। ਉਸ ਡਿਕਲਾਈਨ ਫੇਜ਼ ਨੂੰ ਅਸੀਂ ਆਮ ਤੌਰ ਤੇ ਤਾਂ ਵੀਕਨੈਸ ਵਗੈਰਾ ਚ ਲੈ ਲੈਂਦੇ ਹਾਂ, ਪਰ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ ਉਵੇਂ ਉਵੇਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ। ਉਮਰ ਤੋਂ ਪਹਿਲਾਂ ਅਸੀਂ ਇੱਕ ਉਮਰ ਰੱਖੀ ਹੋਈ ਹੈ ਵੀ 25 ਸਾਲ ਤੇ ਸਾਰੇ ਬੰਦਿਆਂ ਨੂੰ ਰਿਟਾਇਰ ਕਰ ਦਿਓ ਜੀ। ਹਾਂਜੀ, ਹੁਣ ਅਸੀਂ ਉਸ ਉਮਰ ਨੂੰ ਵਧਾ ਦਿੱਤਾ ਹੈਗਾ, ਕਹਿੰਦੇ ਸੀ 65 ਤੋਂ 75 ਤੱਕ ਕਰ ਦਿਓ, ਹੁਣ ਅਸੀਂ ਇਹ ਕਹਿੰਦੇ ਹਾਂ ਕਿ ਨਹੀਂ 75 ਤੋਂ 80 ਤੱਕ ਅਰਲੀ ਓਲਡ ਏਜ ਗਿਣਨ ਲੱਗ ਗਏ। ਇਹਦਾ ਮਤਲਬ ਜਿਹੜਾ 80 ਦਾ ਹੋ ਗਿਆ ਉਹਨੂੰ ਅਸੀਂ ਓਲਡ ਏਜ ਗਿਣਨੇ ਆ, ਮੈਂ ਅਜੇ ਅਰਲੀ ਓਲਡ ਏਜ ਵਿੱਚ ਹਾਂ 70 ਦਾ। ਮੁਤਾਬਕ ਅਸੀਂ ਇਸ ਸੈਨੈਲਿਟੀ ਦੀ ਡੈਫੀਨੇਸ਼ਨ ਮੌਕੇ ਮੁਤਾਬਕ ਚੇਂਜ ਕਰਦੇ ਆ ਰਹੇ ਹਾਂ। ਪਹਿਲਾਂ ਇਹ 65 ਤੋਂ ਵੀ ਪਹਿਲਾਂ ਸੀਗੀ, ਫਿਰ 65 ਹੋ ਗਈ, ਫਿਰ 65 ਤੋਂ 70-75 ਤੇ ਪਹੁੰਚ ਗਈ, 70-75 ਤੋਂ ਬਾਅਦ ਹੁਣ ਜਿਹੜੀ 80 ਤੱਕ ਆ ਗਈ। 80 ਨੂੰ ਅਸੀਂ ਕਹਿੰਦੇ ਹਾਂ ਇਹ ਓਲਡ ਏਜ ਹੈਗੀ ਹੈ। ਉਸ ਤੋਂ ਪਹਿਲਾਂ ਸਾਰੀਆਂ ਇਹ ਗੱਲਾਂ ਜਿਹੜੀਆਂ ਨੇ ਪ੍ਰੀ ਅਡਲਟ ਏਜ, ਪ੍ਰੀ ਓਲਡ ਏਜ ਇਹਦੇ ਵਿੱਚ ਆਉਂਦੀਆਂ ਹੈਗੀਆਂ। ਹੁਣ ਹੁੰਦਾ ਕੀ ਹੈ ਇਹਦੇ ਵਿੱਚ, ਉਹੀ ਗੱਲ ਕਿ ਸੈੱਲ ਦੀ ਇੱਕ ਸਾਈਜ਼ ਹੈਗਾ ਆ, ਸੈੱਲ ਦੇ ਸਾਈਜ਼ ਦੇ ਮੁਤਾਬਕ ਉਹਦੇ ਅੰਦਰ ਜਿੰਨੇ ਵੀ ਆਰਗੇਨਲਸ ਹੈਗੇ ਨੇ ਉਹਨਾਂ ਦਾ ਆਪਣਾ ਆਪਣਾ ਕੰਮ ਹੈਗਾ। ਲਿੰਫੋਸਾਈਟ ਦਾ ਆਪਣਾ ਕੰਮ ਹੈਗਾ ਆ, ਮਾਈਟੋਕੋਂਡਰੀਆ ਦਾ ਆਪਣਾ ਕੰਮ ਹੈਗਾ ਆ, ਸਾਈਟੋਪਲਾਜ਼ਮ ਨੇ ਆਪਣਾ ਸਾਰੀ ਡਿਸਟ੍ਰੀਬਿਊਸ਼ਨ ਕਰਵਾਉਣੀ ਹੈ ਉਹ ਸਾਰਾ ਉਹਦਾ ਆਪਣਾ ਕੰਮ ਹੈ, ਇੰਡੋਪਲਾਜ਼ਮਿਕ ਸਾਰੀਆਂ ਚੀਜ਼ਾਂ ਜਿੰਨੀਆਂ ਆਪਾਂ ਕੱਲ ਗਿਣੀਆਂ ਨੇ ਉਹਨਾਂ ਸਾਰੀਆਂ ਦਾ ਆਪਣਾ ਆਪਣਾ ਕੰਮ ਹੈਗਾ। ਤੇ ਉਹ ਸਾਰੇ ਦੇ ਸਾਰੇ ਅਗਰ 2-3% ਘੱਟ ਕੰਮ ਕਰਨਾ ਸ਼ੁਰੂ ਕਰ ਦੇਣ ਤੇ ਕਿੰਨਾ ਕੰਮ ਦਾ ਫਰਕ ਪੈ ਜਾਏਗਾ, ਬਹੁਤ ਜ਼ਿਆਦਾ ਕੰਮ ਦਾ ਫਰਕ ਪੈ ਜਾਏਗਾ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ, ਇਹ ਅਸਲ ਹੋਏਗਾ ਤੁਹਾਡੇ ਕੁਐਸਚਨ ਦਾ ਆਨਸਰ। ਇਹ ਸਾਰੀ ਜਿੰਨੀ ਹੁਣ ਮੈਂ ਦੱਸੀ ਹੈ ਨਾ, ਇਹ ਸਾਰੀ ਉਸ ਬੈਕਗਰਾਊਂਡ ਹੈ ਬੁਢਾਪੇ ਦੀ।
0: ਜੀ,
4: ਹੁਣ ਅਸੀਂ ਮੈਡੀਕਲੀ ਕਿਵੇਂ ਜੱਜ ਕਰਨੇ ਆ, ਕਿਸੇ ਨੂੰ ਅਰਲੀ ਬੁਢਾਪਾ ਵੀ ਆ ਸਕਦਾ ਹੈਗਾ ਔਰ ਕਿਸੇ ਨੂੰ ਲੇਟ ਬੁਢਾਪਾ ਵੀ ਆ ਸਕਦਾ ਹੈਗਾ। ਹੁਣ ਫੌਜਾ ਸਿੰਘ 114 ਸਾਲ ਜਿਉ ਗਿਆ, ਹਾਂਜੀ, ਐਕਸੀਡੈਂਟ ਨਾ ਹੁੰਦਾ ਤੇ ਸ਼ਾਇਦ ਹੁਣ ਵੀ ਉਹ ਜਿਉਂਦਾ ਹੁੰਦਾ। ਹਾਂਜੀ, ਇਸ ਕਰਕੇ ਉਹਦਾ ਮਤਲਬ ਕੀ ਆ ਕਿ ਉਹਦੇ ਸੈੱਲਾਂ ਦੇ ਅੰਦਰ ਐਨਰਜੀ ਦੀ ਪ੍ਰੋਡਕਸ਼ਨ ਜਿੰਨੀ ਨਾਰਮਲ ਇੱਕ ਸਰੀਰ ਨੂੰ ਚੱਲਣ ਵਾਸਤੇ ਚਾਹੀਦੀ ਹੈ ਉਹ ਹੁਣ ਤੱਕ ਵੀ ਪੂਰੀ ਹੁੰਦੀ ਰਹੀ ਹੈ, ਪਰ ਜਿਹੜੇ ਬੰਦਿਆਂ ਦੇ ਵਿੱਚ ਇਹ ਸਾਰੀ ਚੀਜ਼ ਨਾਰਮਲ ਪੂਰੀ ਨਹੀਂ ਹੁੰਦੀ ਤੇ ਉਹ 40 ਸਾਲ ਚ ਵੀ ਹੋ ਸਕਦੀ ਤੇ 50 ਸਾਲ ਚ ਵੀ ਹੋ ਸਕਦੀ। ਹੁਣ ਅਸੀਂ ਇਹਨੂੰ ਮੈਡੀਕਲੀ ਕਿਵੇਂ ਡਿਸਕ੍ਰਾਈਬ ਕਰਦੇ ਹਾਂ, ਅਸੀਂ ਇਹਨੂੰ ਮੈਡੀਕਲੀ ਡਿਸਕ੍ਰਾਈਬ ਕਰਦੇ ਹਾਂ ਬਿਮਾਰੀਆਂ ਦੇ ਤੌਰ ਤੇ। ਯੰਗ ਬੰਦਾ ਹੁੰਦਾ ਹੈ, ਬਹੁਤ ਬਿਮਾਰੀਆਂ ਘੱਟ ਆਉਂਦੀਆਂ ਨੇ, ਇੰਨੀਆਂ ਜ਼ਿਆਦਾ ਬਿਮਾਰੀਆਂ ਨਹੀਂ ਆਉਂਦੀਆਂ। ਕਾਰਨ ਕੀ ਹੁੰਦਾ ਹੈ ਕਿ ਸਾਡੇ ਅੰਦਰ ਸੈੱਲਾਂ ਦੇ ਵਿੱਚ ਪੂਰੀ ਕਪੈਸਿਟੀ ਹੁੰਦੀ ਹੈ, ਆਪੋ ਆਪਣੇ ਅੰਗ ਦੀ ਪੂਰੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈ ਔਰ ਉਹਨਾਂ ਨੂੰ ਪੂਰੀ ਆਕਸੀਜਨ ਸਪਲਾਈ ਹੁੰਦੀ ਹੈ ਔਰ ਉਹ ਬਾਹਰਲੀਆਂ ਫੋਰਸਿਸ ਦੇ ਨਾਲ ਪੂਰੀ ਤਰ੍ਹਾਂ ਫਾਈਟ ਕਰ ਸਕਦੇ ਨੇ, ਕਿਉਂਕਿ ਇਨਫੈਕਸ਼ਨ ਤਾਂ ਆਲ ਓਵਰ ਹਮਾਰੇ ਸਾਡਾ ਜਿਹੜਾ ਇਨਵਾਇਰਮੈਂਟ ਹੈ ਉਹਦੇ ਚ ਕਾਫੀ ਕਿੰਨਾ ਫੈਲਿਆ ਹੋਇਆ ਹੈਗਾ ਔਰ ਚੱਲੀ ਜਾ ਰਹੇ ਨੇ ਇਸ ਤਰ੍ਹਾਂ, ਪਰ ਅਸੀਂ ਸਾਰੀਆਂ ਬਿਮਾਰੀਆਂ ਤਾਂ ਸਾਨੂੰ ਨਹੀਂ ਨਾ ਹੁੰਦੀਆਂ, ਕੁਝ ਹੀ ਬਿਮਾਰੀਆਂ ਹੁੰਦੀਆਂ ਨੇ ਔਰ ਕੁਝ ਹੀ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡਾ ਸਿਸਟਮ ਜਿਹੜਾ ਹੈ ਸਮਰੱਥ ਹੁੰਦਾ ਹੈ। ਕਿਵੇਂ ਸਿਸਟਮ ਸਮਰੱਥ ਹੁੰਦਾ ਹੈ, ਕਿਉਂਕਿ ਸਾਡੇ ਸੈੱਲਾਂ ਦੇ ਆਰਗੇਨਲ ਜਿਹੜੇ ਨੇ ਉਹ ਇਸੇ ਤਰ੍ਹਾਂ ਦੀ ਐਨਰਜੀ ਪੈਦਾ ਕਰਕੇ ਉਹਨਾਂ ਨੂੰ ਕੰਬੈਟ ਕਰਦੇ ਰਹਿੰਦੇ ਨੇ। ਹੁਣ ਓਲਡ ਏਜ ਜਿਹੜੀ ਹੈਗੀ ਹੈ, ਓਲਡ ਏਜ ਦੇ ਵਿੱਚ ਇਹ ਸਾਰੀ ਦੀ ਸਾਰੀ ਕਪੈਸਿਟੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਇੰਨੀ ਸਾਰੀ ਕਪੈਸਿਟੀ ਨਹੀਂ ਹੋ ਜਾਂਦੀ। ਨਮੋਨੀਆ ਜਾਂ ਹੋਰ ਫਿਜ਼ੀਕਲ ਬਿਮਾਰੀਆਂ, ਬ੍ਰੌਂਕਾਈਟਿਸ ਹੋ ਗਈ, ਆਰਥਰਾਈਟਿਸ ਹੋ ਗਈ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਆਮ ਹਾਲਾਤ ਦੇ ਵਿੱਚ ਕਿਸੇ ਵੇਲੇ ਵੀ ਹੋ ਸਕਦੀਆਂ ਨੇ, ਪਰ ਕੁਝ ਇੱਕ ਬਿਮਾਰੀਆਂ ਐਸੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਹੌਲੀ ਹੌਲੀ ਸਾਡੇ ਸੈੱਲ ਜਿਹੜੇ ਨੇ ਉਹ ਡਿਕਲਾਈਨ ਹੋ ਰਹੇ ਨੇ। ਪਹਿਲੀ ਤਾਂ ਗੱਲ ਅਸੀਂ ਇਹਨੂੰ ਦੋ ਫੇਜ਼ਾਂ ਚ ਵੰਡ ਕੇ ਸਮਝਦੇ ਹਾਂ। ਇੱਕ ਫੇਜ਼ ਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਭਾਈ ਜੇ ਮੈਂਟਲ ਸਟੇਟ ਹੈ ਸਾਡੀ ਉਹ ਖਰਾਬ ਹੋ ਗਈ, ਦੂਸਰਾ ਇਹ ਹੈ ਸਾਡੀ ਫਿਜ਼ੀਕਲ ਸਟੇਟ ਜਿਹੜੀ ਹੈ ਉਹ ਨਾਰਮਲ ਨਹੀਂ ਰਹੀ। ਸੋ ਦੋ ਤਰ੍ਹਾਂ ਦੀਆਂ ਬਿਮਾਰੀਆਂ ਕਹਿ ਲੋ ਜਾਂ ਦੋ ਤਰ੍ਹਾਂ ਦੇ ਹਾਲਾਤ ਜਿਵੇਂ ਜਿਵੇਂ ਸਾਡੇ ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਉਹਨੂੰ ਬੁਢਾਪਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਉਮਰ ਦੇ ਨਾਲ ਇਹਦਾ ਫਿਰ ਕੋਈ ਤਾਲੁਕ ਨਹੀਂ ਰਹਿ ਸਕਦਾ। ਅਗਰ ਨਾਰਮਲ ਆਦਮੀ ਰਹੇ, ਸਾਰਾ ਕੁਝ ਸਹੀ ਰਹੇ, ਤਾਂ ਫੇਰ ਅਸੀਂ ਹੁਣ ਜਿਵੇਂ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੱਸੀ, ਜਿਹੜੀ ਅੱਜ ਕੱਲ ਦੀ ਮੈਡੀਕਲ ਦੀ ਡਿਸਕ੍ਰਿਪਸ਼ਨ ਹੈਗੀ ਹੈ ਉਹ 80 ਸਾਲ ਤੋਂ ਬੁਢਾਪਾ ਗਿਣਦੀ ਹੈ।
0: 75
4: ਤੋਂ ਲੈ ਕੇ 80 ਤੱਕ ਦੇ ਜਿਹੜਾ ਪ੍ਰੀ ਓਲਡ ਏਜ ਅਸੀਂ ਗਿਣਦੇ ਹਾਂ। ਹਾਂਜੀ, ਜਦੋਂ ਕਿ ਪਹਿਲਾਂ 65 ਸਾਲ ਤੋਂ ਔਰ 65 ਤੋਂ ਵੀ ਪਹਿਲਾਂ ਆਪਣੇ ਇੰਡੀਆ ਦੇ ਵਿਚ 58 ਸਾਲ ਤੇ ਰਿਟਾਇਰ ਕਰਦੇ ਸੀ। ਉਸ ਕਪੈਸਿਟੀ ਦੇ ਮੁਤਾਬਕ ਸੀ ਕਿ ਉਹ ਨਾਰਮਲ ਜਿਹੜਾ ਸੀ ਉਹਨਾਂ ਮੈਟਾਬੋਲਿਕ ਰੇਟ ਨੂੰ ਮੇਨਟੇਨ ਨਹੀਂ ਕਰ ਸਕਦੇ ਸੀ। ਹੁਣ ਬਿਮਾਰੀਆਂ ਦੇ ਹਿਸਾਬ ਤੇ ਅਸੀਂ ਕਿਵੇਂ ਕਰਦੇ ਹਾਂ? ਜਿਹੜੀਆਂ ਤਾਂ ਟ੍ਰਾਈਬਲ ਏਲਮੈਂਟਸ ਹਨ ਉਹ ਆਉਂਦੀਆਂ ਤੇ ਜਾਂਦੀਆਂ ਹਨ, ਉਹਨਾਂ ਦਾ ਇੱਕ ਲਿਮਿਟਡ ਪੀਰੀਅਡ ਹੈਗਾ ਆ, ਔਰ ਉਸ ਲਿਮਿਟਡ ਪੀਰੀਅਡ ਦੇ ਮੁਤਾਬਕ ਜੇ ਉਹ ਕੰਪਲੀਕੇਟਡ ਨਾ ਹੋਣ ਕਿਸੇ ਹੋਰ ਗੱਲ ਦੇ ਕਰਕੇ, ਜਿਵੇਂ ਆਪਾਂ ਵਾਇਰਲ ਬਿਮਾਰੀਆਂ ਦੀ ਬੜੀ ਡਿਸਕ੍ਰਿਪਸ਼ਨ ਕਰਕੇ ਆਏ ਹਾਂ ਪਿੱਛੇ, ਵਾਇਰਲ ਬਿਮਾਰੀਆਂ ਦਾ ਸਾਨੂੰ ਇਹ ਪਤਾ ਹੈਗਾ ਕਿ ਇਹਨਾਂ ਦਾ ਫੇਜ਼ 21 ਦਿਨ ਤੱਕ ਹੈਗਾ ਆ। ਹੁਣ ਜੇ 21 ਦਿਨ ਤੱਕ ਇਹਨਾਂ ਦਾ ਫੇਜ਼ ਹੈਗਾ ਆ ਤਾਂ ਇਹਦਾ ਮਤਲਬ ਇਹ ਆ ਭਾਈ 21 ਦਿਨਾਂ ਦੇ ਵਿਚ ਵਿਚ ਤੁਸੀਂ ਕੁਛ ਵੀ ਨਾ ਕਰੋ। ਜੇ ਇਹ ਕੰਪਲੀਕੇਟਡ ਨਾ ਹੋਏ ਤੇ ਇਹਨੇ ਆਪਣੇ ਆਪ ਚਲੇ ਜਾਣਾ, ਭਾਵੇਂ ਇਹ ਕੋਵਿਡ ਵੀ ਕਿਉਂ ਨਾ ਹੋਵੇ। ਫਲੂ ਨੂੰ ਜਿਵੇਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨੀ, ਹਫ਼ਤੇ ਦੇ ਵਿਚ ਵਿਚ 3 ਤੋਂ 7 ਦਿਨ ਦੇ ਵਿਚ ਵਿਚ ਇਹਨੇ ਆਪਣੇ ਆਪ ਕਵਰ ਕਰ ਦੇਣਾ। ਜੇ ਤੁਸੀਂ 19 ਸਮਰੱਥਾ ਰੱਖਦੇ ਹੋ, ਜਵਾਨ ਲੋਕ ਨੇ 19 ਸਮਰੱਥਾ ਰੱਖਦੇ ਹੁੰਦੇ ਨੇ ਬਿਨਾਂ ਕਿਸੇ ਦਵਾਈ ਦੇ ਵੀ, ਉਹਦੇ ਮੁਤਾਬਕ ਚੱਲਦੇ ਰਹਿੰਦੇ ਨੇ। ਥੋੜਾ ਬਹੁਤ ਟੈਂਪਰੇਚਰ ਹਾਈ ਹੋਇਆ ਫਿਰ ਵੀ ਉਹ ਕੰਮ ਕਰਦੇ ਰਹਿੰਦੇ ਨੇ, ਇਹ ਸਮਰੱਥਾ ਦੀ ਗੱਲ ਹੈਗੀ ਜਵਾਨੀ ਦੇ ਵਿਚ ਹੈਗੀ। ਪਰ ਬੁਢਾਪੇ ਦੇ ਵਿਚ ਐਸਾ ਹੋਵੇ ਤੇ ਸ਼ਾਇਦ 19 ਸਮਰੱਥਾ ਨਹੀਂ ਰਹਿੰਦੀ ਕਿ ਉਹ 7 ਦਿਨਾਂ ਚ ਠੀਕ ਹੋਵੇ, ਜ਼ਿਆਦਾ ਸਮਾਂ ਲੈ ਲੇਗਾ। ਅੱਗੇ ਗੱਲ ਇਹ ਆ ਕਿ ਭਾਵੇਂ ਬੁਢਾਪਾ ਹੋਵੇ ਤੇ ਭਾਵੇਂ ਜਵਾਨੀ ਹੋਵੇ, ਜੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਕੰਪਲੀਕੇਟਡ ਨਹੀਂ ਹੋਈ ਤੇ ਫੇਰ ਉਹ ਲਿਮਿਟਡ ਸਮੇਂ ਚ ਠੀਕ ਹੋ ਗਈ ਤੇ ਅਸੀਂ ਉਹਨੂੰ ਕਹਿੰਦੇ ਹਾਂ ਵੀ ਬੰਦਾ ਜਵਾਨ ਆ, ਹਜੇ ਇਹ ਬੁੱਢਾ ਨਹੀਂ ਹੈਗਾ। ਜਦੋਂ ਇਹ ਸਥਿਤੀ ਹੈ, ਇਹ ਸਥਿਤੀ ਇਸ ਤਰ੍ਹਾਂ ਦੀ ਆ ਜਾਵੇ ਭਾਈ ਬੰਦਾ ਬਿਮਾਰ ਹੋਇਆ ਤੇ ਪਤਾ ਹੀ ਆ ਵੀ ਫਲੂ ਨੂੰ 3 ਤੋਂ 7 ਦਿਨ ਤੱਕ ਠੀਕ ਹੋ ਜਾਣਾ ਚਾਹੀਦਾ ਤੇ ਵੱਧ ਤੋਂ ਵੱਧ 21 ਦਿਨ ਦੇ ਵਿਚ ਤਾਂ ਸਾਡਾ ਵਾਇਰਲ ਦਾ ਸਿਸਟਮ ਹੀ ਹੈਗਾ ਨਾ, ਤੇ 21 ਦਿਨ ਦੇ ਵਿਚ ਇਹਨੂੰ ਠੀਕ ਹੋ ਜਾਣਾ ਚਾਹੀਦਾ ਸੀ। ਪਰ ਇੱਕ ਬੁੱਢਾ ਬੰਦਾ ਹੈ ਵਿਚਾਰਾ, ਉਹ 21 ਦਿਨਾਂ ਚ ਨਹੀਂ ਠੀਕ ਹੋਇਆ, ਉਹ ਲਮਕਦਾ ਗਿਆ, ਠੰਡ ਠੁੰਡ ਲੱਗੀ ਸੀ, ਕੋਈ ਨਾ ਕੋਈ ਪ੍ਰੋਬਲਮ ਹੋਈ ਸੀ, ਹੌਲੀ ਹੌਲੀ ਉਹ ਕੰਪਲੀਕੇਟ ਹੋ ਗਈ। ਕੰਪਲੀਕੇਟ ਕਿਵੇਂ ਹੁੰਦੀ ਹੈ ਕਿ ਇਨਵਾਇਰਮੈਂਟ ਦੇ ਵਿਚ ਸਾਹ ਤਾਂ ਲੈ ਹੀ ਰਿਹਾ, ਬਹੁਤ ਸਾਰੇ ਬੈਕਟੀਰੀਆ, ਬਹੁਤ ਸਾਰੇ ਜਰਾਸੀਮ ਜਿਹੜੇ ਨੇ ਉਹ ਇਨਹੇਲ ਕਰ ਹੀ ਰਿਹਾ ਹੈਗਾ ਆ, ਔਰ ਉਹ ਸਾਰੇ ਜਿਹੜੇ ਨੇ ਅੰਦਰ ਸਿਸਟਮ ਨੂੰ ਹੋਰ ਵੀਕ ਕਰ ਦਿੰਦੇ ਨੇ, ਔਰ ਹੋਰ ਵੀਕ ਕਰਨ ਕਰਕੇ ਜੋ ਕੁਛ ਉਹਨੇ ਖਾਧਾ ਪੀਤਾ ਹੈ ਉਹ ਉਹਨਾਂ ਦੀ ਖੁਰਾਕ ਵੀ ਬਣਦਾ ਹੈਗਾ, ਜਿਹੜੀ ਉਹਦੀ ਆਕਸੀਜਨ ਹੁੰਦੀ ਹੈ ਉਹ ਵੀ ਸਵਾਲੋ ਕਰਦੇ ਹੈਗੇ ਨੇ। ਇਹਦੇ ਮੁਤਾਬਕ ਜਿਹੜੀ ਹੈ ਬਾਡੀ ਨੂੰ ਮਿਲਣ ਵਾਲੀ ਖੁਰਾਕ ਜਿਹੜੀ ਹੈ ਆਕਸੀਜਨ ਪਲੱਸ ਖੁਰਾਕ ਉਹ ਪੂਰੀ ਨਹੀਂ ਮਿਲਦੀ, ਜਿਹਦੇ ਕਰਕੇ ਅਸੀਂ ਕਹਿੰਦੇ ਵੀ ਬੁਢਾਪਾ ਹੋ ਗਿਆ। ਹੁਣ ਕੁਝ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਆਉਂਦੀਆਂ ਹੀ ਬੁਢਾਪੇ ਦੇ ਸਮੇਂ ਨੇ, ਉਹਨਾਂ ਨੂੰ ਅਸੀਂ ਦੋ ਭਾਗਾਂ ਚ ਵੰਡ ਕੇ ਵੇਖਦੇ ਹਾਂ, ਮੈਂਟਲ ਤੇ ਫਿਜ਼ੀਕਲ। ਮੈਂਟਲ ਤੇ ਫਿਜ਼ੀਕਲ ਦੇ ਵਿਚ ਦੋ ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਲੈਂਦੇ ਹਾਂ, ਜਿਵੇਂ ਅਲਜ਼ਾਈਮਰ ਇਹ ਬੁਢਾਪੇ ਦੀ ਨਿਸ਼ਾਨੀ ਹੈ, ਜਦੋਂ ਮਾਨਸਿਕ ਤੌਰ ਤੇ ਜੋ ਸਾਡੀ ਸੋਚਣ ਦੀ ਸਮਰੱਥਾ ਹੈ, ਜੋ ਸਾਡੀ ਕਰਨ ਦੀ ਸਮਰੱਥਾ ਹੈਗੀ ਹੈ, ਜਦੋਂ ਉਹ ਨਾ ਰਹੇ, ਭਾਵ ਮੈਮਰੀ ਨਾਲ ਜਿਹੜੀ ਵੀ ਸਾਡੀ ਮੈਮਰੀ ਅੱਗੇ ਸੀ ਉਹ ਹੁਣ ਮੈਮਰੀ ਨਾ ਰਹੇ ਤੇ ਹੌਲੀ ਹੌਲੀ ਉਹ ਡਿਕਲਾਈਨ ਹੋਣੀ ਸ਼ੁਰੂ ਹੋ ਜਾਵੇ ਤੇ ਅਸੀਂ ਕਹਿੰਦੇ ਹਾਂ ਅਲਜ਼ਾਈਮਰ ਦਾ ਬਿਮਾਰ ਹੈ। ਔਰ ਆਮ ਤੌਰ ਤੇ ਸਾਨੂੰ ਵੇਖਣ ਵਿਚ ਮਿਲਦੀਆਂ ਨੇ ਜਦੋਂ ਬੰਦਾ ਆਮ ਤੌਰ ਤੇ 55-60 ਸਾਲ ਦਾ ਹੁੰਦਾ ਹੈ, ਪਰ ਇਹ ਵੇਖਿਆ ਗਿਆ ਹੈ ਕਿ ਕੁਝ ਕੁ ਲੋਕਾਂ ਦੇ ਵਿਚ ਅਰਲੀ ਅਲਜ਼ਾਈਮਰ ਸਾਈਨਸ ਆਣੇ ਸ਼ੁਰੂ ਹੋ ਜਾਂਦੇ ਆ, ਯਾਦਾਸ਼ਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ, ਭੁੱਲਣਾ ਸ਼ੁਰੂ ਹੋ ਜਾਂਦੇ ਨੇ। ਭੁੱਲਣ ਦੇ ਵਿਚ ਕਈ ਇਕ ਗੱਲਾਂ ਉਹਨੂੰ ਕਹਿੰਦੇ ਨੇ ਅਸੀਂ ਸ਼ਾਰਟ ਟਰਮ ਮੈਮਰੀ, ਇੱਕ ਹੁੰਦੀ ਲੌਂਗ ਟਰਮ ਮੈਮਰੀ, ਔਰ ਇਹ ਅਲੱਗ ਅਲੱਗ ਫੇਜ਼ ਨੇ ਸਾਡੇ ਬ੍ਰੇਨ ਦੇ ਵਿਚ। ਜਦੋਂ ਆਪਾਂ ਬ੍ਰੇਨ ਦੀ ਗੱਲ ਕਰੀ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਕਿ ਸਾਡਾ ਫਰੰਟਲ ਲੋਬ ਜਿਹੜਾ ਹੈ ਇਹਦਾ ਇਮੀਡੀਏਟ ਜਿਹੜੀ ਸ਼ਾਰਟ ਟਰਮ ਮੈਮਰੀ ਹੈ ਉਹਨੂੰ ਡੀਲ ਕਰਦਾ ਹੈ, ਜਿਹੜਾ ਪੋਸਟੀਰੀਅਰ ਲੋਬ ਹੈ ਉਹ ਲੌਂਗ ਟਰਮ ਮੈਮਰੀ ਨੂੰ ਡੀਲ ਕਰਦਾ ਹੈਗਾ ਆ, ਔਰ ਇਹਦੇ ਮੁਤਾਬਕ ਅਸੀਂ ਜੱਜ ਕਰਦੇ ਰਹਿੰਦੇ ਵੀ ਭਾਈ ਕਿਹੜੇ ਪਾਰਟ ਚ ਕਿੰਨਾ ਕੁ ਨੁਕਸ ਹੋ ਗਿਆ। ਪਰ ਅਲਜ਼ਾਈਮਰ ਐਜ਼ ਏ ਹੋਲ ਜਦੋਂ ਸਾਡੀ ਯਾਦਾਸ਼ਤ ਚਾਹੇ ਇਮੀਡੀਏਟ ਯਾਦਾਸ਼ਤ ਹੋਵੇ ਤੇ ਚਾਹੇ ਪੁਰਾਣੀ ਹੋਵੇ, ਲੌਂਗ ਟਰਮ ਹੋਵੇ ਜਾਂ ਸ਼ਾਰਟ ਟਰਮ ਮੈਮਰੀ ਹੋਵੇ, ਜਦੋਂ ਰੈਗੂਲਰਲੀ ਡਿਕਲਾਈਨ ਕਰਨੀ ਸ਼ੁਰੂ ਹੋ ਜਾਵੇ ਔਰ ਇਥੋਂ ਤੱਕ ਵੀ ਪਹੁੰਚ ਜਾਵੇ ਭਾਈ ਮੇਰੇ ਸਾਹਮਣੇ ਜਿਹੜਾ ਬੰਦਾ ਬੈਠਾ ਯਾਰ ਮੈਨੂੰ ਰੋਜ਼ ਮਿਲਦਾ ਹੈਗਾ ਤੇ ਮੈਨੂੰ ਇਹ ਨੀ ਪਤਾ ਵੀ ਇਹਨਾਂ ਦਾ ਨਾਂ ਕੀ ਹੈ। ਹਾਂਜੀ ਰੋਜ਼ ਰੇਡੀਓ ਤੇ ਮੇਰੇ ਨਾਲ ਸਾਹਮਣੇ ਗੱਲਬਾਤ ਕਰਦਾ ਪਰ ਯਾਰ ਨਾਂ ਨੀ ਪਤਾ ਮੈਨੂੰ, ਹਾਂਜੀ ਨਾਂ ਭੁੱਲ ਜਾਵੇ ਲਾਲ ਸਿੰਘ ਦਾ। ਹਾਂਜੀ ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਥਿਤੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਇਲਜ਼ਾਮੀਅਤ। ਔਰ ਡਾਕਟਰ ਦੇ ਨਾਂ ਤੇ ਇਲਜ਼ਾਮੀਅਤ ਦਾ ਡਾਕਟਰ ਦਾ ਨਾਂ ਸੀ ਉਹਨਾਂ ਨੇ। ਇਹ ਗਰੁੱਪ ਆਫ ਸਿੰਪਟਮਸ ਹੈ, ਗਰੁੱਪ ਆਫ ਸਿੰਪਟਮਸ ਹੈਗਾ ਆ ਯਾਦਾਸ਼ਤ ਭੁੱਲਣ ਦਾ, ਸ਼ਾਰਟ ਟਰਮ ਮੈਮਰੀ ਦਾ, ਲੌਂਗ ਟਰਮ ਮੈਮਰੀ ਦਾ, ਔਰ ਉਸ ਤੋਂ ਬਾਅਦ ਇੱਕ ਦੂਸਰੀ ਹੋਰ ਬਿਮਾਰੀ ਜਿਹੜੀ ਇਹਦੇ ਨਾਲ ਰਲਦੀ ਰੁਲਦੀ ਉਹ ਵੀ ਡਾਕਟਰ ਦੇ ਨਾਂ ਤੇ ਰੱਖਿਆ ਗਿਆ, ਉਹਦਾ ਨਾਂ ਪਾਰਕਿੰਸਨ ਦੇ ਨਾਂ ਤੇ ਇਹਦਾ ਰੱਖਿਆ ਗਿਆ, ਜਿਹਦਾ ਮਤਲਬ ਹੈ ਇਨਕੋਆਰਡੀਨੇਸ਼ਨ। ਜਦੋਂ ਤੁਹਾਡਾ ਦਿਮਾਗ ਤੇ ਤੁਹਾਡਾ ਸਰੀਰ ਆਪਸ ਵਿੱਚ ਕੋਆਪਰੇਟ ਨਾ ਕਰਨ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਇਨਕੋਆਰਡੀਨੇਸ਼ਨ, ਇੱਕ ਦੂਸਰੇ ਨਾਲ ਸੰਬੰਧ ਹੈ ਨੀ ਗਾ। ਮੈਂ ਐਗਜ਼ਾਮਪਲ ਦਿਆਂ ਕਿ ਬੱਚੇ ਆਏ ਆ, ਬੱਚਿਆਂ ਨੇ ਆਖਿਆ ਬਾਪੂ ਆਹ ਚਾਹ ਦਾ ਕੱਪ ਮੈਂ ਰੱਖ ਦਿੱਤਾ ਤੇਰਾ ਲੈ ਲਾ। ਬਾਪੂ ਨੇ ਕੋਸ਼ਿਸ਼ ਕੀਤੀ ਮੈਂ ਟੇਬਲ ਤੇ ਪਿਆ ਚਾਹ ਦਾ ਕੱਪ ਫੜ ਲਵਾਂ, ਉਹਨੇ ਤਾਂ ਫੜਨ ਦੀ ਕੋਸ਼ਿਸ਼ ਕੀਤੀ ਤੇ ਹੱਥ ਦੂਜੇ ਪਾਸੇ ਵੱਜ ਗਿਆ, ਚਾਹ ਡੁੱਲ ਗਈ, ਚਾਹ ਡੋਲ ਦਿੱਤੀ ਹੈ। ਪਰ ਉਹਨਾਂ ਨੂੰ ਨਹੀਂ ਪਤਾ ਕਿਉਂਕਿ ਬੁੱਢੇ ਹੋਏ ਨੀ ਨਾ ਹੁੰਦੇ, ਉਹਨਾਂ ਨੂੰ ਅਲਜ਼ਾਈਮਰ ਵਾਲੀ ਸਥਿਤੀ ਆਈ ਨਹੀਂ ਹੁੰਦੀ ਨਾ। ਉਸ ਵੇਲੇ ਇਹ ਉਹਦੀ ਅਸਮਰਥਤਾ ਹੁੰਦੀ ਹੈ ਤੇ ਜਦੋਂ ਅਸਮਰਥਤਾ ਆਣੀ ਸ਼ੁਰੂ ਹੋ ਜਾਵੇ ਉਸ ਨੂੰ ਅਸੀਂ ਕਹਿੰਦੇ ਹਾਂ ਓਲਡ ਏਜ। ਔਰ ਇਹ ਸਮਰਥਤਾ ਕਿਸੇ ਨੂੰ ਪਹਿਲਾਂ ਨਹੀਂ ਆ ਸਕਦੀ ਹੈ। ਹਾਂ ਪਹਿਲਾਂ ਇਹਨਾਂ ਬਿਮਾਰੀਆਂ ਦਾ ਨਾਂ ਅਸੀਂ ਹੋਰ ਰੱਖ ਦਿੰਦੇ ਹਾਂ ਜਿਵੇਂ ਕੋਰੀਆ ਵਗੈਰਾ, ਟ੍ਰੈਂਬਲਿੰਗ, ਹੱਥ ਕੰਬ ਰਹੇ ਨੇ, ਟ੍ਰੈਂਬਲਿੰਗ ਹੋ ਗਈ, ਇਹਨੂੰ ਕੋਰੀਆ ਕਹਿੰਦੇ ਆ। ਇਸੇ ਤਰ੍ਹਾਂ ਯਾਦਾਸ਼ਤ ਦੇ ਵਿੱਚ ਇੱਕ ਹੋਰ ਟਰਮ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ।
0: ਜੀ
4: ਪੰਜ ਸੱਤ ਗੱਲਾਂ ਹੋ ਗਈਆਂ, ਘਰ ਵਾਲੇ ਨੇ ਆਖਿਆ ਵੀ ਯਾਰ ਜਦੋਂ ਜੋਬ ਤੋਂ ਆਏਗਾ ਆਉਂਦੇ ਆ ਤੂੰ ਫਲਾਣੇ ਕਰੇ ਸਬਜ਼ੀ ਲਈ ਆਵੀ, ਤੁਸੀਂ ਕੰਮ ਕਰਕੇ ਤੇ ਆ ਗਏ ਤੇ ਸਬਜ਼ੀ ਲੈ ਕੇ ਨੀ ਆਇਆ, ਕਿ ਜਿਹੜਾ ਕੰਮ ਉਹਨੇ ਕਿਹਾ ਸੀ ਉਹ ਕਰਕੇ ਨੀ ਆ ਕੇ ਘਰੇ ਪਹੁੰਚ ਗਏ। ਇਹਨੂੰ ਅਸੀਂ ਇਹ ਨੀ ਕਹਿੰਦੇ ਵੀ ਯਾਦਾਸ਼ਤ ਖਤਮ ਸੀਗੀ, ਇਹਨੂੰ ਅਸੀਂ ਇਹ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ, ਵੀ ਹੋਰ ਕੰਮ ਬੜੇ ਸਾਰੇ ਸੀ ਦਿਮਾਗ ਦੇ ਵਿੱਚ ਔਰ ਇਹ ਗੱਲ ਜਿਹੜੀ ਹੈ ਉਹ ਪਾਸੇ ਰਹਿ ਗਈ। ਸੋ ਇਹ ਯੰਗ ਏਜ ਦੇ ਵਿੱਚ ਵੀ ਹੋ ਸਕਦੀ ਹੈ, ਪਰ ਜਦੋਂ ਇਹ ਗੱਲ ਉਮਰ ਦੇ ਨਾਲ ਰਿਲੇਟਡ ਹੁੰਦੀ ਹੈ 55-60 ਸਾਲ ਤੋਂ ਬਾਅਦ ਤੇ ਬਾਪੂ ਤੈਨੂੰ ਤਾਂ ਯਾਦ ਹੀ ਕੁਛ ਨੀ ਰਹਿੰਦਾ ਯਾਰ, ਤੈਨੂੰ ਆਖਿਆ ਸੀ ਆਹ ਕੰਮ ਕਰਨ ਵਾਸਤੇ ਐਂ ਕਰਨਾ ਹੈਗਾ, ਉਸ ਵੇਲੇ ਉਹਨੂੰ ਯਾਦ ਨਹੀਂ ਰਹਿੰਦਾ। ਠੀਕ ਆ, ਸੋ ਮੈਂ ਇਹਨਾਂ ਦੋ ਹਿੱਸਿਆਂ ਚ ਵੰਡ ਕੇ ਤੁਹਾਨੂੰ ਇਸ ਓਲਡ ਏਜ ਦਾ ਐਕਸਪਲੇਨੇਸ਼ਨ ਦਿੱਤਾ ਆ ਕਿਉਂਕਿ ਉਹ ਗੱਲਾਂ ਸਾਰੀਆਂ ਯੰਗ ਏਜ ਵਿੱਚ ਵੀ ਆ ਸਕਦੀਆਂ ਨੇ ਤੇ ਓਲਡ ਏਜ ਵਿੱਚ ਵੀ ਆ ਸਕਦੀਆਂ ਨੇ, ਪਰ ਓਲਡ ਏਜ ਵਿੱਚ ਆਉਣ ਵਾਲੀਆਂ ਬਿਮਾਰੀਆਂ ਦਾ ਨਾਂ ਅਸੀਂ ਰੱਖ ਦਿੱਤਾ ਅਲਜ਼ਾਈਮਰ ਤੇ ਪਾਰਕਿੰਸਨ। ਅਲਜ਼ਾਈਮਰ ਜਿਹੜੀ ਹੈ ਮਾਨਸਿਕ ਪਰਿਸਥਿਤੀਆਂ ਨੂੰ ਡੀਲ ਕਰਦੀ ਆ, ਔਰ ਇਹ ਪਹੁੰਚਦੀ ਇੱਥੋਂ ਤੱਕ ਪਹੁੰਚ ਜਾਂਦੀ ਆ ਕਿ ਉਹਨੂੰ ਇਹ ਵੀ ਨਹੀਂ ਯਾਦ ਰਹਿੰਦਾ ਵੀ ਆ ਸਾਹਮਣੇ ਜਿਹੜਾ ਬੈਠਾ ਮੇਰਾ ਇਹਦੇ ਨਾਲ ਰਿਲੇਸ਼ਨ ਕੀ ਹੈ। ਮੇਰੇ ਕੋਲ ਕਈ ਤਰ੍ਹਾਂ ਪੇਸ਼ੈਂਟ ਇਸ ਤਰ੍ਹਾਂ ਦੇ ਲੈ ਕੇ ਆਉਂਦੇ ਨੇ, ਧੀ ਜਾਂ ਪੁੱਤਰ ਲੈ ਕੇ ਆਉਂਦੇ ਨੇ ਤੇ ਉਹਨੂੰ ਲੈ ਕੇ ਤੇ ਆਇਆ ਡਾਕਟਰ ਕੋਲੇ, ਲੇਕਿਨ ਉਸ ਨੂੰ ਇਹ ਯਾਦ ਨਹੀਂ ਵੀ ਇਹ ਮੇਰਾ ਕੀ ਲੱਗਦਾ ਹੈ, ਉਹਨੂੰ ਪੁੱਛੋ ਵੀ ਆ ਕੌਣ ਹੈ ਤੇਰਾ, ਉਹਨੂੰ ਯਾਦ ਨਹੀਂ ਹੁੰਦਾ। ਇਸ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਨੇ ਅਲਜ਼ਾਈਮਰਸ ਦੇ ਹੋ ਜਾਂਦੇ ਨੇ ਅਲਟੀਮੇਟ। ਪਰ ਕਈ ਵਾਰਾਂ ਯੰਗ ਏਜ ਦੇ ਵਿੱਚ ਐਸਾ ਹੁੰਦਾ ਯਾਰ ਆਫਿਸ ਰੋਜ਼ ਜਾਂਦੇ ਆ, ਬੰਦਾ ਰੋਜ਼ ਮਿਲਦਾ, ਪਤਾ ਨਹੀਂ ਨਾਂ ਕੀ ਸੀ ਇਹਦਾ, ਇਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਸੋ ਏਜ ਤੋਂ ਪਹਿਲਾਂ ਅਗਰ ਇਸ ਤਰ੍ਹਾਂ ਦੀ ਸ਼ਾਰਟ ਟਰਮ ਮੈਮਰੀ ਹੁੰਦੀ ਹੈ, ਬੇਸ਼ਕ ਬ੍ਰੇਨ ਦੇ ਉਸੇ ਆਰਗਨ ਤੋਂ ਹੁੰਦੀ ਹੈ, ਉਸੇ ਫਰੰਟਲ ਲੋਬ ਤੋਂ ਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਸ਼ਾਰਟ ਟਰਮ ਮੈਮਰੀ, ਇਹ ਯੰਗ ਏਜ ਵਿੱਚ ਹੋ ਸਕਦੀ ਹੈ। ਪਰ ਜਿਹੜਾ ਅਲਜ਼ਾਈਮਰ ਵਾਲੀ ਕੰਡੀਸ਼ਨ ਹੈਗੀ ਹੈ ਇਹ ਹੈਗੀ ਹੈ ਓਲਡ ਏਜ ਨਾਲ ਸੰਬੰਧਿਤ ਹੈਗੀ ਹੈ। ਸੋ ਜਦੋਂ ਓਲਡ ਏਜ ਨਾਲ ਸੰਬੰਧਿਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਮਾਨਸਿਕ ਤੌਰ ਤੇ ਹੋਣ ਵੀ ਸਾਹਮਣੇ ਬੈਠਾ ਆ, ਜਾਂ ਮੈਨੂੰ ਇਹਨੇ ਗੱਲ ਜਿਹੜੀ ਕਹੀ ਸੀ ਪਤਾ ਨੀ ਕੀ ਗੱਲ ਕਹੀ ਸੀ, ਜਾਂ ਪਤਾ ਨੀ ਮੈਂ ਗੱਲ ਕਰ ਰਿਹਾ ਤੇ ਕਿਹੜੀ ਗੱਲ ਕਰ ਰਿਹਾ ਯਾਦ ਭੁੱਲ ਗਿਆ, ਮੈਂ ਕੰਮ ਕੀ ਕਰ ਰਿਹਾ ਸੀਗਾ ਮੈਨੂੰ ਯਾਦ ਭੁੱਲ ਗਿਆ, ਗੱਲ ਕਰਦੇ ਕਰਦੇ ਭੁੱਲ ਗਿਆ। ਸੋ ਇਹ ਸਾਰੀਆਂ ਗੱਲਾਂ ਸਿਨੈਲਿਟੀ ਦੇ ਫੁੱਟ ਸਟੈਪ ਹਨ। ਫੁੱਟ ਸਟੈਪ ਦਾ ਮਤਲਬ ਆ ਵੀ ਤੁਸੀਂ ਉਸ ਵਾਲੇ ਪਾਸੇ ਜਾ ਸਕਦੇ ਹੋ, ਤੁਸੀਂ
5: ਉਧਰ ਨੂੰ,
4: ਹਾਂਜੀ ਉਧਰ ਨੂੰ ਤੁਰ ਪਏ ਹੋ, ਇਹਨੂੰ ਤੁਸੀਂ ਰੋਕ ਵੀ ਸਕਦੇ ਹੋ ਪਰ ਉਮਰ ਦੇ ਹਿਸਾਬ ਤੇ। ਜੇ ਔਜਾ ਸਿੰਘ ਹੋਰਾਂ ਉਹਨੂੰ 114 ਸਾਲ ਤੱਕ ਰੋਕੀ ਰੱਖਿਆ ਤੇ ਉਹਨਾਂ ਦੀ ਐਕਸਰਸਾਈਜ਼ ਤਾਂ ਹੋਰ ਸਾਰੀ ਗੱਲ ਨਾਲ ਸੰਬੰਧਿਤ ਹੈਗੀ ਗੱਲ, ਪਰ ਆਮ ਤੌਰ ਤੇ ਵੀ ਬੰਦੇ ਜਿਹੜੇ ਨੇ ਅਗਰ ਨਾਰਮਲ ਐਕਸਰਸਾਈਜ਼ ਕਰਦੇ ਰਹਿਣ ਨਾਰਮਲ ਸੈੱਲਾਂ ਦੇ ਵਿੱਚ। ਅੱਛਾ ਹੁਣ ਐਕਸਰਸਾਈਜ਼ ਦਾ ਵੀ ਇੱਕ ਐਕਸਪਲੇਨੇਸ਼ਨ ਹੈ ਕੀਮਾ ਸਾਹਿਬ, ਅਸੀਂ ਕਹਿੰਦੇ ਆ ਵੀ ਟੈਡ ਮਿਲ ਤੇ ਚੜ ਗਏ ਤੇ ਪਸੀਨਿਓ ਪਸੀਨੀ ਕਰ ਲਿਆ ਸੀ ਆਪਣੇ ਆਪ ਨੂੰ, ਪਰਪਸ ਉਹਨੇ ਵੀ ਉਹੀ ਕੰਮ ਕੀਤਾ ਕਿ ਤੁਹਾਡੇ ਸੈੱਲਾਂ ਦੇ ਵਿੱਚੋਂ ਗੈਸਿਸ ਜਿਹੜੀਆਂ ਨੇ ਉਹ ਬਾਹਰ ਕੱਢੀਆਂ ਤੇ ਆਕਸੀਜਨ ਦਾ ਪ੍ਰਵਾਹ ਚਲਾਇਆ। ਜਿੰਨੀ ਜਿੰਨੀ ਆਕਸੀਜਨ ਜ਼ਿਆਦਾ ਹੋਏਗੀ, ਜਿੰਨੀ ਖੁਰਾਕ ਤੁਹਾਡੇ ਅੰਦਰ ਹੋਏਗੀ, ਉਹਦੀ ਅੱਗ ਪੂਰੀ ਬਵੇਗੀ, ਐਨਰਜੀ ਪੂਰੀ ਜਾਏਗੀ। ਇਹਦੇ ਹੋਰ ਵੀ ਕਈ ਤਰੀਕਾਕਾਰ ਹੈਗੇ ਨੇ ਜਿਹਦੇ ਰਾਹੀਂ ਤੁਸੀਂ ਆਪਣੀ ਐਨਰਜੀ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੋ। ਜ਼ਰੂਰੀ ਨਹੀਂ ਕਿ ਟ੍ਰੈਡਮਿਲ ਤੇ ਚੜ ਕੇ ਜਾਂ ਫੌਜਾ ਸਿੰਘ ਤਰ੍ਹਾਂ ਮੈਰਾਥਨ ਦੌੜੋ ਤੇ ਤਾਂ ਹੀ ਐਸਾ ਕੁਛ ਹੋਣਾ ਆ। ਹੋਰ ਵੀ ਬਹੁਤ ਸਾਰੇ ਤਰੀਕਾਕਾਰ ਹੈਗੇ ਨੇ ਜਿਹਦੇ ਨਾਲ ਅਸੀਂ ਕਰ ਸਕਦੇ ਹਾਂ, ਯੰਗ ਏਜ ਦੇ ਵਿੱਚ ਵੀ ਕਰ ਸਕਦੇ ਹਾਂ ਤੇ ਬੁਢਾਪੇ ਦੇ ਵਿੱਚ ਵੀ ਸਾਰੇ ਅੰਗ ਸਾਡੇ ਨਾਰਮਲ ਕੰਮ ਕਰਦੇ ਰਹਿਣ, ਐਸਾ ਅਸੀਂ ਕਰ ਸਕਦੇ ਹਾਂ ਜਿਹੜੀਆਂ ਨਾਰਮਲ ਐਕਸਰਸਾਈਜ਼ਾਂ ਨੇ ਜਿਹਦੇ ਰਾਹੀਂ ਸਾਡੇ ਹਰੇਕ ਅੰਗ ਦੇ ਵਿੱਚ ਆਕਸੀਡੇਸ਼ਨ ਹੋਵੇ ਤੇ ਅਸੀਂ ਬੁਢਾਪੇ ਨੂੰ ਰੋਕ ਸਕਦੇ ਹਾਂ, ਬੁਢਾਪੇ ਨੂੰ ਸਲੋ ਡਾਊਨ ਕਰ ਸਕਦੇ ਹਾਂ। ਜਦੋਂ ਅਸੀਂ ਸਲੋ ਡਾਊਨ ਦੀ ਗੱਲ ਕਰਾਂਗੇ ਉਹਦਾ ਮਤਲਬ ਇਹ ਆ ਵੀ ਅਸੀਂ ਅਲਜ਼ਾਈਮਰ ਵੀ ਰੋਕ ਸਕਦੇ ਹਾਂ। ਹੁਣ ਅਲਜ਼ਾਈਮਰ ਕਿਵੇਂ ਰੋਕੀ ਜਾਊਗੀ? ਜਦੋਂ ਤੁਸੀਂ ਹਮੇਸ਼ਾ ਹੀ ਦਿਮਾਗ ਨੂੰ ਇਮਤਿਹਾਨ ਵਿੱਚ ਪਾਈ ਰੱਖੋਗੇ, ਅਲਜ਼ਾਈਮਰ ਰੁਕ ਜਾਏਗਾ। ਚੀਮਾ ਸਾਹਿਬ, ਹੁਣ ਆਪਾਂ ਕੁਛ ਯਾਦ ਕਰਦੇ ਪਏ ਨਾ, ਅਸੀਂ ਸੋਚਦੇ ਪਏ ਨਾ, ਸਾਰੀਆਂ ਗੱਲਾਂ ਕਰਦੇ ਪਏ ਨਾ, ਇਹ ਕਿੱਥੋਂ ਆ ਰਹੀਆਂ? ਬ੍ਰੇਨ ਦੇ ਫਰੰਟਲ ਲੋਬ ਤੋਂ ਆ ਰਹੀਆਂ
0: ਜੀ।
4: ਜੇ ਅਸੀਂ ਇਸ ਨੂੰ ਇਸੇ ਤਰ੍ਹਾਂ ਐਕਟਿਵ ਰੱਖੀਏ, ਛੱਡਦੇ ਛੱਡੋ ਖੜਾ ਯਾਰ, ਕੀ ਰਹਿਣਾ, ਰੋਟੀ ਖਾਧੀ, ਨੀਂਦ ਲਈ, ਬੱਚੀ ਕਿਆ ਹੀ ਜ਼ਿੰਦਗੀ ਹੈ, ਤੇ ਆਟੋਮੈਟਿਕਲੀ ਇਹ ਡਿਕਲਾਈਨ ਹੋਣਾ ਸ਼ੁਰੂ ਹੋ ਜਾਏਗਾ। ਪਰ ਜਿੰਨਾ ਤੁਸੀਂ ਵੱਧ ਦਿਮਾਗ ਨੂੰ ਇਸਤੇਮਾਲ ਕਰਦੇ ਰਹੋਗੇ ਨਾ, ਇਹ ਦਿਮਾਗ ਦੀ ਐਕਸਰਸਾਈਜ਼ ਆ, ਇਹਦੇ ਨਾਲ ਦਿਮਾਗ ਨੂੰ ਆਕਸੀਜਨ ਮਿਲਦੀ ਹੈਗੀ ਹੈ। ਜਿਸ ਜਿਸ ਅੰਗ ਨੂੰ ਤੁਸੀਂ ਵਰਤੋਗੇ, ਉਸ ਉਸ ਅੰਗ ਦੇ ਸੈੱਲ ਜਿਹੜੇ ਨੇ ਐਕਟਿਵ ਹੋਣਗੇ, ਆਪਣੀ ਆਕਸੀਜਨ ਤੇ ਆਪਣੀ ਖੁਰਾਕ ਨਾਰਮਲ ਰਹਿਣਗੇ, ਤੇ ਫਿਰ ਉਹਨਾਂ ਚ ਸਨੈਲਿਟੀ ਦਾ ਫੈਕਟਰ ਰੁਕ ਜਾਏਗਾ, ਡਿਲੇ ਹੋ ਜਾਏਗਾ। ਪਰ ਜੇ ਤੁਸੀਂ ਢੇਰੀ ਢਾ ਦਿੱਤੀ ਤੇ ਅਲਟੀਮੇਟ ਮੈਂਟਲੀ ਵੀ ਤੇ ਅਲਟੀਮੇਟ ਫਿਜ਼ੀਕਲੀ, ਆਮ ਤੌਰ ਤੇ ਆਪਣੇ ਪਿੰਡਾਂ ਦੇ ਵਿੱਚ ਬੁੱਢੇ ਤੁਸੀਂ ਦੇਖੇ ਹੋਣੇ, 40-50 ਸਾਲ ਤੋਂ ਬਾਅਦ ਮੰਜੇ ਤੇ ਬਹਿ ਜਾਂਦੇ ਸੀਗੇ।
0: ਬਿਲਕੁਲ,
4: ਹੁਣ ਮੁੰਡੇ ਹਲੂ ਹੁਲ ਪਾਉਣਗੇ, ਆਪੇ ਕਰਦੇ ਕਰਾਉਂਦੇ, ਛੱਡੋ ਖੜਾ ਸੀ, ਹੁਣ ਕੀ ਕਰਨਾ ਹੈਗਾ? ਇਹ ਇੱਕ ਰੁਟੀਨ ਹੀ ਸੀਗਾ। ਹਾਂਜੀ, ਤੇ ਅੱਜ ਦੇ ਹਾਲਾਤ ਵਿੱਚ ਜੇ ਅਸੀਂ ਇਸ ਸਰੀਰ ਨੂੰ ਐਕਟਿਵ ਰੱਖਿਆ ਹੋਵੇ, ਤੇ ਫਿਰ ਇਸੇ ਕਰਕੇ ਐਕਟਿਵ ਐਕਸ਼ਨ ਆ ਗਿਆ, ਤਾਂ ਹੀ ਤਾਂ ਕਿਹਾ ਨਾ ਅਸੀਂ ਕਿੱਥੇ ਅਸੀਂ 58 ਚੱਲੇ ਆ, 65 ਤੇ ਪਹੁੰਚੇ, 65 ਤੋਂ 75 ਤੇ ਆ ਗਏ, 75 ਤੋਂ ਹੁਣ 80 ਤੇ ਆ ਗਏ। ਕਹਿੰਦੇ ਜੀ ਨਹੀਂ, ਬੁਢਾਪਾ ਤੇ ਅਸੀਂ 80 ਤੇ ਤਸਲੀਮ ਕਰਾਂਗੇ, ਕਿਉਂਕਿ ਸਾਡੇ ਕੋਲ ਆ ਕੰਪਿਊਟਰ ਆ ਗਿਆ ਨਾ, ਇਸ ਕੰਪਿਊਟਰ ਨੇ ਸਾਡੇ ਦਿਮਾਗ ਨੂੰ ਇੰਨਾ ਤੇਜ਼ ਕਰ ਦਿੱਤਾ ਆ ਕਿ ਭਾਵੇਂ ਕਿ ਅਸੀਂ ਕਹਿੰਦੇ ਵੀ ਅਸੀਂ ਤਾਂ ਭਾਰੇ ਕਰਦੇ ਸੀਗੇ ਜੀ, ਅਸੀਂ ਤਾਂ ਕੈਲਕੂਲੇਸ਼ਨ ਮਿੰਟੋ ਮਿੰਟੀ ਕਰ ਦਿੰਦੇ ਸਾਂ, ਹੈ ਆਉਣੇ ਦਾ ਪੌਣੇ ਦਾ ਨੌਨੇ ਦਾ ਸਾਰੇ ਭਾੜੇ ਸਾਨੂੰ ਯਾਦ ਹੈਗੇ ਸੀ, ਜੋੜੇ ਦਾ ਭਾੜਾ ਸਾਨੂੰ ਯਾਦ ਹੈਗਾ ਸੀਗਾ, ਅਸੀਂ ਤੋਂ ਪੁੱਛ ਕੇ ਆਏ, ਪਰ ਉਹ ਵੀ ਇੱਕ ਦਿਮਾਗ ਦੀ ਕਸਰਤ ਸੀ। ਲੇਕਿਨ ਜੇ ਤੁਸੀਂ ਕੰਪਿਊਟਰ ਨੂੰ ਵੇਖਦੇ ਹੋ ਤੇ ਇਹਦੀਆਂ ਸਾਰੀਆਂ ਕਮਾਂਡ ਨੂੰ ਪੜ੍ਹਦੇ ਕਰਦੇ ਹੋ ਨਾ, ਇਹ ਦਿਮਾਗ ਦੀ ਉਸ ਤੋਂ ਵੀ ਵੱਡੀ ਐਕਸਰਸਾਈਜ਼ ਹੈਗੀ ਹੈ। ਇਹਦਾ ਮਤਲਬ ਸਾਡੇ ਦਿਮਾਗ ਦੇ ਵਿੱਚ ਅਲਜ਼ਾਈਮਰ ਵਾਲਾ ਆਉਣ ਵਾਲਾ ਸਿਮਟਮ ਜਿਹੜਾ ਆ ਉਹ ਡਿਲੇ ਹੈ। ਜਿੰਨੇ ਵੀ ਸਾਡੇ ਬਜ਼ੁਰਗ ਸੱਜਣ ਉਮਰ ਵਿੱਚ ਹੋ ਰਹੇ ਨੇ ਜਿਹੜੇ ਕੰਪਿਊਟਰ ਨੂੰ ਇਸਤੇਮਾਲ ਕਰਦੇ ਨੇ, ਉਹਨਾਂ ਦੇ ਵਿੱਚ ਅਲਜ਼ਾਈਮਰ ਡਿਲੇ ਹੈ। ਪਰ ਇੱਕ ਪ੍ਰੋਬਲਮ ਹੋਰ ਵੱਧ ਗਈ, ਜਿਹੜੇ ਲੋਕ ਕੰਪਿਊਟਰ ਤੇ ਹੀ ਬੈਠੇ ਰਹਿੰਦੇ ਨੇ ਉਹਨਾਂ ਚ ਪਰਕਿੰਸਨ ਵੱਧ ਗਈ ਆ, ਐਕਸਰਸਾਈਜ਼ ਘੱਟ ਗਈ ਆ। ਦੋਹਾਂ ਦਾ ਪੈਰਲ ਬਣਾ ਕੇ ਰੱਖੋਗੇ ਤੇ ਸੈਨਾਲਿਟੀ ਡਿਲੇ ਹੋ ਜਾਏਗੀ। ਜੇ ਦੋਨਾਂ ਦਾ ਆਪਣਾ ਤਵਾਜ਼ਨ ਨਹੀਂ ਬਣਾ ਕੇ ਰੱਖਿਆ ਤੇ ਫਿਰ ਕੋਈ ਨਾ ਕੋਈ ਸਾਈਨ ਐਂਡ ਸਿਮਟਮ ਤੇ ਆਉਣਗੇ ਜਿੱਥੋਂ ਅਸੀਂ ਆਖਾਂਗੇ ਵੀ ਲਾਲ ਸਿੰਘ ਜੀ ਹੁਣ ਤੁਸੀਂ ਬੁੱਢੇ ਹੋ ਗਏ। ਹਾਂਜੀ, ਸੋ ਯਾਦਾਸ਼ਤ ਵੀ ਤੇ ਤੁਹਾਡਾ ਫਿਜ਼ੀਕਲ ਕੋਆਪਰੇਸ਼ਨ, ਇਹਨਾਂ ਦੋਹਾਂ ਦਾ ਕੋਆਪਰੇਸ਼ਨ ਜਦ ਤੱਕ ਮੇਨਟੇਨ ਰਹੇਗਾ ਤਦ ਤੱਕ ਤੁਸੀਂ ਜਵਾਨ ਹੀ ਹੋ। ਤੇ ਜਦੋਂ ਸਮਝੋ ਵੀ ਮੇਰਾ ਮਾਨਸਿਕ ਤੇ ਮੇਰਾ ਫਿਜ਼ੀਕਲ ਤਵਾਜ਼ਨ ਖਤਮ ਹੋ ਰਿਹਾ ਆ, ਰਿਲੇਸ਼ਨ ਖਤਮ ਹੋ ਰਿਹਾ ਆ, ਇਨਕੋਆਰਡੀਨੇਸ਼ਨ ਹੋ ਰਹੀ ਹੈ, ਤੁਸੀਂ ਸਮਝੋ ਵੀ ਤੁਸੀਂ ਬੁਢਾਪੇ ਵਾਲੇ ਪਾਸੇ ਵੱਧ ਰਹੇ ਹੋ। ਠੀਕ ਹੈ ਜੀ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਉਹਦੇ ਚ ਰਹਿ ਗਈ ਬਾਕੀ?
5: ਹੱਲ ਹੋ ਗਿਆ ਜੀ, ਪਰ ਹੁਣ ਮਸਲਾ ਇਸ ਗੱਲ ਦਾ ਕਿ ਮੇਰੇ ਅੰਦਰ ਸਵਾਲ ਹੋਰ ਪੈਦਾ ਹੋ ਗਿਆ ਇੱਕ ਨਵਾਂ।
4: ਹਾਂਜੀ,
5: ਉਹ ਇਹ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਆ ਤੇ ਉਹ ਥੋੜਾ ਜਿਹਾ 5-10 ਦਿਨ ਦਾ ਜਾਂ 15 ਦਿਨ ਦਾ ਲਾ ਲਓ, ਤੇ ਫਿਰ ਉਹ ਕਿਸੇ ਚੀਜ਼ ਨੂੰ ਹੱਥ ਫੜਨ ਦੀ ਕੋਸ਼ਿਸ਼ ਕਰ ਰਿਹਾ, ਪਰ ਉਹ ਹੱਥ ਉਹਦਾ ਉਹਨੂੰ ਫੜਦਾ ਨੀ ਤੇ ਫਿਰ ਉਹ ਲੋ ਪੈਂਦਾ, ਤੇ ਉਦੋਂ ਵੀ ਜਿਹੜੀ ਪ੍ਰੋਬਲਮ ਹੈ, ਉਦੋਂ ਵੀ ਜਿਹੜੀ ਇਨਕੋਆਰਡੀਨੇਸ਼ਨ ਹੁੰਦੀ ਹੈ ਨਾ, ਉਹਦਾ ਦਬਾਅ ਲੱਗਦਾ ਤੇ ਉਹਨੂੰ
4: ਫੜਦਾ ਨਹੀਂ ਹੈਗੀ, ਇਨਕੋਆਰਡੀਨੇਸ਼ਨ ਨਹੀਂ ਹੈਗੀ, ਬਲਕਿ ਉਹਦੀ ਅਪਰੋਚ ਤੋਂ ਬਾਹਰ ਦੀ ਗੱਲ ਹੈਗੀ। ਉਮਰ ਦੇ ਮੁਤਾਬਕ ਸਾਡੀ ਡਿਫਰੈਂਟ ਅਪਰੋਚ ਹੁੰਦੀ ਹੈ ਨਾ। ਸੋ ਉਸ ਬੱਚੇ ਦੀ ਉਹਦਾ ਮਾਂ ਦੇ ਪੇਟ ਵਿੱਚ ਸੀਗਾ, ਦੌੜ ਭੱਜ ਕਰ ਰਿਹਾ ਸੀ, ਲੱਤਾਂ ਬਾਹਾਂ ਮਾਰ ਰਿਹਾ ਸੀ, ਬੜਾ ਖੁਸ਼ ਸੀਗਾ। ਹਾਂਜੀ, ਬੜੀ ਬੜਾਈ ਖੁਰਾਕ ਮਾਂ ਦੇ ਰਹੀ ਸੀਗੀ, ਹੁਣ ਸਾਰੀ ਖੁਰਾਕ ਹੀ ਬਦਲ ਗਈ ਉਹਨੂੰ ਔਰ ਉਸ ਖੁਰਾਕ ਨੂੰ ਉਹਦੇ ਵਿਚੋਂ ਉਹਨੂੰ ਖੂਨ ਬਣਾਉਣਾ ਪੈ ਰਿਹਾ। ਅੱਗੇ ਮਾਂ ਬਣਾ ਬਣਾ ਖੂਨ ਦੇ ਰਹੀ ਸੀ, ਬੜਾ ਯਾਦ ਸੀਗਾ। ਹੁਣ ਜਦੋਂ ਬਾਹਰ ਉਹ ਆ ਗਿਆ ਤੇ ਉਸ ਵੇਲੇ ਉਹ ਉਹਦੀ ਸਮਰੱਥਾ ਨਹੀਂ ਹੈਗੀ, ਹੁਣ ਹੌਲੀ ਹੌਲੀ ਉਹ ਲੱਤਾਂ ਬਾਹਾਂ ਮਾਰਦਾ ਹੈ ਤੇ ਉਹ ਸਮਰੱਥਾ ਗੇਨ ਕਰਦਾ। ਦੂਸਰੀ ਗੱਲ ਤੁਸੀਂ ਰੋਣ ਦੀ ਗੱਲ ਕਹੀਏ, ਉਹਦੇ ਕੋਲ ਬੋਲੀ ਇਹੀ ਹੈ, ਬੋਲੀ। ਹੁਣ ਚੀਨੀਆਂ ਦਾ ਬੱਚਾ ਚੀਨੀ ਸਿੱਖ ਜਾਂਦਾ, ਪੰਜਾਬੀਆਂ ਦਾ ਬੱਚਾ ਪੰਜਾਬੀ ਸਿੱਖ ਜਾਂਦਾ, ਆਟੋਮੈਟਿਕਲੀ ਉਹ ਬੋਲੀ ਜਿਹੜੀ ਉਹਦੇ ਜਾਣੀ ਸ਼ੁਰੂ ਹੋ ਜਾਂਦੀ। ਕਿਵੇਂ ਆਉਂਦੀ ਹੈ? ਅਸੀਂ ਸਿੱਖਦੇ ਹਾਂ
0: ਜੀ,
4: ਜਿਵੇਂ ਜਿਵੇਂ ਮਾਂ ਬੋਲਦੀ, ਜਿਵੇਂ ਜਿਵੇਂ ਪਿਓ ਬੋਲਦਾ, ਜਿਵੇਂ ਨਜ਼ਦੀਕੀ ਬੋਲਦੇ। ਜਦੋਂ ਬੱਚਾ ਜੰਮਦਾ ਇਹ ਸਾਡਾ ਇਨਕੋਆਰਡੀਨੇਸ਼ਨ ਆ ਕਿ ਦਿਮਾਗ ਇਹ ਗੱਲਾਂ ਪ੍ਰਜ਼ਰਵ ਕਰ ਰਿਹਾ ਹੈਗਾ, ਦਿਮਾਗ ਇਹ ਗੱਲਾਂ ਲਰਨ ਕਰ ਰਿਹਾ ਹੈਗਾ, ਉਹਦੇ ਮੁਤਾਬਕ ਸਰੀਰ ਕੋਆਪਰੇਟ ਕਰ ਰਿਹਾ ਹੈਗਾ ਆ। ਮਾਂ ਦੇ ਦੁੱਧ ਨੂੰ ਹੱਥ ਪਾਉਂਦਾ ਬੱਚਾ ਔਰ ਦੁੱਧ ਪੀਣਾ ਸ਼ੁਰੂ ਕਰ ਦਿੰਦਾ, ਇਹ ਕੋਆਰਡੀਨੇਸ਼ਨ ਹੈਗਾ ਆ। ਕੋਆਰਡੀਨੇਸ਼ਨ ਉਹਨਾਂ ਦਾ ਡਿਵੈਲਪ ਹੋ ਰਿਹਾ ਹੈ, ਅਲਟੀਮੇਟ ਇਹ ਜ਼ਿਆਦਾ ਡਿਵੈਲਪ ਹੁੰਦਾ ਜਾਏਗਾ। ਇਹ ਉਹਨਾਂ ਦੀ ਐਕਸਰਸਾਈਜ਼, ਰੋਣ ਦਾ ਬੱਚੇ ਦੇ ਰੋਣ ਦਾ ਭਾਵ ਹਮੇਸ਼ਾ ਦਰਦ ਨਹੀਂ ਹੈਗਾ, ਹਮੇਸ਼ਾ ਤਕਲੀਫ ਨਹੀਂ ਹੈਗਾ, ਕਿਉਂਕਿ ਉਹਦੀ ਬੋਲੀ ਹੋਈ ਹੈ
0: ਜੀ।
4: ਠੀਕ ਹੈ ਜੀ
0: ਜੀ, ਬਿਲਕੁਲ।
4: ਹੋਰ ਕੋਈ ਗੱਲ ਇਸ ਸੰਬੰਧ ਚ? ਕੋਈ ਸਵਾਲ
0: ਨਹੀਂ ਇਸ ਸੰਬੰਧ ਚ ਤਾਂ ਨਹੀਂ ਸਵਾਲ ਹੈ।
4: ਚਲੋ ਠੀਕ ਹੈ, ਹੁਣ ਆਪਾਂ ਇਸ ਗੱਲ ਤੇ ਆ ਗਏ ਸੀ ਕੱਲ ਅੰਗਰੇਜ਼ੀ ਦਾ ਸੀਗਾ ਟਾਈਮ, ਤੇ ਕੱਲ ਅੰਗਰੇਜ਼ੀ ਦੇ ਟਾਈਮ ਦੇ ਵਿਚ ਵੀ ਮੈਂ ਉਹ ਸਾਰੀਆਂ ਗੱਲਾਂ ਦੁਹਰਾਈਆਂ ਸੀਗੀਆਂ ਕਿ ਇੱਕ ਸੈੱਲ ਦੇ ਵਿਚ ਕੀ ਹੁੰਦਾ। ਕੱਲ ਤਕਰੀਬਨ 52 ਲੋਕ ਲਗਾਤਾਰ ਸੁਣ ਰਹੇ ਸੀ, ਆਲ ਓਵਰ ਵਰਲਡ 52 ਲੋਕਾਂ ਦੀ ਗਿਣਤੀ ਸੀ ਜਿਹੜੇ ਇਹ ਸੁਣ ਰਹੇ ਸੀ ਕਿ ਇੱਕ ਸੈੱਲ ਦੇ ਵਿਚ ਹੈ ਕੀ ਔਰ ਉਹਨਾਂ ਦਾ ਕੰਮ ਕੀ ਹੈਗਾ ਆ। ਔਰ ਤੁਹਾਡੇ ਵੀ ਸੰਬੰਧ ਦੇ ਵਿਚ ਜਦੋਂ ਪਹਿਲਾ ਪ੍ਰੋਗਰਾਮ ਹੋ ਚੁੱਕਿਆ ਸੀ ਉਹਦੇ ਵਿਚ ਮੈਂ ਇਹ ਦੱਸਿਆ ਸੀਗਾ ਕਿ ਸੈੱਲ ਮੈਂਬਰੇਨ ਤੇ ਹੋਰ ਸਾਰੇ ਆਰਗੇਨਰ ਇਹਦੇ ਵਿਚ ਕਿਹੜੇ ਕਿਹੜੇ ਨੇ ਤੇ ਉਹਨਾਂ ਦਾ ਕੰਮ ਕੀ ਹੈਗਾ। ਇਹ ਗੱਲ ਆਪਣੇ ਪਹਿਲੇ ਲੈਕਚਰ ਦੇ ਵਿਚ ਹੋ ਚੁੱਕੀ ਸੀ
0: ਜੀ।
4: ਹੁਣ ਆਪਾਂ ਫਿਰ ਇਸ ਗੱਲ ਦੇ ਉੱਤੇ ਪਹੁੰਚ ਗਿਆ ਬਈ ਠੀਕ ਆ, ਕੰਮ ਤਾਂ ਸਾਰਿਆਂ ਦਾ ਸਾਨੂੰ ਪਤਾ ਲੱਗ ਗਿਆ। ਹੁਣ ਇਹਨਾਂ ਦੇ ਵਿਚ ਜਿਹੜੀਆਂ ਬਿਮਾਰੀਆਂ ਕਹਿ ਰਹੇ ਹਾਂ ਅਸੀਂ ਬਈ ਬਿਮਾਰੀਆਂ ਬਾਹਰ ਸਾਡੇ ਸਰੀਰ ਤੇ ਜਿਹੜੀਆਂ ਪ੍ਰਦਰਸ਼ਿਤ ਹੁੰਦੀਆਂ ਨੇ ਇਹਨਾਂ ਦਾ ਹੋਰ ਫੈਕਟਰ ਰੂਟ ਜਿਹੜੀ ਹੈਗੀ ਹੈ, ਰੂਟ ਤਾਂ ਸੈੱਲ ਹੀ ਹੋਇਆ ਨਾ, ਫਿਰ ਸੈੱਲ ਤੋਂ ਸੈੱਲ ਹੋਣੇ ਸ਼ੁਰੂ ਹੋ ਗਏ ਤੇ ਸਾਨੂੰ ਇਹ ਪਤਾ ਲੱਗਾ ਇੱਕ ਆਰਗਨ ਖਰਾਬ ਹੋ ਗਿਆ, ਇੱਕ ਆਰਗਨ ਦਾ ਕੰਮ ਨਾਰਮਲ ਨਹੀਂ ਰਿਹਾ, ਆਰਗਨ ਦਾ ਕੰਮ ਨਹੀਂ ਰਿਹਾ ਤੇ ਸਿਸਟਮ ਦਾ ਕੰਮ ਠੀਕ ਨਹੀਂ ਹੋਇਆ, ਸਿਸਟਮ ਦਾ ਕੰਮ ਠੀਕ ਨਹੀਂ ਹੋਇਆ ਤੇ ਦੂਜੇ ਸਿਸਟਮਾਂ ਦੇ ਵਿਚ ਵੀ ਖਰਾਬੀ ਪੈਦਾ ਕਰਨੀ ਹੈਗੀ ਹੈ। ਜਿਵੇਂ ਇੰਡਾਈਜੇਸ਼ਨ ਵਾਧਾ ਨਹੀਂ ਹੋ ਜਾਵੇ ਤੇ ਹੋਰ ਬਹੁਤ ਸਾਰੇ ਦਿਮਾਗ ਕੰਮ ਨਹੀਂ ਕਰਦਾ ਯਾਰ, ਬੜਾ ਬੋਝ ਜਿਹਾ ਹੋ ਗਿਆ, ਬੜੀ ਤਕਲੀਫ ਹੋ ਗਈ, ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ। ਬਾਹਰ ਸਾਰੇ ਸਿਸਟਮ ਇੱਕ ਦੂਜੇ ਨੂੰ ਕੋਆਪਰੇਟ ਕਰ ਰਹੇ ਨੇ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਸੀ ਭਾਈ ਜੇ ਅਸੀਂ ਸੈੱਲ ਮੈਂਬਰੇਨ ਦੀ ਗੱਲ ਕਰੀ ਹੈਗੀ ਆ ਤੇ ਜੇ ਸੈੱਲ ਮੈਂਬਰੇਨ ਦਾ ਕੰਮ ਕੀ ਸੀਗਾ, ਇਹ ਇੱਕ ਤਰ੍ਹਾਂ ਦਾ ਸਾਡਾ ਸਿਲੈਕਟਿਵ ਟਾਈਪ ਦਾ ਟਰਾਂਸਪੋਰਟਰ ਸੀਗਾ, ਭਾਵ ਕਸਟਮ ਡਿਪਾਰਟਮੈਂਟ ਸੀਗਾ। ਇਹ ਅਸੀਂ ਗੱਲ ਕਰ ਲਈ ਸੀ ਭਾਈ ਕਸਟਮ ਡਿਪਾਰਟਮੈਂਟ ਆ ਕਿ ਕਿਸੇ ਦੂਸਰੇ ਦੇਸ਼ ਚੋਂ ਕੋਈ ਹੋਰ ਚੀਜ਼ ਸਾਡੇ ਦੇਸ਼ ਚ ਆਉਣੀ ਹੋਵੇ ਤੇ ਕਸਟਮ ਦੇ ਵਿਚੋਂ ਲੰਘ ਕੇ ਆਉਣੀ ਹੈ, ਕਿਹੜੀ ਚੀਜ਼ ਮੈਂ ਇਸ ਦੇਸ਼ ਚ ਆਉਣ ਦੇਣੀ ਹੈ ਤੇ ਕਿਹੜੀ ਚੀਜ਼ ਉਸ ਦੇਸ਼ ਵਿਚ ਨਹੀਂ ਆਉਣ ਦੇਣੀ, ਇਹਦੇ ਉਪਰ ਡਿਪੈਂਡ ਕਰਦਾ ਹੈਗਾ। ਔਰ ਇਹਦੀਆਂ ਬਾਕੀ ਖਾਸੀਅਤਾਂ ਵੀ ਇਹ ਫਲੈਕਸੀਬਲ ਹੁੰਦਾ ਆ ਔਰ ਇਹ ਪਰਮੀਏਬਿਲਿਟੀ ਦੇ ਮੁਤਾਬਕ ਕੰਮ ਕਰਦਾ ਆ, ਇਹ ਸਾਰੀਆਂ ਗੱਲਾਂ ਅਸੀਂ ਕਰ ਰਹੀਆਂ ਸੀ, ਇਹ ਨਾਰਮਲ ਚੱਲਣ ਸੀ ਇਹਦਾ। ਹੁਣ ਅਸੀਂ ਕਰਦੇ ਹਾਂ ਬਿਮਾਰੀ ਦੀ ਗੱਲ, ਜੇ ਕਸਟਮ ਡਿਪਾਰਟਮੈਂਟ ਉੱਥੇ ਨਾ ਆਵੇ ਤੇ ਜਿਹੜਾ ਮਰਜ਼ੀ ਡਰੱਗ ਲਈ ਆਵੇ ਤੇ ਜਿਹੜਾ ਮਰਜ਼ੀ ਜੋ ਮਰਜ਼ੀ ਲਈ ਆਵੇ ਇਹ ਸੈੱਲ ਦੇ ਅੰਦਰ ਚਲਾ ਜਾਊਗਾ, ਖਰਾਬੀਆਂ ਪੈਦਾ ਕਰੇਗਾ। ਔਰ ਖਰਾਬੀਆਂ ਪੈਦਾ ਕਰਨ ਦਾ ਮਤਲਬ ਕੀ ਆ, ਸਭ ਤੋਂ ਪਹਿਲਾਂ ਸਾਡੀ ਉਹ ਉਸ ਫੋਰਸ ਨੂੰ ਅਟੈਕ ਕਰੇਗਾ ਜਿਹਦਾ ਉਹਨੂੰ ਦਿਸਦਾ ਹੋਵੇ ਵੀ ਖਤਰਾ, ਇਹ ਸਾਡਾ ਮੁਕਾਬਲਾ ਕਰੇਗੀ। ਇਹ ਆਮ ਸਧਾਰਨ ਜੀ ਗੱਲ ਆ ਕਿ ਅਸੀਂ ਕਿਸੇ ਦੇ ਥਾਂ ਤੇ ਕਬਜ਼ਾ ਕਰਨੇ ਆ ਤੇ ਇੱਕ ਹੋਰ ਐਗਜ਼ਾਮਪਲ ਮੈਂ ਚੀਮਾ ਸਾਹਿਬ ਦੇ ਰਿਹਾ ਕਿ ਅਸੀਂ ਕਿਸੇ ਦੇ ਘਰ ਚੋਰੀ ਕਰਨ ਕੋਲ ਚਲਾ ਜਾਵੇ ਨਾ ਤੇ ਸਭ ਤੋਂ ਪਹਿਲਾਂ ਉਹਦੇ ਕੁੱਤੇ ਨੂੰ ਸੰਭਾਲਦਾ, ਉਹਨੂੰ ਕੋਈ ਨਾ ਕੋਈ ਚੀਜ਼ ਹੱਡੀ ਪਾਉਂਦਾ ਵੀ ਇਹ ਆਪਣੇ ਧਿਆਨੇ ਲੱਗਾ ਰਹੇ ਨੇ ਤੇ ਇਹਨੇ ਹੀ ਭੌਂਕਣਾ ਤੇ ਇਹਨੇ ਝਾਕ ਜਾਣਾ।
0: ਬਿਲਕੁਲ
4: ਇਸੇ ਤਰ੍ਹਾਂ ਹੀ ਇਹ ਜਿਹੜਾ ਸੈੱਲ ਮੈਂਬਰ ਹੈ ਨਾ, ਜਦੋਂ ਇਹਦੇ ਵਿਚੋਂ ਕੋਈ ਵੀ ਚੀਜ਼ ਐਂਟਰ ਹੋ ਗਈ ਅੰਦਰ ਤੇ ਸਭ ਤੋਂ ਪਹਿਲਾਂ ਇਹਨੇ ਸੈੱਲ ਦਾ ਨੁਕਸਾਨ ਕਰਨਾ ਸ਼ੁਰੂ ਕਰਨਾ ਆ, ਜਿੱਥੋਂ ਇਹਨੂੰ ਐਨਰਜੀ ਮਿਲਦੀ ਹੈ ਜਾਂ ਜਿੱਥੋਂ ਸਾਨੂੰ ਖਰਾਬੀ ਪੈਦਾ ਹੋਊਗੀ ਉਹ ਹੈਗਾ ਹੈ ਹੈਮੋਗਲੋਬਿਨ। ਆਰਬੀਸੀ ਹੁਣ ਸਾਡੀ ਆਕਸੀਜਨ ਹੈ, ਦੇਖੋ ਸਭ ਤੋਂ ਛੋਟੀ ਚੀਜ਼ ਇਹ ਆ ਭਾਈ ਜੇ ਆਕਸੀਜਨ 3 ਤੋਂ 5 ਮਿੰਟ ਤੱਕ ਸਾਨੂੰ ਨਾ ਮਿਲੇ ਤੇ ਅਸੀਂ ਡੈਡ ਆ। ਹਾਂਜੀ ਇਹਦਾ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਆਕਸੀਜਨ ਵਾਲੇ ਥਾਂ ਤੇ ਅਟੈਕ ਕਰਨਾ ਕਿ ਅਸੀਂ ਆਪਣੇ ਮੁਤਾਬਕ ਚੋਰੀ ਕਰਕੇ ਤੇ ਨਿਕਲ ਜਾਈਏ, ਆਪਣੇ ਮੁਤਾਬਕ ਸੈੱਲ ਦਾ ਨੁਕਸਾਨ ਕਰ ਸਕੀਏ ਤੇ ਨਿਕਲ ਜਾਈਏ। ਉਹਦੇ ਮੁਤਾਬਕ ਜਦੋਂ ਕੋਈ ਵੀ ਚੀਜ਼ ਸੈੱਲ ਮੈਂਬਰਨ ਦੇ ਵਿੱਚੋਂ ਉਹਨੇ ਜਾਣਾ ਪਰਮੀਏਬਿਲਿਟੀ ਦੇ ਨਾਲ, ਪਰਮੀਏਬਿਲਿਟੀ ਬਾਰੇ ਮੈਂ ਦੱਸ ਚੁੱਕਿਆ ਹਾਂ, ਪਰ ਹੁਣ ਪਰਮੀਏਬਿਲਿਟੀ ਖਰਾਬ ਹੋ ਗਈ ਹੈ, ਕਿਸੇ ਨੇ ਕੋਈ ਜ਼ਹਿਰੀਲਾ ਮਾਦਾ ਕੋਈ ਐਸੀ ਚੀਜ਼ ਖਾ ਲਈ ਜਿਹਦੇ ਰਾਹੀਂ ਬਾਹਰੀ ਪ੍ਰੈਸ਼ਰ ਵੱਧ ਗਿਆ, ਤੇ ਬਾਹਰੀ ਪ੍ਰੈਸ਼ਰ ਦੇ ਨਾਲ ਟੌਕਸਿਨ ਜ਼ਹਿਰੀਲਾ ਮਾਦਾ ਜੇ ਕੋਈ ਦਵਾਈ ਖਾ ਰਹੀ ਹੈ, ਕੈਪਸੂਲ ਜੈਸਾ ਖਾ ਰਿਹਾ, ਓਵਰਡੋਜ਼ ਹੋ ਗਈ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਦਵਾਈ ਖੂਨ ਚ ਰਚ ਕੇ ਉਸ ਤੋਂ ਬਾਅਦ ਤੁਹਾਡੇ ਸੈੱਲ ਚ ਪਹੁੰਚ ਗਈ ਆ, ਜਦੋਂ ਤੁਹਾਡੇ ਸੈੱਲ ਚ ਪਹੁੰਚ ਗਈ ਆ ਇਹਦਾ ਮਤਲਬ ਹੈ ਵੀ ਉਸ ਪਰਮੀਏਬਿਲਿਟੀ ਨੂੰ ਉਸਨੇ ਵਧਾ ਦਿੱਤਾ, ਉਹ ਜਿਹੜਾ ਕੋਨੇ ਦੇ ਰੇਸ਼ੇ ਸੀ ਨਾ ਜਿਹਨਾਂ ਵਿੱਚ ਸੁਰਾਖ ਸੀ ਜਿੱਥੋਂ ਪਾਣੀ ਬਹਿ ਕੇ ਅੰਦਰ ਜਾਂ ਬਾਹਰ ਜਾਣਾ ਸੀਗਾ ਚੌੜੇ ਹੋ ਗਿਆ। ਉਹਦਾ ਮਤਲਬ ਕੀ ਹੈ ਕਿ ਕੋਈ ਟੌਕਸਿਨ ਵਾਲੀ ਚੀਜ਼ ਅੰਦਰ ਚਲੀ ਗਈ ਹੈ, ਸੈੱਲ ਮੈਂਬਰਨ ਦੇ ਵਿੱਚ ਖਰਾਬੀ ਆਵੇ ਤੇ ਉਹਨੇ ਸਭ ਤੋਂ ਪਹਿਲਾਂ ਸਾਡੀ ਉਸ ਚੀਜ਼ ਤੇ ਅਟੈਕ ਕਰਨਾ ਆ ਜਿਹੜੀ ਸਭ ਤੋਂ ਜ਼ਰੂਰੀ ਹੈ। ਕੁੱਤੇ ਦੀ ਗੱਲ ਜਿਵੇਂ ਮੈਂ ਕਰਤੀ ਹੈ ਜਾਂ ਘਰਦਿਆਂ ਨੂੰ ਕੋਈ ਬੇਹੋਸ਼ੀ ਵਾਲੀ ਦਵਾਈ ਸੰਘਵਾ ਦੇਣੀ, ਛਿੜਕ ਦੇਣੀ, ਉਹ ਬੇਹੋਸ਼ ਹੋ ਜਾਣ, ਇਸੇ ਤਰ੍ਹਾਂ ਜਿਹੜੀ ਵੀ ਕੋਈ ਚੀਜ਼ ਸਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀ, ਐਕਸੈਸ ਚਲੀ ਗਈ ਹੈ, ਉਹਨੇ ਸਭ ਤੋਂ ਪਹਿਲਾਂ ਕੰਮ ਇਹ ਕਰਨਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਆ ਉਸ ਨੂੰ ਡਿਸਟਰੋਏ ਕਰਨਾ ਹੈ। ਜਦੋਂ ਹੀਮੋਗਲੋਬਿਨ ਡਿਸਟਰੋਏ ਹੋ ਗਿਆ ਤੇ ਫੇਰ ਇਸ ਹਿਸਾਬ ਦੇ ਉੱਪਰ ਸੈੱਲ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਜਾਣਗੇ, ਜਦੋਂ ਸੈੱਲ ਟੁੱਟਦੇ ਡੋਜ਼ ਹੋ ਗਈ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਦਵਾਈ ਖੂਨ ਚ ਰਚ ਕੇ ਉਸ ਤੋਂ ਬਾਅਦ ਤੁਹਾਡੇ ਸੈੱਲ ਚ ਪਹੁੰਚ ਗਈ ਆ, ਜਦੋਂ ਤੁਹਾਡੇ ਸੈੱਲ ਚ ਪਹੁੰਚ ਗਈ ਆ ਇਹਦਾ ਮਤਲਬ ਹੈ ਵੀ ਉਸ ਪਰਮੀਏਬਿਲਿਟੀ ਨੂੰ ਉਸਨੇ ਵਧਾ ਦਿੱਤਾ, ਉਹ ਜਿਹੜਾ ਕੋਨੇ ਦੇ ਰੇਸ਼ੇ ਸੀ ਨਾ ਜਿਹਨਾਂ ਵਿੱਚ ਸੁਰਾਖ ਸੀ ਜਿੱਥੋਂ ਪਾਣੀ ਬਹਿ ਕੇ ਅੰਦਰ ਜਾਂ ਬਾਹਰ ਜਾਣਾ ਸੀਗਾ ਚੌੜੇ ਹੋ ਗਿਆ। ਉਹਦਾ ਮਤਲਬ ਕੀ ਹੈ ਕਿ ਕੋਈ ਟੌਕਸਿਨ ਵਾਲੀ ਚੀਜ਼ ਅੰਦਰ ਚਲੀ ਗਈ ਹੈ, ਸੈੱਲ ਮੈਂਬਰਨ ਦੇ ਵਿੱਚ ਖਰਾਬੀ ਆਵੇ ਤੇ ਉਹਨੇ ਸਭ ਤੋਂ ਪਹਿਲਾਂ ਸਾਡੀ ਉਸ ਚੀਜ਼ ਤੇ ਅਟੈਕ ਕਰਨਾ ਆ ਜਿਹੜੀ ਸਭ ਤੋਂ ਜ਼ਰੂਰੀ ਹੈ। ਕੁੱਤੇ ਦੀ ਗੱਲ ਜਿਵੇਂ ਮੈਂ ਕਰਤੀ ਹੈ ਜਾਂ ਘਰਦਿਆਂ ਨੂੰ ਕੋਈ ਬੇਹੋਸ਼ੀ ਵਾਲੀ ਦਵਾਈ ਸੰਘਵਾ ਦੇਣੀ, ਛਿੜਕ ਦੇਣੀ, ਉਹ ਬੇਹੋਸ਼ ਹੋ ਜਾਣ, ਇਸੇ ਤਰ੍ਹਾਂ ਜਿਹੜੀ ਵੀ ਕੋਈ ਚੀਜ਼ ਸਾਡੇ ਸਰੀਰ ਨੂੰ ਮੁਆਫਕ ਨਹੀਂ ਹੈਗੀ, ਐਕਸੈਸ ਚਲੀ ਗਈ ਹੈ, ਉਹਨੇ ਸਭ ਤੋਂ ਪਹਿਲਾਂ ਕੰਮ ਇਹ ਕਰਨਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਆ ਉਸ ਨੂੰ ਡਿਸਟਰੋਏ ਕਰਨਾ ਹੈ। ਜਦੋਂ ਹੀਮੋਗਲੋਬਿਨ ਡਿਸਟਰੋਏ ਹੋ ਗਿਆ ਤੇ ਫੇਰ ਇਸ ਹਿਸਾਬ ਦੇ ਉੱਪਰ ਸੈੱਲ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਜਾਣਗੇ। ਜਦੋਂ ਸੈੱਲ ਟੁੱਟਦੇ ਆ, ਜਦੋਂ ਆਇਰਨ ਟੁੱਟਦਾ ਹੈ, ਮੈਂ ਉਹਦੀ ਐਗਜ਼ਾਮਪਲ ਪਹਿਲਾਂ ਦੇ ਚੁੱਕਾ, ਮੈਂ ਫਿਰ ਦੱਸ

ਸਾਡੇ ਸ਼ਰੀਰ ਨੂੰ ਮੁਆਫਕ ਨਹੀਂ ਹੈਗੀ, ਐਕਸੈਸ ਚਲੀ ਗਈ ਹੈ। ਉਹਨੇ ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਆ ਉਸ ਨੂੰ ਡਿਸਟਰੋਏ ਕਰਨਾ। ਜਦੋਂ ਹੀਮੋਗਲੋਬਿਨ ਡਿਸਟਰੋਏ ਹੋ ਗਿਆ ਤੇ ਫੇਰ ਇਸ ਹਿਸਾਬ ਦੇ ਉੱਪਰ ਸੈੱਲ ਜਿਹੜੇ ਨੇ ਉਹ ਟੁੱਟਣੇ ਸ਼ੁਰੂ ਹੋ ਜਾਣਗੇ। ਜਦੋਂ ਸੈੱਲ ਟੁੱਟਦੇ ਆ, ਜਦੋਂ ਆਇਰਨ ਟੁੱਟਦਾ ਹੈ, ਮੈਂ ਉਹਦੀ ਐਗਜ਼ਾਮਪਲ ਪਹਿਲਾਂ ਦੇ ਚੁੱਕਾ, ਮੈਂ ਫਿਰ ਦੱਸ ਦਿੰਦਾ ਕਿ ਅੰਤੜੀਆਂ ਦੇ ਵਿੱਚੋਂ ਰੂਟੀਨ ਦੇ ਵਿੱਚ ਅੰਤੜੀਆਂ ਦੇ ਵਿੱਚੋਂ ਜਿੰਨਾ ਵੀ ਖੂਨ ਵਾਪਸੀ ਜਾਣ ਵਾਲਾ ਹੁੰਦਾ ਆ ਉਹ ਸਿੱਧਾ ਦਿਲ ਨੂੰ ਨਹੀਂ ਜਾਂਦਾ, ਉਹ ਸਾਰੇ ਦਾ ਸਾਰਾ ਖੂਨ ਲਿਵਰ ਦੇ ਵਿੱਚ ਪਹੁੰਚਦਾ ਹੈ। ਜਿਵੇਂ ਕਿ ਬੱਚਾ ਮਾਂ ਦੇ ਪੇਟ ਸੀ ਨਾ, ਤੇ ਉਹ ਅੰਤੜੀਆਂ ਵਿੱਚ ਨਹੀਂ ਜਾ ਰਿਹਾ, ਉਹ ਸਿੱਧਾ ਲਿਵਰ ਚ ਪਹੁੰਚ ਰਿਹਾ ਸੀਗਾ, ਤੇ ਬੱਚੇ ਦੇ ਸਰੀਰ ਚੋਂ ਘੁੰਮ ਕੇ ਵੀ ਜਿਹੜਾ ਆ ਰਿਹਾ ਸੀਗਾ ਉਹ ਵੀ ਲਿਵਰ ਚ ਹੀ ਪਹੁੰਚ ਰਿਹਾ ਸੀਗਾ। ਸੋ ਲਿਵਰ ਦੇ ਵਿੱਚ ਜਦੋਂ ਇਹ ਪਹੁੰਚਦਾ ਹੈਗਾ ਹੈ, ਇਸ ਖੁਰਾਕ ਦੇ ਵਿੱਚ ਜਿੰਨਾ ਵੀ ਆਇਰਨ ਹੁੰਦਾ ਹੈ ਨਾ, ਜਿੰਨੇ ਹੈਮੋਗਲੋਬਿਨ ਬਣਾਉਣਾ ਹੁੰਦਾ ਆ, ਜਿੰਨੇ ਉਹ ਟ੍ਰੇਨ ਦੇ ਡੱਬੇ ਬਣਾਉਣੇ ਹੁੰਦੇ ਨੇ ਜਿਹਦੇ ਵਿੱਚ ਆਕਸੀਜਨ ਭਰੀ ਹੋਵੇ ਤੇ ਉਹ ਅੱਗੇ ਜਾਵੇ ਤੇ ਸਾਨੂੰ ਆਕਸੀਜਨ ਦੀ ਸਪਲਾਈ ਪੂਰੀ ਹੋ ਜਾਵੇ ਤੇ ਸਾਡਾ ਜੀਵਨ ਤੁਰਦਾ ਰਹੇ। ਜਿਹੜੀ ਮੇਨ ਗੱਲ ਹੈ ਸਾਡੇ ਜੀਵਨ ਵਾਸਤੇ ਆਕਸੀਜਨ ਦੀ। ਤੇ ਹੁਣ ਹੋਇਆ ਕੀ ਆ, ਹੁਣ ਹੋਇਆ ਇਹ ਆ ਵੀ ਇਸ RBC ਦੇ ਉੱਪਰ ਅਟੈਕ ਹੋ ਗਿਆ ਔਰ ਆਕਸੀਜਨ ਜਿਹੜੀ ਹੈ ਉਹਦੇ ਨਾਲ ਘਟਣੀ ਸ਼ੁਰੂ ਹੋ ਜਾਏਗੀ। ਆਇਰਨ ਟੁੱਟਦਾ ਹੈ ਜਦੋਂ ਤੇ ਉਦੋਂ ਇਹ ਬਿਲੀ ਰੂਬਨ ਤੇ ਬਿਲੀ ਵਰਡਨ ਵਰਗੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣਾਉਂਦਾ ਆ, ਇਹਨਾਂ ਦਾ ਰੰਗ ਪੀਲਾ ਹੁੰਦਾ। ਔਰ ਜੇ ਲਿਵਰ ਦੇ ਕੋਲ ਜ਼ਿਆਦਾ ਬਿਲੀ ਰੂਬਨ ਜ਼ਿਆਦਾ ਬਿਲੀ ਵਰਡਨ ਆ ਗਏ, ਕਿਉਂਕਿ ਉਹੀ ਮਟੀਰੀਅਲ ਲਿਵਰ ਚ ਵੀ ਤਾਂ ਜਾਣਾ ਹੈ ਨਾ, ਉਹੀ ਮਟੀਰੀਅਲ ਅੱਖਾਂ ਚ ਵੀ ਜਾਣਾ, ਉਹੀ ਮਟੀਰੀਅਲ ਹਰੇਕ ਅੰਗ ਦੇ ਵਿੱਚ ਜਾਣਾ ਹੈਗਾ ਹੈ। ਤੇ ਜਦੋਂ ਲਿਵਰ ਚ ਉਹ ਚਲੇ ਗਿਆ ਉਸ ਵੇਲੇ ਉਸ ਨੇ ਉਹਦੇ ਵਿੱਚ ਆਇਰਨ ਜਿਹੜਾ ਆ ਉਹਨੂੰ ਤੋੜ ਦੇਣਾ, ਜਿਵੇਂ ਸੱਪ ਲੜ ਜਾਵੇ। ਸੱਪ ਲੜਨ ਤੋਂ ਬਾਅਦ ਵੀ ਆਮ ਤੌਰ ਤੇ ਕੀ ਹੁੰਦਾ, ਹੈਮੋਗਲੋਬਿਨ ਟੁੱਟਦਾ ਹੈ। ਹੈਮੋਲਾਈਟਿਕ ਅਨੀਮੀਆ ਅਸੀਂ ਇਹਨੂੰ ਕਹਿੰਦੇ ਹਾਂ, ਹੈਮੋਲਾਈਟਿਕ ਅਨੀਮੀਆ। ਹਾਂਜੀ, ਸੱਪ ਲੜਦੇ ਜ਼ਹਿਰ ਚਲੇ ਜੇ ਕਿਸੇ ਵੀ ਤਰ੍ਹਾਂ, ਚਾਹੇ ਦਵਾਈ ਨਾਲ ਚਲੀ ਜਾਏ, ਚਾਹੇ ਖੁਰਾਕ ਨਾਲ ਚਲੀ ਜਾਵੇ, ਚਾਹੇ ਸੱਪ ਲੜ ਕੇ ਕੋਈ ਚੀਜ਼ ਚਲੀ ਜਾਵੇ, ਉਹਦੇ ਨਾਲ ਸਭ ਤੋਂ ਵੱਡਾ ਪਹਿਲਾ ਅਟੈਕ ਜਿਹੜਾ ਹੁੰਦਾ ਆ ਉਹ ਇਸ ਸਾਡੇ ਹੀਮੋਗਲੋਬਿਨ ਤੇ ਹੁੰਦਾ ਵੀ ਇਹ ਅਸਲ ਸ਼ਕਤੀ ਹੈਗੀ ਆ ਜਿਹਦੇ ਕਰਕੇ ਕੋਈ ਬੰਦਾ ਜਿਉਂਦਾ ਹੈ, ਔਰ ਉਹਦੇ ਨਾਲ ਸੈੱਲ ਸਾਡੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ। ਤੇ ਜਦੋਂ ਹੀ RBC ਲਾਲ ਖੂਨ ਦੇ ਕਣ ਟੁੱਟਦੇ ਹਨ, ਇਹਦੇ ਵਿੱਚੋਂ ਨਿਕਲਦਾ ਹੈ ਬਿਲੀ ਰੂਪਨ ਤੇ ਬਿਲੀ ਵਰਡਨ। ਟੁੱਟੇ ਹੋ ਗਏ ਇਹਦੇ, ਕੀ ਨਿਕਲਿਆ? ਬਿਲੀ ਰੂਪਨ, ਬਿਲੀ ਵਰਡਨ ਤੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ। ਹੁਣ ਲਿਵਰ ਦੇ ਕੋਲ ਬਾਇਲ ਪਿਗਮੈਂਟ ਬਾਇਲ ਸਾਲਟ ਜ਼ਿਆਦਾ ਹੋ ਗਏ, ਜ਼ਿਆਦਾ ਹੋ ਗਏ ਤਾਂ ਉਹਨੇ ਜ਼ਿਆਦਾ ਹੀ ਬਾਹਰ ਸਪਲਾਈ ਕਰ ਦੇਣੀ। ਉਹਨੇ ਬਾਹਰ ਸਪਲਾਈ ਕਰ ਦਿੱਤੇ, ਕੀ ਹੋਊਗਾ? ਅੱਖਾਂ ਦਾ ਰੰਗ ਪੀਲਾ, ਚਮੜੀ ਦਾ ਰੰਗ ਪੀਲਾ, ਹਰ ਥਾਂ ਸਕਿਨ ਪੀਲੀ, ਪਿਸ਼ਾਬ ਪੀਲੇ ਰੰਗ ਦਾ। ਤਾਂ ਮਤਲਬ ਕੀ ਹੋਏਗਾ ਕਿ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਜਦੋਂ ਸੈੱਲ ਮੈਂਬਰੇਨ ਦੇ ਵਿੱਚ ਕੋਈ ਚੀਜ਼ ਦਾਖਲ ਹੋ ਗਈ, ਆਉਣ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਚੋਰ ਆ, ਆਉਣ ਵਾਲੀ ਕੋਈ ਵੀ ਚੀਜ਼ ਡਾਕੂ ਆ, ਆਉਣ ਵਾਲੇ ਸੈੱਲ ਦੇ ਵਿੱਚ ਵੜਨ ਵਾਲੀ ਕੋਈ ਵੀ ਚੀਜ਼ ਜਿਹੜੀ ਉਹ ਟੌਕਸਿਨ ਹੈ, ਠੀਕ ਆ? ਖੁਰਾਕ ਹੀ ਤੁਹਾਨੂੰ ਜ਼ਿਆਦਾ ਖਾਧੀ ਹੋਵੇ, ਪਰੌਂਠੇ ਜ਼ਿਆਦਾ ਖਾ ਰਹੇ ਤੁਸੀਂ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵ ਜਿਹੜੀ ਚੀਜ਼ ਐਕਸਟਰਾ ਪ੍ਰੈਸ਼ਰ ਦੇ ਰਾਹੀਂ ਸੈੱਲ ਦੇ ਵਿੱਚ ਪਹੁੰਚ ਗਈ ਉਹਨੇ ਅੰਦਰ ਜਾ ਕੇ ਡੈਮੇਜ ਕਰਨੀ ਹੀ ਹੈ, ਤੇ ਸਭ ਤੋਂ ਪਹਿਲੀ ਡੈਮੇਜ ਸੈੱਲ ਦੇ ਵਿੱਚ ਜਿਹੜੀ ਹੁੰਦੀ ਹੈ ਉਹ ਹੈਮੋਗਲੋਬਿਨ ਦੀ ਹੁੰਦੀ ਹੈ। ਔਰ ਜਦੋਂ ਹੈਮੋਗਲੋਬਿਨ ਜ਼ਿਆਦਾ ਘੱਟ ਜਾਂਦਾ ਆ, ਰੰਗ ਪੀਲਾ ਹੋ ਜਾਂਦਾ ਆ, ਇਹਨੂੰ ਅਸੀਂ ਕਹਿੰਦੇ ਹਾਂ ਹੈਮੋਲਾਈਟਿਕ ਅਨੀਮੀਆ। ਔਰ ਇਹ ਆਮ ਤੌਰ ਤੇ ਸੈੱਲ ਦੇ ਵਿੱਚ ਪ੍ਰਲਿਮਨਰੀ ਕੰਡੀਸ਼ਨ ਹੁੰਦੀ ਹੈ ਜਦੋਂ ਸੈੱਲ ਮੈਂਬਰੇਨ ਡੈਮੇਜ ਹੋ ਗਿਆ, ਕਿਸੇ ਦਾ ਵੀ ਅਪੀਲੀਆ ਹੋ ਗਿਆ, ਜਾਂ ਕਿਸੇ ਨੂੰ ਵੀ ਤੁਸੀਂ ਇਹ ਵੇਖੋ ਵੀ ਕਮਜ਼ੋਰੀ ਆ ਗਈ, ਸਰੀਰ ਕੰਮ ਨਹੀਂ ਕਰਦਾ, ਸਾਹ ਛੇਤੀ ਚੜਨਾ ਸ਼ੁਰੂ ਹੋ ਗਿਆ, ਇਹ ਆਮ ਤੌਰ ਤੇ ਉਹ ਨਿਸ਼ਾਨੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਵੀ ਭਾਈ ਇਹਦਾ ਸੈੱਲ ਮੈਂਬਰੇਨ ਜਿਹੜਾ ਆ ਉਹ ਡੈਮੇਜ ਹੋ ਗਿਆ, ਤੇ ਖੁਰਾਕ ਵਾਲੇ ਪਾਸਿਓਂ ਖੂਨ ਚ ਰਲ ਕੇ ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਰੀਰ ਨੂੰ ਨਹੀਂ ਚਾਹੀਦੀਆਂ ਉਹ ਇਹਦੇ ਚ ਦਾਖਲ ਹੋ ਗਈਆਂ ਨੇ। ਹੁਣ ਸਾਨੂੰ ਆਪਦੀ ਚਾਰਦੀਵਾਰੀ ਘਰ ਦੀ ਪੱਕੀ ਕਰਨੀ ਪਊਗੀ ਨਾ, ਚਾਰਦੀਵਾਰੀ ਪੱਕੀ ਕਰਨੀ ਪਊਗੀ। ਪਰ ਪਹਿਲਾਂ ਆਪਾਂ ਇਹ ਦੀ ਗੱਲ ਕਰਦੇ ਹਾਂ ਭਾਈ ਜਦੋਂ ਪੀਲੀਆ ਹੋ ਗਿਆ ਉਹਦੀਆਂ ਨਿਸ਼ਾਨੀਆਂ ਤੁਸੀਂ ਸਾਰੇ ਜਾਣਦੇ ਹੋ ਵੀ ਚਮੜੀ ਵੀ ਪੀਲੀ, ਪਿਸ਼ਾਬ ਵੀ ਪੀਲਾ, ਬੁੱਲ ਵੀ ਪੀਲੇ, ਨਹੁੰ ਵੀ ਪੀਲੇ, ਅੱਖਾਂ ਵੀ ਪੀਲੀਆਂ, ਸਾਰਾ ਕੁਝ ਸਾਨੂੰ ਪੀਲਾ ਪੀਲਾ ਦੱਸਣ ਲੱਗ ਪੈਂਦਾ। ਹੁਣ ਇਹ ਜਿਹੜਾ ਸਟੇਜ ਆ ਜਿਹਨੂੰ ਹੈਮੋਲਾਈਟਿਕ ਅਨੀਮੀਆ ਮੈਂ ਕਿਹਾ ਹੈਗਾ, ਭਾਵ ਖੂਨ ਦੇ ਟੁੱਟਣ ਕਰਕੇ ਦਿਸਦੀ ਕਮਜ਼ੋਰੀ, ਔਰ ਇਹ ਮਾਈਲਡ ਵੀ ਹੋ ਸਕਦੀ ਹੈ, ਥੋੜੀ ਬਹੁਤ ਵੀ ਹੋ ਸਕਦੀ ਹੈ। ਕਈ ਵਾਰ ਐਸਾ ਹੁੰਦਾ ਵੀ ਗੋਲੀ ਇੱਕ ਤਰ੍ਹਾਂ ਖਾ ਲਈ ਔਰ ਇਕਦਮ ਚੱਕਰ ਆ ਗਿਆ, ਇਸ ਤਰ੍ਹਾਂ ਕੁਝ ਐਸਾ ਕੁ ਹੋ ਗਿਆ, ਅਲਟੀਮੇਟ ਥੋੜੀ ਦੇਰ ਬਾਅਦ ਉਹ ਠੀਕ ਹੋ ਗਿਆ। ਇਸ ਤਰ੍ਹਾਂ ਦਾ ਮਾਈਲਡ ਵੀ ਹੋ ਸਕਦਾ ਹੈਗਾ ਔਰ ਜ਼ਿਆਦਾ ਲੰਬੇ ਸਮੇਂ ਤਾਂ ਵੀ ਹੋ ਸਕਦਾ ਆ, ਕਿਉਂਕਿ ਅਸੀਂ ਦਵਾਈਆਂ ਦੇ ਤੁਹਾਨੂੰ ਭੰਡਾਰ

0: बन गए ना, लगातार दवाइयां खाई जा रहे हैं लगातार। हमें डॉक्टर ने तुसे कहीं भी जानते हो भी डॉक्टर जी मैंने तो ऐ हुंदा घबराहट हुंदी मैनु आ दवाई का नया हुंदा, डॉक्टर कहता नहीं डोज तां तू लेनी लेनी है, इहदे वास्ते मैं होर दवाई दे देना जिहड़ा तेरे चक्कर बचाऊगी। तो मेरे कहने तो भाव है इस तरह का सिस्टम जदों स्टेप बाय स्टेप वधदा जांदा आ उस वेले ए हेमोलाइटिक अनीमिया जिहड़ा है ओह वध जांदा है। फटीक जिन्हों असी कहने थकावट आनी शुरू हो जाती है, लैक ऑफ एनर्जी जिन्हों असी कहने वीकनेस आनी शुरू हो जाती है, सह चढ़ना क्योंकि ऑक्सीजन का देना काम हेमोग्लोबिन का काम है, सह जिहड़ा है सानू चढ़ना शुरू हो जाता है। फिजिकल तौर पर की होगा, यह तो अभी ना भी बाहर निशानियां तुम देखी यार तेरा रंग तो पीला होया पाया की हो गया, मैं तो दवाई खाधी सी यार पता उस बाद उस हो गया, या मैं जदों दियां दवाइयां खान लग्या मैं ऐ होना शुरू हो गया। तो मतलब आम एह जे लफ्ज तुसी सुनते रहते हो, पर कीम सब दो किस्म सब जिन्ना को नॉलेज होंगे होर वो दो तरह डिस्क्राइब करते हैं, एक इंडोटॉक्सिन एक एग्जोटॉक्सिन। बाहरों तुसी दवाई ली आता तो पता आ कि मैं आ खाधी सी दवाई आ कैप्सूल लिया या आ चीज मैं खाधी सी बाहरों ओहदे नाल ऐ हो गया, तो तुसी उहनूं बंद कर दोगे ना, बंद कर दोगे। तो मान लिया जाए किसी की किडनी फेल होगी फिल्टर ही नहीं करती ओहदी टॉक्सिन जहर जिहड़ी अंदर आ रही है, तो अल्टीमेट उन्हू कहांगे इंडोटॉक्सिन ENDO इंडो अंदर तो टॉक्सिन, और जिहड़ा बाहरों आ रहा है वो एग्जोटॉक्सिन है। तो जिहड़े इंडोटॉक्सिन वाले ने ओ ओनी देर तक ठीक नहीं होने जब तक असी उस बीमारी नू पकड़ के ते ओदा हल नहीं करते। एग्जोटॉक्सिन वालियां दा ता सानू सारियां नू ही पता हुंदा आ भई मैं आ चीज खाधी सी आ दवाई मैं लै रहा सीगा आ चीज कर रहा सी जिहदे करके मैनू ऐ होया आ। और मैं ए आम तौर ते कहना अपने इन्हां लैक्चरां दे विच कि जदों भी तुसी नवें सिरों बीमार पैंदे हो ना 72 घंटिआं दा 24 या 72 तीन दिन 72 घंटिआं दा अपना सर्वे कर लो कि तुसी की खाधा सी की पीता सीगा, और ओहदे विच तुहानू कारण लभ के आ जाणगे सामने कि मैं आ कुछ कीता सी, ते जिहड़ा कुछ वखरा कीता सी जिहड़ा पहला नहीं सी कदी कीता होया ओह तुहाडी बीमारी दा कारण है। जे हुण भी कंटिन्यू है ते उहनूं बंद कर दिओ, हांजी जे नहीं कंटिन्यू ते अल्टीमेटली तुसी थोड़े समय बाद रिकवर कर जाणा हैगा आ। और इसे करके इहनूं कहा भी माइल्ड या परमानेंट तौर ते ए साडा हेमोग्लोबिन एनीमिया हो सकदा है। फिजिकल तौर ते सामने दिसदियां निशानियां घबराहट होई वीकनेस होई पीलिया हो गया ये सारियां सानू पता लग गया इंडोटॉक्सिन है या एग्जोटॉक्सिन है, ये सानू लभना पेगा इन कोई होर अंदरूनी बीमारी हुण किसे नूं कैंसर है तुसीं देखना तो पीलिया तो होया ही हुंदा ना उन्हां या जिसे किडनी प्रॉब्लम हैगी तो पीलिया तो उन्हां नूं होया ही हुंदा ना क्योंकि इंडोटॉक्सिन पैदा हो रहा है जिहड़ा कि तुहाडे बस नहीं भी तुसी आखो भी चंगा मैं आ कैप्सूल नहीं खांदा जी इहदे नाल मेरे को घबराहट हुंदी तुसी नहीं कर सकदे ना, जब तक ठीक नहीं हुंदा तद तक जिहड़ी कंडीशन है ओह हुंदी रहनी हैगी है। हुण उस तो बाद होर निशानियां किहड़ियां पैदा होण गियां जिहड़ियां डाक्टर ने वेखनियां ने या जिहड़ियां तुसी डाक्टर नूं दसियां ने ते ओहदा हल करन दी लोड़ हैगी है। ओहदे विच सब तो पहली गल मैं हुणे आपां बुढ़ापे दे विच भी मैं यही गल करके हटिया कि सैल बनदे बोन दे विच ने और फिर सर्कुलेट करदे ने फिर टीवी कोल जांदे ने, टीवी इन्हां दा जिहड़ा हैडक्वार्टर है चैक करदा इन्हां नूं भी भाई क्वालिटी कंट्रोल जिवें हुंदा आ भाई ये सैल नॉर्मल ने कम कर सकदे ने कि नहीं कर सकदे, और उन्हां नूं शांत के पासे करदा ते अगे सर्कल दे विच भेजदा है। और बेचारी कोल जे बहुता ओवरलोड मान लिया जे इंडोटॉक्सिन जहर पैदा हो रहा है या मान लिया जे तुसीं कोई दवाई दे रहे थे खा ही रहे डॉक्टर कहता नहीं ये नहीं बंद करनी ये तो मैं नहीं लेनी जी। सो ओहदे हालात दे विच की हो सकदा आ कि सैल ज्यादा टुट रहे हैं ओनी तादाद विच बन नहीं रहे डेफिशिएंसी हो गई है ते डिस्ट्रक्शन वाले सैलां नूं पासे करन वास्ते टीवी नूं बहुत ज्यादा काम करना पै गया ओहदे कोल वर्क ओवरलोड हो गया ते अल्टीमेट की होगा टीवी वध जाएगा एनलार्ज्ड स्प्लीन जिन्हें का दूजा नाम है उन्हें कहते हैं हुडकिंग डिजीज। सो मतलब तिली वध जाऊगी ते जे तिली वध गई दूसरा नाम है स्प्लेनोमेगाली स्प्लेनोमेगाली भी हो सकती हैगी है, और इस तरह की कंडीशन तिली वध जाने वाली जिहड़ी असीं डॉक्टर लोग देख सकते हैं भाई तेरी खब्बे पासे पसलियां दे हेठां ती सीगी ते पसलियां दे हेठां रहनी चाहीदी सी पर हुण ते असीं वेख रहे हां बाहर हत्थ लाए दसदी पई है, और इस करके असीं कहने हां कि तिली तेरी वध गई है इस करके कहने हां कि तेरा सैल मैंबरेन टुट गया सैल मैंबरेन दा कंट्रोल खत्म हो गया ਤੇਰੇ ਸਰੀਰ ਵਿਚ ਕੋਈ ਟੌਕਸਿਨ ਜਾ ਰਿਹਾ ਹੈਗਾ ਆ, ਬਾਹਰੋਂ ਖੁਰਾਕ ਦੇ ਵਿਚੋਂ ਜਾ ਰਿਹਾ ਜਾਂ ਅੰਦਰੋਂ ਸਰੀਰ ਦੇ ਵਿਚੋਂ ਪੈਦਾ ਹੋ ਰਿਹਾ ਆ, ਔਰ ਉਹਦੇ ਕਰਕੇ ਜਿਹੜੀਆਂ ਚੀਜ਼ਾਂ ਸੈੱਲ ਚ ਨਹੀਂ ਜਾਣੀਆਂ ਚਾਹੀਦੀਆਂ ਉਹ ਦੁਬਾਰਾ ਸੈੱਲ ਚ ਜਾ ਰਹੀਆਂ ਹੈਗੀਆਂ। ਹਾਂਜੀ, ਅਸੀਂ ਮਲ ਜਾਂ ਜੋ ਵੀ ਚੀਜ਼ ਹੈਗੀ ਹੈ ਉਹ ਦੁਬਾਰਾ ਤਾਂ ਸਰੀਰ ਚ ਨਹੀਂ ਨਾ ਪਾਉਂਦੇ। ਹੁਣ ਵੇ ਠੀਕ ਹੈ, ਕਈ ਲੋਕ ਪਿਸ਼ਾਬ ਪੀ ਜਾਂਦੇ ਹੈਗੇ ਆ,
1: ਜਿਹੜੀ
0: ਚੀਜ਼ ਵੇਸਟ ਕਰਕੇ ਸਰੀਰ ਨੇ ਕਰਕੇ ਸੁੱਟ ਦਿੱਤੀ ਆ,
1: ਹਾਂਜੀ,
0: ਉਹਨੂੰ ਤੁਸੀਂ ਸਰੀਰ ਚ ਫਿਰ ਵਿੱਚ ਪਾਈ ਜਾ ਰਹੇ ਹੋ। ਜੇ ਤੁਹਾਡੇ ਕੋਲ
1: ਰੀਸਾਈਕਲ ਕਰ ਦਿੰਦੇ ਆ ਜੀ ਉਹਨੂੰ,
0: ਫਿਰ ਤੇ ਮਰੋ ਖਪੋ, ਪਰ ਜੇ ਤੁਹਾਡੇ ਕੋਲ ਉਹਦਾ ਵੀ ਹੋਰ ਆਲਟਰਨੇਟਿਵ ਤੇ ਹੋਗਾ ਤੇ ਕਹਿੰਦੇ ਕਿਉਂ ਸ਼ਰਾਬ ਪੀ ਪਿਸ਼ਾਬ ਪੀ ਜਾਂਦੇ ਹੋ? ਆਈਸੋਪੈਥਿਕ ਸਿਸਟਮ ਦੇ ਵਿੱਚ ਮੈਂ ਇਸ ਨੂੰ ਵੀ ਕਦੀ ਡਿਸਕ੍ਰਾਈਬ ਕਰਾਂਗਾ ਵੀ ਇਹ ਜਿਸ ਬੰਦੇ ਨੇ ਚਲਾਇਆ ਸੀ ਨਾ ਇਹ ਸਿਸਟਮ, ਕਿਉਂ ਚਲਾਇਆ ਸੀਗਾ ਉਹਦੇ ਬਾਰੇ ਵੀ ਸੰਬੰਧ ਜੀ ਮੈਂ ਗੱਲ ਕਰਾਂਗਾ। ਅੱਗੇ ਹਿਮੋ ਜਿਸ ਤਰ੍ਹਾਂ ਇੰਜੈਕਸ਼ਨ ਟੀਕੇ ਲਾਏ ਜਾਂਦੇ ਨੇ ਨਾ ਆਇਰਨ ਵਗੈਰਾ ਦੇ, ਇਸ ਪਹਿਲਾਂ ਇਹ ਸਿਸਟਮ ਹੁੰਦਾ ਸੀ ਵੀ ਜਦੋਂ ਕੋਈ ਬਿਮਾਰੀ ਠੀਕ ਨਹੀਂ ਸੀ ਨਾ ਹੁੰਦੀ ਤੇ ਮੈਂ ਖੁਦ ਕਰਦਾ ਰਿਹਾ, ਮੈਂ ਖੁਦ ਵੀ ਦੇਖਿਆ, ਮੇਰੇ ਫਾਦਰ ਸਾਹਿਬ ਡਾਕਟਰ ਸੀਗੇ ਉਹ ਇਹ ਆਮ ਤੌਰ ਤੇ ਕਰਦੇ ਹੁੰਦੇ ਸੀ ਵੀ ਤੁਹਾਡੀ ਖੂਨ ਦੀ ਨਾੜੀ ਦੇ ਵਿੱਚੋਂ ਹੀ ਖੂਨ ਕੱਢ ਲਿਆ ਤੇ ਤੁਹਾਡੇ ਪੱਟ ਵਿੱਚ ਲਾ ਦਿੱਤਾ। ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਸੀ ਜਿਹਨਾਂ ਠੀਕ ਹੁੰਦੀਆਂ ਸੀਗੀਆਂ, ਪਰ ਇਹਨੂੰ ਅਸੀਂ ਵੇਸਟ ਤਾਂ ਨਹੀਂ ਨਾ ਕਿਹਾ, ਇਹ ਚੱਲਦੇ ਖੂਨ ਦੇ ਵਿੱਚੋਂ ਅਸੀਂ ਕੱਢਿਆ ਆ ਤੇ ਸਾਡੇ ਸਰੀਰ ਚ ਪਾ ਦਿੱਤਾ ਆ, ਉਹ ਇਹਨੂੰ ਐਂਟੀਬਾਇਟਿਕ ਤੌਰ ਤੇ ਕੰਮ ਕਰਦਾ ਹੈਗਾ, ਐਂਟੀਬਾਡੀ ਦੇ ਤੌਰ ਤੇ ਕੰਮ ਕਰ ਰਿਹਾ ਹੈਗਾ, ਪਰ ਪਿਸ਼ਾਬ ਤਾਂ ਸਰੀਰ ਨੇ ਕੱਢ ਦਿੱਤਾ ਵੇਸਟ ਕਰਕੇ, ਉਹ ਕਿਉਂ ਤੁਸੀਂ ਪੀ ਜਾ ਰਹੇ ਹੋ?
1: ਬਿਲਕੁਲ ਜੀ।
0: ਉਸ ਤੋਂ ਬਾਅਦ ਜਦੋਂ ਵੀ ਸੁਪਲੀਨ ਐਨਰਜ ਹੁੰਦੀ ਹੈ, ਜਦੋਂ ਵੀ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਕਿ ਸਾਡੇ ਸਰੀਰ ਦੇ ਵਿੱਚ ਸਾਡੀ ਪੁਲਿਸ ਹੀ ਸਾਡੀ ਦੁਸ਼ਮਣ ਹੋ ਗਈ ਹੈ, ਜਿਹਨੇ ਸਾਡਾ ਬਚਾਅ ਕਰਨਾ ਸੀ ਸਾਡਾ ਉਹੀ ਕੰਮ ਖਰਾਬ ਹੋ ਗਿਆ, ਉਸ ਹਾਲਾਤ ਦੇ ਵਿੱਚ ਐਬਡੋਮਨ ਸਾਡਾ ਉਹ ਪਹਿਲਾ ਸੋਰਸ ਆ ਜਿਹਨੇ ਖੁਰਾਕ ਲੈਣੀ ਹੈ ਤੇ ਕਾਹ ਸਪਲਾਈ ਕਰਨੀ ਹੈ ਤੇ ਉਹਦੇ ਤੋਂ ਸਾਰਾ ਘਰ ਦਾਰੋ ਮਦਾਰ ਚੱਲਣਾ ਹੈ, ਜੇ ਰੋਟੀ ਨਹੀਂ ਮਿਲਣੀ ਤੇ ਸਰੀਰ ਕਿਵੇਂ ਚੱਲਣਾ ਹੈ? ਔਰ ਦੂਜੀ ਗੱਲ ਜਿਹੜੀ ਪੈਦਾ ਹੁੰਦੀ ਹੈ ਪੀਵੀਏ ਦੇ ਨਾਲ ਨਾਲ ਜਦੋਂ ਨਿਸ਼ਾਨੀਆਂ ਬਾਹਰ ਆਉਣ ਲੱਗ ਜਾਂਦੀਆਂ ਨੇ ਉਹਨੂੰ ਕਹਿੰਦੇ ਪੇਨ ਐਬਡੋਮਨ, ਪੀਲੀ ਵੱਧ ਜਾਣੀ ਹੈ, ਪੇਟ ਦੇ ਵਿੱਚ ਦਰਦ ਹੋਣੀ ਹੈ, ਔਰ ਜਦੋਂ ਗਰਭ ਚ ਜਿਆਦਾ ਬਣਨਾ ਸ਼ੁਰੂ ਹੋ ਜਾਵੇ। ਮੈਂ ਜਿਹੜੀਆਂ ਗੱਲਾਂ ਨੇ ਨਾ ਉਹਨਾਂ ਨੂੰ ਮੈਂ ਪੰਜਾਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਾ ਵੀ ਸਾਰੇ ਸਮਝ ਜਾਣ ਵੀ ਕਿਹੜੀ ਗੱਲ ਕਿਉਂ ਪੈਦਾ ਹੁੰਦੀ ਹੈ। ਹੁਣ ਜੇ ਤੇ ਗਰਭ ਚ ਥੋੜਾ ਆ ਤੇ ਜਿਹੜੇ ਸਾਡੇ ਗਰਭ ਚ ਕੰਟੇਨਰ ਅਸੀਂ ਉਹਨਾਂ ਚ ਪਾ ਕੇ ਬਾਹਰ ਕੱਢ ਦਿੰਦੇ ਚਲੇ ਗਿਆ, ਜੇ ਗਰਭ ਸਾਡਾ ਰੋਜ਼ ਹੀ ਜਿਆਦਾ ਬਣੀ ਜਾ ਰਿਹਾ, ਸਾਡੇ ਕੋਲ ਕੰਟੇਨਰ ਲਿਮਿਟਡ ਹੀ ਹੈਗੇ ਨੇ, ਗਰਭ ਇਕੱਠਾ ਹੋਣਾ ਸ਼ੁਰੂ ਹੋ ਜਾਵੇ ਤੇ ਉਹ ਰੂੜੀਆਂ ਨੂੰ ਜੰਮਣਾ ਸ਼ੁਰੂ ਹੋਊਗਾ ਤੇ ਬੋ ਮਾਰਨ ਲੱਗ ਜਾਓ ਨਾ
1: ਜੀ ਜੀ ਬਿਲਕੁਲ,
0: ਉਹ ਜਿਹੜੇ ਕੰਨ ਉਹਦੇ ਟੁੱਟਣੇ ਸ਼ੁਰੂ ਹੋ ਜਾਣਗੇ ਨਾ, ਉਹ ਜਿਹੜੇ ਕੰਨ ਜਿਹੜੇ ਨੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ, ਅਲਟੀਮੇਟ ਸਾਡੇ ਬਲੱਡ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਟੈਂਡੈਂਸੀ ਆ ਜਾਂਦੀ ਆ ਕਿ ਜਿਵੇਂ ਪਨੀਰ ਫੁੱਟ ਗਿਆ, ਬਹੁਤ ਵਧੀਆ ਐਗਜ਼ਾਮਪਲ ਮੈਨੂੰ ਯਾਦ ਆ ਗਈ, ਦੁੱਧ ਦੇ ਵਿੱਚ ਖੱਟਾ ਪਾ ਦੋ ਤੇ ਪਨੀਰ ਬਣ ਜਾਂਦਾ ਨਾ, ਪਾਣੀ ਅਲੱਗ ਤੇ ਦੂਜਾ ਅਲੱਗ, ਜਿੰਨੇ ਵੀ ਸਾਡੇ ਸੀਰਮ ਹਨ ਉਹਨਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਇਹ ਪਨੀਰ ਬਣਨ ਵਰਗੀ ਕੰਡੀਸ਼ਨ ਹੋ ਜਾਂਦੀ ਆ ਜਿਹਨੂੰ ਕਹਿੰਦੇ ਆ ਟੈਂਡੈਂਸੀ ਟੂ ਫਾਰਮ ਸਟੋਨ।
1: ਓਕੇ,
0: ਔਰ ਇਹ ਟੈਂਡੈਂਸੀ ਟੂ ਫਾਰਮ ਸਟੋਨ ਇਸ ਕਰਕੇ ਹੋਈ ਵੀ ਹੈਮੋਗਲੋਬਿਨ ਬਹੁਤ ਜ਼ਿਆਦਾ ਟੁੱਟ ਗਿਆ ਕਿਉਂਕਿ ਸਾਡਾ ਬੈਰੀਅਰ ਖਤਮ ਹੋ ਗਿਆ, ਸਾਡਾ ਮੈਂਬਰੇਨ ਵੀ ਖਤਮ ਹੋ ਗਿਆ ਸੀ, ਬਾਹਰੋਂ ਜ਼ਹਿਰ ਆਈ ਗਈ ਜਾਂ ਅੰਦਰੋਂ ਜ਼ਹਿਰ ਆਈ ਗਈ ਸੈੱਲ ਵਿੱਚ ਪਹੁੰਚਦੀ ਗਈ, ਹੈਮੋਗਲੋਬਿਨ ਟੁੱਟ ਗਿਆ, ਹੈਮੋਗਲੋਬਿਨ ਟੁੱਟਣ ਦੇ ਨਾਲ ਬਹੁਤਾ ਗਰਭ ਵਿੱਚ ਖੂਨ ਚ ਚਲਾ ਗਿਆ, ਬਹੁਤਾ ਗਰਭ ਵਿੱਚ ਖੂਨ ਚਲਾ ਗਿਆ, ਉਹਨੇ ਸਾਰੇ ਸੀਰਮ ਸਾਡੇ ਸੰਘਣੇ ਕਰ ਦਿੱਤੇ, ਸੀਰਮ ਸੰਘਣੇ ਹੋਣ ਦੇ ਕਰਕੇ ਉਹ ਦੁੱਧ ਫੁੱਟਣ ਦੀ ਤਰ੍ਹਾਂ ਜਿਵੇਂ ਪਨੀਰ ਬਣਦਾ ਆ ਉਹ ਬਣ ਗਿਆ ਤੇ ਟੈਂਡੈਂਸੀ ਟੂ ਫਾਰਮ ਸਟੋਨ ਪੈਦਾ ਹੋ ਗਈ। ਠੀਕ ਹੈ, ਭਾਵ ਕੀ ਹੋ ਗਿਆ? ਗਾਲ ਸਟੋਨ ਹੋ ਗਿਆ ਜੀ, ਅੱਜ ਕਿਡਨੀ ਸਟੋਨ ਹੋ ਗਿਆ ਜੀ। ਇਹਨਾਂ ਸਾਰੀਆਂ ਕਹਾਣੀਆਂ ਦੇ ਪਿੱਛੇ ਜਿਹਨੂੰ ਕਿਸੇ ਨੂੰ ਕਿਡਨੀ ਸਟੋਨ ਵਾਰ ਵਾਰ ਹੋਈ ਜਾਂਦਾ ਜੀ, ਡਾਕਟਰ ਜੀ ਅੱਗੇ ਵੀ ਹੋ ਗਿਆ ਸੀ, ਇਹ ਕੀਤਾ ਸੀ ਡਾਕਟਰ ਜੀ ਅੱਗੇ ਵੀ ਹੋ ਗਏ, ਕਈ ਘਰ ਸਰਜਰੀ ਕਰਵਾ ਕੇ ਹਟਦੇ ਆ, ਹਾਂਜੀ ਕਢਾਉਂਦੇ ਨੇ, ਅੱਜ ਕੱਲ ਲੀਥੋਟ੍ਰਿਪਸੀ ਚੱਲੀ ਹੋਈ ਹੈ, ਲੀਥੋਟ੍ਰਿਪਸੀ ਨਾਲ ਰੇਸ ਦੇ ਨਾਲ ਉਹਨੂੰ ਅੰਦਰ ਹੀ ਉਹਨੂੰ ਘੋਲਣ ਦੀ ਕੋਸ਼ਿਸ਼ ਕਰਦੇ ਹੈਗੇ, ਪਰ ਅਲਟੀਮੇਟ ਇਹ ਉਹਦਾ ਹੱਲ ਤਾਂ ਨਹੀਂ ਨਾ, ਇਹ ਉਹਦਾ ਰਿਜ਼ਲਟ ਤਾਂ ਨਹੀਂ ਨਾ, ਅਸਲ ਹੱਲ ਆ ਜਿਹੜਾ ਆਪਾਂ ਦੱਸ ਰਿਹਾ ਹੁਣ ਕਿ ਮੈਂਬਰੇਨ ਵੀਕ ਹੋ ਗਿਆ, ਅਸੀਂ ਉਹਦੇ ਤੱਕ ਪਹੁੰਚਣਾ, ਅਲਟੀਮੇਟਲੀ ਇਲਾਜ ਦੇ ਵਿੱਚ ਆਪਾਂ ਉੱਥੇ ਪਹੁੰਚਣਾ ਆ ਵੀ ਇਹਨੂੰ ਹੱਲ ਕਿਵੇਂ ਕੀਤਾ ਜਾਵੇ। ਠੀਕ ਆ, ਸੋ ਮਤਲਬ ਕੀ ਆ ਕਿ ਜਦੋਂ ਕਿਸੇ ਦੀ ਇਹ ਕੰਡੀਸ਼ਨ ਪੈਦਾ ਹੋ ਜਾਵੇ ਵੀ ਮੈਂਬਰੇਨ ਦੀ ਫਿਲਟਰੇਸ਼ਨ ਜਿਹੜੀ ਇਹ ਕੰਟਰੋਲ ਲੋਸਟ ਹੋ ਗਿਆ ਆ, ਟੌਕਸਿਨ ਅੰਦਰ ਜਾ ਰਿਹਾ ਜਿਹਦੇ ਨਾਲ ਹੈਮੋਗਲੋਬਿਨ ਟੁੱਟ ਰਿਹਾ, ਉਹਨਾਂ ਦੀ ਤਿਲੀ ਵੱਧ ਜੂਗੀ, ਉਹਨਾਂ ਨੂੰ ਪੇਟ ਚ ਐਬਡੋਮਨ ਚ ਦਰਦ ਹੋਣੀ ਸ਼ੁਰੂ ਹੋ ਜੂਗੀ, ਉਹਨਾਂ ਨੂੰ ਆਮ ਤੌਰ ਤੇ ਪੱਥਰੀਆਂ ਬਣਨ ਦੀ ਟੈਂਡੈਂਸੀ ਹੋ ਜਾਏਗੀ, ਗਾਲ ਸਟੋਨ ਬਣ ਜਾਵੇ, ਕਿਆ ਕਿਡਨੀ ਸਟੋਨ ਬਣ ਜਾਵੇ ਈਵਨ ਮੈਂ ਕਈਆਂ ਨੇ ਦੇਖਿਆ ਜੀ ਆਪਾਂ ਮੂੰਹ ਦੇ ਵਿੱਚ ਗਲੈਂਡ ਨੇ ਨਾ ਸਭ ਇੰਜੂਸ ਕਹਿੰਦੇ ਸਭ ਲਿੰਗੁਅਲ ਸਭ ਮੈਂਡੀਕੁਲਰ ਗਲੈਂਡ ਅੰਦਰ ਜਿਹੜੇ ਅੰਦਰ ਹੇਠਾਂ ਵਾਲਾ ਬੋਲਿਆ ਨਾ ਤੇ ਦੰਦਾਂ ਦੇ ਵਿਚਕਾਰ ਜਿਹੜੀ ਜਗ੍ਹਾ ਆ ਇਹਨੂੰ ਅਸੀਂ ਕਹਿੰਦੇ ਵੈਸਟੀਬਿਊਲਸ ਵੈਸਟੀਬਿਊਲਰ ਇਹਦੇ ਵਿੱਚ ਵੀ ਗਲੈਂਡ ਹੈਗੇ ਆ ਇਹਨੂੰ ਕਹਿੰਦੇ ਵੈਸਟੀਬੂਲਰ ਗਲੈਂਡ ਔਰ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਇਹ ਦੇਖਿਆ ਵੀ ਵੈਸਟੀਬੂਲਰ ਗਲੈਂਡ ਦੇ ਵਿੱਚ ਵੀ ਪੱਥਰੀ ਬਣ ਜਾਂਦੀ ਹੈ
1: ਅੱਛਾ
0: ਮਤਲਬ ਕਿਉਂ ਐਸਾ ਹੋ ਗਿਆ ਥਾਂ ਥਾਂ ਤੇ ਪੱਥਰੀ ਬਣਨ ਦੀ ਟੈਂਡੈਂਸੀ ਹੋ ਗਈ ਇਸ ਕਰਕੇ ਹੋ ਗਈ ਵੀ ਪੰਜਾਬੀ ਚ ਇਹ ਸਮਝੋ ਵੀ ਦੁੱਧ ਦਾ ਬਣ ਗਿਆ ਪਨੀਰ ਆਕਸੀਜਨ ਅੰਦਰ ਗਿਆ ਹੈਮੋਗਲੋਬਿਨ ਟੁੱਟਿਆ ਬਿਲੀਰੂਬਿਨ ਬਿਲੀਰੂਬਿਨ ਬਹੁਤ ਜ਼ਿਆਦਾ ਬਾਜ਼ਾਰ ਤੇ ਚਲਾ ਗਿਆ ਔਰ ਉਹ ਥਾਂ ਥਾਂ ਕੂੜਾ ਕਰਕਟ ਇਕੱਠਾ ਹੋ ਗਿਆ ਉਸ ਕੂੜੇ ਕਰਕਟ ਦੇ ਨਾਲ ਆਹ ਸਾਰੀਆਂ ਕਿਰਦਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਦੂਸਰੇ ਪਾਸੇ ਹੋਰ ਹਾਰਟ ਕਹਿੰਦਾ ਯਾਰ ਸਾਰਾ ਕੰਮ ਚੱਲ ਤਾਂ ਮੇਰੇ ਰਹਿ ਗਿਆ ਭੇਜ ਤਾਂ ਮੈਂ ਹੀ ਰਿਹਾ ਹਾਂ ਹੈਂ ਫੇਫੜੇ ਕਹਿੰਦੇ ਨੇ ਯਾਰ ਆਕਸੀਜਨ ਤੇ ਮੈਂ ਦੇ ਰਿਹਾ ਤੇ ਮੇਰੇ ਕੋਲੋਂ ਸਪਲਾਈ ਨਹੀਂ ਹੋ ਰਹੀ ਮਤਲਬ ਕੀ ਹੋਏਗਾ ਬ੍ਰੈਥਲੈਸਨੈਸ ਸਾਹ ਚੜਨਾ ਪੌੜੀਆਂ ਚੜ ਹੀ ਨਹੀਂ ਸਕਦਾ ਹਾਂਜੀ ਪੌੜੀਆਂ ਨੇ ਅੱਛਾ ਇਹ ਗੱਲ ਯਾਦ ਰੱਖਿਓ ਬੁੱਢਿਆਂ ਦਾ ਪੌੜੀਆਂ ਨਾ ਚੜਨਾ ਵੱਖਰੀ ਗੱਲ ਆ ਜਵਾਨ ਦਾ ਪੌੜੀਆਂ ਨਾ ਚੜਨਾ ਹੈਮੋਲਾਈਟਿਕ ਅਨੀਮੀਆ ਹੈਗਾ ਬੁੱਢਿਆਂ ਦਾ ਟੈਂਡੈਂਸੀ ਇਹ ਆ ਕਿ ਸੈੱਲ ਦੀ ਸਾਈਜ਼ ਛੋਟਾ ਹੋ ਗਿਆ ਸੈੱਲ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਰਹਿ ਗਈ ਆਕਸੀਜਨ ਜਾਣ ਦੀ ਇਹਨੂੰ ਅਸੀਂ ਬੁਢਾਪਾ ਕਹਿ ਰਹੇ ਹਾਂ ਪਰ ਆਹ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਇਹ ਆਮ ਜਵਾਨੀ ਚ ਆਮ ਹਾਲਾਤ ਦੇ ਵਿੱਚ ਆਮ ਉਮਰ ਦੇ ਵਿੱਚ ਵਾਪਰਨ ਵਾਲੀ ਗੱਲ ਆ ਵੀ ਸ਼ਾਰਟਨੈਸ ਆਫ ਬ੍ਰੈਥ ਹੋ ਗਈ ਜਵਾਨ ਬੰਦਾ ਯਾਰ ਹੋਵੇ 18-20 ਸਾਲ ਦਾ 25 ਸਾਲ ਦਾ ਤੇ ਪੌੜੀਆਂ ਚੜਨ ਲੱਗਾ ਯਾਰ ਸਾਹ ਚੜ ਗਿਆ ਹੈਗਾ ਤੇ ਮਾੜੀ ਗੱਲ ਹੈ ਨਾ ਬੁੱਢਾ ਬੰਦਾ ਮੇਰੇ ਵਰਗਾ ਤਾਂ ਆਖਿਆ ਸਾਹ ਚੜ ਗਿਆ ਤੇ ਕੋਈ ਖਾਸ ਗੱਲ ਨਹੀਂ ਹੈਗੀ ਕਿਉਂਕਿ ਸੈੱਲਾਂ ਦਾ ਜਿਹੜਾ ਵਾਲਿਊਮ ਹੈਗਾ ਉਹ ਘੱਟ ਰਿਹਾ ਹੈਗਾ ਵਾਲਿਊਮ ਘੱਟ ਰਿਹਾ ਹੈ ਔਰ ਹੌਲੀ ਹੌਲੀ ਸੁੰਗੜ ਰਿਹਾ ਸੈੱਲ ਉਹਦਾ ਸਾਈਜ਼ ਘੱਟ ਗਿਆ ਜਿਹਦੇ ਕਰਕੇ ਉਹਦੀ ਕਪੈਸਿਟੀ ਘੱਟ ਗਈ ਹੈ ਇਹ ਇੱਕ ਨਾਰਮਲ ਸਨੈਲਿਟੀ ਦਾ ਫੈਕਟਰ ਸੀ ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਹੈਮੋਲਾਈਟਿਕ ਅਨੀਮੀਆ ਦੀ ਜਾਂ ਮੈਂਬਰੇਨ ਦੇ ਟੁੱਟ ਜਾਣ ਦੀ ਉਹਦੇ ਨਾਲ ਪੈਦਾ ਹੁੰਦੀ ਹੈ ਆਕਸੀਜਨ ਦੀ ਕਮੀ ਸ਼ਾਰਟਨੈਸ ਆਫ ਬ੍ਰੈਥ ਦੇ ਸ਼ਾਰਟਨੈਸ ਆਫ ਬ੍ਰੈਥ ਹੋ ਗਈ ਆਕਸੀਜਨ ਪੂਰੀ ਨਹੀਂ ਹੋਈ ਤੇ ਦਿਲ ਨੂੰ ਕਹਿੰਦਾ ਯਾਰ ਤੂੰ ਜ਼ਿਆਦਾ ਚੱਕਰ ਲਾ ਫਟਾਫਟ ਜੇ ਤੂੰ 72 ਤੋਂ 80 ਵੇ ਚੱਲਦਾ ਸੀ ਨਾ ਇੱਕ ਮਿੰਟ ਦੇ ਵਿੱਚ ਨਹੀਂ ਹੁਣ ਜ਼ਿਆਦਾ ਲਾ 130-140 ਚੱਕਰ ਲਾ ਆਕਸੀਜਨ ਤਾਂ ਚਾਹੀਦੀ ਅੱਗੇ ਉਹ ਆਕਸੀਜਨ ਪੂਰੀ ਕਰਨੀ ਹੈ ਇਹ ਵਿਚਾਰਾ ਦਿਲ ਜਿਹੜਾ ਫਿਰ ਬਹੁਤ ਜ਼ਿਆਦਾ ਧੜਕਦਾ ਹੈਗਾ ਆ ਔਰ ਪੈਲਪੀਟੇਸ਼ਨ ਵੀ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਟੈਕੀਕਾਰਡੀਆ ਹੋਣਾ ਸ਼ੁਰੂ ਹੋ ਜਾਂਦਾ ਹੈ ਬ੍ਰੈਥਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਆਕਸੀਜਨ ਪੂਰੀ ਫਿਰ ਵੀ ਨਹੀਂ ਹੁੰਦੀ ਫਿਰ ਅੱਖਾਂ ਅੱਗੇ ਹਨੇਰਾ ਹੋਣ ਲੱਗ ਜਿਹਨੂੰ ਕਹਿੰਦੇ ਡਿਜ਼ੀਨੈਸ ਬੈਠ ਕੇ ਉੱਠੇ ਚੱਕਰ ਆ ਗਿਆ ਈਵਨ ਖੜੇ ਖੜੇ ਆ ਆਕਸੀਜਨ ਬ੍ਰੇਨ ਨੂੰ ਨਹੀਂ ਪਏਗੀ ਉਹਦੇ ਵਾਸਤੇ ਇੱਕ ਮੈਡੀਕਲ ਟਰਮ ਹੈਗੀ ਐਨੌਕਸੀਆ ਮਤਲਬ ਭਾਈ ਆਕਸੀਜਨ ਬ੍ਰੇਨ ਨੂੰ ਨਹੀਂ ਪਹੁੰਚੀ ਹਾਲਾਂਕਿ ਦੋ ਨਾਲੀਆਂ ਬਾਕੀ ਸਾਰੇ ਸਰੀਰ ਨੂੰ ਖੂਨ ਦੇਣ ਵਾਸਤੇ ਇੱਕ ਨਾਲੀ ਆ ਬ੍ਰੇਨ ਨੂੰ ਜਾਣ ਵਾਲੀਆਂ ਦੋ ਕੈਰੋਟਿਡ ਆਰਟਰੀਆਂ ਨੇ ਜਿਆਦਾ ਖੂਨ ਸਿਰ ਨੂੰ ਜਾਂਦਾ ਬਾਵਜੂਦ ਇਸ ਦੇ ਵੀ ਸਿਰ ਦੀ ਆਕਸੀਜਨ ਜਿਹੜੀ ਹੈ ਉਹ ਜਿਵੇਂ ਨਾ ਪੰਜਾਬ ਦੀ ਬਿਜਲੀ ਹੈ ਉਹ ਕਹਿੰਦੇ ਨੇ ਯਾਰ ਤੁਹਾਡੇ ਘੱਟ ਤੇ ਘੱਟ ਰਹਿ ਜਾਵੇ ਪਰ ਦਿੱਲੀ ਨੂੰ ਪੂਰੀ ਦੇਣੀ ਆ ਇਹ ਸੁਣੀ ਨਾ ਗੱਲ ਤੁਸੀਂ ਭਾਗ ਰਿਹਾ ਟਾਈਮ ਵਾਲੀ
1: ਹਾਂਜੀ ਸੁਣੀ ਆ ਜੀ ਦੂਜੀ ਵੀ ਸੁਣੀ
0: ਆ ਵੀ ਉਹਨਾਂ ਨੂੰ ਆਕਸੀਜਨ ਪੂਰੀ ਦੇਣੀ ਉਹਨਾਂ ਨੂੰ ਬਿਜਲੀ ਦੇਣੀ ਤੁਹਾਨੂੰ ਘੱਟ ਤੇ ਘੱਟ ਹੀ ਘੱਟ ਲੱਗੂਗਾ ਤੁਹਾਡੇ ਸੋ ਉਹੀ ਗੱਲ ਜਿਹੜੀ ਹੈ ਇੱਥੇ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਸਿਰ ਨੂੰ ਜਿਆਦਾ ਖੂਨ ਜਾਂਦਾ ਜਿਆਦਾ ਆਕਸੀਜਨ ਜਾਂਦੇ ਪਰ ਸਿਰ ਵੀ ਆਂਦਾ ਯਾਰ ਮੇਰੀ ਤਾਂ ਪੂਰੀ ਨਹੀਂ ਆਕਸੀਜਨ ਹੋ ਰਹੀ ਜਿਹਦੇ ਵਿੱਚ ਬਾਕੀ ਸਾਰਿਆਂ ਨੂੰ ਕੰਮ ਜਿਆਦਾ ਕਰਨਾ ਪੈਂਦਾ ਔਰ ਇਹ ਸਾਰਾ ਹੋ ਕਿਉਂ ਰਿਹਾ ਆ ਸਾਡਾ ਮੈਂਬਰੇਨ ਜਿਹੜਾ ਆ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਮਸਲ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਾਸਪੇਸ਼ੀਆਂ ਨੂੰ ਅੱਛਾ ਹੱਡੀਆਂ ਤਾਂ ਵੀਕ ਹੋ ਗਈਆਂ ਤੁਰਨੋਂ ਰਹਿ ਗਿਆ ਬੰਦਾ ਵੀਕਨੈਸ ਆ ਗਈ ਜਦੋਂ ਮਾਸਪੇਸ਼ੀਆਂ ਤੇ ਹੋ ਗਈਆਂ ਤਾਂ ਮਾਸਪੇਸ਼ੀਆਂ ਨੇ ਤਾਂ ਸਾਰਾ ਹੱਡੀਆਂ ਨੂੰ ਚਲਾਉਣਾ ਹੈ
1: ਬਿਲਕੁਲ
0: ਤਾਂ ਉਸ ਵੇਲੇ ਇੱਕ ਬਿਮਾਰੀ ਦਾ ਨਾਂ ਹੈ ਮਸਕੂਲਰ ਡਿਸਟ੍ਰੋਫੀ
1: ਓਕੇ
0: ਇਹ ਐਸੀ ਪ੍ਰੋਬਲਮ ਹੈ ਜਿਹੜੀ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਵੀ ਚੱਲਦੀ ਆ
1: ਜੀ
0: ਮਾਂ ਬਾਪ ਦੇ ਵਿੱਚੋਂ ਅੱਗੇ ਵੀ ਬੱਚਿਆਂ ਨੂੰ ਜਿਹੜੀ ਹੋ ਸਕਦੀ ਹੈ ਉਹਨੂੰ ਕਹਿੰਦੇ ਮਸਕੂਲਰ ਡਿਸਟ੍ਰੋਫੀ ਤੇ ਜਮਾਂਦਰੂ ਤੌਰ ਤੇ ਮਸਲ ਦੇ ਜਿਹੜੇ ਸੈੱਲ ਨੇ ਉਹ ਇੰਨੇ ਕਮਜ਼ੋਰ ਨੇ ਇੰਨੇ ਛੋਟੇ ਨੇ ਕਿ ਉਹਨਾਂ ਚ ਪੂਰੀ ਆਕਸੀਜਨ ਜਾ ਹੀ ਨਹੀਂ ਰਹੀ ਉਹਨਾਂ ਦੀ ਡਿਵੈਲਪਮੈਂਟ ਪੂਰੀ ਹੋ ਹੀ ਨਹੀਂ ਰਹੀ ਡਿਵੈਲਪਮੈਂਟ ਨਹੀਂ ਹੋ ਰਹੀ ਪੂਰੀ ਡਿਵੈਲਪਮੈਂਟ ਨਾ ਹੋਣ ਕਰਕੇ ਉਹਨਾਂ ਦੇ ਵਿੱਚ ਕਾਰਗਰਦਗੀ ਪੂਰੀ ਨਹੀਂ ਹੁੰਦੀ ਜਿਹਦਾ ਨਾਂ ਰੱਖ ਦਿੱਤਾ ਮਸਕੂਲਰ ਡਿਸਟ੍ਰੋਫੀ ਤੇ ਇਹ ਮਸਕੂਲਰ ਡਿਸਟ੍ਰੋਫੀ ਵਰਗੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਯਾਰ ਤੂੰ ਚੰਗਾ ਭਲਾ ਹੈ ਸਰੀਰ ਤੇਰਾ ਠੀਕ ਹੈ ਐ ਤੂੰ ਆਪਾਂ ਪਾਣੀ ਦੀ ਬਾਲਟੀ ਨਹੀਂ ਫੜ ਸਕਦਾ ਹੈ ਗੜਵੀ ਪਾਣੀ ਦੀ ਲੈਣੀ ਸੀ ਇਹ ਉੱਥੇ ਲਿਜਾਣੀ ਸੀ ਤੂੰ ਇਹ ਨਹੀਂ ਲੱਗ ਰਹੇ ਤੇ ਹੱਥੋਂ ਡਿੱਗ ਪਈ ਹੈ ਔਰ ਇਸ ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਾਂ ਹੈਗੀਆਂ ਨੇ ਫਿਡ ਜੈਤੀ ਇੱਕ ਲਫ਼ਜ਼ ਹੋਰ ਅੰਗਰੇਜ਼ੀ ਦਾ ਵਰਤਿਆ ਜਾਂਦਾ ਫਿਡ ਜੈਤੀ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਫਿਰਜੈਲਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ, ਐਵੇਂ ਹੀ ਚੀਜ਼ਾਂ ਹੱਥਾਂ ਚੋਂ ਡਿੱਗੀ ਜਾਂਦੀਆਂ ਨੇ, ਪਾਵਰਲੈਸਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ, ਇਹ ਇਸ ਕਰਕੇ ਹੁੰਦਾ। ਹੁਣ ਵੀ ਜੇ ਬੁਢਾਪੇ ਦੇ ਵਿੱਚ ਇਹੋ ਜਿਹੀ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਵੇ ਕਿ ਬੁੱਢੇ ਵਿਚਾਰੇ ਨੂੰ ਕੈਪਸੂਲ ਗੋਲੀ ਅਸੀਂ ਦੇ ਦਿੱਤੀ ਜਾਂ ਟੀਕਾ ਐਸਾ ਲੱਗ ਗਿਆ, ਸੱਪ ਲੜ ਗਿਆ, ਕੁਛ ਹੋ ਗਿਆ, ਉਹਦੇ ਹਾਲਾਤ ਵਿੱਚ ਅਗਰ ਐਸਾ ਕੁਛ ਹੋਊ ਤੇ ਫੇਰ ਉਹਦੇ ਚ ਜਿਹੜੇ ਸਾਇੰਸ ਡਿਵੈਲਪ ਹੋਣਗੇ ਉਹ ਹੋਣਗੇ ਅਲਜ਼ਾਈਮਰ ਦੇ ਔਰ ਉਹ ਹੋਣਗੇ ਪਰਕਿੰਸਨ ਦੇ। ਭਾਵ ਅਸੀਂ ਡਿਵੀਜ਼ਨ ਤੋਂ ਪਹਿਲਾਂ ਹੀ ਕਰ ਦਿੱਤੀ ਹੈ, ਅਲਜ਼ਾਈਮਰ ਮਾਨਸਿਕ ਤੌਰ ਤੇ ਵਿਕਾਰ, ਜਿਹੜਾ ਪਰਕਿੰਸਨ ਸਰੀਰਕ ਤੌਰ ਤੇ ਵਿਕਾਰ, ਉਹ ਜਵਾਨਾਂ ਦੇ ਵਿੱਚ ਮਸਕੁਲਰ ਡਿਸਟ੍ਰੋਫੀ ਨੂੰ ਲੈ ਰਿਹਾ, ਇੱਥੇ ਅਸੀਂ ਪ੍ਰਕਿੰਸਨ ਕਹੀ ਜਾ ਰਹੇ ਹਾਂ। ਸੋ ਇਸ ਤਰ੍ਹਾਂ ਦੀ ਜਿਹੜੀ ਯਾਦਾਸ਼ਤ ਹੈ ਇਹ ਸਾਰੀਆਂ ਗੱਲਾਂ ਨੇ ਇਹਦੇ ਚ ਹੋਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਮੈਂ 2-3 ਮਿੰਟ ਰਹਿ ਗਏ ਨੇ ਆਪਣੇ ਕੋਲ,
1: ਜੀ 2 ਮਿੰਟ
0: ਬਾਅਦ ਗੱਲ ਕਰ ਲਾਂਗੇ। ਯਾ ਆਮ ਤੌਰ ਤੇ ਜਿਹੜਾ ਹੋਮਿਓਪੈਥਿਕ ਸਿਸਟਮ ਦਾ ਟ੍ਰੀਟਮੈਂਟ ਹੈਗਾ ਆ ਉਹ ਤੇ ਸਾਰੇ ਸਿਮਟਮ ਤੇ ਬੇਸਡ ਹੀ ਹੈ, ਹਰ ਬੰਦੇ ਦੇ ਇੰਡੀਵਿਜੁਅਲ ਸਿਮਟਮ ਹੁੰਦੇ ਨੇ ਤੇ ਅਸੀਂ ਇੰਡੀਵਿਜੁਅਲ ਸਿਮਟਮਸ ਨੂੰ ਲੈ ਕੇ ਇੱਕ ਟ੍ਰੈਂਗਲ ਬਣਾਉਂਦੇ ਆ, ਜਿਵੇਂ ਇਹ ਉਹਦੀ ਮਾਨਸਿਕ ਪਰਿਸਥਿਤੀ ਕੀ ਹੈ ਇਸ ਵੇਲੇ, ਇਰਰਿਸਪੈਕਟਿਵ ਆਫ ਏਜ, ਬੁੱਢਾ ਹੈ ਤਾਂ, ਬੱਚਾ ਹੈ ਤਾਂ, ਮੁੰਡਾ ਹੈ ਤਾਂ, ਅਸੀਂ ਇੱਕ ਟ੍ਰੈਂਗਲ ਬਣਾਉਂਦੇ ਆ, ਉਸ ਟ੍ਰੈਂਗਲ ਦੇ ਵਿੱਚ ਬੇਸ ਬਣਾਉਂਦੇ ਆ ਮੈਂਟਲ ਸਿਮਟਮ ਨੂੰ, ਇਹਦੀ ਮਾਨਸਿਕ ਪਰਿਸਥਿਤੀ ਕੀ, ਯਾਦਾਸ਼ ਵੱਲੋਂ ਜਾਂ ਗੁੱਸਾ ਕਰਨ ਵੱਲੋਂ, ਇਰੀਟੇਸ਼ਨ ਵੱਲੋਂ, ਇਹ ਸਾਰੀਆਂ ਗੱਲਾਂ ਦੇ ਵਿੱਚੋਂ ਸਾਨੂੰ ਉਹਦੀ ਮੈਂਟੈਲਿਟੀ ਲੱਭਦੀ ਹੈ। ਸੋ ਜਿਵੇਂ ਟ੍ਰੈਂਗਲ ਦੀਆਂ 3 ਬਾਹਾਂ ਹੁੰਦੀਆਂ ਨੇ, 1 ਨੂੰ ਬੇਸ ਕਹਿੰਦੇ ਆ, 2 ਨੂੰ ਅਸੀਂ ਭਜਾਵਾਂ ਕਹਿੰਦੇ ਆ ਤੇ 3 ਐਂਗਲ ਹੋ ਜਾਂਦੇ ਨੇ। ਅਸੀਂ ਕੀ ਕਰਦੇ ਆ, ਸਭ ਤੋਂ ਪਹਿਲਾਂ ਲੱਭਦੇ ਆ ਵੀ ਇਸ ਸਾਰੀ ਹਿਸਟਰੀ ਦੇ ਵਿੱਚੋਂ ਇਹਦੀ ਮਾਨਸਿਕ ਪਰਿਸਥਿਤੀ ਕੀ ਹੈ, ਉਸ ਨੂੰ ਅਸੀਂ ਉਹਦੇ ਮੁਤਾਬਕ ਮੈਡੀਸਿਨ ਸਿਲੈਕਟ ਕਰਦੇ ਆ ਤੇ ਉਸ ਨੂੰ ਅਸੀਂ ਬਣਾਉਂਦੇ ਆ ਬੇਸ। ਹੁਣ ਇਸ ਬੇਸ ਦੇ ਵਿੱਚੋਂ ਹੀ ਫਿਰ ਅਸੀਂ ਵੇਖਦੇ ਆ ਵੀ ਜਨਰਲਿਟੀ ਉਹ ਹੁੰਦੀ ਵੀ ਕਿਹੜੀਆਂ ਐਸੀਆਂ ਗੱਲਾਂ ਇਹਨੇ ਦੱਸੀਆਂ ਨੇ ਜਿਹੜੀਆਂ ਐਜ਼ ਏ ਹੋਲ ਇਹਦੇ ਸਾਰੇ ਮਾਨਸਿਕ ਨੂੰ ਵੀ, ਸਰੀਰਕ ਤੌਰ ਤੇ ਨੂੰ, ਫਿਜ਼ੀਕਲ ਐਕਟੀਵਿਟੀ ਨੂੰ ਵੀ, ਖਾਣ ਪੀਣ ਨੂੰ ਵੀ ਇਫੈਕਟ ਕਰਦੀਆਂ, ਚੇਂਜ ਕਰਦੀ, ਮੌਸਮ ਹੋ ਗਿਆ, ਹਾਂਜੀ ਠੰਡ ਸਰਦੀ ਦਾ ਹੋ ਗਿਆ ਜਾਂ ਗਰਮੀ ਦਾ ਹੋ ਗਿਆ ਜਾਂ ਕੋਈ ਖਾਸ ਖਾਦ ਖੁਰਾਕ ਹੋ ਗਈ, ਜਿਹਦੇ ਕਰਕੇ ਇਹਦਾ ਐਜ਼ ਏ ਹੋਲ ਸਿਸਟਮ ਚੇਂਜ ਹੋ ਜਾਂਦਾ। ਜਦੋਂ ਮੈਂ ਮਾੜੀ ਜੀ ਮਰਜ਼ ਖਾ ਲਾ ਮੈਨੂੰ ਐਂ ਹੋ ਜਾਂਦਾ ਜੀ, ਜਾਂ ਜਦੋਂ ਮੈਂ ਮਾੜੀ ਜੀ ਖੰਡ ਖਾ ਲਈ ਐਂ ਹੋ ਗਿਆ ਜੀ, ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਮੈਂ ਥੋੜਾ ਜਿਹਾ ਬਾਹਰ ਚਲੇ ਜਾਵਾਂ ਬਸ ਉਦੋਂ ਮੈਨੂੰ ਖੰਘ ਸ਼ੁਰੂ ਹੋ ਜਾਂਦੀ, ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਦੇ ਜਨਰਲ ਵਜੂਦ ਨਾਲ ਸੰਬੰਧਿਤ ਹੋਣ ਉਹਨੂੰ ਅਸੀਂ ਦੂਸਰੀ ਬਾਹੀ ਕਹਿੰਦੇ ਆ। ਔਰ ਫਿਰ ਆ ਜਾਂਦੀਆਂ ਲੋਕਲ ਗੱਲਾਂ ਕਿ ਲੋਕਲ ਤੌਰ ਤੇ ਉਹਦੇ ਸਰੀਰ ਦੇ ਵਿੱਚ ਕੀ ਡਿਫੈਕਟ ਆ ਚੁੱਕੇ ਨੇ, ਜਿਹਨੇ ਮਸਕੁਲਰ ਡਿਸਟ੍ਰੋਫੀ ਲੈ ਲਈ ਅਸੀਂ ਹੈ ਜਾਂ ਹੋਰ ਪੀਡੀਆ ਲੈ ਲਿਆ ਹੈ, ਇਹ ਸਾਰੀਆਂ ਫਿਜ਼ੀਕਲ ਤਰ੍ਹਾਂ ਦੀਆਂ ਅਲਾਮਤਾਂ ਨੇ ਤੇ ਫਿਰ ਇਹਨਾਂ ਦੇ ਮੁਤਾਬਕ ਅਸੀਂ ਉਹਨੂੰ ਕਹਿੰਦੇ ਰਿਪਰਟਰਾਈਜੇਸ਼ਨ, ਉਹਦੇ ਮੁਤਾਬਕ ਅਸੀਂ ਮੈਡੀਸਿਨ ਸਿਲੈਕਟ ਕਰਕੇ ਤੇ ਉਸ ਪੇਸ਼ੈਂਟ ਨੂੰ ਦਿੰਦੇ ਆ ਉਹਦਾ ਮੈਂਬਰੇਨ ਠੀਕ ਕਰਨ ਵਾਸਤੇ। ਐਲੋਪੈਥਿਕ ਸਟਾਈਲ ਜਿਹੜੀ ਅੱਜ ਕੱਲ ਮਾਡਰਨ ਸਟਾਈਲ ਚੱਲ ਰਿਹਾ ਉਹ ਸਰਜੀਕਲ ਕਰਕੇ, ਯਾਰ ਤਿਲੀ ਵੱਧ ਗਈ ਹੈ ਨਾ ਤੇ ਤਿਲੀ ਨੂੰ
1: ਕੱਟ ਦਿਓ,
0: ਅੱਗੇ ਹੀ ਵਿਚਾਰੀ ਵਧੀ ਪਈ ਆ, ਅੱਗੇ ਹੀ ਕੰਮ ਪੂਰੇ ਨਹੀਂ ਹੁੰਦਾ, ਕਹਿੰਦੇ ਨਹੀਂ ਹੁਣ ਇੱਕ ਨਾਲ ਬਚਾਓ ਤੇ ਇਸ ਨੂੰ ਕੱਟ ਦਿਓ, ਹਾਂਜੀ, ਤਾਂ ਕਿ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਸਾਹਮਣੇ ਦਿਸਣ ਹੀ ਨਾ, ਸਾਨੂੰ ਅੱਖਾਂ ਕਬੂਤਰ ਅੱਖਾਂ ਬੰਦ ਕਰ ਦੇ। ਦੂਸਰਾ ਕਹਿੰਦੇ ਨੇ ਵੀ ਜੇ ਹੈਮੋਗਲੋਬਿਨ ਜ਼ਿਆਦਾ ਟੁੱਟਿਆ ਆ ਤੇ ਫੋਲਿਕ ਐਸਿਡ ਦਿਓ, ਹੈਮੋਗਲੋਬਿਨ ਪੂਰਾ ਕਰੋ। ਮੇਰੇ ਕਹਿਣ ਤੋਂ ਭਾਵ ਹੈ ਵੀ ਜੋ ਚੀਜ਼ ਸਾਹਮਣੇ ਆਉਂਦੀ ਹੈ ਨਾ ਉਹਦਾ ਸਿੰਪਟੋਮੈਟਿਕ ਰੇਂਜ ਤੇ ਹੱਲ ਕਰੋ ਤੇ ਅਸਲ ਕਾਰਨ ਜਿਹੜਾ ਫਿਰ ਉੱਥੇ ਦਾ ਉੱਥੇ ਰਹਿ ਗਿਆ, ਰਿਪੀਟ ਕਰਨ ਵਾਲਾ। ਜਿਹੜਾ ਹੋਮਿਓਪੈਥਿਕ ਤਰੀਕਾ ਸੀਗਾ ਉਹਦੀ ਪੂਰੀ ਜਨਰਲਿਟੀ ਨੂੰ ਲੈ ਕੇ ਚੱਲ ਰਿਹਾ ਸੀਗਾ, ਟੌਕਸਿਨ ਨੂੰ ਲੱਭਣਾ, ਉਹਨੂੰ ਪਾਸੇ ਕਰਨਾ, ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਕਰਨਾ। ਅੱਜ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਵੀ ਐਲੋਪੈਥਿਕ ਸਟਾਈਲ ਵਾਲੇ ਕਹਿੰਦੇ ਨੇ ਫੋਲਿਕ ਐਸਿਡ ਦੇ ਦਿਓ, ਸੁਪਲੀਨ ਕਰ ਦਿਓ, ਇਹਨੂੰ ਅਸੀਂ ਮੈਨੇਜਮੈਂਟ ਚ ਲੈਣੇ ਤੇ ਮੈਨੇਜ ਕਰ ਰਹੇ ਹਾਂ ਹਾਲਾਤ ਨੂੰ ਤੇ ਹੁਣ ਤਾਂ ਮੈਨੇਜ ਕਰੋ ਤੇ ਅਲਟੀਮੇਟ ਉਹ ਜਿਹੜੇ ਕਾਰਨ ਜਿਹਨਾਂ ਬਿਮਾਰੀ ਪੈਦਾ ਕੀਤੀ ਸੀ ਜਿਹਦੇ ਕਰਕੇ ਮੈਂਬਰੇਨ ਰੈਪਚਰ ਹੋ ਗਿਆ ਜਾਂ ਡੈਮੇਜ ਹੋ ਗਿਆ ਆ, ਉਹ ਕਾਰਨ ਲੱਭ ਕੇ ਪਹਿਲਾਂ ਉਹਨਾਂ ਕਾਰਨਾਂ ਨੂੰ ਦੂਰ ਕਰੋ, ਉਸ ਤੋਂ ਬਾਅਦ ਜਿਹੜੇ ਸਿਮਟਮਸ ਨੇ ਇਹਨਾਂ ਨੂੰ ਰਿਕਵਰ ਕਰੋ। ਸੋ ਇਹ ਸਾਰੀਆਂ ਬਲੱਡ ਟ੍ਰਾਂਸਫਿਊਜ਼ਨ ਵੀ ਕਰਿਆ ਜਾਂਦਾ ਹੈਗਾ, ਇਹ ਵੀ ਜਾਨ ਬਚਾਉਣ ਵਾਲੀ ਗੱਲ ਹੈ ਤੇ ਬਹੁਤ ਜ਼ਰੂਰੀ ਹੋ ਗਈ ਹੈ। ਐਕਸੈਸ ਆਇਰਨ ਜਿਹੜਾ ਆ ਉਹ ਦਿੱਤਾ ਜਾਂਦਾ ਹੈਗਾ ਆ, ਔਰ ਕਈ ਵਾਰ ਐਸਾ ਹੁੰਦਾ ਜੀ ਐਕਸੈਸ ਆਇਰਨ ਦਿੰਦਿਆਂ ਨਮਾਜ਼ ਬਖਸ਼ਾਉਣ ਗਿਆ ਰੋਜ਼ੇ ਗਲੇ ਪੈ ਜਾਂਦੇ ਨੇ, ਆਇਰਨ ਜ਼ਿਆਦਾ ਡਿਪੋਜੀਸ਼ਨ ਹੋ ਜਾਵੇ, ਆਇਰਨ ਦਾ ਮੈਟਾਬੋਲਿਜ਼ਮ ਆਇਰਨ ਨੂੰ ਫਿਰ ਦੁਬਾਰਾ ਖੂਨ ਵਿੱਚ ਕਨਵਰਟ ਕਰਨਾ ਇਹ ਵੀ ਔਖਾ ਹੈਗਾ। ਇਹਦੀ ਜੇ ਆਪਾਂ ਕਿਤੇ ਗੱਲ ਕਰਾਂਗੇ ਦੁਬਾਰਾ ਕਿ ਆਇਰਨ ਮੈਟਾਬੋਲਾਈਜ਼ ਕਿਵੇਂ ਹੁੰਦਾ ਆ, ਆਇਰਨ ਤੋਂ ਲਾਲ ਖੂਨ ਕਿਵੇਂ ਬਣਦਾ ਹੈਗਾ, ਇਹ ਵੀ ਜਾਣਨ ਵਾਲੀ ਗੱਲ ਹੈ, ਜੇ ਕਦੀ ਆਪਾਂ ਕਰਾਂਗੇ। ਅੱਜ ਆਪਣਾ ਸਿਰਫ ਇਹ ਹੀ ਸੀ ਕਿ ਜੇ ਮੈਂਬਰੇਨ ਡੈਮੇਜ ਹੋ ਜਾਵੇ ਤੇ ਉਹਦੇ ਨਾਲ ਕੀ ਹੋ ਸਕਦਾ ਆ ਤੇ ਉਹਦਾ ਕੀ ਅਸੀਂ ਹੱਲ ਉਪਰਾਲਾ ਕਰਦੇ ਆ। ਅੱਗੇ ਤੋਂ ਫਿਰ ਜਿਹੜੇ ਅਗਲੇ ਹੋਰ ਸਿਸਟਮ ਹੈਗੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਵੀ ਇਹਦੇ ਅੰਗ ਕਿਹੜੇ ਕਿਹੜੇ ਹੋਰ ਹੈਗੇ ਨੇ, ਜੇ ਉਹਨਾਂ ਵਿੱਚ ਨੁਕਸ ਪੈ ਜਾਵੇ ਤੇ ਫਿਰ ਅਸੀਂ ਕੀ ਕਰਨਾ ਹੈਗਾ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9701 Sarah and Court, Dublin, California 94568. Phone number 408-687-1899. Email address homeomedicine@yahoo.com. ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਹੋਰ ਹਾਲਾਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 408-687-1899. ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਵੈਰੀ ਗ੍ਰੇਟ ਬ੍ਰੇਨਸ ਯੂ ਹੈਵ ਔਨ ਯੋਰ ਸ਼ੋਲਡਰਸ।
0: ਅਗਰ ਤੁਸੀਂ ਸਮਝਦੇ ਹੋ ਵੀ ਸੈਟਿਸਫੈਕਟਰੀ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਹੋਣਗੇ ਉਹਨਾਂ ਨੂੰ ਤਸੱਲੀ ਹੋਈ ਹੋਵੇਗੀ ਕਿ ਆਪਾਂ ਕੀ ਕਿਹਾ ਹੈਗਾ।
2: ਬਿਲਕੁਲ ਜੀ, ਬਿਲਕੁਲ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਸਰੋਤਿਓ ਤੁਹਾਡਾ ਵੀ ਧੰਨਵਾਦ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਨੂੰ ਤੇ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਮੇਰੇ ਵੱਲੋਂ, ਡਾਕਟਰ ਸਾਹਿਬ ਵੱਲੋਂ ਤੇ ਚੀਮਾ ਸਾਹਿਬ ਵੱਲੋਂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।

ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

0: ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ। ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ। ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ। ਭਖਦੇ ਮਸਲੇ ਲਿਆਉਣ ਵਾਲਾ। ਪੰਜਾਬ ਦੀ ਸੈਰ ਕਰਵਾਉਣ ਵਾਲਾ। ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ। ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ। ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ। ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, how do you see this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shairo shairi da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ, ਸ਼ਾਇਰੋ ਸ਼ਾਇਰੀ ਕਰਦੇ ਹੋਵੋ। ਤੁਸੀਂ ਆਪਣੇ ਆਲੇ ਦੁਆਲੇ ਦੀ, ਇਧਰ ਉਧਰ ਦੀ, ਨੈਸ਼ਨਲ ਇੰਟਰਨੈਸ਼ਨਲ, ਸ਼ਹਿਰ ਦੀ, ਪਿੰਡ ਦੀ, ਟੌਨਾ ਦੀ ਕਹਾਣੀ, ਪਰਿਆਵਰਣ ਦੀ, ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ, ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ। ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ, ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ, ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈ ਜੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ ਦਸ ਦੀਵੇ, ਦਸ ਦੀਵੇ ਪੰਜਾਹ ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਹਾਂਜੀ, www.parvazradio.com। ਦੋਸਤੋ, ਸਾਡੀ ਐਪ ਤੁਸੀਂ ਤਾਂ ਡਾਊਨਲੋਡ ਕੀਤੀ ਹੀ ਹੈ, ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ, ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ, ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ, ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ। ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ, ਸਾਡੀ ਐਪ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਭੀੜਾਂ ਵਧੀਆਂ, ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ, ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ, ਅੱਜ ਕਮਰੇ ਹੀ ਕਮਰੇ ਜਿੱਥੇ ਨੇ। ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ, ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ। ਦੋਸਤੋ, ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ, ਉਹਦੇ ਵਿੱਚ ਬਾਂਦਰ ਵੀ, ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ, ਭਗਤਾਂ ਤੇ ਚੂਚੇ ਵੀ ਸਨ। ਵੱਡਾ ਸਕੂਲ ਤੇ ਚਾਰ ਗਰਾਉਂਡਾਂ ਸਨ, ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ। ਓਏ, ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ, ਉਹ ਹਵੇਲੀਆਂ ਬੂਹੇ ਕਿੱਥੇ ਨੇ। ਸਾਡੇ ਘਰ ਵਿੱਚ ਅੰਬ ਲਸੂੜੇ ਸਨ, ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ। ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ, ਬਸ ਹਿੱਸੇ ਹਿੱਸੇ ਤੇ ਹਿੱਸੇ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸੱਜਣੋ, ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ, ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ, ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ, 8 ਹੈ ਸਿਰਫ। ਇਹ ਧੁੱਪ ਵੀ ਕੁਛ ਨਹੀਂ, ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਡੀ ਚੱਲਣ ਡਿਆ ਥੋੜਾ ਜਿਹਾ ਇੱਧਰ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ। ਇੰਡੀਆ ਚ ਸੁਣ ਰਹੇ ਸੱਜਣੋ, ਤੁਸੀਂ ਸਾਡੇ ਤੋਂ ਹੁਣ 3.5 ਘੰਟੇ ਅੱਗੇ ਹੋ। ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4.5 ਘੰਟੇ ਅੱਗੇ ਸੀ, ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ। ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ। ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3.5-3.5 ਘੰਟੇ ਅੱਗੇ। ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ, ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ, ਵੈਲ ਐਂਡ ਗੁੱਡ। ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ, 0049-1714869514, 0049-1714-4869-5514। ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ, ਇੱਕ ਹੀ ਬਸ ਮਿਸ ਕਾਲ ਮਾਰਨੀ, ਜ਼ਿਆਦਾ ਨਹੀਂ ਮਾਰਨੀ ਆ, ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ, ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ, ਹਾਂਜੀ ਕਾਲ ਬੈਕ ਕਰ ਦਿਆਂਗਾ। ਤੇ ਜਦੋਂ ਤੁਸੀਂ ਜਿਹੜੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ, ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ, ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ, ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ, ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ, ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਲਟੋ ਰਾਈਫਨ ਆ ਐਪਸੀਲੋਨ ਫਰੀਡਮ ਸਟਰਾਸ 106 ਦੇ ਵਿੱਚ 6th Reihe 1/6 mil ਹੈ, ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਡਾ, ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ, ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ, ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ, ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ, ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ, ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ, ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ। ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਮ ਸਟ੍ਰਾਸੇ 106 ਆਟੋ ਰਾਈਫਨ ਆ ਐਪਸੀਲੋਨ 6th Reihe 1/6 mil ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ, ਹਾਂਜੀ 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ, ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਹਦਾ ਤੇ ਸਾਗ ਹੀ ਨਹੀਂ ਸੀ ਬਣਦਾ, ਮੀਆਂ ਮੁਹੰਮਦ ਨੇ ਸਹਿ ਮਲੂਕ ਦੀ ਵੰਡ ਕਰ ਛੱਡੀਏ, ਧੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

0: जद अकबर वाले बारिश क्यों ना पाया उठाई।
1: वाह जी वाह, वंडरफुल सॉन्ग, बहुत खूबसूरत गाना। दोस्तों उम्मीद है आप जी ने भी पसंद आया होगा। तो मैं अपनी एक रचना थोड़े नाल पेश कर दा, उहदे बाद आप जी वल आवांगा, आप जीआं दीआं कालां लावांगा। मैं मुकद्दर दा मुहताज नहीं हां, ते ना अगे किस्मत सिर चुकाउंदा हां। मैं मुकद्दर दा मुहताज नहीं हां, ना अगे किस्मत सिर चुकाउंदा हां। दसां नौआं दी मेहनत करदा हां, मैं किस्मत खुद बनाउंदा हां। दसां नौआं दी मेहनत करदा हां, मैं किस्मत खुद बनाउंदा हां। मैं इन्हां हत्थां नाल अपने हत्थां ते मुकद्दर दीआं लीकां लाउंदा हां। वेलड भार ने सोहणी धरती ते मैं अगे किरती सिर चुकाउंदा हां। मुकद्दर किस्मत मेरे हाथ विच है, तवीतां नूं मैं चुल्हे दे विच गाउंदा हां। मुकद्दर किस्मत मेरे हाथ विच है, तवीतां ते तांत्रिकां नूं मैं चुल्हे दे विच डाउंदा हां। पखंडी बाबे ने वैरी अकलां दे, ओए मैं खेह इन्ना सिर पाउंदा हां। मैं सिरड़ हिम्मत ते दलेरी दे, ओए दर ते गेड़े लाउंदा हां। मैं सिरड़ हिम्मत अते दलेरी दे, दर ते गेड़े लाउंदा हां। मैं हिम्मत नाल आफतां डकदा हां, ते दलेरी अगे पजाउंदा हां। जो ज्योतिषी दौलतां तुहानूं बख्शदे ने, ओए मैं खैर उन्हां नूं पाउंदा हां। जो ज्योतिषी दौलतां तुहानूं बख्शदे ने, मैं खैर उन्हां सिर पाउंदा हां। ओह आप क्यों मंगदे फिरदे ने जिहड़े तुहानूं दौलतां बख्शदे ने। मैं खैर उन्हां नूं पाउंदा हां। कदी तवीतां मुसीबतां डकियां ने, कदी तवीतां मुसीबतां डकियां ने। मैं पंजा रगां विच डाउंदा हां, भला अपना मैं आपे ही करदा हां। भला अपना मैं आपे ही करदा हां, ते सरबत दा भला मैं चाहुंदा हां। मैं किसान किरती ते अन्नदाता, मैं किसान किरती ते अन्नदाता। धरती दा कर्ज चुकाउंदा हां, मेरी मेहनत मेरा धर्म कर्म। मेरी मेहनत मेरा धर्म कर्म, हेरा फेरी नूं लानत पाउंदा हां। मैं कला हौसला सवा लख दा, मैं कला हौसला सवा लख दा। भीड़ा नाल जा टकराउंदा हां, ओए जिहदे हाथ विच चाबी दुनिया दी, ओहदे दर ते अलख जगाउंदा हां। जिहदे हाथ विच चाबी दुनिया दी, ओहदे दर ते अलख जगाउंदा हां। सोना पंजाब जे धरती योध्यां दी, हर ताड़वी दे शक्के छडाउंदा हां। सुचे हथ खंडा सहबे कमाल दा, जे नानक दा नाम ते आउंदा हां। हथ खंडा सहबे कमाल दा, जे नानक दा नाम ते आउंदा हां। वैरी गुड आफ्टरनून, तुसी सुन रहे हो जी प्रवास रेडियो फ्रैंकफर्ट, बिल्कुल तुहाडा अपना रेडियो स्टेशन। सो दोस्तो मैं ना अपना तुहाडे नाल गलबात, जरा तुहाडा मूड सैट करा थोड़ा जिहा, ਤੇ ਫਿਰ ਮੈਂ ਖਾਲਸਾ ਜੀ ਤੁਹਾਡੇ ਵੱਲ ਆ ਰਿਹਾ ਤੇ ਆਹ ਦੋ ਚਾਰ ਤੁਹਾਨੂੰ ਨਾ ਸ਼ੁਗਰ ਦੀਆਂ ਗੱਲਾਂ ਸੁਣਾ ਦਈਏ ਫਿਰ ਗਾਂ ਨਾਲ ਗਾਂ ਵੇਖੀ ਜਾਏ। ਵੈਸੇ ਸੀਰੀਅਸ ਗੱਲ ਨਾਲ ਸ਼ੁਰੂ ਕਰਦਾ ਵਾ ਵੀ ਜਿਉਂ ਜਿਉਂ ਮਨੁੱਖ ਅਕਲਮੰਦ ਹੁੰਦਾ ਜਾਣ ਡਿਆ ਨਾ ਪੜ੍ਹਦਾ ਐਜੂਕੇਸ਼ਨ ਲੈਣ ਡਿਆ ਹਾਂਜੀ ਉਦੋਂ ਜਦੋਂ ਬੰਦਾ ਪੜ੍ਹ ਲਿਖ ਜਾਂਦਾ ਉਹਦੇ ਵਾਸਤੇ ਮਾਫ਼ੀ ਮੰਗਣਾ ਸੌਖਾ ਹੋ ਜਾਂਦਾ ਜੀ ਉਹਨੂੰ ਮਾਫ਼ੀ ਮੰਗਣੀ ਆਸਾਨ ਤੇ ਸਵੀਟ ਜਿਹਾ ਲਫ਼ਜ਼ ਲੱਗਣ ਲੱਗ ਜਾਂਦਾ ਜਿਹਦੇ ਵਿੱਚ ਉਹਨੂੰ ਇੱਕ ਫਖਰ ਵੀ ਹੁੰਦਾ ਕਿ ਮੈਂ ਉਹਦੇ ਮੇਰੇ ਮਨ ਤੇ ਕੋਈ ਭਾਰ ਨਹੀਂ ਮੈਂ ਤਾਂ ਮਾਫ਼ੀ ਮੰਗ ਲਈ ਉਹਦੇ ਕੋਲ ਪਰ ਮੂਰਖ ਕਹਿੰਦਾ ਮੈਂ ਮਰਨੋ ਮਰ ਜਾਂਗਾ ਮੈਂ ਖੂਹ ਚ ਡਿੱਗ ਪਾਂਗਾ ਮੈਂ ਗੱਡੀ ਅੱਗੇ ਆ ਜਾਂਗਾ ਪਰ ਇਹਦੇ ਕੋਲੋਂ ਮਾਫ਼ੀ ਦੋਵੇਂ ਆਪੋ ਆਪਣੀ ਤਰ੍ਹਾਂ ਭੋਲ ਲਾਕੜੇ ਹੁੰਦੇ ਗੱਲ ਏਦਾਂ ਵਾ ਭਾਈ ਜੇ ਦੋਸਤਾਂ ਦੇ ਸੱਦਣ ਤੇ ਵੀ ਦੋਸਤ ਤੁਹਾਨੂੰ ਕਹਿਣ ਉਹ ਅੱਜ ਵੀਕਐਂਡ ਤੇ ਆ ਜਾਏ ਤੇ ਗੱਪ ਸ਼ੱਪ ਮਾਰਾਂਗੇ ਹੈ ਜੇ ਤੁਹਾਡਾ ਜਾਣ ਨੂੰ ਜੀ ਨੀ ਨਾ ਕਰਦਾ ਤੇ ਛੱਡੋ ਕੀ ਜਾਣਾ ਤੇ ਸਮਝ ਲਓ ਤੁਸੀਂ ਬੁੱਢੇ ਹੋਣ ਡੇ ਵੀ ਕੀ ਕਹਿ ਚੋ ਲੈਣਾ ਮੈਂ ਹੈ ਘਰ ਹੀ ਬਹਿ ਜਾਂਦੀ ਬੁੱਢੇ ਹੋਣ ਡੇ ਹੋਰ ਕੀ ਹੈ ਬਿਨਾਂ ਵਜ੍ਹਾ ਹੀ ਮਸਤੀ ਕਰਦੇ ਬੱਚਿਆਂ ਤੇ ਜੇ ਅਗਰ ਤੁਹਾਨੂੰ ਗੁੱਸਾ ਆਉਂਦਾ ਭਾਈ ਬੱਚਿਆਂ ਮੈਨੂੰ ਇਉਂ ਲੱਗਦਾ ਜਿਸ ਤਰ੍ਹਾਂ ਥੋੜੀ ਜਿਹੀ ਈਕੋ ਆ ਰਹੀ ਹੁੰਦੀ ਹੈ ਤੇ ਮੈਨੂੰ ਉਹ ਚੈੱਕ ਕਰ ਲੈਂਦੇ ਹੋ ਥੋੜਾ ਜਿਹਾ ਕਿ ਹਾਂਜੀ ਜੇ ਨਾ ਹਾਂ ਹੁਣ ਕੋਈ ਫਰਕ ਪਿਆ ਥੋੜਾ ਜਿਹਾ ਜੇ ਬੱਚੇ ਤੁਹਾਡੇ ਲਾਗੇ ਖੇਡਣ ਡਏ ਨੇ ਕੋਈ ਕਿ ਵਾਲ ਪੁੱਟ ਕੇ ਦੌੜ ਲਿਆ ਕਿਸੇ ਨੇ ਕੌਲੀ ਸੁੱਤੀ ਹੈ ਭਵਾ ਕੇ ਕਹਿੰਦੀ ਮਾਮਾ ਇਹਨੇ ਮੈਨੂੰ ਮਾਰਿਆ ਜੀ ਜੇ ਉਹ ਜਾਂ ਨੱਚਣ ਟੱਪਣ ਡਏ ਨੇ ਤੇ ਤੁਹਾਨੂੰ ਗੁੱਸਾ ਆਉਂਦਾ ਨਾ ਜਾ ਕੀ ਕਿੱਥੇ ਤੁਹਾਂ ਉਹ ਲਫ਼ਜ਼ ਮੈਂ ਲੱਗਾ ਹੈ ਮੇਰੇ ਮੂੰਹੋਂ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ ਉਹ ਜਾ ਦੌੜ ਜਾਓ ਜਾ ਬਾਹਰ ਖੇਡੋ ਜਾ ਜੇ ਤਾਂ ਤੁਸੀਂ ਏਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ ਗਏ ਹੋ ਜਾਂ ਹੁਣ ਡਏ ਹੋ ਗੱਲ ਏਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢ ਸੋਹਣੀ ਲੱਗਣ ਉਹ ਹਟ ਜਾਏ ਸਮਝ ਲਓ ਬਟ ਤੁਸੀਂ ਬੁਢਾਪੇ ਵੱਲ ਵਧਣ ਡੈ ਪਏ ਹੋ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੋਣਾ ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ ਟੀਵੀ ਤੇ ਆਉਣ ਲਈ ਹੋਵੇ ਹੈਂ ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜਏ ਤੁਹਾਨੂੰ ਗੁੱਸਾ ਆਉਂਦਾ ਨਾ ਜਾ ਕੀ ਕਿੱਥੇ ਤੁਹਾਂ ਉਹ ਲਫ਼ਜ਼ ਮੈਂ ਲੱਗਾ ਹੈ ਮੇਰੇ ਮੂੰਹੋਂ ਨਿਕਲ ਵੀ ਤੁਸੀਂ ਕੀ ਉਹ ਖਾਨਾ ਪਾਇਆ ਉਹ ਜਾ ਦੌੜ ਜਾਓ ਜਾ ਬਾਹਰ ਖੇਡੋ ਜਾ ਜੇ ਤਾਂ ਤੁਸੀਂ ਏਦਾਂ ਦੇ ਹੋ ਗਏ ਹੋ ਤੇ ਤੁਸੀਂ ਬੁੱਢੇ ਹੋ ਰਹੇ ਹੋ ਗਏ ਹੋ ਜਾਂ ਹੁਣ ਡਏ ਹੋ ਗੱਲ ਏਦਾਂ ਵਾ ਵੀ ਜਦੋਂ ਤੁਹਾਨੂੰ ਗੁਆਂਢ ਸੋਹਣੀ ਲੱਗਣ ਉਹ ਹਟ ਜਾਏ ਸਮਝ ਲਓ ਬਟ ਤੁਸੀਂ ਬੁਢਾਪੇ ਵੱਲ ਵਧਣ ਡੈ ਪਏ ਹੋ ਪਹਿਲਾਂ ਮੈਨੂੰ ਇਹ ਦੱਸੋ ਵੀ ਇਹ ਆਪਣੇ ਘਰ ਬਾਹਰ ਨਾਲੋਂ ਗੁਆਂਢਣਾ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੋਣਾ ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ ਟੀਵੀ ਤੇ ਆਉਣ ਲਈ ਹੋਵੇ ਹੈਂ ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜਏ ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋਇਆ ਕੀ ਆਇਆ

ਪਰ ਨਾਲੋਂ ਗੁਆਂਢਣਾਂ ਕਿਉਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ? ਤੁਹਾਨੂੰ ਪਤਾ ਹੋਣਾ, ਬਾਅਦ ਚ ਤੁਸੀਂ ਆਇਓ ਤੇ ਮੈਨੂੰ ਦੱਸਿਓ। ਜਦੋਂ ਤੁਹਾਨੂੰ ਮਤਲਬ ਕਿ ਨਾ ਮਤਲਬ ਕਿ ਫਿਲਮ ਜਦੋਂ ਜਿਹੜੀ ਫਿਲਮ ਦੀ ਕੋਈ ਖਾਸ ਸਟੋਰੀ ਨਾ ਹੋਵੇ, ਟੀਵੀ ਤੇ ਆਉਣ ਲਈ ਹੋਵੇ, ਹੈਂ, ਜਾਂ ਤੁਸੀਂ ਵੇਖਣ ਗਏ ਹੋ ਤੇ ਉਹਦੇ ਚ ਮਸਤੀ ਖਰਮਸਤੀ ਕਰਦੇ ਹੋਣ ਜਾਂ ਕੁੜੀਆਂ ਮੁੰਡੇ ਜੇ, ਤੇ ਤੁਸੀਂ ਉਹਦੀ ਆਲੋਚਨਾ ਸ਼ੁਰੂ ਕਰਦੇ ਹੋ, ਕੀ ਹੈ ਆ, ਕਿੱਦਾਂ ਦਾ ਮਤਲਬ ਕਿ ਹਿਸਾਬ ਕਿਤਾਬ ਹੈ, ਕਿਹੋ ਜਿਹੀਆਂ ਫਿਲਮਾਂ ਆਉਣ ਲੱਗ ਪਈਆਂ ਨੇ, ਹੈ, ਤੇ ਸਮਝ ਲਓ ਜਵਾਨੀ ਤੁਹਾਨੂੰ ਗੁੱਡ ਬਾਈ ਕਹਿ ਗਈ ਹੈ। ਹੁਣ ਤੁਸੀਂ ਬੁੱਢੇ ਹੋਣ ਡਏ ਹੋ ਜਾਂ ਹੋ ਗਏ ਹੋ। ਅਗਰ ਮਹਿਫਲ ਜੰਮੀ ਹੋਵੇ ਤੇ ਤੁਸੀਂ ਆਪਣੇ ਨਾਲਦਿਆਂ ਨੂੰ ਮਸ਼ਵਰੇ ਦੇਣ ਲੱਗ ਜਾਓ, ਉਹ ਇਹੋ ਜਿਹੀਆਂ ਹਰਕਤਾਂ ਦੇ ਨਤੀਜੇ ਚੰਗੇ ਨਹੀਂ ਨਿਕਲਦੇ ਹੁੰਦੇ, ਹਾਂਜੀ, ਹਮੇਸ਼ਾ ਹੀ ਮਰ ਕਿੰਨੀ ਕੁ ਦੇਰ ਛੁੱਪੀਆਂ ਰਹਿਣਗੀਆਂ ਇਹੋ ਜਿਹੀਆਂ ਗੱਲਾਂ। ਇੱਕ ਜਿਹਨੂੰ ਪਤਾ ਲੱਗੇਗਾ ਤੂੰ ਕੀ, ਤੁਹਾਨੂੰ ਲੋਕੀ ਕੀ ਕਹਿਣਗੇ, ਤੁਹਾਡੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ, ਇਹ ਜਮਾਨਾ ਪਿੰਡ ਵਾਲਾ ਤੁਹਾਨੂੰ ਕੀ ਕਹੇਗਾ, ਉਹ ਕਦੀ ਸੀਰੀਅਸਲੀ ਹੋ ਕੇ ਤੁਸੀਂ ਮਸ਼ਵਰੇ ਐਵੇਂ ਸ਼ੁਗਲ ਕਰਦੇ ਨੂੰ ਮਸ਼ਵਰੇ ਜਦੋਂ ਤੁਸੀਂ ਦੇਣ ਲੱਗਦਾ ਇਹਦੇ ਨਤੀਜੇ ਵੀ ਤੁਹਾਨੂੰ ਭੁਗਤਣੇ ਪੈਣਗੇ, ਤੇ ਤੁਸੀਂ ਫਿਰ ਬੁੱਢੇ ਹੀ ਹੋ ਗਏ, ਸੱਚੀ ਮੁੱਚੀ ਬੁੱਢੇ ਹੋ ਗਏ ਹੋ। ਅਗਰ ਤੁਹਾਡੇ ਵਿੱਚ ਨਵੇਂ ਨਵੇਂ ਕੱਪੜੇ ਕੁਪੜੇ ਖਰੀਦਣ ਦੀ ਇੱਛਾ ਜਿਹੜੀ ਹੈ ਨਾ ਉਹ ਜਾਂਦੀ ਰਹੀ ਹੈ ਨਾ, ਹੁਣ ਮੈਂ ਕੀ ਕਰਨੇ ਨੇ ਇਹੋ ਜਿਹੀਆਂ, ਮੈਂ ਸ਼ਰਟਾਂ ਪਾ ਕੇ ਕੀ ਕਰਨਾ, ਉਹ ਛੱਡ ਉਠਾਂ, ਕੋਈ ਨਹੀਂ, ਤੁਸੀਂ ਮਤਲਬ ਕਿ ਆਪ ਲੈ ਲਓ ਮੇਰਾ, ਮੈਂ ਰਹਿਣ ਦਿਓ ਯਾਰ, ਮੈਨੂੰ ਨਹੀਂ ਆਹ ਚੰਗੀਆਂ ਲੱਗਦੀਆਂ, ਆਹ ਕੋਟੀਆਂ ਜਿਹੜੀਆਂ ਬੜੀਆਂ ਬਟਨ ਬਟਨ ਲੱਗੇ ਮੈਨੂੰ, ਹੈ, ਤੁਹਾਡੀ ਇੱਛਾ ਜਦੋਂ ਇਹ ਜਾਂਦੀ ਰਹਿੰਦੀ ਹੈ ਨਾ ਤੇ ਤੁਸੀਂ ਬੁੱਢੇ ਹੋ ਹੀ ਗਏ ਹੋ। ਫੁੱਲਾਂ ਉੱਤੇ ਫੁੰਮਣੀਆਂ ਪਾਉਂਦੇ ਭਵਰੇ ਨੂੰ ਵੇਖ ਕੇ, ਅਗਰ ਤੁਹਾਨੂੰ ਕੋਈ ਗਾਣਾ ਯਾਦ ਨਹੀਂ ਆਉਂਦਾ ਤੇ ਤੁਸੀਂ ਬੁੱਢੇ ਹੀ ਹੋ, ਹੋਰ ਕੀ ਹੋ, ਹੈ। ਕੁੜੀਆਂ ਦੇ ਫੈਸ਼ਨ ਨੂੰ ਵੇਖ ਕੇ ਨਾ, ਅਗਰ ਤੁਸੀਂ ਵਿਆਹਾਂ ਸ਼ਾਦੀਆਂ ਪਾਰਟੀਆਂ ਤੇ ਟੀਕਾ ਟਿੱਪਣੀ ਕਰਦੇ ਹੋ ਜਾਂ ਬਾਜ਼ਾਰ ਚ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਵੇਖ ਕੇ ਤੁਸੀਂ ਟੀਕਾ ਟਿੱਪਣੀ ਕਰਦੇ ਹੋ ਨਾ, ਇਹ ਨੰਗਲਾਂ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮਣਾਂ ਨੇ ਸ਼ਰਮ ਹੀ ਲਾਹੜੀ ਆ, ਹੈਂ, ਜੇ ਤੁਹਾਨੂੰ ਨੰਗੀਆਂ ਲੱਤਾਂ ਵਾਲੀਆਂ ਬਿਸ਼ਰਮ ਲੱਗਦੀਆਂ ਨੇ, ਤੁਸੀਂ ਬੁੱਢੇ ਹੀ ਨਹੀਂ ਖੜੂਸ ਵੀ ਹੋ ਤੁਸੀਂ, ਹੈਂ, ਹੱਦ ਹੋ ਗਿਆ। ਅੱਜ ਇਹਨਾਂ ਨੂੰ ਨੰਗੀਆਂ ਲੱਤਾਂ ਵਾਲੀਆਂ ਕੁੜੀਆਂ ਬੁਰੀਆਂ ਲੱਗਣ ਲੱਗ ਗਈਆਂ ਤੁਹਾਨੂੰ, ਚਲੋ ਇਹ ਇਹੋ ਜਿਹੇ ਬੁੱਢੜੇ ਵੀ ਆ ਗਏ ਜਿਹੜੇ ਐਨਕਾਂ ਦੇ ਵਿੱਚੋਂ ਦੀ ਰਹਿੰਦੇ ਹੁੰਦੇ ਨੇ, ਉਹ ਭਾਵੇਂ ਬੁੱਢੜੇ ਦੇਖਦੇ ਨੇ ਪਰ ਉਹਨਾਂ ਦੀ ਜਵਾਨੀ ਅਜੇ ਬਰਕਰਾਰ ਹੁੰਦੀ ਆ। ਵਿਆਹਾਂ ਸ਼ਾਦੀਆਂ ਚ ਵੇਖ ਲਿਓ ਕਿੱਦਾਂ ਦੇ ਬੁੱਢੜੇ ਵੀ ਕਈ ਤਰ੍ਹਾਂ ਦੇ ਹੁੰਦੇ ਨੇ, ਸਾਰਿਆਂ ਚਿੱਟਿਆਂ ਵਾਲਾਂ ਵਾਲਿਆਂ ਨੂੰ ਬੁੱਢੇ ਹੀ ਨਾ ਸਮਝਿਆ ਕਰੋ ਤੁਸੀਂ। ਅਗਰ ਸਾਰਾ ਟੱਬਰ ਰੈਸਟੋਰੈਂਟ ਚ ਖਾਣਾ ਖਾਣ ਡਿਆ ਹੋਵੇ ਕਿਤੇ ਖੁਸ਼ੀ ਦੇ ਮੌਕੇ ਤੇ ਜਾਂ ਪਤਾ ਨੀ ਕਿਸੇ ਦਾ ਬਰਥਡੇ ਹੋਏਗਾ ਜਾਂ ਉਦਾਂ ਹੀ ਕੋਈ ਚਲੇ ਜਾਂਦੇ ਹੋ ਨਾ ਸਾਰੇ ਜਣੇ ਤੁਸੀਂ ਖਾਣਾ ਖਾਣ, ਤੇ ਇਹ ਜੇ ਤੁਸੀਂ ਘਰ ਦੇ ਖਾਣੇ ਦੀ ਤਾਰੀਫ ਕਰਨ ਲੱਗ ਜਾਂਦੇ ਹੋ ਰੈਸਟੋਰੈਂਟ ਚ ਬਹਿ ਕੇ, ਸਮਝੋ ਤੁਸੀਂ ਬੁੱਢੇ ਹੀ ਨਹੀਂ, ਤੁਸੀਂ ਬੁਢਾਪੇ ਤੋਂ ਵੀ ਰਿਟਾਇਰ ਹੋਣ ਡਏ ਹੋ। ਹੁਣ ਸਾਰਾ ਕੁਝ ਹੁੰਦਿਆਂ ਹੋਇਆ ਵੀ ਜੇ ਤੁਸੀਂ ਫਿਕਰਾਂ ਚ ਪਏ ਰਹਿੰਦੇ ਹੋ, ਹੈ, ਐਵੇਂ ਸੋਚੀ ਜਾਓਗੇ, ਡਰਦੇ ਰਹੋਗੇ, ਕੁਝ ਵਾਪਰ ਨਾ ਜਾਵੇ, ਵਾਪਰਿਆ ਤੇ ਕੁਝ ਹੈ ਨਹੀਂ, ਤੇ ਤੁਸੀਂ ਕਿਉਂ ਇੰਨੀ ਆਪਣੀ ਜਾਨ ਨੂੰ ਵਕਤ ਪਾਇਆ ਕਿ ਕਿਤੇ ਆਹ ਨਾ ਹੋ ਜੇ, ਕਿਤੇ ਆਹ ਨਾ ਹੋ ਜੇ, ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੋ ਗਏ ਹੋ ਤੁਸੀਂ। ਇੱਕ ਯੂਗੋਸਲਾਵੀਆ ਦਾ ਰਾਈਟਰ ਸੀ, ਉਹਦੀ ਕਿਤਾਬ ਪੰਜਾਬੀ ਚ ਟਰਾਂਸਲੇਟ ਹੋਈ ਸੀ ਤੇ ਉਹਨੇ ਉਹਦੇ ਚ ਲਿਖਿਆ ਕਿ ਜ਼ਿੰਦਗੀ ਦੇ ਵਿੱਚ 95% ਜਿਹੜੇ ਮਤਲਬ ਕਿ ਜਿਹੜੀਆਂ ਘਟਨਾਵਾਂ ਤੋਂ ਅਸੀਂ ਡਰਦੇ ਰਹਿੰਦੇ ਹਾਂ ਉਹ ਸਾਡੇ ਤੇ ਵਾਪਰਦੀਆਂ ਹੀ ਨਹੀਂ, ਪਰ ਮੂਰਖਤਾ ਵੇਖੋ ਸਾਡੀ, ਅਸੀਂ ਉਹਨਾਂ ਦਾ ਦੁੱਖ ਹੰਢਾ ਲਿਆ ਹਾਲਾਂਕਿ ਉਹ ਸਾਡੇ ਤੇ ਵਾਪਰੀਆਂ ਨਹੀਂ। ਡਰ ਡਰ ਕਹਿੰਦਾ ਵੀ ਜੇ ਵਾਪਰ ਗਈ ਤੇ ਜਦੋਂ ਵਾਪਰੇਗੀ ਉਦੋਂ ਵੇਖੀ ਜਾਏਗੀ, ਉਹਦੇ ਤੋਂ ਪਹਿਲਾਂ ਹੀ ਕਿਉਂ ਤੁਸੀਂ ਯਾਰ ਧੌਣ ਦੇ ਵਾਲ ਖੜੇ ਕੀਤੇ ਨੇ ਸੋਚ ਸੋਚ ਕੇ, ਹੈਂ, ਤੁਸੀਂ ਤੇ ਪ੍ਰੋਬਲਮਾਂ ਖਿੱਚ ਕੇ ਆਪਣੇ ਵਾਲੇ ਲਿਆਉਣ ਡਏ ਹੋ ਤੇ ਬੁੱਢੇ ਹੀ ਹੋ। ਪਕੌੜਿਆਂ ਵਾਲੀ ਦੁਕਾਨ ਦੇ ਅੱਗੋਂ ਦੀ ਲੰਘਣ ਡਏ ਹੋ ਤੇ ਜੇ ਮੀਂਹ ਆ ਜਾਏ ਤੇ ਪਕੌੜਿਆਂ ਵਾਲੀ ਦੁਕਾਨ ਦੇ ਅੱਗੇ ਜਿਹੜਾ ਸ਼ੈਲਟਰ ਜਿਹਾ ਹੁੰਦਾ ਤੁਸੀਂ ਉਹਦੇ ਥੱਲੇ ਖਲੋ ਜਾਓ ਤੇ ਗੱਲ ਇਹਦਾ ਪਕੌੜਿਆਂ ਦੀ ਬਾਸ਼ ਨਾ ਉਹ ਮਾਹੌਲ ਜਿਹਾ ਛੱਡ ਕੇ ਪਕੌੜੇ ਤਲ

0: ਤੁਸੀਂ ਨਾਂ ਵੇਖੋ ਤੇ ਛਤਰੀ ਨੂੰ ਯਾਦ ਕਰੀ ਜਾਓ ਤੁਸੀਂ। ਓਏ ਹੋਏ, ਮੈਂ ਹਮੇਸ਼ਾ ਹੀ ਛਤਰੀ ਜਦੋਂ ਲਿਆਉਣਾ ਉਦੋਂ ਧੁੱਪ ਲੱਗੀ ਰਹੀਦੀ ਹੈ। ਫਿਰ ਬੁੱਢੇ ਹੀ ਉਹ ਕੀ ਹੋ ਤੁਸੀਂ ਆਲੇ ਦੁਆਲੇ ਦੀ ਫਲੇਵਰ ਨੂੰ ਤੇ ਤੁਸੀਂ ਨੋਟ ਨੀ ਕਰਨ ਦੇ, ਤੁਹਾਨੂੰ ਤੇ ਛਤਰੀ ਦੀ ਪਈ ਆ। ਹੈ ਇੱਕ ਗੱਲ ਤੁਹਾਨੂੰ ਹੋਰ ਦੱਸਾਂ, ਜਦੋਂ ਤੁਸੀਂ ਸਤਸੰਗ ਚ ਜਾਂਦੇ ਹੋ ਨਾ, ਹੈ ਤੇ ਸਤਸੰਗ ਦੇ ਵਿੱਚ ਜਿਹੜੀਆਂ ਰੌਣਕਾਂ ਹੁੰਦੀਆਂ ਨੇ, ਮੈਂ ਰੌਣਕਾਂ ਦੀ ਗੱਲ ਰਿਹਾ ਕਰਨ, ਜੇ ਸਤਸੰਗ ਦੀਆਂ ਰੌਣਕਾਂ ਜਿਹੜੀਆਂ ਖੱਬੇ ਪਾਸੇ ਬੈਠੀਆਂ ਨੇ, ਜੇ ਤੁਸੀਂ ਉਹਨਾਂ ਵੱਲ ਨਹੀਂ ਵੇਂਦੇ ਤੇ ਤੁਹਾਡਾ ਪ੍ਰਵਚਨਾਂ ਵੱਲ ਧਿਆਨ ਹੈ ਤੇ ਤੁਸੀਂ ਹੈ ਹੀ ਬੁੱਢੇ ਹੋ। ਰੌਣਕਾਂ ਤੇ ਤੁਸੀਂ ਵੇਖਣ ਨਹੀਂ ਦੇ ਸਤਸੰਗ ਵਾਲੀਆਂ, ਉਹ ਜਿਹੜੀਆਂ ਬਣ ਫੱਬ ਕੇ ਇੰਨੀਆਂ ਆਈਆਂ ਨੇ, ਹੈ ਤੇ ਤੁਸੀਂ ਤਾਂ ਪ੍ਰਵਚਨ ਦੇ ਹੋ ਸੁਣਨ, ਤੁਹਾਡਾ ਕੰਮ ਹੋ ਗਿਆ, ਬੁੱਢੇ ਹੋ ਤੁਸੀਂ। ਜੇ ਤੁਹਾਡੀ ਪਿੰਡ ਚ ਕਰਿਆਨੇ ਦੀ ਦੁਕਾਨ ਹੈ, ਹਾਂਜੀ, ਤੇ ਤੁਸੀਂ ਜਵਾਨ ਔਰਤਾਂ ਨੂੰ ਉਧਾਰ ਨਹੀਂ ਦਿੰਦੇ ਤੇ ਤੁਸੀਂ ਬੁੱਢੇ ਹੀ ਹੋ, ਬੁੱਢੇ ਹੀ ਹੋਣ ਡੇ ਹੋ, ਹੋਰ ਕੀ ਜੇ ਤੁਸੀਂ ਲਿਹਾਜ਼ ਹੀ ਨਹੀਂ ਕਰਦੇ ਕਿਸੇ ਦਾ ਤੇ, ਹੈਂ ਲਾ ਲਾ ਕੇ ਜੇਕਰ ਤੁਸੀਂ ਗੱਲਾਂ ਨਹੀਂ ਕਰਦੇ ਤੇ ਐਵੇਂ ਹੀ ਪੁੱਛੀ ਜਾਣਾ, ਸੁਣਾ ਹੋਏ ਫੌਜੀ ਦੀ ਚਿੱਠੀ ਕੋਈ ਆਈ ਹੈ ਕਿ ਨਹੀਂ, ਫੌਜੀ ਨੇ ਕਿੱਥੇ ਹੁੰਦਾ ਫੌਜੀ ਅੱਜ ਕੱਲ੍ਹ, ਕਦੋਂ ਉਹਨੇ ਆਉਣਾ ਛੁੱਟੀ, ਹੈਂ ਫਿਰ ਉਹਦੇ ਨਾਲ ਫੌਜੀ ਦੇ ਆਨੇ ਬਹਾਨੇ ਯੇ ਵੋ, ਉਹਨੂੰ ਖਿਲਾਰੋ ਘੜੀ ਦੁਕਾਨ ਤੇ, ਉਹਦੇ ਨਾਲ ਗੱਲਾਂ ਤੇ ਕਰੋ। ਜੇ ਤੁਸੀਂ ਸੌਦਾ ਦੇ ਕੇ ਅਗਲੇ ਨੂੰ ਪੁੱਛਦੇ ਵੀ ਹਾਂ ਵੀ ਤੂੰ ਕੀ ਲੈਣਾ ਯਾਰ, ਹੱਦ ਹੋ ਗਈ, ਬੁੱਢੇ ਹੋ ਤੁਸੀਂ, ਹੈਂ ਗੱਲ ਏਦਾਂ ਹੈ ਵੀ ਜੇ ਤੁਸੀਂ ਧੌਲੇ ਕਾਲੇ ਨਹੀਂ ਕਰਦੇ, ਮਤਲਬ ਕਿ ਚਿੱਟਾ ਸਾਰਾ ਕੁਛ ਰੱਖਿਆ ਤੇ ਤੁਸੀਂ ਐਲਾਨ ਹੀ ਕਰ ਦਿੱਤਾ ਵੀ ਜਾਓ ਮੈਂ ਬੁੱਢਾ ਹੀ, ਜੇ ਮੈਂ ਬੁੱਢਾ ਹੋ ਗਿਆ ਫਿਰ ਤੇ ਐਲਾਨ ਹੈ ਸਿੱਧਾ ਹੀ ਢੋਲ ਵਜਾ ਕੇ ਕਿ ਮੈਂ ਬੁੱਢਾ ਹੋ ਗਿਆ। ਹੁਣ ਅਗਲੀ ਗੱਲ ਨੋਟ ਕਰਨ ਵਾਲੀ, ਜੇ ਤੇ ਜਿਹੜੇ ਬੁਢਾਪੇ ਵਿੱਚ ਵੀ ਵਾਲ ਰੰਗਦੇ ਨੇ ਆਪਣੇ, ਉਹ ਵੀ ਇਸ ਭੁਲੇਖੇ ਚ ਨਾ ਰਹਿਣ ਕਿ ਉਹ ਜਵਾਨ ਲੱਗਦੇ ਨੇ, ਚਿਹਰੇ ਦਾ ਝੁਰੜੀਆਂ ਤੇ ਇੰਪ੍ਰੈਸ਼ਨ ਦੱਸਦਾ ਤੁਹਾਡੀ ਉਮਰ ਕਿੰਨੀ ਹੈ, ਤੇ ਵਾਲ ਤੁਹਾਡੇ ਕਾਲੇ ਹੁੰਦੇ ਨੇ, ਤੁਹਾਡੇ ਵਾਲ ਤੁਹਾਡੇ ਚਿਹਰੇ ਦਾ ਤੇ ਤੁਹਾਡੀ ਜਵਾਨੀ ਦਾ ਸਾਥ ਨਹੀਂ ਦੇਣ ਦੇ, ਉਹ ਦੱਸਣ ਡਏ ਨੇ, ਮਤਲਬ ਕਿ ਝੁਰੜੀਆਂ ਦੱਸਣ ਡਈਆਂ ਨੇ ਤੇ ਵਾਲ ਕਾਲੇ ਸ਼ਾਹ ਉੱਤੋਂ, ਹਾਂਜੀ, ਤੇ ਹੋਰ ਕੀ ਹੈ, ਹੋਰ ਮੰਗਾ ਕੀ, ਅੱਗੋਂ ਸੁਣ ਲਓ, ਦਾੜੀ ਤੁਸੀਂ ਕਾਲੀ ਕੀਤੀ ਹੈ ਤੇ ਜਾਂ ਫਿਰ ਅੱਗੋਂ ਛੇਤੀ ਨਾਲ ਕਾਲੀ ਨਹੀਂ ਕੀਤੀ, ਥੱਲਿਓਂ ਇੰਚ ਕੁ ਵਾਲ ਚਿੱਟੇ ਨੇ, ਇੰਚ ਡੇਢ ਇੰਚ ਵਾਲ ਉੱਤੋਂ ਕਾਲੇ ਸ਼ੁਰੂ ਹੋ ਜਾਂਦੇ ਨੇ, ਉਹ ਤੁਸੀਂ ਤੇ ਆਪਣਾ ਜਲੂਸ ਆਪ ਕੱਢਣ ਡਏ ਹੋ, ਕਿਹੜੀ ਦੁਨੀਆਂ ਚ ਤੁਰੇ ਫਿਰਦੇ ਹੋ, ਕਿਤਰਾਂ ਦੇ ਲੱਗਦੇ ਹੋ ਤੁਸੀਂ, ਜਾਂ ਤੇ ਇਹਨੂੰ ਕੰਟੀਨਿਊਸਲੀ ਕਾਲੀ ਕਰਕੇ ਰੱਖੋ, ਵੇਖੋ ਨਾ ਡੇਢ ਇੰਚ ਵਾਲ ਜਿਹੜਾ ਜਾਂ ਇੰਚ ਵਾਲ ਹੈ ਚਿੱਟਾ, ਸਾਰੀ ਦਾੜੀ ਦੇ ਅੱਗੋਂ ਕਾਲੀ ਦਾੜੀ ਚ, ਮੈਂ ਉਹ ਚੀਜ਼ ਉਹਦਾ ਜਾਨਵਰ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਫਿਰ ਉਹ ਲੱਗਣ ਡਏ ਹੋ, ਬੁੱਢੇ ਹੀ ਨਹੀਂ ਤੁਸੀਂ ਪਾਗਲ ਵੀ ਹੋ ਗਏ ਹੋ, ਹਾਂਜੀ, ਤੇ ਬੁੱਢੇ ਵੈਸੇ ਵੀ ਵਿਚਾਰੇ ਅੱਧੇ ਪਾਗਲ ਹੋਏ ਹੁੰਦੇ ਨੇ, ਹੁੰਦੇ ਨੇ, ਯਾਦਾਸ਼ਤ ਜਾਂਦੀ ਰਹਿੰਦੀ ਹੈ, ਨਾਂ ਭੁੱਲਦੇ ਜਾਂਦੇ ਨੇ ਗੱਲਾਂ ਕਰਦਿਆਂ, ਉਹ ਫਲਾਣੇ ਦਾ ਨਾਂ, ਫਲਾਣੇ ਪਿੰਡ ਦਾ ਨਾਂ ਕੀ, ਉਹ ਇੱਧਰ ਕੀ, ਉੱਧਰ ਕੀ, ਤੇ ਬੁੱਢੇ ਵਿਚਾਰੇ ਅੱਧੇ ਪਾਗਲ ਹੋਏ ਹੀ ਹੁੰਦੇ ਨੇ। ਸੋ ਇਸ ਕਰਕੇ ਹੱਥ ਖੜੇ ਨਾ ਕਰੋ, ਜਵਾਨ ਰਹਿਣ ਦੀ ਕੋਸ਼ਿਸ਼ ਕਿੱਦਾਂ ਹੋ ਸਕਦੀ ਹੈ, ਤੁਸੀਂ ਕੰਮ ਧੰਦੇ ਚ ਹਿੱਸਾ ਲੈਂਦੇ ਹੀ ਰਹੋ, ਘਰ ਦੇ ਕੰਮ ਧੰਦੇ ਚ ਵੀ ਆਪਣਾ ਹੱਥ ਵਡਾਓ, ਬਾਹਰ ਅੰਦਰ ਆਓ ਜਾਓ ਘੁੰਮੋ, ਤੇ ਤੁਸੀਂ ਸੋਹਣੇ ਕੱਪੜੇ ਵੀ ਪਾਇਆ ਕਰੋ, ਬਣ ਤਣ ਕੇ ਵੀ ਰਿਹਾ ਕਰੋ, ਬੜਾ ਫਰਕ ਪੈਂਦਾ ਜੀ, ਤੁਸੀਂ ਫੈਸ਼ਨ ਥੋੜਾ ਕਰਨਾ, ਤੁਸੀਂ ਤੇ ਜਿਹੜਾ ਸਵਾਦ ਦੇ ਕੱਪੜੇ ਹੀ ਪਾਉਣੇ ਨੇ, ਹਾਂਜੀ, ਐਕਟਿਵ ਰਹੋ, ਆਲੇ ਦੁਆਲੇ ਨਾਲ ਗੱਲਬਾਤ ਕਰਿਆ ਕਰੋ, ਹਾਂਜੀ, ਆਉਂਦਿਆਂ ਜਾਂਦਿਆਂ ਨਾਲ ਐਵੇਂ ਹੀ ਖਿਲਾਰ ਲਿਆ ਮੋੜ ਦੇ ਉੱਤੇ, ਕੋਈ ਨਾ ਕੋਈ ਗੱਲ ਸ਼ੁਰੂ ਕਰ ਦਿੱਤੀ, ਹੈ ਕਿ ਭਾਗ ਕਰੇ ਤੇਰਾ ਮੁੰਡਾ ਜਿਹੜਾ ਡੁਬਈ ਗਿਆ ਸੀ, ਪੈਸੇ ਪੂਸੇ ਭੇਜਦਾ ਕਿ ਨਹੀਂ, ਉਹਨੇ ਕਹਿਣਾ ਭਰਾ ਜੀ ਪੈਸੇ ਤੇ ਭੇਜਦਾ ਹੁੰਦਾ ਸੀ, ਆ ਉਤਰੀ ਜਦੋਂ ਦੀ ਲੜਾਈ ਲੱਗੀ ਆ ਉਦੋਂ ਦਾ ਫਿਕਰਾਂ ਚ ਪਏ ਆ, ਇਹ ਗੱਲ ਛੱਡੀ ਕੋਈ ਅਗਲੀ ਹੋਰ ਤੋਰ ਲਈ, ਹੈ ਸਬਜ਼ੀ ਵਾਲੇ ਕੋਲ ਗਏ, ਉਹਦੇ ਕੋਲ ਗਏ, ਇਹਦੇ ਕੋਲ ਐਕਟਿਵਿਟੀ ਰੱਖੋ, ਇੱਕ ਮੰਜੀ ਤੇ ਬਹਿ ਜਾਂਦੇ ਹੋ, ਖੂੰਡੀ ਲਾਗੇ ਰੱਖ ਲੈਂਦੇ ਹੋ, ਹਿਲਦੇ ਜੁਲਦੇ, ਤੁਸੀਂ ਜਾਣ ਬੁੱਝ ਕੇ ਆਪਣੇ ਜਿਹੜੇ ਮਸਲ ਨੇ ਨਾ ਉਹਨਾਂ ਨੂੰ ਹੋਰ ਡਾਊਨ ਕਰਦੇ ਹੋ, ਜਦੋਂ ਸੋਫਿਆਂ ਤੇ ਬਹਿ ਜਾਂਦੇ ਹੋ ਉੱਠਦੇ ਹੀ ਨਹੀਂ, ਮੰਜੀ ਤੇ ਬਹਿ ਗਏ ਉੱਠਦੇ ਹੀ ਨਹੀਂ, ਜਰਾ ਕਿ ਤੁਹਾਡੀ ਲੱਤ ਪੀੜ ਕਰਨ ਲੱਗ ਗਏ ਤੁਰਨਾ ਹੀ ਬੰਦ ਕਰ ਦਿੰਦੇ ਹੋ, ਸਗੋਂ ਜ਼ਿਆਦਾ ਤੁਰੋ, ਐਕਟਿਵ ਰਹੋ, ਐਕਟਿਵ ਰਹੋ, ਕਦੀ ਵੀ ਹੱਥ ਖੜੇ ਨਾ ਕਰੋ। ਜਿੰਨੀ ਦੇਰ ਤੁਸੀਂ ਐਕਟਿਵ ਰਹੋਗੇ ਤੁਹਾਡੀ ਬਾਡੀ ਐਕਟਿਵ ਰਹੇਗੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਇਹ ਮੈਂ ਤੁਹਾਡਾ ਦਿਲ ਖੁਸ਼ ਕਰਨ ਵਾਸਤੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ। ਲਓ ਅਸੀਂ ਚੱਲਦੇ ਹਾਂ ਜੀ ਹੁਣ ਆਪਣੇ ਖਾਲਸਾ ਜੀ ਮੈਂ ਤੁਹਾਡੇ ਲਾ ਰਿਹਾ। ਮੈਨੂੰ ਪਤਾ ਤੁਸੀਂ ਸ਼ਾਇਦ ਸੁਣ ਰਹੇ ਹੋਵੋਗੇ ਰੇਡੀਓ, ਤੇ ਬੰਦ ਕਰ ਦਿਓ, ਬੰਦ ਕਰ ਦਿਓ, ਤੇ ਮੈਂ ਲੱਗਾ ਜੇ ਤੁਹਾਡੇ ਲਾਉਣ।
1: ਕਿੱਥੇ ਗਏ ਹੋ ਜੀ ਤੁਸੀਂ ਖਾਲਸਾ ਜੀ? ਟੈਲੀਫੋਨ ਆਹ ਤੇ ਹਾਂਜੀ ਇਹ ਮਿਸ ਕਾਲ ਆ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਕੀ ਹਾਲ ਚਾਲ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਬਾਜਵਾ ਸਾਹਿਬ।
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
0: ਮਿਹਰਬਾਨੀ ਜੀ,
1: ਸਭ ਕੁਛ ਠੀਕ ਠਾਕ ਹੈ?
0: ਬੜੀਆਂ ਜੀ, ਤੁਹਾਨੂੰ ਡੀਕਦਿਆਂ ਬਸ ਕਲਾ ਪੈ ਗਈਆਂ।
1: ਏਦਾਂ ਹੀ ਹੈ ਨਾ ਫਿਰ, ਸੱਜਣਾਂ ਨੂੰ ਡੀਕਦੇ ਪਹਿਲੇ ਨਹੀਂ ਲੋ, ਜਿਨ੍ਹਾਂ ਨੂੰ ਸੱਜਣਾਂ ਨੂੰ ਡੀਕਦੇ ਆ ਤਰਕਾਲਾਂ।
0: ਹਾਂਜੀ ਹਾਂਜੀ, ਮੈਂ ਤੇ ਆਪਣੀ ਤਿਆਰੀ ਤੇ ਉਹਦੀ ਕਰਕੇ ਨਾ ਘੰਟਾ ਹੋ ਗਿਆ ਬੈਠਿਆ ਨੂੰ।
1: ਹਾਂਜੀ, ਤੇ ਮੈਂ ਪਹਿਲਾਂ ਤੁਹਾਨੂੰ ਖੁਸ਼ ਵੀ ਤੇ ਕਰਨਾ ਸੀ ਨਾ, ਹੁਣ ਤੁਸੀਂ ਦੱਸੋ ਤੁਸੀਂ ਬੁੱਢੇ ਹੋ ਕੇ ਜਵਾਨ ਹੋ ਅਜੇ?
0: ਨਹੀਂ, ਜਦੋਂ ਤੁਸੀਂ ਕਹਿਤਾ ਨਾ ਵੀ ਖਾਲਸਾ ਜੀ ਹੁਣ ਰੇਡੀਓ ਮਤਲਬ ਹੁਣ ਰੇਡੀਓ ਬੰਦ ਕਰ ਲੋ, ਤੇ ਮੈਂ ਬੰਦ ਕਰਕੇ ਬਹਿ ਗਿਆ। ਹਾਂਜੀ, ਤੇ ਮੁੜ ਕੇ ਫੇਰ ਫੋਨ ਨਹੀਂ ਆਇਆ, ਮੈਂ ਫੇਰ ਲਾ ਕੇ ਵੇਖਿਆ। ਹਾਂਜੀ, ਤੇ ਉਹ ਚੱਕਰ ਆ, ਉਹ ਮੈਂ ਆਪਣੀ ਕਵਿਤਾ ਕੱਢ ਕੇ ਬੈਠਾ ਸੀ, ਉਹਦਾ ਨਾਂ ਹੈ ਸੱਜਣ ਬੇਲੀ, ਤੇ ਮੈਂ ਹੁਣ ਉਹਦਾ ਨਾਂ ਜਿਹੜਾ ਨਾ ਹੁਣ ਪਹਿਲਾਂ ਤੇ ਉਹਦਾ ਨਾਮ ਮੈਂ ਰੱਖਿਆ, ਉਹਦਾ ਨਾਮ ਮੈਂ ਕਰ ਦਿੱਤਾ ਸੁੱਚਾ ਸਿੰਘ ਬਾਜਵਾ।
1: ਵਾਹ ਜੀ ਵਾਹ, ਮਿਹਰਬਾਨੀ ਮਿਹਰਬਾਨੀ,
0: ਉਹਦਾ ਮੈਂ ਸਿਰਲੇਖ ਬਦਲ ਦਿੱਤਾ।
1: ਚੰਗਾ ਕੀਤਾ ਜੀ।
0: ਹਾਂਜੀ,
1: ਬੇਲੀ ਜਾਂ ਸੁੱਚਾ ਸਿੰਘ ਬਾਜਵਾ ਇੱਕੋ ਹੀ ਚੀਜ਼। ਵਾਹ ਜੀ ਵਾਹ।
0: ਹਾਂਜੀ ਹਾਂਜੀ, ਤੇ ਹੁਣ ਮੈਂ ਉਹਦਾ ਨਾਂ ਰੱਖ ਦਿੱਤਾ ਜੀ ਸਰਦਾਰ ਸੁੱਚਾ ਸਿੰਘ ਬਾਜਵਾ।
1: ਹਾਂਜੀ,
0: ਤੇ ਮੈਂ ਫਿਰ ਹੁਣ ਤੁਹਾਡੇ ਨਾਲ ਨਾ ਅੱਜ ਫਿਰ ਹੁਣ ਫਿਰ ਚੱਕਰ ਚੱਲ ਜਾਏਗਾ ਸੁੱਠਾ ਸਿੱਧਾ, ਵੇਖੋ ਜੀ ਕੀ ਬਣ।
1: ਚਲਾਓ ਚਲਾਓ, ਕੋਈ ਚੱਕਰ ਚਲਾਓ ਜਿੱਦਾਂ ਦਾ ਵੀ ਤੁਸੀਂ ਚਲਾਉਣਾ ਚਾਹੁੰਦੇ।
0: ਤੂੰ ਹੈ ਮੇਰਾ ਸੱਜਣ ਬੇਲੀ, ਤੇ ਮੈਨੂੰ ਪੂੰਜੇ ਲਾਈ ਰੱਖ।
1: ਵਾਹ।
0: ਹਾਂਜੀ
1: ਹਾਂਜੀ,
0: ਤੂੰ ਇਹ ਮੇਰਾ ਸੱਜਣ ਬੇਲੀ, ਮੈਨੂੰ ਖੂੰਜੇ ਲਾਈ ਰੱਖ, ਮੈਂ ਘੜੇ ਦੀ ਮੱਛੀ ਤੇਰੀ,
1: ਵਾਹ,
0: ਗੀਚੀ ਨੂੰ ਹੱਥ ਪਾਈ ਰੱਖ।
1: ਵਾਹ ਵਾਹ, ਕੀ ਬਾਤਾਂ ਨੇ।
0: ਘਰ ਦੀ ਮੁਰਗੀ ਦਾਲ ਬਰਾਬਰ।
1: ਹਾਂਜੀ,
0: ਘਰ ਦੀ ਮੁਰਗੀ ਦਾਲ ਬਰਾਬਰ, ਤੇ ਛਿਲ ਕੇ ਲੂਣ ਲਗਾਈ ਰੱਖ, ਪਾ ਮੇਰੀ ਖਲੜੀ ਦੇ ਮੌਜੇ
1: ਮੌਜੇ, ਕਿੰਨੇ ਸੋਹਣੇ ਲਫ਼ਜ਼ ਵਰਤਦੇ ਹੋ ਤੁਸੀਂ,
0: ਉੱਠੀ ਖਲ ਲੁਹਾਈ ਰੱਖ, ਪਾ ਮੇਰੀ ਖਲੜੀ ਦੇ ਮੌਜੇ, ਉੱਠੀ ਖਲ ਲੁਹਾਈ ਰੱਖ,
1: ਹਾਂਜੀ,
0: ਮੇਰੇ ਮੋਰੀ ਗੋਡਾ ਰੱਖ,
1: ਮੋਰੀ, ਵਾਹ,
0: ਮੇਰੇ ਮੋਰੀ ਗੋਡਾ ਰੱਖ, ਤੇ ਮੂੰਹ ਤੇ ਮੂੰਹ ਵਿਛਾਈ ਰੱਖ।
1: ਵਾਹ ਵਾਹ,
0: ਆਹੋ ਫਿਰ ਹੁਣ ਇਸ ਤਰ੍ਹਾਂ ਹੀ ਹੈ, ਜਿਹੜੇ ਫਿਰ ਸੱਜਣ ਮਿੱਤਰ ਤੰਗ ਕਰਨ ਫਿਰ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਮੇਰੇ ਮੋਰੀ ਗੋਡਾ ਰੱਖ, ਮੂੰਹ ਤੇ ਮੂੰਹ ਵਿਛਾਈ ਰੱਖ, ਜਿੱਦਾਂ ਵੀ ਦਾ ਲੱਗਦਾ ਤੇਰਾ, ਜਿੱਦਾਂ ਵੀ ਦਾ ਲੱਗਦਾ ਤੇਰਾ, ਤੇ ਆਪਣੀ ਧਾਂਕ ਜਮਾਈ ਰੱਖ, ਹਰ ਪਲ ਮੇਰੇ ਕੀੜੇ ਕੱਢ, ਹਰ ਪਲ ਮੇਰੇ ਕੀੜੇ ਕੱਢ, ਗੈਰਾਂ ਨੂੰ ਵਡਿਆਈ ਰੱਖ, ਨੇੜੇ ਟੁਕਾਂ ਟੁੱਡਾਂ ਮਾਰ, ਨੇੜੇ ਟੁਕਾਂ ਟੁੱਡਾਂ ਮਾਰ, ਨੇੜੇ ਟੁਕਾਂ ਟੁੱਡਾਂ ਮਾਰ, ਚੋਪੜ ਸਿੰਘ ਪਸਾਈ ਰੱਖ, ਲੱਸੀ ਵਾਂਗੂ ਪਾਣੀ ਪਾਪਾ, ਲੱਸੀ ਵਾਂਗੂ ਪਾਣੀ ਪਾਪਾ, ਕਲਾ ਕਲੇਸ਼ ਵਧਾਈ ਰੱਖ,
1: ਰੱਖ, ਵਾਹ ਵਾਹ,
0: ਲੱਸੀ ਵਾਂਗੂ ਪਾਣੀ ਪਾਪਾ,
1: ਕਲਾ
0: ਕਲੇਸ਼ ਵਧਾਈ ਰੱਖ, ਮੈਂ ਤੇਰੇ ਲਈ ਆਓ ਕੀਤਾ, ਮੈਂ ਤੇਰੇ ਲਈ ਉਹ ਕੀਤਾ, ਰੌਲਾ ਪਾ ਦੁਹਾਈ ਰੱਖ, ਹੋਰਾਂ ਦੇ ਨਾਲ ਪਾਲ ਯਰਾਨੇ, ਹੋਰਾਂ ਨਾਲ ਪਾਲ ਯਰਾਨੇ, ਤੇ ਮੇਰੇ ਨਾਲ ਲੜਾਈ ਰੱਖ, ਕੱਠੇ ਕਰਕੇ ਦੁਸ਼ਮਣ ਮੇਰੇ ਗੋਡੇ ਮੁੱਢ ਬਿਠਾਈ ਰੱਖ, ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਢ ਖਾਣ ਮੇਰੇ ਗਿੱਟੇ ਖੁੱਚਾਂ, ਵੱਟੇ ਵੱਟ ਭਜਾਈ ਰੱਖ, ਜਾਂ ਫਿਰ ਮੈਨੂੰ ਕਤਲ ਕਰਾ,
1: ਹਾਏ ਹਾਏ,
0: ਜਾਂ ਫਿਰ ਮੈਨੂੰ ਕਤਲ ਕਰਾ, ਬੇਦੋਸ਼ੇ ਕਹਿ ਗਵਾਹੀ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਕੱਢੀ ਜਾ
1: ਕੰਡੇ ਨਾਲ ਕੰਡਾ,
0: ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਕੱਢੀ ਜਾ ਕੰਡੇ ਨਾਲ ਕੰਡਾ, ਦਿਲ ਵਿੱਚ ਸੂਲ ਖੁਬਾਈ ਰੱਖ, ਨਾਲੇ ਕਹਿ ਅਸੀਂ ਭਾਈ ਭਾਈ, ਨਾਲੇ ਕਹਿ ਅਸੀਂ ਭਾਈ ਭਾਈ, ਤੇ ਗੱਲੀ ਪੱਗ ਵਟਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਜੱਸੀ ਅੰਦਰੋਂ ਬਾਤ ਹੋਰ, ਥੱਬ ਨੇ ਭੇਖ ਬਣਾਈ ਰੱਖ। ਜੱਸੀ ਅੰਦਰੋਂ ਬਾਹਰੋਂ ਹੋਰ, ਥੱਬ ਨੇ ਭੇਖ ਬਣਾਈ ਰੱਖ, ਤੂੰ ਏ ਮੇਰਾ ਸੱਜਣ ਬੇਲੀ, ਤੂੰ ਏ ਸੁੱਚਾ ਸਿੰਘ ਬਾਜਵਾ, ਤੇ ਮੈਨੂੰ ਖੂੰਜੇ ਲਾਈ ਰੱਖ,
1: ਬਹੁਤ ਸੋਹਣਾ ਲਿਖਿਆ ਤੁਸੀਂ ਬਾਈ, ਕਮਾਲ ਕਰਤੀ ਹੈ।
0: ਹਾਂਜੀ ਹਾਂਜੀ, ਮਿਹਰਬਾਨੀ ਜੀ, ਮਿਹਰਬਾਨੀ ਬਾਜਵਾ ਸਾਹਿਬ ਜੀ।
1: ਕੰਮ ਧੰਦੇ ਚੜ੍ਹਦੇ ਠੀਕ ਠਾਕ ਵਧੀਆ ਚੱਲ ਰਹੇ ਨੇ?
0: ਚੜ੍ਹਦੀਆਂ ਕਲਾ ਨੇ ਜੀ, ਚੜ੍ਹਦੀਆਂ ਕਲਾ ਨੇ। ਅੱਜ ਧੁੱਪ ਵੀ ਲੱਗੀ,
1: ਬੁਢਾਪੇ ਤੇ ਤੁਹਾਡੀ ਗੱਲ ਕੱਟਣ ਡਿਆ, ਬੁਢਾਪੇ ਤੇ ਗੱਲ ਕੀਤੀ ਸੀ ਦੋਸਤੋ। ਆ ਖਾਲਸਾ ਜੀ ਹੁਣੀ ਵੀ ਨੇ, ਅਜੇ ਵੀ ਡਟੇ ਨੇ ਕੰਮਾਂ ਤੇ। ਅਸੀਂ ਰਿਟਾਇਰ ਹੋ ਗਏ ਆ, ਪਰ ਇਹ ਰਿਟਾਇਰ ਹੋਣ ਦਾ ਨਾਂ ਨੀ ਲੈਣ ਡੇ। ਆ ਜੇ ਕੇ ਜੇ ਬੁਢਾਪਾ ਆ ਗਿਆ ਜੀ, ਹੁਣ ਅਸੀਂ ਹੁਣ ਬੁੱਢੇ ਹੋ ਗਏ, ਨੂੰਹਾਂ ਧੀਆਂ ਆ ਗਈਆਂ ਨੇ, ਹਾਰ ਤੇ ਤੁਹਾਨੂੰ ਨੂੰਹਾਂ ਧੀਆਂ ਬੱਚੇ ਆਪਣੇ ਥਾਂ, ਤੁਸੀਂ ਆਪਣਾ ਆਪ ਤੇ ਭੱਜ ਨੱਠ ਰੱਖਣੀ ਹੈ ਨਾ ਆਪਣੀ ਕਾਇਮ, ਜਿੰਨੀ ਦੇਰ ਤੁਸੀਂ ਰੱਖ ਸਕਦੇ ਹੋ ਓਨੀ ਦੇਰ, ਤੁਸੀਂ ਬੁੱਢੇ ਨਹੀਂ, ਜਵਾਨ ਹੋ ਤੁਸੀਂ।
0: ਹਾਂਜੀ ਹਾਂਜੀ, ਨਹੀਂ ਬਾਜਵਾ ਸਾਹਿਬ, ਸਰੀਰ ਜਿਹੜਾ ਨਾ, ਹੁਣ ਬੰਦਾ ਕੀ ਘਰ ਬਹਿ ਕੇ ਫਿਰ ਮੌਤ ਉਡੀਕੇ?
1: ਬਿਲਕੁਲ ਬਿਲਕੁਲ ਬਿਲਕੁਲ, ਇਹ ਤੇ ਜਿਉਂਦੇ ਜੀ ਹਾਰ ਮੰਨਣ ਵਾਲੀ ਗੱਲ ਹੈ।
0: ਹਾਂਜੀ,
1: ਰੱਬ ਨਾ ਕਰੇ ਤੁਹਾਨੂੰ ਕੋਈ ਅਜਿਹੀ ਬਿਮਾਰੀ, ਲਾ ਇਲਾਜ ਬਿਮਾਰੀ ਨਾ ਹੋਵੇ, ਪਰ ਜਰਾ ਜੇ ਤੁਹਾਡੀ ਲੱਤ ਪੀੜ ਕਰਨ ਲੱਗ ਜਾਂਦੀ, ਤੁਸੀਂ ਮੰਜੀ ਮੱਲ ਲੈਂਦੇ, ਸੋਫਾ ਮੱਲ ਲੈਂਦੇ ਹੋ, ਤੁਸੀਂ ਉੱਠਦੇ ਹੀ ਨਹੀਂ, ਉਹ ਤੇ ਹੋਰ ਤੁਹਾਡੇ ਮਸਲ ਖਰਾਬ ਹੁੰਦੇ। ਕਿਉਂ ਖਾਲਸਾ ਜੀ, ਇੱਦਾਂ ਹੀ ਹੈ ਨਾ ਜੀ?
0: ਬਿਲਕੁਲ ਜੀ ਬਿਲਕੁਲ, ਸਰੀਰ ਨੂੰ ਨਾ, ਜਿੰਨੀ ਤੁਸੀਂ ਸਰੀਰ ਨੂੰ ਹਰਕਤ ਵਿੱਚ ਰੱਖੋਗੇ, ਉਨੀ ਤੰਦਰੁਸਤੀ ਹੈ।
1: ਤੰਦਰੁਸਤ ਰਹੋ, ਮੈਂ ਵੀ ਇਹੋ ਹੀ ਅਰਜ਼ ਕੀਤੀ ਖਾਲਸਾ ਜੀ।
0: ਹਾਂਜੀ ਹਾਂਜੀ,
1: ਨਹੀਂ ਮਿਹਨਤ ਨਹੀਂ ਮੰਨਣੀ ਜ਼ਿੰਦਗੀ ਚ, ਨਾਲੇ ਤੁਸੀਂ ਵਿਹਲੇ ਬੈਠੇ ਹੋ, ਨਾਲੇ ਤੁਸੀਂ ਊਤ ਪਟਾਂਗ ਗੱਲਾਂ ਸੋਚਦੇ ਹੋ ਵਿਹਲੇ ਬੈਠੇ।
0: ਹਾਂਜੀ ਹਾਂਜੀ ਹਾਂਜੀ,
1: ਐਵੇਂ ਹੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ।
0: ਹਾਂਜੀ,
1: ਕਈਆਂ ਬਿਮਾਰੀਆਂ ਨੂੰ ਦਾਵਤਾਂ ਦੇਣ ਡੇ, ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਦਾਵਤਾਂ ਦਿੰਦੇ ਹੋ ਬਹਿ ਕੇ।
0: ਮੈਂ ਬਾਜਵਾ ਸਾਹਿਬ ਇੱਥੇ ਨਾ ਦੋ ਕੁ ਦਿਨ ਨਹੀਂ ਆਇਆ ਦੁਕਾਨ ਚ। ਹਾਂਜੀ, ਮੈਨੂੰ ਉਹ ਕਹਿੰਦੇ ਨੇ, ਮੁੰਡੇ ਕਹਿੰਦੇ ਨੇ, ਪਾਪਾ ਤੂੰ ਇੱਥੇ ਨਾ ਆਏ ਦਿਹਾੜੀ ਨੀ ਲੰਘਦੀ, ਕਹਿੰਦੇ ਅਸੀਂ ਤੰਗ ਹੋ ਜਾਂਦੇ ਆ। ਹਾਂਜੀ
1: ਬਿਲਕੁਲ ਬਿਲਕੁਲ,
0: ਮੈਂ ਉੱਥੇ ਘਰ ਬੈਠਾ ਤੰਗ ਹੋ ਜਾਂਦਾ। ਹਾਂਜੀ
1: ਹਾਂਜੀ ਬਿਲਕੁਲ, ਤੰਗ ਹੋ ਜਾਈਦਾ ਮੈਂ ਖੁਦ। ਜਿੱਦਣ ਮੌਸਮ ਚੰਗਾ ਨਾ ਹੋਏ ਤੇ ਮੈਨੂੰ ਘਰ ਹੀ ਅੰਦਰ ਬਹਿਣਾ ਪਏ ਤੇ ਮੈਂ ਬੜਾ ਪਰੇਸ਼ਾਨ ਹਾਂ, ਤੇ ਫਿਰ ਮੈਂ ਕੋਈ ਅੰਦਰ ਹੀ ਕੰਮ ਲੱਭ ਲੈਂਦਾ ਵਾ ਘਰ ਦੇ ਵਿੱਚ ਹੀ ਕੋਈ ਨਾ ਕੋਈ, ਕਿ ਮੇਰਾ ਘੰਟਾ ਦੋ ਤਿੰਨ ਘੰਟੇ ਘੰਟੇ ਲੰਘ ਜਾਣ ਬਿਜੀ।
0: ਸਰੀਰ ਨੂੰ
1: ਪੜ੍ਹਨ ਲਿਖਣ ਦਾ ਜਾਂ ਸਫਾਈ ਕਰਨ ਦਾ ਕੁਛ ਵੀ ਮੈਨੂੰ ਟੱਕਰ ਜੇ, ਤੇ ਜੇ ਮੌਸਮ ਸੋਹਣਾ ਤੇ ਫਿਰ ਤੇ ਮੇਰੇ ਵਾਸਤੇ ਕੰਮ ਹੀ ਕੰਮ ਹੁੰਦੇ ਨੇ ਬੜੇ।
0: ਓ ਵਾਹ ਜੀ ਵਾਹ ਜੀ,
1: ਵਾਹ ਕੰਮ ਜੀ।
0: ਹਾਂਜੀ,
1: ਹੋਰ
0: ਲੋ ਇੱਕ ਹੋਰ ਸੁਣਾ ਦਿਆਂ, ਹੈਗਾ ਟਾਈਮ?
1: ਆ ਜਾਓ ਆ ਜਾਓ ਤੁਸੀਂ ਸੁਣਾ। ਚਲੋ ਖਹਿਰਾ ਸਾਹਿਬ ਨੂੰ ਬਾਅਦ ਚ ਉਹਨਾਂ ਨੂੰ ਮੈਸੇਜ ਦਿੰਦੇ ਹਾਂ। ਹਾਂਜੀ ਚਲੋ।
0: ਹਾਂਜੀ ਹਾਂਜੀ, ਮੈਂ ਅੱਜ ਫਿਰ ਅੱਜ ਨਾ ਥੋੜੀਆਂ ਜਿਹੀਆਂ ਉਦਾਸ ਹੀ ਕਵਿਤਾਵਾਂ ਸੁਣਾਉਂਦੇ।
1: ਉਦਾਸ ਨਹੀਂ, ਉਹ ਪਹਿਲੀ ਕਵਿਤਾ ਤੇ ਸਗੋਂ ਚੜ੍ਹਦੀ ਕਲਾ ਆ ਰਹੀ। ਹਾਂਜੀ,
0: ਉਹ ਮੈਂ ਨਾ ਤੁਹਾਨੂੰ ਸਾਰੀਆਂ ਹੀ ਹੁਣ ਨਾ ਹਰ ਹਫਤੇ ਹੀ ਦੋ ਤਿੰਨ ਸੁਣਾ ਦੇਣੀਆਂ ਕਰਨੀਆਂ, ਤੇ ਫਿਰ ਹੌਲੀ ਹੌਲੀ ਨਵੀਆਂ ਲਿਖ ਲਿਖ ਕੇ ਵੀ। ਹਾਂਜੀ, ਅੱਜ ਫੇਰ ਉਦਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ।
1: ਹਾਂਜੀ,
0: ਤੈਨੂੰ ਨਜ਼ਰੀ ਨਹੀਂ ਆਉਂਦਾ, ਤੈਨੂੰ ਨਜ਼ਰੀ ਨਹੀਂ ਆਉਂਦਾ, ਕੁਝ ਜ਼ਿਆਦਾ ਪਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਨਾ ਤੇਰਾਂ ਚੋਂ, ਤਿੰਨਾ ਕੁ ਖਾਸ ਜਿਹਾ ਹਾਂ। ਤਿੰਨਾ ਨਾ ਤੇਰਾਂ ਚੋਂ, ਤਿੰਨਾ ਕੁ ਖਾਸ ਜਿਹਾ ਹਾਂ। ਜਦ ਆਉਣਾ ਮਿਧ ਜਨ, ਜਦ ਆਉਣਾ ਮਿਧ ਰਾਹਾਂ ਦੇ ਘਾਸ ਜਿਹਾ ਹਾਂ, ਰਾਹਾਂ ਦੇ ਘਾਸ ਜਿਹਾ ਹਾਂ। ਕਦ ਪੂਰੀ ਨਹੀਂ ਹੋਣੀ ਇੱਕ ਐਸੀ ਆਸ ਜਿਹਾ ਹਾਂ। ਕਿੰਜ ਖਿੱਲੀ ਉੱਡੀ ਏ, ਕਿੰਜ ਖਿੱਲੀ ਉੱਡੀ ਏ, ਬੰਦਾ ਬਕਵਾਸ ਜਿਹਾ ਹਾਂ। ਰੌਣਕ ਨਾ ਰੌਲਾ ਏ, ਰੌਣਕ ਨਾ ਰੌਲਾ ਏ, ਕਿਸੇ ਗੁੰਮ ਸੁਮਵਾਸ ਜਿਹਾ ਹਾਂ, ਸੁਮਵਾਸ ਜਿਹਾ ਹਾਂ। ਹਲਾਲ ਤੇ ਨਾ ਝਟਕਾ, ਹਲਾਲ ਤੇ ਨਾ ਝਟਕਾ, ਮੈਂ ਮੁਰਦਾ ਮਾਸ ਜਿਹਾ ਹਾਂ, ਮੁਰਦਾ ਮਾਸ ਜਿਹਾ ਹਾਂ। ਗੱਲ ਸੱਚੀ ਸਿੱਧ ਹੋਈ, ਗੱਲ ਸੱਚੀ ਸਿੱਧ ਹੋਈ, ਸਵਾ ਸੱਤਿਆ ਨਾਸ ਜਿਹਾ ਹਾਂ, ਸਵਾ ਸੱਤਿਆ ਨਾਸ ਜਿਹਾ ਹਾਂ। ਆਸ ਜਣਾ ਪੁੱਛ ਮੈਥੋਂ, ਆਸ ਜਣਾ ਪੁੱਛ ਮੈਥੋਂ, ਮੈਂ ਕਿਉਂ ਉਦਾਸ ਜਿਹਾ ਹਾਂ, ਮਿੱਠੇ ਤਰਵਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ, ਅੱਜ ਫੇਰ ਉਦਾਸ ਜਿਹਾ ਹਾਂ, ਬਿਲਕੁਲ ਨਿਰਾਸ ਜਿਹਾ ਹਾਂ। ਹਾਂਜੀ ਬਾਬਾ
1: ਜੀ, ਮਿਹਰਬਾਨੀ ਜੀ, ਖਾਲਸਾ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।
0: ਓਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਇਹ ਸਨ ਜੀ ਹੈਮਬਰਗ ਤੋਂ ਖਾਲਸਾ ਜੀ, ਜਿਹੜੇ ਹਰ ਵਾਰੀ ਰੌਣਕਾਂ ਲਾ ਕੇ ਜਾਂਦੇ ਨੇ। ਤੇ ਕਿਸ਼ਨ ਚੰਦ ਜੀ, ਰੈਡੀ ਹੋ ਜਾਓ, ਤੁਸੀਂ ਬੰਦ ਕਰਦੇ ਹੋ ਆਪਣਾ ਰੇਡੀਓ, ਮੈਂ ਤੁਹਾਡੇ ਵੱਲ ਆ ਰਿਹਾ 2 ਮਿੰਟ ਤੋਂ ਬਾਅਦ। ਤੇ ਖਹਿਰਾ ਸਾਹਿਬ, ਤੁਹਾਨੂੰ ਮੈਂ ਕਿਸ਼ਨ ਚੰਦ ਜੀ ਹੁਣਾਂ ਤੋਂ ਬਾਅਦ ਚ ਲੈ ਰਿਹਾ। ਸੋ ਜਦੋਂ ਤੱਕ ਇਹ ਬੰਦ ਕਰਦੇ ਨੇ ਆਪਣਾ ਰੇਡੀਓ, ਅਰਜ਼ ਹੈ, ਬਹਾਰਾਂ ਆਉਣ ਤੇ ਬਾਗਾਂ ਵਿੱਚ ਕੋਈ ਲਿਆਉਂਦੀ ਕੀ, ਸੁੱਕੇ ਢੀਂਗਰਾਂ ਤੇ ਬੁਲਬੁਲਾਂ ਗਾਉਂਦੀਆਂ ਨੇ, ਰਾਜਕੁਮਾਰੀਆਂ ਭਾਵੇਂ ਦੇਸ਼ ਬਦਰ ਹੋ ਜਾਣ, ਕੀ ਉਹ ਝੋਲੀ ਵਿੱਚ ਖੈਰ ਪਵਾਉਂਦੀਆਂ ਨੇ, ਇਤਿਹਾਸ ਗਵਾਹ ਜਦ ਔਰਤ ਤਲਵਾਰ ਫੜਦੀ, ਮਰ ਜਾਂਦੀਆਂ ਨਾ ਪਿੱਠ ਵਿਖਾਉਂਦੀਆਂ ਨੇ, ਪਿਆਰ ਚ ਮਰਨ ਤੇ ਦੁਸ਼ਮਣ ਨੂੰ ਮਾਫ਼ ਕਰ ਦੇਣ, ਤਰਨ ਲੱਗੀਆਂ ਨਾ ਘੜਾ ਖੜਕਾਉਂਦੀਆਂ ਨੇ, ਸੁੱਚਾ ਸਿਆ ਮਰਦ ਮਕਾਰ ਤੇ ਦੋਸ਼ ਸਭ ਔਰਤਾਂ ਤੇ, ਉਹ ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ, ਬਾਜੀ ਜਾਨ ਦੀ ਮਰਦਾਂ ਤੋਂ ਲਾਉਂਦੀਆਂ ਨੇ। ਲਓ ਜੀ ਕਿਸ਼ਨ ਚੰਦ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਓ ਜੀ ਆ।
2: ਹਾਂਜੀ,
1: ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਸ ਠੀਕ ਠਾਕ ਹੈ ਸਰ, ਆਪ ਸੁਣਾਓ, ਦਿਆ ਤੁਹਾਡੀ?
1: ਉਹ ਉੱਪਰ ਵਾਲੇ ਦੀ ਦਿਆ ਹੈ ਕਿਸ਼ਨ ਚੰਦ ਜੀ, ਜਿਹੜੀ ਸਾਰਿਆਂ ਉੱਤੇ, ਠੀਕ ਹੈ ਨਾ ਜੀ?
2: ਜੀ ਬਿਲਕੁਲ, ਉਹਦਾ ਆਸ਼ੀਰਵਾਦ ਤੇ ਸਭ ਨੂੰ ਰਹਿੰਦਾ,
1: ਸਭ ਨੂੰ ਰਹੇ ਜੀ, ਦੁਨੀਆਂ ਦੇ ਉੱਤੇ ਸੁਖ ਸ਼ਾਂਤੀ ਰਹੇ, ਲੋਕ ਮੌਜਾਂ ਲੈਣ, ਇੰਜੋਏ।
2: ਬਿਲਕੁਲ ਬਿਲਕੁਲ ਸਰ, ਬਿਲਕੁਲ।
1: ਤੇ ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਆਪਣੇ ਅੱਡੇ ਤੇ ਹੀ ਹੋ ਕਿ ਕਿਤੇ ਅੱਗੇ ਪਿੱਛੇ ਹੋ ਤੁਸੀਂ, ਕਿਉਂਕਿ ਤੁਸੀਂ ਬੜੇ ਆਉਂਦੇ ਜਾਂਦੇ ਰਹਿੰਦੇ ਹੋ ਗਾਂ ਇੱਧਰ ਉੱਧਰ?
2: ਹਾਂ, ਪਿੱਛੇ ਜੀ ਮੈਂ 2-4 ਦਿਨ ਵਾਸਤੇ ਚਲਾ ਗਿਆ ਸੀ ਕੇਰਲਾ ਘੁੰਮਣ ਵਾਸਤੇ, ਪਰ ਮੈਂ ਹੁਣ ਇਸ ਟਾਈਮ ਤੇ ਪ੍ਰੈਜੈਂਟ ਤੇ ਬੈਂਗਲੌਰ ਦੇ ਵਿੱਚ ਆਪਣੇ ਫਲੈਟ ਤੇ ਹੀ ਹਾਂ।
1: ਅੱਛਾ, ਕੇਰਲਾ ਬਹੁਤ ਸੋਹਣਾ, ਮੈਂ ਫੋਟੋਆਂ ਚ।
2: ਹਾਂ, ਬਹੁਤ ਸੋਹਣਾ ਹੈ ਜੀ ਜੀ ਹਾਂ। ਮੈਂ ਕੇਰਲਾ ਬਾਰੇ ਤੁਹਾਡੇ ਨਾਲ ਕੱਲ ਫੇਰ ਭਾਵੇਂ ਬਾਅਦ ਚ ਕਰਾਂਗਾ, ਪਰ ਅੱਜ ਮੇਰੇ ਦਿਮਾਗ ਦੇ ਵਿੱਚ ਨਾ ਕੁਛ ਹੋਰ ਗੱਲ ਹੈਗੀ ਹੈ ਥੋੜੀ ਜਿਹੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਦੇਖਿਏ, ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਲੈ ਕੇ ਨਹੀਂ ਆਇਆ ਤੁਹਾਡੇ ਨਾਲ ਗੱਲ ਕਰਨ
1: ਵਾਸਤੇ,
2: ਠੀਕ ਹੈ। ਮੈਂ ਇੱਕ ਆਮ ਆਦਮੀ ਦੀ ਗੱਲ ਕਰਨਾ ਚਾਹੁੰਦਾ। ਜਦੋਂ ਦੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ, ਕਾਫੀ ਸਾਰੀਆਂ ਚੀਜ਼ਾਂ ਅੱਛੀਆਂ ਵੀ ਚੇਂਜ ਹੋਈਆਂ, ਕਈਆਂ ਲੋਕਾਂ ਨੂੰ ਬੁਰੀਆਂ ਵੀ ਲੱਗੀਆਂ, ਕਿਉਂਕਿ ਉਹਨਾਂ ਦਾ ਇੰਟਰਸਟ ਜਿਹੜਾ ਸੀ ਉਹ ਗੈਬ ਹੋ ਗਿਆ। ਉਹ ਜੋ ਕੁਝ ਕਰਦੇ ਸੀ ਉਹ ਨਹੀਂ ਕਰ ਪਾਏ, ਤੇ ਉਹਨਾਂ ਨੂੰ ਗਾਲੀਆਂ ਦਿੰਦੇ ਰਹਿੰਦੇ ਨੇ। ਮੈਂ ਉਸ ਚੀਜ਼ ਵਿੱਚ ਨਹੀਂ ਜਾਣਾ, ਪਰ ਮੈਂ ਤੁਹਾਡੇ ਇਸ ਚੈਨਲ ਦੇ ਥਰੂ ਮੋਦੀ ਸਾਹਿਬ ਅੱਗੇ ਇੱਕ ਰਿਕੁਐਸਟ ਕਰਦਾ ਚਾਹੁੰਦਾ ਕਿ ਦੇਖੋ, ਤੁਸੀਂ ਜਦੋਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਏ ਤਾਂ ਤੁਸੀਂ ਲੋਕਾਂ ਨੂੰ ਕਿਹਾ ਕਿ ਸਿਲੰਡਰ ਦੀ ਸਬਸਿਡੀ ਛੱਡ ਦਿਓ। ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਕਿ ਇੱਕ ਇਮਾਨਦਾਰ ਬੰਦਾ ਸੱਤਾ ਦੇ ਵਿੱਚ ਆਇਆ ਜਿਹਨੇ ਦੇਸ਼ ਨੂੰ ਕੁਝ ਅਹਿਵਾਨ ਕੀਤਾ, ਔਰ ਉਹਨਾਂ ਦੀ ਗੱਲ ਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਉੱਤੇ ਸ਼ਰਧਾ ਸੁਮਨ ਚੜਾਏ, ਉਹਨਾਂ ਦੀ ਗੱਲ ਮੰਨੀ ਔਰ ਆਪਣੀ ਇੱਛਾ ਦੇ ਨਾਲ ਉਹ ਸਬਸਿਡੀ ਉਹਨਾਂ ਨੇ ਛੱਡ ਦਿੱਤੀ। ਠੀਕ ਹੈ ਜੀ, ਏਦਾਂ ਦੀਆਂ ਕੁਝ ਹੋਰ ਵੀ ਗੱਲਾਂ ਹੋਈਆਂ, ਉਹ ਆਪੇ ਵੀ ਮੈਨੂੰ ਝਾੜੂ ਮਾਰਦੇ ਦਿੱਖੇ ਕਈ ਜਗ੍ਹਾ ਦੇ ਉੱਤੇ, ਸੜਕਾਂ ਤੇ, ਸਕੂਲਾਂ ਚ। ਲੋਕਾਂ ਨੇ ਉਸ ਜਿਹੜੀ ਸਾਫ ਸਫਾਈ ਵਾਲਾ ਕੰਮ ਸੀਗਾ ਉਹਨੂੰ ਵੀ ਕਾਇਮ ਕੀਤਾ ਉਦੋਂ ਥੋੜੇ ਦਿਨਾਂ ਵਾਸਤੇ, ਪਰ ਅਸੀਂ ਇੰਡੀਅਨ ਲੋਕ ਜਿਹੜੇ ਆ ਅਸੀਂ ਥੋੜੇ ਦਿਨਾਂ ਵਾਸਤੇ ਚੀਜ਼ਾਂ ਨੂੰ ਧਿਆਨ ਚ ਰੱਖਦੇ ਹਾਂ, ਬਾਅਦ ਚ ਫਿਰ ਉਸੇ ਠਰੇ ਉੱਤੇ ਆ ਜਾਂਦੇ ਹਾਂ। ਅਸੀਂ ਆਪਣੇ ਮਨ ਨੂੰ ਬਦਲਦੇ ਨਹੀਂ ਹੈਗੇ। ਹਾਂ, ਇੱਥੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਕਿ ਅਗਰ ਪ੍ਰਧਾਨ ਮੰਤਰੀ ਜੀ ਨੇ ਕਹਿਣ ਦੇ ਉੱਤੇ, ਉਹਨਾਂ ਦੀ ਰਿਕੁਐਸਟ ਦੇ ਉੱਤੇ ਜਾਂ ਉਹਨਾਂ ਦੇ ਅਹਿਵਾਨ ਦੇ ਉੱਤੇ ਦੇਸ਼ ਵਾਸੀਆਂ ਨੇ ਸਬਸਿਡੀ ਛੱਡੀ ਸੀਗੀ, ਤੇ ਕੀ ਯਾਰ ਦੇਸ਼ ਦੇ ਪਾਰਲੀਮੈਂਟ ਮੈਂਬਰ ਦੇ ਵਿੱਚ ਜੇ 500-600 ਜਾਂ 1000 ਵੀ ਬੰਦੇ ਹੋਣਗੇ ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਮਿਲਾ ਕੇ, ਮੈਨੂੰ ਐਗਜੈਕਟ ਪਤਾ ਨਹੀਂ ਆ, ਉਹਨਾਂ ਨੂੰ ਮੈਂ ਸੁਣਿਆ ਕਿ 15-16 ਹਜ਼ਾਰ ਰੁਪਇਆ ਮਹੀਨੇ ਦਾ ਟੈਲੀਫੋਨ ਦਾ ਬਿੱਲ ਮਿਲਦਾ। ਤੇ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਕੰਪਨੀ ਦਾ ਤੁਸੀਂ ਚਾਹੇ ਪ੍ਰੀ ਪੇਡ ਜਾਂ ਪੋਸਟ ਪੇਡ ਅਗਰ ਕਨੈਕਸ਼ਨ ਲੈਂਦੇ ਹੋ ਤੇ ਉਹਦਾ ਜਿਹੜਾ ਰੇਟ ਹੈ ਜ਼ਿਆਦਾ ਜ਼ਿਆਦਾ 1500 ਰੁਪਏ ਤੋਂ ਮਹੀਨੇ ਤੋਂ ਉੱਤੇ ਨਹੀਂ ਹੈ। ਤੇ ਕੀ ਯਾਰ ਇਹ ਜਿਹੜੇ ਮੇਰੇ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦੀ ਆਤਮਾ ਕਦੀ ਜਾਗੀ ਨਹੀਂ? ਤੇ ਯਾਰ ਦੇਸ਼ ਨੇ ਤੇ ਸਬਸਿਡੀ ਛੱਡ ਦਿੱਤੀ ਤੇ ਅਸੀਂ ਕਿਉਂ ਬੇਈਮਾਨੀ ਕਰ ਰਹੇ ਹਾਂ ਲੋਕਾਂ ਨਾਲ? ਗੌਰਮੈਂਟ ਦੀ ਟ੍ਰੇਜਰੀ ਉੱਤੇ ਅਸੀਂ ਕਿਉਂ ਭਾਰ ਬਣੇ ਹੋਏ ਹਾਂ? ਇੱਕ ਗੱਲ ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਦੂਜੀ ਗੱਲ ਜਿਹੜੀ ਆ ਮੈਂ ਟੋਲ ਟੈਕਸ ਦੇ ਉੱਤੇ ਕਰਨੀ ਚਾਹੁੰਦਾ। ਤੁਸੀਂ ਗੱਡੀ ਖਰੀਦਦੇ ਹੋ ਉਦੋਂ ਵੀ ਪੈਸਾ ਦਿੰਦੇ ਹੋ ਰੋਡ ਟੈਕਸ ਦਾ, ਇੱਕ ਮੁਸ਼ਤ ਦੇ ਵਿੱਚ ਤੁਸੀਂ ਹਾਈਵੇ, ਚਲੋ ਜਿੱਦਾਂ ਦੇ ਵੀ ਬਣੇ, ਬਹੁਤੇ ਵਧੀਆ ਤੇ ਨਹੀਂ ਬਣੇ, ਪਰ ਚਲੋ ਫਿਰ ਵੀ ਪਹਿਲੇ ਨਾਲੋਂ ਨਾ ਹੋਏ ਨਾ ਕੁਝ ਹੋਇਆ ਚੰਗਾ ਹੁੰਦਾ, ਠੀਕ ਹੈ। ਤੇ ਅੱਜ ਉਹਨਾਂ ਹਾਈਵੇ ਦੇ ਉੱਤੇ ਯਾਰ ਫਿਰ ਲਾਈਨਾਂ ਲੱਗ ਰਹੀਆਂ ਨੇ ਟੋਲ ਟੈਕਸ ਦੇਣ ਵਾਸਤੇ, ਹਾਲਾਂਕਿ ਕੁਝ ਕੰਮ ਵਿੱਚ ਹੋਇਆ, ਫਾਸਟੈਗ ਆਇਆ, ਲੇਕਿਨ ਹਾਲੇ ਵੀ ਲਾਈਨਾਂ ਲੱਗਦੀਆਂ ਨੇ ਟੋਲ ਟੈਕਸ ਜਮ੍ਹਾਂ ਕਰਾਉਣ ਵਾਸਤੇ। ਔਰ ਇਹਦੇ ਵਿੱਚ ਹੀ ਮੈਂ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਕਿ ਯਾਰ ਤੁਸੀਂ ਇੰਨਾ ਸਾਰਾ ਅਮਲਾ ਕਿਉਂ ਇਕੱਠਾ ਕੀਤਾ ਉੱਥੇ, ਰੈਵਨਿਊ ਕਿਉਂ ਰੋਕਦੇ ਹੋ? ਤੁਸੀਂ ਸਾਲ ਦੇ ਸ਼ੁਰੂ ਵਿੱਚ ਪੈਸਾ ਲੈ ਲਓ ਨਾ ਲੋਕਾਂ ਕੋਲੋਂ, ਹੋਰ ਲੈ ਲਓ ਯਾਰ, ਜੇ ਤੁਹਾਡਾ ਮਤਲਬ ਕਿ ਤੁਹਾਡੀ ਟ੍ਰੇਜਰੀ ਦਾ ਅਗਰ ਨਹੀਂ ਹਿਸਾਬ ਦਾ ਬਣਿਆ, ਨਹੀਂ ਉਹਦੇ ਵਿੱਚ ਪੈਸਾ ਪੂਰਾ ਹੋਇਆ, ਤੇ ਤੁਸੀਂ ਹਰ ਬੰਦੇ ਕੋਲੋਂ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਉੱਤੇ ਟੈਕਸ ਵਸੂਲ ਕਰ ਲਓ ਇੱਕ ਵਾਰੀ ਫਿਰ,
1: ਬਿਲਕੁਲ ਇੱਕ ਵਾਰੀ ਲੈ ਲਓ,
2: ਲੇਕਿਨ ਲੋਕਾਂ ਨੂੰ ਰੋਕੋ ਤੇ ਮਤ,
1: ਤਿੰਨ ਚਾਰ ਵਾਰੀ ਦੇ ਵਿੱਚ ਲੈ ਲਓ, ਚਲੋ ਤਿੰਨ ਚਾਰ ਕਿਸ਼ਤ।
2: ਕਿਉਂ ਇੰਨਾ ਸਾਰਾ ਦੇਸ਼ ਦਾ ਪੈਸਾ ਬਰਬਾਦ, ਔਰ ਉੱਥੇ ਜਦੋਂ ਗੱਡੀ ਤੇ ਖੜੀ ਹੁੰਦੀ ਆ ਟੋਲ ਟੈਕਸ ਦੇ ਉੱਤੇ, ਇੰਨਾ ਸਾਰਾ ਪੈਟਰੋਲ ਸੁੱਕ ਜਾਂਦਾ, ਇੰਨੀ ਸਾਰੀ ਜਿਹੜੀ ਆ ਕਾਰਬਨ ਉਤਸਰਜਨ ਹੋ ਜਾਂਦਾ, ਝੀਟ ਵੱਧ ਜਾਂਦੀ ਆ ਦੁਨੀਆਂ ਦੇ ਵਿੱਚ, ਜਿਹੜੀ ਕਿ ਐਟਮੋਸਫੇਅਰ ਵਾਸਤੇ ਬਹੁਤ ਬੁਰੀ ਆ, ਓਜ਼ੋਨ ਲੇਅਰ ਵਾਸਤੇ ਬਹੁਤ ਬੁਰੀ ਆ, ਤੁਹਾਡੇ ਮੰਤਰੀ ਕੀ ਕਰਨ ਦਾ ਆ ਯਾਰ? ਤੁਹਾਡੇ ਜਿਹੜੇ ਸਿਪਾ ਸਲਾਰ ਆਈਐਸ ਪੀਐਸਆਈ ਆਈਪੀਐਸ ਜੋ ਨੇਗੇ, ਜਿੰਨੀ ਮਸ਼ੀਨਰੀ ਆ ਗੌਰਮੈਂਟ ਦੀ, ਉਹ ਕਿੱਥੇ ਬੇੜਾ ਗਰਕ ਹੋ ਗਿਆ? ਉਹ ਕਿਉਂ ਨੀ ਇੰਨੀ ਗੱਲ ਸੋਚ ਸਕਦੇ?
3: ਤੀਜੀ ਨਾਲ ਗੱਲ ਕਰਨੀ ਚਾਹਾਂਗਾ, ਬੜੇ ਸ਼ੋਰ ਸ਼ੋਰ ਦੇ ਨਾਲ ਇਹ ਸ਼ੁਰੂ ਹੋਇਆ ਸੀਗਾ ਕਿ ਜੀ ਹਾਂ ਉਹ ਪੈਟਰੋਲ ਦੇ ਵਿੱਚ ਅਸੀਂ ਉਹ ਮਿਲਾਵਾਂਗੇ, ਕੀ ਨਾਂ ਲੈਂਦੇ ਆ ਉਹਨੂੰ, ਕੀ ਕਹਿੰਦੇ ਜੀ, ਐਥਨੋਲ ਕੀ ਬਣਾਵਾਂਗੇ ਉਹਦੇ ਵਿੱਚ ਗੰਨੇ ਤੋਂ ਬਣਦਾ ਜਿਹੜਾ, ਹੈਂ
1: ਮੈਨੂੰ
3: ਮੈਂ ਯਾਰ ਭੁੱਲ ਗਿਆ ਹੁਣ,
1: ਕੋਈ ਕੋਈ ਗੈਸ ਹੈ,
3: ਠੀਕ ਹੈ,
1: ਕੀ ਕੋਈ ਰਾਸ਼ਟਰ ਗੈਸ ਹੈ ਜਾਂ ਕੋਈ ਲਿਕੁਇਡ ਹੈ,
3: ਹਾਂ ਉਹਦੇ ਵਿੱਚ ਐਥਨੋਲ ਕੁਛ ਏਦਾਂ ਦਾ ਲਫ਼ਜ਼ ਸੀਗਾ ਕਿ ਉਹ ਮਿਕਸ ਕਰਾਂਗੇ ਤੇ ਪੈਟਰੋਲ ਹੋਰ ਸਸਤਾ ਹੋ ਜਾਏਗਾ,
1: ਪੈਟਰੋਲ ਸਸਤਾ ਹੋ ਜਾਏਗਾ, ਠੀਕ ਹੈ,
3: ਤੁਸੀਂ ਪਲਾਂਟ ਲਗਾ ਲਏ ਪੈਟਰੋਲ ਵਿੱਚ ਮਿਕਸ ਕਰ ਲਿਆ, ਪਰ ਆਮ ਆਦਮੀ ਤੱਕ ਤੇ ਉਹਦਾ ਕੋਈ ਫਾਇਦਾ ਨਹੀਂ ਪਹੁੰਚਿਆ, ਉਹ ਜਿਹੜੀ ਬੱਚਤ ਸੀਗੀ ਤੁਹਾਡੀ ਜਿਹੜਾ ਤੁਸੀਂ ਮਿਕਸਿੰਗ ਕੀਤੀ ਪੈਟਰੋਲ ਦੇ ਵਿੱਚ, ਉਹ ਪੈਸਾ ਕਿੱਧਰ ਗਿਆ, ਇਸ ਬੰਦੇ ਨੇ ਖਾਧਾ, ਯਾਰ ਤੁਸੀਂ ਕੁਛ ਤੇ ਇਮਾਨਦਾਰ ਹੋ ਲੋ,
1: ਇਮਾਨਦਾਰੀ ਤੁਸੀਂ ਰੋਜ਼ ਪੜ੍ਹਦੇ ਹੋ ਆਪਣੀਆਂ ਅਖਬਾਰਾਂ ਟੀਵੀ ਵੇਖਦੇ,
3: ਕੀ ਗੱਲ ਇਮਾਨਦਾਰੀ ਸਿਰਫ ਜਨਰਲ ਪਬਲਿਕ ਵਾਸਤੇ ਰਹਿ ਗਈ ਹੈ। ਅੱਛਾ ਬਾਜਵਾ ਸਾਹਿਬ, ਇੱਕ ਮੈਂ ਹੋਰ ਚੀਜ਼ ਕਰਨੀ ਚਾਹਾਂਗਾ, ਕਿ ਮੈਂ ਕੱਲ ਪਰਸੋਂ ਪੇਪਰ ਦੇ ਵਿੱਚ ਪੜਿਆ ਕਿ ਬਈ ਇਹ ਪਾਰਲੀਮੈਂਟ ਦੇ ਮੈਂਬਰ ਜਿਹੜੀਆਂ ਸੀਟਾਂ ਨੇ ਇਹ ਵੱਧ ਰਹੀਆਂ ਨੇ,
1: ਹਾਂਜੀ ਆਹੋ ਵਾਧਾ ਕਰ ਰਹੇ, ਮੈਂ ਵੀ ਮੈਨੂੰ ਨਿਊਜ਼ ਸੁਣੀ ਸੀ,
3: 528 ਤੋਂ ਵਧਾ ਕੇ ਮੇਰੇ ਘਰ 800 ਸਮਥਿੰਗ ਹੋ ਰਹੀਆਂ ਨੇ,
1: ਹਾਂਜੀ
3: ਕੀ ਪਾਸ ਹੁੰਦਾ ਕੱਲ ਨੂੰ ਕੀ ਨਹੀਂ ਹੁੰਦਾ ਉਹ ਤੇ ਗੱਲ ਦੀ ਬਾਅਦ ਦੀ ਗੱਲ ਆ, ਪਰ ਮੈਂ ਇੱਥੇ ਇੱਕੋ ਸਵਾਲ ਪੁੱਛਣਾ ਚਾਹੁੰਦਾ ਕਿ ਯਾਰ ਤੁਹਾਡੇ ਪਾਰਲੀਮੈਂਟ ਮੈਂਬਰ ਤੇ ਆਪਣੇ ਹਲਕੇ ਵਿੱਚ ਤੱਕ ਨਹੀਂ ਜਾਂਦੇ,
1: ਵਾਕਿਆ
3: ਜਨਤਾ ਦੇ ਉੱਤੇ ਆਲਰੇਡੀ ਬੋਝ ਬਣੇ ਹੋਏ ਨੇ, ਕੋਈ ਕੰਮ ਨਹੀਂ ਕੰਸਟਰਕਟਿਵ ਕਰਦੇ, ਹਰ ਬੰਦੇ ਦਾ ਕੋਈ ਕੀ ਤੁਸੀਂ ਕੋਈ ਰਿਕਾਰਡ ਪੁੱਛਦੇ ਹੋ, ਤੁਸੀਂ ਇੰਨੇ ਸਾਰੇ ਮੈਂਬਰ ਦੇਸ਼ ਦੇ ਐਕਸਚੈਕਟਰ ਦੇ ਉੱਤੇ ਹੋਰ ਬਿਠਾ ਦਿਓਗੇ, ਲਿਆ ਕੇ ਦੇਸ਼ ਦੇ ਉੱਤੇ ਭਾਰ ਪਾ ਦਿਓਗੇ, ਟੈਕਸ ਤੇ ਆਮ ਆਦਮੀ ਨਹੀਂ ਦੇਣਾ,
1: ਇਹ ਵਾਕਿਆ ਹੀ ਖਾਸ ਕਰਕੇ ਪਾਰਲੀਮੈਂਟ ਵਾਲੇ ਆਪਣੇ ਹਲਕੇ ਚ ਇੱਕ ਵਾਰੀ ਵੀ ਨਹੀਂ ਜਾਂਦੇ,
3: ਔਰ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਤਾਂ ਟੋਲ ਟੈਕਸ ਵੀ ਫ੍ਰੀ ਆ, ਹਰ ਚੀਜ਼ ਫ੍ਰੀ ਆ, ਇਹਨਾਂ ਦੀ ਸਿਹਤ ਤੇ ਕੀ ਫਰਕ ਪੈਂਦਾ, ਕੋਈ ਫਰਕ ਨਹੀਂ ਪੈਂਦਾ,
1: ਏਅਰ ਸਫ਼ਰ ਵੀ ਫ੍ਰੀ ਨੇ, ਬੜੀਆਂ ਸਹੂਲਤਾਂ ਨੇ ਇਹਨਾਂ ਨੂੰ, ਲੋੜੋਂ ਹੀ ਜ਼ਿਆਦਾ ਸਹੂਲਤ,
3: ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਨੇ, ਚਾਰ ਚਾਰ ਪੰਜ ਪੰਜ ਇਹ ਪੈਨਸ਼ਨ ਲੈ ਰਹੇ ਲੋਕਾਂ ਤੋਂ, ਔਰ ਗੌਰਮੈਂਟ ਦਾ ਨੌਕਰ ਜਿਹੜਾ ਵਿਚਾਰਾ 20-30 ਸਾਲ ਸਰਵਿਸ ਕਰਦਾ ਉਹਨੂੰ ਵੀ ਤੁਸੀਂ ਪੈਨਸ਼ਨ ਰਗੜ ਰਗੜ ਕੇ ਦਿੰਦੇ ਹੋ, ਕੋਈ ਨਿਆਂ ਹੈ ਕਿਧਰੇ,
1: ਸਿਸਟਮ
3: ਕੋਈ ਨਿਆਂ ਹੈ ਕਿਧਰੇ,
1: ਗੱਲ ਏਦਾਂ ਜੀ,
3: ਮੈਂ ਸਿਰਫ ਇੰਨੀ ਸਿਰਫ ਬੇਨਤੀ ਕਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਨੂੰ ਕਿ ਅੱਜ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਤੁਸੀਂ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਹੋਕਾ ਦਿਓ, ਉਹਨਾਂ ਨੂੰ ਇੱਕ ਸਲੋਗਨ ਦਿਓ ਕਿ ਭਈਆ ਤੁਸੀਂ ਇਹ ਜਿਹੜੇ ਫਾਲਤੂ ਫੰਡ ਦੇ ਪੈਸੇ ਗੌਰਮੈਂਟ ਤੋਂ ਲੈ ਰਹੇ ਹੋ ਇਹ ਬੰਦ ਕਰੋ, ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤੇ ਜੇ ਮਰ ਗਈ ਹੈ ਤਾਂ ਲੁੱਟੀ ਜਾਓ ਫਿਰ ਦੇਸ਼ ਨੂੰ।
1: ਮੈਨੂੰ ਚੇਤਾ ਆਇਆ ਤੁਹਾਡੀ ਗੱਲ ਤੋਂ ਜਦੋਂ ਇਲੈਕਸ਼ਨ ਹੋਈਆਂ ਤੇ ਸੰਨੀ ਦਿਓਲ ਜੀ ਸਾਡੇ ਏਰੀਏ ਚ ਖਲੋਤੇ ਸੀ,
3: ਆਹੋ ਗੁਰਦਾਸਪੁਰ ਏਰੀਏ ਤੋਂ ਖੜੇ ਸੀ,
1: ਗੁਰਦਾਸਪੁਰ ਜਿਹੜੀ ਲੋਕਾਂ ਨੇ ਆਦਤ ਚੁੱਕੀ ਕਿਤੇ ਬਾਹਾਂ ਖੜੀਆਂ ਕਰ ਕਰ ਨਾਰੇ ਲਾ ਲਾ ਕੇ ਫਿਲਮਾਂ ਦੇ ਡਾਇਲੋਗ ਬੋਲ ਬੋਲ ਕੇ ਇਹਨੇ ਮੋਢੇ ਤੇ ਨਲਕਾ ਜਿਹਾ ਧਰਿਆ ਤੇ ਮਦਾਰੀਆਂ ਵਾਂਗੂ ਰੌਲਾ ਪਾ ਬੜੇ, ਲੋਕਾਂ ਨੇ ਫਸਲਾਂ ਉਜਾੜ ਦਿੱਤੀਆਂ ਜਿੱਧਰ ਇਹਨੇ ਜਾਣਾ, ਕਹਿਣਾ ਡਾਇਲੋਗ ਬੋਲ ਇਹ 2.5 ਕਿਲੋ ਕਾ ਆਤ ਹੈ ਕਾਤੀਆ ਤੇ ਤਾੜੀਆਂ ਹੋਏ, ਮੈਂ ਕਹਿੰਦਾ ਪਬਲਿਕ ਮੂਰਖਾਂ ਤੋਂ ਵੀ ਅੱਗੇ ਹੈ,
3: ਅਸੀਂ ਮੂਰਖ ਹੀ ਹਾਂ ਮੇਰੇ ਸਮੇਤ,
1: ਸੁਣ ਲਿਓ ਭਾਰੀ ਬਹੁਮਤ ਨਾਲ ਇਹਨੂੰ ਜਿਤਾਇਆ ਗਿਆ,
3: ਹਾਂਜੀ ਇਹਨੂੰ ਯਾਰ ਪੁੱਛਣਾ ਕਿ ਸਾਲ ਚ ਕਿੰਨੀ ਵਾਰੀ ਤੂੰ ਗੁਰਦਾਸਪੁਰ ਗਿਆ ਭਾਈ,
1: ਇੱਕ ਵਾਰੀ ਵੀ ਨਹੀਂ ਗਿਆ,
3: ਕਿੰਨੀ ਵਾਰੀ ਤੂੰ ਪਾਰਲੀਮੈਂਟ ਵਿੱਚ ਗਿਆ,
1: ਤੇ ਨੰਬਰ 2 ਦੇ ਉੱਤੇ ਇਹਨਾਂ ਨੂੰ ਪਤਾ ਨੀ ਕਿੰਨੇ ਕਰੋੜ ਰੁਪਇਆ ਮਿਲਦਾ ਜਿਹੜਾ ਪਬਲਿਕ ਵੈਲਫੇਅਰ ਵਾਸਤੇ ਜਿੱਥੋਂ ਜਿੱਤੇ ਹੁੰਦੇ ਨੇ ਉੱਥੇ ਇਹਨਾਂ ਨੇ ਦੇਣਾ,
3: ਉਹ ਸਾਰਾ ਹੀ ਖਾ ਜਾਂਦੇ ਆ ਜੀ, ਪਬਲਿਕ ਦੇ ਉੱਤੇ ਤਾਂ ਕੁਝ ਵੀ ਖਰਚ ਨਹੀਂ ਹੁੰਦਾ,
1: ਫਿਟੇ ਨੂੰ ਕਹਿਣ ਨਹੀਂ ਆਇਆ ਤੇ ਗੁਰਦਾਸਪੁਰ ਨੇ ਕਿਤੇ ਆਪਣਾ ਜਲੂਸ ਕਢਾਇਆ, ਤੇ ਜਿਹੜਾ
3: ਇਹ ਗੁਰਦਾਸਪੁਰੀਏ ਫਿਰ ਜਲੂਸ ਕਢਵਾਉਣਗੇ ਆਪਣਾ ਹਾਲੇ ਵੀ, ਕੋਈ ਸ਼ਰਮ ਥੋੜੀ ਆ ਕਿਸੇ ਬੰਦੇ ਨੂੰ,
1: ਮੈਂ ਤੇ ਐਗਜ਼ਾਮਪਲ ਦਿੱਤੀ ਆ ਨਾ, ਅਸੀਂ
3: ਰਾਤੀ ਬੋਤਲਾਂ ਮਿਲ ਜਾਂਦੀਆਂ ਤੇ ਪੈਸੇ ਮਿਲ ਜਾਂਦੇ ਆ, ਸਵੇਰੇ ਵੋਟਾਂ ਵਿਕ ਜਾਂਦੀਆਂ ਨੇ, ਸੱਚਾਈ ਤੇ ਇਹੀ ਆ, ਹਿੰਦੁਸਤਾਨ ਦੇ ਪ੍ਰਜਾਤੰਤਰ ਦੀ ਇਹੀ ਸੱਚਾਈ ਆ, ਕੋਈ ਮੰਨੇ ਚਾਹੇ ਨਾ ਮੰਨੇ,
1: ਸਾਰੇ ਜਿਹੜੇ ਨੇ ਲੋਕ ਸਾਡੇ ਅਫਸਰ ਜਿਹੜੇ ਨੇ ਇਮਾਨਦਾਰੀ ਨਾਲ ਕੰਮ ਹੀ ਨਹੀਂ ਕਰਦੇ,
3: ਪਰ ਨਹੀਂ ਕੁਝ ਲੋਕ ਚੰਗੇ ਵੀ ਹੈਗੇ ਆ, ਇਹ ਨਹੀਂ ਕਿ ਸਾਰੇ ਲੋਕ ਮਾੜੇ ਨੇ,
1: ਕਿਸ਼ਨ ਚੰਦ
3: ਨਹੀਂ, ਕੁਝ ਲੋਕ
1: 100 ਦੇ 7-8 ਚੰਗੇ ਵੀ ਹੋਏ ਜੋ ਬਹੁਤ ਥੋੜੇ ਨੇ ਵਿਚਾਰੇ,
3: ਉਹਨੂੰ ਵਿਚਾਰੇ ਨੂੰ MLA ਨਹੀਂ ਜੀਣ ਦਿੰਦਾ, ਉਹਦੀ ਅੱਜ ਟ੍ਰਾਂਸਫਰ ਇੱਥੇ ਤੇ ਕੱਲ ਉੱਥੇ ਤੇ ਪਰਸੋਂ ਉੱਥੇ, ਉਹਨੂੰ ਕਿਤੇ ਜੀਣ ਦਿੰਦੇ ਆ? ਉਹਦੀ ਨਾ ਫੈਮਿਲੀ ਐਡਜਸਟਮੈਂਟ ਹੈ, ਨਾ ਬੱਚਿਆਂ ਨੂੰ ਪੜ੍ਹਾ ਸਕਦਾ, ਕੁਛ ਨੀ ਕਰ ਸਕਦਾ।
1: ਸਭ ਤੋਂ ਬੁਰੀ ਗੱਲ
3: ਉਹਨੂੰ ਕਹਿੰਦਾ ਵੀ ਤੂੰ ਹੀ ਬੇਈਮਾਨ ਬਣ ਜਾ ਜਿੱਦਾਂ ਦੇ ਅਸੀਂ ਆ।
1: ਗੱਲ ਏਦਾਂ ਵੀ ਸਭ ਤੋਂ ਬੁਰੀ ਗੱਲ ਮੈਨੂੰ ਕੀ ਲੱਗਦੀ ਹੈ ਕਿ
3: ਹਾਂਜੀ
1: MLA ਮਿਨਿਸਟਰ ਬਣੇ ਨੇ ਜੋ ਵੀ ਹੈ, ਉਹ ਪਿੰਡ ਦੇ ਸਰਪੰਚ ਨਹੀਂ ਬਣ ਸਕਦੇ, ਲੇਕਿਨ ਪਾਰਟੀ ਦੀ ਹਵਾ ਨਾਲ ਉਹ ਮਿਨਿਸਟਰੀਆਂ ਤੱਕ ਪਹੁੰਚ ਗਏ। ਪੁਲਿਸ ਹੈ ਨਾ, ਪੁਲਿਸ ਦੇ SP DSP ਜਾਂ ਜੋ ਉਹਨਾਂ ਦੇ ਅੰਡਰ ਕੰਮ ਕਰਦੇ ਨੇ, ਜਿਹੜੇ ਕੱਲ ਅਜੇ ਟੀਮ
3: ਵੇਚਦੇ
1: ਹਨ, ਜਿਹੜੇ ਐਵੇਂ ਤੂੜੀ ਇਕੱਠੀ ਕਰਦੇ ਹੁੰਦੇ ਹਨ, ਉਹਨਾਂ IPS IAS ਕਿੰਨੀਆਂ ਮਿਹਨਤਾਂ ਕਰਕੇ, ਕਿੰਨੀ ਸਟੱਡੀ ਕਰਕੇ, ਕਿੰਨੇ ਸਟਰੋਂਗ ਐਗਜ਼ਾਮੀਨੇਸ਼ਨ ਦੇ ਕੇ ਬਣਦੇ ਨੇ ਕਿਤੇ ਜਾ ਕੇ। ਹਾਂਜੀ
3: ਯਾਰ, ਤੁਸੀਂ ਹਰ ਚੀਜ਼ ਵਾਸਤੇ ਇੱਕ ਮਿਨੀਮਮ ਕੁਆਲੀਫਿਕੇਸ਼ਨ ਰੱਖੀ ਆ, ਤੁਹਾਡੇ MP MLA ਬਣਨ ਵਾਸਤੇ ਕੋਈ ਕੁਆਲੀਫਿਕੇਸ਼ਨ ਨਹੀਂ ਹੈ।
1: ਇਹਨਾਂ ਦਾ ਪਿਓ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਗੀ, ਪ੍ਰਧਾਨ ਮੰਤਰੀ ਬਣਨ ਵਾਸਤੇ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ।
3: ਮਜ਼ਾਕ ਬਣਾ ਰੱਖਿਆ ਸਾਲਾ,
1: ਤੁਸੀਂ ਕਲਰਕ ਲੱਗਣੇ ਨਾ ਕਿਤੇ, ਤੁਹਾਨੂੰ ਤੁਸੀਂ ਘੱਟ ਤੋਂ ਘੱਟ BA ਪਾਸ ਘੱਟ ਤੋਂ ਘੱਟ ਵੈਸੇ ਤੋਂ ਜ਼ਿਆਦਾ ਹੋਣੀ ਚਾਹੀਦੀ ਆ। ਤੇ ਜੇ ਪ੍ਰਧਾਨ ਮੰਤਰੀ ਲੱਗਣਾ ਜਾਂ ਮਿਨਿਸਟਰ ਲੱਗਣਾ, ਕੋਈ ਗੂਠਾ ਵੀ ਹੋਵੋ ਚੱਲ, ਤੇ ਪੁਲਿਸ ਇਹਨਾਂ ਦੇ ਅੰਡਰ ਕੰਮ ਕਰਦੀ ਆ, ਕਿੱਡੀ ਮਾੜੀ ਗੱਲ ਹੈ। ਪੁਲਿਸ ਇਹਨਾਂ ਦੇ ਅੰਡਰ ਕਿਉਂ
3: ਕਰਦੀ? ਉਹ ਮੰਤਰੀ ਸਾਰੇ ਇੱਕ ਚੌਥੀ ਫੇਲ ਬਾਬੇ ਦੇ ਅੱਗੇ ਜਾ ਕੇ ਮੱਥਾ ਟੇਕਦੇ ਰਹਿੰਦੇ ਆ, ਇਹ ਤੇ ਇਹਨਾਂ ਦਾ ਕਿਰਦਾਰ ਹੈ।
1: ਤੇ ਬਣਾਇਆ ਵੀ ਤਾਂ ਬਾਬੇ ਨੇ ਤਵੀਤ ਦੇ ਕੇ ਉਹਨੂੰ ਮੰਤਰੀ ਹੈ ਨਾ, ਵੀ ਆਹ ਲੈ ਤਵੀਤ,
3: ਬੰਦੇ ਪਰੋਲ ਮਿਲ ਜਾਂਦਾ, ਸਭ ਕੁਝ ਮਿਲ ਜਾਂਦਾ ਬਾਬਿਆਂ ਨੂੰ ਫਟਾਫਟ, ਕਿਉਂਕਿ ਉਹ ਪਾਰਟੀ ਦੀਆਂ ਵੋਟਾਂ ਵਾਸਤੇ ਉਹ ਕੰਮ ਕਰਦੇ ਨੇ।
1: ਬਿਲਕੁਲ ਬਿਲਕੁਲ, ਸਾਡਾ ਮਤਲਬ ਕਿ ਇਹ ਤੰਤਰ ਹੀ ਵਿਗੜਿਆ, ਜਿਹੜੇ ਤੁਸੀਂ ਤੇ ਇੱਕ ਦੋ ਡਿਪਾਰਟਮੈਂਟਾਂ ਤੇ ਕੜਪਣ ਰਹੇ ਹੋ, ਇਹ ਨਾ ਸਾਰਿਆਂ ਨੇ ਟੇਬਲਾਂ ਦੇ ਥੱਲੇ ਉਹਦੀ ਹੱਥ ਮਿਲਾਏ ਨੇ, ਪਰ ਜੁਡੀਸ਼ਰੀ ਨਾਲ ਐਗਜ਼ੈਕਟਿਵ ਨੇ ਮਿਲਾਏ ਨੇ, ਤੇ ਪਾਰਲੀਮੈਂਟ ਨਾਲ ਮਤਲਬ ਕਿ ਜੁਡੀਸ਼ਰੀ ਤੇ
3: ਜੁਡੀਸ਼ਰੀ ਵੀ ਕੁਛ ਨੀ ਜੀ। ਇੱਕ ਮਾੜਾ ਜਿਹਾ ਮੇਰਾ ਐਕਸੀਡੈਂਟ ਹੋ ਗਿਆ, ਮੈਂ 6 ਸਾਲ ਭੁਗਤਿਆ, ਪੁਲਿਸ ਵਾਲੇ ਨੇ ਮੇਰੀ ਕਾਰ ਦੇ ਵਿੱਚ ਗੱਡੀ ਮਾਰ ਦਿੱਤੀ, 6 ਸਾਲ ਤੱਕ ਭੁਗਤਿਆ ਮੈਂ, ਹਰ ਪੇਸ਼ੀ ਦੇ ਉੱਤੇ ਜਾਂਦਾ ਸੀਗਾ, ਠੀਕ ਹੈ। ਇਹਨੂੰ ਉਸ ਬੰਦੇ ਦੇ ਸੱਟ ਲੱਗ ਗਈ ਸੀਗੀ, ਉਹਦੀ ਆਪਣੀ ਗਲਤੀ ਨਾਲ ਸੱਟ ਲੱਗੀ, ਮੇਰੀ ਕੋਈ ਗਲਤੀ ਨਹੀਂ ਸੀਗੀ, ਔਰ ਮੈਨੂੰ ਜੱਜ ਨੇ ਅਖੀਰ ਵਿੱਚ ਫਰੀ ਕਰ ਦਿੱਤਾ, ਬਰੀ ਕਰ ਦਿੱਤਾ ਵੈਸੇ ਹੀ ਕਿ ਤੇਰਾ ਕੋਈ ਕਸੂਰ ਨਹੀਂ ਹੈ, ਮੈਂ ਆਇਆ ਜੱਜ ਦੇ। ਪਰ ਯਾਰ 6 ਸਾਲ ਕਿਉਂ ਲਾਏ ਹੈ? ਇਹ ਕੋਈ ਦੇਸ਼ ਦਾ ਕਾਨੂੰਨ ਹੈ? ਕੋਈ ਪੁੱਛ ਪੜਤਾਲ ਨਹੀਂ ਆ, ਕੋਈ ਇਹਦੇ ਵਿੱਚ ਕੋਈ ਟਾਈਮ ਬਾਉਂਡ ਕੋਈ ਚੀਜ਼ ਨਹੀਂ ਹੈਗੀ, ਤੁਸੀਂ ਦੇਸ਼ ਨੂੰ ਕਿੱਥੇ ਲਿਜਾ ਰਹੇ ਹੋ ਯਾਰ?
1: ਬਸ ਤੁਸੀਂ
3: ਮੈਨੂੰ ਬੜਾ ਅਫਸੋਸ ਹੁੰਦਾ ਆਪਣੇ ਦੇਸ਼ ਦੇ ਉੱਤੇ, ਔਰ ਸਭ ਤੋਂ ਜ਼ਿਆਦਾ ਅਫਸੋਸ ਮੈਨੂੰ ਆਪਣੇ ਦੇਸ਼ ਦੇ ਚਲਾਉਣ ਵਾਲਿਆਂ ਉੱਤੇ ਹੁੰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ, ਫਿਰ ਕਿਉਂ ਨੀ ਤੁਸੀਂ ਕਾਨੂੰਨ ਬਣਾਉਂਦੇ?
1: ਇਹਨਾਂ ਸਭ ਨੂੰ ਪਤਾ ਹੈ, ਸਭ ਰਲੇ ਮਿਲੇ ਨੇ, ਇਹ ਕੋਈ ਬੱਚੇ ਨਹੀਂ, ਬੇਬੀ ਨਹੀਂ, ਇਹ ਉਸ ਸਿਸਟਮ ਦੇ ਵਿੱਚ ਨੇ, ਇਹਨਾਂ ਨੂੰ ਪਤਾ ਕਿੱਦਾਂ ਕੰਮ ਹੋ ਰਿਹਾ ਸਰ।
3: ਬਿਲਕੁਲ, ਜਿੰਨੀ ਮਰਜ਼ੀ ਪਰੇਸ਼ਾਨ ਹੋ ਜੇ, ਤੁਹਾਡੇ ਕੰਨ ਦੇ ਉੱਤੇ ਜੂੰ ਤੱਕ ਨਹੀਂ ਰਹਿੰਦੇ।
1: ਉਹ ਬਾਦਸ਼ਾਹ ਨੇ, ਉਹਨਾਂ ਨੂੰ ਕੀ ਲੋੜ, ਇਹਨਾਂ ਕੋਲ ਅਥਾਹ ਪਾਵਰਾਂ ਤੇ ਅਥਾਹ ਪੈਸਾ।
3: ਚਲੋ ਸਰ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅਸੀਂ ਤਾਂ ਭਾਈ ਚੰਗੇ ਬੰਦੇ ਵੀ ਹੈਗੇ ਨੇ ਦੁਨੀਆਂ ਵਿੱਚ, ਕੋਈ ਐਸੀ ਗੱਲ ਨਹੀਂ ਹੈ, ਕੋਈ ਸਾਰੀ ਦੁਨੀਆਂ ਮਾੜੀ ਨਹੀਂ ਹੈ, ਤਦ ਹੀ ਦੁਨੀਆਂ ਚੱਲਦੀ ਪਈ ਹੈ, ਠੀਕ ਹੈ।
1: ਬਿਲਕੁਲ ਜੀ, ਬਿਲਕੁਲ ਚੰਗੇ ਮਾੜੇ ਸਾਰੇ ਇਸੇ ਤਰ੍ਹਾਂ ਹੀ ਆ, ਦੁਨੀਆਂ ਤੇ ਖੱਟੀ ਮਿੱਠੀ ਜਿਹੜੀ ਆ, ਪਰ ਸਾਡਾ
3: ਤੇ ਚਲੋ ਸਾਡੇ ਵੀ ਲੰਘ ਜਾਣੀਆਂ, ਹੋਰ 10 ਸਾਲ ਹੋਣਗੇ ਜਾਂ 10 ਦਿਨ ਹੋਣਗੇ, ਜੋ ਵੀ ਆ ਲੰਘ ਜਾਣੀਆਂ ਸਾਡੀ ਵੀ,
1: ਲੰਘ ਤੇ ਤੁਹਾਡੀ ਜਾਣੀ ਆ, ਪਰ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ ਕਿਉਂ ਨਹੀਂ ਸੋਚਦੇ ਕਿ ਤੁਹਾਡੀ ਦੇਣ ਕੀ ਹੋਏਗੀ?
3: ਉਹ ਫਿਰ ਗੁਲਾਮ ਹੋ ਜਾਓਗੇ ਤੁਸੀਂ, ਮੈਂ ਅੱਜ ਲਿਖ ਕੇ ਦਿੰਨਾ, ਤੁਸੀਂ ਫਿਰ ਗੁਲਾਮ ਹੋ ਜਾਓਗੇ। ਦੇਖੋ ਸਾਡੇ ਵਿੱਚ ਗੱਦਾਰ ਬਹੁਤ ਨੇ, ਜਿਹਨਾਂ ਨੂੰ ਸਿਰਫ ਆਪਣੇ ਆਪ ਤੱਕ ਦੇਸ਼ ਦਿਖਦਾ, ਦੇਸ਼ ਨਹੀਂ ਦਿਖਦਾ, ਦੇਸ਼ ਕਿਸੇ ਬੰਦੇ ਨੂੰ ਨਹੀਂ ਦਿਖਦਾ।
1: ਬਿਲਕੁਲ ਤੁਸੀਂ ਸਹੀ
3: ਫਰਮਾਇਆ, ਆਪਣਾ ਆਪਣਾ ਘਰ ਭਰਨ ਤੇ ਲੋਕ ਲੱਗੇ ਨੇ, ਤੇ ਤੁਸੀਂ ਅੱਜ ਈਰਾਨ ਦਾ ਹਾਲ ਦੇਖ ਲਓ, ਕਿਸੇ ਵੀ ਦੇਸ਼ ਦਾ ਹਾਲ ਦੇਖ ਲਓ, ਜਿੱਥੇ ਲੜਾਈ ਲੱਗੀ ਆ, ਦੇਸ਼ ਸੁਰੱਖਿਅਤ ਹੈ ਤੇ ਉਹ ਬੰਦੇ ਸੁਰੱਖਿਅਤ ਨੇ, ਦੇਸ਼ ਨਹੀਂ ਸੁਰੱਖਿਅਤ ਤੇ ਤੁਹਾਡੇ ਕਰੋੜਾਂ ਰੁਪਏ ਜਿਹੜੇ ਇਕੱਠੇ ਕੀਤੇ ਆ, ਕੌਡੀਆਂ ਦੇ ਭਾਅ ਵਿਕ ਜਾਣਗੇ, ਬਾਊ ਜੀ ਅੱਗਾਂ ਲੱਗ ਜਾਣਗੀਆਂ, ਤੁਸੀਂ ਕਿਸੇ ਜੋਗੇ ਨਹੀਂ ਰਹੋਗੇ।
1: ਬਹੁਤ ਬਹੁਤ ਮਿਹਰਬਾਨੀ ਵੀਰ ਜੀ, ਥੈਂਕ ਯੂ ਵੈਰੀ ਮਚ। ਕਮ ਸੇ ਕਮ ਕੁਛ ਲੋਕ ਤੇ ਆਪਣੇ ਮੁਲਕ ਬਾਰੇ ਸੋਚਦੇ ਨੇ, ਤੁਹਾਨੂੰ ਆਪਣੇ ਦੇਸ਼ ਦਾ ਦੁੱਖ ਹੈ ਹੀ ਆ, ਤੇ ਤੁਸੀਂ ਕਰਾਉਣ ਰਹੇ ਹੋ ਨਾ।
3: ਕਰਲਾਉਣ ਕੀ ਯਾਰ, ਹੁਣ ਮੈਂ ਤੁਹਾਡੇ ਉੱਤੇ ਚੈਨਲ ਦੇ ਉੱਤੇ ਨਾ ਕੁਝ ਬੋਲ ਨਹੀਂ ਸਕਦਾ, ਮੈਂ ਇੱਕ ਲੇਡੀ ਦਾ ਫੋਟੋ ਦੀ ਜਗ੍ਹਾ ਸਲੋਗਨ ਉਹਨੇ ਕੁਝ ਲਿਖਿਆ ਸੀਗਾ, ਉਹ ਮੈਂ ਹੁਣ ਨਾ ਇੱਥੇ ਬੋਲ ਨਹੀਂ ਸਕਦਾ ਤੁਹਾਨੂੰ, ਮੈਨੂੰ ਇੰਨੀ ਹਾਸੀ ਆਈ ਨਾ ਉਹਦੇ ਤੇ, ਉਹਨੇ ਆਪਣੇ ਦੇਸ਼ ਬਾਰੇ
0: ਫਿਰ ਯਾਰ ਤੁਸੀਂ ਕਹੋਗੇ ਕਿ ਮਰਿਆਦਾ ਦੇ ਖਿਲਾਫ ਹੈਗਾ।
1: ਚਲੋ ਚਲੋ ਰਹਿਣ ਦਿਓ, ਕੋਈ ਨੀ।
0: ਚਲੋ ਮੈਂ ਦੱਸ ਦਿੰਦਾ ਫਿਰ ਉਹਨੇ ਕੀ ਬੋਲਿਆ ਸੀਗਾ।
1: ਇੰਗਲਿਸ਼
0: ਉਹਨੇ ਕਿਹਾ ਕਿ ਮੈਨੂੰ ਹੋਰ ਸੈਕਸ ਕਰਨ ਦੀ ਜ਼ਰੂਰਤ ਕੋਈ ਨੀ, ਗੌਰਮੈਂਟ ਮੈਨੂੰ ਰੋਜ਼ ਮੇਰੀ ਅਸੀਂ ਤਾਂ ਅਸੀਂ ਫੇਰਦੀ ਆ, ਸੈਕਸ ਕਰਦੀ ਆ ਗੌਰਮੈਂਟ ਮੇਰੇ ਨਾਲ, ਪਾਕਾ ਕਰਦੀ ਆ ਮੈਨੂੰ। ਆਈ ਨੀਡ ਨੋ ਮੋਰ ਸੈਕਸ ਐਜ ਮਾਈ ਗੌਰਮੈਂਟ ਡੇਲੀ ਫਕਸ ਮੀ। ਔਰ ਮੈਨੂੰ ਇੰਨੀ ਹਾਸੀ ਆਈ ਔਰ ਮੈਂ ਉਹਨੂੰ ਲਿਖਿਆ, ਮੈਂ ਭੈਣ ਮੇਰੀ ਤੂੰ ਮੈਨੂੰ ਇਹ ਦੱਸ ਕਿ ਤੂੰ ਇੰਨੀ ਦੁਖੀ ਆ, ਤੁਹਾਡਾ ਦੇਸ਼ ਕੀ ਇੰਨਾ ਬੇੜਾ ਗਰਕ ਹੋ ਗਿਆ ਉੱਥੇ
1: ਹੋਇਆ।
0: ਪਰ ਉਹਦਾ ਵਿਚਾਰੀ ਦਾ ਕੋਈ ਜਵਾਬ ਨਹੀਂ ਆਇਆ। ਪਰ ਮੈਂ ਉਹਦੀ ਆਤਮਾ ਨੂੰ ਸਲੂਟ ਕਰਦਾ ਕਿ ਉਹਨੇ ਬਿਲਕੁਲ ਮਤਲਬ ਕਿ ਇੱਕ ਨਾ ਸਹੀ
1: ਮਨ ਨਾਲ ਮਤਲਬ ਕਿ ਕੋਈ
0: ਕਿੰਨੀ ਕੁ ਦੁਖੀ ਹੋਏਗੀ ਯਾਰ, ਉਹ ਬੰਦਾ ਕਿੰਨਾ ਕੁ ਦੁਖੀ ਹੋਏਗਾ ਜਿਹਨੇ ਇੰਨੀ ਚੀਜ਼ ਲਿਖੀ ਆ। ਇੱਥੇ ਕਿਹੜਾ ਘੱਟ ਹੋਣ ਡਿਆ
1: ਜੀ? ਬਿਲਕੁਲ ਠੀਕ, ਤੁਸੀਂ ਸਹੀ ਤੇ ਥੈਂਕ ਯੂ।
0: ਦੇਸ਼ ਦੇ ਰਾਜਨੀਤੀਆਂ ਨੂੰ ਸਲਾਮ ਆ, ਰਾਜਨੀਤੀ ਚਲਾਉਣ ਵਾਲਿਆਂ ਨੂੰ। ਪਰ ਲੇਕਿਨ ਯਾਰ ਤੁਸੀਂ ਲੋਕਾਂ ਦੇ ਬਾਰੇ ਹੱਥ ਜੋੜ ਕੇ ਬੇਨਤੀ ਆ, ਕੁਝ ਲੋਕਾਂ ਬਾਰੇ ਸੋਚ ਲਓ ਬਾਈ, ਲੋਕਾਂ ਬਾਰੇ ਸੋਚ ਲਓ। ਸਕੂਲਾਂ ਵਿੱਚ ਸਭ ਚੀਜ਼ਾਂ ਚੇਂਜ ਕਰੋ ਕਿ ਦੇਸ਼ ਭਗਤੀ ਦੀ ਕੋਈ ਲਹਿਰ ਚੱਲੇ ਬੱਚਿਆਂ ਦੇ ਵਿੱਚ। ਹਰ ਬੱਚਾ ਆਪਣੇ ਘਰ ਨੂੰ ਖਿੱਚਦਾ, ਹਰ ਬੱਚਾ ਬੇਈਮਾਨ ਆ, ਹਰ ਪੇਰੈਂਟਸ ਆਪਣੇ ਬੱਚਿਆਂ ਦੇ ਸਾਹਮਣੇ ਬੇਈਮਾਨੀ ਦੀਆਂ ਗੱਲਾਂ ਕਰਦਾ ਤੇ ਤੁਹਾਡਾ ਬੇੜਾ ਗਰਕ ਹੋ ਜਾਣਾ।
1: ਦੱਸ ਆਕਾਸ਼ ਕਿਤੇ ਸਮਝਣ ਇਸ ਗੱਲ ਨੂੰ ਵੀ ਇਹ ਸਾਡਾ ਮੁਲਕ ਹੈ, ਸਾਡੀ ਆਣ ਬਾਣ।
0: ਤੁਸੀਂ ਫੇਰ ਗੁਲਾਮ ਬਣਨਾ ਜਿਸ ਤਰ੍ਹਾਂ 1100 ਸਾਲ ਤੱਕ ਕਿਸੇ ਦੇਸ਼ ਉੱਤੇ ਕਿਸੇ ਬਾਹਰ ਦੇ ਲੋਕਾਂ ਨੇ ਰਾਜ ਨਹੀਂ ਕੀਤਾ।
1: ਬਿਲਕੁਲ ਬਿਲਕੁਲ,
0: ਤੁਸੀਂ ਤੁਹਾਡੇ ਕੋਲ ਬਾਹਾਂ ਵਿੱਚ ਦਮ ਸੀਗਾ, ਸਭ ਚੀਜ਼ ਸੀਗੀ ਤੁਹਾਡੇ ਕੋਲ, ਫਿਰ ਵੀ ਤੁਸੀਂ ਉਹਨਾਂ ਨੂੰ ਨਹੀਂ ਹਰਾ ਪਾਏ।
1: ਬਿਲਕੁਲ ਜੀ,
0: ਸਮਾਜ ਨੂੰ ਵੰਡ ਕੇ ਰੱਖਿਆ ਤੁਸੀਂ, ਅੱਜ ਕਿਉਂ ਖੇਡ ਕੱਢਣ ਡੇ?
1: ਦੁਨੀਆਂ ਦੇ ਕੋਈ ਮੁਲਕ ਨਹੀਂ ਜਿਹੜਾ ਇੰਨੀ ਦੇਰ ਗੁਲਾਮ ਰਿਹਾ ਹੋਵੇ।
0: ਅਰੇ ਸਭ ਤੋਂ ਵਸਟ ਆ, ਤੁਹਾਨੂੰ ਕੋਈ ਬੰਦਾ ਲਾਂਘੇ ਨਹੀਂ ਬਹਿਣ ਦਿੰਦਾ।
1: ਥੈਂਕ ਯੂ ਵੈਰੀ ਮਚ ਵੀਰ ਜੀ, ਬਹੁਤ ਬਹੁਤ
0: ਥੈਂਕ ਯੂ ਸਰ, ਥੈਂਕ ਯੂ
1: ਮਤਲਬ ਕਿ ਸੋਹਣੇ ਖਿਆਲ।
0: ਥੈਂਕ ਯੂ ਸਰ, ਥੈਂਕ ਯੂ, ਓਕੇ,
1: ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਕਿਸ਼ਨ ਚੰਦ ਜੀ ਹੁਣੀ, ਜਿਹੜੇ ਦੋਸਤੋ ਵੇਖ ਲਓ, ਜਿਹੜੇ ਦੇਸ਼ ਨੂੰ ਪਿਆਰ ਕਰਦੇ ਨੇ, ਆਪਣੀਆਂ ਆਪਣੀਆਂ ਕੌਮਾਂ ਨੂੰ, ਆਪਣੀ ਸਭਿਅਤਾ ਨੂੰ, ਆਪਣੇ ਮੁਲਕ ਨੂੰ, ਆਪਣੇ ਇਲਾਕਿਆਂ ਨੂੰ, ਉਹਨਾਂ ਨੂੰ ਦੁੱਖ ਹੁੰਦਾ ਕਿ ਸਾਡੇ ਨਾਲ ਭਾਵੇਂ ਉਹ ਆਪਣੇ ਘਰ ਠੀਕ ਖਾਂਦੇ ਪੀਂਦੇ ਰਹਿੰਦੇ ਨੇ, ਮੌਜਾਂ ਕਰਦੇ ਨੇ, ਲੇਕਿਨ ਉਹਨਾਂ ਨੂੰ ਫਿਕਰ ਹੁੰਦਾ ਵੀ ਸਾਡੇ ਸਮੂਹਿਕ ਤੌਰ ਤੇ ਸਾਡੇ ਨਾਲ ਸਾਡੇ ਹੀ ਕੀ ਕਰ ਰਹੇ ਨੇ। ਇੱਕ ਵਾਰੀ ਮੈਂ ਆਪਣਾ ਪੀਰ ਸਾਹਿਬ ਜਿਹੜੇ ਚੰਡੀਗੜ੍ਹ ਦੇ ਵਕੀਲ ਸਨ, ਉਹ ਹਾਸ ਰਸ ਦੀਆਂ ਕਵਿਤਾਵਾਂ ਲਿਖਦੇ ਹੁੰਦੇ ਸਨ, ਕਵਿਤਾਵਾਂ ਤੇ ਕਹਾਣੀਆਂ, ਉਹਨਾਂ ਦੀ ਮੈਂ ਕਹਾਣੀ ਪੜ੍ਹੀ ਸੀ, ਉਹ ਮੈਨੂੰ ਮੇਰਿਆਂ ਤੋਂ ਹੀ ਬਚਾਓ। ਜੇ ਇੱਕ ਉਹਨਾਂ ਨੇ ਹੋਰ ਕਹਾਣੀ ਲਿਖੀ, ਉਹ ਮੈਨੂੰ ਮੇਰੇ ਤੋਂ ਬਚਾਓ, ਭਾਈ ਕਬਾਲ ਦੀਆਂ ਇਹ ਉਹਨਾਂ ਦੀਆਂ ਕਹਾਣੀਆਂ ਸਨ। ਸੋ ਐਨੀ ਹਾਓ, ਆਪਣਾ ਸਰਦਾਰ ਸੂਬਾ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਤੇ ਤੁਸੀਂ ਬੰਦ ਕਰਦੇ ਹੋ, ਤੇ ਤੁਹਾਡੀ ਵੀ ਦਿਲ ਦੀ ਗੱਲਬਾਤ ਸੁਣੀ ਹੈ ਤੁਹਾਡੇ ਨਾਲ, ਤੇ ਦਿਲ ਦੀਆਂ ਚਾਰ ਗੱਲਾਂ ਬਾਤਾਂ ਕਰੀਏ ਭਾਈ, ਕਿਸ ਤਰ੍ਹਾਂ ਚੱਲ ਰਿਹਾ, ਕੀ ਕਰ ਰਹੇ ਹੋ ਅੱਜ ਕੱਲ ਤੁਸੀਂ? ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਬੇਈਮਾਨਾਂ ਨਾਲ ਮੱਥਾ ਲਾ ਕੇ ਲੱਗਦਾ ਨਹੀਂ ਮੈਂ ਬਚ ਪਾਵਾਂਗਾ, ਡਰ ਗਿਆ ਤੇ ਮਾਰ ਦੇਣਗੇ, ਉਹ ਡਟ ਗਿਆ ਤੇ ਮਰ ਜਾਵਾਂਗਾ। ਉਹ ਦੋਵਾਂ ਹਾਲਤਾਂ ਚ ਮੈਂ ਹੀ ਮਰਨਾ, ਡਰ ਗਿਆ ਤੇ ਮਾਰ ਦੇਣਗੇ, ਡਟ ਗਿਆ ਤੇ ਮਰ ਜਾਵਾਂਗਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਖਹਿਰਾ ਸਾਹਿਬ ਨੇ ਜੇ ਘਰ ਟੱਕਰ ਗਏ, ਕਦੀ ਕਦੀ ਭੱਜ ਨੱਠ ਵਿਚ ਰਹਿੰਦੇ ਨੇ, ਕਿੱਥੇ ਗਏ ਜੀ ਤੁਸੀਂ? ਤੁਹਾਡੀ ਆ ਲੱਭ ਗਿਆ ਜੀ, ਸੂਬਾ ਸਿੰਘ ਜੀ ਹੁਣਾਂ ਨੂੰ ਕਾਲ ਤੇ ਕਰ ਦਿੱਤੀ ਹੈ, ਬਿਜੀ ਆਦਮੀ ਨੇ ਉਹ, ਕਿਤੇ ਹੋ ਸਕਦਾ ਦੇਰ ਹੋ ਗਈ ਹੈ ਉਹਨਾਂ ਨੂੰ, ਤੇ ਸੁਣਦੇ ਹਾਂ ਸੁਣਾਉਂਦੇ ਹਾਂ।

0: ਮੇਰਾ ਖਿਆਲ ਹੈ ਭਾਈ ਉਹ ਅੱਗੇ ਪਿੱਛੇ ਹੋ ਗਏ ਨੇ ਥੋੜੇ ਜਿਹੇ। ਹਾਂਜੀ ਤੇ ਮੈਂ ਇਸ ਤਰ੍ਹਾਂ ਕਰਦਾ ਭਾਈ 10 ਕੁ ਮਿੰਟ ਤੁਹਾਡੇ ਨਾਲ ਗੱਲਬਾਤ ਕਰਾਂ ਫਿਰ ਕੋਈ ਮੈਂ ਵੇਖ ਲਾਂ ਕੋਈ ਹੋਰ ਕਾਲ ਤੇ ਨਹੀਂ ਆਈ ਮਿਸ ਕਾਲ ਕੋਈ ਵੀ ਇਹਨਾਂ ਦੇ ਵਿੱਚ ਸੁਭਾ ਸਿੰਘ ਕਿਸ਼ਨ ਚੰਦ ਬਲਵੀਰ ਤੇ ਰਾਜਾ ਸ਼ਾਹ ਹੋਣਾ ਦਾ ਨਹੀਂ ਉਹਨਾਂ ਦੀ ਅਜੇ ਕਾਲ ਨਹੀਂ ਆਏ ਮੈਂ ਉਹਨਾਂ ਨੂੰ ਕਾਲ ਕਰਕੇ ਵੇਖ ਲਾਂ ਜੇ ਉਹ ਆ ਲਓ ਮੈਂ ਉਹਨਾਂ ਨੂੰ ਰਿੰਗ ਮਾਰ ਦਿੱਤੀ ਆ ਉਹਨਾਂ ਮੈਨੂੰ ਬੈਕ ਕਾਲ ਕਰ ਲੈਣੀ ਹੈ ਜੇ ਅੱਛਾ ਦੋਸਤੋ ਤੁਸੀਂ ਕਦੀ ਸੁਣਿਆ ਕਿ ਭਾਰਤ ਵਿੱਚ ਜਿਸ ਤਰ੍ਹਾਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਨੇ ਹਾਂਜੀ ਜਾਂ ਅਸੀਂ ਪੁਰਾਣਾ ਚੰਗਾ ਸਮਾਨ ਵੇਚਣ ਦੇ ਲੱਗਦੇ ਨੇ ਨਾ ਬਾਜ਼ਾਰ ਡੰਗਰਾਂ ਦੀਆਂ ਮੰਡੀਆਂ ਇਸੇ ਤਰ੍ਹਾਂ ਹੀ ਭਾਰਤ ਵਿੱਚ ਕਈਆਂ ਸਟੇਟਾਂ ਵਿੱਚ ਔਰਤਾਂ ਦੀ ਮੰਡੀ ਵੀ ਲੱਗਦੀ ਹੈ ਹੁਣ ਇਸ ਵਕਤ ਵੀ ਇਹ ਬੜਾ ਅਜੀਬ ਜਿਹਾ ਟੌਪਿਕ ਹੈ ਜਿਹਦੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਸ਼ਾਇਦ ਤੁਸੀਂ ਕਦੀ ਸੁਣਿਆ ਹੋਵੇਗਾ ਇਹ ਮੈਂ ਗੱਲ ਆਪਣੇ ਸੋਹਣੇ ਭਾਰਤ ਦੀ ਕਰ ਰਿਹਾ ਵਿਦੇਸ਼ ਦੀ ਨਹੀਂ ਕਰ ਰਿਹਾ ਸਾਡੇ ਭਾਰਤ ਵਿੱਚ ਤੁਸੀਂ ਕਿਸੇ ਦੀ ਵਾਈਫ ਕਿਰਾਏ ਤੇ ਲੈ ਸਕਦੇ ਹੋ ਜਾਂ ਕੁਆਰੀ ਕੁੜੀ ਕੁਝ ਸਾਲਾਂ ਵਾਸਤੇ ਸਦਾ ਵਾਸਤੇ ਵੀ ਕੁਝ ਸਾਲਾਂ ਵਾਸਤੇ ਤੇ ਮੈਂ ਇਹ ਲੱਗਾ ਗੱਲ ਦੱਸਣ ਜੀ ਤੁਹਾਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰ ਡਿਸਟ੍ਰਿਕਟ ਦਾ ਇੱਕ ਪਿੰਡ ਹੈ ਤੁਸੀਂ ਉੱਥੇ ਮੰਡੀ ਲੱਗਦੀ ਹੈ ਔਰਤਾਂ ਦੀ ਤੇ ਕੁੜੀਆਂ ਦੀ ਤੁਸੀਂ ਇੱਕ ਹਫ਼ਤੇ ਵਾਸਤੇ 6 ਮਹੀਨੇ ਵਾਸਤੇ ਜਾਂ 1 ਸਾਲ ਵਾਸਤੇ ਵਾਈਫ ਕਿਰਾਏ ਤੇ ਲੈ ਸਕਦੇ ਹੋ ਤੇ ਹੋਰ ਸਟੇਟਾਂ ਚ ਵੀ ਇਹੋ ਜਿਹਾ ਪਰ ਅੱਜ ਮੈਂ ਗੱਲ ਜਿਨ੍ਹਾਂ ਦੀ ਕਰਨ ਲੱਗਾ ਵਾ ਉਹ ਹੈ ਮੱਧ ਪ੍ਰਦੇਸ਼ ਦੀ ਇਹੋ ਜਿਹਾ ਰਿਵਾਜ ਕਿੱਦਾਂ ਪੈਦਾ ਹੋਇਆ ਇਹਦੇ ਕੀ ਕਾਰਨ ਰਹੇ ਹੋਣਗੇ ਉਸ ਪਿੰਡ ਵਿੱਚ ਨਾ ਹਰ ਸਾਲ ਬਾਜ਼ਾਰ ਲੱਗਦਾ ਤੇ ਉਸ ਬਾਜ਼ਾਰ ਵਿੱਚ ਲੋੜਵੰਦ ਜਿਹੜੇ ਲੋਕ ਨੇ ਨਾ ਉਹ ਆਪਣੀਆਂ ਬੇਟੀਆਂ ਤੇ ਪਤਨੀਆਂ ਨੂੰ ਲੈ ਕੇ ਆਉਂਦੇ ਨੇ ਤੇ ਲੋੜਵੰਦ ਗਾਹਕ ਵੀ ਉੱਥੇ ਆਉਂਦੇ ਨੇ ਬਿਲਕੁਲ ਪਸ਼ੂ ਮੰਡੀ ਵਾਂਗ ਹੀ ਜਿਸ ਤਰ੍ਹਾਂ ਪਸ਼ੂਆਂ ਦੀ ਵਿਕਰੀ ਹੋ ਰਹੀ ਹੁੰਦੀ ਹੈ ਉੱਥੇ ਹਰ ਕੋਈ ਆਪਣੀ ਵਾਈਫ ਚੁਣ ਸਕਦਾ ਉਹਨਾਂ ਦੇ ਵਿੱਚੋਂ ਮਹੀਨੇ 6 ਮਹੀਨੇ ਦਾ ਜਾਂ 1 ਸਾਲ ਵਾਸਤੇ ਤੁਸੀਂ ਉਹ ਕਿਰਾਏ ਤੇ ਲੈ ਸਕਦੇ ਹੋ ਸੋਹਣੀਆਂ ਔਰਤਾਂ ਤੇ ਕੁੜੀਆਂ ਦੀ ਬੋਲੀ ਲੱਗਦੀ ਹੈ ਜਿਹੜੀਆਂ ਜਰਾ ਕਿਊਟ ਨਜ਼ਰ ਆਉਂਦੀਆਂ ਨੇ ਤੇ ਵਸਤੂਆਂ ਵਾਂਗ ਜਿਹੜਾ ਜ਼ਿਆਦਾ ਪੈਸੇ ਦੇ ਦੇਗਾ ਉਹ ਲੈ ਜਾਏ ਇੱਥੇ 2 ਪਾਰਟੀਆਂ ਚ ਡੀਲ ਹੁੰਦੀ ਹੈ ਸੱਜਣੋ ਇੱਕ ਉਹ ਜੋ ਔਰਤਾਂ ਨੂੰ ਕਿਰਾਏ ਤੇ ਦੇ ਰਹੇ ਹੁੰਦੇ ਨੇ ਤੇ ਦੂਜੇ ਉਹ ਨੇ ਜੋ ਲੈ ਰਹੇ ਹੁੰਦੇ ਨੇ ਜਦੋਂ ਇਹਨਾਂ ਵਿੱਚ ਆਪਸ ਵਿੱਚ ਗੱਲਬਾਤ ਹੋ ਜਾਂਦੀ ਹੈ ਭਾਅ ਤੈਅ ਹੋ ਜਾਂਦਾ ਉਹ ਜਿਹੜੀਆਂ ਜ਼ਿਆਦਾ ਖੂਬਸੂਰਤ ਹੈ ਉਹਨਾਂ ਦੀ ਤੇ ਲੱਗਣੀ ਹੈ ਬੋਲੀ ਇਹ ਜਿਸ ਤਰ੍ਹਾਂ ਵੀ ਖੜੇ ਨੇ ਪਤਾ ਨਹੀਂ ਲੜਕੀ ਦੇ ਚਾਚੇ ਤਾਏ ਜਾਂ ਪਿਓ ਹੋਏਗਾ ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਨੇ ਵੀ ਉਹ ਪਿਓ ਕੁੜੀ ਦਾ ਕਹੇਗਾ ਕਿ ਇੰਨੇ ਪੈਸੇ ਦੇ ਦੋ 6 ਮਹੀਨੇ ਵਾਸਤੇ ਜਾਂ ਸਾਲ ਵਾਸਤੇ ਅਗਰ ਉਹ ਆਪਸ ਵਿੱਚ ਸੈਟਲਮੈਂਟ ਹੋ ਜਾਂਦੀ ਹੈ ਉਹਨਾਂ ਦੀ ਤੇ ਉਹ ਠੀਕ ਹੈ ਤਾਂ ਠਾਂ ਕਰ ਲੈਂਦੇ ਨੇ ਜੋ ਦੋਸਤੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਹ ਸਾਰਾ ਕੁਝ ਤੁਸੀਂ ਨੈੱਟ 'ਚ ਵੀ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਇਸ ਤੋਂ ਵੀ ਗਾਹ ਖਤਰਨਾਕ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ ਵੇਖਣ ਨੂੰ ਮਿਲਣਗੀਆਂ ਤੇ ਫਿਰ ਜਿਹੜੀਆਂ ਜ਼ਰਾ ਕਿਊਟ ਨੇ ਜ਼ਿਆਦਾ ਸੋਹਣੀਆਂ ਨੇ ਉਹਨਾਂ ਦੀ ਲਾਮੀ ਵੀ ਹੋ ਜਾਂਦੀ ਹੈ। ਤੇ ਜਿਹੜਾ ਐਗਰੀਮੈਂਟ ਹੁੰਦਾ ਵਾ, ਐਗਰੀਮੈਂਟ ਨੂੰ ਇੱਕ ਸਰਕਾਰੀ ਅਸ਼ਟਾਮ ਤੇ ਲਿਖਿਆ ਜਾਂਦਾ ਹੈ। ਜੋ ਅਸ਼ਟਾਮ ਆਮ 50 ਰੁਪਏ ਦਾ ਨਹੀਂ ਹੁੰਦਾ, ਜਿਹੜਾ ਤੁਸੀਂ ਕਚਹਿਰੀਆਂ ਚੋਂ ਲੈਂਦੇ ਹੋ, ਕਈ ਤਰ੍ਹਾਂ ਦੇ ਹੁੰਦੇ ਨੇ, ਇਹ 50 ਰੁਪਏ ਦਾ ਹੁੰਦਾ। ਇਹਦੇ ਉੱਪਰ ਲਿਖਿਆ ਜਾਂਦਾ ਹੈ ਕਿ ਇਸ ਔਰਤ ਨੇ ਕਿੰਨੇ ਦਿਨ ਜਾਂ ਕਿੰਨੇ ਮਹੀਨੇ ਉਸ ਬੰਦੇ ਨਾਲ ਰਹਿਣਾ ਜਿਹੜਾ ਉਹਨੂੰ ਇੰਨੇ ਪੈਸੇ ਦੇ ਕੇ ਲੈ ਰਿਹਾ, ਜਿਹਨੇ ਖਰੀਦਿਆ। ਜਦੋਂ ਉਹ ਟਾਈਮ ਪੂਰਾ ਹੋ ਜਾਏਗਾ ਤੇ ਐਗਰੀਮੈਂਟ ਖਤਮ ਹੋ ਗਿਆ, ਤਾਂ ਫਿਰ ਔਰਤ ਨੂੰ ਉਸਦੇ ਪਰਿਵਾਰ ਕੋਲ ਜਾਂ ਉਹਦੇ ਹਸਬੈਂਡ ਕੋਲ ਵਾਪਸ ਪਹੁੰਚਾ ਦਿੱਤਾ ਜਾਂਦਾ, ਜਿਹੜਾ ਲੈ ਕੇ ਗਿਆ ਐਗਰੀਮੈਂਟ ਤੇ ਸਾਰਾ ਕੁਝ ਲਿਖਿਆ ਹੁੰਦਾ, ਤੇ ਉਹ ਵਾਪਸ ਵੀ ਕਰ ਜਾਂਦੇ ਨੇ। ਤੇ ਜਦੋਂ ਉਹ ਵਾਪਸ ਲੈ ਆਉਂਦੇ ਨੇ ਤੇ ਉਹਦਾ ਹਸਬੈਂਡ ਜਾਂ ਪਰਿਵਾਰ ਜਿਨ੍ਹਾਂ ਨੂੰ ਵੀ ਉਹ ਬਿਲੋਂਗ ਕਰਦੀ ਹੈ, ਉਹ ਉਹਨੂੰ ਫਿਰ ਮੰਡੀ ਚ ਲੈ ਆਉਂਦੇ ਨੇ। ਅਗਰ ਉਹ ਲੜਕੀ ਜਿਹੜੀ ਇਹਨਾਂ ਨੇ ਕਿਰਾਏ ਤੇ ਦਿੱਤੀ ਹੈ ਕਿਸੇ ਬੰਦੇ ਨੂੰ ਜਾਂ ਔਰਤ ਉਸ ਆਦਮੀ ਨੂੰ ਪਸੰਦ ਆ ਜਾਏ ਤੇ ਉਹ ਆਪਣਾ ਐਗਰੀਮੈਂਟ ਐਕਸਟੈਂਡ ਵੀ ਕਰਵਾ ਸਕਦਾ ਜਿੰਨੀ ਦੇਰ ਉਹ ਚਾਹੇ। ਜਦੋਂ ਵਾਪਸ ਕਰਨ ਆਏਗਾ ਤੇ ਕਹੇਗਾ ਮੈਂ ਵਾਪਸ ਨਹੀਂ ਕਰਨੀ ਤੇ ਮੈਨੂੰ ਐਕਸਟੈਂਡ ਕਰ ਦਿਓ 6 ਮਹੀਨੇ ਸਾਲ ਵਾਸਤੇ। ਜੇ ਔਰਤ ਜਿਹੜੀ ਹੈ ਨਾ, ਜਦੋਂ ਉਹਨੂੰ ਦੋਸਤੋ ਪਹਿਲਾਂ ਸੂਬਾ ਸਿੰਘ ਨਾਲ ਗੱਲਾਂ ਕਰ ਲਈਏ, ਉਹਦੇ ਬਾਅਦ ਮੈਂ ਕੈਰੀ ਓਨ ਰੱਖਾਂਗਾ ਤੁਹਾਡੇ ਨਾਲ ਗੱਲਬਾਤ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਜਟ ਸਾਹਿਬ, ਕੀ ਹਾਲ ਸਰ?
0: ਮਿਹਰਬਾਨੀ, ਚੜ੍ਹਦੀ ਕਲਾ ਚਾਂ ਜੀ, ਤੇ ਵੇਖ ਲਓ ਰੌਣਕਾਂ ਲੱਗੀਆਂ ਨੇ। ਮੈਂ ਸੋਚਿਆ ਕਿ ਤੁਸੀਂ ਸ਼ਾਇਦ ਥੋੜੇ ਜਿਹੇ ਕਿਤੇ ਅੱਗੇ ਪਿੱਛੇ ਹੋ ਗਏ ਹੋਵੋਗੇ,
1: ਦੋ ਮਿੰਟ ਹੀ ਨਾ ਇੱਧਰ ਉੱਧਰ, ਦੋ ਹੀ ਮਿੰਟ ਜਿਹੜਾ ਕੋ ਬੱਚਿਆਂ ਦੇ ਮੈਚ ਦੇਖਣੇ, ਉੱਥੇ ਬੈਠ ਗਿਆ ਮੈਂ।
0: ਅੱਛਾ, ਮੈਂ ਵੀ ਲੇਟ ਹੋ ਗਿਆ ਤੁਹਾਨੂੰ
1: ਜੀ ਜੀ
0: ਗੱਲਾਂ ਬੜੀਆਂ ਚੱਲਣ ਡਈਆਂ ਸਨ। ਕੋਈ
1: ਜੀ ਸਰ,
0: ਪਹਿਲਾਂ ਕਿਸ਼ਨ ਚੰਦ ਜੀ ਆਏ ਦੇਸ਼ ਦੇ ਦੁੱਖ ਬੜੇ ਹੋ ਕੇ ਦੱਸਣ ਡੇ ਵੀ ਕੀ ਸਿਸਟਮ ਹੈ ਸਾਡੇ ਮੁਲਕ ਦੇ ਵਿੱਚ, ਮਤਲਬ ਕਿੱਦਾਂ ਚੱਲ ਰਿਹਾ
1: ਮੁਲਕ ਦਾ ਸਿਸਟਮ ਤੇ ਵਾਕਿਆ ਅਰਦਾਸ ਕਰਨ ਵਾਲਾ। ਪਰ ਜਿਹੜਾ ਦਿਨ ਅੱਜ ਤੁਸੀਂ ਇੱਕ ਆਪਣਾ ਬਣਾਇਆ ਹੋਇਆ ਰੇਡੀਓ ਦਾ ਜੋ ਮਤਲਬ ਪ੍ਰੋਟੋਕੋਲ, ਉਹਦੇ ਮੁਤਾਬਕ ਤੇ ਜਿਹੜਾ ਲਾਸਟ ਹੁੰਦਾ ਆ ਉਹ ਹੱਸ ਸ਼ੁਗਲ ਵਾਲਾ, ਹਾਸੇ ਠੱਠੇ ਵਾਲਾ,
0: ਦੋਸਤੋ ਮੇਰਾ ਖਿਆਲ ਨੈਟ ਦੀ ਪ੍ਰੋਬਲਮ ਕਰਕੇ।
1: ਹੈਲੋ,
0: ਹਾਂਜੀ ਹਾਂਜੀ, ਆ ਰਹੀ ਹੁਣ ਆਵਾਜ਼ ਆ ਰਹੀ ਹੈ ਤੁਹਾਡੀ?
1: ਹਾਂਜੀ ਬਾਜਾ ਸਾਹਿਬ, ਆ ਰਹੀ ਆਵਾਜ਼?
0: ਬਿਲਕੁਲ ਫਸਟ ਕਲਾਸ, ਬਹੁਤ ਸੋਹਣੀ
1: ਜੀ। ਪਾਤਰ ਸਾਹਿਬ ਕਹਿੰਦੇ ਆ, ਤੂੰ ਉੱਠ ਜਗਾ ਦੇ ਮੋਮਬੱਤੀਆਂ, ਇੱਥੇ ਤੇ ਵਗਦੀਆਂ ਰਹਿਣੀਆਂ ਪੌਣਾ ਕੁ ਪੱਤੀਆਂ।
0: ਵਾਹ,
1: ਤੇ ਇੱਦਾਂ ਵਾ ਵੀ ਜਿਹੜਾ ਹੁਣੇ ਜੇ ਨਾ ਬਾਜਾ ਸਾਹਿਬ ਪਿਛਲੇ ਵਰਲਡ ਹੈਪੀਨੈਸ ਡੇ ਸੀਗਾ, ਮੈਨੂੰ ਪੱਕੀ ਤਰ੍ਹਾਂ ਡੇਟ ਤੇ ਹੁਣ ਯਾਦ ਨਹੀਂ ਗਏ, ਕੋਈ 10 ਦਿਨ ਹਫ਼ਤੇ ਤੋਂ 10 ਦਿਨ ਪਹਿਲਾਂ ਦੀ ਗੱਲ ਹੈ। ਹੈਲੋ
0: ਜੀ, ਮੈਂ ਬਿਲਕੁਲ ਤੁਹਾਨੂੰ ਜਵਾਬ ਦੇ ਰਿਹਾ, ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਮੇਰੀ
1: ਹੈਲੋ
0: ਪਹੁੰਚ ਨਹੀਂ ਰਹੀ ਤੁਹਾਡੇ ਤੱਕ,
1: ਕੱਟੀ ਜਾਂਦੀ ਆਵਾਜ਼ ਚੋਂ, ਕੱਟੀ ਜਾਂਦੀ ਨੈਵ ਦਾ ਨੈਵ ਦਾ
0: ਬਿਲਕੁਲ ਠੀਕ ਠਾਕ ਆ ਰਹੀ ਆਵਾਜ਼, ਬੋਲੋ।
1: ਅੱਛਾ ਜੀ, ਠੀਕ ਹੈ ਠੀਕ ਠੀਕ। ਅੱਛਾ ਬਾਜਵਾ ਸਾਹਿਬ, ਵਰਲਡ ਹੈਪੀਨੈਸ ਡੇ ਦੇ ਉੱਤੇ ਨਾ ਸੰਸਾਰ ਪੱਧਰ ਤੇ ਦੁਨੀਆਂ ਦੇ ਖੁਸ਼ ਲੋਕਾਂ ਦੇ ਦਰਜਾਬੰਦੀ ਕੀਤੀ ਜਾਂਦੀ ਆ, ਤੇ ਉਹਦੇ ਵਿੱਚ ਮਤਲਬ ਸਾਡੇ ਦੇਸ਼ ਦਾ ਜਿਹੜਾ ਨਾਂ ਹੈ 147ਵੇਂ ਨੰਬਰ ਤੇ, ਟੋਟਲ ਸਾਰੇ ਵਰਲਡ ਦੇ ਵਿੱਚ 195 ਦੇਸ਼ ਨੇ
0: ਜੀ।
1: ਤੇ ਆਪਣੇ ਜਿਹੜੇ ਪਾਕਿਸਤਾਨ ਤੋਂ ਆਪਾਂ ਇਸ ਮਸਲੇ ਚ ਪਿੱਛੇ ਆ, ਮਤਲਬ ਕਾਫੀ ਸਾਡੇ ਲੋਕਾਂ ਦਾ ਜਿਹੜਾ ਨਾ, ਚਲੋ ਖੈਰ ਠੀਕ ਹੈ, ਕੋਈ ਸਿਸਟਮ ਦੀਆਂ ਰਾਜਨੀਤੀ ਦੀਆਂ ਵੀ ਉਹ ਕਿਸੇ ਚੰਦੀ ਦੀ ਗੱਲ ਨਾ ਆਪਾਂ ਸਹਿਮਤ ਹਾਂ, ਪਰ ਇਹ ਸਭ ਕਾਹੇ ਨੂੰ ਛੱਡ ਕੇ ਨਾ, ਸਾਰੀਆਂ ਗੱਲਾਂ ਤੋਂ ਛੱਡ ਕੇ, ਤੇ ਕਿਸ ਵੇਲੇ ਜਿੱਦਾਂ ਨਾ ਉਹ ਮਤਲਬ ਜਿੱਦਾਂ ਇੱਕ ਫਕਰ ਦਰਵੇਸ਼ ਤਬੀਅਤ ਦੇ ਹੁੰਦੇ ਆ ਨਾ, ਮਤਲਬ ਬਾਬੇ, ਤੇ ਵੀ ਇਹ ਦੁਨੀਆਂ ਨੂੰ ਭੁੱਲ ਕੇ ਕਿਸੇ ਵੇਲੇ ਥੋੜਾ ਜਿਹਾ ਵੀ ਉਹ ਗੱਲ ਸੀ, ਖੁਸ਼ ਵੀ ਹੋਣਾ ਚਾਹੀਦਾ, ਹਾਸਾ ਠੱਠਾ ਵੀ, ਇਹ ਸਿਸਟਮ ਤੇ ਏਦਾਂ ਹੀ ਰਹਿਣਾ, ਏਦਾਂ ਹੀ ਚੱਲਦਾ ਰਹਿਣਾ,
0: ਸ਼ੁਗਲ ਵੀ ਹੋਣਾ ਚਾਹੀਦਾ ਥੋੜਾ,
1: ਸ਼ੁਗਲ ਵੀ ਹੋਣਾ ਚਾਹੀਦਾ। ਠੀਕ ਤੁਸੀਂ ਇਹਦਾ ਜਿਹੜਾ ਚੁਣਿਆ ਨਾ ਰੇਡੀਓ, ਇੱਕ ਦਿਨ ਸ਼ਾਇਦ ਐਤਵਾਰ, ਲਾਸਟ ਐਤਵਾਰ ਜਿਹੜਾ ਮਹੀਨੇ, ਤੇ ਉੱਥੇ ਹਲਕੀ ਫੁਲਕੀਆਂ ਗੱਲਾਂ
0: ਆਪਣਾ ਖਹਿਰਾ ਸਾਹਿਬ ਵਿਚਾਰੀ ਪਿੱਟਣ ਡਈ ਆ, ਲੜਾਈਆਂ ਲੱਗੀਆਂ, ਮਜਾਇਲਾਂ ਡਿੱਗਣ ਡਈਆਂ ਨੇ, ਤੇ ਕਿਤਨਾ ਹਾਸੇ ਵੰਡਣ ਦੀ, ਕਿਤਨਾ ਹਾਸੀਏ, ਹਾ ਹਾ ਹਾ ਹਾ ਕਰਕੇ
1: ਰੋਜ਼। ਪਰ ਇਹਦੇ ਵਿੱਚ ਜਿਹੜਾ ਸਾਡਾ ਪੰਜਾਬ ਦਾ, ਮੈਂ ਤੁਹਾਡੀ ਗੱਲ ਦਾ ਥੋੜੀ ਜਿਹੀ ਵਿੱਚ ਮੇਰੇ ਸ਼ਰ ਮੈਂ ਬੋਲ ਪਿਆ ਵਾ, ਜਿਹੜਾ ਹੈਲੋ
0: ਤੁਸੀਂ ਬੋਲੀ ਜਾਓ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ। ਹੈਲੋ, ਆਵਾਜ਼ ਦੀ ਵੇਟ ਨਾ,
1: ਹਾਂਜੀ ਹਾਂਜੀ, ਉਹ ਨਾ ਟੂ ਟੂ ਕਰ ਸਰਬਲ ਸਰ, ਸਾਡੇ ਪੰਜਾਬ ਦਾ ਕਲਚਰ ਹੀ, ਸਭਿਆਚਾਰ, ਇਤਿਹਾਸ ਜਿਹੜਾ ਨਾ, ਪੌਣ ਪਾਣੀ ਦੇ ਸਾਡੀ ਵਿਰਾਸਤ ਹੀ ਏਦਾਂ ਦੀ ਆ ਵੀ ਇੱਥੇ ਚੜ੍ਹਦੀ ਕਲਾ ਚ ਰਹਿਣਾ, ਕੁਛ ਹੋ ਜੇ ਕਿਸੇ ਵੀ ਕੀਮਤ ਦੇ ਉੱਤੇ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ, ਤੇ ਕਿਸੇ ਵੀ ਮੁਸੀਬਤ, ਕੋਈ ਵੀ ਮੁਸ਼ਕਲ ਪ੍ਰੋਬਲਮ ਹੋਵੇ ਤੇ ਉਹਨੂੰ ਮਤਲਬ ਹੱਸ ਕੇ ਤੇ ਖਿੜੇ ਮੱਥੇ ਤੇ ਏਦਾਂ ਫੇਸ ਕਰਨਾ, ਮਤਲਬ ਦਲੇਰੀ ਨਾਲ, ਬਹਾਦਰੀ ਨਾਲ, ਇਹ ਸਾਡੇ ਗੁਰੂ ਸਾਹਿਬਾਂ ਦਾ ਮਤਲਬ ਇਸ ਧਰਤੀ ਨੂੰ ਮਤਲਬ ਆਸ਼ੀਰਵਾਦ ਆ। ਤੇ ਇਹ ਪੰਜਾਬੀ, ਚਲੋ ਅਸੀਂ ਮੰਨਦੇ ਆ ਸਮੱਸਿਆਵਾਂ ਬੜੀਆਂ ਨੇ ਜਿਹੜੀ ਇਸ ਵੇਲੇ ਖਾਸ ਕਰਕੇ ਜਿਹੜੀ ਸੰਸਾਰ ਪੱਧਰ ਦੇ ਉੱਤੇ, ਇੱਕ ਕਹਿੰਦੇ ਆ ਨਾ ਵੀ ਧਰਤੀ ਬਰੂਦ ਦੇ ਢੇਰ ਦੇ ਉੱਤੇ ਪਈ ਆ, ਭਾਈ ਸਿਆਣੇ ਵਿਗਿਆਨੀ ਵਿਦਵਾਨ ਦੀ ਵੀ ਕਹਿੰਦੇ ਆ ਵੀ ਜਿੰਨਾ ਬਰੂਦ ਇਸ ਧਰਤੀ ਤੇ ਇਸ ਵੇਲੇ ਪਿਆ ਵਾ ਨਾ ਮੁਲਕਾਂ ਕੋਲ, ਏਦਾਂ ਦੀਆਂ ਇੱਕ ਨੀ 20 ਧਰਤੀਆਂ ਹੋਰ ਮਤਲਬ ਬਰਬਾਦ ਹੋ ਸਕਦੀਆਂ, ਉੱਡ ਸਕਦੀਆਂ।
0: ਅੱਛਾ ਗੱਲ ਆ ਏਦਾਂ, ਇਹ ਤੇ ਬਰਬਾਦ ਕਰ ਦੇਣੀ ਆ ਫਿਰ 12 ਘੰਟੇ ਆ ਜੀ, ਤੇ ਫਿਰ 23 ਧਰਤੀਆਂ ਲੱਭਦੇ ਫਿਰਾਂਗੇ।
1: ਮੇਰੇ ਕਹਿਣਾ ਮਤਲਬ ਵੀ ਉਹਨਾਂ ਵਾਸਤੇ ਮਤਲਬ ਇੰਨੇ ਗੁਣਾ 20 ਗੁਣਾ ਵੱਧ ਵੀ ਇਹ ਇੱਕ ਧਰਤੀ, ਕਹਿਣ ਦਾ ਮਤਲਬ ਇਹ ਆ ਵਿਦਵਾਨ ਦਾ ਵੀ ਇਹਨੂੰ ਇਹਨੂੰ ਖਰਾਬ ਕਰਨ ਲਈ ਮਤਲਬ ਇੱਕ ਗੁਣਾ ਹੀ ਬੜਾ ਸੀ ਤੇ 20 ਗੁਣਾ ਹੋਰ ਹੈਗਾ ਪਿਆ ਵਾ, ਮਤਲਬ
0: ਇਹ ਧਰਤੀ ਬਰਬਾਦ ਕਰਕੇ ਅਸੀਂ ਦੂਜੇ ਚੰਨ ਤਾਰਿਆਂ ਨੂੰ ਬਰਬਾਦ ਕਰਨ ਚਲੇ ਜਾਂਦੇ ਹਾਂ, ਫਿਰ ਵਾਪਸ ਕਿਤੇ ਤੇ ਆਵਾਂਗੇ? ਇਹ ਤੇ ਅਸੀਂ ਪਹਿਲਾਂ ਬਰਬਾਦ ਕਰਕੇ ਉਧਰ ਨੂੰ ਜਾਣਾ,
1: ਵਾਪਸ ਫੇਰ ਮੁੜ ਕੇ ਕੋਈ 100,000 ਲੱਖਾਂ ਸਾਲ ਫੇਰ ਬੰਦੇ ਨੂੰ ਮੁੜ ਕੇ ਦੋਹਰੇ ਜਨਮ ਲੈਣ ਲਈ ਲੱਗਣਗੇ, ਜੋ ਲੱਛਣ ਲੱਗ ਰਹੇ ਆ ਨਾ ਵਰਲਡ ਵਾਈਡ ਮਤਲਬ, ਤੇ ਖਾਸ ਕਰਕੇ ਇੱਕੋ ਹੀ ਜਿਹੜੇ ਟਰੰਪ ਸਾਹਿਬ ਦੇ ਉਹ ਜੀ ਜੀ ਜੀ
0: ਜਿਹੜੇ ਟਰੰਪ ਸਾਹਿਬ ਨੇ ਨਾ ਕਿਸ ਤਰ੍ਹਾਂ, ਮੈਂ ਬਹੁਤ ਛੋਟਾ ਜਿਹਾ ਐਕਸਪਲੇਨ ਹੈ, ਜੋ ਬੰਦਾ ਰਾਤ ਨੂੰ ਕੁਛ ਦਿਨੇ ਕੁਛ ਕਹਿੰਦਾ, ਉਹ ਬੰਦੇ ਦਾ ਫਿਰ ਗਿਆ ਦਿਮਾਗ ਮੇਰਾ ਖਿਆਲ ਹੈ,
1: ਬਿਲਕੁਲ
0: ਨਹੀਂ ਅਮਰੀਕਾ ਵਾਸਤੇ ਵੀ ਘਾਤਕ ਹੈ ਓਨਾ ਹੀ ਜਿੰਨਾ ਜਿੰਨਾ ਦੁਨੀਆਂ ਵਾਸਤੇ ਘਾਤਕ।
1: ਆਪਾਂ ਆਪਾਂ ਵੇਖੋ ਸਿੰਪਲ ਸਧਾਰਨ ਬੰਦੇ ਹੀ ਆ ਨਾ, ਤੇ ਸਾਡੀ ਤੁਹਾਡੀ ਗੱਲ ਦੀ ਅਸੀਂ ਗੂਹੋਂ ਜਦੋਂ ਗੱਲ ਕੱਢਦੇ ਆ ਤੇ ਯਾਰ ਆਪਾਂ ਗੱਲ ਕੀਤੀ ਆ, ਹੁਣ ਅਸੀਂ ਇਹਦੇ ਇਸ ਗੱਲ ਦੇ ਉਲਟ ਗੱਲ ਨੀ ਕਰਨੀ ਜਾਂ ਬੱਚਿਆਂ ਵਾਲੀ ਗੱਲ ਨੀ ਕਰਨੀ, ਹੁਣ ਅਸੀਂ ਸਿਆਣੇ ਆ, ਸਾਡੀ 70 ਬੱਚੇ ਹੋਏ ਆ, ਹੁਣ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨੀ ਲੱਗਦਾ। ਪਰ ਉਹ ਨਾ ਇੱਕ ਇੱਕ ਨਿੱਕੇ ਨਿਆਣਿਆਂ ਤੋਂ ਲੈ ਕੇ ਤੇ ਜਿਹਨੂੰ ਨਾ ਸਾਡੇ ਪੰਜਾਬੀ ਚ ਇੱਕ ਸਿੱਧੀ ਗੱਲ ਠੇਠ ਪੰਜਾਬੀ ਚ ਬੁੱਢਾ ਸਠਿਆ ਆ ਗਿਆ, 60 ਸਾਲਾਂ ਤੋਂ ਵੱਧ ਵਾਲੇ ਨੂੰ ਸਠਿਆ ਆ ਗਿਆ, ਮਤਲਬ ਕੋਈ ਪਤਾ ਨੀ ਕੀ ਬੋਲਣਾ ਕਿੱਥੇ।
0: ਬੁੱਢੇ ਬੜੇ ਬੜੇ ਤੇਜ਼ ਔਰ ਵਧੀਆ ਵੀ ਹੁੰਦੇ ਨੇ, ਇਹ ਤੇ ਇਹਦੇ ਤੇ ਹੱਦ ਹੀ ਕਰ ਛੱਡੀ ਹੈ ਇਸ ਬੰਦੇ ਨੇ, ਉਹ ਕੋਈ ਲਾਜਿਕ, ਕੋਈ ਸ਼ਰਮ, ਕੋਈ ਬਾਹਰ ਦੀ, ਆਪਣੇ ਦੇਸ਼ ਦੀ, ਬਾਹਰ ਦੇ ਦੇਸ਼ ਦੀ, ਇੱਕ ਮਤਲਬ ਕਿ ਮੂਰਖਤਾ ਦਾ ਗਤਕਾ ਖੇਡਣਾ, ਕਮਾਲ
1: ਉਹਦੀ ਉਹ ਗੱਲ ਤੇ ਉਹਦੀ ਉਹਦੀ ਹਾਸੇ ਵਾਲੀ ਜੇ ਵੈਸੇ ਵਾਕਿਆ ਤੁਹਾਡੇ ਪ੍ਰੋਗਰਾਮ ਦੇ ਮੁਤਾਬਕ ਵੀ ਸਾਡੇ ਪੰਜਾਬ ਚ ਜਿਹੜਾ ਦੁਨੀਆਂ ਭਰ ਦੀ ਝੂਠ ਖਾਂਦਾ ਜਿਹਦੇ ਪੱਲੇ ਧੇਲਾ ਰਹੀ ਉਹਨਾਂ ਦਾ ਨਾਂ ਲੱਖਾ ਸਿੰਘ ਵਾਲੀ ਗੱਲ ਆ, ਉਹ ਕਹਿੰਦਾ ਕੱਲ ਨੇ ਕਿਹਾ ਵਾ ਵੀ ਮੈਂ ਸ਼ਾਂਤੀ ਦੂਤ ਵਜੋਂ ਜਾਣਿਆ ਜਾਊਗਾ, ਸਾਰੀ ਦੁਨੀਆਂ ਨੂੰ ਅੱਗ ਲਾ ਕੇ ਨਾ ਬਾਂਦਰ ਵਾਂਗੂ ਤੀਲੀ ਲਾ ਕੇ ਪੂਰੀ ਦੁਨੀਆਂ ਨੂੰ।
0: ਮੈਂ ਨਾ ਹਾਸੇ ਦਾ ਪ੍ਰੋਗਰਾਮ ਹੀ ਇੱਕ ਪਾਕਿਸਤਾਨੀ ਤੁਹਾਨੂੰ ਪਤਾ ਉਹ ਹੱਦ ਕਰ ਦਿੰਦੇ ਨੇ,
1: ਹਾਂਜੀ ਹਾਂਜੀ ਬਿਲਕੁਲ ਜੀ,
0: ਮੈਂ ਥੋੜਾ ਜਿਹਾ ਡਿਆ ਕੋਈ ਵੇਖਣ ਦੇ ਉਹਦੇ ਵਿੱਚ ਡਰਾਮੇ ਚੋ, ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ, ਲੜਨ ਵਾਲੀ, ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨੀ ਪਾਈ ਤੇ ਨਾਸਾਂ ਖਿੱਚੀਆਂ ਤਾਂ ਨੂੰ ਉਹਨੇ ਕੋਕਾ ਪਾਇਆ ਸੀ, ਚੰਗਾ ਜਲੂਸ ਉਹਨੇ ਆਪਣਾ ਕਹਿੰਦਾ, ਲੜਾਕੀ ਵੇਖਣ ਨੂੰ ਲੜਾਕੀ ਲੱਗਦੀ ਸੀ, ਉਹਦੀ ਗਲ ਪੈ ਗਈ ਜੀ ਇੱਕ ਬੰਦੇ ਦੇ ਉਹਨਾਂ ਦੇ ਘਰ ਆਣ ਕੇ, ਚਾਚੀ ਤੂੰ ਏਦਾਂ ਕਰ ਬਹਿ ਕੇ, ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮੇਰੇ ਨਾਲ, ਉਹਨੇ ਹੋਰ ਰੇਸ ਚੁੱਕ ਦਾਸਾਂ ਤਾਂ ਚੁੱਕ ਦਿੱਤੀਆਂ ਉਹਨੇ, ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਵਾਹ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਉਹ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ
1: ਕਹਿੰਦਾ
0: ਔਰ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਆ ਤੂੰ ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ
1: ਅੱਛਾ
0: ਟਰੰਪ ਦੀ ਸ਼ਕਲਾਂ ਵਾਲਿਆ ਭੈੜਿਆ ਤੇਰਾ ਤੇ ਮੂੰਹ ਥੋੜਾ ਜਿਹਾ ਡਿਆ ਵੀ ਵੇਖਣ ਦੇ ਉਹਦੇ ਵਿੱਚ ਡਰਾਮੇ ਚੋਂ ਕਹਿੰਦੇ ਨੇ ਇੱਕ ਨਾ ਚਾਚੀ ਬੜੀ ਲੜਾਕੀ ਜਿਹੀ ਆ ਲੜਨ ਵਾਲੀ ਜਿਸ ਤਰ੍ਹਾਂ ਪੈਰੀ ਜੁੱਤੀ ਵੀ ਨੀ ਪਾਈ ਤੇ ਨਾਸਾਂ ਖਿੱਚੀਆਂ ਤਾਂ ਉਹਨੇ ਕੋਕਾ ਪਾਇਆ ਸੀ ਚੰਗਾ ਜਲੂਸ ਉਹਨੇ ਆਪਣਾ ਕਹਿੰਦਾ ਲੜਾਕੀ ਵੇਖਣ ਨੂੰ ਲੜਾਕੀ ਲੱਗਦੀ ਸੀ ਉਹਦੀ ਗੱਲ ਪੈ ਗਈ ਜੀ ਇੱਕ ਬੰਦੇ ਦੀ ਉਹਨਾਂ ਦੇ ਘਰ ਆਣ ਚਾਚੀ ਤੂੰ ਏਦਾਂ ਕਰ ਬਹਿ ਕੇ ਹਾਂ ਏਦਾਂ ਕਰ ਨਾਸਾਂ ਦੀ ਰੇਸ ਘਟਾ ਪਹਿਲਾਂ ਤੇ ਬਹਿ ਕੇ ਮੇਰੇ ਉਹਨੇ ਹੋਰ ਰੇਸ ਚੁੱਕ ਦਾਸਾਂ ਤਾਂ ਚੁੱਕ ਦਿੱਤੀਆਂ ਉਹਨੇ ਤੇ ਉਹ ਲਾਗੇ ਇੱਕ ਬਜ਼ੁਰਗ ਸੀ ਉਹ ਵਾਹ ਚਿੱਟਾ ਉਹਦਾ ਝਾਟਾ ਜਿਹਾ ਸੀ ਤੇ ਉਹ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ ਕਹਿੰਦਾ ਔਰ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਆ ਤੂੰ ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ ਵੇ ਟਰੰਪ ਦੀ ਸ਼ਕਲਾਂ ਵਾਲਿਆ ਭੈੜਿਆ ਤੇਰਾ ਤੇ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ ਵੇ

0: ਤੇ ਉਹ ਲਾਗੇ ਇੱਕ ਬਜ਼ੁਰਗ ਸੀ, ਉਹ ਵਾਹ ਚਿੱਟਾ ਉਹਦਾ ਝਾਟਾ ਜਿਹਾ ਸੀ, ਤੇ ਚਾਚੀ ਨੇ ਰੇਸ ਹੋਰ ਦਾਸਾਂ ਨੂੰ ਦੇ ਦਿੱਤੀ ਤਾਂ ਉਹਨੂੰ।
1: ਚਾਚਾ
0: ਕਹਿੰਦਾ ਔਰ ਤੈਨੂੰ ਸੁਣਿਆ ਨਹੀਂ ਵੀ ਤੂੰ ਬਹਿ ਕੇ ਗੱਲ ਕਰ ਜਿਹੜੀ ਸਾਡੇ ਨਾਲ ਕਰਨੀ ਆ ਤੂੰ। ਉਹ ਚਾਚੀ ਉਹਨੂੰ ਕਹਿੰਦੀ ਤੂੰ ਤਾਂ ਮੇਰੇ ਨਾਲ ਗੱਲ ਹੀ ਨਾ ਕਰ, ਟਰੰਪ ਦੀ ਸ਼ਕਲਾਂ ਵਾਲਿਆ ਭੈੜਿਆ, ਤੇਰਾ ਤੇ ਮੂੰਹ ਵੇਖਣ ਨੂੰ ਜੀ ਨੀ ਕਰਦਾ, ਵੇ ਤੇਰੇ ਨਾਲ ਮੈਂ ਬਹਿ ਕੇ ਗੱਲ ਕਰਾਂ, ਵੇ ਤੈਨੂੰ ਨਖੱਤਿਆ ਪਤਾ ਨਹੀਂ ਰਾਤ ਨੂੰ ਤੂੰ ਕੀ ਕਹਿ ਦੇਣਾ, ਦੁਪਹਿਰ ਨੂੰ ਤੂੰ ਕੀ ਕਹਿਣਾ, ਦਿਨੇ ਤੂੰ ਕੀ ਕਹਿ ਦੇਣਾ ਮੈਂ, ਹੈ ਤੇਰੇ ਨਾਲ ਮੇਰੀ ਗੱਲ ਕਰਦੀ ਹੈ ਜੁੱਤੀ, ਮੇਰਾ ਤੇ ਮੈਂ ਨਾਸਾਂ ਦੀ ਰੇਸ ਵੀ ਨਹੀਂ ਉਠਾ ਕਰਨੀ, ਮੈਂ ਇਹ ਤੇ ਤੂੰ ਵੀ ਤਾਂ ਕਰਨੀ ਆ। ਵੇਖ ਲਓ ਕਿੱਥੋਂ ਤੱਕ ਇਹ ਪਹੁੰਚ ਗਿਆ ਹੈਗਾ।
1: ਉਹ ਬਾਜਵਾ ਸਾਹਿਬ ਏਦਾਂ ਗੱਲ ਹੋਈ ਸੀ, ਉਹ ਜਿੱਦਾਂ ਤੁਸੀਂ ਦੱਸ ਰਹੇ ਨਾ ਸ਼ੁਗਲ ਉਹਨਾਂ ਦਾ ਪਤੀ ਪਤਨੀ ਦਾ, ਉਹ ਪਤੀ ਪਤਨੀ ਝਗੜੇ ਦੇ ਲੱਗ ਗਏ, ਭਰਾ ਮਾਨਸ ਬੰਦਾ ਵੀ ਸੀ ਮਤਲਬ, ਤੇ ਉਹ ਉਹਨਾਂ ਨੂੰ ਡਿਆ ਸਮਝਾਉਣ ਡਿਆ, ਤੇ ਉਹ ਕਹਿੰਦੀ ਵੀ ਹੁਣ ਤੂੰ ਮੈਨੂੰ ਹਰ ਵੇਲੇ ਨਿੱਕੀ ਨਿੱਕੀ ਗੱਲ ਤੇ ਲੜਦਾ, ਮੈਂ ਨੁਕਸ ਕਰਦਾ ਹੀ ਨਾ, ਵਿਆਹ ਤੋਂ ਪਹਿਲਾਂ ਤੇ ਤੂੰ ਕਹਿੰਦਾ ਹਾਂ ਮੈਂ ਜੇ ਮੇਰਾ ਵਿਆਹ ਨਾ ਤੇਰੇ ਨਾਲ ਹੋਇਆ ਤਾਂ ਮੈਂ ਜ਼ਹਿਰ ਖਾ ਲੈਣੀ ਆ। ਭਾਊ ਨੂੰ ਕਹਿੰਦਾ, ਉਹ ਕਹਿੰਦਾ ਉਹ ਮੇਰੀ ਗੱਲ ਸੁਣ, ਜੇ ਵਾਕਿਆ ਤੂੰ ਮਤਲਬ ਜ਼ਹਿਰ ਖਾਣ ਲੱਗਾ ਹਾਂ ਤੇ ਇਹਦੇ ਨਾਲ ਵਿਆਹ ਕਰ ਲੂ, ਚੰਗਾ ਜੇ ਤੂੰ ਜ਼ਹਿਰ ਖਾ ਲੈਂਦਾ ਤੇ ਚੰਗੀ ਗੱਲ। ਆਂਦਾ ਜੇ ਤੂੰ ਆਖਿਆ ਤਾਂ ਤੂੰ ਇਹਦੇ ਨਾਲ ਵਿਆਹ ਕਰ ਲੈ, ਤੂੰ ਖਾ ਹੀ ਲੈਣੀ
0: ਜੀ। ਜਦ ਇੱਕ ਨਾ ਇਸ ਤਰ੍ਹਾਂ ਹੀ ਲੜਨ ਡਏ ਹਨ ਤੇ ਕਹਿੰਦੇ ਉਹ ਕਹਿੰਦਾ ਵਾ ਵੀ ਜਨਾਨੀ ਉਹ ਫਿਰ ਵਿਆਹ ਲਵ ਮੈਰਿਜ ਵਾਲੇ ਲੜਦੇ ਵੀ ਫਿਰ ਸਗੋਂ ਜ਼ਿਆਦਾ ਨੇ।
1: ਹਾਂਜੀ ਹਾਂਜੀ ਆਹੋ ਉਹ
0: ਨਹੀਂ ਜਾਣਦੇ ਹੁੰਦੇ,
1: ਉਹ ਕਹਿੰਦਾ ਉਹ ਆਂਦਾ ਵੀ ਤੂੰ ਮੇਰੇ ਮਗਮਰ ਤੁਰੀ ਫਿਰਦੀ ਆ ਤੇ ਉਹ ਹਾਂਜੀ ਉਹ ਆਂਦੀ ਵੀ ਤੂੰ ਮੇਰੇ ਮਗਮਰ ਤੁਰਿਆ ਫਿਰਦਾ। ਹਾਂ
0: ਜਦੋਂ ਗਾਲਾਂ ਗੂਲਾਂ ਕੱਢ ਕੇ ਤੇ ਕੁੜੀ ਕਹਿੰਦੀ ਆ ਵੀ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਏਦਾਂ ਦਾ ਤੇ ਜਦੋਂ ਸਾਡਾ ਪਿਆਰ ਚੱਲਦਾ ਹੁੰਦਾ ਸੀ ਮੈਂ ਉਦੋਂ ਹੀ ਤੈਨੂੰ ਚਾਹ ਦੀ ਯਾਰ ਦੇ ਦੇਣਾ ਸੀ, ਤੇ ਉਹ ਕਹਿੰਦਾ ਮੈਂ ਉਹ ਚਾਹ ਪੀ ਵੀ ਲੈਣੀ ਸੀ ਜੇ ਫਿਰ ਇਹ ਗੱਲ।
1: ਸਰ ਇਹਦੇ ਚ ਨਾ ਇੱਕ ਬੜੀ ਸਾਈਕੋਲੋਜੀਕਲੀ ਮਨੋਵਿਗਿਆਨਿਕ ਗੱਲ ਹੈ, ਆਪਣੇ ਨਾ ਸਾਡੇ ਜਿਹੜਾ ਫਾਜ਼ਲੀ ਜੀ ਉਰਦੂ ਦੇ ਬਹੁਤ ਵੱਡੇ ਸ਼ਾਇਰ ਹੋਏ ਆ, ਆ ਸਾਲ ਕੀ ਹੋਇਆ ਜੀ ਉਹਨਾਂ ਦਾ ਇੰਤਕਾਲ ਹੋਇਆ ਨੂੰ, ਉਹਨਾਂ ਦਾ ਇੱਕ ਸ਼ੇਰ ਹੈ ਬਾਜਵਾ ਸਾਹਿਬ, ਇਹ ਮਤਲਬ ਭਈ ਇਹ ਦੁਨੀਆਂ ਹੈ ਕਿਆ ਇੱਕ ਮਿੱਟੀ ਕਾ ਖਲੌਣਾ ਹੈ, ਮਿਲ ਜਾਏ ਤੋ ਮਿੱਟੀ ਹੈ, ਖੋ ਜਾਏ ਤੋ ਸੋਨਾ ਹੈ। ਇਹ ਜਿਹੜਾ ਪਿਆਰ ਮੁਹੱਬਤ ਦਾ ਵਿਆਹ ਨਾ ਹੀ ਹੋਵੇ ਨਾ ਤਾਂ ਫੇਰ ਤੇ ਬੜਾ ਇੱਕ ਦੂਜੇ ਨੂੰ ਯਾਦ ਕਰ ਰਿਹਾ ਸਾਰੀ ਉਮਰ ਤੇ ਜੇ ਜਵੇ ਹੋ।
0: ਮੈਨੂੰ ਵੀ ਇੱਕ ਨਾ ਖੂਬਸੂਰਤ ਗੱਲ ਚੇਤੇ ਆਈ ਹੈ, ਇੱਕ ਸੈਕਿੰਡ
1: ਜੀ ਜੀ ਜੀ ਜੀ
0: ਓਸ਼ੋ ਜੀ ਇੱਕ ਲੈਕਚਰ ਚ ਕਹਿੰਦੇ ਨੇ ਕਿ ਪਿਆਰ ਨੂੰ
1: ਜੀ
0: ਮਤਲਬ ਕਿ ਹਲਾਰਾ ਦੇ ਕੇ ਦੱਸਿਆ ਜਾਂਦਾ, ਇਹਦੇ ਚ ਮਜ਼ਾ ਵੀ
1: ਜੀ ਜੀ
0: ਹਾਂਜੀ
1: ਜੀ ਜੀ
0: ਦੇਰ ਆ ਜਿੰਨੀ ਦੇਰ ਤੁਸੀਂ ਵੱਖ ਵੱਖ ਹੋ।
1: ਬਿਲਕੁਲ ਜੀ ਬਿਲਕੁਲ
0: ਉਹ ਕਹਿੰਦਾ ਫਿਲਮ 3 ਘੰਟੇ ਦੀ ਹੁੰਦੀ ਆ, ਮੌਜਾਂ ਪਿਆਰ ਹੀ ਪਿਆਰ ਚ ਇੱਕ ਦੂਜੇ ਤੋਂ ਕੁਰਬਾਨ ਹੋ ਜਾਂਦੇ ਨੇ ਤੇ ਜਦੋਂ ਵਿਆਹ ਹੋ ਜਾਂਦਾ ਫਿਲਮ ਹੀ ਖਤਮ ਹੋ ਜਾਂਦੀ ਆ ਵੀ ਹੁਣ
1: ਉਹ ਇਸ ਨੂੰ ਦੇ ਉਹ ਵੀ ਬੜਾ ਵਿਰੁੱਧ ਸੀ ਵੈਸੇ, ਉਹ ਬੰਦੇ ਨੇ ਖੁਦ ਵੀ ਇਸ ਚੀਜ਼ ਦੀ ਮਿਸਾਲ ਪੇਸ਼ ਕੀਤੀ। ਤੇ ਬਾਜਵਾ ਸਾਹਿਬ ਜਿਹੜੀ ਗੱਲ ਕਰਦੇ ਸੀ ਨਾ ਆਪਾਂ ਟਰੰਪ ਸਾਹਿਬ ਦੀ, ਇਹ ਵਾਕਿਆ ਹੀ ਆਉਣ ਵਾਲੇ ਸਮੇਂ ਚ ਨਾ ਇਹਦੀਆਂ ਗੱਲਾਂ ਨੂੰ ਨਾ ਇੱਕ ਸਾਡੇ ਪੰਜਾਬੀ ਚ ਗੀਤ ਹੈ ਵੀ ਰੋਇਆ ਕਰੇਗੀ ਨਾਲੇ ਹੱਸਿਆ ਕਰੇਗੀ, ਗੱਲਾਂ ਮੇਰੀਆਂ ਜਦੋਂ ਕਿਤੇ ਦੱਸਿਆ ਕਿਸੇ ਨੂੰ ਦੱਸਿਆ ਕਰੇਗੀ,
0: ਰੋਂਦੀ ਰੋਂਦੀ ਦਾ ਹਾਸਾ ਵੀ
1: ਨਿਕਲ। ਆਉਣ ਵਾਲੇ ਸਮੇਂ ਚ ਵਾਕਿਆ ਹੀ ਨਾ ਇਹਨੂੰ ਯਾਦ ਕਰਕੇ ਲੋਕੀ ਨਾਲੇ ਰੋਇਆ ਕਰਨਗੇ ਨਾਲੇ ਹੱਸਿਆ
0: ਇਹਦੀਆਂ ਐਗਜ਼ਾਮਪਲਾਂ ਵੀ ਦਿਆ ਕਰਨਗੇ।
1: ਹਾਂਜੀ ਹਾਂਜੀ ਭਾਈ
0: ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਸੀ,
1: ਹਾਂਜੀ ਹਾਂਜੀ
0: ਉੱਥੇ ਇੱਕ ਮੁੰਡਾ ਗੁਰਨਾਮ ਸੀ,
1: ਠੀਕ ਹੈ,
0: ਦੁਨੀਆ ਭਰ ਦੇ ਐਬ ਉਹਦੇ ਵਿੱਚ ਸਨ, ਝੂਠਾ ਤੇ ਮਕਾਰ ਜਿਹਾ ਤੇ ਯੇ ਤੇ ਉਹ
1: ਜੀ ਜੀ
0: ਜਿਹੜਾ ਪ੍ਰੈਜ਼ੀਡੈਂਟ ਸੀ ਮਤਲਬ ਕਿ ਐਗਰੀਕਲਚਰ ਯੂਨੀਵਰਸਿਟੀ ਉਹ ਅੱਜ ਕੱਲ ਅਮੈਰੀਕਾ ਨੂੰ ਗੱਲ ਸੁਣਾਈ ਸੀ, ਬਦਨਾਮ ਸੀ ਜਾਂ ਘਟੀਆ ਸੀ ਤੇ ਜੇ ਅਸੀਂ ਜਦੋਂ ਮੁੰਡੇ ਆਪਸ ਵਿੱਚ ਲੜ ਰਹੇ ਹਾਂ ਤੇ ਅਸੀਂ ਜਦੋਂ ਫਿਰ ਇੱਕ ਦੂਜੇ ਨੂੰ 5-6 ਗਾਲਾਂ ਕੱਢਣੀਆਂ ਹੁੰਦੀਆਂ ਸੀ ਨਾ ਤੇ ਅਸੀਂ ਨਹੀਂ ਕੱਢਦੇ ਹੁੰਦੇ।

0: ਨੂੰ ਕਹਿੰਦੇ ਹੁੰਦੇ ਸੀ ਉਹ ਤੂੰ ਗੁਰਨਾਮ ਹੈ
1: ਬਿਲਕੁਲ ਇਹ ਸਾਰੇ ਵੇਖੋ ਦੁਨੀਆ ਜਿਹੜੀ ਹੈ ਨਾ ਚੈਨ ਨਾਲ ਅਮਨ ਨਾਲ ਹਰ ਬੰਦਾ ਹਰ ਸ਼ਹਿਰੀ ਦੁਨੀਆ ਦਾ ਅੱਜ ਕੱਲ ਤੇ ਅੱਜ ਕੱਲ ਦੁਨੀਆ ਕੋਈ ਮੁਲਕਾਂ ਦੀ ਨੀ ਰਹਿ ਗਈ ਅੱਜ ਕੱਲ ਦੁਨੀਆ ਸਾਰੀ ਮਤਲਬ ਇੱਕ ਮੁੱਠੀ ਸੀ ਜਿੱਦਾਂ ਇੱਕ ਵੇਲੇ ਗਲੋਬਲ ਵੇਲੇ ਸਾ ਹੈ ਨਾ ਵੇਖੋ ਲੜਾਈ ਕਿਤੇ ਲੱਗੀ ਆ ਇੰਡੀਆ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਵੀ ਨਹੀਂ ਲੇਕਿਨ ਹਰ ਬੰਦਾ ਜਿਹੜਾ ਸਾਡੇ ਭਾਰਤ ਦਾ ਉਹ ਚਿੰਤਤ ਵੀ ਆ ਤੇ ਉਹਦੇ ਤੇ ਉਹਦੀ ਮਹਿੰਗਾਈ ਦਾ ਲੜਾਈ ਦਾ ਅਸਰ ਜਿਹੜਾ ਹਰ ਇੱਕ ਵਰਲਡ ਦੇ ਕੋਈ ਇਹੋ ਜਿਹਾ ਇੱਕ ਮੇਰੇ ਖਿਆਲ ਬਸ਼ਿੰਦਾ ਹੀ ਨਹੀਂ ਹੋਣਾ ਜਿਹਦੇ ਤੇ ਇਹਦਾ ਅਸਰ ਨਾ ਪੈਂਦਾ ਹੋਵੇ
0: ਮੈਂ ਕਿਹਾ ਜਾਨਵਰਾਂ ਤੇ ਵੀ ਪੈਣ ਡਿਆ ਤੁਸੀਂ ਤਾਂ ਬੰਦਿਆਂ ਦੀ ਗੱਲ ਕਰਦੇ
1: ਬਿਲਕੁਲ ਜੀ ਬਿਲਕੁਲ ਜਿਹੜਾ ਵੀ ਬੰਦਾ ਸਾਹ ਲੈਂਦਾ ਮੈਂ ਕਹਿੰਦਾ ਵੀ ਜੇ ਕੱਲ ਨੂੰ ਫਸਲਾਂ ਦੇ ਉੱਤੇ ਵੀ ਜ਼ਮੀਨ ਦੇ ਉੱਤੇ ਵੀ ਜਿੱਦਾਂ ਜਿੱਥੇ ਜਿੱਥੇ ਕਿਤੇ ਇਹ ਬਰੂਦ ਫਟਣਾ ਹੈ ਬੰਬ ਫਟਦੇ ਹੋਣਗੇ ਉਹਦਾ ਕੀ ਕਿੰਨੇ ਵਰੇ ਲੱਗ ਜਾਣਗੇ ਉਹ ਚੀਜ਼ ਨੂੰ ਮੁੜ ਕੇ ਨਾਰਮਲ ਹੁੰਦੇ ਆ ਮੈਂ ਤਾਂ ਕਹਿੰਦਾ ਵੀ ਕਈ ਦਹਾਕੇ ਲੱਗਣਗੇ ਮੇਰੇ ਹਿਸਾਬ ਨਾਲ ਉਹ ਨਾਰ ਉਸ ਪੋਜੀਸ਼ਨ ਚ ਆਉਂਦੇ ਆ ਤੇ ਇਹ ਇਹ ਦੁਨੀਆਂ ਦੇ ਵਿੱਚ ਮਤਲਬ ਜਿਹੜੀ ਹੈ ਨਾ ਇੱਕ
0: ਸੁਪਰੀਮੇਸੀ ਜੀ ਲੜੇ ਕੋਈ ਦੋ ਜਣੇ
1: ਜੀ
0: ਜੁਰਮਾਨਾ ਸਾਨੂੰ ਦੇਣਾ ਪੈਣ ਡਿਆ ਸਾਡੀਆਂ ਚੀਜ਼ਾਂ
1: ਹਰ ਇੱਕ ਨੂੰ ਜੀ ਹਰ ਇੱਕ ਸੰਸਾਰ ਵਿੱਚ ਰਹਿਣ ਵਾਲੇ ਹਰ ਜਿਹੜਾ ਖਾਸ ਕਰਕੇ ਮਿਹਨਤ ਕਸ਼ ਹੈ ਇਹਦੇ ਵਿੱਚ ਫਿਰ ਜਿਹੜਾ ਉੱਪਰਲੇ ਸਰਮਾਏਦਾਰ ਉਹ ਕਮਾ ਰਹੇ ਜੇ ਸਰ ਜਿਹੜੇ ਪਹਿਲਾਂ ਜਿੱਦਾਂ ਕਰੋਨਾ ਆਇਆ ਸੀਗਾ ਜਿਹੜੇ ਸਰਮਾਏਦਾਰ ਸੀਗੇ ਉਹਨਾਂ ਦਾ ਸਰਮਾਇਆ ਕਈ ਗੁਣਾ ਹੋ ਗਿਆ ਤੇ ਜਿਹੜਾ ਗਰੀਬ ਬੰਦਾ ਉਹਦੇ ਦਿਹਾੜੀਦਾਰ ਮਜ਼ਦੂਰ ਜਿਹੜਾ ਵਿਚਾਰਾ ਹੈ
0: ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹ ਜਦੋਂ ਅਕਾਲ ਪੈ ਜਾਂਦੇ ਹੁੰਦੇ ਹਨ ਸਟੇਟਾਂ ਵਿੱਚ ਮੁਲਕਾਂ ਦੇ
1: ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਬਿਪਤਾ ਕਿਸੇ ਤਰ੍ਹਾਂ ਦੀ ਕੋਈ ਵੀ
0: ਉਹਨਾਂ ਅਕਾਲਾਂ
1: ਜੀ ਜੀ ਕੋਈ ਵੀ ਬਿਪਤਾ ਮੰਨ ਲਓ ਜਿੱਦਾਂ ਕਰੋਨਾ ਹੋ ਗਿਆ ਜੰਗ ਹੋ ਗਈ ਅਕਾਲ ਪੈ ਗਿਆ ਸੁੱਕਾ ਪੈ ਗਿਆ ਮੀਂਹ ਪੈ ਗਿਆ ਹੜ੍ਹ ਆ ਗਏ ਉਹਦੇ ਵਿੱਚ ਉਹਨਾਂ ਦਾ ਚਾਂਦੀ ਚਾਂਦੀ ਹੁੰਦੀ ਹੈ ਤੇ ਹਾਂਜੀ ਹਾਂਜੀ ਹਾਂਜੀ ਹੈਲੋ
0: ਤੁਸੀਂ ਗੱਲ ਕਰੀ ਜਾਓ ਤੁਸੀਂ
1: ਜੀ ਜੀ ਹਾਂ ਠੀਕ ਹੈ ਮੈਨੂੰ ਸੁਣਨੋਂ ਹਟ ਜਾਂਦੀ ਅੱਛਾ ਏਦਾਂ ਬਾਜਵਾ ਸਾਹਿਬ ਸੀ ਉਹ ਚਲੋ ਇੱਕ ਕਹਿੰਦੇ ਵੀ ਕੋਈ ਅਦੇਸ ਸ਼ਕਤੀ ਹੈਗੀ ਜਿਹੜੀ ਸੰਸਾਰ ਨੂੰ ਚੁਕਾ ਰਹੀ ਅਸੀਂ ਤੇ ਉੱਡ ਕੇ ਅਰਦਾਸ ਕਰਦੇ ਹਾਂ ਕੋਈ ਇਸ ਬਜ਼ੁਰਗ ਨੂੰ ਕੁਛ ਸਮਰਥ ਬਖਸ਼ੇ ਤੇ ਜਿਹੜਾ ਇਹਦੇ ਮਨ ਮੇਹਰ ਪਾਵੇ ਤੇ ਅਜੇ ਵੀ ਮਤਲਬ ਜਦੋਂ ਪੰਜਾਬੀ ਵਾਲਿਆਂ ਦੇ ਡੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ ਅਜੇ ਵੀ ਹਟ ਜਾਵੇ ਤੇ ਅਜੇ ਵੀ ਮਤਲਬ ਅਮਨ ਚੈਨ ਹੋ ਜਾਵੇ ਤੇ ਇਹਨੂੰ ਕੋਈ ਅਕਲ ਜਿਹੜੀ ਆ ਕੋਈ ਰੱਬੋਂ ਮਤਲਬ ਆ ਜਾਵੇ ਲੇਕਿਨ ਵੈਸੇ ਇੱਕ ਗੱਲ ਪੱਕੀ ਹੈ
0: ਨਹੀਂ ਆਉਣੀ
1: ਜੀ ਜੀ ਨਹੀਂ ਆਉਣੀ ਪਰ ਇਹਨੂੰ ਅਕਲ ਅਗਲਿਆਂ ਨੇ ਸਿਖਾ ਦਿੱਤੀ ਜੇ ਤੇ ਸਿਖਾ ਦੇਣੀ ਜੀ ਉਹਨਾਂ ਨੇ ਰਾਏ ਰਾਏ ਪਾ ਜੇ ਜਿਹੜਾ ਭੁਲੇਖਾ ਸੀ ਨਾ ਇਹਨੂੰ ਜਿਹੜਾ ਪੁਰਾਣਾ ਜਿਹੜਾ ਜਿਹੜੀ ਗੇਜ ਪਈ ਸੀ ਵੀ ਦੋ ਕੁ ਦਿਨ ਬੰਬਾਰੀ ਕਰੋ ਕਿਸੇ ਮੁਲਕ ਤੇ ਉੜ ਕੇ ਫੌਜਾਂ ਤਾਰ ਕੇ ਤੇ ਉੱਥੇ ਕਬਜ਼ਾ ਕਰ ਲਓ ਤੇ ਫੜ ਕੇ ਉਹਦਾ ਮਾਰ ਦਿਓ ਤੇ ਉਹ ਉਹਨਾਂ ਨੇ ਇਹੋ ਜਿਹਾ ਬਾਜਵਾ ਸਾਹਿਬ ਇਹਦੀ ਨਾਕਾਬੰਦੀ ਕੀਤੀ ਹੈ ਵੀ ਇਹ ਮਤਲਬ ਤਖਤਾ ਪਲਟਦਾ ਜਿਹੜੀ ਲੇਟੈਸਟ ਖ਼ਬਰ ਇਹ ਆ ਰਹੀ ਵੀ ਸ਼ਾਇਦ ਇਹਨੂੰ ਨਾ ਆਪਣੀ ਕੁਰਸੀ ਛੱਡਣੀ ਪੈ ਜਾਵੇ ਇਹਨੂੰ ਨਾ ਪਾਸੇ ਕਰ ਦੇਣਾ ਯੂਐਸ ਦੇ ਲੋਕ ਜਾਂ ਉੱਥੋਂ ਦੇ ਪੋਲੀਟੀਕਲ ਸਿਸਟਮ
0: ਮਾੜੀਆਂ ਭੈੜੀਆਂ ਬੁਰੀਆਂ ਗੱਲਾਂ ਤੁਸੀਂ ਕੈਮਰੇ ਦੇ ਵੀ ਸੁਣਦੇ ਇਹਦੀ ਲੈਫਟੀਨੈਂਟ ਜਨਰਲ ਕਰਨਲ ਕੋਈ ਔਰਤ ਹੈ ਉਹਨੇ ਇਹਦੀ ਬੇਇੱਜ਼ਤੀ ਕਰਨ ਲੱਗਿਆ ਇਹਨਾਂ ਦੀ ਇੱਕ ਮਿਨਿਸਟਰ ਹੈ ਉਹਨੇ ਇਹਦੀ ਲੈਕਚਰ ਕਰਨ ਲਈ ਤੇ ਇਹਦੀ ਇੰਨੀ ਕੁ ਬੇਇੱਜ਼ਤੀ ਕੀਤੀ
1: ਹੈ ਇੱਕ ਮੇਰੀ ਬੇਨਤੀ ਸੁਣੋ ਤੂੰ ਤੁਹਾਡਾ ਪ੍ਰੋਗਰਾਮ ਅੱਜ ਸ਼ੁਕਰ ਵਾਲਾ ਨਾ ਮੈਂ ਤੁਹਾਨੂੰ ਦੱਸ ਹਾਂ ਏਦਾਂ ਵੀ ਏਦਾਂ ਨਾ ਕੋਈ ਬੰਦਾ ਜਿਹੜਾ ਸੀ ਨਾ ਕਿਸੇ ਦੀ ਏਦਾਂ ਜਿੱਦਾਂ ਤੁਸੀਂ ਕਹਿੰਦੇ ਵੀ ਉਹਨੇ ਬੇਇੱਜ਼ਤੀ ਕੀਤੀ ਬੜੀ ਇਹਦੇ ਜਲੀਲ ਹੋਇਆ ਤੇ ਉਹਨੇ ਉਹ ਗੱਲ ਕਰਨ ਦੇ ਦੋ ਬੰਦੇ ਕਿਸੇ ਬਾਰੇ ਜਿਹਦੇ ਜਿੱਦਾਂ ਕੰਮ ਬਾਰੇ ਮੰਨ ਲਈਏ ਤੇ ਉਹਨਾਂ ਕਹਿੰਦਾ ਯਾਰ ਭਾਵੇਂ ਕੁਛ ਵੀ ਉਹਦੇ ਵਿੱਚ ਇੱਕ ਬੜੀ ਖੂਬੀ ਆ ਇੱਕ ਖੂਬੀ ਉਹਦੇ ਵਿੱਚ ਹੈਗੀ ਆ ਉਹ ਕਿਹੜੀ ਖੂਬੀ ਆਂਦੇ ਕੋਲ ਆਪਣੀ ਆਂਦਾ ਵੀ ਸ਼ਰਮਿੰਦਾ ਨੀ ਜੇ ਹੁੰਦਾ ਕਿਸੇ ਦੀ ਕੀਮਤ ਦੇ ਉੱਤੇ ਇਹਦੇ ਵਿੱਚ ਇਹ ਬੜੀ ਖੂਬੀ ਹੈ ਸ਼ਰਮਿੰਦਾ ਨੀ ਜੇ ਹੁੰਦਾ ਇੰਨੇ ਇੰਨੇ ਨੀ ਜੇ ਹੋਣਾ ਜਿੱਦਾਂ ਜਿੱਦਾਂ ਤੁਸੀਂ ਕਹਿ ਰਹੇ ਰਮੇਸ਼ ਦੀ ਤੇ ਇਹ ਬਹੁਤ ਬਹੁਤ ਵੱਡੀ ਖੂਬੀ ਵੇਖ ਲੋ, ਨਹੀਂ ਤੇ ਕੋਈ ਓਹੋ ਜਿਹਾ ਹੋਵੇ ਤੇ ਉਹ ਅੱਛਾ ਗੱਲ ਫਿਰ ਉਹ ਕਰਦਾ ਵੀ ਜਿਹਦਾ ਕੋਈ ਸਿਰ ਨਾ ਮੂੰਹ ਸਧਾਰਨ ਬੰਦਾ ਵੀ। ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਵੀ ਉਹਦੀ ਕੋਈ ਕ੍ਰੈਡੀਬਿਲਟੀ ਹੁੰਦੀ ਹੈ ਜੇ ਕੋਈ ਗੱਲ ਕਰੇ ਤੇ ਕੁਛ ਨਾ ਕੁਛ ਸੱਚਾਈ ਹੁੰਦੀ ਆ।
0: ਨੋ ਡਾਊਟ
1: ਆਟੇ ਚ ਲੂਣ ਕਹਿੰਦੇ ਪੈ ਜਾਂਦਾ, ਪਰ ਲੂਣ ਚ ਆਟਾ ਨੀ ਪੈਂਦਾ, ਇਹ ਲੂਣ ਚ ਹੀ ਆਟਾ ਪਾਈ ਜਾਂਦਾ। ਝੂਠੋ ਝੂਠ ਉਹਨਾਂ ਮੁਲਕ ਦੇ ਆਰਾਮ ਦੇ ਲੋਕਾਂ ਦੇ ਨਾਮ ਆੜ ਕੇ ਉੱਥੋਂ ਦੀ ਸਰਕਾਰ ਦੇ ਨਾਮ ਆਕੇ ਜੀ ਮੇਰੇ ਤੇ ਤਰਲੇ ਲੈ ਰਹੀ, ਮੇਰੀਆਂ ਤੇ ਲਿਲਕੜੀਆਂ ਲੈ ਰਹੇ ਆ ਜੀ। ਉਹ ਮੈਂ ਉਹਦਾ ਸਟੇਟ ਸਟੇਟ ਆਫ ਹੋਰਮਸ ਦਾ ਨਾਂ ਸਟੇਟ ਆਫ ਟਰੰਪ ਰੱਖ ਦੇਣਾ ਤੇ ਉਹ ਉਹਨਾਂ ਨੇ ਉਹਨੂੰ ਵਾਹਣੇ ਪਾਇਆ ਹੋਇਆ। ਕੱਲ ਜਿਹੜਾ ਅਮਰੀਕਾ ਕੋਲ 5-7 ਜਹਾਜ਼ ਆ ਪਾਇਆ, ਸਭ ਜਿਹੜੇ ਸਪੇਸ ਤੇ ਵਿੱਚ ਹੀ ਉਹ ਸਾਰਾ ਉਹ ਦੱਸਦੇ ਨੇ ਮਜ਼ਾਇਲਾਂ ਦੀ ਦੂਜੇ ਤੀਜੇ ਦੀ ਲੋਕੇਸ਼ਨ। ਉਹ ਉਹਨਾਂ ਨੇ ਖੜਾ ਹੋਇਆ ਉਹਦੇ ਤੇ ਸਾਊਦੀ ਅਰਬ ਦੇ ਅੱਡੇ ਤੇ ਜਾਂ ਕਿਸੇ ਮਿਡਲ ਈਸਟ ਦੇ ਵਿੱਚ ਖਲੋਤੇ ਨੂੰ ਮਜ਼ਾਇਲ ਮਾਰ ਕੇ ਤਬਾਹ ਕਰ ਦਿੱਤਾ। ਦੇਖੋ ਸਾਰੇ 4-5 ਨੇ ਉਹਦੇ ਨਾਲ ਦੇ। ਹਾਂ ਮਤਲਬ ਏਦਾਂ ਉਹ ਸਾਰੀ ਦੁਨੀਆਂ ਜਿਹੜੀ ਇਸ ਗੱਲ ਨੂੰ ਲੈ ਕੇ ਮਤਲਬ ਜੇ ਕਹਿ ਲਈਏ ਵੀ ਆਉਣ ਵਾਲੇ ਸਮੇਂ ਚ ਸ਼ਾਇਦ ਹੋ ਸਕਦਾ ਵੀ ਸੁਪਰ ਪਾਵਰ ਨਹੀਂ ਤੇ ਘੱਟੋ ਘੱਟ ਪਹਿਲੀਆਂ ਵੱਡੀਆਂ ਉੱਪਰਲੀਆਂ ਪਾਵਰਾਂ ਵਿੱਚ ਇਰਾਨ ਜਿਹੜਾ ਵਾ ਉਹ ਆਏਗਾ। ਅੱਜ ਉਹ ਵਿਪਤਾ ਚ ਜ਼ਰੂਰ ਆ, ਪਰ ਆਉਣ ਵਾਲੇ ਸਮੇਂ ਚ ਉਹਨੇ ਨਾ ਇਹੋ ਜਿਹਾ ਮੂੰਹ ਇਹਦਾ ਭੰਨ ਦੇਣਾ ਤੇ ਸ਼ਾਇਦ ਉਹਦੇ ਵੱਲ ਮੁੜ ਕੇ ਕੋਈ ਮੂੰਹ ਨਹੀਂ ਕਰੇਗਾ ਮਾੜਾ ਮੋਟਾ।
0: ਪਰ ਖੈਰਾ ਸਾਹਿਬ ਇਰਾਨ ਦਾ ਬਹੁਤ ਨੁਕਸਾਨ ਹੋ ਚੁੱਕਿਆ।
1: ਨੁਕਸਾਨ ਤੇ ਹੋ ਰਿਹਾ ਸਰ, ਜਿੱਥੇ ਜੰਗ ਹੈਗੀ ਹੈ ਨਾ।
0: ਵਜ੍ਹਾ ਸੁਣ ਲਓ, ਲੜਾਈ ਲੱਗਣ ਤੋਂ ਪਹਿਲਾਂ ਇਰਾਨ ਦੀ ਇਕੋਨੋਮੀ ਡਾਊਨ ਸੀ, ਬਹੁਤ ਡਾਊਨ ਸੀ। ਲੋਕਾਂ ਨੇ ਸਟ੍ਰਾਈਕ ਵੀ ਕਰਤੀ ਸੀ ਵੀ ਸਾਡਾ ਗੁਜ਼ਾਰਾ ਨਹੀਂ ਹੋਣ ਡਿਆ। ਉਹਨਾਂ ਨੇ ਆਪਣੇ ਮਤਲਬ ਕਿ ਕਾਸੇ ਵਿੱਚੋਂ ਹਜ਼ਾਰ ਪਤਾ ਨੀ ਥੋੜਾ ਹੀ ਜਿਹਦੇ ਚੋ ਸਾਰੇ ਇਰਾਨੀਆਂ ਨੂੰ ਦਿੱਤਾ ਸੀ। ਉਹ ਇਕੋਨੋਮੀਕਲੀ ਫੇਲ ਹੋਣ ਦੇ ਕੰਢੇ ਤੇ ਸਨ
1: ਪਹਿਲਾਂ ਹੀ। ਬਿਲਕੁਲ ਬਹੁਤ ਡਾਊਨ ਆ, ਲੇਕਿਨ ਉਹਦੇ ਵਿੱਚ ਬਾਜਵਾ ਸਾਹਿਬ ਉਹਨਾਂ ਕੋਲ ਨਾ ਇੱਕ ਫਰੀ ਦੇ ਵਿੱਚ ਜਹਾਜ਼ ਲੱਗੀ ਜਾਂਦਾ ਨਾ ਪੂਰੀ ਦੁਨੀਆਂ ਦਾ, ਜਿਹੜਾ 20% ਤੇਲ ਲੰਘੀ ਜਾਂਦਾ ਸੀ ਨੋਰਮਲ ਸਟੇਟ ਕਰੀ, ਉਹਨੂੰ ਉਹਨਾਂ ਨੇ ਬੰਦ ਕਰਕੇ ਨਾਕਾ ਲਾ ਤਾ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਚ ਇਹ ਚੀਜ਼ ਇਹਨਾਂ ਵਾਸਤੇ ਵਰਦਾਨ ਹੋ ਜਾਏ।
0: ਮੈਨੂੰ ਹਮਦਰਦੀ ਆ ਇਰਾਨ ਦੇ ਨਾਲ।
1: ਜੀ ਜੀ ਜੀ ਬਿਲਕੁਲ,
0: ਹਮਦਰਦੀ ਆ। ਪਰ ਸਿਰਫ ਜਿਹੜਾ ਉਹਨਾਂ ਦਾ ਸ਼ਰੀਆ ਲਾ ਸੀ ਨਾ ਉਹਦੇ ਨਾਲ ਮੈਂ ਸਹਿਮਤ ਨਹੀਂ, ਪਰ ਬਾਕੀ ਮੈਨੂੰ ਉਹਦੇ ਨਾਲ ਹਮਦਰਦੀ ਆ, ਬਹੁਤ ਸਾਰੀ ਹਮਦਰਦੀ ਆ।
1: ਬਿਲਕੁਲ ਜੀ, ਉਹਨਾਂ ਦੀ ਕੱਟੜਪੁਣੇ ਨਾਲ ਕੋਈ ਵੀ ਸਹਿਮਤ ਨਹੀਂ, ਅਸੀਂ ਵੀ ਨਹੀਂ ਹੈਗੇ। ਲੇਕਿਨ ਇਹਦਾ ਵੀ ਜੇ ਆਪਣੀ ਧਾਰਮਿਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਹੈਗੀ ਆ ਕਿਸੇ ਦੀ, ਉਹਦੇ ਚ ਇੱਕ ਤੀਸਰਾ ਮੁਲਕ ਜਾ ਕੇ ਆਖੇ ਵੀ ਤੂੰ ਏਦਾਂ ਨੀ ਏਦਾਂ ਕਰਨਾ, ਇਹ ਤੇ ਅਗਲੇ ਦੀ ਜਿਹੜੀ ਸੋਵਰਨਟੀ ਹੁੰਦੀ ਆ, ਪ੍ਰਭੂਸੱਤਾ ਹੁੰਦੀ ਆ।
0: ਬਿਲਕੁਲ ਬਿਲਕੁਲ, ਇਹ ਤੇ ਬਦਮਾਸ਼ੀ ਆ।
1: ਬਿਲਕੁਲ ਜੀ, ਬਦਮਾਸ਼ੀ, ਗੁੰਡਾਗਰਦੀ ਸਰ, ਗੁੰਡਾਗਰਦੀ ਜੀ, ਗੁੰਡਾਗਰਦੀ ਇੱਕ ਨੰਬਰ ਦੀ ਗੁੰਡਾਗਰਦੀ। ਔਰ ਇਹ ਇੱਥੇ ਨੀ ਕੀਤੀ ਇਹਨੇ, ਮਤਲਬ ਵੀਤਨਾਮ ਤੋਂ ਲੈ ਕੇ ਕਿਊਬਾ ਵਰਗੇ ਜਿਹੜੇ ਆਮ ਚਾਰੇ ਮੁਲਕ ਨੇ, ਵੈਨਜ਼ੂਏਲਾ ਦੇ ਕੋ ਰਾਸ਼ਟਰਪਤੀ ਵੀ ਕਿਉਂਕਿ ਬਦਮਾਸ਼ਾਂ ਤੋਂ ਹੋਰ ਗੁੰਡੇ ਆਮ ਨੂੰ
0: ਲੈ ਕੇ ਬਦਮਾਸ਼ੀਆਂ। ਇਰਾਨ ਚੋਂ ਕੀ ਲੱਭਾ, ਇਰਾਕ ਚੋਂ ਕੀ ਲੱਭਾ ਇਹਨਾਂ ਨੂੰ, ਲਿਬਨਾ ਔਰ ਦੂਜੀ ਸੀਰੀਆ ਚੋਂ ਕੀ ਲੱਭਾ।
1: ਅਫਗਾਨਿਸਤਾਨ ਚੋਂ 20 ਸਾਲ ਬਾਅਦ ਸਰ ਦੰਬ ਦਬਾ ਕੇ ਮਤਲਬ ਇਹ ਭੱਜੀ ਆ, ਬਿਨਾਂ ਦੱਸਿਆ ਤਾਂ ਉਹਨੂੰ ਛੱਡ ਕੇ ਉੱਥੇ ਤੋਂ ਤਾਲਿਬਾਨ ਨੇ ਮੁੜ ਕੇ ਫੜ ਕੇ ਤੇ ਉਹਨੂੰ ਪਰਾਂ ਕਰਕੇ ਤੇ ਆਰਾਮ ਨਾਲ ਉੱਥੇ ਬਹਿ ਗਏ ਤੇ ਉਹਨਾਂ ਨੂੰ ਕਿਹਾ ਦੱਸਿਆ ਤਾਂ ਕਦੀ ਵੀ ਅਸੀਂ ਚੱਲ ਚੱਲੇ ਆ ਬਈ ਤੂੰ ਆਪਣਾ ਸਾਹਮਣਾ ਆਪਣਾ ਕਰ ਲਾ ਮਿਲਾ। ਤੇ ਇਸੇ ਤਰ੍ਹਾਂ ਹੁਣ ਵੀ ਇੰਨੇ ਨਾ ਮਤਲਬ ਚੁੱਪ ਚਾਪ ਹੀ ਮੈਨੂੰ ਲੱਗਦਾ ਜੋ ਸਰ ਜਿੱਦਾਂ ਸਾਨੂੰ ਲੱਗਦਾ, ਬਾਕੀ ਤੁਸੀਂ ਸਿਆਣੇ ਆ ਜਾਂ ਆਮ ਲੋਕ ਸਾਡੇ ਨਾਲ ਵੀ ਹੋਣਾ ਸਿਆਣੇ ਆ, ਲੱਗਦਾ ਹੁਣ ਵੀ ਆ ਵੀ ਇਹਨੇ ਵੀ ਚੁੱਪ ਚਾਪ ਹੀ ਨਾ ਇੱਥੋਂ ਮਤਲਬ ਆਪਣੀ ਜਾਨ ਹੁਣ ਛਡਾ ਰਿਹਾ। ਪਹਿਲਾਂ 5 ਦਿਨ ਫਿਰ 10 ਦਿਨ ਤੇ ਮੈਨੂੰ ਲੱਗਦਾ ਵੀ ਹੁਣ ਪੱਕਾ ਹੀ ਆਪਣਾ ਬੁਰੀ ਦਿੱਤਾ ਚੁੱਕ ਲੇਗਾ ਉੱਥੋਂ। ਹਾਂਜੀ ਹਾਂਜੀ,
0: ਉਦਾਂ ਕਰਨਾ ਜੇ
1: ਜੀ।
0: ਇੱਕ ਵਾਰੀ ਨਾ ਇੱਕ ਜਨਾਨੀ ਸੀ, ਉਹ ਕਾਫੀ ਲੜਾਕੀ ਟਾਈਪ ਸੀ ਤੇ ਉਹ ਆਪਣੇ ਝੋਲੇ ਵਿੱਚ ਆਪਣਾ ਇੱਕ ਸੂਟ ਤੇ 5 ਰੁਪਈਆਂ ਦਾ ਨੋਟ ਪਾ ਕੇ ਹੀ ਰੱਖਦੀ ਹੁੰਦੀ ਸੀ ਕਿਰਾਇਆ। ਤੇ ਘਰ ਵਾਲੇ ਨੇ ਕੋਈ ਗੱਲ ਕਰਨੀ, ਸੱਸ ਨੇ ਕੋਈ ਗੱਲ ਕਰਨੀ, ਇੱਧਰ ਤੇ ਉਹਨੇ ਨਾ ਪਾ ਲੈਣਾ ਹੱਥ ਉਹਨੂੰ ਝੋਲੇ ਨੂੰ, ਮੈਂ ਚੱਲੀ ਆ ਪਿੱਕ ਫੜਿਆ ਆਪਣਾ ਝੋਲਾ ਤੇ ਕਹਿੰਦੀ ਮੈਂ ਚੱਲੀ ਆ ਆਪਣੇ ਪੇਕੇ ਤੇ, ਅੱਜ ਕਿਸੇ ਨੇ ਨੀ ਡੱਕਿਆ। ਉਹ ਸੋਚਦੀ ਆ ਕਿ ਉਹ ਫਲਾਣੇ ਅੱਡੇ ਤੇ ਜਾ ਕੇ ਬਹਿ ਜਾਂਦੀ ਆ ਤੇ ਆਪੇ ਆਉਣਗੇ ਨਾ, ਉਹ 2 ਕਿਲੋਮੀਟਰ ਦੂਰ ਸੀ ਪਿੰਡੋਂ।
1: ਅੱਛਾ, ਉਤੋਂ ਤੁਹਾਡੇ ਹੀ
0: ਡੋਗ ਤੇ ਮਤਲਬ ਕਿ ਸਕੂਟਰ ਜੇ ਲੰਘਣ ਦਿੱਤੇ, 3 ਵੀਲਰ ਜਿਹੜੇ ਤਿੰਨਾਂ ਟਾਇਰਾਂ ਦੇ ਵਾਲੇ ਨੀ ਹੁੰਦੇ, ਤਿੰਨਾਂ ਚੱਕਿਆਂ ਵਾਲੇ, ਉਹ ਨੰਗਣ ਦਿੱਤੇ
2: ਪਿੰਡੇ
0: ਪਿੰਡੋਂ ਆਏ ਰਾਤ ਪੈਣ ਰਾਤ ਨੀ ਪਈ ਅਜੇ ਲੋਹੇ ਵਾਲਾ ਤੋਂ ਬਾਅਦ ਰਾਤ ਪੈਣ ਲੱਗ ਗਈ ਪਿੰਡੋਂ
2: ਅੱਛਾ
0: ਤੇ ਹੁਣ ਮੁੰਡਾ ਉਹਦਾ ਸਕੂਲੇ ਗਿਆ ਸੀ ਤੇ ਉਹ 5-6 ਵਜੇ ਆ ਜਾਂਦਾ ਤੇ ਉਹ ਤੇ ਘਰ ਆਉਂਦਿਆਂ ਉਹਦੇ ਮਨ ਚ ਆਇਆ ਤੇ ਮਾਮਾ ਮਾਮਾ ਕਰਦਾ ਹੈ ਘਰ ਆਣ ਕੇ ਵੀ ਮਾਮਾ ਕਿੱਥੇ ਗਈ ਆ ਤੇ ਆਉਂਦਾ ਰੋਟੀ ਕਰਦਾ ਲਾਡੀਆਂ ਕਰਦਾ ਤੇ ਉਹਨੂੰ ਫੀਲ ਹੋਇਆ ਕਿ ਮੈਂ ਕੁਛ ਜ਼ਿਆਦਾ ਹੀ ਕਰ ਦਿੱਤਾ ਵਾ ਤੇ ਸੁੱਖਾਂ ਸੁੱਖਾਂ ਕਿ ਰਹਾ ਹੈ ਬਾਬਾ ਦੌਲੀ ਸ਼ਾਹ ਐਤਕਾਂ ਦੇ ਮੈਨੂੰ ਕੋਈ ਪਿੱਛੋਂ ਲੈਣ ਆ ਜਾਏ ਐਤਕਾਂ ਦੇ ਸ਼ੁੱਕਰਵਾਰ ਮੈਂ ਤੇਰੀ ਦਰਗਾਹ ਤੇ ਪਿੱਟਣ ਆਵਾਂਗੀ ਅੱਛਾ ਪਿੰਡੋਂ ਕੋਈ ਨਾ ਕੋਈ ਨਾ ਪਿੰਡੋਂ ਕੋਈ ਨਾ ਉਹਨਾਂ ਦੇ ਜਿਹੜੇ ਡੰਗਰ ਸਨ ਨਾ ਉਹ ਜਿਹੜਾ ਡੰਗਰ ਚਾਰਨ ਜਾਂਦਾ ਹੁੰਦਾ ਸੀ ਉਹ ਡੰਗਰ
2: ਅੱਛਾ
0: ਤੇ ਉਹਨੇ ਸੋਚਿਆ ਵੀ ਹੁਣ ਤੇ ਹਨੇਰਾ ਵੀ ਪੈ ਚੱਲਿਆ ਡੰਗਰ ਵੇਖੇ ਉਹਨੂੰ ਪਿਆਰ ਆਇਆ ਆਪਣੀਆਂ ਗਾਈਆਂ ਵੱਛੀਆਂ ਮਹੀਆਂ ਮੱਝਾਂ ਨਾਲ ਜਿਹਨਾਂ ਦੀ ਧਾਰ ਕੱਢਦੀ ਹੁੰਦੀ ਸੀ ਤੇ ਉੱਠ ਕੇ ਕੱਟੇ ਦੀ ਪੂਛ ਫੜ ਲਈ ਕੱਟੇ ਦੀ ਪੂਛ ਫੜ ਕੇ ਤੇ ਕੱਟੇ ਨੂੰ ਕਹਿੰਦੀ ਆ ਪਿਛਾਂਹ ਨੂੰ ਖਿੱਚ ਦੇ ਵੇ ਤੂੰ ਛੱਡ ਦੇ ਆ ਛੱਡ ਦੇ ਮੈਨੂੰ ਜਾਣ ਦੇ ਮੈਂ ਇਹਨਾਂ ਦੇ ਵਸਣਾ ਹੀ ਨਹੀਂ
2: ਮੈਂ
0: ਇਹਨਾਂ ਦੇ ਨਹੀਂ ਜਾਣਾ ਮੈਂ ਪੂਛ ਪੈ ਕੇ ਮਰ ਜਾਂਗੀ ਪਰ ਇਹਨਾਂ ਦੇ ਤੈਨੂੰ ਮੈਂ ਕਿਹਾ ਵੀ ਛੱਡ ਦੇ ਖਿੱਚਿਆ ਉਹਨੂੰ ਪੁੱਛੋ ਉਹਨੇ ਸਗੋਂ ਸਪੀਡ ਫੜੀ ਕੱਟੇ ਹੋ ਗਈ ਤੇਰੀ ਜਦੋਂ ਮੈਂ ਤੈਨੂੰ ਕਹਿਣ ਨਹੀਂ
2: ਸਗੋਂ ਤੇਜ ਨਹੀਂ
0: ਰਹਿਣਾ ਇੱਦਾਂ ਹੀ ਰੌਲਾ ਪਾਉਂਦੀ ਬੇਲੀ ਵੜ ਕੇ
1: ਇਹ ਬਾਜੋ ਸਾਹਿਬ ਮੈਂ ਸਾਡਾ ਮਤਲਬ ਜੋ ਹੁਣ ਤੱਕ ਆਪਾਂ ਸੁਣਦੇ ਆ ਨਾ ਵੇਖਦੇ ਆ ਖਬਰਾਂ ਦੇ ਵਿੱਚ ਇਹੀ ਇਹਦਾ ਇਹੀ ਹਾਲ ਹੋਣਾ ਜੇ ਇਹਨੇ ਜ਼ਬਰਦਸਤੀ ਨਾ ਮਤਲਬ ਬਹਾਨਾ ਬਣਾ ਕੇ ਕੋਈ ਨਾ ਕੋਈ
0: ਦੀ ਪੂਛ ਫੜੀ ਤੇ ਹੈ ਉਹਨੇ
2: ਹਾਂਜੀ ਹਾਂਜੀ ਹਾਂਜੀ
0: ਸੁਭਾ ਸਿੰਘ ਜੀ ਤੁਹਾਡੇ ਨਾਲ ਬੜੀਆਂ ਰੌਣਕਾਂ ਲੱਗੀਆਂ ਸੀ ਟਾਈਮ ਟਾਈਮ ਸਾਡਾ ਥੋੜਾ ਰਹਿ ਗਿਆ ਦੋ ਕਾਲਾਂ ਹੋਰ ਨੇ ਮੈਂ ਉਹਨਾਂ ਨਾਲ
2: ਧੰਨਵਾਦ
0: ਲੋ ਜੀ ਸ਼ਾਹ ਜੀ ਰੈਡੀ ਹੋ ਜਾਓ ਅਗਰ ਤੁਸੀਂ ਸੁਣ ਰਹੇ ਹੋ ਤੇ ਬਿਲਕੁਲ ਖੈਰਿਤ ਆ ਸ਼ਾਹ ਜੀ ਤੁਸੀਂ ਸੁਣਾਓ ਰਾਜੀ ਖੁਸ਼ ਹੋ
3: ਜੀ ਆਵਾਜ਼ ਆ ਰਹੀ ਹੈ
0: ਬਿਲਕੁਲ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼
3: ਜੀ ਮੈਂ ਇੱਥੇ ਬੈਠਿਆ ਵੈਸੇ ਬਾਹਰ ਚਾਂ ਚਲੋ ਮੈਂ ਇੱਕ ਨਜ਼ਮ ਆਪਣੀ ਪੜਿਆ ਜੰਗਲ
0: ਚਲੋ ਸੁਣਾ ਦਿਓ ਚਲੋ ਜੰਗਲ ਸਲਾਮ ਜੀ ਜੇ ਤੁਸੀਂ ਬੈਠੇ ਹੋ ਤੇ ਕੋਈ ਨੀ ਟਾਈਮ
3: ਜੀ
0: ਆਉਣ ਦਿਓ
3: ਜੀ ਇਹ ਜੰਗਲ ਹੈ ਆਜ਼ਾਦ ਨਜ਼ਮ ਹੈ ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ ਇਹ ਜੰਗਲ ਹੈ ਤੇ ਜੰਗਲ ਵਿੱਚ ਕੋਈ ਕਾਨੂੰਨ ਨਹੀਂ ਹੁੰਦਾ ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਪਾਣੀ ਦੇ ਟੋਭੇ ਵਿੱਚ ਕਈ ਸੰਸਾਰ ਬੈਠੇ ਨੇ ਇਹ ਜੰਗਲ ਹੈ ਤੇ ਇਸ ਜੰਗਲ ਦੇ ਹਰ ਰਾਤ ਜ਼ਰੀਲੇ ਨਾਗ ਫਿਰਦੇ ਨੇ ਕਮੀਨੇ ਜਾਣ ਲਈ ਕੁੱਤੇ ਦਿਮਾਗਾਂ ਨੂੰ ਨਗਲਦੇ ਨੇ ਵਿਚਾਰੇ ਹਰਨ ਰੋਂਦੇ ਨੇ ਤੇ ਮੋਰਾਂ ਪੈਰ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਮੋਰਾਂ ਪੈਰ ਭੁੱਲੀਏ ਚਕਾਰੇ ਚੀਕਦੇ ਪਏ ਨੇ ਕਬੂਤਰ ਸਿਸਕਦੇ ਪਏ ਨੇ ਤੇ ਖੁਮਰੇ ਤੜਫਦੇ ਪਏ ਨੇ ਤੇ ਕੋਇਲ ਰਾਤ ਭੁੱਲੀਏ ਟਟੀ ਦੀ ਟੌਂਕਦੀ ਪਈਏ ਤੇ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਇਸ ਜੰਗਲ ਚ ਹਰ ਰਹਿਬਰ ਲੁਟੇਰਾ ਏ ਤੇ ਹਰ ਤਾਜਰ ਦੀ ਲਾਸ਼ਾਂ ਦਾ ਵਪਾਰੀ ਏ ਮੁਹਾਫਿਜ਼ ਚੋਰ ਨੇ ਇੱਥੇ ਦਰਿੰਦੇ ਖੂਨ ਦੇ ਪਿਆਸੇ ਲਹੂ ਬਾਲਣ ਦਾ ਪੀਂਦੇ ਨੇ ਤਿਲ ਆਈਨ ਇੱਥੇ ਤਿਲ ਆਈਨ ਇੱਥੇ ਤਾਕਤਵਰ ਰਗੜ ਚੜਦਾ ਏ ਹਰ ਕਮਜ਼ੋਰ ਨੂੰ ਇੱਥੇ ਤੇ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਇਹ ਜੰਗਲ ਏ ਤੇ ਇਸ ਜੰਗਲ ਮਹਾਰਾਣਾ ਡਰੈਗਨ ਨੇ ਤੇ ਉੱਲੂ ਮਸ਼ਵਰੇ ਦਿੰਦਾ ਤੇ ਇਸ ਜੰਗਲ ਚ ਕਈ ਵੈਸ਼ੀ ਕਬੀਲੇ ਨੇ ਜੋ ਆਦਮ ਖੋਰ ਬਣ ਗਏ ਨੇ ਤੇ ਜੰਗਲ ਏ ਲਗੜ ਬਗੜਾਂ ਸ਼ਰਾਫਤ ਦੇ ਲਬਾਦੇ ਵਿਚ ਹਜ਼ਾਰਾਂ ਜਿਸਮ ਚੀਰੇ ਨੇ ਸਿਆਸਤ ਦੇ ਲਬਾਦੇ ਵਿਚ ਕਈ ਬਗਿਆੜ ਫਿਰਦੇ ਨੇ ਇਹ ਜੰਗਲ ਏ ਤੇ ਇਸ ਜੰਗਲ ਚਿਲਾ ਕੱਟਦੇ ਸਭੇ ਸਾਧੂ ਸਭੇ ਪੰਡਤ ਸਭੇ ਜੋਗੀ ਫਰਾਡੀ ਨੇ ਦਿਆਨਤ ਜੁਰਮ ਏਥੇ, ਜ਼ਿਆਨਤ ਜੁਰਮ ਏਥੇ, ਖਿਆਲਾਂ ਦੇ ਜਨਮ ਸਾਰੇ ਸਵਾਲਾਂ ਵਿਚ ਬਦਲ ਗਏ ਨੇ। ਇਹ ਜੰਗਲ ਏ, ਜੰਗਲ ਏ ਤੇ ਇਸ ਜੰਗਲ, ਇਹ ਜੰਗਲ ਏ ਤੇ ਜੰਗਲ ਵਿਚ ਕੋਈ ਕਾਨੂੰਨ ਨਹੀਂ ਹੁੰਦਾ।
0: ਸ਼ਾਹ ਜੀ ਬਹੁਤ ਹੀ ਬਿਜੀ ਹੋ, ਫਿਰ ਵੀ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ, ਬਹੁਤ ਬਹੁਤ ਤੁਹਾਡੇ ਗ੍ਰੇਟਫੁਲ ਹਾਂ ਅਸੀਂ ਹੈ ਤੇ ਧੰਨਵਾਦ, ਥੈਂਕ ਯੂ ਵੈਰੀ ਮਚ
3: ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ
0: ਆਪਣੀ ਪਾਰਟੀ ਤੇ ਖੁਦਾ ਹਾਫਿਜ਼ ਮੇਰੇ ਵੱਲੋਂ, ਗੁੱਡ ਵਿਸ਼ਿਸ਼ ਤੁਹਾਨੂੰ। ਸੋ ਇਹ ਸਨ ਜੀ ਇਟਲੀ ਤੋਂ ਸ਼ਾਹ ਜੀ ਹੋਣੀ, ਤੇ ਉਹ ਬਿਜੀ ਸਨ ਤੇ ਫਿਰ ਵੀ ਉਹਨਾਂ ਸਾਡੇ ਵਾਸਤੇ ਟਾਈਮ ਕੱਢਿਆ ਥੋੜਾ ਜਿਹਾ। ਤੇ ਆਪਣਾ ਅਰਾਧਨਾ ਜੀ, ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਜੇ ਸੁਣ ਰਹੇ ਹੋ ਰੇਡੀਓ ਤੋਂ ਬੰਦ ਕਰ ਦਿਓ ਤੇ ਆ

ਲਓ ਜੀ, ਅਰਾਧਨਾ ਵੀ ਕਿਤੇ ਅੱਗੇ ਪਿੱਛੇ ਹੋ ਗਈ ਮੇ ਵੀ, ਚਲੋ ਕੋਈ ਗੱਲ ਨੀ ਸਾਡਾ ਜਿਹੜਾ। ਸੋ ਗੱਲ ਇਸ ਤਰ੍ਹਾਂ ਬਈ, ਮੈਂ ਨਾ ਹੁਣ ਇੰਨਾ ਟਾਈਮ ਤੇ ਹੈ ਨੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ। ਚਲੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਜਿੰਨੀ ਕੁ ਵੀ ਮਤਲਬ ਕਿ ਮੈਂ ਤੁਹਾਨੂੰ ਸੁਣਾ ਸਕਾਂ ਉਨੀ ਕੀ ਸੁਣਾ ਦਿੰਦਾ ਮੈਂ, ਦੋ ਕੁ ਮਿੰਟ ਦੀ ਹੈ, ਅੱਗੇ ਗੱਲ ਥੋੜੀ ਰਹਿ ਗਈ ਹੈ। ਅੱਛਾ, ਗੱਲ ਇਸ ਤਰ੍ਹਾਂ, ਮੈਂ ਗੱਲ ਕਰ ਰਿਹਾ ਸੀ ਜੀ ਕਿ ਜਿੱਥੇ ਔਰਤਾਂ ਨੂੰ ਸਾਲ ਦੋ ਸਾਲ ਵਾਸਤੇ ਤੁਸੀਂ ਕੰਟਰੈਕਟ ਕਰਕੇ ਤੇ ਉਹਨੂੰ ਪੇਮੈਂਟ ਕਰਕੇ ਲੈ ਆਓ ਤੇ ਮੁੜ ਕੇ ਫਿਰ ਤੁਸੀਂ ਵਾਪਸ ਵੀ ਕਰ ਆਓ ਉਸ ਸਮੇਂ। ਹਾਂਜੀ, ਤੇ ਗੱਲ ਇੱਦਾਂ ਵੀ ਕੰਟਰੈਕਟ ਦੇ ਵਿੱਚ ਕੋਈ ਇੱਧਰ ਉੱਧਰ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਹਨ ਉਹਦੇ ਵਿੱਚ ਇਹ ਵੀ ਹੁੰਦਾ ਕਿ ਇਹ ਜਿਹੜੀ ਔਰਤ ਅਸੀਂ ਲੈ ਜਾ ਰਹੇ ਹਾਂ, ਜੇ ਐਗਰੀਮੈਂਟ ਦੌਰਾਨ ਇਹ ਕੋਈ ਗਲਤੀ ਕਰਦੀ ਹੈ, ਜਿਵੇਂ ਕਿਸੇ ਹੋਰ ਬੰਦੇ ਨਾਲ ਅੱਖ ਮਟੱਕਾ ਕਰੇ, ਤਾਂ ਇਹਨੂੰ ਜਿੰਨੀ ਰਕਮ ਅਸੀਂ ਇਹਨੂੰ ਦਿੱਤੀ ਹੈ ਇਹ ਵਾਪਸ ਕਰਨੀ ਪਏਗੀ ਸਾਨੂੰ, ਜਿਹੜੀ ਉਹਨੇ ਲਈ ਹੈ, ਜਿਹੜੇ ਉਹਦੇ ਹੈਂਡਲਰਾਂ ਨੇ ਲਈ ਸੀ, ਜੋ ਐਗਰੀਮੈਂਟ ਚ ਲਿਖਿਆ। ਤੁਹਾਨੂੰ ਸੁਣ ਚ ਅਜੀਬ ਲੱਗ ਰਿਹਾ ਹੋਏਗਾ ਨਾ, ਪਰ ਸੱਚ ਹੈ, ਇਹ ਹੈ ਤੇ ਸਾਰਾ ਕੁਝ ਦੁਖੀ ਕਰਨ ਵਾਲਾ। ਇਨਸਾਨ ਨੇ ਇਹ, ਮੰਡੀਆਂ ਚ ਵਿਕਣ ਵਾਲੀਆਂ ਚੀਜ਼ਾਂ ਹੈਗੀਆਂ ਨੇ। ਇਹ ਔਰਤਾਂ ਜਾਂ ਲੜਕੀਆਂ ਖੂਬਸੂਰਤ ਦਿਸਣ, ਸੋਹਣੀਆਂ ਲੱਗਣ, ਇਹਨਾਂ ਦੇ ਮਾਂ ਪਿਓ ਕਈ ਤਰ੍ਹਾਂ ਦੇ ਡਰੱਗਸ ਤੇ ਦਵਾਈਆਂ ਇਹਨਾਂ ਨੂੰ ਦਿੱਤੀਆਂ, ਇਹਨਾਂ ਨੂੰ ਟੀਕੇ ਲਵਾਏ ਜਾਂਦੇ ਨੇ ਖਾਸ ਕਿਸਮ ਦੇ, ਇਹਨਾਂ ਦੇ ਮਸਲ ਜਿਹੜੇ ਨੇ ਉਹ ਉਭਰੇ ਦਿਸਣ, ਇਹਨਾਂ ਦੀਆਂ ਛਾਤੀਆਂ ਖੂਬਸੂਰਤ ਨਜ਼ਰ ਆਉਣ, ਹੈ ਗਾਹਕ ਜਿਹੜੇ ਹੈਗੇ ਨੇ ਉਹ ਇਹਨਾਂ ਨੂੰ ਪਸੰਦ ਕਰਨ। ਹਿਸਾਬ ਲਾ ਲਓ ਕਿ ਵੇਖ ਲਓ, ਚਾਚਿਆਂ ਤਾਇਆਂ ਮਾਂ ਪਿਓ ਵੱਲੋਂ ਇਹੋ ਜਿਹੇ ਡਰੱਗਸ ਤੇ ਚੀਜ਼ਾਂ ਖਵਾਈਆਂ ਜਾਂਦੀਆਂ ਨੇ ਬੱਚਿਆਂ ਨੂੰ, ਤਾਂ ਕਿ ਇਹਨਾਂ ਦੇ ਜਿਹੜੇ ਅੰਗ ਨੇ ਉਹ ਅਟਰੈਕਟ ਕਰ ਸਕਣ ਵੇਖਣ ਵਾਲੇ ਨੇ। ਕਦੀ ਕਦੀ ਇਹ 1 ਲੱਖ ਜਾਂ 2 ਲੱਖ ਤੱਕ ਵੀ ਮਤਲਬ ਕਿ ਪਹੁੰਚ ਜਾਂਦੀ ਹੈ ਇਹਨਾਂ ਦੀ ਬੋਲੀ, ਜਿਹੜੀਆਂ ਮਤਲਬ ਕਿ ਸਮਾਰਟ ਕੁੜੀਆਂ ਦੀ ਕੀਮਤ ਅਕਸਰ ਜ਼ਿਆਦਾ ਹੀ ਹੁੰਦੀ ਆ, ਜਿਹੜੀਆਂ ਹੁਣ ਕੁੜੀਆਂ ਦੀ ਉਮਰ ਚ 8 ਤੋਂ 15 ਸਾਲ ਤੱਕ ਦੀਆਂ ਤੇ ਵਰਜਨ ਹੋਣ, ਸਾਰੇ ਸਬੂਤ ਲਏ ਜਾਂਦੇ ਨੇ, ਫਿਰ ਇਹਨਾਂ ਦੀ ਬੋਲੀ ਲੱਗਦੀ ਆ। ਯਾਰ, ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਡਿਆ, ਇਹ ਸਭ ਕੁਛ ਦਾ ਕਾਰਨ ਹੈ ਤੇ ਗਰੀਬੀ ਹੈ ਨਾ, ਇਲੀਟਰੇਸੀ ਹੈ ਨਾ, ਹੈ ਆਮ ਘਰ ਦੇ ਲੜਕੀ ਨੂੰ ਕਿਸੇ ਨੂੰ ਤੁਸੀਂ ਜਾਣ ਬੁੱਝ ਕੇ ਸ਼ਰਾਰਤ ਦੇ ਨਾਲ ਹੈਲੋ ਵੀ ਕਰ ਦੋ ਵੀ ਕੀ ਹਾਲ ਚਾਲ ਹੈ, ਉਹਦੇ ਭਰਾ ਤੁਹਾਡੇ ਗੋਡੇ ਭੰਨ ਦੇਣਗੇ, ਯਾਦ ਰੱਖੋਗੇ ਸਾਰੀ ਉਮਰ। ਪਰ ਆਹ ਵੇਖ ਲਓ, ਮੰਡੀਆਂ ਚ ਅੱਗੇ ਡਾਹ ਡਾਹ ਕੇ ਵੇਚਣ ਡਏ ਨੇ ਵੀ ਆਹ ਵੇਖੋ ਜੀ, ਬਹੁਤ ਵਧੀਆ, ਬਹੁਤ ਸੋਹਣੀ ਕੁੜੀ ਹੈ, 1 ਲੱਖ ਕੀ ਹੈ ਤੁਹਾਡੇ ਵਾਸਤੇ। ਪਰ ਜਿਹੜੇ ਥੋੜੇ ਜਿਹੇ ਅਮੀਰ ਨੇ ਇਹਨਾਂ ਸਟੇਟਾਂ ਦੇ ਵਿੱਚ, ਉਹਨਾਂ ਵਾਸਤੇ ਇਹ ਇੱਕ ਸਸਤਾ ਵਿਕਲਪ ਹੈ। ਉੱਥੇ ਆਮ ਜਿਹੀ ਜਿਹੜੀ ਦੁਨੀਆ ਵਾ, ਉਹ ਕਹਿੰਦੇ ਨੇ ਵਿਆਹ ਕਰਨ ਦੇ ਤੇ ਖਰਚ ਹੀ ਬੜਾ ਆਉਂਦਾ ਤੇ ਸਾਲ 2 ਸਾਲ ਵਾਸਤੇ ਕਿਰਾਏ ਤੇ ਲੈ ਆਉਂਦੇ ਆ, ਇਹ ਚੰਗਾ ਵਿਕਲਪ ਹੈਗਾ ਸਾਡੇ ਸਮਾਜ ਦੇ ਵਿੱਚ। ਤੇ ਅੱਜ ਇੱਥੋਂ ਦੇ ਸਾਡੇ ਪ੍ਰਧਾਨ ਮੋਦੀ ਜੀ ਨੇ, ਗੁਜਰਾਤ ਵਿੱਚ ਵੀ ਹੈਗੀ ਜੇ ਇਹ ਪ੍ਰਥਾ, ਰਾਜਸਥਾਨ ਦੀ ਤਾਂ ਮੈਂ ਗੱਲ ਕਰ ਲਿਆ ਨਾ, ਤੇ ਜਿਹੜਾ ਹਰਿਆਣਾ ਉਹਦੇ ਵਿੱਚ ਵੀ ਹੈ, ਰਾਜਸਥਾਨ ਦੇ ਦੁਰਗਾਪੁਰ ਵਿੱਚ ਵੀ ਇਸੇ ਤਰ੍ਹਾਂ ਦੀ ਔਰਤਾਂ ਦੀ ਮੰਡੀ ਲੱਗਦੀ ਹੈ, ਜਾਨਵਰਾਂ ਦੀ ਮਾਰਕੀਟ ਦੇ ਬਿਲਕੁਲ ਲਾਗੇ, ਪਰ ਜਾਨਵਰਾਂ ਦੀ ਕੀਮਤ ਔਰਤਾਂ ਦੀ ਕੀਮਤ ਤੋਂ ਕਿਤੇ ਜ਼ਿਆਦਾ ਹੁੰਦੀ ਜੇ, ਜਿਹੜੇ ਵਧੀਆ ਕਿਸਮ ਦੀਆਂ ਮੱਝਾਂ, ਗਾਵਾਂ, ਬੱਕਰੀਆਂ, ਬੈਲ, ਇਹਦੇ ਕਾਰਨ ਤੇ ਬਹੁਤ ਸਾਰੇ ਹੋ ਸਕਦੇ ਨੇ। ਅਨਪੜ੍ਹ ਅਤੇ ਜਾਹਲ ਸਮਾਜ ਚ ਔਰਤ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਅਜੇ ਵੀ ਵਸਤੂ ਸਮਝਿਆ ਜਾਂਦਾ। ਔਰ ਜਦੋਂ ਅਸੱਭਿਅਕ ਸੀ ਬੰਦਾ, ਉਦੋਂ ਤੇ ਇਹ ਚੀਜ਼ਾਂ ਅਸੀਂ ਸੋਚ ਸਕਦੇ ਹਾਂ ਕਿ ਉਦੋਂ ਤੇ ਇੱਦਾਂ ਚਲੋ ਹੁੰਦਾ ਹੋਏਗਾ, ਅਕਲ ਹੀ ਇੰਨੀ ਸੀ ਸਮਾਜ ਕੋਲ, ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੁੰਦਾ ਸੀ। ਹਾਂਜੀ, ਆ ਹੁਣ ਕੀ ਹੋਣ ਡਿਆ, ਇੰਨੀ ਜ਼ਿਆਦਤੀ, ਜਿੰਦਾ ਔਰਤਾਂ ਕੀ, ਔਰਤਾਂ ਦੇ ਕੋਲ ਦਿਲ ਨਹੀਂ ਹੁੰਦਾ, ਇਹ ਵੇਚਣ ਵਿਚਾਉਣ ਵਾਲੀਆਂ ਚੀਜ਼ਾਂ ਨੇ, ਉਹ ਆਪਣੀਆਂ ਜੰਮੀਆਂ ਧੀਆਂ, ਆਪਣੀਆਂ ਨੂੰਹਾਂ, ਇਹ ਵੇਚਣ ਵਾਲੀਆਂ ਚੀਜ਼ਾਂ ਨੇ, ਉਹਨਾਂ ਦੀ ਕੋਈ ਪਸੰਦ ਨਹੀਂ, ਔਰਤਾਂ ਦੀ ਪਸੰਦ ਜਾਂ ਨਾ ਪਸੰਦ ਨਹੀਂ ਆ, ਉਹਨਾਂ ਵਿਚਾਰੀਆਂ ਦੀ ਕੋਈ ਖਾਹਿਸ਼ ਨਹੀਂ। ਬੱਕਰੀਆਂ ਨੀ ਜਿਸ ਤਰ੍ਹਾਂ ਅਸੀਂ ਵੇਚ ਦਿੰਦੇ,
ਇਹ ਸਾਡੇ ਸਮਾਜ ਦੀ ਤਸਵੀਰ ਹੈ ਜਿਹੜੀ ਬਾਬੇ, ਇਹ ਸਾਰਾ ਕੁਝ ਤੁਸੀਂ ਨੈੱਟ ਚ ਵੇਖ ਸਕਦੇ ਹੋ ਦੋਸਤੋ। ਰੀਮਾ ਨਾਂ ਦੀ 8 ਸਾਲ ਦੀ ਕੁੜੀ ਇੱਕ ਬੁੱਢੇ ਆਦਮੀ ਨਾਲ ਉਹਦੀ ਸ਼ਾਦੀ ਕਰਾ ਦਿੱਤੀ ਗਈ, ਜੋ ਉਹਦੇ ਮਾਂ ਪਿਓ ਨੇ ਪੈਸੇ ਲੈ ਕੇ ਕਰਵਾਈ ਸੀ। ਤੇ ਉਹ ਅੱਗੋਂ ਵੇਖਦੀ ਰਹੀ, ਇੱਕ ਬੰਦੇ ਕੋਲ, ਦੂਜੇ ਕੋਲ, ਤੀਜੇ ਕੋਲ, ਚੌਥੇ ਕੋਲ, ਪੰਜਵੇਂ ਕੋਲ ਵੇਖਦੀ ਵੇਖਦੀ 9 ਬੰਦਿਆਂ ਕੋਲ ਵਾਰੀ ਵਾਰੀ ਵਿਕੀ। ਆਖਿਰਕਾਰ ਇੱਕ NGO ਨੇ ਉਸ ਕੁੜੀ ਦੀ ਖਲਾਸੀ ਕਰਾਈ। ਅਜੇ ਵੀ ਸਾਡੇ ਸਮਾਜ ਦਾ ਕਾਲਾ ਸੱਚ, ਜਿਸ ਤਰ੍ਹਾਂ ਮੈਂ ਬਹੁਤ ਵਾਰ ਕਹਿੰਦਾ ਕਿ ਆਹ 5-7 ਸਟੇਟਾਂ ਨੇ ਜਿਹਦੇ ਵਿੱਚ ਲੋਕ ਰੋਟੀ ਖਾਂਦੇ ਨੇ, ਮਿਡਲ ਕਲਾਸ ਵੀ ਨੇ, ਅਮੀਰ ਵੀ ਨੇ, ਯੇ ਵੀ ਨੇ, ਵੋ ਵੀ ਨੇ, ਚਲੋ ਚੱਲੀ ਜਾਂਦਾ, ਪੜ੍ਹੇ ਲਿਖੇ ਵੀ ਹੈਗੇ ਨੇ, ਹਾਂਜੀ, ਤੇ ਥੋੜੀ ਜਿਹੀ ਸ਼ਰਮ ਹਜ਼ਾ ਵੀ ਹੈਗੀ ਆ। ਸਾਡੀਆਂ ਜਿਹੜੀਆਂ 28 ਸਟੇਟਾਂ ਨੇ ਤੇ 8 ਯੂਨੀਅਨ ਟੈਰੀਟੋਰੀਜ਼ ਨੇ, ਇਹਨਾਂ ਦੇ ਵਿੱਚ ਕਿੱਥੇ ਕੀ ਹੁੰਦਾ, ਬੜੀ ਗਰੀਬੀ ਦਾਵਾ ਹੈ, ਅਜੇ ਵੀ ਅਨਪੜ੍ਹਤਾ ਦੇ ਢੇਰ ਲੱਗੇ ਪਏ ਨੇ। ਉਹ ਕਿਸ ਤਰ੍ਹਾਂ ਦੀ ਦੁਨੀਆ ਹੋਏਗੀ ਜਿਹੜੇ ਆਪਣੀ ਧੀ ਨੂੰ ਵੇਚਣ ਜਾਂਦੇ ਹੋਣਗੇ ਬਾਜ਼ਾਰ ਦੇ ਵਿੱਚ। ਯਾਰ ਕੋਈ ਫੀਲਿੰਗ ਹੈ ਨਹੀਂ ਬੱਚੀ ਨਾਲ, ਸਾਡੀ ਧੀ ਹੈ, 25,000 ਰੁਪਇਆ ਲੈ ਕੇ ਕੁੜੀ ਵੇਚ ਦੇਣੀ ਸਾਲ ਵਾਸਤੇ, ਸਾਲ ਬਾਅਦ ਫਿਰ ਵਾਪਸ ਦੇ ਦੇਣਗੇ ਆਣ ਕੇ, ਤੇ ਉਹ 25,000 ਦੇ ਘਰ ਆਣ ਕੇ ਤੜਕੇ ਲਾ ਲਾ ਖਾਣੇ, ਵੀ ਚਲੋ ਕੁਛ ਖਾਣ ਨੂੰ ਤਾਂ ਮਿਲਿਆ। ਤੇ ਆ ਬਾਹਰ ਦੀ ਦੁਨੀਆ ਨੂੰ ਅਸੀਂ ਦੱਸਦੇ ਹਾਂ ਅਸੀਂ ਜਗਤ ਗੁਰੂ ਹਾਂ। ਖਾਮੀਆਂ ਸਾਰਿਆਂ ਸਮਾਜਾਂ ਚ ਹੈਗੇ ਨੇ, ਐਡੀ ਨੀ ਕੋਈ ਗੱਲ, ਕਿਤੇ ਖਾਹੇ ਤਰ੍ਹਾਂ ਦੀ, ਕਿਸੇ ਤਰ੍ਹਾਂ ਦੀ, ਪਰ ਸਾਡੇ ਤੇ ਹੱਦ ਹੀ ਹੋਈ ਪਈ ਹੈ ਦੋਸਤੋ। ਇਹ ਬਹੁਤ ਸੈਡ ਗੱਲਾਂ ਨੇ। ਆਬਾਦੀ ਨੂੰ ਨੱਥ ਪੈਣੀ ਚਾਹੀਦੀ ਹੈ, ਇਹ ਆਬਾਦੀ ਵੱਧ ਜਾਣ ਦੇ ਆ ਸਾਰੀਆਂ, ਉਸ ਚਿੱਕੜ ਚੋਂ ਸਾਰਾ ਗੰਦ ਨਿਕਲਣ ਡਿਆ ਹੈਗਾ। ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ, ਉਹਨਾਂ ਦੇ ਵੀ 6-6, 7-7 ਬੱਚੇ ਨੇ, ਤੇ ਫਿਰ ਬੱਚਿਆਂ ਨੂੰ ਖਵਾ ਲੈਣ ਕਿੱਥੋਂ, ਵੇਚਣ ਵਾਸਤੇ ਜੰਮਦੇ ਹੋ ਬੱਚਿਆਂ ਨੂੰ ਤੁਸੀਂ, ਤੇ ਫਿਰ ਤੁਸੀਂ ਤੁਹਾਨੂੰ ਬੰਦਿਆਂ ਚ ਕਿਉਂ ਗਿਣਿਆ ਜਾਂਦਾ? ਉਹ ਜੇ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ ਨਾ ਵੀ ਇਹ ਭੇਡਾਂ ਬੱਕਰੀਆਂ ਨੇ, ਇਹਨਾਂ ਨੂੰ ਵੇਚ ਦਿਓ, ਹੈ ਤੁਸੀਂ ਵੀ ਭੇਡੂ ਹੋ, ਤੁਸੀਂ ਕਿਹੜੇ ਬੰਦਿਆਂ ਚ ਹੋ? ਕਦੀ ਕੋਈ ਆਪਣੀ ਧੀ ਵੇਚਦਾ, ਆਪਣੀ ਵਹੁਟੀ ਵੇਚਦਾ ਕੋਈ? ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੈਟਰਡੇ ਤੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਮਤਲਬ ਕਿ ਮੈਂ ਉਹ ਕਿੱਥੇ, ਹਾਂ, ਜਾਂਦਾ ਜਾਂਦਾ ਤੁਹਾਨੂੰ ਇੱਕ ਨਾ ਆ 2 ਲਾਈਨਾਂ ਦੀਆਂ ਸੁਣਾ ਕੇ ਜਾਂਦਾ ਕਿ ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਸਾਵਨ ਆਇਆ ਰੁਮਕ ਰੁਮਕ ਕੇ ਪੌਣਾ ਆਈਆਂ, ਭਵਰੇ ਫੁੱਲਾਂ ਨੂੰ ਗੀਤ ਸੁਣਾਵਣ, ਵੇਲਾਂ ਵਰਿਕਸ਼ਾਂ ਜਫੀਆਂ ਪਾਈਆਂ, ਮੋਰ ਨੱਚੇ ਤੇ ਬੁਲਬੁਲ ਗਾਏ, ਓ ਕੂੰਜਾਂ ਦੀਆਂ ਡਾਰਾਂ ਆਈਆਂ, ਬੁੱਝੀ ਧਰਤੀ ਮਾਂ ਦੀ ਪਿਆਸ, ਘਟਾ ਕਾਲੀਆਂ ਅੰਬਰੀ ਛਾਈਆਂ, ਬੁੱਝੀ ਧਰਤੀ ਮਾਂ ਦੀ ਪਿਆਸ ਤੇ ਘਟਾ ਕਾਲੀਆਂ ਅੰਬਰੀ ਛਾਈਆਂ, ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ। ਵਾਹ, ਸਾਉਣ ਭਾਦਰੋਂ ਸਭ ਡੱਡੂ ਆ ਜਾਂਦੇ ਨੇ ਫਿਰ ਬਾਹਰ। ਖੁਸ਼ ਹੋਏ ਬੱਚੇ ਪਸ਼ੂ ਤੇ ਪਕਸ਼ੀ, ਡੱਡੂਆਂ ਨੇ ਵੀ ਟਾਰਾਂ ਲਾਈਆਂ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ। ਓਏ, ਸਾਉਣ ਭਾਦਰੋਂ ਦੇ ਵਿੱਚ ਇੱਦਾਂ ਹੀ ਹੁੰਦਾ, ਧਰਤੀ ਹਰਾ ਸੂਟ ਪਾਉਂਦੀ ਆ, ਉਹਨਾਂ ਨੂੰ ਫੁੱਲ ਫਲ ਲੱਗੇ ਹੁੰਦੇ, ਨਿੱਕੇ ਨਿੱਕੇ ਫੁੱਲ। ਹਾਂਜੀ, ਹਰਾ ਸੂਟ ਧਰਤੀ ਨੇ ਪਾਇਆ, ਫੁੱਲਾਂ ਦੀਆਂ ਉਹਨੇ ਟੂੰਬਾਂ ਪਾਈਆਂ, ਅੰਬ ਦੀ ਟੀਸੀ ਤੇ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਭਾਈ, ਅੰਬ ਦੀ ਟੀਸੀ ਬਹਿ ਕੋਇਲ ਨੇ ਕੁਦਰਤ ਰਾਣੀ ਦੀਆਂ ਵਾਰਾਂ ਗਾਈਆਂ। ਵੈਰੀ ਗੁੱਡ ਈਵਨਿੰਗ ਦੋਸਤੋ, ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ, ਤੇ ਅਗਲੇ ਸੈਟਰਡੇ ਸੰਡੇ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ।
ਉਦੋਂ ਤੱਕ ਦਿਓ ਆਗਿਆ ਜੀ। ਪ੍ਰਭਾਤ ਰੇਡੀਓ ਸੁਣ ਰਹੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੇ ਰਿਸ਼ਤੇ ਕਾਇਮ ਕਰਨ ਵਾਲੇ ਬਾਗਾਂ ਤੇ ਬਹਾਰਾਂ ਵਿੱਚ ਗਲੀਆਂ ਤੇ ਬਾਜ਼ਾਰਾਂ ਵਿੱਚ ਤੁਹਾਡੇ ਘਰਾਂ ਤੇ ਕਾਰਾਂ ਵਿੱਚ

ਤੇ ਖਾਰਾਂ ਦੇ ਰਿਸ਼ਤੇ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ।

बिल्कुल दोस्तों, दैट्स द ब्यूटी ऑफ योर लवली रेडियो स्टेशन टू लिसन अस वर्ल्ड वाइड लॉग ऑन www.pravasradio.com। दोस्तों आज जी शायरो शायरी का प्रोग्राम, कल तो असा ईरान ते यूएसए ते गलबात कीती सी, ते सरदार सूबा सिंह जी खैरा होना शहीद भगत सिंह दी सोच ते गलबात कीती सी, ते आज जी शायरो शायरी दा प्रोग्राम। दोस्तों तुसी मैनू सिर्फ एक मिस कॉल मारनी है ते मैं टर्न बाय टर्न पेश होवांगा जी तुहाडे कोल, ते जेड़े सज्जन शायर शायर नहीं नो प्रॉब्लम, वो आण के कोई इधर उधर दी अपने इलाके दी कोई कोई जमीन तो लैके तारियां तक किसी किस्म की भी गलबात कर सकते ने साडे नाल, सांझ पाओ अपने आले दुआले की भी सांझ पाओ, नाले कित्थे तुसी सुन रहे हो सानू। दैट्स द ब्यूटी ऑफ योर लवली रेडियो स्टेशन टू लिसन अस वर्ल्ड वाइड लॉग ऑन www.pravasradio.com। ये सारे लफ्ज छोटे ने जी, pravasradio.com, प्रवास रेडियो इज अ वन वर्ड, ते साडी लोगो जेड़ा दो स्पीकर होंगे येलो कलर दे, ते तुसी वो अपने प्ले स्टोर ते जाके डाउनलोड कर लो, आप ते तुसी सुनदे हो ते दूसरे दोस्तों अपने सज्जना मित्रां नूं भी डाउनलोड करवाओ, आप सब दी मेहरबानी होगी। ते मैं हां जी आपका होस्ट ते दोस्त सुच्चा सिंह बाजवा, स्वीकार करो जी मेरी प्यार भरी सत श्री अकाल, अस्सलाम वालेकुम, नमस्कार एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट। नेता चंद्रे रुजगारी मारे जंद्रे अकलां झूर दिया, नेता चंद्रे रुजगारी मारे जंदरे अकलां झूर दिया, व्याह के छट गए विदेशी भज गए यादां दूर दिया, चारों तरफ सजावां बाजार विच जावां नजरां घूर दिया, अखां बिलियां सदा ही रहण गिलियां तेरी हूर दिया, अखां बिलियां सदा ही रहण गिलियां तेरी हूर दिया। देश च रोजगार नहीं तो फिर सज्जना लोगों ने भजना ही है। वेरी गुड आफ्टरनून, तुसी सुन रहे हो जी प्रवास रेडियो फ्रैंकफर्ट। ते सज्जनों अज है जी 5 अप्रैल, ते टेंपरेचर थोड़ा जहा उपर गया 17, पर अजे ना धुप माड़ी जी लगी है झलक वाली, तो गर्मियां आनिया शुरू हो गई ने, पर अजे गर्मी नहीं, अजे ठंड ही लगती है बाहर जाके बहिए। थे टाइम दोस्तों साडी स्टूडियो की सोनी जी घड़ी ते इस वक्त जर्मन दे 3:17 हो गए ने जी, ते प्यारे जर्मन वाले हो तुसी पहला साडे तो 4.5 घंटे अगे सी, हुण यूरप का टाइम चेंज हो गया, हुण तुसी 3.5 घंटे अगे हो, जदों साढ़े 3 बजते ने दोपहर दे तुहाडे 6:30 होंगे, ठीक है जी। ते टेंपरेचर अज 17, ते साडा जिहड़ा स्टूडियो अपना स्टूडियो का नंबर है जी वह 0049-171-4869-514, 0049-171-4869-514। ते तुसी मैनू दोस्तों एक सिर्फ मिस कॉल मारनी है, ते मैं वारी वारी तुहाडे कोल आवांगा, ते तुसी अज साडे नाल अपने दिल दी गलबात करो, तुहाडे ख्यालात किस तरह दे ने, सोचदे तुसी की हो, की लिखदे की हो, लिख के जे तुसी अपनियां अलमारियां च धर छड्डना ते ओह किसे ने नहीं पढ़ना, हांजी ओह किताब जिहनू पढ़दा कोई नहीं ते अलमारी च पई रहिंदी है, बिल्कुल ओहदी वेख लो ओहदी किन्नी इंपॉर्टेंस हो सकदी है, ते तुहाडा भी लिखिया जिहड़ा तुसी किस तरह का लिखदे हो, आओ
ਆਣ ਕੇ ਸਟੇਜ ਤੇ ਰੇਡੀਓ ਤੇ ਗੱਲਬਾਤ ਕਰੋ, ਲੋਕਾਂ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿਸ ਤਰ੍ਹਾਂ ਦਾ ਲਿਖਦੇ ਹੋ ਤੇ ਤੁਹਾਨੂੰ ਪਤਾ ਲੱਗੇ ਕਿ ਲੋਕੀ ਕਿਸ ਤਰ੍ਹਾਂ ਦਾ ਲਿਖਦੇ ਨੇ, ਤੇ ਜ਼ਰੂਰ ਲਿਖੋ ਆਪਣੇ ਭਾਵਾਂ ਨੂੰ, ਮਨੋ ਭਾਵ ਜਿਹੜੇ ਤੁਹਾਡੇ ਦੇ ਉਹਨੂੰ ਐਕਸਪ੍ਰੈਸ ਕਰਨਾ, ਖਿਆਲਾਤਾਂ ਨੂੰ ਲਫ਼ਜ਼ ਦੇਣੇ ਇੱਕ ਬੜੀ ਵੱਡੀ ਕਲਾ ਹੁੰਦੀ ਹੈ। ਤੇ ਜ਼ਰੂਰ ਇੱਕ ਤੇ ਜ਼ਰੂਰ ਪੜ੍ਹਨਾ ਚਾਹੀਦਾ ਇੱਕ ਦਿਨ ਦੇ ਵਿੱਚ, ਭਾਵੇਂ ਅੱਧਾ ਘੰਟਾ ਪੜ੍ਹੋ, ਤੇ ਤੁਸੀਂ ਇੱਕ ਵਾਰੀ ਪੜ੍ਹਨ ਦੀ ਆਦਤ ਪਾ ਲਈ, ਪੜ੍ਹਨ ਤੋਂ ਬਗੈਰ ਫਿਰ ਤੁਹਾਡਾ ਗੁਜ਼ਾਰਾ ਨਹੀਂ ਹੈ। ਤੇ ਆਪਣੇ ਘਰ ਦਾ ਕੰਮ ਵੀ ਕਰਨਾ, ਕੋਈ ਨਾ ਕੋਈ ਕੋਈ ਨਾ ਕੋਈ ਕੋਈ, ਮੈਂ ਵਿਹਲੜਿਆਂ ਨੂੰ ਕਹਿਣ ਡਿਆ, ਕੰਮ ਕਰਨ ਵਾਲੇ ਤਾਂ ਬੜਾ ਕੰਮ ਕਰਦੇ ਨੇ। ਜਿਸ ਦਿਨ ਤੁਸੀਂ ਕੋਈ ਕੰਮ ਨਹੀਂ ਕੀਤਾ ਤੇ ਪੜ੍ਹਿਆ ਵੀ ਕੁਛ ਨਹੀਂ, ਸਿੱਖਿਆ ਵੀ ਕੁਛ ਨਹੀਂ, ਉਹ ਦਿਨ ਬੇਕਾਰ ਗਿਆ। ਅੰਨ ਦੇ ਵੈਰੀ ਧਰਤੀ ਤੇ ਭਾਰ ਉਹ ਲੋਕ ਨੇ ਸਾਰੇ ਦੇ ਸਾਰੇ, ਤੁਹਾਡੇ ਬਹੁਤ ਫਰਜ਼ ਬਣਦੇ ਨੇ, ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਬਣਦੇ ਨੇ। ਤੇ ਜੇ ਅਸੀਂ ਥੋੜਾ ਥੋੜਾ ਭਾਰ ਵੀ ਵਡਾਉਣਾ ਸ਼ੁਰੂ ਕਰ ਦਈਏ, ਤੇ ਜਿਸ ਤਰ੍ਹਾਂ ਥੋੜਾ ਥੋੜਾ ਮੀਂਹ ਨਹੀਂ ਪੈਂਦਾ ਹੁੰਦਾ ਕਦੀ ਕਦੀ, ਸਾਵਣ ਭਾਦੋਂ ਚ ਕਣੀ ਕਣੀ ਜੋ ਦੋ ਤਿੰਨ ਦਿਨ ਪੈਂਦਾ ਰਹਿੰਦਾ, ਤੇ ਉਹ ਸਾਰੇ ਟੋਭੇ ਫੁੱਲ ਕਰ ਦਿੰਦਾ, ਨਦੀਆਂ ਨਾਲੇ ਫੁੱਲ ਕਰ ਦਿੰਦਾ। ਇਸੇ ਤਰ੍ਹਾਂ ਹੀ ਕੰਮ ਕਰਨਾ, ਭਾਵੇਂ ਤੁਸੀਂ ਰੋਜ਼ ਥੋੜਾ ਹੀ ਕਰਦੇ ਹੋ, ਉਹਦੇ ਚ ਬੜੀ ਬਰਕਤ ਆ, ਤੇ ਸਿੱਖਣਾ ਕੁਛ ਉਹਦੇ ਵਿੱਚ ਵੀ ਬੜੀ ਬਰਕਤ। ਹਿਸਾਬ ਲਾਓ ਤੁਸੀਂ ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਸਿੱਖਿਆ, ਇੱਕ ਹਫ਼ਤੇ ਚ, ਇੱਕ ਮਹੀਨੇ ਚ, ਛਿਆ ਮਹੀਨਿਆਂ ਤੇ, ਇੱਕ ਸਾਲ ਚ ਤੁਹਾਡਾ ਕਿੰਨਾ ਨੌਲੇਜ ਹੋ ਜਾਏਗਾ। ਠੀਕ ਹੈ ਜੀ। ਤੇ ਦੋਸਤੋ ਗੱਲ ਇਸ ਤਰ੍ਹਾਂ ਕਿ ਮੈਂ ਨਾ ਤੁਹਾਨੂੰ ਗਾਣਾ ਸੁਣਾਉਣ ਤੋਂ ਪਹਿਲਾਂ ਭਾਈ, ਸਾਡੇ ਇੱਥੇ ਇੱਕ ਬਹੁਤ ਪੁਰਾਣੀ ਵਰਕਸ਼ਾਪ ਹੈ ਮਿਊਲਹੈਮ ਦੇ ਵਿੱਚ, ਕਾਰਾਂ ਦੀ, ਆਟੋ ਰਾਈਫਲ ਆ ਐਪਸੀਲੋਨ ਫਰੀਡ ਸਟਾਸ ਹੈ 106 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਨੁਕਸ ਹੈ, ਬਿਨਾਂ ਝਿਜਕ ਇੱਥੇ ਲੈ ਕੇ ਆਓ, ਤੇ ਇਹਨਾਂ ਦਾ ਸਿੱਕੇਬੰਦ ਕੰਮ ਹੈ, ਵਾਜਬ ਕੀਮਤਾਂ ਨੇ, ਕੋਈ ਵੀ ਡਿਫੈਕਟ ਹੋਏ ਤੁਹਾਡੀ ਕਾਰ ਦੇ ਵਿੱਚ, ਤੇ ਤੁਸੀਂ ਕੋਈ ਟੋਫ ਵਗੈਰਾ ਕਰਵਾਉਣੀ ਹੋਏ, ਚਾਬੀਆਂ ਇਹਨਾਂ ਨੂੰ ਦੇ ਜਾਓ, ਅਗਲੇ ਦਿਨ ਆਪਣੀ ਕਾਰ ਲੈ ਜਾਓ ਆਣ ਕੇ। ਨਾਲੇ ਕੀਮਤਾਂ ਜਿਹੜੀਆਂ ਨੇ ਤੁਸੀਂ ਫਰਗਲਾਈਸ਼ਨ ਕਰ ਸਕਦੇ ਹੋ ਦੂਸਰੀਆਂ ਵਰਕਸਟੈਕਸ ਦੇ ਨਾਲ। ਤੇ ਗੱਲ ਇਸ ਤਰ੍ਹਾਂ ਬਈ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਵੀ ਕਰਨਗੇ। ਇਹ ਨੇ ਜੀ ਫਰੀਡਮ ਸਟਰਾਸੇ 106 ਤੇ ਦੋਸਤੋ ਮੈਂ ਜਿਹੜਾ ਅੱਜ ਤੁਹਾਨੂੰ ਗਾਣਾ ਸੁਣਾਉਣ ਲੱਗਾ, ਉਹ ਗਾਣਾ ਕਿੱਥੇ ਹੈ ਜੀ? ਹਾਂ ਆ ਲਓ ਜੀ। ਤੇ ਇਹ ਗਾਣਾ ਤੁਸੀਂ ਤੂੰਬੀ ਵੀ ਪਛਾਣ ਲੈਣੀ ਹੈ ਤੇ ਗਾਣਾ ਵੀ ਪਛਾਣ, ਗਾਉਣ ਵਾਲਾ ਵੀ ਪਛਾਣ ਲੈਣਾ ਜੀ। ਗੱਲ ਮੈਨੂੰ ਇੰਟਰੋਡਕਸ਼ਨ ਲੋੜ ਦੇਣ ਦੀ ਕੋਈ ਲੋੜ ਹੀ ਨਹੀਂ, ਦਰਵੇਸ਼ ਕਲਾਕਾਰ ਜਿਹੜੇ ਹੈਗੇ ਨੇ। ਲਓ ਜੀ ਗਾਣਾ ਹਾਜ਼ਰ ਹੈ ਦੋਸਤੋ, ਆ ਲਓ।

ਕਲਾਕਾਰ ਯਮਲਾ ਜੱਟ। ਕਿਆ ਬਾਤ ਹੈ, ਬੜੇ ਪੁਰਾਣਾ ਗਾਣਾ ਮੈਨੂੰ ਇੱਕ ਲੱਭਾ ਸੀ ਤੇ ਮੈਂ ਸੋਚਿਆ ਵੀ ਕਿਉਂ ਨਾ ਤੁਹਾਡੀ ਖਿਦਮਤ ਵਿੱਚ ਵੀ ਪੇਸ਼ ਕੀਤਾ ਜਾਏ। ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਦੋਸਤੋ, ਮੈਂ ਇੱਕ ਆਪਣੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਤੁਸੀਂ ਮੈਨੂੰ ਇੱਕ ਕਾਲ ਮਾਰ ਛੱਡਿਓ, ਮਿਸ ਕਾਲ, ਤੇ ਮੈਂ ਆਪਣੀ ਰਚਨਾ ਤੋਂ ਬਾਅਦ ਤੁਹਾਡੀਆਂ ਲਾਈਨਾਂ ਖੋਲ ਦਿਆਂਗਾ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰਾਂਗਾ। ਰੱਬਾ ਸੋਹਣਿਆ ਸਾਹਮਣੇ ਆ, ਭਾਈ ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ। ਠੀਕ ਹੈ ਜੀ, ਰੱਬਾ ਸੋਹਣਿਆ। ਸੁਭਾ ਸਿੰਘ ਜੀ, ਮੈਂ ਆਪਣੀ ਰਚਨਾ ਸੁਣਾ ਲਾਂ, ਮੈਂ ਆਇਆ ਤੁਹਾਡੇ ਵੱਲ। ਦੋਸਤੋ, ਬਹੁਤ ਨਾ ਇੱਕ ਸ਼ਸ਼ੋ ਪੰਜੀ ਜਿਹੀ ਨਹੀਂ, ਕੋਈ ਅੱਧੀ ਦੁਨੀਆ ਕਹਿੰਦੀ ਹੈ ਜੀ ਰੱਬ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ, ਕੋਈ ਕਹਿੰਦੇ ਬਸ ਰੱਬ, ਰੱਬ ਹੀ ਨਹੀਂ ਸਾਰੀ ਦੁਨੀਆ ਬਣਾਈ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਦੁਨੀਆ ਨੇ ਰੱਬ ਬਣਾਇਆ। ਭਾਈ ਠੀਕ, ਆਪੋ ਆਪਣੇ ਵਿਚਾਰ ਨੇ, ਹਾਂਜੀ, ਕੋਈ ਭਾਵਨਾਵਾਂ ਨਾਲ ਚੱਲਦਾ, ਕੋਈ ਸਾਇੰਸ ਨਾਲ, ਫਿਜ਼ਿਕਸ ਨਾਲ ਚੱਲਦਾ, ਤੇ ਹਰ ਇੱਕ ਨੂੰ, ਹਰ ਇੱਕ ਦਾ ਜਿਹੜਾ ਮਤਲਬ ਕਿ ਵਿਚਾਰ ਹੈ ਉਹ ਮੁਬਾਰਕ। ਮੈਂ ਆਪਣੇ ਜਿਹੜੇ ਮਨ ਦੇ ਹਾਵ ਭਾਵ ਹੈ ਨਾ, ਉਹ ਪੇਸ਼ ਕਰਨ ਲੱਗਾ ਕਿ ਰੱਬਾ ਸੋਹਣਿਆ ਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ। ਆਏ ਸਿੱਧੀ ਅੱਖ ਨਾਲ ਅੱਖ ਮਿਲਾ, ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ, ਔਰ ਰੱਬਾ ਸੋਹਣਿਆ ਸਾਹਮਣੇ ਆ। ਤੈਨੂੰ ਕਾਹਦਾ ਡਰ ਹੈ ਕਿਸੇ ਤੋਂ, ਲੁਕਣ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਨਾ ਤੂੰ ਜਲ ਵਿੱਚ, ਨਾ ਤੂੰ ਥਲ ਵਿੱਚ, ਪਰ ਥਾਂ ਥਾਂ ਤੇਰੇ ਫੰਦੇ ਨੇ। ਭਾਈ ਨਾ ਤੂੰ ਜਲ ਵਿੱਚ, ਨਾ ਤੂੰ ਥਲ ਵਿੱਚ, ਥਾਂ ਥਾਂ ਤੇਰੇ ਫੰਦੇ ਨੇ, ਤੇਰੇ ਨਾਂ ਉੱਤੋਂ, ਤੇਰੇ ਨਾਂ ਉੱਤੋਂ ਜੱਗ ਲੁੱਟ ਕੇ ਖਾ ਗਏ। ਓਏ ਕੀ, ਇਹ ਵੀ ਤੇਰੇ ਹੀ ਬੰਦੇ ਨੇ, ਤੇਰੀ ਵਕਾਲਤ ਕਰਦੇ ਫਿਰਦੇ ਨੇ ਅੱਗੇ ਪਿੱਛੇ। ਨਾ ਤੂੰ ਜਲ ਵਿੱਚ, ਨਾ ਤੂੰ ਥਲ ਵਿੱਚ, ਪਰ ਥਾਂ ਥਾਂ ਤੇਰੇ ਫੰਦੇ ਨੇ, ਤੇਰੇ ਨਾਂ ਉੱਤੋਂ ਜੱਗ ਲੁੱਟ ਕੇ ਖਾ ਗਏ। ਕਿ ਇਹ ਵੀ ਤੇਰੇ ਹੀ ਬੰਦੇ ਨੇ, ਕਿਉਂ ਦੁਵਿਧਾ ਵਿੱਚ ਗੋਤੇ ਦੇਣਾ? ਓਏ ਮੇਰੇ ਦਿਲ ਦਾ ਭਰਮ ਮਿਟਾ, ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ, ਤੇ ਰੱਬਾ ਸੋਹਣਿਆ ਸਾਹਮਣੇ ਆ। ਮੈਂ ਭੁੱਖ ਨੰਗ ਨਾਲ ਮਰਦੇ ਵੇਖੇ ਭਜਨ ਤੇਰੇ ਜੋ ਗਾਉਂਦੇ ਨੇ, ਲੱਖਾਂ ਦੇ ਕਾਤਲ ਠੱਗ ਅਧਰਮੀ ਕਿਉਂ ਹੰਕਾਰ ਚ ਲੁੱਡੀਆਂ ਪਾਉਂਦੇ ਨੇ? ਭਾਈ ਮੈਂ ਭੁੱਖ ਨੰਗ ਨਾਲ ਮਰਦੇ ਵੇਖੇ ਭਜਨ ਜੋ ਤੇਰੇ ਗਾਉਂਦੇ ਨੇ, ਲੱਖਾਂ ਦੇ ਕਾਤਲ ਠੱਗ ਅਧਰਮੀ ਕਿਉਂ ਹੰਕਾਰ ਚ ਲੁੱਡੀਆਂ ਪਾਉਂਦੇ ਨੇ? ਕਿਹੜੇ ਕਾਨੂੰਨ ਨਾਲ ਰਾਜ ਤੂੰ ਕਰਨਾ? ਆ ਵਹੀਆਂ ਖਾਤੇ ਸੰਵਿਧਾਨ ਵਿਖਾ। ਮੈਂ ਕਿਹਾ ਜੀ ਵਹੀਆਂ ਖਾਤੇ ਸੰਵਿਧਾਨ ਵਿਖਾ, ਆ ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ। ਜੇ ਤੇਰੇ ਹੁਕਮ ਬਿਨ ਪੱਤਾ ਨਹੀਂ ਹਿੱਲਦਾ, ਕਿਉਂ ਜੱਗ ਦੁੱਖਾਂ ਨਾਲ ਭਰ ਗਿਆ? ਜੇ ਤੇਰੇ ਹੁਕਮ ਬਿਨ ਪੱਤਾ ਨਹੀਂ ਹਿੱਲਦਾ, ਕਿਉਂ ਜੱਗ ਦੁੱਖਾਂ ਨਾਲ ਭਰ ਗਿਆ? ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ? ਕਿਉਂ ਬੰਦੇ ਚੋਂ ਬੰਦਾ ਮਰ ਗਿਆ?
ਕਿਉਂ ਇਨਸਾਨਾਂ ਚੋਂ ਇਨਸਾਨੀਅਤ ਮੁੱਕ ਗਈ, ਕਿਉਂ ਬੰਦੇ ਚੋਂ ਬੰਦਾ ਮਰ ਗਿਆ। ਜੇ ਹੋਂਦ ਤੇਰੀ ਫਿਰ ਕਿਉਂ ਰੁਕਦਾ ਫਿਰਨਾ ਚੌਂਕ ਚ ਆ ਕੇ ਮੰਜੀ ਦਾ, ਤੇਰੇ ਨਾਲ ਕੋਈ ਵੱਡਾ ਥੋੜਾ। ਜੇ ਹੋਂਦ ਤੇਰੀ ਕਿਉਂ ਲੁਕਦਾ ਫਿਰਦਾ ਆ ਚੌਂਕ ਚ ਆ ਕੇ ਮੰਜੀ ਦਾ, ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤੇ ਕਰ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤਾਂ ਕਰ। ਕੀ ਇਹ ਦੁਨੀਆ ਤੂੰ ਬਣਾਈ ਜਾਂ ਦੁਨੀਆ ਬਣਾਏ ਤੇਰੇ ਪਰ, ਜਾਂ ਦੁਨੀਆ ਬਣਾਏ ਤੇਰੇ ਪਰ। ਉਹ ਹਾਂ ਜਾਂ ਨਾ ਵਿੱਚ ਗੱਲ ਮੁਕਾ, ਪਿੱਟ ਸਿਆਪਾ ਪਾਸੇ ਲਾ, ਸੋਹਣਿਆ ਰੱਬਾ ਸਾਹਮਣੇ ਆ, ਚੌਂਕ ਚ ਆ ਕੇ ਮੰਜੀ ਦਾ, ਤੇਰੇ ਨਾਲ ਕੋਈ ਵੱਡਾ ਥੋੜਾ। ਜੇ ਹੋਂਦ ਤੇਰੀ ਕਿਉਂ ਲੁਕਦਾ ਫਿਰਦਾ ਆ ਚੌਂਕ ਚ ਆ ਕੇ ਮੰਜੀ ਦਾ, ਰੱਬਾ ਸੋਹਣਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਮਿਲਾ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤੇ ਕਰ। ਤੇਰੇ ਨਾਂ ਤੋਂ ਸਦੀਆਂ ਤੋਂ ਡਾਂਗ ਹੈ ਚੱਲਦੀ, ਕਿਸੇ ਦੇ ਹੱਕ ਵਿੱਚ ਗੱਲ ਤਾਂ ਕਰ। ਕੀ ਇਹ ਦੁਨੀਆ ਤੂੰ ਬਣਾਈ ਜਾਂ ਦੁਨੀਆ ਬਣਾਏ ਤੇਰੇ ਪਰ, ਜਾਂ ਦੁਨੀਆ ਬਣਾਏ ਤੇਰੇ ਪਰ। ਉਹ ਹਾਂ ਜਾਂ ਨਾ ਵਿੱਚ ਗੱਲ ਮੁਕਾ, ਪਿੱਟ ਸਿਆਪਾ ਪਾਸੇ ਲਾ, ਸੋਹਣਿਆ ਰੱਬਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ,

0: ਤੋਂ ਡਾਂਗ ਹੈ ਚੱਲਦੀ। ਕਿਸੇ ਦੇ ਹੱਕ ਵਿੱਚ ਗੱਲ ਤਾਂ ਕਰ ਕਿ ਇਹ ਦੁਨੀਆ ਤੂੰ ਬਣਾਈ ਜਾਂ ਦੁਨੀਆ ਬਣਾਏ ਤੇਰੇ ਪਰ, ਜਾਂ ਦੁਨੀਆ ਬਣਾਏ ਤੇਰੇ ਪਰ। ਉਹ ਹਾਂ ਜਾਂ ਨਾ ਵਿੱਚ ਗੱਲ ਮੁਕਾ, ਪਿੱਟ ਸਿਆਪਾ ਪਾਸੇ ਲਾ, ਸੋਹਣਿਆ ਰੱਬਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ। ਜਿੰਨਾ ਤੇਰੀਆਂ ਖੈਰਾਂ ਮੰਗੀਆਂ ਤੂੰ ਖੈਰ ਉਹਨਾਂ ਨੂੰ ਪਾਇਆ ਨਾ, ਜਿੰਨਾ ਤੇਰੀਆਂ ਖੈਰਾਂ ਮੰਗੀਆਂ ਤੂੰ ਖੈਰ ਉਹਨਾਂ ਨੂੰ ਪਾਇਆ ਨਾ। ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ ਤੂੰ ਹਿੱਕ ਤੇ ਪੈਰ ਟਿਕਾਇਆ ਨਾ, ਸੰਸਾਰ ਜਿੰਨਾ ਸ਼ਮਸ਼ਾਨ ਬਣਾਇਆ ਤੂੰ ਹਿੱਕ ਤੇ ਪੈਰ ਟਿਕਾਇਆ ਨਾ। ਸੋਚ ਤੇ ਸੁੱਚਾ ਵਿੱਚ ਘੁੰਮਣ ਘੇਰੀ ਓ ਬੇੜੀ ਨੂੰ ਇੱਕ ਪਾਸੇ ਲਾ, ਸੋਹਣਿਆ ਰੱਬਾ ਜਰਾ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਬੜਾ, ਵਿਚੋਲੇ ਆਪਣੇ ਕਰਕੇ ਲਾਂਭੇ, ਸਿੱਧੀ ਅੱਖ ਨਾਲ ਅੱਖ ਬੜਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਦ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਸੁਭਾ ਸਿੰਘ ਜੀ, ਤੁਸੀਂ ਅਗਲੇ ਰੇਡੀਓ ਸੁਣ ਰਹੇ ਹੋ ਤੇ ਬੰਦ ਕਰਦੇ ਹੋ, ਮੈਂ ਬਸ ਸਕਿੰਟਾਂ ਦੇ ਵਿੱਚ ਹੀ ਤੁਹਾਡੇ ਕੋਲ ਆਉਣ ਵਾਲਾ। ਲਓ ਜੀ, ਸਾਨੂੰ ਸਰਦਾਰ ਸੁਭਾ ਸਿੰਘ ਜੀ ਦੀ ਕਾਲ ਆਈ ਹੈ ਤੇ ਅਸੀਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਭਾਈ ਉਹ ਕੀ ਕਹਿਣਾ ਚਾਹੁੰਦੇ ਨੇ। ਆ ਲਓ ਜੀ, ਸੁਭਾ ਸਿੰਘ ਹੋਣਾਂ ਨਾਲ ਚਲੇ ਚੱਲੇ ਹਾਂ ਜੀ ਅਸੀਂ। ਹਾਂਜੀ ਸਰਦਾਰ ਸੁਭਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ, ਸਤਿ ਸ੍ਰੀ ਅਕਾਲ
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੇ ਆ ਜਾਓ
1: ਧੰਨਵਾਦ ਜੀ। ਮੈਂ ਸਰ ਜਿਹੜਾ ਜੀ ਜੀ ਬਹੁਤ ਚੰਗਾ ਬਹੁਤ ਚੰਗਾ, ਮੈਂ ਬੜੀ ਮਸਤ ਹੋ ਕੇ ਤੁਹਾਡੀ ਕਥਾ ਸੁਣ ਲਿਆ ਸੀਗਾ।
0: ਖਿਆਲ ਨੇ
1: ਤੇ ਦਿਮਾਗ ਦੇ ਦੋ ਕੰਨ ਲੱਗੇ ਆ ਨਾ, ਇੱਕ ਕੰਨ ਵਾਲੇ ਪਾਸਿਓ ਦਿਮਾਗ ਦੇ ਇੱਕ ਹਿੱਸੇ ਚ ਨਾ ਮੇਰੇ ਰੀਲ ਚੱਲਣ ਲੱਗ ਪਈ, ਜਿਹੜਾ ਬਾਜਵਾ ਸਾਹਿਬ 55 ਤੋਂ ਲੈ ਕੇ 50 ਤੋਂ ਲੈ ਕੇ 70-75 ਤੱਕ ਦਾ ਜਿਹੜਾ ਯੁੱਗ ਹੈ ਨਾ ਪੰਜਾਬੀ ਸਾਹਿਤ ਦੇ ਵਿੱਚ, ਕਵਿਤਾ ਚ ਖਾਸ ਕਰਕੇ, ਇਹਨੂੰ ਅੰਮ੍ਰਿਤਾ ਮੋਹਨ ਸਿੰਘ ਯੁੱਗ ਕਿਹਾ ਜਾਂਦਾ। ਕਿਉਂਕਿ ਇੱਕ ਪਾਸੇ ਅੰਮ੍ਰਿਤਾ ਪ੍ਰੀਤ ਤੇ ਦੂਜੇ ਪਾਸੇ ਪ੍ਰੋਫੈਸਰ ਮੋਹਨ ਸਿੰਘ, ਚਲੋ ਸ਼ਿਵ ਕੁਮਾਰ ਬਟਾਲਵੀ ਸੀਗਾ, ਲੇਕਿਨ ਮਤਲਬ ਇਹਨੂੰ ਆਮ ਤੌਰ ਤੇ ਸਾਹਿਤ ਦੇ ਵਿੱਚ ਦੋਨਾਂ ਦਾ ਯੁੱਗ ਮੰਨਿਆ ਜਾਂਦਾ। ਹਾਂਜੀ ਹਾਂਜੀ, ਤੇ ਉਸ ਯੁੱਗ ਦਾ ਜਿੱਦਾਂ ਅੰਮ੍ਰਿਤਾ ਪ੍ਰੀਤਮ ਬੜੀ ਮਹਾਨ ਕਵਿਤਰੀ ਸੀ ਕੋਈ ਸ਼ੱਕ ਨਹੀਂ, ਬੜੀਆਂ ਵਿਵਾਦਾਂ ਦੇ ਬਾਵਜੂਦ ਪਰਸਨਲ ਨਿੱਜੀ ਲੈਵਲ ਦੇ ਉਹਦੇ ਵਿਵਾਦ ਵੀ ਰਹੇ ਨੇ, ਲੇਕਿਨ ਕਵਿਤਾ ਕਵਿਤਰੀ ਬੜੀ ਸ਼ਾਨਦਾਰ ਸੀ। ਤੇ ਪ੍ਰੋਫੈਸਰ ਮੋਹਨ ਸਿੰਘ ਵੀ ਬੜਾ ਸ਼ਾਨਦਾਰ, ਪੰਜਾਬੀ ਦੇ ਵਿੱਚ ਬੜਾ ਸ਼ਾਇਰ ਹੋਇਆ ਸਰ, ਬਹੁਤ ਵੱਡਾ ਸ਼ਾਇਰ ਆ ਜੀ, ਉਹ ਹੋਇਆ ਕਰਦਾ ਰਹੇਗਾ ਜੀ, ਰਹੇਗਾ ਜੀ, ਰਹੇਗਾ। ਮੈਂ ਉਹ ਤੁਹਾਡੀ ਕਵਿਤਾ ਦੇ ਪੈਰਲਲ ਜਿੱਦਾਂ ਦੋ ਚੀਜ਼ਾਂ ਬਰਾਬਰ ਬਰਾਬਰ ਨੀ ਰੇਲ ਗੱਡੀ ਦੀ ਲਾਈਨ ਖੜਦੀਆਂ, ਏਦਾਂ ਮੈਂ ਇੱਕ ਸ਼ੇਰ ਉਹਨਾਂ ਦਾ ਸਾਂਝਾ ਕਰਦਾ। ਹਾਂਜੀ ਹਾਂਜੀ ਹਾਂਜੀ, ਉਹਨਾਂ ਦਾ ਸ਼ੇਰ ਹੈ ਇੱਕ ਕਵਿਤਾ ਦਾ ਬਾਜਵਾ ਸਾਹਿਬ ਕੀ, ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਹੈਲੋ
0: ਤੁਸੀਂ
1: ਅੱਛਾ ਉਹ ਨੈਟਵਰਕ ਦੇ ਪ੍ਰੋਬਲਮ ਮੈਨੂੰ ਬੰਦ ਹੋ ਗਈ ਸੀ ਤਾਂ ਕਰਕੇ
0: ਥੋੜਾ ਥੋੜਾ ਜਿਹਾ ਐਵੇਂ ਹੋਇਆ ਸੀ ਥੋੜਾ
1: ਜਿਹਾ ਜੀ ਜੀ। ਰੱਬ ਇੱਕ ਗੁੰਝਲਦਾਰ ਬਾਜ਼ਾਰ ਤੇ ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆ ਪੀਚ ਇਸ ਤੇ ਕਾਫਰ ਹੋ ਜਾਏ ਬੰਦਾ, ਕਾਫਰ ਹੋਣੋਂ ਡਰ ਕੇ ਜਿਵੇਂ ਮੂਲ ਨਾ ਖੁੰਜੀ, ਲਾਈ ਲੱਗ ਮੋਮਨ ਦੇ ਨਾਲੋਂ ਖੋਜੀ ਕਾਫਰ ਚੰਗਾ, ਜਿੱਦਾਂ ਤੁਸੀਂ ਗੱਲ ਕੀਤੀ ਨਾ ਇੱਕ ਤਰਕ ਜਿਹੜਾ ਜਿਹੜਾ ਜਿਹਨੂੰ ਆਪਾਂ ਤਰਕ ਦੇ ਆਧਾਰ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਹਾਂ

0: ਤੇ ਉਦੋਂ ਇਹ ਗੱਲਾਂ ਜਿਹੜੀਆਂ ਮਤਲਬ ਹਰ ਇੱਕ ਦੀ ਆਪਣੀ ਵਿਚਾਰਧਾਰਾ। ਸਾਡਾ ਇੱਕ ਹੋਰ ਪੰਜਾਬੀ ਦਾ ਸ਼ਾਇਰ ਜਿਹੜਾ ਬਾਬਾ ਬਲਵੰਤ, ਜੇ ਤੁਸੀਂ ਨਾਂ ਸੁਣਿਆ ਹੋਵੇ ਉਹਦਾ, ਇਨਕਲਾਬੀ ਸ਼ਾਇਰ ਹੋਇਆ ਉਹਨੇ। ਤੇ ਫਿਰ ਚਲੋ ਪ੍ਰੋਫੈਸਰ ਮੋਹਨ ਸਿੰਘ ਨੇ ਤੇ ਮਤਲਬ ਉਹਨਾਂ ਉਗੜ ਕੇ ਲਲਕਾਰ ਕੇ ਨੀ ਆਖਿਆ, ਮਤਲਬ ਇੱਕ ਸੁਝਾਅ ਦਿੱਤਾ ਵਾ ਤਰਕ ਦੇ ਆਧਾਰ ਤੇ, ਲੇਕਿਨ ਉਹਨੇ ਲਲਕਾਰ ਕੇ ਕਹਿਤਾ ਸੀਗਾ ਭਈ ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਚ ਦਾਰੂ ਹੀ ਆਦਮੀ।
1: ਦੁਬਾਰਾ ਬੋਲਿਓ
0: ਐਲਾਨੀਆ, ਮਤਲਬ ਇਸ ਚੀਜ਼ ਨੂੰ, ਮਤਲਬ
1: ਦੁਬਾਰਾ ਬੋਲਿਓ ਸਾਰਾ ਸ਼ੇਰ।
0: ਇਹ ਈਸ਼ਵਰ ਪਖੰਡ ਤੇ ਕੁਰਬਾਨੀਆਂ ਪਖੰਡ ਹੈ, ਆਦਮੀ ਦਾ ਅਸਲ ਚ ਦਾਰੂ ਹੀ ਆਦਮੀ। ਹਾਂ, ਉਹ ਕਹਿੰਦਾ ਸੀ ਆਦਮੀ ਜਿਹੜਾ ਨਾ ਇਹ ਆਦਮੀ ਦਾ, ਆਦਮੀ ਭੱਜ ਕੇ ਕਿਸੇ ਦੀ ਬਾਂਹ ਫੜ ਸਕਦਾ, ਰੱਬ ਫੜ ਕੇ ਪਹੁੰਚ ਸਕਦਾ, ਆਦਮੀ ਦਾ ਦਾਰੂ ਆਦਮੀ ਦੇ,
1: ਆਦਮੀ ਦਾ ਦਾਰੂ ਹੀ ਆਦਮੀ।
0: ਤੇ ਇਹੋ ਹੀ ਆਪਣੀ ਹੱਥੀ ਆਪਣੇ ਹੱਥਾਂ ਨਾਲ ਆਪਣੀ ਕਿਸਮਤ ਜਿੱਦਾਂ ਦੀ ਮਰਜ਼ੀ ਬਣਾ ਸਕਦਾ,
1: ਆਪਣੇ ਹੱਥੀ ਨਾਨਕਾ ਆਪਣੇ ਕਾਜ ਆਪੇ,
0: ਆਪਣਾ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਾਰੀ।
1: ਵਾਹ।
0: ਹਾਂ, ਤੇ ਇਹ ਵਾਕਿਆ ਚਲੋ ਇੱਕ ਜਿੱਦਾਂ ਮੇਰੇ ਖਿਆਲ ਤੁਸੀਂ ਰੇਡੀਓ ਦੇ ਉੱਤੇ ਮੈਂ ਤੁਹਾਡੇ ਕੋਲ ਸੁਣਿਆ ਹੋਇਆ ਵੀ ਸੰਸਾਰ ਪੱਧਰ ਤੇ ਜੇ 100% ਲੋਕਾਂ ਨੂੰ ਖਰੀਏ ਡਿਵਰਸੀਫਾਈ ਕਰੀਏ ਤੇ ਸ਼ਾਇਦ 52% ਜਿਹੜੇ ਨਾ ਮੰਨਣ ਵਾਲੇ ਤੇ 48% ਆਸਤਿਕ ਨੇ, 52 ਨਾਸਤਿਕ ਨੇ,
1: ਇੱਕ ਕਿਤੇ ਕਿਤੇ ਮੇਰੇ ਵੀਰ 80% ਲੋਕ ਵੀ ਜੇ ਸਵੀਡਨ ਵਰਗੇ ਨਾਰਵੇ,
0: ਹਾਂ ਹਾਂਜੀ ਹਾਂਜੀ,
1: 80% ਤੱਕ ਵੀ ਲੋਕ ਹੈਗੇ ਨੇ। ਜੈਂਟਲ ਲੋਕ ਜੇ ਸੂਬਾ ਸਿੰਘ ਜੀ, ਮੈਂ ਤੁਹਾਡਾ ਜੀ ਲਾਂਗਾ, ਮੈਂ ਤੁਹਾਨੂੰ ਕੀ ਦੱਸਾਂ ਕਿ ਉਹਨਾਂ ਦੀ ਸ਼ਰਾਫਤ। ਇੱਕ ਕੋਈ ਇੰਡਸਟਰੀਅਲਿਸਟ ਆਦਮੀ, ਬਹੁਤ ਵੱਡਾ ਨਹੀਂ, ਮਾਮੂਲੀ ਜਿਹਾ, ਸਵੀਡਨ
0: ਦਾ,
1: ਉਹ ਆਪਣਾ ਟੈਕਸ ਟੁਕ ਸਾਰਾ ਕਟਾ ਰਿਹਾ ਤੇ ਉਹਨੂੰ ਠੀਕ ਠਾਕ ਪ੍ਰੋਫਿਟ ਹੋਇਆ।
0: ਠੀਕ ਹੈ।
1: ਉਹਨੇ ਜਾ ਕੇ ਸਰਕਾਰੀ ਖਜ਼ਾਨੇ ਚ ਜਮਾ ਕਰਾਤਾ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਹੀ ਨਹੀਂ, ਇਹਦੀ ਜ਼ਰੂਰਤ ਸਾਡੇ ਦੇਸ਼ ਨੂੰ ਮੇਰੇ ਨਾਲੋਂ। ਜਿਹੜੇ ਰੱਬ ਨੂੰ ਨਹੀਂ ਮੰਨਦੇ ਉੱਥੇ,
0: ਬਿਲਕੁਲ ਬਿਲਕੁਲ ਠੀਕ ਠੀਕ,
1: ਖੁਦ ਰੱਬ ਮੈਨੂੰ ਲੱਗਣ ਡਏ ਨੇ ਆਪਣੇ ਮੁਲਕ ਵਾਸਤੇ।
0: ਬੜੇ ਅਫਸੋਸ ਦੀ ਗੱਲ ਆ ਵੀ ਅਸੀਂ ਰੱਬ ਨੂੰ ਮੰਨਣ ਵਾਲੇ ਨਾ 80 ਰੁਪਏ ਚੁੱਕਦੇ ਵੇਖਿਆ ਆਪਣੀਆਂ
1: ਅੱਖਾਂ ਦੇ ਵਿੱਚੋਂ, ਜਿਹੜਾ ਹੂਰ ਨਹੀਂ ਹੁੰਦਾ
0: ਜੀ ਜੀ ਜੀ,
1: ਸਕਿੰਗ ਕਰਦਾ ਅੰਦਰ ਨੂੰ ਖਿੱਚਣ ਡੇ, ਇੰਗਲੈਂਡ ਦੀ ਗੱਲ ਜੇ।
0: ਠੀਕ ਠੀਕ ਠੀਕ ਹੈ, ਚਲੋ ਖੈਰ ਬਹਿਸ ਦਾ ਵਿਸ਼ਾ ਬਾਰੇ ਤੁਹਾਨੂੰ ਧਾਰਮਿਕ ਵਿਸ਼ਾ ਇਹਦੇ ਤੇ ਨਾ, ਮਤਲਬ ਆਪਾਂ
1: ਬਹਿਸ ਦਾ ਵਿਸ਼ਾ ਜ਼ਰੂਰ ਹੈ,
0: ਆਪਣੇ ਵਿਚਾਰ ਜ਼ਰੂਰ ਪੇਸ਼ ਕਰਦੇ ਨੇ,
1: ਕਿਸ ਗੱਲ ਕਰਨ ਡਏ ਆ ਜਿਹੜੇ ਸੋਹਣੀਆਂ ਵਰਦੀਆਂ ਪਾ ਕੇ ਸੇਵਾਦਾਰ ਦੇ ਰੂਪ ਵਿੱਚ ਉਹ ਡਰਦੇ ਹੀ ਨਹੀਂ,
0: ਪਖੰਡ ਕਰਦੇ ਰੱਬ ਦੇ ਨਾਂ ਤੇ, ਜਿਹੜਾ ਪਖੰਡ ਕਰਦੇ ਉਹਦੇ ਉਹਦੀ ਗੱਲ ਹੈ, ਵਾਕਈ ਉਹਦੀ ਗੱਲ ਹੈ।
1: ਸੇਵਾ ਗੱਲ ਤੇ ਛੱਡੋ, ਸਾਰਿਆਂ ਦੇ ਚਰਚਾਂ ਚ ਵੇਖ ਲੋ ਕੀ ਹੁੰਦਾ ਰਿਹਾ, ਮੰਦਰਾਂ ਚ ਕੀ ਹੁੰਦਾ ਵਾ, ਗੁਰਦੁਆਰਿਆਂ ਚ ਕੀ ਹੁੰਦਾ,
0: ਹਰ ਧਰਮ ਦੇ ਸਰ ਜਿਹੜੇ ਪਾਦਰੀ ਪੁਜਾਰੀ ਵਰਗੇ ਨਾ, ਹਰ ਧਰਮ ਦਾ ਜੀ ਇਹ ਤੇ ਅੱਜ ਤੋਂ ਜੇ ਤੁਸੀਂ ਬਾਜਵਾ ਸਾਹਿਬ ਜਿਹੜਾ ਲਬਨਾਨ ਦਾ ਅਮਰੀਕਾ ਚ ਚਲ ਗਿਆ ਸੀ ਲੇਖਕ ਖਲੀਲ ਜਿਬਰਾਨ ਨੂੰ ਪੜੋ ਸੀ, ਉਹਦੇ ਸਾਰੇ ਉਹਦੇ ਸਾਹਿਤ ਦਾ ਅੱਧਾ ਜਿਹੜਾ ਹਿੱਸਾ ਹੀ ਮਤਲਬ ਨਾ ਵੀ ਧਰਮ ਦੇ ਨਾਂ ਤੇ, ਜਿਹੜਾ ਨਾ ਇੱਕ ਖਾਸ ਧਰਮ ਦੇ ਉਹ ਆਪਣੇ ਮਤਲਬ ਧਰਮ ਦੇ ਬਾਬਾ ਬੁੱਲੇ ਸ਼ਾਹ ਵਾਂਗੂ ਜਿਹੜਾ ਸੀ ਨਾ,
1: ਮੈਂ ਜੀ ਵੇਖੋ ਮੰਦਰਾਂ ਦਾ ਮਸਜਿਦਾਂ ਦੇ ਤੇ ਚਰਚ ਦਾ ਤੇ ਨਾਂ ਲੈਤਾ ਤੇ ਮਲਾਣਿਆਂ ਦਾ ਲੈਣਾ ਭੁੱਲ ਗਿਆ, ਤੁਹਾਨੂੰ ਪਤਾ ਹੀ ਆ।
0: ਹਾਂਜੀ ਹਾਂਜੀ ਹਾਂਜੀ, ਇਹ ਪ੍ਰੋਫੈਸਰ ਮੋਹਨ ਸਿੰਘ ਨੇ ਨਾ ਇੱਕ ਇਹਦੀ ਕਵਿਤਾ ਹੋਰ ਮੈਂ ਤੁਹਾਨੂੰ ਸਾਂਝੀ ਕਰਦਾ ਆ, ਮਤਲਬ ਪੰਜਾਬ ਦੀ ਸਿਫਤ ਕੀਤੀ ਹੋਈ ਆ, ਭਾਰਤ ਹੈ ਵਾਂਗ ਮੰਦਰੀ ਵਿੱਚ ਨਗ ਪੰਜਾਬ ਦਾ, ਭਾਰਤ ਹੈ ਜੇ ਸ਼ਰਾਬ ਇਹ ਨਸ਼ਾ ਪੰਜਾਬ ਦਾ। ਹਾਂਜੀ, ਇਹ ਨਸ਼ਾ ਸ਼ਰਾਬ ਦਾ, ਮਤਲਬ ਏਦਾਂ ਭਾਰਤ ਦਾ ਜਿਹੜਾ ਅੰਗ ਆ, ਤੇ ਉਹਦੇ ਚ ਨਾ ਅਗਵੈ ਸਾਹਿਬ ਉਹ ਕਹਿੰਦਾ ਵਾ, ਭਾਈਆਂ ਤੇ ਪੰਡਤਾਂ ਦੀਆਂ ਗੱਲਾਂ ਤੇ ਨਾ ਜਾਇਓ ਦੋਸਤੋ, ਇਹਨਾਂ ਨੇ ਕਦੋਂ ਕੀਤਾ ਕੋਈ ਕੰਮ ਸਵਾਬ ਦਾ। ਹਾਂਜੀ ਹਾਂਜੀ, ਉਹਨੇ ਐਲਾਨੀਆ ਤੌਰ ਤੇ ਮਤਲਬ ਇਹ ਜਿਹੜੇ ਹੈਗੇ ਆ ਨਾ ਪੁਜਾਰੀ ਵਰਗੇ, ਜਿਹੜਾ ਹਰ ਧਰਮ ਦਾ ਕਿਸੇ ਖੇਤ ਦੀ ਗੱਲ ਨੀ ਕਰਦੇ, ਉਹਨੇ ਉਹਦਾ ਜਿਹੜਾ ਨਾ ਇਹਨਾਂ ਨੇ ਧੰਦਾ ਮਤਲਬ ਧਰਮ ਦੀ ਆੜ ਦੇ ਵਿੱਚ ਨਾ ਉਹਦੇ ਧੰਦਾ ਬਣਾਇਆ ਹੋਇਆ, ਜਿੱਦਾਂ ਅਸੀਂ ਗੱਲ ਕਰ ਰਹੇ ਹਾਂ, ਹੋ ਸਕਦਾ ਕੱਟੜ ਧਾਰਮਿਕ ਬੰਦਾ ਚੱਕ ਕੇ ਸਾਡੇ ਤੇ ਫਤਵਾ ਲਾਗੂ ਕਰਦੇ ਵੀ ਇਹ ਜੀ ਧਰਮ ਦੇ ਵਿਰੁੱਧ ਨੇ, ਇਹ ਰੱਬ ਦੇ ਵਿਰੁੱਧ ਨੇ, ਇਹ ਹੰਕਾਰੀ ਨੇ, ਇਹ ਕਰਕ ਦਾ ਪਤਾ ਨੀ ਕੀ ਕੀ ਫਤਵੇ ਜਿਹੜੇ ਤੁਹਾਡੇ ਉਲਟ ਜਾਰੀ ਹੁੰਦੇ, ਤੁਹਾਨੂੰ ਪੰਥ ਚ ਲਿਖ ਲਿਆ ਬੇਨਤੀ ਕਰਨਾ ਚਾਹਾਂਗਾ। ਮਤਲਬ ਨਾ ਜਿਹੜਾ ਅਪ੍ਰੈਲ ਦਾ ਮਹੀਨਾ ਹੈ ਸਾਡਾ ਚੜਿਆ ਨਾ, ਇਹਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ, ਪੰਜਾਬੀ ਜੀਵਨ ਦੇ ਵਿੱਚ ਇਹਦਾ ਬਹੁਤ ਵੱਡੀ ਮਹਾਨਤਾ ਆ। ਹਾਂ, ਪੰਜਾਬੀ ਜੀਵਨ ਦੇ ਵਿਚ ਜੇ ਕਹਿ ਲਈਏ ਵੀ ਇਹ ਸਭ ਤੋਂ ਰੰਗੀਨ, ਸਭ ਤੋਂ ਅੱਛਾ ਤੇ ਦੋਵੇਂ ਪਾਸਿਆਂ ਤੋਂ ਸਭਿਆਚਾਰਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ। ਅੱਛਾ ਜੀ, ਧਾਰਮਿਕ ਤੌਰ ਤੇ ਪਹਿਲਾਂ ਗੱਲ ਕਰ ਲਈਏ ਗੁਰੂ ਸਾਹਿਬ ਦੀ, ਕਿ ਜਿਹੜਾ 13 April 1999 ਨੂੰ ਖਾਲਸਾ ਦੀ ਸਾਜਨਾ ਕੀਤੀ ਸੀ, ਸਦੀਆਂ ਦਾ ਜਿਹੜਾ ਜ਼ੁਲਮ ਦਾ ਰਾਜ ਸੀਗਾ ਉਹਨੂੰ ਜੜੋਂ ਪੁੱਟਣ ਵਾਸਤੇ ਉਹਨਾਂ ਨੇ ਇੱਕ ਸ਼ੇਰਾਂ ਦੀ ਕੌਮ ਜਿਹੜੀ ਸੀ, ਇੱਕ ਜਿਹੜੇ ਜਿਹੜੇ ਮਤਲਬ ਚੁੱਪ ਕਰਕੇ ਜ਼ੁਲਮ ਜਰੀ ਜਾ ਰਹੇ ਸੀਗੇ, ਗੁਲਾਮੀ ਜਰੀ ਜਾ ਰਹੇ ਸੀਗੇ, ਉਹਨਾਂ ਨੂੰ ਖਾਤਾ ਦੇ ਕੇ ਤੇ ਉਹਨਾਂ ਦੇ ਸ਼ੇਰਾਂ ਵਰਗਾ ਹੌਸਲਾ, ਦ੍ਰਿੜਤਾ, ਅਣਖ ਗੈਰਤ ਭਰ ਦਿੱਤੀ ਸੀ ਗੁਰੂ ਸਾਹਿਬ ਨੇ। ਤੇ ਇਹ ਮਤਲਬ ਇਹ ਵਿਸਾਖੀ ਦੇ ਦਿਹਾੜੇ, ਵਿਸਾਖੀ ਵਾਲੇ ਦਿਨ ਦੀ ਇੱਕ ਬੜੀ ਮਹਾਨ ਇਤਿਹਾਸਕ ਘਟਨਾ ਹੈ ਜੀ, ਜਿਹਨੇ ਇੱਕ ਨਵਾਂ ਮੋੜ ਜਿਹੜਾ ਭਾਰਤ ਦੇ ਇਤਿਹਾਸ ਨੂੰ ਦਿੱਤਾ ਜੀ। ਹਾਂ, ਤੇ ਦੂਸਰਾ ਸਰ ਸੱਭਿਆਚਾਰ ਦੇ ਵਿੱਚ ਜਿਹੜਾ ਜਿਹੜੀ ਸਾਡਾ ਪੰਜਾਬ ਦਾ, ਪੰਜਾਬ ਨੂੰ ਮਤਲਬ ਨਾ ਕਹਿੰਦੇ ਹੀ ਐਗਰੀਕਲਚਰ, ਖੇਤੀਬਾੜੀ ਦਾ ਦੇਸ਼ ਕਹਿੰਦੇ ਆ ਕਈ, ਤੇ ਪੰਜਾਬ ਦੇ ਸਾਨੂੰ ਉਲਾਮਾ ਵੀ ਦਿੰਦੇ ਆ ਵੀ ਇੱਥੇ ਕਲਚਰ ਹੈ ਨੀ ਗਾ, ਐਗਰੀਕਲਚਰ ਹੀ ਆ ਕੱਲੀ, ਮਤਲਬ ਅਸੀਂ ਬਹੁਤ ਢੁੱਡ ਮਾਰਦੇ ਹਾਂ, ਸਾਡੀ ਕਲਾ ਸਾਹਿਤ ਨਾਲ ਸਾਡਾ ਕੋਈ ਪੋਤਾ ਪਾਪਾ ਨੀ ਗਾ, ਤੇ ਕੁਛ ਹੱਦ ਤੱਕ ਇਹ ਗੱਲ ਠੀਕ ਹੈ, ਅਸੀਂ ਗੁੱਸਾ ਨੀ ਕਰਦੇ ਇਸ ਗੱਲ ਦਾ। ਤੇ ਭਾਜਪਾ ਸਾਹਿਬ, ਕਣਕ ਦੀ ਵਾਢੀ ਜਿਹੜੀ ਆ ਸਾਡੇ ਜਿਹੜੀ ਸਾਲ ਭਰ ਸਾਡੇ ਘਰਾਂ ਦੇ ਵਿੱਚ ਜਿਹੜਾ ਰੋਟੀ ਪਾਣੀ ਦਾ ਜਿਹੜਾ ਜਗਾੜ ਆ, ਹਰ ਇੱਕ ਦਾ, ਮਜ਼ਦੂਰ ਤੋਂ ਲੈ ਕੇ ਕਿਸਾਨ ਸਾਰੇ, ਜੇ ਕਹਿ ਲਈਏ ਜੀਆਂ ਪਰਿੰਦਿਆਂ ਵਾਸਤੇ ਵੀ ਅੰਨ ਦਾਣਾ ਜਿਹੜਾ ਨਾ ਇਸ ਮਹੀਨੇ ਚ ਪੈਦਾ ਹੁੰਦਾ।
1: ਬਿਲਕੁਲ ਜੀ, ਬਿਲਕੁਲ ਸਹੀ।
0: ਤੇ ਇਸ ਮਹੀਨੇ ਦੀ ਜੇ ਤੁਸੀਂ ਨਾ ਇੱਕ ਕਵਿਤਾ ਦੇ ਵਿੱਚ ਫੋਟੋ ਵੇਖਣੀ ਹੋਣੀ, ਜਿੱਦਾਂ ਲਾਲਾ ਧਨੀ ਰਾਮ ਚਾਤਰਕ ਵੀ ਪੰਜਾਬੀ ਦੇ, ਜਿੱਦਾਂ ਮੈਂ ਜਿਹੜੀ ਗੱਲ ਕੀਤੀ ਅਮਰਤਾ ਮੋਹਨ ਸਿੰਘ ਦੀ, ਉਸ ਸਮੇਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ, ਲਾਲਾ ਧਨੀ ਰਾਮ ਚਾਤਰਕ, ਭਾਈ ਜੀਤ ਸਿੰਘ ਜੀ, ਬੜੇ ਮਹਾਨ ਮਤਲਬ ਹੋਰ ਜਿਹੜੇ ਪੰਜਾਬੀ ਦੇ ਸ਼ਾਇਰ ਹੋਏ ਆ, ਲੇਖਕ ਹੋਏ, ਕਵੀ ਹੋਏ ਆ, ਉਹਨਾਂ ਨੇ ਇੱਕ ਕਵਿਤਾ ਲਿਖੀ ਹੋਈ ਇਸ ਮਹੀਨੇ ਦੇ, ਬੜੀ ਸਰਲ ਸਾਦੀ ਦੇ ਮਤਲਬ ਬੈਤ ਸ਼ਬਦ ਦੇ ਵਿੱਚ, ਭਈ ਉਹ ਕਵਿਤਾ ਪੜ੍ਹੀਏ ਤੇ ਇੱਕ ਨਾ ਸਾਡੇ ਅੱਖਾਂ ਸਾਹਮਣੇ ਜਿੱਦਾਂ ਆਪਾਂ ਅੱਜ ਕੱਲ ਟੀਵੀ ਦੇ ਦ੍ਰਿਸ਼ ਵੇਖਦੇ ਹਾਂ ਨਾ, ਨਾਲ ਨਾਲ ਜਿੱਦਾਂ ਗਾਉਣ ਵਾਲੇ ਬੋਲਣ ਵਾਲੇ ਨਾਲ ਨਾਲ ਉਹ ਦ੍ਰਿਸ਼ ਵੀ ਪੇਸ਼ ਕਰੀ ਜਾਂਦੇ ਆ, ਉਹ ਕਵਿਤਾ ਪੜ੍ਹਦੇ ਆ ਦ੍ਰਿਸ਼ ਆਪਣੀਆਂ ਅੱਖਾਂ ਮੂਹਰੇ ਆਪਣੇ ਆਪ ਘੁੰਮੀ ਜਾਂਦਾ ਆ, ਮਤਲਬ ਤੂੜੀ ਤੰਦ ਸਾਂ ਬਹਾੜੀ ਵੇਚ ਵੱਟ ਕੇ, ਲੰਬੜਾ ਤੇ ਛਾਂ ਦਾ ਹਿਸਾਬ ਕੱਟ ਕੇ, ਤੂੜੀ ਤੰਦਾ ਸਾਹਮਣੇ ਨੂੰ ਕਾਮਾ ਛੱਡ ਕੇ, ਤੇ ਕੱਚੇ ਮਾਲ ਵੰਝੜੀ ਆਨੰਦ ਛਾ ਗਿਆ ਤੇ ਮਾਰਦਾ ਸਾਹਮਣੇ ਜੀ ਜੀ ਜੀ ਜੀ। ਤੇ ਸੱਚਮੁੱਚ ਹੀ ਉਸ ਵੇਲੇ ਪੰਜਾਬ ਦੇ ਮੇਲੇ ਜਿਹੜੇ ਆ ਨਾ, ਏਡੇ ਰੰਗੀਨ, ਏਡੇ ਸ਼ਾਨਦਾਰ, ਔਰ ਇੰਨੇ ਮਤਲਬ ਅਸੀਂ ਦੇਖਦੇ ਰਹੇ ਛੋਟੇ ਹੁੰਦੇ ਅਸੀਂ ਖਜਾਲੇ ਜਿਹੜੇ ਨਾ ਰਾਮ ਸੰਭਣ ਦੇ, ਵੀ ਅਸੀਂ ਬਲਦਾਂ ਦੀਆਂ ਜਿਹੜੀਆਂ ਖੂਹ ਦੇ ਉੱਤੇ ਜਿਹੜੀਆਂ ਜੂਕਾਂ ਦੀਆਂ ਬਲਦਾਂ ਦੀਆਂ ਜਿਹੜੀਆਂ ਖੂਹ ਗੇੜਦੇ ਦੀਆਂ ਦੌੜਾਂ, ਜਿਹੜੀਆਂ ਦੌੜਾਂ ਚ ਕਹਿ ਲਈਏ ਜਾਂ ਮਤਲਬ ਤੇਜ਼ੀਆਂ ਜਿਹੜੀਆਂ ਦੇਖੀਆਂ ਹੋਈਆਂ ਮੇਲੇ ਦੇ ਵਿੱਚ, ਬਲਸਰੀਆਂ ਅਸੀਂ ਮਤਲਬ ਲਗੋਜੇ ਲਾਕੇ ਮਚਾਈਆਂ, ਉਹ ਦ੍ਰਿਸ਼ ਅਸੀਂ ਆਪਣੀ ਅੱਖਾਂ ਨਾਲ ਵੇਖੇ ਹੋਏ ਆ, ਔਰ ਉਹ ਦ੍ਰਿਸ਼ ਜਿਹੜਾ ਜੀ ਜੀ ਜੀ
1: ਜੀ
0: ਹਾਂਜੀ ਹਾਂਜੀ। ਔਰ ਇਹ ਜਿਹੜੇ ਜਿਹੜਾ ਪਿਛੋਕਰ ਆ ਸਾਡਾ, ਜਿਹੜਾ ਪੁਰਾਣਾ ਜਿਹੜਾ ਵਿਰਸਾ ਆ, ਅਸੀਂ ਇਹ ਨੀ ਕਹਿੰਦੇ ਤੁਸੀਂ ਆਪਾਂ ਪਿੱਛੇ ਲੱਗ ਨੀ ਹੈਗੇ, ਪਛਾਣ ਨੂੰ ਨੀ ਖਿੱਚਦੇ ਕਿਸੇ ਨੂੰ, ਲੇਕਿਨ ਆਪਾਂ ਪਿੱਛਾ ਚੌੜ ਤੇ ਅੱਗਾ ਦੌੜਦੇ ਵੀ ਹੱਕ ਚ ਨਹੀਂ ਆ, ਵੀ ਆਪਾਂ ਆਪਣਾ ਪਿੱਛੇ ਝਾਕੀ
1: ਮੈਂ ਨਾ ਅੱਜ ਤੋਂ 15 ਸਾਲ ਪੁਰਾਣੀ, ਜਿਸ ਤੋਂ ਵੀ ਜਿਆਦਾ ਪੁਰਾਣੀ ਗੱਲ ਹੋਣੀ ਆ
0: ਜੀ,
1: ਲੰਡਨ ਦੇ ਰੇਡੀਓ ਸਟੇਸ਼ਨ ਤੇ ਇੱਕ ਪੰਜਾਬਣ ਕੁੜੀ, ਮੇਰਾ ਖਿਆਲ ਰਣਧੀਰ ਕੌਰ ਸੀ,
0: ਠੀਕ ਹੈ ਠੀਕ ਠੀਕ,
1: ਬੜੇ ਬੜੇ ਸੋਹਣੇ ਪੁਰਾਣੇ ਗਾਣੇ ਲਾਏ ਜਿਹੜੇ ਅਸੀਂ ਨਿੱਕਿਆਂ ਹੁੰਦਿਆਂ ਸੁਣਦੇ ਰਹੇ ਆ, ਬਹਿ ਜਾ ਕਰਾਈ ਜਾਏ
0: ਠੀਕ ਠੀਕ
1: ਨਾਲ ਕਮੈਂਟਰੀ ਵੀ ਬੜੀ ਸੋਹਣੀ ਕਰੇ ਮੈਂ ਉਹਨੂੰ
0: ਟੈਲੀਫੋਨ
1: ਮੈਡਮ ਜੀ ਤੁਹਾਡੀ ਪਸੰਦ ਬਹੁਤ ਹੀ ਜ਼ਬਰਦਸਤ ਹੈ
0: ਕਹਿੰਦੀ
1: ਹੈ ਕਿ ਇਹਦਾ ਕਾਰਨ ਇਹ ਵੀ ਹੈ ਮੈਂ ਜਦੋਂ ਛੋਟੀ ਹੁੰਦੀ ਹਾਂ ਮੇਰੇ ਡੈਡੀ ਜੀ ਮੈਨੂੰ ਮੋਢਿਆਂ ਤੇ ਚੁੱਕ ਕੇ ਮੇਲਿਆਂ ਚ ਖੜਦੇ ਹੁੰਦੇ ਗਾਣੇ ਸੁਣਦੀ ਹੁੰਦੀ ਹਾਂ
0: ਬਿਲਕੁਲ ਬਿਲਕੁਲ ਬਿਲਕੁਲ
1: ਕਿੰਨੇ ਸਵੀਟ ਵਰਡ
0: ਉਹਨਾਂ ਦਿਨਾਂ ਦੇ ਵਿੱਚ ਬਾਜਵਾ ਸਾਹਿਬ ਇਹ ਗਾਣੇ ਤੁਹਾਨੂੰ ਮੇਲਿਆਂ ਚ ਹੀ ਵੱਜਦੇ ਸੀ ਜਾਂ ਕਿਸੇ ਵਿਆਹ ਸ਼ਾਦੀ ਜਾਂ ਮਤਲਬ ਐਵੇਂ ਨਹੀਂ ਸੀ ਥਾਂ ਦਾ ਜਿੱਦਾਂ ਅੱਜ ਕੱਲ ਸ਼ੋਰ ਪਿਆ ਹੋਇਆ ਨਾ ਤੇ ਚਾਰ ਸਵੇਰੇ ਲਾਲਾ ਲਾਲਾ ਮੱਚੀ ਹੋਈ ਆ ਓਦਾਂ ਓਦਾਂ ਨਹੀਂ ਸੀ ਔਰ ਲੋਕ ਇਹਨਾਂ ਨੂੰ ਸੁਣ ਕੇ ਤੇ ਬੜਾ ਆਨੰਦ ਲੈਂਦੇ ਸੀ ਤੇ ਪਸੰਦ ਕਰਦੇ ਸੀ ਤੇ ਬੜੇ ਸਾਫ ਸੁਥਰੇ ਗਾਣੇ ਹੁੰਦੇ ਸੀਗੇ ਜਿਹੜੇ ਜਿੱਦਾਂ ਤੁਸੀਂ
1: ਨਾਲੇ ਵੇਖੋ
0: ਪਲੇ ਕੀਤਾ
1: ਉਸ ਡੈਡੀ ਦੀ ਤਸਵੀਰ ਦਿਮਾਗ ਚ ਲਿਆਓ ਜਿਹੜਾ ਆਪਣੀ
0: ਹਾਂਜੀ ਹਾਂਜੀ
1: ਤੇ ਚੁੱਕ ਕੇ ਤੇ ਮੇਲੇ ਦੇ ਵਿੱਚ
0: ਬਿਲਕੁਲ ਬਿਲਕੁਲ
1: ਸਵੀਟ
0: ਹਾਂਜੀ ਹਾਂਜੀ ਤੁਸੀਂ ਕਦੇ ਮੈਂ ਚਾਹੂੰਗਾ ਸਿਫਾਰਿਸ਼ ਕਰੂੰਗਾ ਤੁਹਾਨੂੰ ਵੀ ਰੇਡੀਓ ਤੇ ਆਸਾ ਸਿੰਘ ਮਸਤਾਨਾ ਜੀ ਦਾ ਮੇਲੇ ਨੂੰ ਚੱਲ ਮੇਰੇ ਨਾਲ ਕੁੜੇ ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀਏ ਮਤਲਬ ਉਸ ਵੇਲੇ ਪੰਜਾਬ ਦੀ ਧੀ ਦੀ ਕੁੜੀ ਦੀ ਸਿਫਤ ਕੀਤੀ ਹੋਈ ਉਹਦੇ ਹੁਸਨ ਦੀ ਸਿਫਤ ਕੀਤੀ ਪਰ ਉਹਦੇ ਵਿੱਚ ਜਰਾ ਜਿੰਨੀ ਵਲਗਾਇਆ ਸੀ ਉਹਨੇ ਸ਼ਾਬਾਸ਼ ਦਿੱਤੀ ਸੀ ਉਹਦੇ ਉਹਦੇ ਕੰਮ ਦੀ ਤਾਰੀਫ ਕੀਤੀ ਸੀ ਉਹਦੇ ਹੁਸਨ ਦੀ ਤਾਰੀਫ ਕੀਤੀ ਉਹਦੇ ਉਹਦੇ ਗਹਿਣਿਆਂ ਦੀ ਤਾਰੀਫ ਕੀਤੀ ਲੇਕਿਨ ਉਹਦੇ ਵਿੱਚ ਮਤਲਬ ਨਾ ਉਹ ਇੰਝ ਲੱਗਦਾ ਸੀ ਜਿੱਦਾਂ ਇੱਕ ਮਾਣ ਕਰਦੇ ਆਪਾਂ ਆਪਣੀ ਧੀ ਦਾ ਭੈਣ ਦਾ ਬੱਚਿਆਂ ਦਾ ਇਸ ਤਰ੍ਹਾਂ ਦੇ ਗੀਤ ਸੀਗੇ ਉਹ ਔਰ ਸਾਰਾ ਪਰਿਵਾਰ ਸੁਣਦਾ ਸੀ ਤੇ ਮੈਂ ਚਾਹੁੰਦਾ ਵੀ ਕਦੇ ਉਹ ਵੀ ਆਪਣੇ ਰੇਡੀਓ ਦੇ ਉੱਤੋਂ ਜਿਹੜਾ ਨਾ ਆਸਾ ਸਿੰਘ ਮਸਤਾਨਾ ਜਾਂ ਬੱਲੇ ਨੀ ਆਨੰਦ ਲਾਲ ਨੂਰਪੁਰੀ ਜੀ ਦਾ ਏ ਆਨੰਦ ਲਾਲ ਨੂਰਪੁਰੀ ਜੀ ਹਾਂ ਨੂਰਪੁਰੀ ਜੀ ਦਾ ਗੀਤ ਆ ਜੀ ਬੱਲੇ ਨੀ ਪੰਜਾਬ ਦੀ ਸ਼ੇਰ ਬੱਚੀ ਅਸੀਂ ਬੱਚਿਆਂ ਨੂੰ ਗਿਆਰੀ ਬਾਰੀ ਪੜ੍ਹਾਉਂਦੇ ਰਹੇ
1: ਅਗਲੇ ਹਫ਼ਤੇ
0: ਹਾਂਜੀ ਆਨੰਦ ਲਾਲ ਨੂਰਪੁਰੀ ਜੀ ਨੂੰ ਗੀਤਾਂ ਦਾ ਬਾਦਸ਼ਾਹ ਕਹਿੰਦੇ ਸੀ ਤੁਸੀਂ ਕਦੀ ਸੁਣਿਆ ਹੋਣਾ ਗੋਲੀਆਂ ਝਾਜਰਾਂ ਲਾਉਂਦੇ ਹੈਗੇ ਗਲੀਆਂ ਦੇ ਵਿੱਚ
1: ਬਹੁਤ
0: ਗਲੀਆਂ ਗਲੀਆਂ ਦੇ ਵਿੱਚ ਦੰਦ ਪਾਉਣ ਦੀਆਂ ਗਈਆਂ
1: ਗੋਰੀ
0: ਦੀਆਂ ਹਾਂਜੀ ਹਾਂਜੀ ਜੀ ਜੀ ਇੱਕ ਉਹਨਾਂ ਦਾ ਮੈਂ ਰੋਂਦੇ ਵੇਖੇ ਉਹਨਾਂ ਦਾ ਗੀਤ ਗਾ ਕੇ ਨਾ ਆਪਣੇ ਪਿੰਡ ਦਾ ਇੱਕ ਬੰਦਾ ਜਿਹੜਾ ਸੀ ਜਦੋਂ ਖੇਤਾਂ ਨੂੰ ਘਰ ਆਉਂਦਾ ਹੁੰਦਾ ਸੀ ਡੰਗਰ ਲੈ ਕੇ ਉਦੋਂ ਸਰ ਇੱਥੋਂ ਉੱਡ ਜਾ ਭੋਲਿਆ ਪੰਛੀਆ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਸਾਹੀਆਂ ਕੱਢੀਆਂ ਤੂੰ ਗਲ ਚ ਸਾਹੀ ਨਾ ਪਾਓ ਮਤਲਬ ਆਜ਼ਾਦੀ ਦਿਹਾੜੇ ਨੂੰ ਆਜ਼ਾਦੀ ਦੇ ਉਜਾੜੇ ਨੂੰ ਮੁੱਖ ਰੱਖ ਕੇ ਉਹਨੇ ਮਤਲਬ ਕਿਹਾ ਸੀਗਾ ਬੜਾ ਪਿਆਰਾ ਓਹਦਾ ਗੀਤ ਸੀਗਾ ਆਨੰਦ ਲਾਲ ਨੂਰਪੁਰੀ ਜੀ ਦਾ ਜੀ ਜੀ ਜੀ ਜੀ ਗੁਰੂ ਸਾਹਿਬ ਦੇ ਮਤਲਬ ਚੁੰਮ ਚੁੰਮ ਰੱਖੋ ਨੀ ਕਲਗੀ ਜੁਝਾਰ ਦੀ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਜਾਂ ਉਹਨਾਂ ਦੇ ਘੋੜੀਆਂ ਜਿਹੜੀਆਂ ਸੀ ਉਹਨੇ ਬੜੀਆਂ ਪਿਆਰੀਆਂ ਜਿਹੜੀਆਂ ਸੀ ਨਰਿੰਦਰ ਬੀਬਾ ਨੇ ਸ਼ਾਇਦ ਗਾਈਆਂ ਜਾਂ ਵੱਡੇ ਗਾਇਕਾਵਾਂ ਜਿਹੜੀਆਂ ਸੁਰਿੰਦਰ ਕੌਰ ਸੀ ਗਾਈਆਂ ਇਹ ਜਿਹੜੀ ਨਾ ਸਾਡੀ ਨਵੀਂ ਪੀੜੀ ਜਿਹੜੀ ਆ ਨਾ ਉਹ ਨਿਰੀ ਜਿਹੜੀ ਆਧੁਨਿਕਤਾ ਜਿਹੜੀ ਆ ਨਾ ਬਹੁਤੀ ਵੀ ਜਿਹੜੀ ਸਾਨੂੰ ਇਹ ਏਡੀ ਰਾਸ ਨੀ ਆਈ ਇਹਦੇ ਚ ਜ਼ਿਆਦਾ ਵਹਿ ਗਈ ਆ ਸਾਡੇ ਬੱਚੇ ਸਾਨੂੰ ਥੋੜਾ ਜਿਹਾ ਉਹਨਾਂ ਨੂੰ ਖਿੱਚ ਕੇ ਨਾ ਉਹਨਾਂ ਦੇ ਕੰਨਾਂ ਦੇ ਲਾਗੇ ਚੀਜ਼ਾਂ ਜਿਹੜੀਆਂ ਨਾ ਜਿਹੜੀਆਂ ਥੋੜੀ ਜਿਹੀਆਂ ਚਲਾਉਣੀਆਂ ਚਾਹੀਦੀਆਂ ਸੁਣਾਉਣੀਆਂ ਚਾਹੀਦੀਆਂ ਤਾਂ ਕਿ ਇਹਦੇ ਬਹਾਨੇ ਥੋੜਾ ਜਿਹਾ ਕੰਨਾਂ ਚ ਆਪਣਾ ਜਿਹੜਾ ਅਮੀਰ ਵਿਰਾਸਤ ਆ ਵਿਰਸਾ ਆ ਉਹਨੂੰ ਬੋਲ ਜਿਹੜੇ ਪੈਂਦੇ ਰਹਿਣ ਤੇ ਇਹ ਤੁਸੀਂ ਆਪਣੇ ਰੇਡੀਓ ਦੇ
1: ਮੈਨੂੰ ਇੱਕ ਹੋਰ ਵਿਰਸਾ ਚੇਤੇ ਆਉਣ ਡਿਆ ਅੱਜ
0: ਜੀ ਜੀ
1: ਜਿਹੜੇ ਸਾਡੇ ਅੱਜ ਕੱਲ ਦੇ ਗੀਤ ਸਨ ਮੈਂ ਵੇਖਣ ਡਿਆ ਨਾਲ ਉਹਨਾਂ ਦੇ ਜਿਹੜੀ ਉਹਨਾਂ ਨੇ ਵੀਡੀਓ ਜੀ ਵੀ ਬਣਾਈ ਹੁੰਦੀ ਆ ਜਾ ਰਹੀਆਂ ਹੁੰਦੀਆਂ ਨੇ ਕੋਈ ਪਤਾ ਨੀ ਗਿੱਧਾ ਗੁੱਧਾ ਪਾਉਣ ਜਾਂ ਟਰੈਕਟਰ ਤੇ ਅੱਠ ਦਸ ਮੁੰਡੇ ਬੈਠੇ ਹੁੰਦੇ ਨੇ ਅੱਠ ਦਸ ਨੀ ਪੰਜ ਸੱਤ ਦਨਾਲੀਆਂ ਖੂੰਡ ਪਿਸਤਲ ਤੇ ਬੈਟ ਉਹ ਇੱਕ ਮੁੰਡਾ ਜਾ ਕੇ ਤੇ ਕੁੜੀ ਨੂੰ ਮਤਲਬ ਅੱਗੇ ਹੋ ਕੇ ਉਹਦੇ ਖਲੋ ਜਾਂਦਾ ਤੇ ਉਹ ਗਾਣਾ ਜਾ ਸ਼ੁਰੂ ਹੁੰਦਾ ਪਤਾ ਨੀ ਕਿੰਨੀ ਤੂੰ ਤੇਰੀ ਤੂੰ ਮੇਰੀ ਮੰਗ ਹੈ ਮੈਂ ਤੈਨੂੰ ਵਿਆਹ ਕੇ ਖੜਨਾ ਜੇ ਨਾ ਤੇਰੇ ਘਰ ਦੇ ਮੰਨਣਗੇ ਮੈਂ ਚੁੱਕ ਕੇ ਲੈ ਜਾਣਾ ਕੋਈ ਏਦਾਂ ਦੀ ਜਿਹੜੇ ਛੋਟੇ ਛੋਟੇ ਬੱਚੇ ਵੇਖ ਰਹੇ
0: ਹੋਣਗੇ
1: ਵਿਆਹ ਖਣੀ ਏਦਾਂ ਹੀ
0: ਕਰੀਦਾ ਬਿਲਕੁਲ ਬਿਲਕੁਲ ਅਹਿੰਸਕ ਜੀ ਜਾਂ ਸਰ ਜਿਹੜਾ ਨਾ ਇੱਕ ਵਪਾਰਕ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਵਪਾਰਕ ਧਿਰਾਂ ਨੇ ਨਾ ਸਾਡਾ ਇਸ ਸਭਿਆਚਾਰ ਨੂੰ ਵੀ ਨਾ ਮਤਲਬ ਵਪਾਰ ਦਾ ਕੇਂਦਰ ਬਣਾ ਲਿਆ ਇਹਦੇ ਤੋਂ ਇਹਨਾਂ ਨੇ ਅੱਜ ਤਾਂ ਸਾਡੀ ਫਿਲਮਾਂ ਦੇ ਵਿੱਚ ਵੇਖਿਆ ਵੀ ਪੰਜਾਬੀ ਬੈਕਗਰਾਉਂਡ ਦੇ ਬੀਟ ਤੇ ਜਿਆਦਾ ਗੀਤ ਚੱਲਦੇ ਆ ਤੇ ਉਹਨਾਂ ਨੇ ਇਹ ਚੱਕ ਕੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ। ਇੱਕ ਹੁਣੇ ਹੁਣੇ ਜੀ ਕੋਈ ਫਿਲਮ ਰਿਲੀਜ਼ ਹੋਈ ਇਹਦੇ ਚ ਨਾ ਮੁਹੰਮਦ ਸਦੀਕ ਰਣਜੀਤ ਕੌਰ ਜੀ ਦਾ ਗੀਤ ਆ ਨਾ ਦਿਲ ਦੇ ਪਰਦੇਸੀ ਨੂੰ, ਉਹਦਾ ਉਹਦੇ ਨਾਲ ਕੋਈ ਲਿੰਕ ਨੀ ਹੈਗਾ, ਕੋਈ ਉਹਦਾ ਲੈਣਾ ਦੇਣਾ ਹੀ ਨੀ ਹੈਗਾ। ਉਹ ਵੱਢ ਘੱਟ ਫੱਟ ਕਰੀ ਜਾਂਦੇ ਦੇ ਪਿੱਛੇ ਮੁਹੰਮਦ ਸਦੀਕ ਦੀ ਰਣਜੀਤ ਮਤਲਬ ਉਹਨੂੰ ਜੀ ਠੀਕ ਠੀਕ ਠੀਕ ਆ ਠੀਕ ਠੀਕ ਆ ਤੇ ਬਾਜਾ ਸਾਹਿਬ ਇਹ ਆਪਾਂ ਆਨੰਦ ਲਾਲ ਨੂਰਪੁਰੀ ਜੀ ਨੂੰ ਯਾਦ ਕੀਤਾ ਤੇ ਨਾਲ ਹੀ ਆਪਾਂ ਆਪਣੇ ਪੰਜਾਬੀਆਂ ਦੀ ਸਾਡੀ ਆਪਣੀ ਸਭ ਦੀ ਨਵਿਆਂ ਪੁਰਾਣਿਆਂ ਦੀ ਸਾਡੇ ਸਾਹਿਤਕਾਰਾਂ ਪ੍ਰਤੀ ਲੇਖਕਾਂ ਪ੍ਰਤੀ ਬੁੱਧੀਜੀਵੀਆਂ ਪ੍ਰਤੀ ਚਿੰਤਕਾਂ ਪ੍ਰਤੀ ਇੱਕ ਬੇਰੁਖੀ ਬੜੀ ਜ਼ਬਰਦਸਤ ਆ। ਉਹ ਸ਼ਾਇਰ ਜਿਹੜਾ ਸੀ ਨਾ ਗਰੀਬੀ ਗੁਰਬਤ ਤੇ ਬਿਮਾਰੀ ਦੇ ਹੱਥੋਂ ਚਾਰਾ ਬੁੱਢੇ ਬਜ਼ੁਰਗ ਬਾਰੇ ਤੁਰਿਆ ਨਹੀਂ, ਉਹਦੇ ਕਹਿੰਦਾ ਖੂੰਡੀ ਜਲੰਧਰ ਦੇ ਵਿੱਚ ਨਾ ਮਾਡਲ ਹਾਊਸ ਜਿੱਥੇ ਨਕੋਦਰ ਰੋਡ ਨੂੰ ਮੁੜਦੇ ਆ ਉੱਥੇ ਇੱਕ ਖੂਹੀ ਆ, ਮੈਂ ਵੇਖੀ ਹੋਈ, ਮੈਂ ਗਿਆ ਸੀਗਾ ਉੱਥੇ, ਉਹਦੇ ਚ ਉਹਨੇ ਛਾਲ ਮਾਰ ਕੇ ਤੇ ਖੁਦਕਸ਼ੀ ਕਰ ਲਈ। ਉੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸੀਗਾ ਉਹ ਮੁੱਖ ਮੰਤਰੀ ਸੀ ਪੰਜਾਬ ਦਾ, ਔਰ ਉਹਨੇ ਬੜੀ ਵਾਰੀ ਨੂੰ ਮਤਲਬ ਉਹਨਾਂ ਚਿੱਠੀਆਂ ਚਿੱਠੀਆਂ ਲਿਖੀਆਂ ਹੋਈਆਂ ਮਦਦ ਵਾਸਤੇ, ਭਾਈ ਚਿੰਨੀ ਸੀ ਕਿਸੇ ਨੇ ਮਤਲਬ ਉਹਦੀ ਬਾਂਹ ਨੀ ਸੀ ਫੜੀ, ਏਡਾ ਹੀਰਾ ਪੰਜਾਬ ਦਾ ਜਿਹੜਾ ਸੀਗਾ ਉਹ ਕਿਸੇ ਨਾ ਸਰਕਾਰੇ ਨਾ ਦਰਬਾਰੇ ਨਾ ਕਿਸੇ ਨੇ ਕਿਸ ਤਰ੍ਹਾਂ ਦੀ ਕੋਈ ਵਾਪਸ ਨਹੀਂ ਕੀਤੀ। ਇਹ ਬੇਰੁਖੀ ਜਿਹੜੀ ਆ ਸਾਡੀ ਸਾਡੇ ਕੌਮ ਸਿਰ ਆਦਿ ਵੀ ਹੈ।
1: ਸੂਬਾ ਸਿੰਘ ਜੀ ਹੁਣ ਤੇ ਫਿਰ ਵੀ ਥੋੜੀ ਜਿਹੀ ਐਜੂਕੇਸ਼ਨ ਸ਼ੁਰੂ ਹੋ ਗਈ ਆ ਪੰਜਾਬ ਚ ਪੜ੍ਹੇ, ਉਹ ਇਹਨਾਂ ਦੇ ਵੇਲੇ ਬਹੁਤ ਘੱਟ ਸੀ ਡਾਊਨ, ਸਿਰਫ ਲੋਕੀ ਜਿਸ ਤਰ੍ਹਾਂ ਖੇਤੀਬਾੜੀ ਤਬਕਾ ਜਿਹਾ ਆਮ ਲੋਕ ਸੀ,
0: ਬਿਲਕੁਲ ਬਿਲਕੁਲ ਘੱਟ ਸੀ, ਕੋਈ ਸ਼ੱਕ ਨਹੀਂ।
1: ਹੀਰਿਆਂ ਦੀ ਡੂੰਘਾਈ ਨੂੰ ਕਿੱਥੇ ਮਾਪ ਸਕਦੇ ਸਨ?
0: ਨਹੀਂ ਬਾਈ ਸਾਹਿਬ, ਇਹਨਾਂ ਦੀ ਪਾਪੂਲੈਰਿਟੀ ਉਦੋਂ ਮਤਲਬ ਅੱਜ ਵਾਲੇ ਸ਼ਹਿਰਾਂ ਦੇਖਣ ਨਾਲੋਂ ਜ਼ਿਆਦਾ ਹੁੰਦੀ ਸੀ, ਕਿਉਂਕਿ ਰੇਡੀਓ ਜਿਹੜਾ ਸੀ ਰੇਡੀਓ ਹੀ ਮਨੋਰੰਜਨ ਦਾ ਜ਼ਰੀਆ ਸੀ, ਆਇਆ ਨਹੀਂ ਸੀ। ਉਸ ਚ ਵੱਜਦੇ ਹੋਏ ਇਹਨਾਂ ਦੇ ਗੀਤ ਸੁਣ ਕੇ ਝੂਮਦੇ ਮੈਂ ਦੇਖੇ ਨੇ ਲੋਕ ਸੁੱਤੇ ਹੁੰਦਿਆਂ, ਲੇਕਿਨ ਉਹ ਗੱਲ ਪੀ ਚਲੋ ਆਪਣੇ ਜਿਹੜੇ ਪੜ੍ਹੇ ਲਿਖੇ ਨਹੀਂ ਸੀਗੇ ਉਹ ਇਸ ਚੀਜ਼ ਨੂੰ, ਜਿਹੜੇ ਮੈਂ ਆਮ ਲੋਕਾਂ ਦੀ ਗੱਲ ਕਰਨ ਦੀ ਬਜਾਏ ਸਰਕਾਰ ਦੀ ਜ਼ਰੂਰ ਲਾਮਾ ਦੇ ਰਿਹਾ ਵੀ ਉਸ ਦੇ ਜਿਹੜੇ ਮੁੱਖ ਮੰਤਰੀ ਸੀਗੇ ਸੁੱਖ ਨਾਲ ਆਪਣੇ ਬਾਦਲ ਸਾਹਿਬ, ਉਹਨੂੰ ਇਹਨੇ ਬੜੀ ਮਦਦ ਕੀਤੀ ਸੀਗੀ, ਅਪੀਲਾਂ ਕੀਤੀਆਂ ਸੀ, ਉਹਨੇ ਵੀ ਕਿਤੇ ਉਹਨੂੰ ਥੋੜਾ ਬਹੁਤ ਉਹਦੇ ਇਲਾਜ ਦੀ ਬਾਤ ਨਹੀਂ ਸੀ ਕੀਤੀ। ਔਰ ਜਦੋਂ ਉਹਦੀ ਹੋ ਗਈ ਸੀ, ਜਦੋਂ ਡੈਥ ਹੋਈ ਉਹਦੀ, ਜਦੋਂ ਉਹਨੂੰ ਕੱਢਿਆ ਗਿਆ ਖੂਹ ਚ ਤੇ ਉਦੋਂ ਆਇਆ ਸੀ, ਤੇ ਉਹਨਾਂ ਦਿਨਾਂ ਚ 300 ਰੁਪਇਆ ਉਹਦੀ ਘਰ ਵਾਲੀ ਦੇ ਹੱਥ ਤੇ ਰੱਖਿਆ ਸੀ, ਲੇਕਿਨ ਉਹਦੀ ਘਰ ਵਾਲੀ ਨੇ ਕਿਹਾ ਵੀ ਜੇ ਇਹੋ 300 ਮੈਨੂੰ ਤੁਸੀਂ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਇਹਨਾਂ ਦੀ ਜਾਨ ਬਚ ਜਾਂਦੀ।
1: ਕਿੰਨਾ ਵੈਸੇ ਸੈਡ ਹੈ ਜੀ, ਤਰਸੋਂ
0: ਜੀ
1: ਗੱਲ ਸੁਣ ਕੇ ਅਫਸੋਸ ਹੋਣ ਡਿਆ, ਜਮਾਨਾ ਕਿਸ ਤਰ੍ਹਾਂ।
0: ਇੱਥੇ ਵੈਸਟਰਨ ਦੇ ਵਿੱਚ ਜਿਹੜਾ ਇਹਨਾਂ ਦੀ ਜਿਹੜੀਆਂ ਸਿਫਤਾਂ ਹੈਗੀਆਂ ਉਹਦੇ ਇਹ ਵੀ ਇਹਨਾਂ ਦੀ ਸਿੱਖਿਆ ਹੈ ਕਿ ਆਪਣੇ ਲੇਖਾਂ ਦੀਆਂ ਲਿਖਿਆਂ ਦੀਆਂ ਬੜੀ ਕਦਰ ਕਰਦੇ ਨੇ, ਭਈ ਦੱਸਦੇ ਨੇ ਬਾਦਲ ਸਾਹਿਬ ਸਾਡੇ ਅਧਿਆਪਕ ਸਾਨੂੰ ਦੱਸਦੇ ਹੁੰਦੇ ਵੀ ਕਿਸੇ ਨੇ ਕਿਸੇ ਅੰਗਰੇਜ਼ ਨੂੰ ਪੁੱਛਿਆ ਸੀਗਾ ਵੀ ਜੇ ਤੁਹਾਨੂੰ ਆਪਣੇ ਦੇਸ਼ ਵਿਚੋਂ ਤੇ ਵਿਲੀਅਮ ਸ਼ੇਕਸਪੀਅਰ ਜਿਹੜਾ ਤੁਹਾਡਾ ਲੇਖਕ ਆ ਭਾਸ਼ਾ ਦਾ, ਇਹਦੇ ਚੋਂ ਇੱਕ ਨੂੰ ਚੁਣਨਾ ਪਵੇ ਤਾਂ ਤੁਸੀਂ ਕਿਹਨੂੰ ਚੁਣੋਗੇ? ਕਹਿੰਦੇ ਸੀ ਅਸੀਂ ਆਪਣੇ ਭਾਸ਼ਾ ਨੂੰ ਸੰਸਾਰ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਵਾਲੇ ਲੇਖਕ ਨੂੰ ਮਤਲਬ ਪਹਿਲ ਦੇਵਾਂਗੇ ਆਪਣੇ ਦੇਸ਼ ਦੀ ਬਜਾਏ ਮਤਲਬ। ਔਰ ਉਹ ਵਿਲੀਅਮ ਸ਼ੇਕਸਪੀਅਰ ਦੀ ਅੱਜ ਦੱਸਦੇ ਨੇ ਉਸੇ ਤਰ੍ਹਾਂ ਉਹਦਾ ਘਰ ਯਾਦਗਾਰ ਸਾਂਭੀ ਹੋਈ ਆ ਵੀ ਅਸੀਂ ਦੇਖੀ ਨੀ, ਦੇਖਣ ਵਾਲੇ ਦੱਸ
1: ਸਾਡੇ ਫਰੈਂਕਫਰਟ ਵਿਚ ਗੋਇਥੇ ਦੇ ਆਫਿਸ ਜਿਸ ਤਰ੍ਹਾਂ ਦਾ ਟੇਬਲ ਪੈਨ ਕੁਰਸੀਆਂ ਉਸੇ ਤਰ੍ਹਾਂ ਪਈਆਂ ਨੇ ਗੋਇਥੇ ਦੀਆਂ।
0: ਠੀਕ ਠੀਕ ਠੀਕ ਠੀਕ ਠੀਕ ਹਾਂਜੀ ਹਾਂਜੀ ਹਾਂਜੀ ਇਹ ਜਿਹੜੀ ਆ ਸਾਡੇ ਜਿਹੜੀ ਆ ਨਾ ਆਪਣੇ ਆ ਜਿਹੜੀ ਜਿਹੜੀ ਸਾਡੀ ਨਵੀਂ ਪੀੜ੍ਹੀ ਦੀਵਾਨੀ ਹੋਈ ਫਿਰਦੀ ਸੋਸ਼ਲ ਮੀਡੀਆ ਦੀ, ਇਹ ਇੱਕ ਮਿੰਟ ਦਾ ਮੈਂ ਤਮਾਸ਼ ਜੀ ਨੀ ਜੀ, ਇਹ ਤੋਂ ਵੱਧ ਕੁਛ ਨੀ। ਹਾਲਾਂਕਿ ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਨੇ, 100% ਕਿਸੇ ਕੋਈ ਵੀ ਚੀਜ਼ ਮਾੜੀ ਨਹੀਂ ਆ, ਇਹਦੀ ਵਰਤੋਂ ਜਿਹੜੀ ਗਲਤ ਹੋ ਰਹੀ ਆ ਮਤਲਬ ਫੂਰ ਪੁਣੇ ਲਈ ਜ਼ਿਆਦਾਤਰ ਵਰਤੋਂ ਹੋ ਰਹੀ, ਤਮਾਸ਼ਬੀਨੀ ਲਈ ਜ਼ਿਆਦਾ ਹੋ ਰਹੀ ਆ, ਗਲਤ ਨੈਗੇਟਿਵਲੀ ਮਤਲਬ ਇਹਦੀ ਜਿਹੜਾ ਨਾ ਪੱਖੀ ਜਿਹੜੀ ਇਹਦੇ ਹੈਗਾ ਨਾ ਇਹਦੀ ਵਰਤੋਂ ਉਹ ਜ਼ਿਆਦਾ ਹੋ ਰਹੀ ਆ ਤੇ ਹਾਂ ਪੱਖੀ ਘੱਟ ਹੋ ਰਹੀ ਆ।
1: ਬਿਲਕੁਲ ਬਿਲਕੁਲ
0: ਇਹ ਬੜੀ ਸ਼ਾਨਦਾਰ ਚੀਜ਼ ਹੈ, ਇਸ ਚ ਕੋਈ ਸ਼ੱਕ ਨਹੀਂ, ਲੇਕਿਨ ਇਹਦੀ ਜਿਹੜੀ ਸਾਡਾ ਭਾਈਚਾਰਾ, ਮੈਂ ਆਪਣੇ ਪੰਜਾਬੀ ਭਾਈਚਾਰੇ ਦੀ ਗੱਲ ਕਰੂੰਗਾ, ਮੈਂ ਸਾਰਿਆਂ ਦੀ ਗੱਲ ਨੀ ਕਰਦਾ, ਅਸੀਂ ਅਸੀਂ ਜੋ ਵੇਖ ਕੇ ਆਪਣੀ ਅੱਖਾਂ ਨਾਲ ਬਾਜੋ ਅਸੀਂ ਦੇਖਦੇ ਰਹਿੰਦੇ ਹਾਂ, ਇਹਦਾ ਨਾ ਪੱਖੀ ਜਿਹੜਾ ਨਾ ਮਤਲਬ ਕਿਸੇ ਦੀ ਕਰਦਾਰ ਕੁਸ਼ੀ ਕਰਨੀ ਹੋਵੇ, ਕਿਸੇ ਨੂੰ ਐਵੇਂ ਮਾੜਾ ਚੰਗਾ ਬੋਲਣਾ ਹੋਵੇ, ਬਿਨਾਂ ਵਜ੍ਹਾ ਹੀ ਕਿਸੇ ਚ ਜਾ ਕੇ ਉਹ ਟੰਗ ਅੜਾਉਣੀ ਹੋਵੇ, ਉਹ ਇਹ ਲੋਕਾਂ ਦੀ ਜ਼ਿਆਦਾ ਮਤਲਬ ਹੈਗਾ, ਬਜਾਏ ਦੇ ਕਿ ਇਹਦੇ ਵਿੱਚੋਂ ਕੋਈ ਸਾਰਥਕ ਕੋਈ ਗਿਆਨਵਾਨ ਗੱਲ ਕੋਈ ਸਿੱਖਣ ਦੀ ਵੇਖਣ ਦੀ ਬਜਾਏ ਕਰਦੇ ਆ ਤੇ ਇਹ ਇਹਦੀ ਬਜਾਏ ਜੇ ਆਪਾਂ ਆਪਣਾ ਜਿਹੜਾ ਪੁਸਤਕ ਸੱਭਿਆਚਾਰ ਆ ਨਾ ਮੈਂ ਅਸੀਂ ਦੇਖਿਆ ਪੁਸਤਕ ਦਾ ਅਜੇ ਇਹ ਚੀਜ਼ ਹੱਲ ਨਹੀਂ ਬਣਿਆ ਅਸੀਂ ਕਹਿ ਦਿੰਦੇ ਵੀ ਸੋਸ਼ਲ ਮੀਡੀਆ ਕਰਕੇ ਪੁਸਤਕਾਂ ਜਿਹੜੀਆਂ ਵਾ ਪੜ੍ਹਨੀਆਂ ਤੇ ਵੇਖਣੀਆਂ ਤੇ ਵਿਕਣੀਆਂ ਘੱਟ ਹੋਈਆਂ ਇਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਪੁਸਤਕ ਦਾ ਕੋਈ ਮੁਕਾਬਲਾ ਨਹੀਂ ਹੈਗਾ ਸੋਸ਼ਲ ਮੀਡੀਆ ਦੇ ਵਿੱਚ ਪੁਸਤਕ ਆਪਣੀ ਥਾਂ ਦੇ ਉੱਤੇ ਇੱਕ ਬੜੀ ਸ਼ਾਨਦਾਰ ਮਤਲਬ
1: ਤੁਹਾਡੀਆਂ ਪੱਕੀਆਂ ਦੋਸਤ ਨੇ ਇਹ ਤੁਹਾਡੀ ਸਾਂਝ ਤੁਹਾਡੇ ਨਾਲ ਪਾ ਦਿੰਦੀਆਂ
0: ਬਿਲਕੁਲ ਜੀ ਸਾਡੀ ਸਾਂਝ ਸਦੀਆਂ ਨਾਲ ਪਾ ਦਿੰਦੀ ਹੈ ਜੀ ਮਤਲਬ ਸਦੀਆਂ ਦੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨਾਲ ਸਾਡੀਆਂ ਗੱਲਾਂ ਕਰਾ ਦਿੰਦੀਆਂ ਉਹਨਾਂ ਨਾਲ ਸਾਡਾ ਸੰਵਾਦ ਕਰਾ ਦਿੰਦੀਆਂ ਸਾਡੇ ਜਦੋਂ ਮਨ ਨੂੰ ਉਹਨਾਂ ਦੀ ਗੱਲ ਕੋਈ ਚੁੰਬਦੀ ਹੈ ਅੱਛਾ ਸਿਕਰ
1: ਤੁਹਾਡੇ ਨਾਲ ਵੀ ਕਰਵਾ ਦਿੰਦੀਆਂ
0: ਸਾਡੇ ਨਾਲ ਕਰਾਉਂਦੀ ਹੈ ਉਹ ਆਪਣੇ ਆਪ ਨਾਲ ਹੀ ਹੋਣੀ ਮਨੁੱਖ ਹੈ ਨਾ
1: ਬਿਲਕੁਲ ਦੇਖੋ ਕਿੰਨਾ ਮਜ਼ਾ ਆਉਂਦਾ ਤੁਸੀਂ ਮਤਲਬ ਕਿ ਮੈਂ ਪੰਦਰਾਂ ਵੀਹਾਂ ਦਿਨਾਂ ਬਾਅਦ ਜ਼ਰੂਰ ਕਹਿੰਦਾ ਮੈਂ ਵੀ ਦਿਹਾੜੀ ਚ ਭਾਵੇਂ ਅੱਧਾ ਘੰਟਾ ਹੀ ਪੜੋ
0: ਜ਼ਰੂਰ ਜੀ ਜ਼ਰੂਰ ਜ਼ਰੂਰ
1: ਇੱਥੇ ਬਾਹਰ ਅੰਦਰ ਆਉਂਦੇ ਜਾਂਦੇ ਹੋ ਦੇਖੋ ਗੱਡੀ ਭਰੀ ਟ੍ਰੇਨ ਚ ਬੈਠੇ ਆ
0: ਬਿਲਕੁਲ ਜੀ
1: ਬੋਲ ਨਹੀਂ ਰਿਹਾ ਹੁੰਦਾ ਘੂਕ ਲੋਕਾਂ ਕੋਲ ਕਿਤਾਬਾਂ ਮੈਗਜ਼ੀਨ ਜਾਂ ਆਪਣੇ ਕੰਪਿਊਟਰਾਂ ਤੇ ਲੱਗੇ ਹੁੰਦੇ ਸਫ਼ਰ ਕਰਨ ਜਾਂਦੇ ਨੇ ਕਿਤੇ ਆਉਣਾ ਜਾਣਾ ਹੋਏ ਤੇ ਕਿਤਾਬ ਆਪਣੇ ਬੈਗ ਚ ਜ਼ਰੂਰ ਪਾਉਗੇ ਇਸ ਤਰ੍ਹਾਂ ਯੂਟੀਲਾਈਜ਼ ਕਰਨਾ ਤੇ ਕਿਤੇ ਬੋਲ ਹੀ ਨਹੀਂ ਕੋਈ ਰਿਹਾ ਹੁੰਦਾ ਸਾਰੀ ਟ੍ਰੇਨ ਦੇ
0: ਉਹਨਾਂ ਦੀ ਜਿਹੜੀ ਬਾਜਵਾ ਸਾਹਿਬ ਜ਼ਿੰਦਗੀ ਪ੍ਰਤੀ ਸਿਆਣਪ ਤੇ ਇਮਾਨਦਾਰੀ ਪਿੱਛੇ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਇੱਕ ਕਾਰਨ ਹੈ ਜਿਹੜਾ ਪੁਸਤਕਾਂ ਦੇ ਨਾਲ ਜੁੜਿਆ ਰਹਿੰਦਾ ਤੇ ਜਿਹੜੇ ਵੱਡੇ ਮਹਾਨ ਵਿਅਕਤੀਆਂ ਦੇ ਜਦੋਂ ਵਿਚਾਰ ਪੜੀ ਦੇ ਤੇ ਆਪਣੇ ਅੰਦਰ ਵੀ ਕੁਛ ਨਾ ਕੁਛ ਥੋੜਾ ਬਹੁਤ ਮਹਿਸੂਸ ਕਰੀਦਾ ਕਿਣਕਾ ਮਾਤਰ ਵੀ ਉਹਦਾ ਥੋੜਾ ਜਿਹਾ ਕਿਤੇ ਕੋਈ ਅਸਰ ਹੋ ਜਾਵੇ ਤੇ ਉਹ ਵੀ ਇੱਕ ਬੜਾ ਮੁੱਲਵਾਨ ਹੁੰਦਾ ਜੀ
1: ਬਿਲਕੁਲ ਬਿਲਕੁਲ ਨੋ ਡਾਊਟ ਕੱਲ ਵੀ ਜਿਹੜੀ ਗੱਲਬਾਤ ਕੀਤੀ ਹੈ ਬਹੁਤ ਚੰਗਾ ਬਹੁਤ ਸੋਹਣਾ ਲੱਗਾ ਸੀ ਗੱਲਬਾਤ
0: ਕਰਨ
1: ਭਗਤ ਸਿੰਘ ਦੇ ਉੱਤੇ ਤੇ ਬਹੁਤ ਦੁਨੀਆ ਗੱਲਬਾਤ ਕਰਦੀ ਪਰ ਉਹਨਾਂ ਦੀ ਸੋਚ ਤੇ ਜਿਹੜੀ ਤੁਸੀਂ ਗੱਲਬਾਤ ਕੀਤੀ ਉਹ ਵੀ ਵੰਡਰਫੁਲ ਤੁਸੀਂ ਵਧਾਈ ਦੇ ਹੱਕਦਾਰ
0: ਇੱਦਾਂ ਸੀ ਭਗਤ ਸਾਹਿਬ ਕਿ ਜਿੱਦਾਂ ਭਗਤ ਸਿੰਘ ਨੂੰ ਉਪਰੇ ਉਪਰੇ ਤੌਰ ਤੇ ਜਿਹੜਾ ਨਾ ਇੱਕ ਸਾਜ਼ਸ਼ੀ ਚੁੱਪ ਜਿਹੜੀ ਆ ਤੇ ਇੱਕ ਪ੍ਰਚਾਰਿਆ ਜਾ ਰਿਹਾ ਜਦ ਕਿ ਉਹਦੀ ਅਸਲ ਜਿਹੜੀ ਸੋਚ ਲੋਕਾਂ ਨੂੰ ਅਜੇ ਤੱਕ ਨਾ ਉਹਨੂੰ ਕਿਤੇ ਸਰਕਾਰੀ ਤੌਰ ਤੇ ਪ੍ਰਚਾਰਿਆ ਜਾ ਰਿਹਾ ਨਾ ਉਹਦੀ ਗੱਲ ਹੀ ਕੀਤੀ ਜਾ ਰਹੀ ਆ ਉਹ ਅਸਲ ਦੇ ਵਿੱਚ ਇੱਕ ਬਹੁਤ ਮਹਾਨ ਮਤਲਬ ਇੱਕ ਚਿੰਤਕ ਸੀਗਾ ਉਹ ਕਹਿੰਦਾ ਸੀਗਾ ਵੀ ਜਿਹੜੇ ਇਨਕਲਾਬ ਹੈ ਇਹ ਵਿਚਾਰਾਂ ਦੀ ਸਾਨ ਤੇ ਆਉਂਦੇ ਆ ਤਲਵਾਰਾਂ ਨਾਲ ਨੀ ਮਤਲਬ ਉਹਨੂੰ ਉਲਟਾ ਸਗੋਂ ਜਿਹੜੀ ਜਿਹੜਾ ਸਾਡਾ ਜਿਹੜੇ ਘੱਟ ਸਮਝ ਵਾਲੇ ਨੌਜਵਾਨ ਆ ਉਹ ਸਿਰਫ ਬੰਬਾਂ ਪਿਸਤੌਲਾਂ ਵਾਲਾ ਕਰਕੇ ਹੀ ਉਹਦੇ ਹੱਥ ਚ ਫੜਾ ਕੇ ਫੋਟੋ ਖਿੱਚ ਕੇ ਤੇ
1: ਫੋਟੋ ਲਾਈ ਹੁੰਦੀ
0: ਜੀ ਜੀ ਜੀ ਉਹ ਏਦਾਂ ਦਾ ਬਿਲਕੁਲ ਨੀਤੀ ਹੈਗਾ
1: ਫੋਟੋ ਹੁੰਦੀ ਹੈ ਇੱਕ ਹੱਥ ਮੁੱਛ ਤੇ ਇੱਕ ਹੱਥ ਚ ਪਿਸਤੌਲ ਲੱਗਦਾ ਦੁਬਾਰਾ ਆਉਣਾ ਤੁਸੀਂ ਲੰਗਰ ਛਕਣ ਦੁਨੀਆਂ ਦੇ
0: ਸ਼ਹੀਦ ਕੁਰਬਾਨੀ ਦਿੰਦਾ ਕੌਮ ਨੂੰ ਇੱਕ ਰਸਤਾ ਦਿਖਾਉਣ ਵਾਸਤੇ ਏਦਾਂ ਬਈ ਅਣਖ ਨੇ ਗੈਰਤ ਦੇ ਨਾਲ ਏਦਾਂ ਜ਼ੁਲਮ ਦੇ ਨਾਲ ਲੜੀਦਾ ਤੇ ਉਹਨੂੰ
1: ਇੱਕ ਗਾਣਾ ਸੀ
0: ਚਲੋ
1: ਤਿੱਤਰ ਫੇਰ ਉਡਾਰੀਆਂ ਮਾਰਦੇ ਨੇ ਭਗਤ ਸਿੰਘ ਆ ਜਾ ਤੇਰੀ ਜ਼ਰੂਰਤ ਹੈ ਕੋਈ
0: ਉਹ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਬਾਜਾਂ ਵਾਲਿਆ ਬਾਜ ਭੇਜ ਮੁੜ ਕੇ ਤਿੱਤਰ ਫੇਰ
1: ਉਡਾਰੀਆਂ ਮਾਰਦੇ ਨੇ ਬੱਲੇ ਬੱਲੇ ਬੱਲੇ ਤੇ ਤੁਸੀਂ ਲੰਗਰ ਛਕ ਕੇ ਛਕੋ
0: ਤੁਹਾਡੇ ਰੇਡੀਓ ਤੋਂ ਮੈਂ ਸੁਣਿਆ ਹੋਇਆ ਜਦੋਂ ਤੁਸੀਂ ਸ਼ਰਾਬ ਪੀ ਕੇ ਤੇ ਵਿਆਹਾਂ ਚ ਭੰਗੜੇ ਹੀ ਪਾਉਣ ਚੁੱਕੇ ਜੇ ਗੁਰੂ ਸਾਹਿਬ ਕਛੂੜੀ ਆਉਣ ਆਪਣੇ ਬੱਚੇ ਬਾਹਰ ਨੂੰ ਤੇ ਕੁਰਬਾਨੀ ਕਰਨ
1: ਸਾਰਾ ਖਾਨਦਾਨ ਕੁਰਬਾਨ ਕਰ ਛੱਡਿਆ ਸਾਰੀ ਉਮਰ ਵਿਚਾਰਿਆਂ ਦੁੱਖ ਭੋਗਿਆ
0: ਜੀ ਜੀ ਜੀ
1: ਤੁਹਾਡੀ ਖਾਤਰ
0: ਉਹਨਾਂ ਇੱਕ ਮਿਸਾਲ ਪੇਸ਼ ਕੀਤੀ ਹੈ ਵੀ ਇਸ ਤਰ੍ਹਾਂ ਮਤਲਬ ਤੁਸੀਂ ਜੀਣਾ ਹੈ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਜ਼ੁਲਮ ਅੱਗੇ ਡਰ ਅੱਗੇ ਦਬਾਅ ਅੱਗੇ ਮਤਲਬ ਤੁਸੀਂ ਕਿਸੇ ਬੇਇਨਸਾਫੀ ਅੱਗੇ ਝੁਕਣਾ ਨਹੀਂ ਆ ਐ ਮੌਤ ਦੇ ਅੱਗੇ ਮਤਲਬ ਏਦਾਂ ਹਿੱਕ ਡਾ ਕੇ ਅਟਲ ਹੋ ਕੇ ਇਹਦੋਂ ਵੱਡੀ ਮੌਤ ਤੋਂ ਬਾਅਦ ਵੱਡਾ ਕੁਛ ਨੀ ਹੈਗਾ ਕੁਛ ਨੀ ਆਉਣ
1: ਲੱਗਾ ਪਿੱਛੋਂ ਜਿਹੜੀ ਸਿਚੁਏਸ਼ਨ ਚੱਲਦੀ ਰਹੀ ਹੈ ਉਹਦੇ ਤੇ ਮੈਨੂੰ ਇੱਕ ਸ਼ੇਰ ਯਾਦ ਆਇਆ
0: ਜੀ
1: ਵੈਰੀ ਭੱਜਿਆ ਤੇ ਦੁਸ਼ਮਣਾ ਬਾਅਦ ਦਿੱਤਾ
0: ਜੀ
1: ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ,
0: ਹਾਂਜੀ ਹਾਂਜੀ,
1: ਪੁਰਾਣ ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ।
0: ਬਿਲਕੁਲ ਜੀ ਬਿਲਕੁਲ,
1: ਮੈਦਾਨ ਅਤੇ ਰਾਜਨੀਤੀ ਤੋਂ ਹਾਰਦੇ ਰਹੇ,
0: ਹਾਂਜੀ ਹਾਂਜੀ,
1: ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ। ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ, ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ।
0: ਬਿਲਕੁਲ ਜੀ ਬਿਲਕੁਲ, ਜਿਹੜੀ ਸ਼ਾਹ ਮੁਹੰਮਦ ਨੇ ਵੀ ਆਪਣੇ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਦੋਸਤੀ ਪੜਿਆ ਸਿੰਘਾਂ ਦੇ ਸੰਗੀਆਂ ਨੇ ਵੀ ਅਖੀਰ ਦੇ ਵਿਚ ਇਹੋ ਕੀਰਨਾ ਪਾਇਆ, ਅੱਜ ਜੇਕਰ ਹੋਵੇ ਸਰਕਾਰ ਦਾ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ, ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ।
1: ਭਾਈ ਸ਼ਾਹ ਮੁਹੰਮਦ ਨੂੰ ਲੱਖਾਂ ਸਲਾਮ
0: ਜੀ ਜੀ ਜੀ, ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਬਟਾਲਾ ਵੀਰਮ ਪਿੰਡ ਸੀ,
1: ਮੈਂ ਗਿਆ ਜੀ ਉੱਥੇ ਬਟਾਲੇ ਵੀਰਮ,
0: ਹੁਣ ਆਇਓ ਕਦੇ ਫੇਰ ਇੱਕ ਵਾਰੀ ਦਰਸ਼ਨ।
1: ਮੈਂ ਬਕਾਇਦਾ ਜਾ ਕੇ ਉਹਨਾਂ ਦਾ ਘਰ ਵੇਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਮਿਸਾਲ ਵੇਖਣ ਦੀ ਕੋਸ਼ਿਸ਼ ਕੀਤੀ, ਤੇ ਅਫਸੋਸ ਉਹਨਾਂ ਦਾ ਜਿੱਥੇ ਘਰ ਹੈ ਉੱਥੇ ਕਲੋਨੀ ਬਣ ਗਈ, ਕਲੋਨੀ ਬਣ ਗਈ ਆ, ਹੋਰ ਘਰ ਪਾ ਪੂ ਗਏ ਨੇ ਨਵੇਂ, ਤੇ ਜਿੱਥੇ ਉਹਨਾਂ ਦੀ ਮਜ਼ਾਰ ਸੀ ਉੱਥੇ ਸ਼ਹਿਰ ਚਲਾ ਗਿਆ, ਪਤਾ ਹੀ ਨੀ ਕਿਸੇ ਨੂੰ ਕਿੱਥੇ ਹੈ ਮਜ਼ਾਰ ਹੋਣਾ ਜੀ ਸ਼ਾਹ ਮੁਹੰਮਦ ਹੁੰਦੀ
0: ਸੀ
1: ਉੱਥੇ ਬਾਗਾ ਸੀ, ਉਹ ਪੱਥਰ ਵਗੈਰਾ ਵੀ ਮੈਨੂੰ ਜਿਹੜਾ ਬੰਦਾ ਮਿਲਿਆ ਉਹਨੇ ਦੱਸਿਆ ਕਿ
0: ਇੱਥੇ
1: ਅਸੀਂ ਆਪਣੇ ਹੀਰਿਆਂ ਦਾ ਹਾਲ ਕਰਨ ਡੇ ਆ,
0: ਤੁਹਾਡਾ
1: ਬੜੇ ਮੁਕੱਦਰ ਵਾਲੇ ਤੁਹਾਡੇ ਲਾਗੇ ਆਪਣਾ ਉਹ ਜਿਹੜੇ ਸ਼ਾਇਰ ਸਨ ਲੁਧਿਆਣਵੀ ਜੀ
0: ਬਟਾਲਵੀ,
1: ਹਾਂਜੀ
0: ਬਟਾਲਵੀ,
1: ਉਹਦਾ ਵੀ ਹਾਲ ਹੈ ਤੁਹਾਡੇ ਕੋਲ,
0: ਹਾਂ ਬੜਾ ਸ਼ਾਨਦਾਰ ਬਣਿਆ ਹੋਇਆ ਯਾਦਗਾਰ ਰੋਡ ਬਣ ਗਿਆ,
1: ਮਹਾਰਾਜੇ ਰਣਜੀਤ ਸਿੰਘ
0: ਬਣੀ ਤੇ ਬੜੀ ਜੀ ਬਣੀ ਤੇ ਬੜੀ ਸਾਹਿਬ, ਉਹ ਬੜੇ ਯੁੱਧਾਂ ਨਾਲ ਤੇ ਬੜੀਆਂ ਰਾਜਨੀਤੀਆਂ ਨਾਲ ਤੇ ਬੜੀ ਦੇਰ ਬਾਅਦ ਆ, ਲੇਕਿਨ ਬਣ ਗਈ ਹੈ ਅਖੀਰ ਬਣ ਗਈ। ਕੱਲ ਵੀ ਉੱਥੇ ਅਸੀਂ ਜਾ ਕੇ ਆਏ ਸੀਗੇ ਕੋਈ ਫੰਕਸ਼ਨ ਸੱਭਿਆਚਾਰਕ, ਉਹ ਬਣ ਗਈ, ਲੇਕਿਨ ਚਲੋ ਇੱਕ ਯਾਦ ਜਿਹੜੀ ਕਲਾਮਾ ਜਿਹੜਾ ਸੀਗਾ ਉਹਨੇ ਨਾ ਆਪ ਲਿਖਿਆ ਸੀ, ਜਿੱਥੇ ਭੱਜਿਆ ਮਿਲੂ ਨਾ ਦੀਵਾ ਉੱਥੇ ਮੇਰਾ ਮਜ਼ਾਰ ਹੋਊਗਾ, ਉਹਨੇ ਆਪ ਕਿਹਾ ਸੀ
1: ਆਪਣਾ ਮਹਾਰਾਜਾ।
0: ਹਾਂਜੀ ਹਾਂਜੀ, ਬਾਈ ਸਾਹਿਬ ਇਹ ਨਾ ਸਾਰੇ ਜਿਹੜੇ ਗੇਰਨ ਕਾਲਜ ਆ ਨਾ ਜਿਹੜਾ ਤੁਸੀਂ ਦੇਖਿਆ ਵਾ, ਇਹਦੇ ਚ ਜਿਹੜੇ ਮਹੱਲ ਸਾਰੇ ਮਹੱਲ ਸੀਗੇ, ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਸਭ ਤੋਂ ਪਹਿਲਾਂ ਜਿਹੜੀ ਸਿੱਖ ਵਿਰਾਸਤ ਦੇ ਉੱਤੇ ਇੱਕ ਮੋਹਰ ਲਾਤੀ ਆਪਣੇ ਕ੍ਰਿਸਚਨ, ਬੇਰਿੰਗ ਜੂਨੀਅਰ ਨੇ ਕ੍ਰਿਸਚਨ ਕਾਲਜ ਖੋਲ ਦਿੱਤਾ, ਉਹ ਇਹਨਾਂ ਨੇ ਬਹੁਤ ਉੱਚੀਆਂ ਉੱਚੀਆਂ ਕੰਧਾਂ ਸੀ ਜਿਹੜੀਆਂ ਜਲੰਧਰ ਸੜਕ ਜਾਂਦੀ ਬਟਾਲੇ ਤੋਂ, ਫਿਰ ਪਿੱਛੇ ਜੇ ਜਨੈਸਕੋ ਨੇ ਜਿਹੜੀ ਆਰਕੋਲੋਜੀ ਡਿਪਾਰਟਮੈਂਟ ਆ ਨਾ ਉਹਨਾਂ ਨੇ ਕਿਹਾ ਵੀ ਇਹ ਕੰਧ ਢਾ ਕੇ ਸਿੱਖਾਂ ਕਰੋ ਉਹਨੂੰ ਜਾਣੀ ਜਿੱਦਾਂ ਵੀ ਦਿਸਣੀ ਚਾਹੀਦੀ ਆ, ਫਿਰ ਉਹਨਾਂ ਨੇ ਉਹ ਐਂਗਲ ਲਾਏ ਹੋਏ ਸਿੱਖਾਂ ਲਾਈਆਂ ਹੋਈਆਂ, ਹੁਣ ਉਹ ਬਾਹਰੋਂ ਸੜਕ ਦੇ ਉੱਤੋਂ ਅੰਦਰ ਤੱਕ ਉਹ ਮਹੱਲ ਦੇਖਦੇ ਆ ਕਾਲਜ ਦੇ ਅੰਦਰ, ਬਾਹਰ ਵੀ ਨੇ, ਬਾਹਰ ਵੀ ਨੇ ਤਲਾਬ ਦੇ ਵਿੱਚ ਜਿਹੜਾ ਸਾਹਮਣੇ ਦੌਰਾਨ ਦੇ
1: ਸ਼ੇਰ ਸਿੰਘ ਦਾ ਮਹੱਲ, ਸ਼ੇਰ ਸਿੰਘ ਰਾਤ ਨੂੰ ਸੌਂਦੇ ਹੁੰਦੇ ਸੀ,
0: ਉਹ ਜਦੋਂ ਲਾਹੌਰ ਗਿਆ ਨਾ ਜਦੋਂ ਉਹਨੂੰ ਮਾਰਿਆ ਗਿਆ ਉਹ ਇੱਥੋਂ ਗਿਆ ਸੀ ਬਟਾਲੇ, ਬਟਾਲੇ ਦਾ ਹੈਗਾ
1: ਸੀਗਾ ਜਵਾਨ ਪੁੱਤਰ ਘੁਲਦਾ ਹੁੰਦਾ ਸੀ ਤੇ ਹੈ ਵੀ ਸ਼ੇਰ ਸੀ ਉਹ,
0: ਜੀ ਜੀ ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਉਹ ਧੋਖੇ ਨਾਲ ਭੁਲੇਖੇ ਨਾਲ ਮਾਰਿਆ ਸੀ, ਹੈ ਬਹਾਦਰ ਸੀਗਾ ਉਹ ਬਹੁਤ, ਲੇਕਿਨ ਉਹ ਤੇ ਜਿੱਦਾਂ ਜਿੱਥੇ ਤੁਹਾਨੂੰ ਧੋਖਾ ਜਿੱਦਾਂ ਦੋਸਤੀ ਚ ਤੁਹਾਨੂੰ ਧੋਖਾ ਦਿੰਦਾ ਜਿਹੜਾ ਤੁਸੀਂ ਸੋਚ ਵੀ ਨੀ ਸਕਦੇ ਕਿ ਇਹ ਮੇਰੇ ਨਾਲ ਕੋਈ ਸਹਾਇ ਕਰ ਸਕਦਾ, ਉਹ ਧੋਖੇਬਾਜ਼ੀ ਦੇ ਵਿੱਚ ਮਾਰਿਆ ਗਿਆ
1: ਜੀ ਬਿਲਕੁਲ ਬਿਲਕੁਲ। ਤੇ ਸ਼ਾਹ ਮੁਹੰਮਦ ਨੇ ਜਿਹੜੀ ਵਾਕਿਆ ਸਿੱਖਾਂ ਦੀ ਤਸਵੀਰ ਖਿੱਚੀ ਆ ਕਿਤੇ ਕਮਾਲ ਕਰਕੇ ਧਰ ਦਿੱਤੀ ਆ ਕਿਤਾਬ ਦੇ ਉੱਤੇ ਸ਼ਾਹ ਮੁਹੰਮਦ ਨੇ, ਵਾਹ ਵਾਹ, ਤੇ
0: ਬੜੀ ਦਰਦਨਾਕ
1: ਵਾਰੇ
0: ਦਰਦਨਾਕ ਮਤਲਬ ਨਾ ਉਹਦੀ ਤਸਵੀਰ ਉਹਨਾਂ ਨੇ ਪੇਸ਼ ਕੀਤੀ, ਅਸਲੀ ਤਸਵੀਰ ਪੇਸ਼ ਕੀਤੀ, ਔਰ ਵੱਡੀ ਸਿਫਤ ਇਹ ਹੈ ਬਾਜਵਾ ਸਾਹਿਬ ਕਿ ਆਮ ਤੌਰ ਤੇ ਨਾ ਕਿਹਾ ਜਾਂਦਾ ਵੀ ਜਿਹੜਾ ਆਪਣੇ ਧਰਮ ਦਾ ਕੋਈ ਹੁੰਦਾ ਨਾ ਉਹਦੀ ਗੱਲ ਨੀ, ਇੱਕ ਮੁਸਲਿਮ ਹੋ ਕੇ ਮਤਲਬ ਚਲੋ ਇਨਸਾਨ ਸੀ ਸ਼ਾਇਰ ਸੀਗਾ, ਸ਼ਾਇਰ ਦਾ ਤੇ ਕੋਈ ਧਰਮ ਨੀ ਹੁੰਦਾ, ਲੇਕਿਨ ਉਹਦੀ ਵੱਡੀ ਬਹਾਦਰੀ ਇਸ ਗੱਲੋਂ ਵੀ ਆ ਵੀ ਉਹਨੇ ਸਿੱਖ ਕੀਤੀ, ਮਤਲਬ ਸਿੱਖ ਰਾਜ ਨੂੰ ਯਾਦ ਕੀਤਾ, ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਕੋਈ ਆਪਾਤ ਆਈ, ਸ਼ਾਹ ਮੁਹੰਮਦ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ, ਅੰਗਰੇਜ਼ਾਂ ਨੂੰ ਤੀਸਰੀ ਜਾਤ
1: ਕਿਹਾ। ਸੁਭਾ ਸਿੰਘ ਜੀ
0: ਜੀ
1: ਜਗਤਪਾਲ ਜਗਪਾਲ ਜੀ ਹੁਣਾਂ ਨੇ ਦੋਵੇਂ ਹੱਥ ਜੋੜ ਕੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਸਤਿਕਾਰ ਪਿਆਰ।
1: ਤੁਸੀਂ ਬਹੁਤ ਖੂਬਸੂਰਤ ਸੋਹਣੀਆਂ ਗੱਲਾਂ ਕਰਦੇ ਹੋ, ਵੰਡਰਫੁਲ,
0: ਧੰਨਵਾਦ ਬਸ, ਧੰਨਵਾਦ।
1: ਪੰਜ ਮਿੰਟ ਕੋਈ ਹੋਰ ਗੱਲ ਸੁਣਾਉਂਦੇ ਹੋ ਫਿਰ ਦੂਜੀ ਕਰਾ ਲੈਂਦੇ।
0: ਠੀਕ ਠੀਕ ਆ। ਇਹ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਇਹੋ ਸ਼ੁਰੂ ਕੀਤੀ ਸੀ ਵੀ ਇਸ ਜਿਹੜੇ ਆਪਾਂ ਉਸੇ ਵਿਸ਼ੇ ਨੂੰ ਹੀ ਅੱਗੇ ਥੋੜੀ ਜਿਹਾ ਤੋਰ ਪਏ ਆ ਭਾਈ ਬਾਜੂ ਸਾਹਿਬ, ਜਿਹੜੀ ਸਾਡੀ ਪੀੜ੍ਹੀ ਆ ਨਾ, ਜਿਹੜੀ ਅੱਧ ਖੜ ਉਮਰ ਚ ਜਿਹੜੀ ਕਹਿ ਸਕਦੇ ਆ, ਥੋੜਾ ਜਿਹਾ ਕਸੂਰੇ ਦਾ ਵੀ ਹੈਗਾ। ਅਸੀਂ ਆਪਣੇ ਬੱਚਿਆਂ ਨੂੰ ਨਾ ਮਤਲਬ ਕੋਸ਼ਿਸ਼ ਨਹੀਂ ਕਰਦੇ, ਅਸੀਂ ਆਪਣੀ ਜਿਹੜੀ ਘਰ ਕਬੀਲਦਾਰੀਆਂ ਦੇ ਜਾਂ ਆਪਣੇ ਮੌਜ ਮਸਤੀਆਂ ਜਿਹੜੀਆਂ ਨਾ ਉਹਦੇ ਵਿੱਚ ਲੱਗੇ ਰਹਿੰਦੇ ਆ, ਜਿਹੜਾ ਅਸੀਂ ਬੱਚਿਆਂ ਦਾ ਓਨਾ ਕਸੂਰ ਨਹੀਂ ਜਿੰਨਾ ਸਾਡਾ। ਮੈਂ ਜ਼ਿਆਦਾ ਕਸੂਰ ਇਸ ਕਰਕੇ ਮੰਨਦਾ ਕਿ ਸਾਨੂੰ ਪਤਾ ਹੈ ਤੇ ਬੱਚਿਆਂ ਦੀ ਇੱਕ ਜਵਾਨ ਉਮਰ ਆ, ਉਹਨਾਂ ਦੀ ਇਸ ਉਮਰ ਦੇ ਵਿੱਚ ਉਹਨਾਂ ਨੂੰ ਕੁਦਰਤੀਆਂ ਮਤਲਬ ਕਿ ਮਨੋਰੰਜਨ ਜਿਹੜਾ ਆ ਜਾਂ ਇਸ ਤਰ੍ਹਾਂ ਦੀਆਂ ਜਿਹੜੀ ਰੰਗ ਤਮਾਸ਼ੇ ਆ, ਮੌਜ ਮਸਤੀਆਂ ਖਿੱਚਦੀਆਂ ਆਪਣੇ ਵੱਲ। ਤੇ ਅਸੀਂ ਜਿਹੜਾ ਵਾ ਦੁਨੀਆਦਾਰੀ ਵੇਖੀ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਦੱਸਣਾ ਹੁੰਦਾ, ਅਸੀਂ ਮਤਲਬ ਇਹ ਸਭ ਕੁਛ ਵੇਖ ਕੇ ਹਨਾ, ਤੇ ਅਸੀਂ ਹੀ ਥੋੜੀ ਜਿਹੀ ਇਸ ਗੱਲੋਂ ਸਾਡੀ ਪੀੜ੍ਹੀ ਵੀ ਅਵੇਸਲੀ ਹੈਗੀ ਆ, ਕਿਉਂਕਿ ਉਹਨਾਂ ਦੀ ਉਮਰ ਆ, ਉਹਨਾਂ ਨੂੰ ਦੱਸਣਾ ਸਾਡਾ ਫਰਜ਼ ਆ। ਚਲੋ ਖੈਰ, ਜਿੱਦਾਂ ਅੱਜ ਮੈਂ ਬੇਨਤੀ ਕੀਤੀ ਆ ਬਈ ਜਿੱਥੇ ਸਾਡੇ ਨਾ ਇੱਕ ਗੱਲ ਸ਼ੁਗਲ ਦੀ ਵੀ ਹੈ ਬਹੁਤ ਹੀ, ਇੱਥੇ ਸਾਡੇ ਸਾਹਿਤ ਇੱਕ ਫੰਕਸ਼ਨ ਹੋਇਆ ਬਟਾਲੇ ਦੇ ਵਿੱਚ, ਕਿਸੇ ਦੋਸਤ ਨੇ ਪੁਸਤਕ ਲਿਖੀ ਤੇ ਪੁਸਤਕ ਦੇ ਵਿੱਚ ਕੁਦਰਤੀ ਤੌਰ ਤੇ ਲੇਖਕ ਨੇ ਸਮਾਜ ਦੀ ਜਿਹੜੀ ਨਾ ਬਰਾਬਰੀ ਆ, ਕਹਾਣੀ ਵੰਡਿਆ, ਲੁੱਟ ਖਸੁੱਟ ਆ, ਉਹਨੂੰ ਹੀ ਪੇਸ਼ ਕਰਨਾ ਹੁੰਦਾ, ਕਿਉਂਕਿ ਹਨਾ ਕੁਦਰਤੀ ਤੌਰ ਤੇ ਸੰਵੇਦਨਸ਼ੀਲ ਬੰਦਾ ਜੋ ਵੇਖਦਾ ਉਹ ਹੀ ਲਿਖਦਾ। ਤੇ ਉੱਥੇ ਨਾ ਬਾਜਵਾ ਸਾਹਿਬ ਗੋਸ਼ਟੀ ਹੋਈ ਤੇ ਗੋਸ਼ਟੀ ਦੇ ਵਿੱਚ ਬੜੇ ਵਿਚਾਰ ਚਰਚਾ ਹੋਈ ਤੇ ਉਹ ਜਿਹੜਾ ਮੁੱਖ ਮਹਿਮਾਨ ਸੀਗਾ ਉਹ ਸੀਗੀ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਸਰਦਾਰ ਸਵਰਨ ਸਿੰਘ ਪੰਛੀ ਪ੍ਰਤਾਪ, ਬੜੇ ਆਪਣੇ ਮਿੱਤਰ।
1: ਭਾਈ ਜਿਹੜੇ ਸੱਜਣਾ ਦਾ ਟੈਲੀਫੋਨ ਨੰਬਰ ਦਾ ਪਿਛਲਾ ਹਿੰਸਾ 300 ਹੈ, ਉਹ ਮੈਂ 3-4 ਮਿੰਟ ਦੇ ਬਾਅਦ ਤੁਹਾਡੇ ਕੋਲ ਪਹੁੰਚ ਰਿਹਾ।
0: ਬਾਜਵਾ ਸਾਹਿਬ ਉਹ ਗੱਲ ਹੋਈ ਕਿ ਉਹ ਨਾ ਉਹ ਪ੍ਰਧਾਨਗੀ ਸੀ, ਉਹ ਪ੍ਰਧਾਨਗੀ ਮੰਡਲ ਸੀਗੇ, ਉਹਨੇ ਸਭ ਤੋਂ ਬਾਅਦ ਹੀ ਬੋਲਣਾ ਸੀਗਾ ਤੇ ਸ਼ਹਿਰ ਦੇ ਵਿੱਚ ਨਾ ਇੱਕ ਪੈਲਸ ਦੇ ਵਿੱਚ ਇੱਕ ਹੋਟਲ ਟਾਈਪ ਜਿਹਾ ਪੈਲਸ ਸੀ, ਉਹਦੇ ਵਿੱਚ ਉਹਨਾਂ ਨੇ ਫੰਕਸ਼ਨ ਰੱਖਿਆ, 35-40 ਬੰਦੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਤੇ ਉਹਦੀ ਵਾਰੀ ਆ ਗਈ ਅਖੀਰ ਚ। ਉਹ ਥੋੜਾ ਜਿਹਾ ਜਿੱਦਾਂ ਸਿੱਧੀ ਗੱਲ ਆ ਨਾ, ਮਤਲਬ ਉਹਨੂੰ ਆਪਾਂ ਪੰਜਾਬੀ ਚ ਲੱਕੜ ਪਾੜ ਕਹਿ ਦਿੰਦੇ, ਬੜਾ ਲੱਕੜ ਪਾੜ ਆ ਸਿੱਧੀ ਗੱਲ ਕਰਦਾ। ਉਹ ਕਹਿੰਦਾ ਉਹ ਮੇਰੀ ਸੁਣੋ ਇਹ ਗੱਲ ਵੀਰੋ, ਮੇਰੇ ਭਰਾਓ ਲੇਖੋ ਕਵੀਓ ਦੀਪੋ, ਕਹਿੰਦਾ ਆ ਜਿਹੜੇ ਤੁਸੀਂ ਗੱਲਾਂ ਕਰਦੇ ਤੇ ਪਿੰਡਾਂ ਦੇ ਲੋਕਾਂ ਦੀਆਂ ਉਹਨਾਂ ਚ ਜਾ ਕੇ ਕਰਨ ਦੀਆਂ, ਜਿਹੜੇ ਮਤਲਬ ਪਿੰਡ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਦਾ ਲਿਖਿਆ ਤੇ ਬੈਠੇ ਤੁਸੀਂ ਸ਼ਹਿਰ ਚ, ਕਹਿੰਦਾ ਆਹ ਤੇ ਸਾਰੇ ਪੱਕੇ ਕੱਦੂ ਆ, ਇਹਨਾਂ ਤੇ ਹੁਣ ਕੋਈ ਅਸਰ ਨਹੀਂ ਹੋਣਾ। ਪਤਾ ਹੋ ਗਿਆ ਅਸੀਂ ਪੱਕੇ ਕੱਦੂ ਆ, ਜਿਨ੍ਹਾਂ ਲੋਕਾਂ ਦੀ ਗੱਲ ਉਹਨਾਂ ਚ ਬਹਿ ਕੇ ਪਿੰਡ ਦੇ ਵਿੱਚ ਜਾ ਕੇ ਕਿਤੇ ਆਪਾਂ ਇਹਨੂੰ ਇਸ ਮਜਲਿਸ ਲਾਈਏ, ਉਹਨਾਂ ਨੂੰ ਇਕੱਠੇ ਕਰੀਏ ਤੇ ਉਹ ਖੁਸ਼ ਹੋਣਗੇ ਵੀ ਸਾਡੀ ਵੀ ਕੋਈ ਗੱਲ ਕਰਨ ਵਾਲਾ, ਗੱਲ ਲਿਖਣ ਵਾਲਾ, ਸਾਡੇ ਤੋਂ ਧਿਆਨ ਕਰਨ ਵਾਲਾ। ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡੀ ਇਸ ਵਰਗ ਨੇ ਜਿਹੜਾ ਨਾ ਦੱਸਣਾ, ਲੇਕਿਨ ਸਾਡਾ ਇਹ ਵਰਗ ਵੀ ਜਿਹੜਾ ਨਾ ਥੋੜੀ ਜਿਹੀ ਇਹਦੇ ਤੇ ਵੀ ਜਿਹੜੀ ਆ ਸਮੇਂ ਦੀ ਦੌੜ ਆ, ਜੂਏ ਦੌੜ ਕਹਿ ਲੋ ਜਾਂ ਅਮ੍ਰਿਤਾ ਦੀ ਮਾਰ ਕਹਿ ਲੋ ਤੇ ਜਾਂ ਸ਼ਕੀਨੀ ਕਹਿ ਲੋ ਜਾਂ ਮਤਲਬ ਥੋੜੀ ਜਿਹੀ ਉਹ ਕੰਫਰਟ ਜੋਨ ਕਹਿ ਲੋ, ਇਹਦੇ ਵਿੱਚੋਂ ਮਤਲਬ ਨਿਕਲਣਾ ਨਾ। ਇਹ ਇੱਕ ਸੋਭਾ ਸਿੰਘ ਹੁਣ ਜਿਹੜੀ ਨਾ ਇਹਨਾਂ ਨੇ ਲੇਖਕਾਂ ਨੇ ਰੱਖ ਲਈ ਡਲਹੌਜ਼ੀ ਦੇ ਵਿੱਚ ਮੀਟਿੰਗ ਹਯਾਤਕਾਰਾਂ ਨੇ, ਉਹ ਬਹਾਨਾ ਹੁੰਦਾ ਚਲੋ ਗਰਮੀਆਂ ਵਾ, ਦੋ ਦਿਨ ਉੱਥੇ ਠੰਡੇ ਤੇ ਉਹ ਸਾਰੇ ਬੋਰ ਬਾਰ ਹਟੇ ਤੇ ਸੋਭਾ ਸਿੰਘ ਹੋਣਾ ਦੀ ਵਾਰੀ ਆਈ ਤੇ ਉਹ ਕਹਿੰਦਾ ਮੇਰੀ ਗੱਲ ਸੁਣੋ, ਜੇ ਇਹਨਾਂ ਦੇ ਤੁਹਾਡੇ ਲੇਖਕਾਂ ਕੋਲ ਕੁਛ ਲਿਖਾਉਣਾ ਹੈ ਨਾ ਤੁਸੀਂ, ਜੇ ਕੁਛ ਇਹਨਾਂ ਕੋਲ ਕਰਾਉਣਾ ਤੇ ਇਹਨਾਂ ਨੂੰ ਜੇ ਸੱਤੋ, ਏਦਾਂ ਪਹਾੜਾਂ ਚ ਠੰਡੀਆਂ ਹਵਾਵਾਂ ਚ ਬੈਠੇ ਆ, ਇਹਨੇ ਸੁਖਰਾਮ ਚ ਕੁਛ ਨੀ ਲਿਖਿਆ ਜਾਂਦਾ ਜਿਹੜਾ
1: ਬਹੁਤ ਸਾਰੇ ਲੋਕਾਂ ਨੇ ਜੇਲ ਚ ਵੰਡਰਫੁਲ ਕਿਤਾਬਾਂ ਲਿਖੀਆਂ।
0: ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਇਸ ਤਰ੍ਹਾਂ ਜਿਹੜਾ ਇੱਥੇ ਥੋੜਾ ਜਿਹੜਾ ਨਾ ਮੈਂ ਕਿਸੇ ਵੇਲੇ ਇੱਕ ਵਾਰੀ ਲਿਖਿਆ ਹੋਇਆ ਸੀ ਕਿ ਜਿਹਦੇ ਵਿੱਚ ਸਾਡੀ ਪੀੜ੍ਹੀ ਵੀ ਜ਼ਿੰਮੇਵਾਰ ਹੈਗੀ ਸਾਰਾ ਕਸੂਰ। ਅਸੀਂ ਪਤਾ ਕੀ ਕਰਦੇ, ਨੌਜਵਾਨਾਂ ਸਿਰ ਬੜੇ ਵਿਗੜ ਗਏ, ਬੜਾ ਇੱਧਰ ਹੋ ਗਏ, ਇਹਨਾਂ ਨੂੰ ਅਕਲ ਨਹੀਂ ਦੂਰ ਜੀ, ਤੇ ਇਹਨਾਂ ਨੂੰ ਅਕਲ ਦੇਣੀ ਜਿਹਨਾਂ ਨੇ, ਅਸੀਂ ਵੀ ਬੜਾ ਇਹਨਾਂ ਨੂੰ ਨਾ ਮਤਲਬ ਸਿਰਫ ਇਹਨਾਂ ਦਾ ਤਵਾ ਲਾ ਕੇ ਇਹਨਾਂ ਨੂੰ ਮਾੜੇ ਕਹਿ ਕੇ ਤੇ ਆਪਣਾ ਹੀ ਆਪ ਸੱਚੇ ਹੋ ਜਾਂਦੇ ਆ ਤੇ ਇਹਨਾਂ ਨੂੰ ਬੱਚਿਆਂ ਨੂੰ ਕਹਿ ਦਿੰਦੇ
1: ਸਾਡੇ ਵੀ ਬਹੁਤ ਫਰਜ਼ ਬਣਦੇ ਨੇ ਜੀ ਸਮਾਜ
0: ਜੇ ਬਣਦੇ ਬਣਦੇ ਸਾਡੇ ਜਿਆਦਾ ਬਣਦੇ
1: ਬਹੁਤ ਬਹੁਤ ਮਿਹਰਬਾਨੀ ਸੂਬਾ ਸਿੰਘ ਜੀ ਥੈਂਕ ਯੂ
0: ਧੰਨਵਾਦ
1: ਮੇਰੀਆਂ ਗੁੱਡ ਵਿਸ਼ਸ ਤੁਹਾਡੇ ਨਾਲ ਥੈਂਕ ਯੂ ਤੇ ਆ ਲਓ ਜੀ ਬਲਬੀਰ ਬੱਬੀ ਜੀ ਮੈਂ ਆ ਰਿਹਾ ਜੇ ਤੁਹਾਡੇ ਵੱਲ ਤੇ ਆ ਲਓ ਤੁਹਾਡੇ ਵੱਲ ਆ ਜਾਂਦੇ ਹਾਂ ਜੀ ਬੱਬੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
2: ਬਾਜਵਾ ਜੀ ਮੇਰੇ ਵੱਲੋਂ ਤੁਹਾਨੂੰ ਤੇ ਪ੍ਰਵਾਸ ਰੇਡੀਓ ਦੇ ਸਰੋਤੇ ਜਿਹੜੇ ਇਸ ਵੇਲੇ ਨੇ ਜੀ ਜੁੜੇ ਹੋਏ ਨੇ ਜੀ ਤੇ ਆ ਭਾਈ ਸਾਹਿਬ ਜੀ ਗੱਲਬਾਤ ਕਰ ਰਹੇ ਨੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਸਾਰਿਆਂ ਵੱਲੋਂ ਬੱਬੀ ਜੀ ਆਪ ਜੀ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ
2: ਅਕਾਲ ਹਾਂਜੀ ਕੀ ਹਾਲ ਠੀਕ ਠਾਕ ਹੋ
1: ਮੈਂ ਕਿਹਾ ਵੇਖ ਲਓ ਚੜ੍ਹਦੀ ਕਲਾ ਚੋਂ ਕਿੱਡੀਆਂ ਪਿਆਰੀਆਂ ਗੱਲਾਂ ਕਰਨ ਡਏ ਸੀ ਹਾਂਜੀ ਤੇ ਤੁਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਹਾਂਜੀ ਵੱਧ ਹੀ ਹੋ ਸਕੋ ਤੇ ਸੁਣਾਓ ਕੀ ਨਵੀਂ ਤਾਜ਼ੀ ਆ ਤੁਹਾਡੇ ਕੋਲ ਤੁਸੀਂ ਗੱਲਬਾਤ ਕਰਨੀ ਚਾਹੋਗੇ ਕੋਈ ਆਪਣੀ ਰਚਨਾ ਸੁਣਾਉਣੀ ਚਾਹੋਗੇ ਜੋ ਤੁਹਾਡਾ ਦਿਲ ਕਰ
2: ਹਾਂਜੀ ਬਾਈ ਬਾਈ ਰਚਨਾ ਵੀ ਸੁਣਾਉਣੀ ਹੈ ਗੱਲਬਾਤ ਵੀ ਕਰਨੀ ਹੈ
1: ਗੱਲਬਾਤ ਕਰੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ
2: ਪਹਿਲਾਂ ਤਾਂ ਜੀ ਮੈਂ ਇੱਕ ਥੋੜੀ ਜਿਹੀ ਜਿਹੜੀ ਪੰਜਾਬ ਦੀ ਮੌਸਮ ਦੀ ਤਰਾਸਦੀ ਹੈ ਉਹਦੀ ਗੱਲ ਕਰਨੀ ਹੈ
1: ਅੱਛਾ
2: ਕਿਉਂਕਿ ਸਰੋਂ
1: ਕਣਕਾਂ
2: ਪੂਰੀ ਪੱਕੀ ਹੋਈ ਆ ਤੇ ਕਣਕਾਂ ਵੀ ਵਿਸਾਖੀ ਦਾ ਤੁਹਾਨੂੰ ਪਤਾ ਸਮਾਂ ਚੱਲ ਰਿਹਾ ਤੇ ਐਸੀ ਬਾਜਵਾ ਜੀ ਕੁਦਰਤ ਦੀ ਕਰੋਪੀ ਹੋਈ ਕਿ ਪੰਜਾਬ ਦੇ ਇੱਕ ਨਹੀਂ ਅਨੇਕਾਂ ਇਲਾਕਿਆਂ ਦੇ ਵਿੱਚ ਝੱਖੜ ਚੱਲਿਆ ਉਸ ਤੋਂ ਬਾਅਦ ਜੀ ਗੋਲੇ ਪਏ ਤੇ ਗੋਲੇ ਇਸ ਤਰ੍ਹਾਂ ਪਏ ਕੋਈ ਗੋਲੇ ਅਸੀਂ ਗੋਲੇ ਕਹਿ ਦਿੰਦੇ ਹਾਂ ਕੋਈ ਗੜੇ ਕਹਿੰਦਾ ਕੋਈ ਕਾਂਗੜੇ ਕਹਿੰਦਾ ਕਈ ਥਾਵਾਂ ਤੇ ਜੀ ਬਰਫ਼ ਵਾਂਗੂ ਜੰਮੇ ਹੋਏ ਨਜ਼ਰ ਆਏ ਤੇ ਜਿਵੇਂ ਹੁਣ ਜਿਹੜੀਆਂ ਸਬਜ਼ੀਆਂ ਇਸ ਵੇਲੇ ਚੱਲ ਰਹੀਆਂ ਨੇ ਅਗਲਾ ਲਾਉਂਦਾ ਵੀ ਅਗੇਤੀ ਸਬਜ਼ੀ ਤੇ ਇੱਕ ਕਿਸਾਨ ਵੀਰ ਦੀ ਸ਼ਿਮਲਾ ਮਿਰਚਾਂ ਜੀ ਉਹ ਬੁਰੀ ਤਰ੍ਹਾਂ ਭੰਨੀ ਹੋਈ ਸਾਹਮਣੇ ਆਈ ਤੇ ਬੜਾ ਦੁੱਖ ਹੋਇਆ ਤੇ
1: ਦੁੱਖ ਵਾਲੀ ਗੱਲ ਹੈ ਜੀ ਵਾਕਿਆ ਦੁੱਖ ਵਾਲੀ ਗੱਲ ਹੈ ਤੁਸੀਂ ਤਾਂ ਜਿੰਨੇ ਲਾਈ ਹੈ ਉਮੀਦਾਂ ਰੱਖੀਆਂ ਨੇ ਇਸੇ ਤਰ੍ਹਾਂ ਹੀ ਕਣਕਾਂ ਵਾਲੇ ਇਸੇ ਤਰ੍ਹਾਂ ਹੀ ਸਰੋਂ ਇਸੇ ਤਰ੍ਹਾਂ ਹੀ ਦੂਜੀਆਂ ਫਸਲਾਂ ਵਾਲੇ ਸਾਰੇ
2: ਸੋ ਇਹ ਤਾਜ਼ੀ ਜਿਹੜੀ ਮੌਸਮ ਅਪਡੇਟ ਆ ਬਾਜਵਾ ਜੀ ਉਹ ਖਰਾਬੀ ਵਾਲੀ ਆ ਤੇ ਚਲੋ ਬਾਕੀ ਜੋ ਜੇ ਲੋਕ ਖਰਾਬ ਨੇ ਜੀ ਤਾਂ ਰੱਬ ਵੀ ਕਹਿੰਦੇ ਖਰਾਬ ਹੀ ਚੱਲਦਾ ਅੱਜ ਕੱਲ
1: ਗੱਲ ਇਸ ਤਰ੍ਹਾਂ ਬੱਬੀ ਵੀਰ ਜੀ ਇਹ ਮੀਂਹ ਪਵਾਇਆ ਗਿਆ ਪਰ ਅੱਜ ਮੈਂ ਇਹਦੇ ਤੇ ਗੱਲਬਾਤ ਨਹੀਂ ਕਰਾਂਗਾ ਪਤਾ ਨਹੀਂ ਇੱਥੋਂ ਤੱਕ ਗੱਲ ਪਹੁੰਚੀ ਆ ਕਿ ਨਹੀਂ ਪਹੁੰਚੀ ਇਹ ਕੋਈ ਟੈਸਟ
2: ਨਹੀਂ ਪਹੁੰਚੀ ਪਹੁੰਚੀ ਆ ਜੀ ਆਪਾਂ ਤਾਂ ਹੀ ਥੋੜੀ ਸਾਂਝੀ ਕੀਤੀ ਆ
1: ਬਿਲਕੁਲ ਇਹੋ ਹੀ ਇਹ ਪਵਾਇਆ ਗਿਆ ਮੀਂਹ ਕੋਈ ਟੈਸਟ ਕੀਤਾ ਗਿਆ
2: ਤੇ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਜੀ ਬਾਜਵਾ ਜੀ ਜਿਹੜਾ ਭਾਈ ਸਾਹਿਬ ਪਹਿਲਾਂ ਗੱਲ ਕਰਦੇ ਸੀ ਨਾ ਕਿਤਾਬਾਂ ਦੀ ਉਹ ਤਾਂ ਚਲੋ ਵੈਸੇ ਹੁਣ ਪਤਾ ਹੀ ਆ ਵੀ ਅੰਗਰੇਜ਼ਾਂ ਦੇ ਘਰਾਂ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ ਕੇਰਲਾ ਵਾਲੇ ਇਲਾਕੇ ਦੇ ਵਿੱਚ ਸਾਡੇ ਦੱਖਣ ਦੇ ਵਿੱਚ ਬੜੇ ਲੋਕ ਅਖਬਾਰ ਨੂੰ ਪਕੌੜਿਆਂ ਵਾਂਗੂ ਚਿੰਬੜ ਜਾਂਦੇ ਨੇ ਤੇ ਸਾਡੇ ਕੋਠੀਆਂ ਵੱਡੀਆਂ ਵੱਡੀਆਂ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਕੀ ਦੇਖ ਰਹੇ ਆ ਬੀਅਰ ਬਾਰ ਹੈ ਦਾਰੂ ਬਾਰ ਹੈ ਤੇ ਘਰ ਤੁਹਾਨੂੰ ਕੋਈ ਕਿਤਾਬ ਨਹੀਂ ਹਾਂਜੀ ਮੈਂ ਬੜਾ ਦੇਖ ਕੇ ਹੈਰਾਨ ਹੋ ਜਾਂਦਾ ਕਈ ਵਾਰ ਜਦੋਂ ਇਹੋ ਜਿਹੀ ਜਗ੍ਹਾ ਤੇ
1: ਜਾਂਦਾ ਤੁਸੀਂ ਨਾਂ ਲਿਆ ਬੱਬੀ ਜੀ ਕੇਰਲਾ ਵੀ ਤੇ ਭਾਰਤ ਦੀ ਸਟੇਟ ਹੀ ਆ ਨਾ ਵੇਖ
2: ਹਾਂਜੀ
1: ਸੋਹਣੀ ਸਾਫ ਸੁਥਰੀ ਬਿਨਾ ਕਰਾਈ
2: ਉਸ ਤੋਂ ਬਾਅਦ ਫਿਰ
1: ਡਿਸਿਪਲਿਨ
2: ਹਾਂਜੀ ਹਾਂ ਪਿੰਡ ਪਾਂਡੇ ਜੀ ਦੀ ਆਂਧਰਾ ਪ੍ਰਦੇਸ਼ ਬੜੇ ਲੋਕ ਕੁਦਰਤ ਨਾਲ ਜੁੜੇ ਹੋਏ ਨੇ
1: ਸਾਡੇ ਇੱਕ ਸੱਜਣ ਵਿੱਚ ਮਿੱਤਰ ਨੇ ਕਿਸ਼ਨ ਚੰਦ ਜੀ ਉਹਨਾਂ ਦਾ ਟੈਲੀਫੋਨ ਆਇਆ ਮੈਨੂੰ ਕੁਛ ਥੋੜੇ ਦਿਨ ਹੋਏ ਨੇ ਉਹ ਇੱਥੇ ਗਏ ਸਨ ਉਹਨਾਂ ਨੇ ਜੋ ਸਿਫਤ ਕੀਤੀ ਇਸ ਇਲਾਕੇ ਦੀ ਮੈਂ ਤੁਹਾਨੂੰ ਕੀ ਦੱਸਾਂ
2: ਨਹੀਂ ਇਸ ਤਰ੍ਹਾਂ ਹੀ ਬਾਜਵਾ ਜੀ ਮੈਂ ਵੀ ਗੱਲ ਥੋੜੀ ਤਾਂ ਹੀ ਛੋਈ ਆ ਆਪਣੇ ਵੀ ਸੱਜਣ ਨੇ ਇੱਕ ਖਮੱਕੜ ਨਾਮੇ ਵਾਲੇ ਮਨਜੀਤ ਸਿੰਘ ਰਾਜਪੁਰਾ ਉਹ ਇੱਧਰ ਰਹਿੰਦੇ ਨੇ ਇਸ ਪਾਸੇ ਨਾਲੇ ਘੁੰਮੇ ਆਉਂਦੇ ਨੇ ਤੇ ਨਾਲੇ ਫਿਰ ਉੱਥੋਂ ਉਹ ਆਪਣੀ ਕਿਤਾਬ ਜੋਗਾ ਮੈਟਰ ਵੀ ਇਕੱਠਾ ਕਰ ਲਿਆਉਂਦੇ ਨੇ ਤੇ ਉਹ ਲੋਕ ਬਾਜਵਾ ਜੀ
1: ਕੀ ਗੱਲ ਹੈ
2: ਸਾਨੂੰ ਬਾਜਵਾ ਜੀ ਉਹ ਬੰਦੇ ਕੁਦਰਤ ਦੇ ਬਹੁਤ ਨੇੜੇ ਨੇ ਕੁਦਰਤ ਦੀ ਗੋਦ ਚ ਨੇ ਕੁਦਰਤ ਦੇ ਅਸੂਲਾਂ ਦੇ ਨੇ ਕਿਉਂਕਿ ਉਹਨਾਂ ਦੇ ਕੋਲ ਸ਼ਲੋਕ ਪਵਨ ਗੁਰੂ ਪਾਣੀ ਪਤਾ ਨਹੀਂ ਹੈਗਾ ਸਾਡੇ ਕੋਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਰ ਧਰਤ ਮਾਤ ਬਾਬੇ ਨਾਨਕ ਨੇ ਦਿੱਤਾ ਤੇ ਅਸੀਂ ਉਹਨੂੰ ਪੜ੍ਹਦੇ ਹਾਂ ਪੂਰਾ ਇਹਨੂੰ ਚਾਹੇ ਗੁੱਸਾ ਕਰੋ ਤੁਸੀਂ ਮੇਰੀ ਗੱਲ ਦਾ ਰਿੰਗ ਰਿੰਗ ਕੇ ਰਿੰਗ ਰਿੰਗ ਕੇ
1: ਗੁੱਸਾ ਕਰਨਾ ਇਹਦੇ ਵਿੱਚ ਗੁੱਸੇ ਵਾਲੀ ਗੱਲ ਹੀ ਕਿਹੜੀ
2: ਰਿੰਗ ਰਿੰਗ ਕੇ ਪੜ੍ਹਦੇ ਨੇ ਪੂਰਾ ਦੋ ਵਾਰ ਨੀ ਤਿੰਨ ਵਾਰ ਪਤਾ ਨੀ ਕਿੰਨੀ ਵਾਰ ਪਰ ਜਿਹੜੇ ਉੱਥੇ ਪੜ੍ਹਦੇ ਨੇ ਉੱਚੀ ਉੱਚੀ ਤੇ ਉਹ ਫਿਰ ਉਦੋਂ ਪਤਾ ਲੱਗਦਾ ਬਾਜਵਾ ਜੀ ਜਦੋਂ ਨਿਆਈ ਵਾਲੇ ਖੇਤ ਦੇ ਵਿੱਚ ਕੰਬਾਈਨ ਦੇ ਨਾਲ ਕਣਕ ਵੱਢੀ ਹੋਵੇ ਤੇ ਉਹ ਨਾੜ ਨੂੜ ਉੱਥੇ ਮਾੜਾ ਮੋਟਾ ਖੜਾ ਹੋਵੇ ਤੇ ਉਹਨੂੰ ਜੜੇ ਤੇਲ ਹੀ ਲਾਉਂਦੇ ਨੇ ਇਸੇ ਤਰ੍ਹਾਂ ਹੀ ਫਿਰ ਬਾਜਵਾ ਜੀ ਜਾ ਕੇ ਪਰਾਲੀ ਦੇ ਹਲ ਦੇ ਵਿੱਚ ਹੁੰਦਾ ਪਹਿਲਾਂ ਤਾਂ ਸੀਗੀਆਂ ਦੋ ਵਾਰ ਅੱਗ ਲੱਗਦੀ ਕਣਕ ਦੇ ਨਾੜ ਤੋਂ ਬਾਅਦ ਹਾਲਾਂਕਿ ਹੁਣ ਮਸ਼ੀਨਰੀ ਇਹੋ ਜਿਹੀ ਚੱਲੀ ਹੋਈ ਆ ਉਹ ਕਣਕ ਦੇ ਨਾੜ ਧਰਤੀ ਤੋਂ ਚੱਕਦੀ ਆ ਉਹਦੇ ਵਿੱਚ ਕੁਝ ਬਚਦਾ ਹੀ ਜੀ ਪਰ ਸਾਡੇ ਆਲੇ ਫਿਰ ਜਿਹੜੇ ਸਿੰਘ ਸਰੀਏ ਨੇ ਉਹ ਕਹਿੰਦੇ ਨੇ ਜੀ ਨਹੀਂ ਅਸੀਂ ਤਾਂ ਧਰਤੀ ਦੇ ਵਿੱਚੋਂ ਜਿਹੜੇ ਸਾਡੇ ਕੀੜੇ ਮਿੱਤਰ ਦੁਸ਼ਮਣ ਆਪਣੇ ਮਿੱਤਰ ਕੀੜੇ ਨੇ ਉਹ ਵੀ ਨਹੀਂ ਛੱਡਣੇ ਅਸੀਂ ਇਹ ਗੱਲਾਂ ਬਾਤਾਂ ਚੱਲ ਰਹੀਆਂ
1: ਲਾਭਕਾਰੀ ਤੱਤ ਨੇ ਉਹ ਵੀ ਸੜ ਜਾਣਗੇ ਕੀੜੇ ਵੀ ਸੜ
2: ਜਾਣਗੇ ਉਹ ਵੀ ਸੜ ਜਾਣਾ ਤੇ ਇਸ ਤਰ੍ਹਾਂ ਫਿਰ
1: ਪਿੱਛੇ ਜਿਹੇ ਬੱਬੀ ਜੀ ਥੋੜੀ ਦੇਰ ਹੋ ਗਈ ਆ ਸਰਕਾਰੀ ਅਫਸਰ ਆਇਆ ਕੋਈ ਉਹਦੀ ਮੈਂ ਵੀਡੀਓ ਵੇਖੀ ਉਹਦੇ ਦੁਆਲੇ ਜੱਟ ਹੋ ਗਏ ਤੇ ਉਹ ਕਿਤੇ ਅੱਗ ਲਾਉਣ ਤੋਂ ਮਨਾ ਕਰਨ ਵਾਸਤੇ ਆਏ ਸੀ ਉਹ ਇੰਨਾ ਕੁ ਘਬਰਾ ਗਿਆ ਸਾਰੇ ਜਿਹੜੇ ਉਹਦੇ ਦੁਆਲੇ ਹੋਏ ਤੇ ਅੱਗ ਉਹਦੇ ਕੋਲੋਂ ਲਵਾਈ ਫਿਰ ਪਰਾਲੀ ਨੂੰ
2: ਹਾਂਜੀ ਹਾਂ ਇਹ ਆਪਾਂ ਪ੍ਰੋਗਰਾਮ ਚ ਵੀ ਗੱਲ ਸਾਂਝੀ ਕੀਤੀ ਸੀ ਤੇ ਵੀਡੀਓ ਵੀ ਚੱਲੀ ਸੀ
1: ਵੀਡੀਓ ਵੀ ਚੱਲੀ ਦੱਸੋ ਸਰਕਾਰੀ ਅਫਸਰ ਜਿਹੜਾ ਆਇਆ ਉਹਦੇ ਤੁਸੀਂ ਦੁਆਲੇ ਦੋ ਜਣੇ ਹਨ ਉਹ ਵਿਚਾਰੇ ਡਰ ਡੁਰ ਗਏ ਫੇਰ ਉਹਨੂੰ ਅੱਗ ਆਪ ਲਾਉਣੀ ਪਈ ਉਹਨੂੰ ਇੰਨਾ ਮਜਬੂਰ ਕੀਤਾ ਗਿਆ ਇਹ ਬਹੁਤ ਸ਼ਰਮ ਵਾਲੀ ਔਰ ਭੈੜੀ ਗੱਲ
2: ਉਸ ਤੋਂ ਬਾਅਦ ਬਾਜਵਾ ਜੀ
1: ਅਗਰ ਇਹਨਾਂ ਦੀਆਂ ਕੋਈ ਡਿਮਾਂਡਸ ਨੇ ਵੀ ਗੌਰਮੈਂਟ ਨਾਲ ਕਿ ਸਾਨੂੰ ਪਹਿਲਾਂ ਪੈਸੇ ਦੇਣ ਹੀ ਆਉਂ ਕਰ ਲਈਏ ਆਉਂ ਕਰ ਲਈਏ ਉਹ ਗੌਰਮੈਂਟ ਨਾਲ ਕਰਨ ਗੱਲ ਜਾ ਕੇ ਪਰ ਆਹ ਜਿਹੜਾ ਬੰਦਾ ਆਇਆ ਦੱਸੋ ਇਹ ਕਾਨੂੰਨ ਨੂੰ ਅੱਗ ਲਾਉਣ ਵਾਲੀ ਗੱਲ ਹੈ
2: ਤੇ ਬਾਜਵਾ ਜੀ ਮੈਂ ਮੁੜ ਕੇ ਫੇਰ ਗੱਲ ਤੇ ਆਉਣਾ ਵੀ ਜਿਹੜੀ ਕਿਤਾਬਾਂ ਵਾਲੀ ਗੱਲ ਸੀ ਤਾਜ਼ਾ ਘਟਨਾਕ੍ਰਮ ਬਿਲਕੁਲ ਤਾਜ਼ਾ ਫਰੈਸ਼ ਮੈਂ ਸਥਾਨ ਦਾ ਨਾਮ ਹਾਲੇ ਨਹੀਂ ਦੱਸਣਾ ਚਾਹੁੰਦਾ ਤੇ ਹਾਂ ਕਿ ਦੀਵਾਨ ਲੱਗਦਾ ਇੱਕ ਬਾਬਾ ਜੀ ਦਾ ਕਾਫੀ ਲੱਗ ਰਹੇ ਨੇ ਅੱਜ ਕੱਲ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੁਹਾਡੇ ਬਾਹਰ ਵੀ ਰੌਣਕ ਮੇਲਾ ਬਾਵਾ ਹੁੰਦਾ ਉੱਥੇ ਇੱਕ ਮਿੱਤਰ ਨੇ ਇਤਿਹਾਸ ਦੀ ਕਿਤਾਬਾਂ ਦੀ ਦੁਕਾਨ ਲਾ ਲਈ ਜੀ ਸਟਾਲ ਛੋਟੀ ਚੱਕਵੀਂ ਟੇਬਲ ਤੇ ਇੱਕ ਨੇ ਪੰਜਾਬੀ ਮਾਂ ਬੋਲੀ ਦੇ ਝੋਲਿਆਂ ਦੀ ਲਾਤੀ ਤੇ ਇੱਕ ਨੇ ਮਹਾਰਾਜਾ ਰਣਜੀਤ ਸਿੰਘ ਵਾਲੀ ਲਾਈ ਜਿਹੜੇ ਪਹਿਲੇ ਦੀ ਮੈਂ ਗੱਲ ਕਰ ਰਿਹਾ ਅਖਬਾਰ ਦੇ ਵਿੱਚ ਖਬਰਾਂ ਲੱਗੀਆਂ ਬਈ 25,000 ਬੰਦਾ ਜਿਹੜਾ ਦੀਵਾਨ ਦੇ ਵਿੱਚ ਪਹੁੰਚਿਆ ਉਸ ਤੋਂ ਬਾਅਦ ਲੰਗਰ ਵਾਲੇ ਕਹਿੰਦੇ ਜੀ 30,000-25,000 ਰੁਪਇਆ ਆਪਣੇ ਬੰਦਾ ਲੰਗਰ ਛੱਕ ਕੇ ਗਿਆ ਤੇ ਉਹ ਬਾਬੇ ਦੇ ਜਿਹੜੇ ਸਟੂਡੀਓ ਨੇ ਉਹਨਾਂ ਨੇ ਜੀ ਐਨ ਪੂਰੀ ਸੰਗਤ ਤੇ ਸੰਗਤ ਦਿਖਾਤੀ ਸਾਰੇ ਪਾਸੇ ਬੈਠੀ ਵੇੜ ਨੀ ਸੰਗਤ ਪਹੁੰਚੀ ਹੋਈ ਆ ਜਿਹੜੇ ਕਿਤਾਬ ਵਾਲੇ ਨੇ ਜੀ ਦੁਕਾਨ ਲਾਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਜਿੰਦ ਕੌਰ ਦੀ ਇਹੋ ਜਿਹਾ ਇਤਿਹਾਸ ਉਹ ਮੈਨੂੰ ਫੋਨ ਆਇਆ ਕਹਿੰਦਾ ਪੱਤਰਕਾਰ ਸਾਹਿਬ ਤੁਸੀਂ ਵੀ ਖਬਰ ਲਾਤੀ ਵੀਡੀਓ ਵੀ ਦੇਖ ਲਈ ਸਾਰਾ ਕੁਛ ਹੋ ਗਿਆ ਕੋਈ 25,000 ਦੱਸ ਰਿਹਾ ਕੋਈ 30,000 ਦੱਸ ਰਿਹਾ ਇਕੱਠੂ ਬਹੁਤ ਹੋਇਆ ਪਰ ਮੇਰੀਆਂ ਕਿਤਾਬਾਂ ਵਿਕੀਆਂ ਦੋ ਸੱਚੀ ਗੱਲ ਜੀ ਝੂਠ ਵਾਲੀ ਮਾਮਲਾ ਹੀ ਨਹੀਂ ਹੈ
1: ਨਹੀਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਅਸੀਂ
2: ਸੋ ਇਹ ਤਾਂ ਮਾਮਲਾ ਚੱਲ ਰਿਹਾ ਬਾਜਵਾ ਜੀ
1: ਅਸੀਂ ਕਰਾਇਆ ਕਵੀ ਸੰਮੇਲਨ ਇੰਡੀਆ ਦੇ ਵਿੱਚ ਮੇਰੀਆਂ ਉਦੋਂ ਦੋ ਕਿਤਾਬਾਂ ਪਬਲਿਸ਼ ਹੋਈਆਂ ਸਨ ਉਸ ਵੇਲੇ ਪੁਰਾਣੀ ਗੱਲ ਉਹ ਤਿੰਨਾਂ ਬੰਦਿਆਂ ਚੋਂ ਬੰਦਿਆਂ ਨੂੰ ਸਵਾ ਕਿਤਾਬ ਛੇੜੀ ਕਿਸੇ ਨੇ ਨਹੀਂ ਸਾਰਾ ਢੇਰ ਦਾ ਢੇਰ ਲੱਖਾ ਰਿਹਾ ਮੈਂ ਦੋ ਮੁੰਡਿਆਂ ਨੂੰ ਕਿਹਾ ਵੀ ਕਿਤਾਬਾਂ ਚੁੱਕੋ ਤੇ ਹਰ ਇੱਕ ਦੀ ਗੋਦ ਵਿੱਚ ਮੇਰੀਆਂ ਦੋ ਦੋ ਕਿਤਾਬਾਂ ਚੜੀ ਜਾਓ
2: ਚੱਲਦਾ ਵੀ ਬਾਜਵਾ ਜੀ ਦੇ ਖਿਡੌਣੇ ਨਹੀਂ ਬਾਜਵਾ ਜੀ ਦੇ ਖਿਡੌਣੇ ਫੜੋ ਖਿਡਾਈ ਜਾਓ ਖੇਡੀ ਜਾਓ
1: ਉਹਨਾਂ ਨੇ ਤਾਂ ਵਧੋ ਵਧੀ ਲੋਕਾਂ ਦੇ ਅੱਗੇ ਕਿਤਾਬਾਂ ਧਰੀਆਂ ਫਿਰ ਉਹ ਲੈ ਗਏ ਅੱਗੋਂ ਫਿਰੇ ਉਹਨਾਂ ਨੇ ਕੀ ਕੀਤਾ ਹੋਏਗਾ ਕੀ ਨਹੀਂ ਕੀਤਾ ਆਹ ਇਹ ਕਿਤਾਬਾਂ ਦੀ ਹਾਲਤ ਮੁਫ਼ਤ ਦੇਣ ਰਹੇ ਆ ਮੁਫ਼ਤ ਉਹ ਵੀ ਕੋਈ ਚੁੱਕਦਾ ਨਹੀਂ
2: ਤੇ ਹੁਣ ਜੇਕਰ ਬਾਜਵਾ ਜੀ ਥੋੜਾ ਜਿਹਾ ਅੱਗੇ ਮੈਂ ਸਮਾਂ ਜ਼ਿਆਦਾ ਨਾ ਲਵਾਂ ਥੋੜਾ ਜ਼ਿਆਦਾ ਪੰਜਾਬ ਦੀ ਸਿਆਸੀ
1: ਮਰਜ਼ੀ ਲਾਓ ਨੋ ਪ੍ਰੋਬਲਮ
2: ਹਾਂ ਤੇ ਫਿਰ ਪੰਜਾਬ ਦੀ ਸਿਆਸੀ ਧਰਾਤਲ ਵੱਲ ਆਈਏ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਜਿਨ੍ਹਾਂ ਦੇ ਕੋਲ ਸਰਕਾਰੀ ਮਹਿਕਮਾ ਤੇ ਨਾਲੇ ਫਿਰ ਉਹਨਾਂ ਦੇ ਮਤਲਬ ਕਿ ਵੀ ਜੇਲ੍ਹ ਮੰਤਰੀ ਵੀ ਨੇ ਜੀ ਉਹ ਤੇ ਉਹਨਾਂ ਦਾ ਹਲਕਾ ਹੈਗਾ ਤਰਨ ਤਾਰਨ ਮਾਝੇ ਦਾ ਸਰਹੱਦੀ ਇਲਾਕਾ ਖੇਮਕਰਨ ਪੱਟੀ ਆਲਾ ਤੇ ਉਥੋਂ ਐਮ ਐਲ ਏ ਨੇ ਜੀ ਜਿਹੜੇ ਉਹ ਹੈਗੇ ਨੇ ਭੁੱਲਰ ਸਾਹਿਬ ਇਹ ਉਹ ਭੁੱਲਰ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਬਾਪ ਨੂੰ ਆਪਣੇ ਬਾਪੂ ਨੂੰ ਟੈਂਡਰ ਪਾਸ ਕਰਨ ਦੇ ਲਈ ਇੱਕ ਡਿਸਟ੍ਰਿਕਟ ਮੈਨੇਜਰ ਨੂੰ ਧਮਕੀਆਂ ਤੱਕ ਨਹੀਂ ਮਾਰੀਆਂ ਆਪਣੇ ਘਰ ਲਿਆ ਕੇ ਕੁੱਟਿਆ ਤੇ ਉਹ ਫਿਰ ਵਿਚਾਰਾ ਇਸ ਸੰਸਾਰ ਨੂੰ ਛੱਡ ਗਿਆ।
1: ਵੇਖੋ ਉਹਨੂੰ ਕਿੰਨਾ ਜਲੀਲ ਕੀਤਾ ਹੋਏਗਾ ਕਿ ਬੰਦਾ ਕਦੋਂ ਸੁਸਾਈਡ ਕਰਦਾ ਜਦੋਂ ਕੋਈ ਚਾਰਾ ਹੀ ਨਾ ਰਹਿ ਜਾਵੇ।
2: ਉਸ ਤੋਂ ਬਾਅਦ ਵਾਜਵਾ ਜੀ ਫਿਰ ਕਾਬੂ ਆਏ ਮੰਤਰੀ ਸਾਹਿਬ ਤੇ ਕਾਬੂ ਆਉਣ ਤੋਂ ਉਹਨਾਂ ਦਾ 3 ਦਿਨ ਦਾ ਰਿਮਾਂਡ ਮਿਲਿਆ। ਕਹਿੰਦੇ ਅਸੀਂ ਮੋਬਾਇਲ ਕਢਾਉਣਾ ਇਹ ਕਢਾਉਣਾ ਉਹ ਕਢਾਉਣਾ ਕੁਛ ਨੀ ਨਿਕਲਿਆ ਤੇ ਪਹਿਲਾਂ ਪੰਜ ਦਿਨ ਦਾ ਮਿਲਿਆ ਫਿਰ 3 ਦਿਨ ਦਾ ਮਿਲਿਆ ਤੇ ਹੁਣ ਉਹ ਜੇਲ ਮੰਤਰੀ ਸਾਹਿਬ ਨੇ ਜਿਹੜੇ ਪਿਛਲੇ ਤਿੰਨ ਦਿਨ ਪਹਿਲਾਂ ਉਹ ਜੇਲ ਦੇ ਵਿਚ ਪਹੁੰਚ ਚੁੱਕੇ ਨੇ ਤੇ ਉਹਦੇ ਵਿਚ ਫਿਰ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਤਾਜੀ ਗੱਲਬਾਤ ਹੁੰਦੀ ਅੱਜ ਦੀ ਗੱਲ ਆ ਜਿਹੜੀ ਉਹ ਫਿਰ ਆਪਾਂ ਲਿਖੀ ਆ ਜੀ। ਉਹ ਕਹਿੰਦਾ ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿਚ। ਗੱਲਾਂ ਸੱਚ ਅਕਸਰ ਹੋ ਜਾਂਦੀਆਂ ਨੇ ਜੋ ਕਰਦੇ ਹਾਂ ਖੇਲ ਖੇਲ ਦੇ ਵਿਚ ਜਿਹੜੀ ਮਰਜ਼ੀ ਚੀਜ਼ ਬਣਾ ਲਵੋ ਸਹੀ ਬਣਦੀ ਹੈ ਸਰੋਂ ਵਾਲੇ ਤੇਲ ਦੇ ਵਿਚ।
1: ਸਰੋਂ ਦਾ ਤੇਲ ਬੈਸਟ ਤੇਲ।
2: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ ਹੈ
1: ਜੀ।
2: ਮਾਲ ਮਾੜਾ ਨਹੀਂ ਚੰਗਾ ਵੀ ਮਿਲ ਜਾਂਦਾ ਲੱਗੀ ਹੋਈ ਕਿਸੇ ਨਾ ਕਿਸੇ ਸੇਲ ਦੇ ਵਿਚ। ਜਹਾਜ਼ ਉੱਤੇ ਬਾਜਬਾਜੀ ਲੱਖ ਜਾਂਦੇ ਪਰ ਨਜ਼ਾਰਾ ਆਉਂਦਾ ਪੂਰਾ ਰੇਲ ਦੇ ਵਿਚ।
1: ਵਾਕਿਆ ਹੀ ਆਲੇ ਦੁਆਲੇ ਵੀ ਨਜ਼ਰ ਆਉਂਦਾ ਸਾਰਾ। ਵੈਸੇ ਜਿਹੜਾ ਜਹਾਜ਼ ਦਾ ਸਫ਼ਰ ਹੁੰਦਾ ਜੇ ਬੋਰ ਸਫ਼ਰ ਹੁੰਦਾ ਜੇ ਮੈਂ ਤੁਹਾਨੂੰ ਦੱਸ ਦਿੰਦਾ
2: ਜੋ ਵਿਛੜ ਕੇ ਮਿਲਦਾ ਪੁੱਛੋ ਉਸ ਨੂੰ ਕਿਹਾ ਆਨੰਦ ਆਉਂਦਾ ਫਿਰ ਮੇਲ ਦੇ ਵਿਚ। ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ ਕਿਉਂਕਿ ਗਨਾਹ ਐਸੇ ਕੀਤੇ ਨੇ ਨਾ। ਪਤਾ ਹੁੰਦਾ ਕਿ ਜਮਾਨਤ ਨਹੀਂ ਮਿਲਣੀ ਉਲਝਦੇ ਫਿਰ ਵੀ ਰਹਿੰਦੇ ਨੇ ਬੇਲ ਦੇ ਵਿਚ। ਗੱਲ ਜੱਗੋਂ ਤੇਰਵੀਂ ਹੋ ਗਈ ਹੈ ਬੱਬੀ ਜੇਲ ਮੰਤਰੀ ਨੂੰ ਜਾਣਾ ਪੈ ਗਿਆ ਜੇਲ ਦੇ ਵਿਚ।
1: ਜਦੋਂ ਜੱਗੋਂ ਤੇਰਵੀਂ ਇਹ ਕਰਨਗੇ ਤੇ ਇਹਨਾਂ ਨਾਲ ਵੀ ਤਾਂ ਤੇਰਵੀਂ ਹੋਣੀ ਆ। ਪਰ ਮੈਂ ਇੱਕ ਸੰਦੇਸ਼ ਪਤਾ ਨਹੀਂ ਉਹ ਚੰਗਾ ਜਾਂ ਮਾੜਾ ਤੁਹਾਡੀ ਗੱਲਬਾਤ ਦੇ ਵਿਚੋਂ ਹੀ ਦੇਣਾ ਚਾਹੁੰਦਾ ਸੱਜਣੋ। ਜਿਹੜਾ ਉਹ ਇਨਸਾਨ ਜਿਹੜਾ ਤੁਹਾਨੂੰ ਸੁਸਾਈਡ ਕਰਨ ਤੇ ਮਜਬੂਰ ਕਰ ਦਿੰਦਾ ਤੇ ਏਦਾਂ ਕਰੋ ਜੇ ਤੁਸੀਂ ਮਜਬੂਰ ਹੋ ਗਏ ਉਹ ਸੁਸਾਈਡ ਕਰਨ ਤੇ ਉਹਨੂੰ ਨਾਲ ਲੈ ਕੇ ਜਾਓ ਉਹਨੂੰ ਪਿੱਛੇ ਨਹੀਂ ਛੱਡਣਾ ਉਹ ਵੀ ਤੁਹਾਡੇ ਨਾਲ ਜਾਏ। ਆਹ ਕਾਹਦੀ ਗੱਲ ਹੋਈ ਕਿ ਤੁਸੀਂ ਨਹਿਰਾਂ ਚ ਛਾਲਾਂ ਮਾਰ ਦਿਓ ਤੁਸੀਂ ਸੁਸਾਈਡ ਕਰ ਲਓ ਤੁਸੀਂ ਖੂਹ ਚ ਛਾਲ ਮਾਰ ਦਿਓ ਤੁਸੀਂ ਗੋਲੀਆਂ ਖਾ ਲਓ ਉਹਨੂੰ ਨਾਲ ਲੈ ਕੇ ਜਾਓ ਜਿੰਨੇ ਤੁਹਾਨੂੰ ਮਜਬੂਰ ਕੀਤਾ ਇਹ ਦੁਨੀਆਂ ਛੱਡਣ ਵਾਸਤੇ।
2: ਤੇ ਇਹ ਸੀ ਵਾਜਵਾ ਜੀ ਗੱਲਬਾਤ ਜਿਹੜੀ ਮੈਂ ਮੋਟੀ ਮੋਟੀ ਜੀ ਵੀ ਅੱਜ ਹਾਜ਼ਰੀ ਲਾਈ ਹੈ ਤੁਸੀਂ ਸਮਾਂ ਬਖਸ਼ਿਆ ਪਾਠਕਾਂ ਨਾਲ ਸਾਂਝ ਪੁਆਈ ਧੰਨਵਾਦ ਜੀ।
1: ਬਹੁਤ ਬਹੁਤ ਮਿਹਰਬਾਨੀ ਜਦੋਂ ਵੀ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਥੈਂਕ ਯੂ ਵੈਰੀ ਮਚ
2: ਤੇ ਹਾਂ ਸੁਣਦੇ ਆ ਜੀ ਪ੍ਰੋਗਰਾਮ।
1: ਮਿਹਰਬਾਨੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਬੱਬੀ ਜੀ।
2: ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ। ਇਹ ਸਨ ਸਾਡੇ ਪੱਤਰਕਾਰ ਬਹੁਤ ਵਧੀਆ ਇਨਸਾਨ ਬਲਬੀਰ ਬੱਬੀ ਜੀ ਹੋਈ ਜਿਹੜੇ ਮਤਲਬ ਕਿ ਗੱਲ ਇਸ ਤਰ੍ਹਾਂ ਵਾ ਕਿ ਮੈਂ ਨਾ ਤੁਹਾਨੂੰ ਜਿੰਨੀ ਦੇਰ ਕੋਈ ਅਗਲਾ ਸੱਜਣ ਦੀ ਇੱਕ ਦੋ ਕਾਲਾਂ ਪਹਿਲਾਂ ਆਈਆਂ ਹਨ ਦੋਸਤੋ ਅਗਰ ਤੁਸੀਂ ਘਰ ਚ ਪ੍ਰੈਜੈਂਟ ਹੋ ਹੁਣੇ ਤੇ ਮੈਨੂੰ ਇੱਕ ਵਾਰੀ ਕਾਲ ਫੇਰ ਮਾਰ ਦਿਓ ਦੇਰ ਹੋ ਗਈ ਹੈ ਮੈਨੂੰ ਤੇ ਮੈਂ ਤੁਹਾਨੂੰ ਉਸ ਫੌਰਨ ਅਟ ਏ ਟਾਈਮ ਹੀ ਲੈ ਲਾਂਗਾ ਤੇ ਓਨੀ ਦੇਰ ਮੈਂ ਨਾ ਤੁਹਾਨੂੰ ਜਗਜੀਤ ਸਿੰਘ ਤੇ ਚਿਤਰਾ ਉਹਨਾਂ ਦੇ ਬਾਰੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ। ਵੰਡਰਫੁਲ ਲੋਕ ਉੱਚੀ ਸੁਸਾਇਟੀ ਦੇ ਸੋਹਣੇ ਗਵਈਏ ਕਿਆ ਬਾਤਾਂ ਨੇ ਉਹਨਾਂ ਦੀਆਂ ਲੋਕ ਉਹਨਾਂ ਨੂੰ ਵੇਖਣ ਵਾਸਤੇ ਮਤਲਬ ਕਿ ਕੋਸ਼ਿਸ਼ ਕਰਦੇ ਹੁੰਦੇ ਸਨ ਉਹਨਾਂ ਦੇ ਕੰਸਰਟ ਵੇਖਣ ਵਾਸਤੇ ਜਾਂ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ ਪ੍ਰੈਜ਼ੀਡੈਂਟ ਤੱਕ ਉਹਨਾਂ ਦੇ ਉਹਨਾਂ ਨੂੰ ਸੁਣਨ ਵਾਸਤੇ ਆਉਂਦੇ ਹੁੰਦੇ ਸਨ ਪਰ ਉਹ ਜੋੜੀ ਬੜੀ ਭਾਗੀ ਜਿਸ ਤਰ੍ਹਾਂ ਰੱਬ ਦੇ ਮਾਂ ਮਾਰ ਕੇ ਕਿਤੇ ਆਏ ਹੋਣ, ਉਹਨਾਂ ਬਾਰੇ ਤੁਹਾਨੂੰ ਥੋੜਾ ਬਹੁਤਾ ਮੈਂ ਕੋਈ ਦੱਸਣ ਦੀ ਕੋਸ਼ਿਸ਼ ਕਰਨਾ। ਪਰ ਉਸ ਤੋਂ ਪਹਿਲਾਂ ਮੈਂ ਨਾ ਤੁਹਾਨੂੰ ਉਹਨਾਂ ਦਾ ਇੱਕ ਗਾਣਾ ਸੁਣਾਉਣਾ, ਤੇ ਉਹ ਗਾਣੇ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਉਹਨਾਂ ਬਾਰੇ ਕਰਾਂਗਾ। ਲਓ ਜੀ, ਜਗਜੀਤ ਤੇ ਚਿਤਰਾ ਜੀ ਹੁਣਾਂ ਦਾ ਇੱਕ ਗਾਣਾ, ਲਓ ਗਾਣਾ ਸੁਣੋ ਜੀ ਪਹਿਲਾਂ ਉਹਨਾਂ ਦਾ, ਫੇਰ ਮੈਂ ਉਹਨਾਂ ਬਾਰੇ ਗੱਲਬਾਤ ਕਰਨਾ। ਤੇ ਜਿਹੜੇ ਸੱਜਣਾ ਮੈਨੂੰ ਪਹਿਲਾਂ ਟੈਲੀਫੋਨ ਸਟਾਰਟ ਕੀਤਾ ਸੀ ਉਹ ਦੁਬਾਰਾ ਕਰ ਸਕਦੇ ਨੇ, ਮੈਂ ਆਪਣੀ ਗੱਲਬਾਤ ਬੰਦ ਕਰ ਦਿਆਂਗਾ ਤੇ ਉਹਨਾਂ ਦੀ ਗੱਲਬਾਤ ਸੁਣਾਂਗਾ। ਠੀਕ ਹੈ ਜੀ।

0: ਸਤਿ ਸ੍ਰੀ ਅਕਾਲ ਸ਼ਾਹ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਠਾਕ ਜੀ, ਤੁਸੀਂ ਸੁਣਾਓ ਸਰਦਾਰ ਜੀ?
0: ਮੈਂ ਅੱਲਾ ਮੀਆਂ ਹਮੇਸ਼ਾ ਤੁਹਾਡੇ ਤੇ ਮਿਹਰ ਦਾ ਹੱਥ ਰੱਖੇ, ਤੁਸੀਂ ਠੀਕ ਠਾਕ ਰਹੋ। ਇਹ ਸਾਡੀਆਂ ਸ਼ੁਭ ਇਛਾਵਾਂ ਨੇ ਤੁਹਾਡੇ ਵਾਸਤੇ, ਰੌਣਕਾਂ ਲੱਗੀਆਂ ਨੇ, ਤੁਹਾਡਾ ਇੰਤਜ਼ਾਰ ਸੀ ਤੇ ਆ ਜਾਓ, ਲੰਘ ਆਓ। ਅੱਜ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਜੀ ਮੈਂ ਇੱਕ ਦੋ ਬਸ ਨਜ਼ਮਾਂ ਪੜਾਂਗਾ, ਛੋਟੀਆਂ ਛੋਟੀਆਂ।
0: ਮੈਂ ਕਿਹਾ ਜੀ ਤੁਸੀਂ ਜਿੰਨੀਆਂ ਮਰਜ਼ੀ ਨਜ਼ਮਾਂ ਪੜੋ, ਨਾ ਤੁਹਾਡੇ ਤੇ ਉਹ ਅਮਰੀਕਾ ਤੱਕ ਫੈਨ ਨੇ ਲੋਕ, ਹਾਂਜੀ, ਪਿਆਰ ਭਰੇ ਸੁਨੇਹੇ ਆਉਂਦੇ ਹੁੰਦੇ ਨੇ ਤੁਹਾਡੇ ਬਾਰੇ।
1: ਜੀ ਸ਼ੁਕਰੀਆ ਜੀ।
0: ਤੇ ਇਟਲੀ ਦਾ ਸੁਣਾਓ, ਵੈਦਰ ਕਿੱਦਾਂ ਦਾ ਹੈ ਸਾਡੇ?
1: ਜੀ ਬੜਾ ਅੱਛਾ, ਅੱਜ ਸੋਹਣਾ ਵੈਦਰ ਹੈ, ਧੁੱਪ ਚੜੀ ਹੈ।
0: ਅੱਛਾ
1: ਹਾਂਜੀ,
0: ਧੁੱਪ ਸਾਡੇ ਵੱਲ ਵੀ ਚੜੀ ਹੈ ਲੇਕਿਨ ਹਵਾ ਚੱਲਣ ਡਈ ਹੈ।
1: ਅੱਛਾ, ਸਾਡੇ ਵੱਲ ਵਾਸ਼ਪਾ ਕੋਈ ਨੀ, ਵੈਦਰ ਬਹੁਤ ਸੋਹਣਾ ਜੀ, ਬਹੁਤ ਸੋਹਣਾ ਜੀ। ਪਹਿਲੋਂ ਇਹ ਗਜ਼ਲ ਹੈ ਜੀ। ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ, ਜ਼ਾਲਮ ਦਾ ਦਸਤੂਰ ਕਦੇ ਵੀ ਨਹੀਂ ਮੰਨਦਾ, ਭਾਵੇਂ ਆ ਮਜਬੂਰ ਕਦੇ ਵੀ ਨਹੀਂ ਮੰਨਦਾ। ਵੇਲੇ ਦੇ ਚੰਗੇਜ਼ ਦਿਆਂ ਮੈਂ ਹੁਕਮਾਂ ਨੂੰ, ਵੇਲੇ ਦੇ ਚੰਗੇਜ਼ ਦਿਆਂ ਮੈਂ ਹੁਕਮਾਂ ਨੂੰ, ਸੂਲੀ ਜੇ ਮਨਜ਼ੂਰ ਕਦੇ ਵੀ ਨਹੀਂ ਮੰਨਦਾ। ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਏ, ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਏ, ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ। ਪੈਰਾਂ ਦੇ ਵਿੱਚ ਬੇੜੀ ਵਾਰਾ ਖਾਂਦੀ ਏ, ਚੋਰਾਂ ਦਾ ਮਨਸ਼ੂਰ ਕਦੇ ਵੀ ਨਹੀਂ ਮੰਨਦਾ। ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ, ਮੈਂ ਮਿੱਟੀ ਨੂੰ ਸੋਨਾ ਯਾਰੋ ਕਿੰਝ ਆਖਾਂ, ਕਿੱਕਰ ਨੂੰ ਅੰਗੂਰ ਕਦੇ ਵੀ ਨਹੀਂ ਮੰਨਦਾ। ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ, ਮਿਨ ਬਾਗੀ ਹੁਣ ਕਹਿ ਕੇ ਸੂਲੀ ਝਾੜ ਦਿਓ, ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ ਮੰਨਦਾ, ਮੈਂ ਜ਼ੁਲਮਤ ਨੂੰ ਨੂਰ ਕਦੇ ਵੀ ਨਹੀਂ
0: ਮੰਨਦਾ।
1: ਜੀ ਇਹ ਨਜ਼ਮ ਦਾ ਨਵਾਨ ਹੈ, ਧੱਗੇ
0: ਧੱਗੇ
1: ਧੱਗੇ ਦਾਂਦ ਬੈਲ।
0: ਅੱਛਾ, ਬੈਲ ਧੱਗੇ ਬਲਦ।
1: ਸਾਡੇ ਵੱਲ ਧੱਗਾ ਵੀ ਆਉਂਦੇ ਨੇ ਜੀ, ਬੈਲ ਜਿਹੜਾ ਹੁੰਦਾ ਨਾ ਦਾਂਦ,
0: ਧੱਗੇ ਬਲਦ ਬੈਲ ਤੇ ਸਾਂਹ ਟਾਈਪ ਜਿਹੜੇ ਹੁੰਦੇ ਨੇ, ਸਾਂਹ ਤੇ ਹੋਰ ਚੀਜ਼ ਹੋ ਜਾਂਦਾ ਨਾ
1: ਤੇ ਜੀ ਨਜ਼ਮ ਜੀ ਧੱਗੇ ਨਜ਼ਮ ਦਾ ਨਵਾਨ ਹੈ। ਅਸੀਂ ਤੇ ਧੱਗੇ ਆ, ਅਸਾਂ ਤੇ ਵੱਢਣਾ ਹੈ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ, ਜ਼ਾਲਮ ਸਾਈਆਂ ਨੇ ਤੇ ਢੋਲ ਸਿਪਾਹੀਆਂ ਨੇ, ਸਰਗੀ ਜੋਣਾ ਹੈ ਤੇ ਸ਼ਾਮੀ ਛੱਡਣਾ ਹੈ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ, ਧੌਣ ਪੰਜਾਲੀ ਏ ਤੇ ਨੱਠ ਵੀ ਮਾਰੀ ਏ, ਜੇ ਪਿੱਛੇ ਅਟਣਾ ਹੈ ਤੇ ਫਾਲਾ ਲੱਗਣਾ ਹੈ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ, ਉਹ ਪਰਾਲੀ ਏ ਤੇ ਜ਼ਿੰਦਗੀ ਗਾਲੀ ਏ, ਜੇ ਮੱਠਾ ਟੁਰਨਾ ਹੈ ਤੇ ਡੰਡਾ ਵੱਜਣਾ ਹੈ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ, ਕਿਵੇਂ ਕਸਾਈਆਂ ਨੇ ਤੇ ਦੌਲਤ ਚਾਹੀਆਂ ਨੇ, ਨਜ਼ਰ ਜਮਾਈ ਏ ਕਲਾਈਜਾ ਕੱਢਣਾ ਹੈ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ, ਅਸੀਂ ਤੇ ਟੱਗੇ ਆ, ਅਸਾਂ ਤੇ ਵੱਢਣਾ ਹੈ। ਜੀ ਜੀ
0: ਸ਼ਾਹ ਜੀ, ਤੁਸੀਂ ਕਦੀ ਹਰਵਾ ਹੈ?
1: ਜੀ ਮੇਰੀਆਂ ਕੋਸ਼ਿਸ਼ ਕੀਤੀ ਏ ਤੇ ਸਾਡਾ ਉਹ ਡੇਰੇ ਤੇ ਜਾਈਦਾ ਸੀ, ਉਹ ਦੌਰ ਵੇਖਿਆ ਵੇ, ਦਾਂਡ ਵੀ ਸਨ, ਆਲ ਵਗਦ ਬੰਨਿਆਂ ਵੱਡੇ ਭਰਾਊ ਨੂੰ ਤੇ ਪਿੱਛੇ ਪਿੱਛੇ ਨਾਲ ਟੁਰਦਿਆਂ ਪਨੀਰੀਆਂ ਪੱਟੀਆਂ ਨੇ, ਮੁੰਜੀਆਂ ਲਾਈਆਂ ਨੇ, ਕਣਕਾਂ ਵੱਢੀਆਂ ਨੇ,
0: ਸਾਰਾ ਇਹ ਖੇਤੀਬਾੜੀ ਦਾ ਕੰਮ ਕਰਦਾ ਰਿਹਾ, ਪੜਦੇ ਨਾਲ ਹੀ ਘਰਦਿਆਂ ਦੇ ਤੇ ਆਪਣੇ ਕੰਮ ਕਰਨ ਵਾਲੇ ਵੀ ਰੱਖੇ ਹੁੰਦੇ ਨੇ ਨਾ ਇੱਕ ਦੋ ਨਾਲ। ਮੈਂ ਵੀ ਬਿਲਕੁਲ ਹੜਵਾਉਂਦਾ ਰਿਹਾ ਉਹਨਾਂ ਦੇ ਨਾਲ ਜਦੋਂ ਛੁੱਟੀਆਂ ਹੁੰਦੀਆਂ ਸਨ, ਮੈਨੂੰ ਨਹੀਂ ਵੀ ਛੁੱਟੀਆਂ ਹੁੰਦੀਆਂ ਸੀ ਤੇ ਜਿੰਨਾ ਕੁ ਅਸੀਂ ਕੰਮ ਉਦੋਂ ਨਾ ਬੱਚੇ ਵੀ ਨਾਲ ਘਰ ਦਾ ਪੂਰਾ ਕੰਮ ਕਰਵਾਉਂਦੇ ਹੁੰਦੇ ਸਨ।

0: ਜੀ
1: ਡੰਗਰਾਂ ਦੀਆਂ ਪੱਠੇ ਵੱਢ ਕੇ ਲਿਆਉਣੇ, ਕੁਤਰਨੇ ਡੰਗਰਾਂ ਨੂੰ ਪਾਉਣੇ, ਜਾਂ ਜੋ ਵੀ ਪਾਣੀ ਲਾਉਣੇ, ਹਾਲ ਵਾਹੁਣਾ, ਪੱਠੇ ਬੀਜਣੇ ਤੇ ਕੁਝ ਵੋ ਸਾਰਾ ਕੁਛ, ਸੁਹਾਗਾ ਵਾਹੁਣਾ, ਕੱਦੂ ਕਰਨੇ, ਝੋਨੇ ਲਾਉਣੇ, ਗੋਡੀਆਂ ਕਰਨੀਆਂ, ਇਹ ਸਾਰਾ ਕੁਛ ਮੈਂ ਕੀਤਾ। ਤੇ ਤੁਸੀਂ ਕਿਹਾ ਨਾ ਫਾਲਾ ਲੱਗਣਾ ਏ, ਉਹ ਫਾਲੇ ਵੀ ਲੱਗ ਜਾਂਦੇ ਹੁੰਦੇ ਸਨ ਕਦੀ ਕਦੀ, ਸਾਡੀ ਗਲਤੀ ਨਾਲ ਹੀ ਲੱਗਦੇ ਹੁੰਦੇ ਸਨ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਡੰਗਰਾਂ ਦੇ ਕਿਤਰਾ ਵਿਚਾਰੇ ਡੰਗਰ ਸਾਰੀ ਸਾਰੀ ਦਿਹਾੜੀ, ਵੇਖੋ ਇੱਕ ਹਾਲ ਨਾਲ ਵੀ ਲੋਕ ਕਿੱਲਾ ਕਿੱਲਾ ਵਾਹ ਕੇ ਆਉਂਦੇ ਹੁੰਦੇ ਸੀ, ਤੇ ਕਿੰਨਾ ਤੁਰਦੇ ਹੋਣਗੇ ਤੇ ਡੰਗਰ ਕਿੰਨਾ ਤੁਰਦੇ ਹੋਣ। ਮਨੇਰੇ ਬੰਦਾ ਚਲੇ ਜਾਂਦਾ ਹੁੰਦਾ ਸੀ 3 ਵਜੇ ਹੀ, ਉਹ ਹਿਸਾਬ ਲਾਓ ਕਿ ਇੱਕ ਕਿੱਲਾ ਦੁਪਹਿਰ ਨੂੰ ਵਾਹ ਕੇ ਆਉਂਦਾ ਹੁੰਦਾ ਸੀ, ਤੇ ਵੇਖੋ ਬੰਦਾ ਕਿੰਨਾ ਤੁਰਿਆ, ਡੰਗਰ ਕਿੰਨੇ ਤੁਰੇ। ਜਿਹੜੇ ਡੰਗਰ ਖਰਾਸੇ ਜੁੱਤੇ ਹੁੰਦੇ ਸਨ ਉਹਨਾਂ ਦੀ ਹਾਲਤ, ਜਿਹੜੇ ਡੰਗਰ ਖੂਹ ਆਉਂਦੇ ਹੁੰਦੇ ਸੀ, ਖੂਹ ਅੱਗੇ ਜੁੱਤੇ ਹੁੰਦੇ ਸਨ, ਸਾਰਾ ਸਾਰਾ ਜੁੱਤੇ ਰਹਿੰਦੇ ਹੁੰਦੇ ਸਨ। ਤੇ ਅੱਜ ਕੱਲ ਮਸ਼ੀਨਰੀ ਨਾਲ ਕਿੰਨਾ ਈਜ਼ੀ ਹੋ ਗਿਆ ਸਾਰਾ ਕੁਛ।
0: ਬਿਲਕੁਲ ਸਹੀ ਕਿਹਾ ਜੀ, ਬਹੁਤ ਜੀ ਬਹੁਤ ਬਹੁਤ ਬਹੁਤ ਬਹੁਤ।
1: ਕਿੰਨੀ ਸੁਵਿਧਾ ਹੋ ਗਈ ਹੈ, ਕਿੰਨੇ ਅਰਮਾਨਦਾਇਕ ਜ਼ਿੰਦਗੀ ਪਹਿਲਾਂ ਨਾਲੋਂ ਹੋ ਗਈ ਹੈ। ਪਹਿਲਾਂ
0: ਜੀ ਸਰ ਜੀ ਜੀ
1: ਮਿਹਨਤ ਵੇਖੋ, ਕਿਸਾਨਾਂ ਦੀ ਮਿਹਨਤ ਪਹਿਲਾਂ ਕਿੰਨੀ ਹੁੰਦੀ
0: ਸੀ ਜੀ। ਤੁਸੀਂ ਵੇਖੋ ਨਾ, ਦੁਨੀਆ ਸਾਰੀ ਤੋਂ ਅੱਧਾ ਗੰਦਾ ਜਿਹੜਾ ਅਮਰੀਕਾ ਪੈਦਾ ਕਰ ਰਿਹਾ ਨਾ, ਅਮਰੀਕਾ ਜੀ ਦੀ ਸਭ ਤੋਂ ਜ਼ਿਆਦਾ ਜ਼ਰਾਇਤ ਹੈ, ਉਹਦੀ ਵੀ ਸਿਰਫ 6% ਲੇਬਰ ਜਿਹੜੀ ਏ ਉਹ ਜ਼ਰਾਤ ਨਾਲ ਅਟੈਚਡ ਹੈ, ਤੇ ਉਹ ਇੰਨਾ ਗੱਲਾ ਯਾਨੀ ਕਿ ਮਸ਼ੀਨੀ ਜ਼ਰਾਤ ਦੇ ਜ਼ਰੀਏ ਇੰਨਾ ਗੱਲਾ, ਇੰਨੀ ਹਰ ਚੀਜ਼ ਜ਼ਰੀ ਪੈਦਾਵਾਰ ਕਰ ਰਿਹਾ
1: ਜੀ। ਤੁਸੀਂ ਸ਼ਾਹ ਜੀ ਅਮਰੀਕਾ ਗਏ ਹੋ ਕਦੀ?
0: ਨਹੀਂ ਮੈਂ ਨਹੀਂ ਜਾ ਸਕਿਆ, ਆਪਣੇ ਸਾਰੇ ਮੇਰੀ ਭੈਣ ਉੱਥੇ ਵੇ, ਮੇਰੇ ਪਨੂਜੇ, ਮੇਰੇ ਪਨੇ, ਹੋਰ ਰਿਸ਼ਤੇਦਾਰ
1: ਜ਼ਰੂਰ ਚੱਕਰ ਮਾਰਿਓ। ਵੇਖਣ ਵਾਲਾ ਮੁਲਕ ਹੈ, ਵੰਡਰਫੁਲ ਮੁਲਕ ਹੈ ਜੀ। ਟਮਾਟਰਾਂ ਦੀ ਮਤਲਬ ਕਿ ਫਸਲ ਸ਼ੁਰੂ ਹੋ ਜਾਏਗੀ ਤੇ ਤੁਸੀਂ 1 ਘੰਟਾ ਹਾਈਵੇ ਤੇ ਚਲਾ ਰਹੇ ਹੋ ਨਾ ਕਾਰ, ਟਮਾਟਰ ਵੀ ਆਈ ਜਾਣਗੇ। ਜੇ ਅੰਗੂਰ ਤੇ ਅੰਗੂਰ ਬਾਗ, ਤੇ ਜੇ ਆ ਗਾਈਆਂ ਨਹੀਂ ਜਿਹੜੀਆਂ ਆਪਾਂ ਇਹਨਾਂ ਦਾ ਕੀ ਸਟਾਲ ਵਗੈਰਾ ਹੁੰਦੇ, ਇਹ 50-50 ਕਿਲੋਮੀਟਰ ਤੱਕ ਗਾਈਆਂ ਹੀ ਗਾਈਆਂ ਨਜ਼ਰ ਆਈ ਚਲੀਆਂ ਜਾਣਗੀਆਂ। ਤੇ ਤੁਹਾਨੂੰ ਦੂਸਰਾ ਕੁਛ, ਜੇ ਬਾਗ ਆ ਗਏ ਨੇ ਤੇ ਪਤਾ ਹੀ ਨਹੀਂ ਜਿੱਥੋਂ ਤੱਕ ਨਜ਼ਰ ਜਾ, ਜੇ ਟਮਾਟਰ ਆ ਗਏ ਨੇ ਤੇ ਮੈਂ ਆਪਣੇ ਨਾਲ ਦੇ ਨੂੰ ਪੁੱਛਿਆ ਵੀ ਇਹ ਟਮਾਟਰ ਇਸ ਤਰ੍ਹਾਂ ਤੋੜਦੇ ਕਿੱਦਾਂ ਹੋਣਗੇ, ਕਹਿੰਦੇ ਨੇ ਇੱਕੋ ਵਾਰੀ ਲੱਗਦੇ ਤੇ ਇੱਕੋ ਵਾਰੀ ਪੱਕਦੇ ਨੇ ਤੇ ਇੱਕੋ ਵਾਰੀ ਮਸ਼ੀਨ ਇਹਨਾਂ ਨੂੰ ਤੋੜ ਲੈਂਦੀ ਹੈ। ਤੇ ਹੁਣ ਇਹ ਸਾਰੀ ਦੁਨੀਆ ਨੂੰ ਕੇਚਪ ਐਵੇਂ ਨੀ ਸਪਲਾਈ ਕਰਨ ਡੇ ਹੈਗੇ, ਜਿਹੜੀ ਉਹਨਾਂ ਦੀ ਬਾਗਬਾਨੀ ਹੈ ਨਾ, ਤੁਸੀਂ ਵੇਖ ਕੇ ਹੈਰਾਨ ਹੀ ਰਹਿ ਜਾਓਗੇ। ਤੇ ਮਸ਼ੀਨਰੀ ਵੇਖ ਕੇ ਹੈਰਾਨ, ਭਾੜ ਭਾੜ ਜਿੱਡੀਆਂ ਉਹਨਾਂ ਕੋਲ ਮਸ਼ੀਨਰੀ ਦੀਆਂ ਕਰੇਨਾਂ ਹੀ ਨੇ ਜਿਹੜੀਆਂ ਮਿੰਟ ਚ ਨਾਲੇ ਕੱਢ ਦਿੰਦੀਆਂ ਨੇ, ਨਹਿਰਾਂ ਕੱਢ ਦਿੰਦੀਆਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ
0: ਜੀ। ਉੱਥੇ 1800 ਵਿੱਚ ਘੋੜਿਆਂ ਨਾਲ ਮਸ਼ੀਨਾਂ ਚੱਲਦੀਆਂ ਸਾ ਜਿਹੜੀਆਂ ਕਣਕ ਵੱਢਦੀਆਂ ਹਨ 1800 ਵਿੱਚ। ਫਿਰ 1840-50 ਵਿੱਚ ਉਹ ਟਰੈਕਟਰ ਸ਼ੁਰੂ ਹੋ ਗਏ ਸਨ ਜਿਹੜੇ ਬਾਪ ਦੇ ਇੰਜਣ ਨਾਲ ਚੱਲਦੇ ਸਨ, ਬਾਪ ਨਾਲ
1: ਜੀ
0: ਜੀ ਜੀ ਜਾ ਵੱਡੇ ਇੰਜਣ ਜੀ ਜੀ
1: ਜੀ ਬਿਲਕੁਲ। ਵਾਕਿਆ ਹੀ ਕਰਦੇ ਤੁਸੀਂ ਵੇਖੋਗੇ, ਬਾਕੀ ਗੱਲਾਂ ਸਾਰੀਆਂ ਛੱਡ ਦਿਓ, ਮਤਲਬ ਕਿ ਰਾਜਨੀਤੀ ਪੋਲੀਟਿਕਸ ਛੱਡ ਦਿਓ, ਤੇ ਅਮਰੀਕਾ ਚ ਇੱਕ ਸ਼ਹਿਰ ਵੇਖੋਗੇ ਤੇ ਤੁਸੀਂ ਕਹੋਗੇ ਕਮਾਲ ਹੈ, ਬੜਾ ਸੋਹਣਾ ਸ਼ਹਿਰ ਹੈ, ਬੜਾ ਪੈਸਾ ਹੈ। ਦੂਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ, ਤੀਸਰੇ ਸ਼ਹਿਰ ਚ ਜਾਓਗੇ ਤੁਸੀਂ ਕਹੋਗੇ ਨਹੀਂ ਇਹ ਸ਼ਹਿਰ ਸੋਹਣਾ। ਫਿਰ ਤੁਸੀਂ ਹੈਰਾਨੀ ਪ੍ਰਗਟ ਕਰੋਗੇ ਕਿ ਅਮਰੀਕਾ ਐਵੇਂ ਨੀ ਸਰਪੰਚ ਬਣਿਆ, ਇਹਦੇ ਕੋਲ ਕਿੰਨਾ ਪੈਸਾ, ਕਿੰਨੀ ਇੱਥੇ ਜਾਇਦਾਦ, ਜਾਂ ਕਿੰਨੀ ਇੱਥੇ ਰਿਚਨੈਸ ਹੈ, ਸਾਰੀ ਦੁਨੀਆਂ ਚ ਇਹਨਾਂ ਦਾ ਡਾਲਰ ਹੈ। ਹਾਂਜੀ, ਬਾਕੀ ਉਹ ਚੰਗਾ ਮਾੜਾ ਉਹਨੂੰ ਇੱਕ ਲਾਂਭੇ ਅਸੀਂ ਰੱਖਦੇ ਹਾਂ ਹਾਲੇ, ਠੀਕ ਹੈ
0: ਜੀ। ਪ੍ਰੋਡਕਸ਼ਨ ਚ
1: ਪ੍ਰੋਡਕਸ਼ਨ ਦੇ ਵਿੱਚ ਬੱਲੇ ਬੱਲੇ
0: ਸਾਇੰਸੀ ਇਜਾਦਾਤ ਪ੍ਰੋਡਕਸ਼ਨ,
1: ਦੁਨੀਆਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਉੱਥੇ, ਦੁਨੀਆਂ ਦੇ ਸਭ ਤੋਂ ਵੱਡੇ ਪੋਲ ਉੱਥੇ, ਦੁਨੀਆਂ ਦੀ ਸਭ ਤੋਂ ਵੱਡੀ ਮਸ਼ੀਨਰੀ ਮਿਊਜ਼ੀਅਮ, ਮੈਂ ਤੁਹਾਨੂੰ ਕੀ ਦੱਸਾਂ,
0: ਦੁਨੀਆ ਦੀਆਂ 1600 ਵੱਡੀਆਂ ਇਜਾਦਾਤ ਅਮਰੀਕਾ ਚ ਹੋਈਆਂ, 1600
1: ਵਾਕਿਆ ਹੀ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੈਕਿੰਡ ਵਰਲਡ ਵਾਰ ਦੇ ਵਿੱਚ ਦੁਨੀਆਂ ਸਾਰੇ ਜਿਹੜੇ ਜਰਮਨ ਦੇ ਇੰਟੈਲੀਜੈਂਟ ਇੰਜੀਨੀਅਰ ਤੇ ਪੜ੍ਹੇ ਲਿਖੇ ਸਨ ਸਾਰੇ ਜਿਹੜੇ, ਉਹਨਾਂ ਨੂੰ ਜਹਾਜ਼ ਚਬਾ ਕੇ ਲੈ ਗਿਆ ਸੀ। ਦੁਨੀਆਂ ਭਰ ਤੋਂ ਪੜ੍ਹਿਆ ਲਿਖਿਆ ਨੂੰ, ਇਹ ਆਪਣੇ ਕੰਟਰੀ ਦੇ ਵਿੱਚ ਇਹਨਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਪੜ੍ਹਿਆ ਲਿਖਿਆ ਲੋਕਾਂ ਨੂੰ ਖਿੱਚ ਧੂ ਕੇ ਆਪਣੇ ਮੁਲਕ
0: ਚ, ਪੂਰੀ ਦੁਨੀਆਂ ਚ, ਪੂਰੀ ਦੁਨੀਆਂ ਵਿੱਚੋਂ ਸੋਵੀਅਤ ਯੂਨੀਅਨ ਟੁੱਟਿਆ ਜਿਹੜੇ, ਉਹਨਾਂ ਸਾਰੇ ਸਾਇੰਸਦਾਨ ਇਹਨਾਂ ਚੁੱਕ ਲਏ ਨੇ, ਮਤਲਬ
1: ਸਾਡੇ ਇੱਕ ਖੁਰਾਣਾ ਸਾਹਿਬ ਸਨ, ਉਹਨਾਂ ਨੂੰ ਉਹਨੇ ਇੰਡੀਆ ਗਵਰਨਮੈਂਟ ਨੂੰ ਵੀ ਮੈਨੂੰ ਇੱਕ ਬਣਾ ਦਿਓ ਲੈਬੋਰੇਟਰੀ ਜਿਹੀ ਛੋਟੀ ਜਿਹੀ, ਮੈਂ ਕੋਈ ਟੈਸਟ ਕਰਨਾ। ਸਾਡੇ ਜਵਾਬ ਹੀ ਉਹਨੂੰ ਕਿਸੇ ਨੇ ਨਹੀਂ ਦਿੱਤਾ, ਉਹ ਇਧਰ ਚਲੇ ਗਏ ਜਾਂ ਇਹ ਉਹਨਾਂ ਨੂੰ ਲੈ ਗਏ, ਉਹਨਾਂ ਨੇ ਪਤਾ ਨੀ ਇਸ ਵੇਲੇ ਮੈਨੂੰ ਯਾਦ ਨੀ ਕੀ ਆਜ਼ਾਦ ਕੀਤਾ ਅਮਰੀਕਾ ਚ ਜਾ ਕੇ।
0: ਉਹ ਨੋਬਲ ਇਨਾਮ ਦੇ ਖਾਨਾ ਸਾਹਿਬ ਪੰਜਾਬੀ ਦੇ ਪਿੱਛੋਂ, ਪੰਜਾਬੀ ਸਾਡੇ ਪੰਜਾਬ ਦੇ ਜੇ ਉਧਰ ਉਹਨਾਂ ਦੀ ਫੈਮਿਲੀ ਗਈ ਹੈ।
1: ਇੰਡੀਆ ਗਵਰਨਮੈਂਟ ਜਦੋਂ ਵਾਪਸ ਆਏ, ਇੰਡੀਆ ਗਵਰਨਮੈਂਟ ਨੇ ਉਹਨਾਂ ਦੀ ਇੱਜ਼ਤ ਮਾਣ ਵਿੱਚ ਇੱਕ ਪਾਰਟੀ ਦਿੱਤੀ, ਪਹਿਲਾਂ ਤੇ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ, ਪਰ ਫਿਰ ਉਹਨਾਂ ਨੂੰ ਮਜਬੂਰ ਹੋ ਕੇ ਪਾਰਟੀ ਚ ਗਏ ਤੇ ਉਹਨੇ ਫਿਰ ਸਰਕਾਰ ਨੂੰ ਗੱਲਾਂ ਸੁਣਾਈਆਂ। ਉਹ ਉਦਣ ਕਿੱਥੇ ਸੀ ਜਿੱਦਣ ਤੁਸੀਂ ਅੱਜ ਮੈਨੂੰ ਕਾਹਦੀ ਪਾਰਟੀ ਦੇਣ ਰਹੇ ਹੋ? ਉਦਣ ਕਿੱਥੇ ਸੀ ਜਿੱਦਣ ਮੈਂ ਕਿਹਾ ਸੀ ਮੈਨੂੰ ਮਾੜੀ ਜਿਹੀ ਲੈਬੋਰੇਟਰੀ ਜੀ ਬਣਾ ਦਿਓ, ਮੈਂ ਕੋਈ ਚੈੱਕ ਕਰਨ? ਤੁਸੀਂ ਮੈਨੂੰ 3 ਸਾਲ ਜਵਾਬ ਹੀ ਨਹੀਂ ਦਿੱਤਾ ਤੇ ਮੈਂ ਕੋਈ 30 ਚਿੱਠੀਆਂ ਲਿਖੀਆਂ। ਮੈਨੂੰ ਤੁਹਾਡਾ ਇਹੋ ਜਿਹਾ ਇੱਜ਼ਤ ਮਾਣ ਨਹੀਂ ਚਾਹੀਦਾ, ਪਰ ਮੈਂ ਤੁਹਾਡੀ ਇੰਨੀ ਕੁ ਇੱਜ਼ਤ ਰੱਖੀ ਹੈ ਕਿ ਮੈਂ ਤੁਹਾਡੀ ਪਾਰਟੀ ਚ ਆ ਗਿਆ। ਲਾਂਤਾਂ ਪਾ ਕੇ ਗਏ
0: ਜਿਹੜਾ ਤੁਹਾਡਾ ਸਦਰ ਰਿਹਾ ਜੀ ਅਬਦੁਲ ਕਲਾਮ, ਤੁਹਾਡੇ ਆਤਮੀ ਪ੍ਰੋਗਰਾਮ ਦਾ ਬਾਨੀ, ਇਹ ਪਾਕਿਸਤਾਨੀ ਵਿਚਾਰਾ ਕੰਮ ਢੂੰਡਦਾ ਰਿਹਾ ਜੀ, ਇਹਨੂੰ ਕਿਸੇ ਨੇ ਸੀ ਦਿੱਤਾ? ਡਾਕਟਰ ਕਬੀਰ ਜਿਹੜਾ ਸਾਡੇ ਮੁਲਕ ਦਾ ਹੈ ਉਹਦੇ ਬਾਰੇ ਚ ਉਹ ਇੰਡੀਆ ਢੂੰਡਦਾ ਰਿਹਾ ਉਸ ਕੰਮ ਕਿਸੇ ਦੌਰ ਚ,
1: ਉੱਥੇ
0: ਨੇ ਹੁਣ ਪੁੱਛਿਆ
1: ਅੱਛਾ ਰਿਸ਼ਵਤਾਂ ਲੈਣ ਵਾਲੇ ਚਾਚੇ ਭਤੀਜੇ ਫਲਾਣ ਧੀ, ਪਰ ਗੱਲ ਚੱਲੀ ਸੀ ਅਮਰੀਕਾ ਤੋਂ, ਅਮਰੀਕਾ ਦੁਨੀਆ ਦੇ ਅਕਲਮੰਦ ਲੋਕਾਂ ਨੂੰ ਵੀਜ਼ਾ ਨਹੀਂ, ਵੀਜ਼ਾ ਹੀ ਨਹੀਂ ਦਿੰਦਾ, ਆਪ ਇਨਵਾਈਟ ਕਰਦਾ ਪਿਆ ਉਹ ਸਾਡੇ ਕੋਲ।
0: ਬਿਲਕੁਲ ਬਿਲਕੁਲ ਬਿਲਕੁਲ
1: ਗੱਲ ਹੋਈ ਤੇ ਸ਼ਾਹ ਜੀ, ਮੈਂ ਨਾ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ ਜ਼ਰੂਰ।
1: ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ, ਮਨੁੱਖਤਾ ਤੋਂ ਹੀ ਮਿਨਟੀ ਤੋਂ ਜਿਹੜੇ ਕੁਰਬਾਨ ਹੋਏ ਨੇ ਲੋਕ, ਹਾਂਜੀ ਆਦਮੀਆਂ ਤੋਂ, ਮਨੁੱਖਤਾ ਤੋਂ, ਹਿਊਮੈਨਿਟੀ ਤੋਂ, ਜੋ ਮਨੁੱਖਤਾ ਤੋਂ ਆਪਾ ਵਾਰ ਗਏ ਸਭ ਨਬੀ ਦੇ ਨਾਇਕ ਮੇਰੇ ਨੇ, ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਔਰ ਸਭ ਗੋਰੇ ਕਾਲੇ ਮੇਰੇ ਨੇ।
0: ਵਾਹ ਵਾਹ, ਦੁਬਾਰਾ ਪੜੋ ਜੀ, ਦੁਬਾਰਾ
1: ਤੋਂ ਆਪਾ ਵਾਰ ਗਏ ਸਭ ਨਬੀ ਤੇ ਨਾਇਕ ਮੇਰੇ ਨੇ, ਪਸ਼ੂ ਪਕਸ਼ੀ ਨਦੀਆਂ ਪਹਾੜ ਤੇ ਫੁੱਲ ਔਰ ਸਭ ਗੋਰੇ ਕਾਲੇ ਮੇਰੇ ਨੇ, ਮੈਂ ਸਭ ਦਾ ਤੇ ਸਭ ਮੇਰੇ ਨੇ, ਕੁਦਰਤ ਦੇ ਨਜ਼ਾਰੇ ਮੇਰੇ ਨੇ, ਮੈਂ ਸਭ ਦਾ ਤੇ ਸਭ ਮੇਰੇ ਨੇ, ਕੁਦਰਤ ਦੇ ਨਜ਼ਾਰੇ ਮੇਰੇ ਨੇ, ਔਰ ਸਾਰੀ ਧਰਤੀ ਸੁੱਚਾ ਸਿੰਘ ਦੀ ਜੇ, ਇਹ ਚੰਨ ਤੇ ਤਾਰੇ ਮੇਰੇ ਨੇ, ਸਾਰੀ
0: ਸਾਰੀ
1: ਧਰਤੀ ਸੁੱਚਾ ਸਿੰਘ ਦੀ ਜੇ, ਇਹ ਚੰਨ ਤੇ ਤਾਰੇ ਮੇਰੇ ਨੇ।
0: ਵਾਹ,
1: ਮੇਰਾ ਮੁਲਕ ਇੰਡੀਆ ਹੀ ਨਹੀਂ ਜੀ, ਇਹ ਪਲੈਨਟ ਮੇਰਾ ਮੁਲਕ ਹੈ ਸਾਰੇ ਦਾ ਸਾਰਾ
0: ਜੀ। ਬਿਲਕੁਲ, ਸਾਰੀ ਇਨਸਾਨੀਅਤ ਨਾਲ ਪਿਆਰ ਕਰਨਾ ਚਾਹੀਦਾ, ਸਾਰੀ ਇਨਸਾਨੀਅਤ ਨਾਲ। ਬੇਗੁਨਾ ਬੰਦਾ ਕੋਈ ਇੰਡੀਆ ਵਿਚ ਮਰੇ, ਪਾਕਿਸਤਾਨ ਚ ਮਰੇ, ਇਸਰਾਇਲ ਚ ਮਰੇ, ਜਰਮਨੀ ਚ ਮਰੇ, ਉਹਦੀ ਮੁਜ਼ੰਮਤ ਕਰਨੀ ਚਾਹੀਦੀ ਹੈ ਜੀ, ਤੇ ਜ਼ਾਲਮ ਜਿੱਥੋਂ ਦਾ ਵੀ ਹੈ ਉਹਦੀ ਮੁਖਾਲਫਤ ਕਰਨੀ ਚਾਹੀਦੀ।
1: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ
0: ਜੀ, ਸ਼ੁਕਰੀਆ ਜੀ, ਸ਼ੁਕਰੀਆ
1: ਜੀ,
0: ਓਕੇ ਜੀ, ਓਕੇ ਜੀ, ਅੱਲਾ।
1: ਇਹ ਸਨ ਜੀ ਸ਼ਾਹ ਜੀ ਹੁਣ ਇਟਲੀ ਤੋਂ, ਹੁਣ ਅਸੀਂ ਕਿਸ਼ਨ ਚੰਦ ਜੀ, ਮੈਂ ਆਪ ਜੀ ਵੱਲ ਆ ਰਿਹਾ ਤੇ ਰੈਡੀ ਹੋ ਜਾਓ ਤੁਸੀਂ। ਵਾਹ ਜੀ ਵਾਹ,
2: ਹੈਲੋ
1: ਕਿਸ਼ਨ ਚੰਦ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਤੇ।
2: ਸਤਿ ਸ੍ਰੀ ਅਕਾਲ ਵੀਰ ਜੀ, ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਮੈਂ ਮਾਫੀ ਚਾਹੁੰਦਾ, ਮੈਂ ਤੁਹਾਡੇ ਤੱਕ ਪਹੁੰਚਣ ਤੱਕ ਅੱਜ ਕਾਫੀ ਲੇਟ ਹੋ ਗਿਆ ਤੇ।
2: ਨਹੀਂ ਕੋਈ ਗੱਲ ਨਹੀਂ,
1: ਸੁਣਾਓ ਤੁਹਾਡਾ ਕੀ ਹਾਲ ਚਾਲ ਹੈ, ਰਾਜੀ ਖੁਸ਼ ਹੋ ਤੁਸੀਂ?
2: ਬਸ ਵਧੀਆ ਸਭ ਵਧੀਆ ਸਭ ਮੇਰਾ ਨੇ ਸਭ ਮੇਰਾ
1: ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮੇਲ ਰੱਖੇ ਜੀ ਹਾਂਜੀ ਖੁਸ਼ ਰਹੋ
2: ਜੀ ਸਰ ਜੀ
1: ਆਬਾਦ ਰਹੋ ਤੁਸੀਂ ਖੁਸ਼ੀਆਂ ਵੰਡਣ ਵਾਲੇ ਲੋਕ ਹੋ ਤੁਹਾਡੇ ਕੋਲ ਖੁਸ਼ੀਆਂ ਦਾ ਕਦੇ ਘਾਟਾ ਨਾ ਹੋ
2: ਸੋ ਨਾਈਸ ਮੈਮ ਥੈਂਕ ਯੂ ਵੈਰੀ ਮਚ ਜੀ ਜੀ ਬਹੁਤ ਬਹੁਤ ਸ਼ੁਕਰੀਆ
1: ਕੀ ਕਹਿਣਾ ਚਾਹੋਗੇ ਸਰ ਤੁਸੀਂ
2: ਕਹਿਣਾ ਕੀ ਆ ਸਾਹਿਬ ਇਸ ਤਰ੍ਹਾਂ ਕਿ ਤੁਸੀਂ ਵੇਖ ਨਹੀਂ ਗਏ ਹੋ ਕਈ ਦਿਨਾਂ ਦਾ 35-36 ਦਿਨ ਹੋ ਗਏ ਨੇ ਲੜਾਈ ਨੂੰ
1: ਹਾਂਜੀ ਇਹ ਤੇ ਬਹੁਤ ਸੈਡ ਹੈ
2: ਇਰਾਨ ਔਰ ਅਮਰੀਕਾ ਦੀ ਔਰ ਇਜ਼ਰਾਈਲ ਦੀ ਲੜਾਈ ਲੱਗੀ ਹੋਈ ਹੈ ਮੈਂ ਕਦੇ ਕਦੇ ਸੋਚਦਾ ਕਿਹੜੇ ਪਾਸੇ ਜਾਊਗੀ ਇਹ ਕੀ ਵਰਲਡ ਵਾਰ 3 ਦੇ ਵਿੱਚ ਤਬਦੀਲ ਹੋ ਜਾਊਗੀ
1: ਨਹੀਂ ਜੀ ਵਰਲਡ ਵਾਰ ਦੀ ਤਾਂ ਤਬਦੀਲ ਨਹੀਂ ਹੋਏਗੀ ਪਰ ਮਤਲਬ ਇਹ ਮੇਰੇ ਕੋਈ ਲਾਸਟ ਵਰਡ ਨਹੀਂ ਕਿ ਮੈਂ ਕੋਈ ਐਨਾਲਿਸਿਸ ਕਰਕੇ ਲੇਕਿਨ ਅੰਦਾਜ਼ਾ ਹੁੰਦਾ ਹੈ ਨਾ
2: ਹਾਂਜੀ
1: ਵਰਲਡ ਵਾਰ ਨਹੀਂ ਸਵਾਲ ਹੀ ਪੈਦਾ
2: ਕਿਉਂਕਿ ਦੇਖੋ ਦੁਨੀਆਂ ਘਬਰਾ ਜਾਂਦੀ ਹੈ ਜਦੋਂ ਵੀ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਲੜਾਈ ਹੁੰਦੀ ਆ ਤੇ ਦੁਨੀਆਂ ਤੇ ਘਬਰਾ ਜਾਂਦੀ ਆ ਮਤਲਬ ਕਿ ਮਰਦੀ
1: ਗੱਲ ਲੱਗੇ ਜੇ ਕੋਈ ਇੱਕ ਦੋ ਬੰਦੇ ਤਗੜੇ ਹੋਣ ਵਿੱਚ ਤੇ ਬਾਕੀ ਸਾਰੀ ਹੈ ਹੁਣ ਜਿਸ ਤਰ੍ਹਾਂ ਦਾ ਬੰਬ ਤੁਹਾਡੇ ਕੋਲ ਹੈ ਉਦੋਂ ਦਾ ਹੀ ਮੇਰੇ ਕੋਲ ਹੈ
2: ਤੇ
1: ਮਾਰ ਕੇ ਆਪ ਵੀ ਨਹੀਂ ਬਚ ਸਕਦੇ ਤੇ ਨੰਬਰ ਦੋ ਦੋ ਬਦਮਾਸ਼ ਹੋਣਗੇ ਉਹਨਾਂ ਦਾ ਗਰੁੱਪ ਹੁੰਦਾ ਉਹ ਗਰੁੱਪਾਂ ਦੇ ਵਿੱਚੋਂ ਬੰਦੇ ਕਤਲ ਹੁੰਦੇ ਰਹਿਣਗੇ ਉਹਨਾਂ ਦੀ ਲੜਾਈ ਦੇ ਵਿੱਚੋਂ ਲੇਕਿਨ ਉਹ ਬਦਮਾਸ਼ ਇੱਕ ਦੂਜੇ ਨਾਲ ਲੜਨ ਮੈਦਾਨ ਚ ਨਹੀਂ ਆਉਂਦੇ ਹੁੰਦੇ
2: ਉਹ ਤੇ ਗੱਲ ਹੈ
1: ਬਿਲਕੁਲ ਬਿਲਕੁਲ
2: ਵਰਲਡ ਵਾਰ ਲੜਦੀ ਦੇ ਫੌਜ ਆ ਲੀਡਰ ਦੇ ਆਪਣੀ ਆਪਣੀ ਜਗ੍ਹਾ ਤੇ ਸੁਰੱਖਿਅਤ ਬੈਠੇ ਰਹਿੰਦੇ ਆ
1: ਚੁੰਚੇ ਪਿੱਛੇ
2: ਮਰਨੀ ਘਾਣ ਤੇ ਆਮ ਜਨਤਾ ਦਾ ਹੀ ਹੋਣਾ ਜੀ
1: ਪਰ ਆ ਟਰੰਪ ਦੀ ਜਿਹੜੀ ਹੈਗੀ ਆ ਬਦਮਾਸ਼ੀ ਤੇ ਗੁੰਡਾਗਰਦੀ ਤੇ ਮੂਰਖ ਪਾਉਣਾ ਸਾਰੇ ਜਮਾਨੇ ਨੇ ਦੁਨੀਆਂ ਨੇ
2: ਵੈਸੇ ਮੂਰਖ ਪਾਉਣਾ ਹੀ ਆ ਉਸ ਬੰਦੇ ਦਾ ਸਗੋਂ ਤੂੰ ਏਡੇ ਵੱਡੇ ਕੰਟਰੀ ਦਾ ਇੰਨੇ ਰਿਸਪੈਕਟਡ ਕੰਟਰੀ ਦਾ ਤੂੰ ਪ੍ਰੈਜੀਡੈਂਟ ਬਣਿਆ ਸੀਗਾ ਤੂੰ ਦੁਨੀਆਂ ਦੇ ਵਿੱਚ ਇੱਜ਼ਤ ਕਮਾ ਸਕਦਾ ਸੀਗਾ ਤੇ ਤੂੰ ਆਉਂਦਿਆਂ ਹੀ ਕਹਿਣ ਲੱਗ ਪਿਆ ਕੈਨੇਡਾ ਨੂੰ ਮੈਂ ਆਪਣਾ ਸਟੇਟ ਬਣਾ ਲਵਾਂਗਾ ਮੈਂ ਗ੍ਰੀਨਲੈਂਡ ਤੇ ਕਬਜ਼ਾ ਕਰ ਲਾਂਗਾ ਮੈਂ ਫਲਾਣੀ ਜਗ੍ਹਾ ਤੇ ਕਬਜ਼ਾ ਕਰ ਲਾਂਗਾ ਇਹ ਕੋਈ ਚੀਜ਼ਾਂ ਠੀਕ ਥੋੜੀਆਂ ਨੇ
1: ਨਾ ਇਹ ਲੈਂਗੁਏਜ ਗੁੰਡਿਆਂ ਵਾਲੀ ਤੇ ਮੂਰਖਾਂ ਵਾਲੀ ਤੇ ਅਕਲੋਂ ਪੈਦਲ
2: ਵਾਲਿਆ ਅੱਜ ਅੱਜ ਯਾਰ ਕਿਹੜਾ ਟਾਈਮ ਹੈ ਕਿ ਤੁਸੀਂ ਇੱਦਾਂ ਦੀ ਗੱਲ ਕਰੋ ਔਰ ਸਰਵਾਈਵ ਕਰ ਜੋ
1: ਬਿਲਕੁਲ
2: ਦੁਨੀਆਂ ਤੁਹਾਨੂੰ ਸਿੱਧਾ ਨਹੀਂ ਕਰ ਸਕਦੀ ਬਿਲਕੁਲ ਸਿੱਧਾ ਕਰ ਸਕਦੇ
1: ਇਹ ਟਰੰਪ ਸਾਹਿਬ ਹੁਣੀ ਰਾਤ ਨੂੰ ਹੋਰ ਗੱਲ ਕਰਦੇ ਨੇ ਸਵੇਰੇ ਹੋਰ ਲੋਕ
2: ਦੇਖੋ ਜੀ ਹਿੰਦੁਸਤਾਨ ਦਾ ਔਰ ਅਮਰੀਕਾ ਦੇ ਟ੍ਰੇਡ ਵਾਰ ਜਿਹੜੀ ਹੋਈ ਆ ਪਿੱਛੇ ਹੁਣ ਤਾਂ ਚਲੋ ਥੋੜੀ ਠੰਡੀ ਪੈ ਗਈ ਆ ਹਾਲੇ ਵੀ ਠੰਡੀ ਨਹੀਂ ਪਈ ਅੰਦਰੋਂ ਅੰਦਰ ਸੁਲਗ ਰਹੀ ਆ ਉਹਦੇ ਵਿੱਚ ਕਿੰਨੇ ਭੈਂਕੜੇ ਬੰਦੇ ਨੇ ਚੇਂਜ ਕੀਤੇ ਆ ਇਸ ਵਜ੍ਹਾ ਬੰਦੇ ਦੀ ਕੀ ਕ੍ਰੈਡੀਬਿਲਟੀ ਆ ਕੋਈ ਕ੍ਰੈਡੀਬਿਲਟੀ ਨਹੀਂ ਮੇਰੇ ਹਿਸਾਬ ਨਾਲ
1: ਖਾਦੀ ਕ੍ਰੈਡੀਬਿਲਟੀ ਦੇਖੋ ਜੀ
2: ਕੈਂਡੀਡੇਟ
1: ਹਾਰ ਗਿਆ ਇਲੈਕਸ਼ਨਾਂ ਦੇ ਵਿੱਚ ਤੇ ਲੋਕੀ ਡਿਸਲਾਈਕ ਨੋ ਵਾਰ ਮਤਲਬ ਕਿ ਕੋਈ ਕਿੰਗਸ਼ਿਪ ਜਾਂ ਰਾਜਾਸ਼ਾਹੀ ਨਹੀਂ ਚੱਲੀ ਅਮੈਰੀਕਨ ਨਾਰੇ ਲਾ ਰਹੇ ਨੇ ਸਾਰੇ ਹਾਂਜੀ
2: ਉਹ ਪੜ੍ਹੇ ਲਿਖੇ ਲੋਕ ਨੇ ਉਹ ਬੋਲਣਗੇ ਉਹਨਾਂ ਨੇ ਇਹਨੂੰ ਲਿਆਂਦਾ ਵੀ ਸੱਤਾ ਵਿੱਚ ਤੇ ਇਹਨੂੰ ਉਤਾਰ ਵੀ ਸਕਦੇ ਸੱਤਾ ਤੋਂ
1: ਗੱਲ ਏਦਾਂ ਕਿ ਮੈਂ ਹਾਸੇ ਦੇ ਵਿੱਚ ਨਾ ਪਰ ਪਿਛਲੇ ਦੋ ਹਫ਼ਤਾਕ ਹੋ ਗਿਆ ਅਮਰੀਕਾ ਚ ਗੱਲ ਕਰ ਰਿਹਾ ਹਾਂ ਆਪਣੇ ਇੱਕ ਦੋਸਤ ਨੂੰ
2: ਹਾਂਜੀ
1: ਤੇ ਮੈਂ ਉਹਨੂੰ ਕਿਹਾ ਗੱਲ ਸੁਣ ਯਾਰ ਏਡਾ ਸੋਹਣਾ ਪੜ੍ਹਿਆ ਲਿਖਿਆ ਤੇ ਵਧੀਆ ਮੁਲਕ ਹੈ ਟਰੰਪ ਕਿੱਦਾਂ ਬਣ ਗਿਆ ਤੁਹਾਡੇ ਮੁਲਕ ਦਾ ਪ੍ਰੈਜੀਡੈਂਟ ਤੇ ਉਹ ਅੱਗੋਂ ਹੱਸ ਕੇ ਕਹਿੰਦਾ ਜਿੱਦਾਂ ਮੋਦੀ ਬਣ ਗਿਆ ਤੁਹਾਡੇ ਮੁਲਕ ਦਾ
2: ਚਲੋ ਮੈਂ ਤੇ ਇਸ ਗੱਲ ਨਾਲ ਇੰਨਾ ਜ਼ਿਆਦਾ ਸਹਿਮਤ ਨਹੀਂ ਹੁੰਦਾ ਭਾਈ
1: ਤੁਸੀਂ ਮਤਲਬ ਕਿ ਮੈਂ ਗੱਲ ਸੁਣਾਈ ਆ ਤੁਹਾਨੂੰ ਆਪੋ ਆਪਣਾ ਪੁਆਇੰਟ
2: ਠੀਕ ਹੈ
1: ਤੇ ਕਹਿੰਦਾ
2: ਉਹ ਤੇ ਦੇਖੋ ਦੁਨੀਆਂ ਵਿੱਚ ਕੋਈ ਵੀ ਬੰਦਾ ਕਿਸੇ ਨੂੰ ਵੀ ਕੁਝ ਬੋਲ ਸਕਦਾ
1: ਜੀ ਬਿਲਕੁਲ
2: ਸਭ ਨੂੰ ਕੋਈ ਤੁਹਾਡੇ ਬੋਲਣ ਦੇ ਉੱਤੇ ਤੇ ਕੋਈ ਰੋਕ ਟੋਕ ਨਹੀਂ ਹੈ
1: ਹਿੰਦੁਸਤਾਨ
2: ਦੀ ਅਗਰ ਗੱਲ ਕਰਾਂ ਤਾਂ ਲੋਕਾਂ ਨੇ ਪਹਿਲੀਆਂ ਗੌਰਮੈਂਟਾਂ ਦਾ ਵੀ ਦੇਖਿਆ ਤੇ ਇਹ ਗੌਰਮੈਂਟ ਵੀ ਦੇਖੀ ਹੈ ਇਟ ਇਜ਼ ਸਮਥਿੰਗ ਡਿਫਰੈਂਟ ਤੁਸੀਂ ਮੈਂ ਹਥਿਆਰ ਖਰੀਦਣ ਵਾਸਤੇ ਤੁਹਾਡੇ ਕੋਲ ਇੱਕ ਨਿੱਕਾ ਪੈਸਾ ਨਹੀਂ ਯਾਰ ਬੰਦੇ ਨੇ ਆ ਰਿਹਾ ਹਥਿਆਰ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤੇ ਇਸ ਚੀਜ਼ ਤੇ ਕ੍ਰੈਡੀਬਿਲਟੀ ਮੈਂ ਉਸ ਬੰਦੇ ਨੂੰ ਦਿੰਦਾ ਮੋਦੀ ਸਾਹਿਬ ਨੂੰ
1: ਠੀਕ ਹੈ ਜੀ ਆਪਣੇ ਵਿਚਾਰ ਨੇ ਕਿਸੇ ਦੀ ਗੱਲ ਦੱਸੀ
2: ਤੁਹਾਨੂੰ ਦੁਨੀਆ ਤਾਂ ਜੀਣ ਦੇਗੀ ਜੇ ਤੁਹਾਡੀਆਂ ਬਾਹਾਂ ਦੇ ਵਿੱਚ ਦਮ ਹੋਏਗਾ, ਤੁਹਾਡੇ ਕੋਲ ਲੇਟੈਸਟ ਟੈਕਨੋਲੋਜੀ ਹੋਏਗੀ, ਤੁਹਾਨੂੰ ਦੁਨੀਆ ਪੁੱਜੇਗੀ, ਓਦਾਂ ਨੀ ਕੋਈ ਪੁੱਜੇਗਾ।
1: ਬਿਲਕੁਲ ਬਿਲਕੁਲ ਬਈ, ਦੇਖੋ ਇੱਕ ਬੰਦਾ ਕਈਆਂ ਦੀਆਂ ਨਜ਼ਰਾਂ ਚ ਚੰਗਾ, ਕਈਆਂ ਦੀਆਂ ਨਜ਼ਰਾਂ ਚ ਮਾੜਾ। ਮੈਂ ਤਾਂ ਇੱਕ ਗੱਲ ਕੀਤੀ, ਹਾਂਜੀ, ਹੁਣ ਮਤਲਬ ਜਿਹੜਾ ਮਤਲਬ ਕਿ ਟਰੰਪ ਹੈ, ਇਸੇ ਤਰ੍ਹਾਂ ਹੀ ਉਹਦੇ ਹੱਕ ਚ ਵੀ ਲੋਕ ਹੈਗੇ ਨੇ।
2: ਹਾਂ ਹੈਗੇ ਨੇ, ਉਹਦੇ ਹੱਕ ਚ ਹੈਗੇ ਨੇ ਲੋਕ ਜਿਹੜੇ ਕਹਿੰਦੇ ਕਿ ਹਾਂ ਵੀ ਅਮੈਰੀਕਨਸ ਨੂੰ ਜਾਬ ਮਿਲਣੀਆਂ ਚਾਹੀਦੀਆਂ ਨੇ, ਉਹਦੇ ਹੱਕ ਚ ਨੇ।
1: ਤੁਸੀਂ ਕੀ ਕਹੋਗੇ ਉਹਨਾਂ ਬਾਰੇ? ਇਸ ਕਰਕੇ ਜੀ ਹਰ ਇੱਕ ਦੀ ਚੋਇਸ ਆਪੋ ਆਪਣੀ ਹੈ, ਉਹਦੀ ਸੋਚ ਡਿਫਰੈਂਟ ਹੈ, ਠੀਕ ਹੈ। ਪਰ ਜੋ ਅਮੈਰੀਕਾ ਜੋ ਟਰੰਪ ਸਾਹਿਬ ਹੁਣੀ ਕਰ ਰਹੇ ਨੇ, ਸਾਰੀ ਦੁਨੀਆ
2: ਨੇ ਥੂ ਥੂ ਕਰ ਰਹੀ, ਸਾਰੀ ਦੁਨੀਆ
1: ਥੂ ਥੂ ਕਰ ਰਹੀ ਹੈ।
2: ਜਿਹੜਾ ਮਤਲਬ ਤੇਰੇ ਕੋਲ ਪਾਵਰ ਹੈ ਤੇ ਮਤਲਬ ਤੂੰ ਕਿਸੇ ਨੂੰ ਮਾਰ ਦੇਣਾ, ਯੂ ਡੋਂਟ ਹੈਵ ਐਨੀ ਰਾਈਟ।
1: ਇਹਨਾਂ ਨੇ ਇਰਾਨ, ਇਰਾਕ ਤੇ ਉਹ
2: ਸੀਰੀਆ ਸਭ ਕੁਝ,
1: ਤ੍ਰਿਪੋਲੀ ਤੇ ਸੀਰੀਆ ਤੇ ਉਹ
2: ਲੈਬਨਾਨ,
1: ਕੀ ਨਾਂ ਸੀ ਉਹਨਾਂ ਦਾ, ਦੋ ਤਿੰਨ ਕੰਟਰੀ ਜਿਹੜੇ ਹੋਰ ਨੇ, ਕਿੰਨੇ ਕੰਟਰੀ ਜਿਹੜਾ ਹੈਗਾ ਸੀ ਇਰਾਕ, ਚੰਗਾ ਭਲਾ ਵਸਦਾ
2: ਬਹੁਤ ਅੱਛਾ ਕੰਟਰੀ ਸੀਗਾ, ਬਹੁਤ ਅੱਛੀ ਉੱਥੋਂ ਦੀ ਐਡਮਿਨਿਸਟ੍ਰੇਸ਼ਨ।
1: ਹਾਂਜੀ, ਅੱਜ ਉਹਦੀ ਕੋਈ ਹੋਂਦ ਹੀ ਹੈ ਨਹੀਂ,
2: ਕੋਈ ਉੱਥੇ ਮਿਲਿਆ ਨੀ। ਫਿਰ ਵੱਡੀ ਗੱਲ ਇਹ, ਲੜਾਈ ਐਡੀ ਵੱਡੀ ਲੜਨ ਦੇ ਬਾਵਜੂਦ ਇਹਦੇ ਕੋਲ ਕੁਝ ਨੀ ਮਿਲਿਆ।
1: ਮੇਰਾ ਉਹਦੇ ਤੇ ਵੀ ਤੇ ਇਹਨਾਂ ਨੇ ਕਿਹਾ ਸੀ ਨਾ ਕਿ
2: ਵੈਪਨਸ ਆਫ ਡਿਸਟ੍ਰਕਸ਼ਨ ਮਿਲੇ ਹੀ ਨਹੀਂ ਬਸ।
1: ਤੇ ਹੁਣ ਜਿਹੜਾ
2: ਸਾਰਾ
1: ਕੀ ਸੀ ਜਿਹਦੀ ਰਾਜਧਾਨੀ
2: ਸਾਰਾ ਦੇਸ਼ ਦਾ ਤ੍ਰਿਪੋਲੀ, ਉਹ ਕਿਹਨੂੰ ਹੁੰਦੇ ਨੇ ਆਪਣੇ,
1: ਚਲੋ ਕੋਈ ਵੀ ਉਹ ਮੁਲਕ ਦਾ
2: ਕਰਨਲ ਗਦਾਫੀ, ਕਰਨਲ ਗਦਾਫੀ,
1: ਉਹ ਵੀ ਉਹ ਉੱਥੇ ਪਾਣੀ ਬਿਜਲੀ ਮੁਫ਼ਤ ਹੁੰਦਾ ਸੀ ਗਦਾਫੀ ਦੇ ਵੇਲੇ।
2: ਬਿਲਕੁਲ ਬਿਲਕੁਲ,
1: ਤੇ ਅੱਜ ਉੱਥੋਂ ਦੇ ਮੈਂ ਕਹਿੰਦਾ ਕਿ ਉੱਥੇ ਹੈ ਰਿਹਾ ਹੀ ਕੁਛ ਨੀ, ਆਪਸ ਵਿੱਚ ਹੀ ਟੱਕਰਾਂ ਤੇ ਲੜਾਈਆਂ ਤੇ ਮਾਰ ਧਾੜ ਉਦੋਂ ਵੀ ਚੱਲਣ ਡਈ ਹੈ।
2: ਉਹ ਦੇਖੋ ਜੀ, ਇਹ ਜੇ ਇਹ ਮੈਂ ਕਹਿਣਾ ਨੀ ਚਾਹੁੰਦਾ, ਇਹ ਜਿਹੜੀ ਮੁਸਲਮਾਨ ਕੌਮ ਹੈ ਨਾ, ਇਹਨਾਂ ਨੂੰ ਆਰਾਮ ਨਾਲ ਖਾਣਾ ਨੀ ਆਉਂਦਾ, ਜੇ ਆਰਾਮ ਨਾਲ ਖਾਣਗੇ ਤੇ ਆਪਸ ਵਿੱਚ ਹੀ ਲੜ ਪੈਣਗੇ, ਇਹ ਵੀ ਚੀਜ਼ ਹੈਗੀ ਆ।
1: ਅਸੀਂ ਸਾਰੀਆਂ ਕੌਮਾਂ ਘੱਟ ਨਹੀਂ,
2: ਮੈਂ ਕਹਿਣਾ ਨੀ ਚਾਹੁੰਦਾ ਸਾਰੀਆਂ ਇੱਕੋ ਜਿਹੀਆਂ ਨੇ, ਪਰ ਇਹਨਾਂ ਵਿੱਚ ਕੁਝ ਜ਼ਿਆਦਾ ਹੀ ਆ।
1: ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਆਪਣੇ ਵੇਲੇ, ਇਹ ਜੋ ਅਕਾਲੀ ਹੈ ਜਬ ਪਾਵਰ ਮੇ ਹੋਤੇ ਹੈ ਤੋ ਆਪਸ ਮੇ ਲੜਤੇ ਹੈ, ਜਬ ਜਬ ਅਪੋਜੀਸ਼ਨ ਮੇ ਹੋਤੇ ਹੈ ਤੋ ਹਮਸੇ ਲੜਤੇ ਹੈ, ਇਨਕਾ ਕਾਮ ਹੈ। ਅਸੀਂ ਸਾਰੀਆਂ ਕੌਮਾਂ ਦੇ ਲਸ਼ਕਰ ਥੋੜੇ ਥੋੜੇ ਥੋੜੇ ਥੋੜੇ ਰਲਦੇ ਨੇ ਸਾਡੇ ਸਾਰੇ।
2: ਹਾਂ ਉਹ ਤਾਂ ਹੈ ਹੀ ਹੈ
1: ਮੇਰੇ, ਇਹ ਹੀ ਨਹੀਂ ਹੁਣ ਵੇਖੋ ਨਾ ਉਹਨਾਂ ਦੇ ਵੀ 72 ਫਿਰਕੇ ਨੇ ਮੁਸਲਮਾਨ, ਠੀਕ ਹੈ, ਵੇਖ ਨੀ ਸਕਾਉਂਦਾ।
2: ਹਾਲਾਂਕਿ
1: ਪੁਸਤਕ ਨੂੰ ਮੰਨਣ ਵਾਲੇ ਲੋਕ ਨੇ ਉਹ,
2: ਹਾਂਜੀ,
1: ਡਿਫਰੈਂਸ ਨੇ ਇਹ ਹਰ ਹਰ ਕੌਮ ਚ ਹੈਗੇ ਨੇ, ਹਰ ਮੁਲਕ ਚ ਹੈਗੇ ਨੇ। ਸਾਡੀ ਕੌਮ ਇੱਕ ਟੇਬਲ ਤੇ ਬੈਠੀ ਹੈ, ਕਦੀ ਤੁਹਾਡੀ ਕੌਮ
2: ਕਦੀ ਨੀ ਬੈਠੀ, ਕਦੀ ਬੈਠੇਗੀ ਨੀ, ਕਦੀ ਬੈਠਣਗੇ ਨੀ। ਇਹ ਤਾਂ ਕੌਮਾਂ ਨੂੰ ਚਲਾਉਣ ਵਾਲੇ ਜਿਹੜੇ ਉਹਨਾਂ ਦੇ ਸਿਪਾ ਸਵਾਰ ਨੇ, ਉਹਨਾਂ ਦੇ ਆਪਣੇ ਆਪਣੇ ਇੰਟਰਸਟ ਨੇ, ਉਹ ਤੁਹਾਨੂੰ ਆਰਾਮ ਨਾਲ ਬਹਿਣ ਨਹੀਂ ਦੇਣ।
1: ਤੁਸੀਂ ਰਮਾਨ ਨਾਲ ਬਹਿ ਗਏ ਨਾ ਤੇ ਫਿਰ ਉਹਨਾਂ ਵੱਲ ਵੇਖਣ ਲੱਗ ਜਾਓਗੇ,
2: ਬਿਲਕੁਲ
1: ਤੁਹਾਡਾ ਧਿਆਨ ਉਹਨਾਂ ਵੱਲ ਚਲੇ ਜਾਏਗਾ, ਫਿਰ ਤੁਸੀਂ ਕੁਐਸਚਨ ਉਹਨਾਂ ਨੂੰ, ਉਹਨਾਂ ਤੁਹਾਨੂੰ ਬਿਜੀ ਰੱਖਣਗੇ ਆਪਸ ਵਿੱਚ ਹੀ, ਤਾਂ ਕਿ ਉਹ ਰਿਲੈਕਸ ਹੋ ਕੇ ਆਪਣਾ ਕੰਮ ਕਰ ਸਕਣ ਜਦੋਂ ਤੁਸੀਂ ਇੱਕ ਦੂਜੇ ਨਾਲ ਝਗੜਦੇ ਰਹੋਗੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ।
2: ਹਾਂ ਬਿਲਕੁਲ ਬਿਲਕੁਲ, ਉਹ ਤਾਂ ਹੈ, ਜਦੋਂ ਖੁਦ ਝਗੜੋਗੇ ਲੋਕੀ ਸਾਰਾ ਚੁੱਕਣਗੇ ਤੁਹਾਡਾ।
1: ਜਿਹੜਾ ਇਰਾਨ ਹੈ ਉਹਦਾ ਕਿਸ਼ਨ ਚੰਦ ਜੀ ਬਹੁਤ ਨੁਕਸਾਨ ਹੋ ਚੁੱਕਿਆ, ਤੇ ਮੈਂ
2: ਬਹੁਤ ਨੁਕਸਾਨ ਹੋ ਚੁੱਕਿਆ ਜੀ, ਔਰ ਨੁਕਸਾਨ ਇਜ਼ਰਾਇਲ ਦਾ ਵੀ ਬਹੁਤ ਹੋ ਚੁੱਕਿਆ,
1: ਬਹੁਤ ਲੜਾਈ
2: ਨੁਕਸਾਨ ਇਸ ਟਾਈਮ ਤੇ ਇਜ਼ਰਾਇਲ ਦਾ ਵੀ ਕਾਫੀ ਹੋ ਚੁੱਕਿਆ, ਇਹੋ ਜਿਹੀ ਗੱਲ ਨਹੀਂ ਹੈ।
1: ਹਾਲਾਂਕਿ ਉਹਨਾਂ ਨੇ ਜਿਹੜਾ ਦਾਅਵੇ ਕੀਤੇ ਸੀ ਕਿ ਸਾਡਾ ਐਂਟੀ ਜਿਹੜਾ
2: ਹੈਗਾ ਆਰ ਐਨ ਡੋਮ ਹੈ ਸਾਡੇ ਕੋਲ ਬਣਾਉਣਾ ਢਮਕਾਉਣਾ ਆ, ਸਭ ਸਭ ਫੇਲ ਕਰਦਾ।
1: ਮੈਂ ਕੁਛ ਹੋਰ ਅਰਜ਼ ਕਰਨ ਲੱਗਾ
2: ਜੀ ਸਰ,
1: ਇਸ ਲੜਾਈ ਤੋਂ ਪਹਿਲਾਂ
2: ਇਰਾਨ
1: ਜਿਹੜਾ ਸੀ ਉਹਦੀ ਇਕਾਨਮੀ ਡਾਊਨ ਹੋ ਚੁੱਕੀ ਸੀ ਬੜੀ ਦੇਰ ਤੋਂ, ਉਹਦੇ ਤੇ ਸੈਂਕਸ਼ਨ ਲੱਗੀਆਂ ਸਨ, ਇਕਾਨਮੀ ਕਾਫੀ ਡਾਊਨ ਹੋ ਗਈ ਸੀ, ਲੋਕਾਂ ਨੇ ਹੜਤਾਲ ਕੀਤੀ ਸੀ, ਸਰਕਾਰ ਨੇ ਇੱਕ ਇੱਕ ਲੱਖ ਰੁਪਇਆ ਹਰ ਫੈਮਿਲੀ ਨੂੰ ਦਿੱਤਾ ਸੀ, ਲੋਕ ਕਹਿੰਦੇ ਸਾਡੇ ਘਰ ਖਾਣ ਨੂੰ ਹੈ ਨਹੀਂ, ਦੁਕਾਨਾਂ ਤੇ ਕੁਝ ਨਹੀਂ ਆਉਂਦਾ। ਵੇਖੋ ਨਾ ਉਹਦੀ ਮੈਂ ਆਮ ਲੱਗਾ ਗੱਲ ਤੁਹਾਨੂੰ, ਪੋਜੀਸ਼ਨ
2: ਦੱਸਾਂ,
1: ਪਹਿਲਾਂ ਹੀ ਵਿਚਾਰੇ ਡਾਊਨ। ਵੇਖੋ ਹੁਣ ਲੜਾਈ ਦੇ ਵਿੱਚ ਇਹ ਥੋੜਾ, ਹੁਣ ਲੜਾਈ ਤੇ ਕਹਿਣਾ ਹੀ ਆ ਫਿਰ ਅਸੀਂ ਆ ਫਿਰ ਸਾਨੂੰ
2: ਮਾਰ, ਤੂੰ ਮਾਰਨੀ ਆ, ਬਿਲਕੁਲ ਮਾਰੇ
1: ਵੇਖਿਓ ਇਹ ਲੜਾਈ ਤੋਂ ਬਾਅਦ ਇਰਾਨ ਬਹੁਤ ਦੇਰ ਲੱਗੇਗੀ ਇਰਾਨ ਨੂੰ ਆਪਣੇ ਪੈਰਾਂ ਤੇ ਆਉਂਦਿਆਂ
2: ਬਹੁਤ ਬਹੁਤ ਇਹਦਾ ਸੈਂਕਸ਼ਨ ਹਟਣੀਆਂ ਨੇ ਨਾ ਸੈਂਕਸ਼ਨ ਜਿਹੜੀਆਂ ਇਰਾਨ ਦੇ ਉੱਤੇ ਆਲਰੇਡੀ ਨੇ ਹਟਣੀਆਂ ਨਹੀਂ ਆ
1: ਤੇ ਇਹਦਾ ਕਸੂਰ ਅਮਰੀਕਾ ਟਰੰਪ ਹੈ
2: ਜੀ
1: ਕਾਨੂੰਨ ਕਿਸੇ ਨੇਸ਼ਨ ਦਾ ਬੇੜਾ ਗਰਕ
2: ਯਾਰ ਵਾਸਤੇ ਤੇ ਆਫਟਰ ਆਲ ਇਨਸਾਨ ਹੀ ਹੈ ਨਾ ਉੱਥੇ ਕਿਸੇ ਵੀ ਕੰਟਰੀ ਵਿੱਚ ਤੇ ਇਨਸਾਨਾਂ ਦੀ ਹਾਲਤ ਹੈ ਲੱਗਦੀ ਆ ਮੈਂ ਤਾਂ ਸਿੱਧੀ ਗੱਲ ਕਰਦਾ
1: ਜੇ ਇਸ ਤਰ੍ਹਾਂ ਲੋਕੀ ਸੋਚਣ ਲੱਗਣ ਆਪਣਾ ਕਿਸ਼ਨ ਚੰਦ ਜੀ ਦੁਨੀਆ ਬੜੀ ਸੁਰੀਲੀ ਤੇ ਮਿੱਠੀ
2: ਜੀ
1: ਕੋਆਪਰੇਟਿਵ
2: ਹਾਂ ਬਿਲਕੁਲ ਬਿਲਕੁਲ ਅਸੀਂ ਇਸ ਦੁਨੀਆ ਨੂੰ ਬੜਾ ਪਿਆਰਾ ਬਣਾ ਸਕਦੇ ਹਾਂ ਜੇ ਪ੍ਰੇਮ ਪਤਾ ਰਹੀਏ ਲੇਕਿਨ ਕਈ ਕਹਿੰਦੇ ਆ ਕਿ ਨਹੀਂ ਜੀ ਇਹ ਸਾਨੂੰ ਸਿਰਫ ਜੀਣ ਦਾ ਅਧਿਕਾਰ ਆ ਬਾਕੀ ਸਾਰੇ ਇੱਥੇ ਹੋਣੇ ਹੀ ਚਾਹੀਦੇ ਅਸੀਂ ਵੇਖ ਹੀ ਨਹੀਂ ਸਕਦੇ ਉਹਨਾਂ ਨੂੰ
1: ਇਹਨਾਂ ਜਦੋਂ ਵਿਤਨਾਮ ਕੰਬੋਡੀਆ ਆ ਸਾਰੇ ਜਿੰਨੇ ਇਹਨਾਂ ਦਾ ਰਿਕਾਰਡ ਵੇਖ ਲਓ ਸਾਰੇ ਦਾ ਸਾਰਾ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਉਹਦੀਆਂ ਜੜਾਂ ਹੀ ਪੁੱਟ ਕੇ ਕਰ ਦਿੰਦੇ
2: ਗਲਤ ਚੀਜ਼ ਹੈ ਗਲਤ ਚੀਜ਼
1: ਤਾਕਤਵਰ ਮੁਲਕ ਹੈ ਨਾ ਇਹ ਸੋਚਦਾ ਕਿ ਮੈਂ ਸਰਪੰਚ ਹਾਂ ਮੈਂ ਜੋ ਚਾਹਵਾਂ ਕਰ ਸਕਦਾ
2: ਅਰੇ ਯਾਰ ਤੁਸੀਂ ਆਪਣੀ ਤਾਕਤ ਨੂੰ ਦੁਨੀਆ ਵਿੱਚ ਅਮਨ ਚੈਨ ਕਾਇਮ ਕਰਨ ਵਾਸਤੇ ਵੀ ਲਗਾ ਸਕਦੇ ਹੋ
1: ਸਰਪੰਚ ਸਾਹਿਬ ਉਹਨਾਂ ਨੂੰ ਹੁਣ ਪਤਾ ਲੱਗਿਆ ਕਿ ਮੇਰੀ ਲੋਕੀ ਸਾਰੇ ਮੇਰੇ ਨਾਲੋਂ ਲਾਂਭੇ ਹੋ ਗਏ
2: ਹਾਂ ਯੂਰਪ ਵਾਲੇ ਕਿੱਥੇ ਉਹਦੇ ਨਾਲ ਆਏ
1: ਨਹੀਂ ਇਹਦੇ ਨਾਲੋਂ ਬਿਲਕੁਲ ਅਲੱਗ ਹੋਏ ਆਪਣੀਆਂ
2: ਨਾਟੋ ਨੂਟੋ ਜਿਹੜਾ ਬਣਾਈ ਫਿਰਦੇ ਸੀਗੇ ਸਭ ਕੁਝ ਟੁੱਟ ਗਿਆ ਮੇਰੇ ਹਿਸਾਬ ਨਾਲ
1: ਮੀਟਿੰਗਾਂ ਕਰਨੇ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਵੱਖਰੀਆਂ
2: ਹਾਂਜੀ
1: ਇਹ ਯੂਰਪ ਵਰਲਡ ਵਾਰ ਨਹੀਂ ਚਾਹੁੰਦਾ
2: ਬਿਲਕੁਲ ਨਹੀਂ ਚਾਹੁੰਦਾ
1: ਅਮਰੀਕਾ ਨੂੰ ਤੇ ਇਹ ਪ੍ਰਿਵਿਲੇਜ ਸੀ ਨਾ ਉੱਥੇ ਬੰਬ ਨਹੀਂ ਸਨ ਪਹੁੰਚਦੇ ਰਾਕਟ ਨਹੀਂ ਸਨ
2: ਪਹੁੰਚਦੇ
1: ਉਹ ਵੀ ਪ੍ਰਿਵਿਲੇਜ ਜਾਂਦਾ ਰਿਹਾ ਹੁਣ ਤੇ ਰਾਕਟ ਹਰ ਥਾਂ ਪਹੁੰਚਦੇ
2: ਹੁਣ ਤੇ ਉਹ ਕੋਈ ਇੱਕ ਮਿਜ਼ਾਈਲ ਜਾ ਕੇ ਡਿੱਗੀ ਟਿਕਾਣੇ ਦੇ ਉੱਤੇ ਇਹਨੇ ਸਭ ਕੁਝ ਤਬਾਹ ਕਰਨਾ
1: ਜੀ ਬਿਲਕੁਲ ਬਿਲਕੁਲ ਤੇ ਰੱਬ ਕਰੇ ਇੱਥੋਂ ਤੱਕ ਗੱਲ ਨਾ ਹੀ ਪਹੁੰਚੇ ਤੇ ਗੱਲ ਬਹੁਤੀ ਮੈਂ ਕਰਦਾ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਸੀ
2: ਮੈਂ ਤੇ ਇਹੀ ਕਹਿੰਦਾ ਯਾਰ ਅਮਨ ਚੈਨ ਨਾਲ ਰਹਿਣਾ ਚਾਹੀਦਾ ਸਾਰੀ ਦੁਨੀਆ ਦੇ ਵਿੱਚ
1: ਯਾਰ ਕੌਣ ਨਹੀਂ
2: ਮਰਨਾ ਤੇ ਇਨਸਾਨ ਹੀ ਹੈ ਤੁਸੀਂ ਲੜਾਈਆਂ ਜਿੰਨੀਆਂ ਮਰਜ਼ੀ ਲੜ ਲਓ ਦੇਸ਼ ਦੇ ਜਿੰਨੇ ਵੀ ਲੀਡਰ ਨੇ ਉਹ ਆਪਣੀ ਆਪਣੀ ਮੁੱਛ ਦੇ ਤਾਂ ਦਿੰਦੇ ਰਹਿਣ ਤੇ ਉਹ ਤਾਂ ਦੂਜੀਆਂ ਮਾਵਾਂ ਦੇ ਮਰਦੇ ਰਹਿਣ ਉਹਨਾਂ ਦਾ ਆਪਣਾ ਤਾਂ ਕਦੀ ਕੋਈ ਗੇਮ ਦੇ ਵਿੱਚ ਗਿਆ ਨਹੀਂ ਨਾ ਲੜਾਈ ਦੇ ਵਿੱਚ ਗਿਆ ਨਹੀਂ ਨਾ
1: ਹੁਣ ਵੇਖਿਓ
2: ਤੇ ਲਾਸ਼ ਆਏ ਤੇ ਪਤਾ ਲੱਗੇ ਉਹਨੂੰ ਕਿ ਹਾਂ ਵੀ ਦਰਦ ਕੀ ਹੁੰਦਾ
1: ਇਹਨੇ ਆਪਣੇ ਸੈਨਿਕ ਜ਼ਮੀਨ ਤੇ ਉਤਾਰ ਦਿੱਤੇ ਕਿੰਨੇ ਇਹਦੇ ਵੀ ਸੈਨਿਕ ਮਰਨਗੇ
2: ਬਿਲਕੁਲ ਮਰਨਗੇ ਇਹਨਾਂ ਦਾ ਬਿਲਕੁਲ ਮਰਨਗੇ ਤੁਸੀਂ ਦੂਜੇ ਦੇ ਘਰ ਵਿੱਚ ਜਾ ਕੇ ਜਦੋਂ ਲੜੇ ਗਏ ਤਾਂ ਕਿਤੇ ਨਾ ਕਿਤੇ ਸ਼ੱਕ ਤੇ ਤੁਹਾਡੇ ਉੱਤੇ ਵਾਰ ਕਰੇਗਾ
1: ਆਪਣੇ ਬੱਚੇ ਵੀ ਤਾਂ ਮਰਵਾ ਰਿਹਾ ਨੰਬਰ 2 ਦੇ ਉੱਤੇ ਕਿਸ਼ਨ ਚੰਦ ਜੀ ਜਿਹੜਾ ਇਹਨਾਂ ਦਾ ਜਹਾਜ਼ ਡਿੱਗਿਆ
2: ਹਾਂਜੀ
1: ਉਹਦਾ ਪਾਇਲਟ ਇਰਾਨੀਆਂ ਨੇ ਕਾਬੂ ਕਰ
2: ਲਿਆ F-15 ਹਾਂਜੀ ਹਾਂਜੀ
1: ਪੜਿਆ ਉਹਦੀ ਮਾਂ ਨੇ ਅਪੀਲ ਕੀਤੀ ਹੈ ਵਾਸਤਾ ਮੇਰਾ ਪੁੱਤਰ ਜਿਹੜਾ ਉਹਨੂੰ ਕੋਈ ਸਜ਼ਾ ਜਾਂ ਉਹਨੂੰ ਮਾਰਿਆ ਨਾ ਜਾਏ ਜਾਂ ਕੁਛ ਵੀ ਇਹ ਉਹ ਵੀ ਮੈਂ ਅਪੀਲ ਕਰਦੀ ਹਾਂ ਮਨੁੱਖਤਾ ਦੇ
2: ਵੇਖੋ ਜੀ ਮਾਂ ਤੇ ਕਿਸੇ ਦੀ ਹੋਏਗੀ ਅਪੀਲ ਕਰੇਗੀ ਕਰੇਗੀ
1: ਉਹਨੇ ਆਪਣੇ ਬੇਟੇ ਵਾਸਤੇ ਅਪੀਲ ਕੀਤੀ ਆ ਇਤਰਾ ਹੀ ਪੁੱਤਰ
2: ਮਾਂ ਤੇ ਚੀਜ਼
1: ਇੱਦਾਂ ਹੀ ਕਹਿ ਰਿਹਾ ਤੇ ਇਰਾਨ ਨੇ ਜਵਾਬ ਵੀ ਦੇ ਦਿੱਤਾ ਉਹਨੂੰ ਵੀ ਤੇਰੇ ਪੁੱਤਰ ਨੂੰ ਕੁਛ ਨੀ ਹੋਏਗਾ ਅਸੀਂ ਕੁਛ ਨੀ ਕਹਾਂਗੇ
2: ਹਾਂਜੀ ਹਾਂਜੀ ਗੁੱਡ ਸੋ ਨਾਈਸ ਇਨਸਾਨੀ ਚੀਜ਼ਾਂ ਤੇ ਰਹਿਣੀਆਂ ਚਾਹੀਦੀਆਂ ਸੰਸਾਰ ਦੇ ਵਿੱਚ ਪਤੀ ਤੇ ਸੰਸਾਰ ਚੱਲੇਗਾ
1: ਜੀ ਇਹੋ ਜਿਹੀਆਂ ਲੜਾਈਆਂ ਘਾਤਕ ਬੰਦ ਹੋਣੀਆਂ ਚਾਹੀਦੀਆਂ ਨੇ ਹਾਂਜੀ ਤੇ ਇਹ
2: ਬਿਲਕੁਲ
1: ਜਿਹੜੇ ਦੁਨੀਆਂ ਦੇ ਸੋਰਸਿਸ ਨੇ ਖਣਿਜ ਪਦਾਰਥ ਨੇ ਇਹ ਖੂਨ ਲੈ ਕੇ
2: ਦੇਖੋ ਜੀ ਇਹਦੇ ਉੱਤੇ ਅਗਰ ਦੇਖਿਆ ਜਾਏ ਤਾਂ ਸਭ ਦਾ ਅਧਿਕਾਰ ਹੈ ਕਿਸੇ ਖਾਸ ਕੰਟਰੀ ਦਾ ਅਧਿਕਾਰ ਨਹੀਂ ਹੈਗਾ ਮਤਲਬ ਜੇ ਤੁਸੀਂ ਟ੍ਰੇਡ ਵੀ ਕਰਦੇ ਹੋ ਤੇ ਉਹ ਵੀ ਇੱਕ ਅਧਿਕਾਰ ਵਾਲੀ ਗੱਲ ਆ ਤੁਸੀਂ ਇਧਰੋਂ ਕੁਛ ਦਿਓਗੇ ਤੇ ਦੂਜੇ ਪਾਸੇ ਕੁਛ ਲਓਗੇ ਕੱਠੇ ਲਓਗੇ ਨਾ ਤੇ ਉਹ ਚੀਜ਼ਾਂ ਨੇ ਜੇ ਅਗਰ ਤੁਸੀਂ ਇਹਨਾਂ ਨੂੰ ਬਰਬਾਦ ਕਰ ਦਿਓਗੇ ਤੇ ਮਾਨਵਤਾ ਖਰਾਬ ਹੋ ਜਾਏਗੀ ਬਰਬਾਦ ਹੋ ਜਾਏਗੀ ਮਾਨਵਤਾ
1: ਮੈਂ ਤੁਹਾਡੇ ਕੋਲੋਂ ਖੋਵਾਂਗਾ ਤੇ ਤੁਸੀਂ ਭੁੱਲਣ ਡੇ ਹੋ ਕਿਤੇ ਮੈਂ ਅੱਜ ਤੇ ਮੈਂ ਤੁਹਾਡੇ ਕੋਲੋਂ
2: ਨਹੀਂ ਜੀ ਨਹੀਂ ਭੁੱਲਦਾ
1: ਮੇਰੇ ਕੋਲੋਂ ਕੁਛ ਖੋਵੋਗੇ
2: ਇਨਸਾਨ ਨਹੀਂ ਭੁੱਲਦਾ
1: ਨਾਲੇ ਦੁਨੀਆ ਕਿੰਨੀ ਬਦਸੂਰਤ ਹੋਏਗੀ ਜੇ ਅਸੀਂ ਖੂਨ ਖਾਣ ਲੱਗ ਗਏ ਇੱਕ ਦੂਜੇ ਕੋਲੋਂ ਮਾਰਨ ਲੱਗ ਗਏ ਕੁੱਟਣ ਲੱਗ ਗਏ
2: ਹਾਂ ਉਹ ਤਾਂ ਹੈ ਪਰ ਹੋ ਤੇ ਇਹੀ ਰਿਹਾ ਨਾ ਹੁਣ ਤਾਂ ਹੋ ਹੀ ਰਿਹਾ
1: ਬਿਲਕੁਲ ਬਿਲਕੁਲ ਹੋ ਰਿਹਾ ਜੀ ਪਰ ਅਮਰੀਕਾ ਨੂੰ ਕੰਨ ਹੁੰਦੇ ਜਾਣਗੇ ਪਹਿਲਾਂ ਵਾਲਾ ਕਿਉਂਕਿ ਮੇਰੀ ਸਰਪੰਚੀ ਜਿਹੜੀ ਹੈਗੀ ਆ ਮੈਨੂੰ ਜਿਹੜਾ ਹੰਕਾਰ ਆ ਉਹ ਥੋੜਾ ਥੱਲੇ ਜ਼ਰੂਰ ਪਹਿਲਾਂ ਨਾਲੋਂ
2: ਜੀ ਜੀ ਜੀ ਨਹੀਂ ਮੈਂ ਇੱਕ ਗੱਲ ਸਮਝਦਾ ਕਿ ਅਮਰੀਕਾ ਦੇ ਆਉਣ ਵਾਲੇ ਜਿਹੜੇ ਨੇਤਾ ਨੇ ਜਿਹੜੇ ਅਮਰੀਕਾ ਨੂੰ ਚਲਾਉਣਗੇ ਟਰੰਪ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਦਾ ਬਿਲਕੁਲ ਭਾਨ ਰਹੇਗਾ ਕਿ ਹਾਂ ਯਾਰ ਦੁਨੀਆਂ ਅੱਜ ਪਹਿਲੇ ਵਾਲੀ ਨਹੀਂ ਹੈਗੀ
1: ਬਿਲਕੁਲ
2: ਦੁਨੀਆਂ ਥਿੰਕ ਓਵਰ ਇਟ
1: ਨੋ ਡਾਊਟ ਸੋ ਇਸ ਕਰਕੇ ਤਾਂ ਦੂਜੀ ਗੱਲ ਮੈਂ ਇੱਕ ਹੋਰ ਜਿਹੜੀ ਵਿਦਵਾਨਾਂ ਨੇ ਸਰਚ ਆਊਟ ਕੀਤੀ ਹੈ ਉਹ ਇਹ ਵੀ ਹੈ ਕਿ ਤੇ ਚੀਜ਼ਾਂ ਖੋਣੀਆਂ ਦੂਜਾ ਕ੍ਰਿਸਚੀਅਨਿਟੀ ਦੀ ਤੇ ਮੁਸਲਿਮ ਧਰਮ ਦੀ ਮੁੱਢ ਕਦੀਮ ਤੋਂ ਲੜਾਈਆਂ ਹੁੰਦੀਆਂ ਆਈਆਂ ਨੇ ਕਦੀ ਇਹਨਾਂ ਕੋਲ ਅੱਧਾ ਦੁਨੀਆਂ ਹੁੰਦੀ ਕਦੀ ਉਹਨਾਂ ਕੋਲ ਅੱਧੀ ਦੁਨੀਆਂ ਇਹਨਾਂ ਇੱਕ ਦੂਜੇ ਦਾ ਬੜਾ ਕਤਲੇਆਮ ਕੀਤਾ ਤੇ ਇਹਨਾਂ ਨੇ ਰਿਕਾਰਡ ਸਾਂਭ ਕੇ ਰੱਖੇ ਨੇ ਇੱਕ ਦੂਜੇ ਨਾਲ ਖੁੰਦਕ ਵੀ ਖਾਂਦੇ ਨੇ
2: ਹਾਂ ਬਿਲਕੁਲ ਬਿਲਕੁਲ
1: ਹਾਂ ਪੰਜ ਤੋਂ ਪੰਜ ਹਜ਼ਾਰ ਸਾਲ
2: ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਔਰ ਉਹ ਸ਼ਾਇਦ ਜਿੰਨੇ ਵੀ ਧਰਮ ਚਲਾਉਣ ਵਾਲੇ ਬੰਦੇ ਆ ਉਹਨਾਂ ਨੂੰ ਵੀ ਪਤਾ ਕਿ ਜਦੋਂ ਕਿਸੇ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਜਾਏਗੀ ਨਾ ਤੇ ਗੌਰਮੈਂਟ ਦੀਆਂ ਗੋਲੀਆਂ ਵੀ ਘੱਟ ਪੈ ਜਾਣਗੀਆਂ ਤੁਸੀਂ ਕੁਛ ਨਹੀਂ ਕਰ ਸਕਦੇ ਔਰ ਅਲਟੀਮੇਟਲੀ ਤੁਸੀਂ ਉਸ ਧਰਮ ਦੇ ਵਿੱਚ ਕਨਵਰਟ ਹੋ ਜਾਓਗੇ ਮੈਂ ਕੀ ਬੋਲਿਆ ਤੁਸੀਂ ਮੇਰਾ ਖਿਆਲ ਸਮਝ ਗਏ ਉਹ ਟਾਈਮ ਹੈਗਾ ਦੁਨੀਆਂ ਨੂੰ ਇਸ ਚੀਜ਼ ਨੂੰ ਸਾਰੇ ਮਤਭੇਦ ਭੁਲਾ ਕੇ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਵੇਅਰ ਵੀ ਆਰ ਗੋਇੰਗ
1: ਠੀਕ ਹੈ ਜੀ ਬਿਲਕੁਲ ਤੇ ਸੋਚਣਗੇ ਇਹ ਵੀ ਵੈਸੇ ਏਡੀ ਨੀ ਕੋਈ ਜਿਹੜੇ ਆਉਣ ਵਾਲੇ ਲੋਕ ਨੇ ਮਤਲਬ ਕਿ ਇੱਕ ਦੇਖੋ ਤੁਸੀਂ ਜੇ ਅੰਦਾਜ਼ਾ ਲਾਓ ਨਾ ਤੇ ਕਿਸੇ ਕਿਸੇ ਟੱਬਰ ਦੇ ਵਿੱਚ ਇੱਕ ਅਜਿਹਾ ਅਰਬ ਬੱਚਾ ਜੰਮਿਆ ਹੁੰਦਾ ਜਿਹਨੇ ਸਾਰੇ ਟੱਬਰ ਨੂੰ ਮੁਫ਼ਤ ਪਾਇਆ ਹੁੰਦਾ ਤੇ ਉਹ
2: ਸਿੱਧਾ
1: ਹੁੰਦਾ ਹੀ ਨਹੀਂ ਸਾਰਾ ਟੱਬਰ ਉਹਨੂੰ ਲਾਂਭਦਾ ਪਾਈ ਜਾਏਗਾ ਲੇਕਿਨ ਉਹ ਆਪਣੀ ਅੜੀ ਦੇ ਉੱਤੇ ਪੱਕਾ ਹੀ ਰਹੇ
2: ਬਿਲਕੁਲ
1: ਇਹ ਲੱਛਣ ਪਾਏ ਜਾਂਦੇ ਨੇ ਕਿਸ਼ਨ ਚੰਦ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਹਾਜ਼ਰੀ ਲਾਈ ਇਹਦੇ ਨਾਲ ਹੀ ਸਾਡਾ ਹੁਣ ਟਾਈਮ ਹੀ ਓਵਰ ਹੋ ਗਿਆ
2: ਸ਼ੁਕਰੀਆ ਜੀ ਵੀਰ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਨੂੰ ਤੁਹਾਨੂੰ ਵੀ
1: ਸਾਰਿਆਂ ਵੱਲੋਂ
2: ਤੁਹਾਨੂੰ
1: ਸੋ ਦੋਸਤੋ ਇਹ ਸਨ ਡਾਕਟਰ ਕਿਸ਼ਨ ਚੰਦ ਜੀ ਹੁਣੀ ਜਿਹੜੇ ਆਪਣੇ ਵਿਚਾਰ ਪੇਸ਼ ਕਰਕੇ ਗਏ ਨੇ ਤੇ ਮੈਂ ਤੁਹਾਨੂੰ ਜਗਜੀਤ ਤੇ ਚਿਤਰਾ ਜੀ ਦੀ ਅੱਜ ਲੱਗਾ ਸਨ ਲਾਈਫ ਬਾਰੇ ਦੱਸਣ ਬੜੇ ਮੰਦ ਭਾਗੇ ਸਨ ਵਿਚਾਰੇ ਪਰ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗਾ ਤੇ ਗੱਲ ਇਸ ਤਰ੍ਹਾਂ ਜੀ ਜਾਂਦਿਆਂ ਜਾਂਦਿਆਂ ਜ਼ਿੰਦਗੀ ਹਸੀਨ ਹੁੰਦੀ ਕਿਸੇ ਦੇ ਖਿਆਲਾਂ ਵਿੱਚ ਉੱਤਰ ਸਾਰੇ ਭੁੱਲ ਜਾਂਦੇ ਉਸ ਦੇ ਸਵਾਲਾਂ ਵਿੱਚ ਜਿੰਦ ਜਿਵੇਂ ਹਾਰ ਜਾਂਦੀ ਸੂਕ ਦੇ ਭੁਚਾਲਾਂ ਵਿੱਚ ਦਰਾਨੇ ਜੰਗ ਖੁੱਭਦੇ ਨੇ ਤੀਰ ਜਿਵੇਂ ਢਾਲਾਂ ਵਿੱਚ ਜਿਸਮ ਜਿਵੇਂ ਨੱਚ ਪੈਂਦਾ ਢੋਲ ਦੀਆਂ ਤਾਲਾਂ ਵਿੱਚ ਓਏ ਨੇਤਾ ਜਿਵੇਂ ਲੁੱਟ ਲੈਂਦੇ ਝੂਠ ਦੀਆਂ ਚਾਲਾਂ ਵਿੱਚ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਅੱਜ ਸਾਡਾ ਪ੍ਰੋਗਰਾਮ ਇੱਥੇ ਖਤਮ ਹੁੰਦਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣ ਰਹੇ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਰ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ ਤੁਹਾਡੀ

0: ਜੀ ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਕਾਕ ਸਾਹਿਬ ਜੀ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿੱਚ ਜਿਹੜੀ ਆ ਡਿਫਿਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਪ੍ਰੋਗਰਾਮ ਨਹੀਂ ਕਰ ਸਕੇ, ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਹਾਂ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ, ਤੇ ਜਿਹੜੀ ਦੁਨੀਆਂ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ,
1: ਹਾਂਜੀ,
0: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਹੈ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਹੈ ਮਿਨੀਐਪੋਲਿਸ, ਉੱਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ, ਉੱਥੇ ਪਹਿਲਾਂ ਤਾਂ ਉਹ ਕੱਲੇ ਆਇਸ ਸੀਗੀ ਤੇ ਫੇਰ ਉਹਨਾਂ ਨੇ ਜਿਹੜੀ ਫੌਜ ਆ ਉਹ ਵੀ ਸੱਦ ਲਈ ਤੇ ਜਿਹਦੇ ਕਾਰਨ ਉੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ। ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਗਲੇ ਦਾ ਨਾਂ ਸੀਗਾ, ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ, ਤੇ ਉਹਦੇ ਨਾਲ ਖੱਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿੱਚ ਰਿਪੋਰਟ ਆਉਂਦੀ ਉਹਦੇ ਵਿੱਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ, ਤੇ ਮਗਰੋਂ ਆਣੀ ਦੋ ਤਿੰਨ ਚਾਰ ਦਿਨ ਲਗਾਤਾਰ ਆ ਜਿਹੜੀ ਫਿਰ ਉਹਦੇ ਵਿੱਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ। ਤੇ ਇਹਦੇ ਵਿੱਚ ਖੱਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਖਬਰ ਕੀਤੀ ਸੀ ਉਹਦੇ ਵਿੱਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ,
1: ਹਾਂਜੀ,
0: ਪਰ ਅਸਲ ਦੇ ਵਿੱਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ, ਜਿਨ੍ਹਾਂ ਦੇ ਵਿੱਚੋਂ ਤਿੰਨ ਗੋਲੀਆਂ ਦਾ ਤਾਂ ਉਹਨਾਂ ਨੂੰ ਪ੍ਰੂਫ ਮਿਲ ਗਿਆ ਸੀਗਾ, ਜਿਨ੍ਹਾਂ ਦੇ ਵਿੱਚੋਂ ਇੱਕ ਉਹਦੇ ਸਿਰ ਦੇ ਵਿੱਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿੱਚ ਗੋਲੀਆਂ ਵੱਜੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਉਹਦੀ ਮੌਤ ਖੱਕ ਸਾਹਿਬ ਜੀ ਹੋਈ ਸੀਗੀ। ਤੇ ਇਹਦੇ ਨਾਲ ਅਗਲੀ ਉਹਦੇ ਪਿੱਛੇ ਰੌਲਾ ਬਹੁਤ ਪੈ ਚੁੱਕਿਆ ਔਰ ਰੋਜ਼ ਦੀ ਰੋਜ਼ ਜਿਹੜਾ ਉਹ ਭੱਖਦਾ ਜਾ ਰਿਹਾ,
1: ਬਿਲਕੁਲ।
0: ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਿਹੜੀ ਆ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਖੱਕ ਸਾਹਿਬ ਜੀ, ਇਹਦੇ ਵਿੱਚ ਇਹ ਜਿਹੜੀ 23 ਸਾਲਾਂ ਵਿੱਚ ਆ ਜਿਹੜਾ ਇਹ ਜਿਹੜੀ ਆ ਹਿਸਟਰੀ ਆ ਜਿਹੜੀ ਆਇਸ ਜਦੋਂ ਮਤਲਬ ਇਹਨਾਂ ਨੇ ਪਹਿਲਾਂ ਹੁੰਦੀ ਨਹੀਂ ਸੀ ਨਾ ਇਹ ਡਿਪਾਰਟਮੈਂਟ ਆਇਸ
1: ਇਮੀਗ੍ਰੇਸ਼ਨ
0: ਹੁੰਦਾ ਨਹੀਂ ਸੀ, ਇਮੀਗ੍ਰੇਸ਼ਨ ਹੁੰਦੀ ਸੀਗੀ ਤੇ ਇਹਨੂੰ 23 ਸਾਲ ਹੋ ਗਏ, ਇਹ ਨਵੀਂ ਇੱਕ ਡਿਪਾਰਟਮੈਂਟ ਆ ਜਿਹੜੀ ਤਿਆਰ ਕੀਤੀ ਗਈ ਸੀ ਆਇਸ, ਤੇ ਇਹਦੇ 23 ਸਾਲ ਦੇ ਇਤਿਹਾਸ ਦੇ ਵਿੱਚ ਆ ਜਿਹੜਾ ਖੱਕ ਸਾਹਿਬ ਜੀ ਇਸ ਵੇਲੇ ਜਿਹੜੇ ਆ ਉਹ 73,000 ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਵੀ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਪਰ ਉਹ ਸਿਟੀਜ਼ਨ ਨਹੀਂ ਹੈ, ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਫੜ ਕੇ ਜਿਹੜਾ ਜੇਲਾਂ ਚ ਦਿੱਤਾ ਗਿਆ। ਤੇ ਇਹ ਦੇਖੋ ਜਦੋਂ ਤੋਂ ਇਹ ਬਣੀ ਆ ਪਿਛਲੇ 23 ਸਾਲਾਂ ਤੋਂ ਉਦੋਂ ਤੋਂ ਇਹ ਪਹਿਲੀ ਵਾਰੀ ਇੱਥੇ ਤੀਕਰ ਹੋਇਆ ਔਰ ਗੱਲ ਖੱਕ ਸਾਹਿਬ ਜੀ ਇੱਥੇ ਨਹੀਂ ਮੁੱਕਦੀ। ਇਹ ਹੁਣ ਦੇਖੋ ਜਿਹੜੀ ਆ ਇਹ ਪਹਿਲਾਂ ਦੇ ਨਾਲੋਂ ਤੁਲਨਾ ਜਿਹੜੀ ਕੁੱਲ 40,000 ਦੇ ਨੇੜੇ ਜਿਹੜੀ ਇਹ ਹੁੰਦੀ ਸੀਗੀ ਤੇ ਉਹਦੇ ਤੋਂ ਵੱਧ ਕੇ ਹੁਣ ਇਹ ਆ ਜਿਹੜੀ 75,000 ਹੋ ਗਈ ਆ। ਔਰ ਇੱਥੇ ਵਾਸੀ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਸਾਹਿਬ ਹੈਗੇ ਆ ਉਹਨਾਂ ਦਾ ਟੀਚਾ ਇਹ ਆ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਆ ਉਹ 1,00,000 ਬੰਦਾ
1: ਰੋਜ਼ ਦਾ ਫੜਨਾ,
0: ਹਾਂਜੀ ਮਹੀਨੇ ਦਾ ਮੇਰਾ ਖਿਆਲ ਇਹਨਾਂ ਨੇ ਕਿਹਾ ਫੜਨਾ ਆ। ਤੇ ਇਹ ਜਿਹੜੇ ਹੁਣ 67,000 ਬੰਦਾ ਇਸ ਵਾਰੀ ਜਿਹੜਾ ਫੜਿਆ 75,000 ਫੜਿਆ ਇਹਦੇ ਵਿੱਚੋਂ 67,000 ਆ ਜਿਹੜਾ ਉਹ ਤਾਂ ਜਿਹੜੇ ਸੀਗੇ ਛੜੇ ਪੁੜੇ ਆ ਜਿਹੜੇ ਕੁੜੀਆਂ ਮੁੰਡੇ ਆ ਜਾਂਦੇ ਦੂਸਰੇ ਕੰਟਰੀਆਂ ਤੋਂ ਹਨਾ, ਤੇ ਇਹ 67,000 ਸੀਗੇ ਤੇ 6,000 ਉਹ ਆ ਜਿਨ੍ਹਾਂ ਦੇ ਨਾਲ ਪੂਰੀਆਂ ਫੈਮਿਲੀਆਂ ਇੱਥੇ ਰਹਿ ਰਹੀਆਂ ਕਾਫੀ ਸਮੇਂ ਤੋਂ,
1: ਹਾਂਜੀ,
0: ਤੇ ਉਹ ਉਹਨਾਂ ਦੀ ਗਿਣਤੀ ਆ ਜਿਹੜੀ ਉਹ 6,000 ਆ। ਇਹ ਹਿਸਾਬ ਲਾਈਏ ਤਾਂ 47% ਆ ਜਿਹੜੇ ਜਾਂ 34,000 ਲੋਕ ਆ ਜਿਹੜੇ ਉਹ ਜਿਨ੍ਹਾਂ ਨੇ ਕੋਈ ਜੁਰਮ ਨਹੀਂ ਕੀਤਾ ਆ, ਕੋਈ ਬਿਲਕੁਲ ਕੋਈ ਟਿਕਟ ਨਹੀਂ ਕੋਈ ਕੁਛ ਨਹੀਂ ਹੈ ਉਹਨਾਂ ਦੀ ਗਿਣਤੀ ਆ ਜਿਹੜੀ ਇਹ ਖੱਕ ਸਾਹਿਬ ਜੀ ਇਹਨਾਂ ਨੇ ਦੱਸੀ ਆ। ਤੇ ਅਗਲੀ ਖਬਰ ਆ ਜਿਹੜੀ ਖੱਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਨਾਰਵੇ ਆ ਜਿਹੜਾ ਤੁਹਾਨੂੰ ਪਤਾ ਪਈ ਹਾਲਾਤ ਆ ਜਿਹੜੇ ਜਿੱਦਣ ਦਾ ਨਿਕੋਲਸ ਮਡੂਰੋ ਨੂੰ ਉਥੋਂ ਫੜ ਕੇ ਲਿਆਂਦਾ ਵੈਨਜ਼ੁਏਲਾ ਤੋਂ, ਦੁਨੀਆਂ ਜਿਹੜੀ ਉਹ ਸਾਰੀ ਕੰਬ ਉੱਠੀ ਹੈ। ਜਿਹਦੇ ਵਿਚ ਨਾਰਵੇ ਆ ਕੱਖ ਸਾਹਿਬ ਜੀ, ਉਹਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੱਕਾ ਬੱਕਾ ਰਹਿ ਗਿਆ ਖਬਰ ਸੁਣ ਕੇ ਕਿ ਵੈਨਜ਼ੂਏਲਾ ਦੀ ਔਰਤ ਜਿਹੜੀ, ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ ਖਾਕਸਾ ਜੀ, ਨਿਕੋਲਸ ਮਡੂਰੋ ਆ ਜਿਹੜੀ ਉਹਦੀ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਆ ਔਰਤ, ਉਹਦਾ ਨਾਂ ਵੀ ਅੱਗੇ ਜਾ ਕੇ ਆਪਾਂ ਦੱਸਦੇ ਆ, ਜਿਹਨੂੰ ਉਥੋਂ ਨਾਰਵੇ ਚੋਂ ਨੋਬਲ ਪ੍ਰਾਈਜ ਮਿਲਿਆ, ਨੋਬਲ ਪੀਸ ਪ੍ਰਾਈਜ, ਯਾਨੀ ਕਿ ਸ਼ਾਂਤੀ ਦਾ ਜਿਹੜਾ ਨੋਬਲ ਪ੍ਰਾਈਜ ਮਿਲਦਾ ਆ ਉਹ ਉਸ ਔਰਤ ਨੂੰ ਮਿਲਿਆ ਆ, ਉਹ ਹੈਗੀ ਆ ਵੈਨਜ਼ੂਏਲਾ ਦੀ, ਔਰ ਉਹ ਲੁਕੀ ਛਿਪੀ ਸੀਗੀ ਕਿਉਂਕਿ ਉਹ ਨਿਕੋਲਸ ਮਦੂਰੋ ਦੇ ਖਿਲਾਫ ਆ ਜਿਹੜੀ ਉਹ ਬੋਲਦੀ ਵੀ ਸੀ ਤੇ ਉਹ ਸ਼ਾਇਦ ਇਲੈਕਸ਼ਨ ਵੀ ਲੜੀ ਸੀ ਉਹਨੇ, ਸੋ ਉਹਨੂੰ ਉਹਨਾਂ ਨੇ ਨੋਬਲ ਪ੍ਰਾਈਜ ਦਿੱਤਾ। ਦੇਖੋ ਇਹ ਜਿਹੜੇ ਨਾਰਵੇ ਵਾਲੇ ਆ, ਇਹ ਨੋਬਲ ਪ੍ਰਾਈਜ ਜਿਹੜਾ ਕਿਸੇ ਮੁਲਕ ਦੇ ਵਿਚ ਆਪਣੇ ਰੂਲਿੰਗ ਪਾਰਟੀ ਦੇ ਵਿਰੁੱਧ ਬੋਲਦਾ ਉਹਨੂੰ ਫਿਰ ਉਹ ਨੋਬਲ ਪ੍ਰਾਈਜ ਦਿੰਦੇ ਆ, ਤੇ ਉਹ ਭੜਕਾਉਣ ਦਾ ਮਤਲਬ ਹੁੰਦਾ ਲੋਕਾਂ ਦੇ ਵਿਚ ਉਹਦਾ ਨਾਂ ਲਿਆਉਣ ਦਾ, ਤਾਂ ਕਿ ਉਹਨੂੰ ਗਾਹਾਂ ਉਹ ਉਸ ਮੁਲਕ ਦਾ ਲੀਡਰ ਬਣਾ ਸਕਣ, ਜਿਤਾ ਸਕਣ। ਤੇ ਹੁਣ ਹੋਇਆ ਕੀ ਡਾਕਟਰ ਸਾਹਿਬ ਜੀ, ਇਹ ਜਿਹੜਾ ਨੋਬਲ ਪ੍ਰਾਈਜ ਸੀਗਾ ਉਹਨੇ ਅਮਰੀਕਾ ਦੇ ਪ੍ਰੈਜੀਡੈਂਟ ਨੂੰ ਦਾਨ ਕਰ ਦਿੱਤਾ, ਡੋਨਲਡ ਟਰੰਪ ਨੂੰ।
1: ਅੱਛਾ ਜੀ।
0: ਹਾਂਜੀ, ਹੁਣ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਿੰਨਾ ਪਹਿਲਾਂ ਜਦੋਂ ਪ੍ਰੈਜੀਡੈਂਟ ਸੀਗਾ ਉਦੋਂ ਵੀ ਰੌਲਾ ਪਾਉਂਦਾ ਸੀਗਾ ਕਿ ਮੈਂ ਇੰਨਾ ਆਹ ਕਰ ਦਿੱਤਾ, ਇੰਨਾ ਆਹ ਕਰ ਦਿੱਤਾ, ਮੈਂ ਨੋਬਲ ਪ੍ਰਾਈਜ ਦਾ ਹੱਕਦਾਰ ਹੈਗਾ ਆ, ਪਰ ਉਹਨੂੰ ਕਿਸੇ ਨੇ ਦਿੱਤਾ ਨੀ। ਤੇ ਹੁਣ ਵੀ ਜਦੋਂ ਦਾ ਵਾਈਟ ਹਾਊਸ ਦੇ ਵਿਚ ਆਇਆ ਉਹ ਬਾਰ ਬਾਰ ਇਹ ਗੱਲ ਆ ਜਿਹੜੀ ਉਹ ਕਹਿ ਰਿਹਾ ਕਿ ਮੈਨੂੰ ਨੋਬਲ ਪ੍ਰਾਈਜ ਮਿਲਣਾ ਚਾਹੀਦਾ ਕਿਉਂਕਿ ਮੈਂ 8 ਦੇਸ਼ਾਂ ਦੇ ਵਿਚ ਆ ਜਿਹੜੀ ਉਹ ਲੜਾਈਆਂ ਬੰਦ ਕਰਾ ਕੇ ਸ਼ਾਂਤੀ ਲੈ ਆਉਂਦੀ ਆ, ਤੇ ਪਰ ਉਹਨੂੰ ਦਿੱਤਾ ਕਿਸੇ ਨੇ ਨੀ। ਤੇ ਫੇਰ ਇਹਨੇ ਕੋਈ ਨਾ ਕੋਈ ਉਹਦੇ ਨਾਲ ਪਾਲਿਆ ਹੋਣਾ, ਕੋਈ ਨਾ ਕੋਈ ਅੰਗਲੀ ਸੰਗਲੀ ਕੱਢ ਲਈ ਹੋਣੀ ਆ, ਤੇ ਉਹਨੇ ਫੇਰ ਟਰੰਪ ਨੂੰ ਜਿਹੜਾ ਉਹ ਨੋਬਲ ਪੀਸ ਪ੍ਰਾਈਜ ਜਿਹੜਾ ਉਹਨੂੰ ਮਿਲਿਆ ਸੀ ਉਹ ਇਹਨੂੰ ਦਾਨ ਕਰ ਦਿੱਤਾ। ਤੇ
1: ਉਹਦਾ ਕੀ ਫਾਇਦਾ ਜਿਹੜਾ ਦਾਨ ਕੀਤਾ ਹੁੰਦਾ, ਜਿਹੜੀ ਤਾਂ ਹੁੰਦਾ ਜਿਹਨੂੰ ਮਿਲਿਆ।
0: ਹਾਂਜੀ ਹਾਂਜੀ ਹਾਂਜੀ, ਉਹੀ ਤਾਂ ਗੱਲ ਆ,
1: ਡਰਦੇ ਮਾਰੇ ਕਹਿਤਾ ਲੈ ਤੂੰ ਲੈ ਲਾ, ਉਹਦਾ ਕੀ ਫਾਇਦਾ।
0: ਬਿਲਕੁਲ। ਤੇ ਪਰ ਉਹ ਜਿਹੜੇ ਹੁਣ ਉੱਥੇ ਨਾਰਵੇ ਵਿੱਚ ਓਸਲੋ ਯੂਨੀਵਰਸਿਟੀ ਆ, ਉਹਦੇ ਪ੍ਰੋਫੈਸਰ ਨੇ ਇੱਕ ਨੇ ਕਿਹਾ, ਉਹ ਕਹਿੰਦਾ ਭਈ ਇਹ ਜਿਹੜਾ ਆ ਹੱਕ ਤਾਂ ਜਿਹਨੂੰ ਦਿੱਤਾ ਜਾਂਦਾ ਉਹਨੂੰ ਦਿੱਤਾ ਜਾਂਦਾ, ਕਹਿੰਦਾ ਭਈ ਇਹ ਨਵੀਆਂ ਨਵੀਆਂ ਜਿਹੜੀਆਂ ਦੁਨੀਆਂ ਦੇ ਸਾਹਮਣੇ ਟਰੰਪ ਲਿਆ ਰਿਹਾ ਇਹਨਾਂ ਦਾ ਕੋਈ ਬਹੁਤਾ ਉਹ ਮਹੱਤਵਪੂਰਨ ਨਹੀਂ ਹੈਗਾ ਦੁਨੀਆਂ ਦੇ ਇਤਿਹਾਸ ਦੇ ਵਿਚ। ਤੇ ਪਰ ਹੁਣ ਦੇਖੋ ਜਿਸ ਕੀ ਲਾਠੀ ਉਸਕੀ ਭੈਣ ਕਾਕ ਸਾਹਿਬ ਜੀ ਹੁੰਦੀ ਆ। ਤੇ ਚਲੋ ਅਗਲੀ ਖਬਰ ਆ ਜਿਹੜੀ ਉਹ ਕਾਕ ਸਾਹਿਬ ਜੀ ਹੈਗੀ ਆ। ਦੇਖੋ ਕਾਕ ਸਾਹਿਬ ਜੀ, ਕਈ ਵਾਰੀ ਏਦਾਂ ਹੁੰਦਾ ਆਪਾਂ ਆਮ ਕਰਕੇ ਖਬਰਾਂ ਦੇ ਵਿਚ ਸੁਣਦੇ ਰਹਿੰਦੇ ਹਾਂ ਕਿਸੇ ਦਾ ਉਹ, ਸਾਨੂੰ ਪਤਾ ਵੀ ਸਕੂਲ ਦੇ ਵਿਚ ਸ਼ੂਟਿੰਗ ਹੋਈ ਆ, ਉਹਦੇ ਨਿਆਣੇ 10, 11, 12, 13, 18 ਸਾਲ ਤੋਂ ਥੱਲੇ, 16 ਸਾਲ ਤੋਂ ਥੱਲੇ ਉਹ ਮਾਂ ਪਿਓ ਦੀ ਗੰਨ ਕੱਢ ਕੇ ਲਿਜਾ ਕੇ ਸ਼ੂਟਿੰਗ ਕਰ ਦਿੰਦੇ ਆ। ਤੇ ਉਹਦੇ ਵਿਚ ਕਾਕ ਸਾਹਿਬ ਜੀ ਇੱਕ ਦੋ ਚਾਂਸ ਇਦਾਂ ਦੇ ਵੀ ਹੋਏ ਆ ਜਿਹਦੇ ਵਿਚ ਮਾਂ ਪਿਓ ਨੂੰ ਹੀ ਉਹ ਕਾਤਲ ਜਿਹੜੇ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਮਰੇ ਸੀ ਉਹਨਾਂ ਦੀ ਸਜ਼ਾ ਮਾਂ ਪਿਓ ਨੂੰ ਦੇ ਦਿੰਦੇ ਆ। ਇਹ ਵੀ ਹੋਈ ਆ, ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ।
1: ਬਿਲਕੁਲ।
0: ਪਰ ਜਿਹੜਾ ਹੁਣ ਆਹ ਪੈਨਸਿਲਵੇਨੀਆ ਦੇ ਵਿਚ ਹੋਇਆ, ਇਹ ਕਾਕ ਸਾਹਿਬ ਜੀ 11 ਸਾਲ ਦਾ ਲੜਕਾ ਸੀਗਾ, ਤੇ ਉਹਨੇ ਆਪਣੇ ਜਿਹੜੀ ਸੀਗੀ ਉਹਦਾ ਬਰਥਡੇ ਸੀਗਾ, ਜਨਮ ਦਿਨ ਉਹਦਾ ਮਨਾਇਆ। ਤੇ ਉਸ ਤੋਂ ਬਾਅਦ ਕਾਕ ਸਾਹਿਬ ਜੀ ਉਹ ਜਿਹੜਾ ਸੀਗਾ 13 ਜਨਵਰੀ ਦੀ ਗੱਲ ਹੈ ਜਿਹੜਾ ਹੁਣ ਬੀਤਿਆ, ਤੇ ਉਹ ਰਾਤ ਦੇ 12 ਤੋਂ ਉੱਪਰ ਟਾਈਮ ਹੋ ਚੁੱਕਾ ਸੀਗਾ, ਤੇ ਉਹ ਘਰ ਦੇ ਉਹਦੇ ਮਾਂ ਪਿਓ ਕਹਿੰਦੇ ਸੀਗੇ ਵੀ ਤੂੰ ਹੁਣ ਸੌ ਜਾ, ਹੁਣ ਬਥੇਰਾ ਖੋਰੂ ਪਾ ਲਿਆ ਤੇ ਤੂੰ ਪੈ ਜਾ ਆਰਾਮ ਨਾਲ, ਤੇ ਉਹ ਪਿਆ ਨੀ। ਤੇ ਉਹ ਆਪਣੀ ਉਹ ਨਿਨਟੈਂਡੋ ਗੇਮ ਜਿਹੀ ਜਿਹੜੀ ਹੁੰਦੀ ਆ ਪਸਾਦ ਜੀ ਜਾੜੇ, ਇਹ ਕਾਕ ਸਾਹਿਬ ਜੀ ਗੇਮਾਂ ਹੈਗੀਆਂ, ਤੇ ਉਹ ਉਹਦੇ ਤੇ ਖੇਡਣ ਉਹ ਹਟਦਾ ਨੀ ਸੀਗਾ। ਤੇ ਉਹਦਾ ਜਿਹੜਾ ਬਾਪ ਸੀਗਾ ਉਹਨੇ ਉਹ ਲੈ ਕੇ ਉਹ ਤੋਂ ਬੰਦ ਕਰਕੇ ਜਾ ਕੇ ਉਹ ਆਪਣੇ ਬੈਡ ਤੇ ਪੈ ਗਿਆ। ਤੇ ਇਹ ਜਿਹੜਾ 11 ਸਾਲਾਂ ਦਾ ਲੜਕਾ ਸੀਗਾ ਖਾਕ ਸਾਹਿਬ ਜੀ, ਇਹਨੇ ਉਹਦੀ ਅਲਮਾਰੀ ਦੇ ਵਿਚੋਂ ਜਿੰਦਾ ਖੋਲ ਕੇ ਚਾਬੀ ਲੱਭ ਕੇ ਉਹਦੀ ਗੰਨ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਬਾਪ ਨੂੰ। ਤੇ ਮਾਰ ਕੇ ਤੇ ਫੇਰ ਇਹ ਆਰਾਮ ਨਾਲ ਘਰ ਚ ਤੁਰਦਾ ਫਿਰਦਾ ਰਿਹਾ, ਤੇ ਇਹਦੀ ਮਾਂ ਨੇ ਖਾਕਾ ਕੁੱਕਾ ਸੁਣਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਭੇਜ ਦੇ ਗੋਲੀ ਮਾਰਤੀ ਤੇ ਮੈਂ ਉਹਨੂੰ ਮਾਰ ਦਿੱਤਾ। ਫਿਰ 3 ਵਜੇ ਜਿਹੜੀ ਆ ਉਹ ਪੁਲਿਸ ਆਈ ਉੱਥੇ, ਤੇ ਉਹਨਾਂ ਨੇ ਆ ਕੇ ਦੇਖਿਆ, ਇਹ 3:20 ਤੜਕੇ ਦੀ ਗੱਲ ਆ, ਤੇ ਉਹਨਾਂ ਨੇ ਫਿਰ ਉਹਨੂੰ ਅਰੈਸਟ ਕਰ ਲਿਆ। ਤਾਂ ਹੁਣ ਉਹਦੇ ਉੱਤੇ ਕੇਸ ਆ ਜਿਹੜਾ ਕਾਕ ਸਾਹਿਬ ਜੀ ਚੱਲੂਗਾ। ਤੇ ਦੇਖੋ ਇਹ ਜਿਹੜਾ ਸੈੱਲ ਫੋਨ ਵੀ ਆ, ਇਹ ਗੇਮਾਂ ਨਿਨਟੈਂਡੋ ਯੇ ਵੋ ਰੱਬ ਰਾਏ ਖਾਕ ਸਾਹਿਬ ਜੀ ਪਸਾਦ ਦੀਆਂ ਜਿਹੜਾ ਆ, ਇਹ ਸਮਾਜ ਨੂੰ ਖਾਕ ਸਾਹਿਬ ਜੀ ਪਿੱਛੇ ਬਹੁਤ ਟਾਈਮ ਇਹਨਾਂ ਦੇ ਉੱਤੇ ਖਰਾਬ ਹੁੰਦਾ। ਮੈਂ ਦੇਖਿਆ ਸਿਆਣੇ ਸਿਆਣੇ ਬੰਦੇ ਜਿਹੜੇ 45-50 ਸਾਲ ਦੇ ਉਹ ਵੀ ਇਹਨੂੰ ਛੱਡਦੇ ਨੀ, ਪਤਾ ਨੀ ਇਹਦੇ ਕੀ ਮਤਲਬ ਉਹਨਾਂ ਨੂੰ ਲੱਭ ਰਿਹਾ ਐਵੇਂ ਉਹ ਮੈਂ ਇੰਨੇ ਸਕੋਰ ਕਰਤੇ ਯਾਰ, ਕੋਈ ਕੰਮ ਕਾਰ ਕਰ ਲਓ, ਕੋਈ ਕਿਤਾਬ ਪੜ੍ਹ ਲਓ, ਕੋਈ ਸਾਇੰਸ ਪੜ੍ਹ ਲਓ, ਕਿਸੇ ਪਾਸੇ ਨੂੰ ਹੋਰ ਨੂੰ ਤਰੱਕੀ ਕਰ ਲਓ, ਕਿਉਂ ਆਪਣਾ ਵਕਤ ਖਰਾਬ ਕਰਦੇ ਆ ਤੇ ਦੁਨੀਆਂ ਨੂੰ ਵਿਅਰਥ ਵਿੱਚ ਸੋਨੇ।
1: ਬਿਲਕੁਲ।
0: ਤੇ ਇਹਨਾਂ ਦੇ ਉੱਤੇ ਵੀ ਰੱਖ ਲਾ ਵੀ ਜਿੱਦਾਂ ਦੇਖੋ ਜਿਹੜੀ ਗੰਨ ਆ, ਜੇ ਮਾਂ ਪੇ ਦੀ ਉਹ ਗੰਨ ਲੈ ਕੇ ਤਾਂ ਬੱਚਾ ਮਾਰ ਦਿੰਦਾ, ਉਹਦੇ ਤੇ ਤਾਂ ਉਹ ਕਰ ਦਿੰਦੇ ਆ ਨਾ ਵੀ ਤੂੰ ਤੇਰੀ ਜ਼ਿੰਮੇਵਾਰੀ ਸੀ ਤੂੰ ਗੰਨ ਸਾਂਭ ਕੇ ਕਿਉਂ ਨੀ ਰੱਖੀ, ਔਰ ਇਸ ਲੜਕੇ ਦੇ ਤਾਂ ਪੂਰੀ ਸਾਂਭ ਕੇ ਰੱਖੀ ਹੋਈ ਸੀ ਅਲਮਾਰੀ ਦੇ, ਜਿੰਦਾ ਲਾਇਆ ਹੋਇਆ ਸੀ, ਲੋਕ ਲਾਇਆ ਹੋਇਆ ਸੀ, ਫੇਰ ਵੀ ਹੋ ਗਿਆ। ਪਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਗੇਮਾਂ ਬਣਾਉਂਦੇ ਆ ਜਿਹਦੇ ਤੇ ਉਹ ਬੱਚੇ ਹਟ ਹੀ ਨੀ ਸਕਦੇ, ਉਹ ਐਡਿਕਸ਼ਨ ਇਸ ਕਿਸਮ ਦੀ ਹੈ ਵੀ ਜਿੱਦਾਂ ਨਸ਼ੇ ਤੇ ਲੱਗ ਜਾਂਦਾ, ਉਹੀ ਗੱਲ ਹੈ ਬਾਕੀ।
1: ਚੀਮਾ ਸਾਹਿਬ ਚੀਮਾ ਦਾ ਇੱਕ ਹੋਰ ਵੀ ਗੇਮ ਆਈ ਸੀ ਜਿਹੜੀ ਹੁਣ ਬੰਦ ਹੋਈ ਚਾਈਨਾ ਦੀ ਸੀ ਕਿੱਥੇ ਦੀ, ਉਹਦੇ ਵਿੱਚ ਉਹ ਇੱਥੋਂ ਤੱਕ ਅਕਸਾ ਦਿੰਦੇ ਸੀ ਬੰਦੇ ਨੂੰ, ਬੱਚਿਆਂ ਨੂੰ, ਕਿ ਤੂੰ ਖੁਦਕਸ਼ੀ ਕਰ ਲੈ, ਬਹੁਤ ਖੁਦਕੁਸ਼ੀਆਂ ਹੋਈਆਂ, ਉਹ ਮੁਸੀਬਤ ਹੋਈ ਹੈ। ਦੇਖੋ ਗੱਲ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਨਾ, ਇਹਦੇ ਵਿੱਚ ਉਹਨੂੰ ਪਤਾ ਨੀ ਕੀ ਕੀ ਸੁਪਨੇ ਦਿਖਾਏ, ਇਹ ਤਾਂ ਬਸ ਇੱਥੇ ਚਲ ਗਿਆ, ਹੁਣ ਤੂੰ ਇੱਥੇ ਚਲ ਜਾਣਾ, ਹੁਣ ਤੂੰ ਬਸ ਇਹ ਕਰ ਲੈ,
0: ਬਸ ਉਹ ਸਾਰਾ ਕੁਝ ਹੈ ਜਿਹੜਾ ਜਿਹੜੀ ਮਾਇੰਡ ਦੇ ਆਪਣਾ ਦਿਮਾਗ ਹੁੰਦਾ ਉਹਦੀ ਮੈਨੀਪੂਲੇਸ਼ਨ ਕਰਕੇ ਤੁਹਾਨੂੰ ਉਧਰ ਨੂੰ ਸਟੋਰ ਦਿੱਤਾ ਜਾਂਦਾ, ਤੁਸੀਂ ਆਪਣੇ ਆਪ ਨੂੰ ਵੀ ਮਾਰਨ ਦੇ ਜਿਹੜਾ ਉਹ ਡਰਦੇ ਨੀ ਹੈਗੇ।
1: ਬਿਲਕੁਲ।
0: ਤੇ ਇਹ ਸੀਗੀ ਇਹਦੀ ਗੱਲਬਾਤ ਕਾਕ ਸਾਹਿਬ ਜੀ। ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਟਰੰਪ ਸਾਹਿਬ, ਕਾਕ ਸਾਹਿਬ ਜੀ ਮੈਂ ਕਈ ਵਾਰੀ ਸੋਚਦਾ ਆਪਾਂ ਟਰੰਪ ਸਾਹਿਬ ਨੂੰ ਕਹਿ ਦਿੰਦੇ ਹਾਂ ਵੀ ਉਹ ਬਹੁਤ ਵਧੀਆ ਬੰਦੇ ਨੀਗੇ, ਪਰ ਜੇ ਕਾਕ ਸਾਹਿਬ ਜੀ ਮੈਂ ਹੋਰ ਪਾਸੇ ਸੋਚਦਾ ਸੀਗਾ, ਜੇ ਜਿਹੜੀ ਰਾਜਨੀਤਿਕ ਪੱਖ ਆ ਜੇ ਉਹਦੇ ਉਸ ਪੱਖ ਤੋਂ ਲਈਏ ਫਿਰ ਤਾਂ ਇਹ ਬਹੁਤ ਵਧੀਆ ਬੰਦਾ, ਰਾਜਨੀਤੀ ਦੇ ਵਿੱਚ ਤਾਂ ਹੁੰਦਾ ਹੀ ਝੂਠਾ।
1: ਮੈਂ ਦੋ ਗੱਲਾਂ ਚੀਮਾ ਸਾਹਿਬ ਦੇਖਦਾ ਹੁੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਬੜੀ ਨਫ਼ਰਤ ਕਰਦੇ ਆ, ਭਾਵਾਂ ਉਹ ਕਿਸੇ ਤਰੀਕੇ ਨਾਲ ਵੀ ਇਲੈਕਸ਼ਨ ਜਿੱਤਦੇ ਆ, ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਜੋ ਕੁਛ ਵੀ ਆ, ਪਰ ਜਿੱਥੇ ਤੱਕ ਉਹ ਕੰਟਰੀ ਨੂੰ ਲੈ ਗਿਆ ਇਹਨੂੰ ਲੋਕੀ ਸਾਡੇ ਨਾਲ ਵੀ ਸਵਾਲ ਕਰਨਗੇ ਤੁਸੀਂ ਜਿਹੜਾ ਉਹਦੀ ਸਪੋਰਟ ਕਰਦੇ, ਮੈਂ ਕਦੀ ਵੀ ਨਹੀਂ ਕੀਤੀ ਅੱਜ ਤੱਕ, ਪਹਿਲੀ ਵਾਰੀ ਕਹਿ ਰਿਹਾ ਕਿ ਮੋਦੀ ਸਾਹਿਬ ਇਸ ਵੇਲੇ ਤੀਜੀ ਬਿਗ ਇਕਾਨਮੀ ਦੇ ਹੋ ਗਿਆ ਇੰਡੀਆ, ਔਰ ਹਰ ਗੱਲੋਂ ਜਿਹੜਾ ਇੰਡੀਆ ਉਹ ਬਹੁਤ ਜ਼ਿਆਦਾ ਤਰੱਕੀ ਦੀ। ਦੇਖੋ ਅਮਰੀਕਾ ਨੇ ਕੀ ਕੀਤਾ ਕਿ 90 ਕੰਟਰੀਆਂ ਨੂੰ ਜਿਹੜਾ ਬੈਨ ਕਰ ਦਿੱਤਾ ਜਿਹਦੇ ਵਿੱਚ ਪਾਕਿਸਤਾਨ ਵੀ ਹੈ, ਇੰਡੀਆ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹਨੂੰ ਪਤਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਇਕਾਨਮੀ ਇਸ ਵੇਲੇ ਜੇ ਗਰੋ ਹੋ ਰਹੀ ਹੈ ਤਾਂ ਇੰਡੀਆ ਹੋ ਰਿਹਾ। ਤੇ ਟਰੰਪ ਸਾਹਿਬ ਦੇ ਵੀ ਕਈ ਕੰਮ ਐਸੇ ਹੈਗੇ ਆ ਜਿਹਦੇ ਤੇ ਅਸੀਂ ਸਲਾਂਘਾ ਵੀ ਕਰ ਸਕਦੇ ਆ, ਪਰ ਬਹੁਤੇ ਕੰਮ ਜਿਹੜੇ ਨਾ ਇਹ ਜ਼ਿਆਦਾ ਜਿਹੜਾ ਕੰਮ ਹੋਇਆ ਨਾ, ਬਾਕੀ ਦੇਖੋ ਟੈਰਿਫ ਲਾਉਣਾ ਇਹ ਕਰਨਾ ਉਹ ਆਪਣੀ ਸਾਡੀ ਅਮਰੀਕਾ ਦੀ ਆਪਣੀ ਰਿਸਪੋਂਸੀਬਿਲਟੀ ਹੈ, ਅਸੀਂ ਕਿਹੜੇ ਤਰੀਕੇ ਨਾਲ ਇਹਨਾਂ ਸਮਾਨ ਬੰਦ ਕਰਨਾ, ਪਰ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਚੀਜ਼ਾਂ ਹੋਈਆਂ ਨਾ, ਜਾਂ ਗੋਲੀ ਮਾਰ ਦਿਓ ਉਹ ਫੜ ਲਓ ਇਹਨੂੰ ਫੜ ਲਿਆ, ਇਹਦੇ ਵਿੱਚ ਲੋਕ ਜਿਹੜੇ ਨਾ ਉਹਨਾਂ ਤੋਂ ਦੁਖੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ, ਦੇਖੋ ਦੋਨਾਂ ਪੱਖਿਆਂ ਤੋਂ ਜੇ ਆਪਾਂ ਸੋਚਦੇ ਆ ਤਾਂ ਫਿਰ ਇਹ ਆਪਣੇ ਵਾਸਤੇ ਤਾਂ ਚੰਗਾ ਹੀ ਆ, ਕਹਿਣ ਦਾ ਮਤਲਬ ਜਿਹਨਾਂ ਦਾ ਮੁਲਕ ਹੈ ਉਹਨਾਂ ਵਾਸਤੇ ਤਾਂ
1: ਬਿਲਕੁਲ
0: ਮਤਲਬ ਚੰਗਾ ਹੀ ਆ, ਪਰ ਦੂਸਰੇ ਪਾਸੇ ਜਿਹੜੇ ਲੋਕ ਹੁਣ ਥੱਲੇ ਵਾਲੇ ਆ ਉਹਨਾਂ ਨੂੰ ਕਾਕ ਸਾਹਿਬ ਜੀ ਜਿਹੜੀ ਮਹਿੰਗਾਈ ਬਹੁਤ ਹੋ ਗਈ ਆ, ਉਹ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਇਹਦੇ ਨਾਲ ਪਹੁੰਚ ਰਿਹਾ ਹੈ ਕੁਛ ਨੀਤੀਆਂ ਜਿਹੜੀਆਂ, ਕਿਉਂਕਿ ਜਦੋਂ ਟੈਰਿਫ ਲਾਉਂਦੇ ਆ ਚਲੋ ਬਾਹਰੋਂ ਮਾਲ ਤਾਂ ਆਉਣਾ ਘੱਟਦਾ ਜ਼ਰੂਰ, ਪਰ ਕਾਕ ਸਾਹਿਬ ਜੀ ਜਿਹੜੇ ਕੰਜ਼ੂਮਰ ਆ ਜਿਹੜੇ ਪਰਜਾ ਆ ਉਹਨਾਂ ਨੂੰ ਮਹਿੰਗਾਈ ਆ ਜਿਹੜੀ ਉਹਦੇ ਨਾਲ ਹੁਣ ਜਿਹੜਾ ਲੋਕਾਂ ਦੀਆਂ ਚੀਕਾਂ ਜਿਹਨੂੰ ਕਹਿੰਦੇ ਹੁੰਦੇ ਨਿਕਲੀਆਂ ਪਈਆਂ ਕਾਕ ਸਾਹਿਬ ਜੀ ਇਸ ਦੇਸ਼ ਦੇ ਵਿੱਚ।
1: ਬਿਲਕੁਲ।
0: ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਕਾਕ ਸਾਹਿਬ ਜੀ ਉਹ ਇਹ ਆ ਕਿ ਟਰੰਪ ਸਾਹਿਬ ਨੇ ਜਿਹੜਾ ਤੁਸੀਂ ਮੇਰਾ ਖਿਆਲ ਆ ਦੋ ਦਿਨ ਸ਼ਾਇਦ ਖਬਰ ਘੱਟ ਦੇਖੀ ਹੋਣੀ ਆ, ਅੱਬਲ ਤਾਂ ਤੁਸੀਂ ਦੇਖਦੇ ਰਹਿੰਦੇ ਆ ਸਾਰਾ ਦਿਨ ਉਹ ਫੋਨ ਤੇ ਤੁਹਾਡੇ ਕੋਲ ਹੁੰਦਾ, ਪਰ ਜਿਹੜੇ ਯੂਰੋਪੀਅਨ ਕੰਟਰੀ ਆ ਕਾਕ ਸਾਹਿਬ ਜੀ ਹੁਣ ਜਿਹੜਾ ਟਰੰਪ ਸਾਹਿਬ ਨੇ ਉਹਨੂੰ ਗ੍ਰੀਨਲੈਂਡ ਨੂੰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਗ੍ਰੀਨਲੈਂਡ ਆ ਜਿਹੜਾ ਉਹ ਲੈਣਾ ਹੀ ਲੈਣਾ, ਚਾਹੇ ਮੈਂ ਜ਼ੋਰ ਨਾਲ ਲੈ ਲਵਾਂ, ਜੁੱਤੀ ਨਾਲ ਲੈ ਲਵਾਂ, ਤੇ ਚਾਹੇ ਮੈਂ ਸ਼ਾਂਤੀ ਦੇ ਨਾਲ ਲੈ ਲਵਾਂ, ਤੇ ਉਹ ਮੈਂ
1: ਪੈਸਿਆਂ ਦੀ ਵੀ ਆਫਰ ਕੀਤੀ ਹੈ ਕਿ ਪੈਸੇ ਲੈ ਲਓ।
0: ਹਾਂਜੀ ਹਾਂਜੀ, ਖਰੀਦਣ ਦੀ ਵੀ ਉਹਨੇ ਗੱਲ ਕਹੀ ਆ। ਉਹਦੇ ਵਿੱਚ ਹੁਣ ਕੀ ਹੋਇਆ ਕਾਕ ਸਾਹਿਬ ਜੀ, ਟਰੰਪ ਸਾਹਿਬ ਨੇ ਉਹਨਾਂ ਯੂਰੋਪੀਅਨ ਦੇਸ਼ਾਂ ਉਪਰ 10% ਟੈਰਿਫ ਆ ਜਿਹੜੀ ਉਹ ਲਗਾਉਣ ਦੀ ਜਿਹੜੀ ਆ ਉਹ ਕਹਿਤਾ ਕਿ ਜਿਹੜੇ ਦੇਸ਼ਾਂ ਨੇ ਜਿਨ੍ਹਾਂ ਦੇ ਵਿੱਚ 7-8 ਕੰਟਰੀ ਆਉਂਦੇ ਆ, ਆਪਾਂ ਅੱਗੇ ਜਾ ਕੇ ਨਾਮ ਵੀ ਦੱਸਦੇ ਉਹਨਾਂ ਦੇ, ਉਹ ਕਹਿੰਦੇ ਆ ਭਾਈ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਮੈਨੂੰ ਰੋਕਣ ਦੇ ਵਿੱਚ ਅੜਚਣ ਪਾਈ ਆ ਜਿਨ੍ਹਾਂ ਨੇ ਕਿ ਮੈਂ ਗ੍ਰੀਨਲੈਂਡ ਖਰੀਦਣਾ ਆ, ਉਹਨਾਂ ਦੇ ਵਿੱਚੋਂ ਜਿਹੜੇ ਦੇਸ਼ ਆ ਯੂਕੇ, ਜਰਮਨੀ, ਫਰਾਂਸ, ਨਾਰਵੇ, ਸਵੀਡਨ, ਫਿਨਲੈਂਡ ਤੇ ਨੀਦਰਲੈਂਡ ਆ ਜਿਹੜੇ, ਇਹਨਾਂ ਦੇ ਉੱਤੇ ਉਹਨੇ ਕਹਿਤਾ ਕਿ ਮੈਂ ਜਿਹੜਾ 10% ਆ ਤੁਹਾਡੇ ਉੱਤੇ ਉਹ ਜਿਹੜਾ ਟੈਰਿਫ ਆ ਉਹ ਲਾ ਦੇਣਾ, ਕਿਉਂਕਿ ਤੁਸੀਂ ਇਹਦੇ ਵਿੱਚ ਅੜਿੱਕਾ ਪਾ ਰਹੇ ਆ ਕਿ ਮੈਂ ਗ੍ਰੀਨਲੈਂਡ ਨਾ ਖਰੀਦ ਸਕਾਂ। ਤੇ ਇਹਦੇ ਉੱਤੇ ਕਾਕ ਸਾਹਿਬ ਜੀ ਟਰੰਪ ਨੇ ਟਰੁੱਥ ਸੋਸ਼ਲ ਆ ਜਿਹੜੀ ਉਹਦਾ ਉਹ ਆਪਣਾ ਮੀਡੀਆ, ਦੇਖੋ ਜਿਹੜਾ ਪੈਸਾ ਆ ਕਾਕ ਸਾਹਿਬ ਜੀ ਇਹ ਬੜੀ ਸ਼ੈ ਆ, ਦੇਖੋ ਉਹਨਾਂ ਨੇ ਜਦੋਂ ਅੱਗੇ ਟਰੰਪ ਪ੍ਰੈਜੀਡੈਂਟ ਸੀਗਾ ਬੈਨ ਕਰ ਦਿੱਤਾ ਸੀਗਾ ਇਹਦੇ ਤੋਂ, ਇਹਨੇ ਆਪਣਾ ਉਹ ਜਿਹੜਾ ਨਵਾਂ ਹੀ ਉਹ ਜਿਹੜਾ ਆਪਣਾ ਪਲੇਟਫਾਰਮ ਜਿਹੜਾ ਸੀਗਾ ਉਹ ਬਣਾ ਲਿਆ, ਤੇ ਉਹਦੇ ਉੱਤੇ ਹੁਣ ਇਹਨੂੰ ਰੋਕਣ ਵਾਲਾ ਕੋਈ ਨੀ, ਜੋ ਮਰਜ਼ੀ ਉਹਦੇ ਉੱਤੇ ਲਿਖੀ ਜਾ ਸਕਦਾ ਆ ਤੇ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਜਿਹੜਾ ਹੈਗਾ ਉਹਦੇ ਉਪਰ ਫਿਰ ਖੱਕ ਸਾਹਿਬ ਜੀ ਇਥੋਂ ਤੱਕ ਕਹਿਤਾ ਕਿ ਡੈਨਮਾਰਕ ਗ੍ਰੀਨਲੈਂਡ ਤਿਆਗਣ ਦਾ ਸਮਾਂ ਆ ਗਿਆ ਕਿ ਡੈਨਮਾਰਕ ਉਹਨੂੰ ਤਿਆਗ ਦੇਵੇ ਤੇ ਮੈਂ ਉਹ ਸਾਂਭ ਲਵਾਂ।
1: ਚੀਮਾ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਕੁਐਸਚਨ ਹੀ ਹੈ ਜੇ ਗ੍ਰੀਨਲੈਂਡ ਜਿਹੜਾ ਹੈਗਾ ਅਮਰੀਕਾ ਲੈ ਲੈਂਦਾ ਜਾਂ ਉਹਦੇ ਵਿਚ ਜਿਹੜੀਆਂ ਕੰਟਰੀਆਂ ਲਾਗੇ ਲਾਗੇ ਉਹਨਾਂ ਦੇ ਗ੍ਰੀਨਲੈਂਡ ਦੇ ਲਾਗੇ ਰਹਿੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਉਹਦਾ ਕਹਿਣ ਦਾ ਟਰੰਪ ਦਾ ਮਤਲਬ ਇਹੀ ਆ ਕਿ ਵੀ ਉਥੇ ਚਾਈਨਾ ਤੇ ਜਾਂ ਹੋਰ ਰਸ਼ੀਆ ਜਿਹੜਾ ਉਹ ਅਟੈਕ ਕਰੇ ਤੇ ਉਹਨੂੰ ਅਸੀਂ ਰੋਕਣ ਦੇ ਸਮਰਥ ਹੋਈਏ ਕਿਉਂਕਿ ਆਰਮੀ ਥੋੜੀ ਜਿਹੀ ਬੈਠੀ ਵੀ ਹੈ ਅਮਰੀਕਾ ਦੀ।
0: 150 ਬੰਦਾ ਇਹਨਾਂ ਦਾ ਹੈਗਾ ਉਹ ਬੇਸਿਕਲੀ ਉਥੇ ਖੱਤ ਸਾਹਿਬ ਜੀ ਜਿਹੜੇ ਆ ਉਹ ਮੋਨੀਟਰਿੰਗ ਕਰਦੇ ਆ ਉਥੇ।
1: ਹਾਂ ਪਰ ਕੱਲ ਨੂੰ ਜੇ ਅਟੈਕ ਕਰੇ ਇਹਨਾਂ ਦੇ ਉਪਰ ਰਸ਼ੀਆ ਉਧਰਲੇ ਬੰਨੇ ਹੋ ਯੂਰਪ ਦੇ।
0: ਹਾਂਜੀ ਹਾਂਜੀ ਉਥੋਂ ਦੇਖਾਂਗੇ ਨਾ ਵੀ ਕਿਧਰੋਂ ਮਿਸਲਾਂ ਜਾਂ ਕੀ ਕੁਛ ਆ ਰਿਹਾ ਮਸਲਾ ਇਸ ਗੱਲ ਦਾ ਆ।
1: ਬਿਲਕੁਲ ਪਰ ਉਹਦੇ ਲਈ ਜੇ ਅਮਰੀਕਾ ਉੱਥੇ ਜਾ ਕੇ ਬਹਿ ਜਾਂਦਾ ਤੇ ਉਹਦੇ ਲਈ ਉਹਨਾਂ ਦੀ ਹੈਲਪ ਨਹੀਂ ਹੋ ਜਾਂਦੀ ਉਹਨਾਂ ਮੁਲਕਾਂ ਦੀ?
0: ਹੋ ਵੀ ਜਾਂਦੀ ਆ ਪਰ ਕੋਈ ਨੀ ਚਾਹੁੰਦਾ ਖੱਕ ਸਾਹਿਬ ਜੀ ਸਾਨੂੰ ਪਤਾ ਵੀ ਹਰੇਕ ਕਹਿੰਦਾ ਭਗਤ ਸਿੰਘ ਜਿਹੜਾ ਆ ਉਹ ਕਿਸੇ ਹੋਰ ਦੇ ਘਰ ਜੰਮੇ ਸਾਡੇ ਘਰ ਨਾ
1: ਜੰਮੇ। ਇਹ ਵੀ ਗੱਲ ਸਹੀ ਹੈ
0: ਤੇ ਹੁਣ ਖੱਕ ਸਾਹਿਬ ਜੀ ਇਹ ਖੋਹ ਆ ਜਿਹੜਾ ਵਿੱਚ ਨਾ ਅਸਲੀ ਮੁੱਦਾ ਕੀ ਆ ਅਸਲੀ ਮੁੱਦਾ ਇਹ ਆ ਖੱਕ ਸਾਹਿਬ ਜੀ ਇਹ ਜਿਹੜੀ ਕੰਟਰੀ ਆ ਇਹ ਲੌਂਗ ਟਰਮ ਸੋਚਦੇ ਆ ਇਹ ਖੋਜਾਂ ਤੇ ਖੋਜਾਂ ਕਰਦੇ ਰਹਿੰਦੇ ਆ। ਹੁਣ ਜਿਹੜਾ ਮਸਲਾ ਹੈ ਖੱਕ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਰੂਸ ਹੈਗਾ ਨਾ ਉਹ ਬਹੁਤ ਵੱਡਾ ਕੰਟਰੀ ਆ ਤੁਹਾਨੂੰ ਪਤਾ ਔਰ ਉਥੋਂ ਜਿਹੜਾ ਬਾਹਰ ਨੂੰ ਮਾਲ ਜਾਂਦਾ ਜਾਂ ਆਉਂਦਾ ਆ ਰੂਸ ਦੇ ਵਿੱਚੋਂ ਉਹ ਮੈਜੋਰਿਟੀ ਜਿਹੜਾ ਬਹੁ ਗਿਣਤੀ ਦਾ ਮਾਲ ਆ ਜਿਹੜਾ ਉਹ ਆਉਂਦਾ ਉਧਰੋਂ ਜਿਹੜਾ ਇੰਡੀਅਨ ਓਸ਼ਨ ਦੇ ਵਿਚੋਂ ਲੰਘ ਕੇ ਜਿਹੜਾ ਆਪਾਂ ਹਿੰਦ ਮਹਾਸਾਗਰ ਕਹਿੰਦੇ ਆ ਉਹਦੇ ਵਿਚ ਦੀ ਲੰਘ ਕੇ ਜਿਹੜਾ ਲਾਲ ਸਾਗਰ ਆ ਜਿਹਨੂੰ ਰੈੱਡ ਸੀ ਕਹਿੰਦੇ ਉਹਦੇ ਵਿਚ ਦੀ ਲੰਘ ਕੇ ਨਹਿਰ ਸਵੇਜ ਦੇ ਵਿਚ ਦੀ ਲੰਘ ਕੇ ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿਚ ਵੜਦਾ ਤੇ ਉਥੋਂ ਫਿਰ ਉਹ ਬਲੈਕ ਸੀ ਦੇ ਵਿਚ ਵੀ ਵੜ ਕੇ ਤਾਂ ਰੂਸ ਨੂੰ ਜਾਂਦਾ ਇਹੀ ਰੂਟ ਆ ਜਿਹੜਾ ਉਹਦਾ ਵਾਪਸ ਜਾਣ ਦਾ ਆ ਤੇ ਦੂਸਰਾ ਜਿਹੜਾ ਯੂਰੋਪੀਅਨ ਕੰਟਰੀਆਂ ਨੂੰ ਆਉਂਦਾ ਉਹ ਬਲੈਕ ਸੀ ਤੋਂ ਜਿਹੜੀ ਆ ਉਹ ਬੋਸਫੋਰਸ ਕਨਾਲ ਹੈਗੀ ਉਹਦੇ ਵਿਚ ਦੀ ਲੰਘ ਕੇ ਮੈਡੀਟਰੇਨੀਅਨ ਦੇ ਵਿਚ ਵੜ ਕੇ ਤੇ ਇਧਰ ਫਿਰ ਸਪੇਨ ਪੁਰਤਗਾਲ ਦੇ ਨਾਲ ਦੀ ਉਹ ਇਧਰ ਨੂੰ ਜਾਂਦਾ ਆ। ਹੁਣ ਖਾਤਾ ਜੀ ਜਿਹੜੀ ਅਗਲੀ ਗੱਲ ਆ ਇਹ ਆ ਕਿ ਜਿਹੜਾ ਨਾਰਥ ਪੋਲ ਆ ਨਾ ਰਸ਼ੀਆ ਦੇ ਉੱਪਰਲਾ ਪਾਸਾ ਨਾਰਵੇ ਸਵੀਡਨ ਉੱਧਰਲਾ ਪਾਸਾ ਜਿਹੜਾ ਉੱਪਰਲਾ ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਬਰਫ਼ ਹੌਲੀ ਹੌਲੀ ਪਗੜ ਰਹੀ ਆ ਤੇ ਉੱਥੋਂ ਦੀ ਜਿਹੜਾ ਸਮਾਨ ਆ ਉਹ ਜਾਣਾ ਯੂਰਪ ਤੋਂ ਚੀਨ ਨੂੰ ਜਾਣਾ ਉੱਪਰ ਦੀ ਉੱਧਰ ਦੀ ਸਿੱਧਾ ਨੇੜੇ ਦੀ ਰਾਹ ਆ।
1: ਅੱਛਾ
0: ਉਹ ਰਾਹ ਦੇ ਵਿੱਚ ਹੁਣ ਸ਼ਿਪ ਚੱਲਣੇ ਆ ਅੱਗੇ ਉਹ ਸ਼ਿਪ ਚੱਲਣੇ ਉਹਨਾਂ ਦਾ ਜਿਹੜਾ ਕੰਟਰੋਲ ਆ ਰੌਲਾ ਅਸਲ ਦੇ ਵਿੱਚ ਉਸ ਗੱਲ ਦਾ ਆ ਕਿਉਂਕਿ ਉਹਨਾਂ ਨੂੰ ਸਸਤਾ ਪੈਣਾ ਨਾ ਉੱਧਰ ਦੀ ਜਾਣਾ।
1: ਬਿਲਕੁਲ ਟਾਈਮ ਲੱਗਦਾ।
0: ਹਾਂਜੀ ਉਹ ਫਿਰ ਜਿਹੜਾ ਉੱਥੇ ਕੰਟਰੋਲ ਹੋਊਗਾ ਜਿੱਦਾਂ ਨਹਿਰ ਪਨਾਮਾ ਜਾਂ ਨਹਿਰ ਸਵੇਜ ਆ ਉਹਦੇ ਵਿੱਚ ਸ਼ਿਪ ਨਾ ਉਹਨਾਂ ਤੋਂ ਫੀਸ ਵੀ ਲੈਂਦੇ ਆ ਨਾ ਉਹ
1: ਨਹਿਰ ਪਿੱਛੇ ਥੋੜੀ ਜਿਹੀ ਗੱਲ ਮੈਂ ਵੀ ਬੋਲ ਨਹਿਰ ਪਨਾਮਾ ਦੀ ਜਿਹੜੀ ਗੱਲ ਪਿੱਛੇ ਚੱਲਦੀ ਸੀ ਕਿ ਅਸੀਂ ਇਹ ਲੈ ਲੈਣਾ ਉਹ ਉੱਥੇ ਦਾ ਉੱਥੇ ਰਹਿ ਗਿਆ ਜਾਂ ਉਹਦਾ ਕੁਝ ਹੋਇਆ?
0: ਉੱਥੇ ਦਾ ਉੱਥੇ ਰਹਿ ਗਿਆ ਜੀ। ਹਾਂਜੀ ਉਹਦਾ ਹੋਇਆ ਬੜੇ
1: ਅਜੇ ਟਰੰਪ ਸਾਹਿਬ ਨੇ ਉਹਦੇ ਬਾਰੇ ਨਹੀਂ ਗੱਲ ਕੀਤੀ ਹੋ ਸਕਦਾ ਇਧਰ ਨਿਬੇੜ ਕੇ ਗ੍ਰੀਨਲੈਂਡ ਦਾ ਫਿਰ।
0: ਹਾਂਜੀ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਹੈ। ਸੋ ਅਸਲੀ ਰੌਲਾ ਜਿਹੜਾ ਉਸ ਏਰੀਏ ਦਾ ਉੱਥੇ ਉਹ ਮੋਨੀਟਰਿੰਗ ਕਰਨ ਦਾ ਤਾਂ ਕਿ ਉਧਰ ਰੂਸ ਆ ਜਿਹੜਾ ਉਹ ਵੀ ਸ਼ਿਪ ਸ਼ੁਪ ਆਪਣੇ ਲੈ ਕੇ ਉੱਧਰ ਹੀ ਲੰਘਣ ਲੱਗ ਪਿਆ ਨਾ ਤੇ ਅਸਲੀ ਗੱਲ ਆ ਜਿਹੜੀ ਉਹਦੇ ਪਿੱਛੇ ਇਹ ਮਾਮਲਾ ਆ ਜਿਹੜਾ ਇਸ ਕਰਕੇ ਉਹ ਉੱਥੇ ਜਾ ਕੇ ਆਪਣਾ ਅੱਡਾ ਜਿਹੜਾ ਬੇਸ ਆ ਉਹ ਬਣਾਉਣਾ ਚਾਹੁੰਦਾ ਆ ਅਮਰੀਕਾ ਤੇ ਪਰ ਅਸਲ ਦੇ ਵਿੱਚ ਉਹ ਅੱਡਾ ਬੇਸ ਤਾਂ ਉਹਦਾ ਪਹਿਲਾਂ ਹੈਗਾ ਪਰ ਉਹ ਆਪਣਾ ਜਿਹੜਾ ਆ ਉਹਨੂੰ ਕਹਿੰਦਾ ਵੀ ਮੇਰਾ ਆ ਮੈਨੂੰ ਹੀ ਮਿਲਣਾ ਚਾਹੀਦਾ ਆ ਤੇ ਇਸ ਕਰਕੇ ਉਹਨੇ ਹੁਣ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਵਿਚਾਰਾ ਨਿਕਲ ਜਾ ਤਾਂ ਐਵੇਂ ਕੰਟਰੀ ਉਹ ਤਾਂ ਉਹ ਜਿਹੜੀ ਗ੍ਰੀਨਲੈਂਡ ਹੈਗੀ ਉਹਦਾ ਮੇਰਾ ਖਿਆਲ ਆ 50 ਕਿੱਸਾ ਮਸੀਹ ਹੋਣਾ ਨਿੱਕਾ ਜਿਹਾ ਹੈਗਾ ਤੇ ਉਹਨੂੰ ਇਹ ਟਰੰਪ ਸਾਹਿਬ ਡਰਾ ਧਮਕਾ ਕੇ ਉਹ ਲੈਂਦੇ ਆ ਪਰ ਹੁਣ ਜਿਹੜੇ ਉਹ ਕੰਟਰੀ ਆ ਯੂਰੋਪੀਅਨ ਉਹ ਕਹਿੰਦੇ ਨਹੀਂ ਬਾਈ ਏਡੀ ਸੌਖੀ ਗੱਲ ਨੀ ਇਹ ਤੇ ਅਸੀਂ
1: ਉਹਦੇ ਵਿੱਚ ਜਰਮਨ ਫਰਾਂਸ ਵੀ ਹੈਗਾ ਜੀ।
0: ਬਿਲਕੁਲ ਜੀ ਉਹਦੇ ਵਿੱਚ ਆ ਕੰਟਰੀ ਆਪਾਂ ਜਿਹੜੇ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਜਿਹੜੇ ਇਹ ਕੰਟਰੀ ਹੈਗੇ ਆ ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਉਹਨਾਂ ਨੇ ਆਲਰੇਡੀ ਜਦੋਂ ਉਦਣ ਦੀ ਗੱਲ ਹੋਈ ਆ ਨਾ ਜਿੱਦਣ ਅਸਲ ਦੇ ਵਿਚ ਜਿੱਦਣ ਟਰੰਪ ਨੇ ਮਜ਼ਦੂਰੋਂ ਨੂੰ ਫੜ ਕੇ ਲਿਆਂਦਾ ਨਾ ਉਸੇ ਵੇਲੇ ਉਹਨੇ ਤਿਆਰੀ ਕਰ ਲਈ ਸੀਗੀ ਤੇ ਉਹਨਾਂ ਨੇ ਆਪਣੇ ਥੋੜੇ ਥੋੜੇ ਫੌਜੀ ਉੱਥੇ ਭੇਜ ਵੀ ਦਿੱਤੇ ਆ ਗ੍ਰੀਨਲੈਂਡ ਦੇ ਵਿਚ ਆਲਰੇਡੀ।
1: ਅੱਛਾ ਜੀ
0: ਜਿਨ੍ਹਾਂ ਨੇ ਉੱਥੇ ਜਾ ਕੇ ਉਥੋਂ ਦੀ ਜਿਹੜੀ ਨਿੱਕੀ ਮੋਟੀ ਫੌਜ ਤਾਂ ਉੱਥੇ ਕਿਹੜੀ ਹੋਣੀ ਆ ਸਾਹਿਬ ਸਾਰੀ 60,000 ਤਾਂ ਉਹਦੀ ਆਬਾਦੀ ਹੈ ਸਾਰੀ
1: ਪਰ
0: 60,000 ਕਿੰਨੀ ਫੌਜ ਹੋਣੀ ਆ ਉਹਦੀ ਉਹਦੇ ਕੋਲ ਹੈ ਹੀ ਨੀ ਫੌਜ ਮੈਨੂੰ ਲੱਗਦਾ।
1: ਚੀਮਾ ਸਾਹਿਬ ਤੁਸੀਂ ਸਮਝਦੇ ਹੋ ਕਿ ਟਰੰਪ ਉਹਦੇ ਤੇ ਅਟੈਕ ਵੀ ਕਰ ਸਕਦਾ
0: ਜੇ ਯੂਰੋਪੀਅਨ ਯੂਨੀਅਨ ਨਾਲ ਰਲਦੀ ਆ ਫੇਰ ਨੀ ਖੱਕ ਸਾਹਿਬ ਜੀ ਮੈਨੂੰ ਨੀ ਲੱਗਦਾ ਫੇਰ ਕਰੂਗਾ ਟਰੰਪ ਕਿਉਂਕਿ ਉਹ ਕੰਟਰੀ ਸਾਰੇ ਉਧਰ ਹੋ ਗਏ ਨਾ ਸਾਰੇ ਜਿਹੜੇ ਹੁਣ ਉੱਥੇ ਯੂਰਪ ਦੇ ਆਹੀ ਤਾਂ ਜਿਹੜਾ ਯੂਕੇ ਤੇ ਜਰਮਨੀ, ਯੂਕੇ ਤੇ ਫਰਾਂਸ ਆ, ਇਹਨਾਂ ਦੋਨਾਂ ਕੋਲ ਨਿਊਕਲੀਅਰ ਹਥਿਆਰ ਹੈਗੇ ਆ, ਬਾਕੀਆਂ ਕੋਲ ਤਾਂ ਹੈ ਹੀ ਨਹੀਂ।
1: ਨਿਊਕਲੀਅਰ ਹਥਿਆਰ ਕਿਹਨੇ ਚਲਾਉਣੇ ਹੁੰਦੇ? ਉਹ ਦੇਖ ਡਰਾਵੇ ਦੇ ਰੱਖੇ ਆ, ਉਹ ਬਸ
0: ਡਰਾਵੇ ਲਈ ਹੁੰਦੇ ਆ ਬਿਲਕੁਲ, ਪਰ ਉਹਨਾਂ ਦੀ ਇੰਨੀ ਪੂੰਜੀ ਹੈ ਨੀ, ਖਾਕਸਾ ਵੀ ਨਿੱਕੇ ਨਿੱਕੇ ਕੰਟਰੀ ਆ ਉਹ, ਜਰਮਨ ਭਾਵੇਂ ਤਰੱਕੀ ਤੇ ਉਹਨਾਂ ਕੋਲ, ਉਹਨਾਂ ਕੋਲ ਜਦੋਂ ਖਾਕਸਾ ਵੀ ਜਿੱਦਾਂ ਹੁਣ ਰੂਸ ਨੂੰ ਲੜਦੇ ਨੂੰ 4 ਸਾਲ ਹੋ ਗਏ ਨਾ, ਇੱਧਰ ਅਮਰੀਕਾ ਉਹ ਇਜ਼ਰਾਇਲ ਨੂੰ ਦੇਈ ਜਾਂਦਾ ਹਥਿਆਰ ਤੇ ਉੱਧਰ ਯੂਕਰੇਨ ਨੂੰ ਵੀ ਦੇਈ ਜਾਂਦਾ ਆ, ਇਹਨਾਂ ਦੇ ਕੋਲ ਆ ਜਿਹੜੀ ਪੂੰਜੀ ਆ, ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਕੱਚਾ ਮਾਲ ਆ ਜਿਹੜਾ, ਉਹ ਬਹੁਤ ਆ, ਕੋਲਾ ਹੋਇਆ, ਲੋਹਾ ਹੋਇਆ, ਸਾਰਾ ਕੁਛ ਇਹਨਾਂ ਕੋਲ ਹੈਗਾ, ਇਹ ਵੱਡੇ ਦੇਸ਼ ਆ। ਪਰ ਉਹ ਜਿਹੜੇ ਯੂਰੋਪੀਅਨ ਨਿੱਕੇ ਨਿੱਕੇ ਕੰਟਰੀ ਉੱਥੇ ਹੈ ਨੀ ਗਾ, ਉਹ ਹਥਿਆਰ ਵੀ ਉਨੀ ਸਪੀਡ ਦੇ ਨਾਲ ਨਹੀਂ ਬਣਾ ਸਕਦੇ ਜਿੰਨੀ ਦੇ ਨਾਲ ਅਮਰੀਕਾ ਜਾਂ ਜਿਹੜਾ ਰੂਸ ਆ ਉਹ ਹਥਿਆਰ ਪੈਦਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਅਨਲਿਮਿਟਿਡ ਰਿਸੋਰਸ ਆ, ਫਿਰ ਦੂਸਰੇ ਦੇਸ਼ਾਂ ਤੋਂ ਵੀ ਲੈ ਆਉਂਦੇ ਆ। ਹੁਣ ਇੰਗਲੈਂਡ ਵਿਚਾਰਾ ਜੇ ਉਹਨੂੰ ਘੇਰਾ ਪਿਆ ਜਾਵੇ ਆਸੇ ਪਾਸੇ, ਉਹਨੇ ਤਾਂ ਰੋਟੀ ਤੋਂ ਭੁੱਖੇ ਮਰ ਜਾਣਾ, ਆਊਗਾ ਕਿੱਥੋਂ ਮਾਲ ਬਾਹਰੋਂ, ਕੱਚਾ ਮਾਲ ਨੀ ਆਉਣਾ ਨਾ।
1: ਬਿਲਕੁਲ
0: ਹਾਂ, ਸੋ ਇਹ ਜਿਹੜੇ ਯੂਰੋਪੀਅਨ ਕੰਟਰੀ ਉਹਨਾਂ ਦੀ ਪ੍ਰੋਬਲਮ ਇਹ, ਇਸੇ ਕਰਕੇ ਯੂਕਰੇਨ ਦਾ ਜਿਹੜਾ ਪੰਗਾ ਹੈ ਉਹ ਇਸੇ ਕਰਕੇ ਇੱਦਾਂ, ਕਿਉਂਕਿ ਯੂਕਰੇਨ ਦੇ ਵਿੱਚ ਵੀ ਕੱਚਾ ਵੀ ਇੰਡਸਟਰੀ ਬਹੁਤ ਸੀਗੀ ਤੇ ਉਹਦੇ ਵਿੱਚ ਜਿਹੜਾ ਆ ਕੱਚਾ ਮਾਲ ਵੀ ਉਹ ਜਿਹੜਾ ਹੈਗਾ ਆ, ਸੋ ਇਸ ਕਰਕੇ ਹੀ ਜਿਹੜਾ ਉਹਦਾ ਰੌਲਾ ਕੱਚਾ ਵੀ ਹੈਗਾ ਆ। ਤੇ ਇਹਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਆ, ਜਿਹੜਾ ਯੂਰਪ ਆ ਉਹ ਹੁਣ ਜਦੋਂ ਦਾ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਉਦੋਂ ਦਾ ਯੂਰਪ ਆ ਜਿਹੜਾ ਉਹ ਬਹੁਤ ਡਰ ਗਿਆ ਤੇ ਸਹਿਮ ਗਿਆ ਆ, ਉਹ ਡਰ ਪੈ ਗਿਆ ਭਈ ਇਹ ਵਾਕਿਆ ਹੀ ਜਿਹੜਾ ਇਹਨੇ ਲੈ ਲੈਣਾ। ਤੇ ਹੁਣ ਕਾਕਾ ਜੀ ਟਰੰਪ ਸਾਹਿਬ ਨੇ ਨਾਲ ਇਹ ਵੀ ਬਿਆਨ ਦਿੱਤਾ ਆ ਕਿ ਜੇ 10% ਟੈਰਿਫ ਆ ਜਿਹੜਾ ਜਿਨ੍ਹਾਂ ਕੰਟਰੀਆਂ ਨੇ ਉਹ ਨਾ ਕੀਤੀ ਆ ਭਈ ਤੂੰ ਉਹ ਨਹੀਂ ਲੈਣਾ ਗ੍ਰੀਨਲੈਂਡ, ਉਹਨਾਂ ਦੇ ਉੱਤੇ 10% ਆਲਰੇਡੀ ਰਾਤਾ, ਪਰ ਕਹਿੰਦਾ 1 ਜੂਨ ਤੋਂ ਇਹ ਜਿਹੜਾ 10% ਹੈ 1 ਫਰਵਰੀ ਤੋਂ ਲਾਗੂ ਹੋ ਜਾਣਾ 10 ਦਿਨਾਂ ਤੱਕ। ਤੇ ਉਸ ਤੋਂ ਬਾਅਦ ਕਹਿੰਦੇ ਆ ਜੇ ਫੇਰ ਵੀ ਗੱਲ ਨਾ ਬਣੀ ਤਾਂ 1 ਜੂਨ ਤੋਂ ਮੈਂ 25% ਆ ਜਿਹੜਾ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਕਰ ਦੇਣ।
1: ਵੱਡਾ ਡਰਾਵਾ ਸਾਡੇ ਕੋਲ, ਵੱਡਾ ਡਰਾਵਾ ਹੈਗਾ ਅਮੈਰੀਕਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਜਿਹਨੂੰ ਕੈਰੇਕਟਰਿਸਟਿਕ ਕਹਿ ਦਿੰਦੇ ਆ, ਉਹ ਕਹਿੰਦੇ ਆ ਮੈਂ ਉਹ ਕਹਿੰਦੇ ਨਾ ਖਰਗੋਸ਼ ਦੀ ਕਹਾਣੀ ਨਾ, ਉਹਦੇ ਮੂਹਰੇ ਗਾਜਰ ਕਰ ਦਿਓ ਤੇ ਖਾਣ ਪੈਂਦਾ ਝੜ ਦੇਣੀ ਤੇ ਡੰਡਾ ਰੱਖੋ ਹੱਥ ਚ ਤੇ ਉਹਦੇ ਮਾਰ ਦਿਓ, ਉਸ ਤਰ੍ਹਾਂ ਦੀ ਇਹ ਕਹਾਣੀ ਹੈਗੀ ਆ। ਤੇ ਟਰੰਪ ਨੇ ਹੁਣ ਖੱਕ ਸਾਹਿਬ ਜੀ ਇੱਥੋਂ ਤੱਕ ਕਹਿ ਤਾ ਵੀ ਗ੍ਰੀਨਲੈਂਡ ਆ ਜਿਹੜਾ ਉਹ ਨਾ ਦਿੱਤਾ ਗਿਆ ਤਾਂ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਆ ਉਹਨੂੰ ਖਤਰਾ ਹੋ ਜਾਣਾ। ਤੇ ਦੂਸਰੇ ਪਾਸੇ ਗੱਲ ਇਹ ਆ ਵੀ 27 ਦੇਸ਼ਾਂ ਦਾ ਇਕੱਠ ਜਿਹਨੂੰ EU ਕਹਿੰਦੇ ਆ, ਇਕੱਠ ਦਾ ਵੀ ਯੂਰੋਪੀਅਨ ਯੂਨੀਅਨ ਆ, ਇਕੱਠ ਮੰਨਿਆ ਜਾਂਦਾ ਕਿ ਹੁਣ ਉਹਨਾਂ ਦੇ ਵਿੱਚ ਮਸਲਾ ਖੱਕ ਸਾਹਿਬ ਜੀ ਇਹ ਆ ਕਿ ਜਿਹੜਾ ਹੁਣ ਟਰੰਪ ਨੇ ਆ 6-7 ਦੇਸ਼ਾਂ ਦੇ ਨਾਂ ਲਏ ਆ ਵੀ ਮੇਰਾ ਇਹਦੇ ਉੱਤੇ ਟੈਰਿਫ ਲਾਉਣਾ ਆ, ਹੁਣ ਖੱਕ ਸਾਹਿਬ ਜੀ ਮਸਲਾ ਉੱਥੇ ਇਸ ਗੱਲ ਦਾ ਆ ਕਿ ਉਹ ਜਿਹੜੇ ਕੰਟਰੀ ਆ 27 ਉਹ ਇੱਕੋ ਜਿਹੜਾ ਆ ਇੱਕ ਬਲਾਕ ਇਕੱਠਾ ਕਰਕੇ ਬਣਿਆ ਹੋਇਆ, ਜੇ ਇੱਕ ਤੇ ਲੱਗਦਾ ਤਾਂ ਸਾਰਿਆਂ ਤੇ ਲੱਗੂਗਾ।
1: ਹਾਂਜੀ,
0: ਜਿਦਾਂ ਹੁਣ ਅਮਰੀਕਾ ਸਟੇਟਾਂ ਹੈ ਨਾ, 50 ਸਟੇਟਾਂ ਹੈ ਨਾ, ਹਾਂ ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਕੱਖ ਸਾਹਿਬ ਜੀ ਉਹਨਾਂ ਦੇ ਵਿੱਚੋਂ ਕੋਈ ਐਵੇਂ ਮਾੜੀ ਮੋਟੀ ਚੀਜ਼ ਕਈਆਂ ਦੇ ਵਿੱਚੋਂ ਜਿੱਦਾਂ ਉਹ ਰੈਡ ਬੋਲ ਵਗੈਰਾ ਜਾਂਦਾ ਇੰਡੀਆ ਨੂੰ, ਉਹਨਾਂ ਵੇਚਣ ਨੂੰ ਕੁਛ ਹੈ ਨੀ, ਉਹਦੇ ਤੇ ਟੈਰਿਫ ਲਾਉਣਗੇ ਤਾਂ ਫੇਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
1: ਬਿਲਕੁਲ ਬਿਲਕੁਲ,
0: ਪੂੰਜੀ ਕਿਉਂਕਿ ਉਹਨਾਂ ਦੀ ਛੋਟੀ ਆ। ਤੇ ਹੁਣ ਅਗਲੀ ਖੱਕ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ, ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਟਿਨ ਸਾਹਿਬ ਨੇ। ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
1: ਅੱਛਾ ਜੀ।
0: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ, ਤੂੰ ਇਹ ਬੰਦ ਕਰ ਦੇ ਕੁਛ ਖਾਨਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫੇਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ, ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ, ਕਿਉਂਕਿ ਉਹ ਤੁਹਾਨੂੰ ਪਤਾ ਵੀ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਜਿਹੜੀ ਗੱਲ ਕਹਿੰਦਾ ਉਹ ਕਰਕੇ ਆਮ ਕਰਕੇ ਅੜਦਾ ਹੁੰਦਾ। ਤੇ ਜਿਹੜੇ ਆਪਣੇ ਟਰੰਪ ਸਾਹਿਬ ਆ ਇਹ ਵੀ ਕਈ ਵਾਰੀ ਕਰ ਦਿੰਦੇ ਆ, ਪਰ ਕਈ ਵਾਰੀ ਇਹ ਸ਼ੋਸ਼ਾ ਛੱਡ ਕੇ ਦੇਖਦੇ ਆ ਕਿ ਮੋਹਰਿਓ ਜਵਾਬ ਕੀ ਆਉਂਦਾ ਆ, ਜੇ ਦੇਖਿਆ ਮੋਹਰਿਓ ਪੱਥਰ ਆ ਰਿਹਾ ਤਾਂ ਫੇਰ ਇਹ ਕਹਿੰਦੇ ਹੁੰਦੇ ਕੋਈ ਨੀ ਕੋਈ ਨੀ, ਤੇ ਜੇ ਦੇਖਿਆ ਵੀ ਮੋਰਲੀ ਝਹਿਰਿਆ ਜਿਹੜੀ ਉਹ ਦਬ ਗਈ ਆ ਤਾਂ ਫੇਰ ਇਹ ਉਹਨਾਂ ਦੇ ਉੱਤੇ ਉਹ ਲੋਭ ਆ ਜਿਹੜਾ ਉਹ ਪਾਉਣ ਲੱਗ ਜਾਂਦੇ ਆ। ਤੇ ਕਹਿੰਦੇ ਨੇਤਾ ਜਾ ਹੁਣ ਸਾਫ਼ ਸਾਫ਼ ਕਹਿਤਾ ਵੀ ਜੇ ਤੂੰ ਸ਼ਾਂਤੀ ਕਰਨੀ ਚਾਹੁੰਦਾ ਤਾਂ ਮੈਂ ਤੇਰਾ ਜਿਹੜੀ ਉਹ ਮਦਦ ਕਰ ਦਿੰਦਾ। ਤੇ ਕਿਉਂਕਿ ਖੱਕ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਇਰਾਨ ਦੇ ਵਿੱਚ ਪਿਛਲੇ 5-6 ਦਿਨ ਤੋਂ ਖੂਨ ਖਰਾਬਾ ਬਹੁਤ ਹੋਇਆ ਉੱਥੇ ਵੀ,
1: ਬਿਲਕੁਲ
0: ਇਰਾਨ ਦੇ ਵਿੱਚ, ਤੇ ਉਹਦੇ ਵਿੱਚ ਹੁਣ ਖੱਕ ਸਾਹਿਬ ਜੀ ਜਿਹੜਾ ਅੱਜ ਦੇ ਦਿਨ ਦੀ ਨਿਊਜ਼ ਦੇ ਮੁਤਾਬਕ ਆ ਜਿਹੜਾ ਉਹ ਸਿਲਸਿਲਾ ਉਹੀ ਦਬਾ ਲਿਆ ਇਰਾਨ ਨੇ, ਉਹਦੇ ਕੰਟਰੋਲ ਥੱਲੇ ਕਰ ਲਿਆ ਉਹਨਾਂ ਨੇ ਸਾਰਾ ਕੁਛ। ਤੇ ਇਸ ਕਰਕੇ ਹੋਇਆ ਜਿਹੜਾ ਉਹ ਫੈਸਲਾ ਜਿਹੜਾ ਕਿਉਂਕਿ ਜਿਹੜਾ ਇਜ਼ਰਾਇਲ ਹੈਗਾ ਉਹ ਵੀ ਸਾਕਸ਼ਾਤ ਜੀ ਤੁਹਾਨੂੰ ਪਤਾ ਵੀ ਉਹ ਇਰਾਨ ਦੇ ਖਿਲਾਫ਼ ਲੜ ਰਿਹਾ ਤੇ ਉਹਨੇ ਹੁਣ ਦੇਖਿਆ ਹੋਣਾ ਵੀ ਇਹ ਦਬ ਚੱਲਿਆ ਕੰਮ ਨਹੀਂ ਤਾਂ ਉਹ ਅਮਰੀਕਾ ਤੇ ਜਿਹੜਾ ਇਜ਼ਰਾਇਲ ਸੀਗਾ ਇਹਨਾਂ ਨੇ ਉੱਥੇ ਪਾ ਕੇ ਤੇ ਉਹ ਅਸਲੀ ਜਿਹੜਾ ਤਖ਼ਤਾ ਪਲਟਣਾ ਸੀ ਉੱਥੇ ਦਾ ਪਰ ਉਹਦੇ ਤੋਂ ਉਹ ਬਚ ਗਏ ਆ ਖਾਕਸਾ ਜੀ ਸੋਹਣੇ ਇਸ ਕਰਕੇ ਹੋ ਸਕਦਾ ਇਜ਼ਰਾਇਲ ਵੀ ਜਿਹੜਾ ਉਹ ਹੋ ਜਾਵੇ ਤੇ ਦੂਸਰੇ ਪਾਸੇ ਜਿਹੜਾ ਹੁਣ ਰੂਸ ਜਦੋਂ ਇਰਾਨ ਵੱਲ ਖੜ ਗਿਆ ਕਿਉਂਕਿ ਉਹਨਾਂ ਨੇ ਉਹ ਸੰਧੀਆਂ ਸੁੰਧੀਆਂ ਤਾਂ ਅੱਗੇ ਦੀਆਂ ਪਹਿਲਾਂ ਨੇ ਕੀਤੀਆਂ ਆ ਔਰ ਇਰਾਨ ਨੇ ਉਹਦੀ ਮਦਦ ਵੀ ਰੂਸ ਦੀ ਕੀਤੀ ਆ ਡਰੋਨ ਵਗੈਰਾ ਪਹਿਲਾਂ ਇਰਾਨ ਤੋਂ ਹੀ ਜਾਂਦੇ ਸੀ ਸਾਰੇ ਉੱਥੇ ਨੂੰ ਤੇ ਉਹ ਆਪਸ ਵਿੱਚ ਜੁੜੇ ਹੋਏ ਹੈਗੇ ਆ ਕੁਛ ਤੇ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਪਿਛਲੇ ਇੱਕ ਦੋ ਦਿਨ ਤੋਂ ਆ ਰਹੀਆਂ ਖ਼ਬਰਾਂ ਉਹ ਸੀਰੀਆ ਦੇ ਵਿੱਚੋਂ ਵੀ ਖਾਕਸਾ ਵੀ ਉਹ ਜਿਹੜੇ ਉੱਥੇ ਦੋ ਫਾਰ ਹੋਇਆ ਕੰਟਰੀ ਸੀਗਾ ਨਾ ਉਹ ਵੀ ਇੱਕ ਧਿਰ ਸੀਗੀ ਜਿਹੜੀ ਉਹ ਰੂਲਿੰਗ ਪਾਰਟੀ ਉੱਥੇ ਦੀ ਹੁਣ ਹੈਗੀ ਆ ਜਿਹੜੇ ਵਧੀਆ ਲੋਕ ਆਪਾਂ ਨੂੰ ਲੱਗਦੇ ਆ ਉਹਨਾਂ ਨੇ ਉਹ ਦੂਸਰਾ ਸੀ ਜਿਹੜਾ ਉਹ ਵੀ ਲੈ ਲਿਆ ਉਹਨਾਂ ਦੇ ਕਬਜ਼ੇ ਥੱਲੇ ਹੁਣ ਸਾਰਾ ਕੰਟਰੀ ਆ ਜਿਹੜਾ ਉਹ ਡਿਵਾਈਡ ਹੋਣ ਦੀ ਬਜਾਏ ਮਤਲਬ ਬਚ ਗਿਆ ਆ ਦੋ ਮੁਲਖ ਬਣਨ ਤੋਂ ਬਚ ਗਿਆ ਆ ਸੋ ਉਹਦੇ ਕਾਰਨ ਵੀ ਹੁਣ ਜਦੋਂ ਉਹ ਇਰਾਨ ਆ ਤੁਹਾਨੂੰ ਪਤਾ ਵੀ ਇਰਾਨ ਵੀ ਉਹ ਸੀਰੀਆ ਦੇ ਨਾਲ ਕਾਫੀ ਬਣਦੀ ਆ ਉਹਨਾਂ ਦੇ ਉਹਨਾਂ ਦੀ ਆਪਸ ਵਿੱਚ ਤੇ ਉਹਦੇ ਆਪਣੇ ਫੌਜੀ ਫੌਜੀ ਵੀ ਉੱਥੇ ਟ੍ਰੇਨਿੰਗ ਦੇਣ ਨੂੰ ਭੇਜਦੇ ਆ ਤੇ ਥੋੜੇ ਬਹੁਤ ਸ਼ਾਇਦ ਹਥਿਆਰ ਵੀ ਭੇਜਦੇ ਹੋਣਗੇ ਸੋ ਉੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਂਤੀ ਆ ਜਿਹੜੀ ਉਹ ਉਸ ਏਰੀਏ ਦੇ ਵਿੱਚ ਅਰਬਾਂ ਦੇ ਵਿੱਚ ਜਿਹੜੀ ਆ ਉਹ ਸ਼ਾਇਦ ਇੱਕ ਥੋੜਾ ਸਮਾਂ ਲੱਗ ਸਕਦਾ ਆ ਪਰ ਹੋ ਸਕਦਾ ਵੀ ਸ਼ਾਂਤੀ ਉੱਥੇ ਜਿਹੜੀ ਕਾਇਮ ਮੁੜ ਕੇ ਹੋ ਜਾਵੇ ਤੇ ਇਹ ਸੀਗਾ ਮਸਲਾ ਉੱਥੋਂ ਦਾ ਤੇ ਹੁਣ ਕਾਕਸ ਸਾਹਿਬ ਜਿਹੜੀ ਯੂਐਨ ਸਿਕਿਉਰਿਟੀ ਕੌਂਸਲ ਆ ਜਿਹੜੀ ਉਹਦੇ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਅੰਤੋਨੀਓ ਗੁਟੇਰੇਸ ਉਹਨਾਂ ਦਾ ਨਾਂ ਆ ਤੇ ਉਹਨਾਂ ਕੋਲੋਂ ਕਾਕਸ ਸਾਹਿਬ ਜੀ ਜਿਹੜਾ ਹੈਗਾ ਆ ਬਿਆਨ ਇਧਰੋਂ ਜਾ ਰਿਹਾ ਅਮਰੀਕਾ ਵੱਲੋਂ ਉਹਦੇ ਤੇ ਉਹ ਜ਼ੋਰ ਪਾਇਆ ਜਾ ਰਿਹਾ ਕਿ ਭਾਈ ਤੂੰ ਜਿਹੜਾ ਰੈੱਡ ਸੀ ਆ ਨਾ ਲਾਲ ਸਾਗਰ ਉਹ ਇੰਡੀਅਨ ਓਸ਼ਨ ਦੇ ਨਾਲ ਲੱਗਦਾ ਉੱਥੇ ਜਿਹੜੇ ਹੂਤੀ ਲੋਕ ਆ ਉਹ ਸ਼ਿਪਾਂ ਦੇ ਉੱਤੇ ਹਮਲੇ ਕਰ ਰਹੇ ਆ ਉਹਦੀ ਸਾਨੂੰ ਹਰ ਮਹੀਨੇ ਦੀ ਰਿਪੋਰਟ ਦੇ ਕਿ ਕਿੰਨੇ ਹਮਲੇ ਹੋਏ ਆ ਤੇ ਹੁਣ ਦੂਸਰੇ ਪਾਸੇ ਫਿਰ ਰੂਸ ਖੜ ਗਿਆ ਰੂਸ ਮੈਨੂੰ ਲੱਗਦਾ ਉਧਰੋਂ ਯੂਕਰੇਨ ਵੱਲੋਂ ਵਿਹਲਾ ਹੋਣ ਵਾਲਾ ਹੀ ਆ ਮੈਨੂੰ ਜਿੱਥੇ ਤੱਕ
1: ਲੱਗ ਰਿਹਾ ਜੀ ਕਿਉਂਕਿ ਉਹ ਗੋਡੇ ਟੇਕ ਗਿਆ ਲੱਗਦਾ ਮੈਨੂੰ ਲੱਗਦਾ
0: ਹਾਂ ਮੈਨੂੰ ਵੀ ਇਹੀ ਲੱਗ ਰਿਹਾ ਸੋ ਇਸ ਕਰਕੇ ਰੂਸ ਉਧਰੋਂ ਵਿਹਲਾ ਹੋ ਕੇ ਤੇ ਹੁਣ ਇਧਰ ਆ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਲੱਗ ਪਿਆ ਮੈਨੂੰ ਇਹ ਚੱਕ ਪੈਂਦੀ ਆ ਤੁਸੀਂ ਵੀ ਬਿਲਕੁਲ ਉਹ ਗੱਲ ਨੂੰ ਜਿਹੜਾ ਭਾਵ ਗਏ ਆ ਤੇ ਇਹਦੇ ਵਿੱਚ ਹੁਣ ਡਾਕਟਰ ਸਾਹਿਬ ਜੀ ਰੂਸ ਨੇ ਉਸੇ ਵੇਲੇ ਜਦੋਂ ਇਹਨਾਂ ਨੇ ਉਹਨੂੰ ਕਿਹਾ ਨਾ ਉੱਥੇ ਯੂਐਨ ਅਸੈਂਬਲੀ ਦੇ ਵਿੱਚ ਕਿ ਭਾਈ ਤੂੰ ਉੱਥੋਂ ਸਾਨੂੰ ਰਿਪੋਰਟ ਹਰ ਮਹੀਨੇ ਹੋਣੀ ਚਾਹੀਦੀ ਆ ਕਿ ਕਿੰਨੇ ਸ਼ਿਪਾਂ ਦੇ ਉੱਤੇ ਹਮਲਾ ਹੋਇਆ ਤੇ ਪਿਊਟਨ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਤੇ ਉਹ ਕਹਿੰਦੇ ਭਾਈ ਤੂੰ ਇਹਦੀ ਵਰੀ ਨਾ ਕਰ ਰੈੱਡ ਸੀ ਦੀ ਤੇ ਕਹਿੰਦੇ ਤੂੰ ਉੱਥੇ ਜਿਹੜਾ ਕਰੀਬੀਅਨ ਆ ਕਰੀਬੀਅਨ ਐਸੇ ਸਮੁੰਦਰ ਨੂੰ ਕਹਿੰਦੇ ਆ ਰਾਸਾ ਵੀ ਜਿੱਥੇ ਆ ਲੱਗਦਾ ਹੈਗਾ ਆਪਣੇ ਜਮਾਇਕਾ ਵਗੈਰਾ ਤੇ ਆਹ ਕਿਊਬਾ ਵੈਨਜ਼ੂਏਲਾ ਲੱਗਦਾ ਇਹ ਸਾਰਾ ਸਮੁੰਦਰ ਆ ਜਿਹੜਾ ਮੈਕਸੀਕੋ ਤਿੱਕਰ ਇਹਨੂੰ ਕਰੀਬੀਅਨ ਕਹਿੰਦੇ ਆ ਤੇ ਰੂਸ ਨੇ ਕਹਿਤਾ ਭਾਈ ਕਹਿੰਦਾ ਉਹ ਜਿਹੜਾ ਕਰੀਬੀਅਨ ਆ ਉੱਥੇ ਤੁਸੀਂ ਜਾ ਕੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰੋ ਤਾਂ ਚੰਗੀ ਗੱਲ ਹੋਣੀ ਆ ਤੇ ਉਹਨੇ ਕਹਿਤਾ ਸਾਰਾ ਉਹ ਦੱਸ ਦਿੱਤਾ ਉਹਨੇ ਭਾਈ ਜਿਹੜਾ ਡਿਪਟੀ ਯੂ ਐਸ ਅੰਬੈਸਡਰ ਆ ਉੱਥੋਂ ਦੀ ਲੇਡੀ ਹੈ ਨਾ ਐਫ ਸੀ ਨੀਨ ਉਹਨੂੰ ਉਹਦਾ ਨਾਂ ਆ ਨੀ ਉਹਨੇ ਜਿਹੜੇ ਆ ਉਹ 15 ਜਿਹੜੇ ਉਹ ਮੈਂਬਰ ਆ ਯੂ ਐਨ ਦੇ ਖਾਕਸਾ ਜੀ ਪਰਮਾਨੈਂਟ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨੇ ਕਿਹਾ ਕਿ ਜਿਹੜਾ ਸਪਤੰਬਰ ਮਹੀਨਾ ਆ ਇਹਦੇ ਵਿਚ ਅਮਰੀਕਾ ਨੇ 20 ਦੇ ਕਰੀਬ ਹਮਲੇ ਆ ਜਿਹੜੇ ਉਹ ਇਸੇ ਏਜੰਸੀ ਦੇ ਵਿਚ ਕੀਤੇ ਆ ਤੇ ਜਿਨ੍ਹਾਂ ਦੇ ਵਿਚ 80 ਲੋਕ ਆ ਜਿਹੜੇ ਉਹ ਮੌਤ ਦੇ ਘਾਟ ਜਿਹੜੇ ਆ ਉਹ ਉਤਾਰੇ ਗਏ ਆ ਤੇ ਇਹਨਾਂ ਮੌਤਾਂ ਦੇ ਨਾਲ ਨਾਲ ਉਹ ਕਹਿੰਦੇ ਆ ਕਿ 5 ਆਇਲ ਟੈਂਕਰ ਆ ਜਿਹੜੇ ਉਹ ਵੀ ਅਮਰੀਕਾ ਨੇ ਜ਼ਬਤ ਕੀਤੇ ਆ ਤੇਲ ਦੇ ਭਰੇ ਹੋਏ ਤੇ ਹੁਣ ਇਹ ਕਰ ਸਕਦੇ ਜਿਹੜੇ ਆਇਲ ਟੈਂਕਰ ਆ ਇੱਥੇ ਉਹਨਾਂ ਨੇ ਕੋਈ ਉਹਨਾਂ ਦਾ ਵੇਰਵਾ ਨਹੀਂ ਦਿੱਤਾ ਕਿ ਉਹਨਾਂ ਦੇ ਵਿੱਚ ਤੇਲ ਕਿੰਨਾ ਕੁ ਸੀਗਾ ਤੇ ਕਈ ਖਾਕ ਸਾਹਿਬ ਜੀ ਜਿਹੜੇ ਤੇਲ ਹੁੰਦੇ ਆ ਉਹਦੇ ਵਿੱਚ 5-5 ਲੱਖ ਟਨ ਦੇ ਸ਼ਿਪ ਹੁੰਦੇ ਆ ਇਹ ਤੇਲ ਦੇ ਮਤਲਬ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਢੋਲ ਆਪਾਂ ਜਿਹਨੂੰ ਉੱਥੇ ਪੰਜਾਬੀ ਚ ਕਹਿੰਦੇ ਆ ਉਹ ਤੇਲ ਦੇ ਹੁੰਦੇ ਆ ਇੱਕ ਦੇ ਵਿੱਚ ਜੇ ਹੁਣ 5 ਟੈਂਕਰ ਆ ਤਾਂ ਤੁਸੀਂ ਇਮੇਜਿਨ ਕਰ ਲਓ ਕਿ ਉਹ ਜਿਹੜਾ ਇੰਨਾ ਤੇਲ ਸੀਗਾ ਉਹ ਹੁਣ ਅਮਰੀਕਾ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਤੇ ਉਹ ਵੇਚ ਲੈਣਾ ਤੇ ਉਹਦੀ ਜਿਹੜੀ ਆ ਇਕੋਨਮੀ ਫੇਰ ਮਾੜੀ ਹੋਊਗੀ ਤਾਂ ਫੇਰ ਉੱਥੇ ਭੁੱਖ ਪਊਗੀ ਜਦੋਂ ਪੈਸਾ ਨਹੀਂ ਹੋਣਾ ਲੋਕਾਂ ਕੋਲ ਫੇਰ ਉਹ ਲੋਕ ਆ ਜਿਹੜੇ ਉੱਥੋਂ ਦੀ ਗੌਰਮੈਂਟ ਦੇ ਖਿਲਾਫ਼ ਭੜਕਣਗੇ ਸੋ ਇਹ ਇੱਕ ਆ ਜਿਹੜੀ ਇਹ ਵੀ ਇੱਕ ਯੁੱਧ ਹੀ ਹੁੰਦਾ ਕਾਕਸਾ ਜੀ ਲੜਾਈ ਆ ਕਿਸੇ ਮੁਲਕ ਦਾ ਮਾਲ ਨਹੀਂ ਬਾਹਰ ਵਿਕਣ ਦੇਣਾ ਤੇ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਟੁੱਟੂਗੀ ਤੇ ਲੋਕ ਭੁੱਖੇ ਮਰਨਗੇ ਉਹਨਾਂ ਕੋਲ ਪੈਸੇ ਨਹੀਂ ਹੋਣੇ ਤੇ ਫਿਰ ਲੋਕ ਆ ਜਿਹੜੀ ਆਪਣੀ ਗੌਰਮੈਂਟ ਦੇ ਖਿਲਾਫ਼ ਫਿਰ ਇਹ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗੌਰਮੈਂਟ ਆ ਨਹੀਂ ਕਰਦੀ, ਉਹ ਨਹੀਂ ਕਰਦੀ, ਉਹ ਨਹੀਂ ਕਰਦੀ। ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿੱਚ ਪਾਤਕ ਪਾ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਆ ਜਿਹੜੀ, ਉਹ ਇਸੇ ਤਰ੍ਹਾਂ ਵਰਤੀ ਜਾਂਦੀ ਆ। ਤੇ ਇਹਦੇ ਬਾਰੇ ਵੀ ਉਹਨੇ ਰੂਸ ਨੇ ਖੁੱਲ ਕੇ ਕਹਿ ਦਿੱਤਾ ਵੀ ਭਾਈ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਜਿਹੜਾ ਉਹ ਸੁੱਟਾ, ਫੇਰ
1: ਸਾਡੇ ਵੱਲ ਸੀ ਨਾ ਉਹ ਜਿਹੜੇ ਫੜੇ ਆ।
0: ਹਾਂਜੀ,
1: ਰੂਸ ਦੇ ਟੈਂਕਰ ਸੀ ਨਾ ਜਿਹੜੇ ਤੇਲ ਵਾਲੇ।
0: ਹਾਂਜੀ ਹਾਂਜੀ, ਉਹ ਬੇਸਿਕਲੀ ਰੂਸ ਦੇ ਸੀਗੇ। ਹਾਂਜੀ, ਦਾ ਫਲੈਗ ਸੀਗਾ ਉਹਨਾਂ ਦੇ ਉੱਤੇ ਲੱਗਿਆ ਹੋਇਆ, ਰੂਸ ਦਾ ਝੰਡਾ ਸੀਗਾ। ਇਹ ਤਾਂ ਫੇਰ ਕਿਸਮ ਦੀ ਜਿਹਨੂੰ ਅੰਗਰੇਜ਼ੀ ਵਿੱਚ ਸ਼ਬਦ ਇਹ ਵਰਤਿਆ ਪਾਇਰੇਸੀ, ਖੱਖ ਸਾਹਿਬ ਜੀ ਉਹਨੂੰ ਕਹਿੰਦੇ ਆ ਪਾਇਰੇਸੀ, ਜਿਹੜੇ ਹਨਾ ਉਹ ਡਾਕਾ ਮਾਰਨਾ ਹੁੰਦਾ, ਮਾਲ ਕਿਸੇ ਦਾ ਜਾਂਦਾ ਲੁੱਟ ਲੈਣਾ, ਆਮ ਕਰਕੇ ਪਾਇਰੇਸੀ ਆ ਜਿਹਨੂੰ ਇਹ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਬੇੜਿਆਂ ਨੂੰ ਲੁੱਟਦੇ ਆ ਉਹਨਾਂ ਨੂੰ ਪਾਇਰੇਸੀ ਕਹਿੰਦੇ ਆ। ਹਾਂਜੀ, ਸੋ ਇਹ ਵੀ ਇੱਕ ਕਿਸਮ ਦੀ ਉਹ ਪਾਇਰੇਸੀ ਹੋ ਗਈ ਨਾ। ਫੇਰ ਤੁਸੀਂ ਜਾਂਦੇ ਦਾ ਕਿਸੇ ਦਾ ਜਹਾਜ਼ ਲੁੱਟ ਕੇ ਉਹਨੂੰ ਤੁਸੀਂ ਆਪਣਾ ਮਤਲਬ ਹੜੱਪ ਕੇ ਉਹਨੂੰ ਮਾਲ ਵੇਚ ਲੈਣਾ, ਜਿਹਦੀ ਲਾਠੀ ਉਹਦਾ ਬੈਂਸ ਵਾਲੀ ਗੱਲ। ਤੇ ਇਹ ਕੱਖ ਸਾਹਿਬ ਜੀ ਹੁਣ ਜਿਹੜੀ ਸੀ ਉਹਨਾਂ ਨੇ ਕਹਿ ਦਿੱਤਾ। ਤੇ ਹੁਣ ਇਹ ਤੋਂ ਮਗਰੋਂ ਜਿਹੜਾ ਅਮਰੀਕਨ ਅੰਬੈਸਡਰ ਆ ਕੱਖ ਸਾਹਿਬ, ਜਦੋਂ ਫਿਰ ਰਸ਼ੀਆ ਨੇ ਉਹ ਕਿਹਾ UN ਅਸੈਂਬਲੀ ਦੇ ਵਿੱਚ, ਤੇ ਜਿਹੜੀ ਫਿਰ ਰਸ਼ੀਆ ਦੀ ਅੰਬੈਸਡਰ ਦੀ ਵਾਰੀ ਆਈ, ਉਹਨੇ ਉਹਦਾ ਨਾਂ ਹੀ ਨਹੀਂ ਲਿਆ, ਉਹਦਾ ਕੋਈ ਜਵਾਬ ਨਹੀਂ ਦਿੱਤਾ, ਨਾ ਕੁਛ ਨਹੀਂ ਕਿਹਾ, ਤੇ ਆਪਣੇ ਘੋੜੇ ਭਜਾਉਣਾ ਸ਼ੁਰੂ ਕਰ ਦਿੱਤੇ ਉਹਨੇ। ਤੇ ਉਹ ਤੁਹਾਨੂੰ ਪਤਾ ਵੀ ਜਿਹੜੇ ਪੋਲੀਟੀਸ਼ਨ ਹੁੰਦੇ ਜਵਾਬ ਨਹੀਂ ਦਿੰਦੇ ਹੁੰਦੇ ਉਸ ਗੱਲ ਦਾ, ਉਹਦੇ ਬਾਰੇ ਕੁਛ ਨਹੀਂ ਕਹਿੰਦੇ ਹੁੰਦੇ। ਜਿਹਦੇ ਕੋਈ ਉਹਨਾਂ ਦਾ ਜਵਾਬ ਹੋਵੇ ਤੇ ਫਿਰ ਇਹ ਆਪਣਾ ਗਾਹ ਨੀਗਾ, ਹੋਰ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਤੋਰ ਕੇ ਤੇ ਆਪਣਾ ਟਾਈਮ ਆ ਜਿਹੜਾ ਉਹਨੂੰ ਨਿਗਾ ਦਿੰਦੇ ਹੁੰਦੇ ਆ। ਤੇ ਇਸੇ ਤਰ੍ਹਾਂ ਉਹਨਾਂ ਨੇ ਕੀਤੀ ਸੀ ਖੱਖ ਸਾਹਿਬ ਜੀ। ਹੁਣ ਅਗਲੀ ਜਿਹੜੀ ਹੋਰ ਗੱਲ ਆ, ਜਿੱਦਾਂ ਪਹਿਲਾਂ ਮੈਂ ਕਹਿ ਕੇ ਗਿਆ ਕਿ ਜੇ ਆਪਾਂ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਟਰੰਪ ਬਹੁਤ ਹੁਸ਼ਿਆਰ ਬੰਦਾ,
1: ਬਿਲਕੁਲ।
0: ਤੇ ਹੁਣ ਦੇਖੋ ਇਹਨੇ ਖੱਖ ਸਾਹਿਬ ਜੀ, ਇੱਥੇ ਨਾ ਇੱਕ ਸੰਸਥਾ ਹੁੰਦੀ ਆ, ਉਹਨੂੰ ਪੀਸ ਬੋਰਡ ਕਹਿੰਦੇ ਆ, ਪੀਸ ਬੋਰਡ।
1: ਅੱਛਾ ਜੀ।
0: ਤੇ ਉਹਦੇ ਵਿੱਚ ਨਾ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਆ ਉਹਦੇ ਵਿੱਚ ਉਹ ਮੈਂਬਰ ਹੁੰਦੇ ਆ ਉਹਦੇ। ਤੇ ਉਹ ਜਿਹੜੇ ਮੈਂਬਰ ਆ ਉਹਨਾਂ ਨੂੰ ਫੇਰ ਜਿਸ ਮੁਲਕ ਦੇ ਵਿੱਚ ਸ਼ਾਂਤੀ ਹੈਗੀ ਆ ਉਹਨਾਂ ਨੂੰ ਉਹਦੇ ਮੈਂਬਰ ਬਣਾ ਲਿਆ ਜਾਂਦਾ, ਤੇ ਜੇ ਉੱਥੇ ਗੱਲਬਾਤ ਹੋਵੇ ਤਾਂ ਫਿਰ ਉਹਨਾਂ ਤੋਂ ਵਾਪਸ ਲੈ ਲਈ ਜਾਂਦੀ ਆ।
1: ਅੱਛਾ।
0: ਤੇ ਹੁਣ ਕੀ ਆ, ਟਰੰਪ ਸਾਹਿਬ ਨੇ ਕਹਿ ਦਿੱਤਾ ਭਾਈ ਜਿਹੜਾ ਵੀ ਉਹਦਾ ਮੈਂਬਰ ਹੈਗਾ ਉਹ ਮੈਨੂੰ $1 billion ਦਊਗਾ।
1: ਅੱਛਾ।
0: $1 billion ਦਊਗਾ ਤਾਂ ਤੂੰ ਉਹਦਾ ਮੈਂਬਰ ਬਣੇਗਾ, ਨਹੀਂ ਤਾਂ ਆਪਣਾ ਚੱਕ ਲਾ ਕੇ
1: ਸਿੱਧਾ ਠੋਕ ਦਿੱਤਾ
0: ਸਿੱਧਾ। ਹਾਂ, $1 billion ਕਹਿੰਦਾ ਦਊਗਾ, $1 billion ਦੇ ਕੇ ਤੁਹਾਨੂੰ 3 ਸਾਲ ਦੀ ਗਰੰਟੀ ਹੋਊਗੀ।
1: ਟਰੰਪ ਸਾਹਿਬ ਪੈਸੇ ਇਕੱਠੇ ਕਰ ਰਹੇ ਅਮੇਰਿਕਾ ਲਈ, ਤੇ ਲੋਕਾਂ ਨੂੰ ਵੀ ਦੇਣਗੇ ਕਿ ਨਹੀਂ? ਉਹ
0: ਨਾ ਨਾ ਲੋਕਾਂ ਨੂੰ, ਖੱਖ ਸਾਹਿਬ ਜੀ ਤੁਹਾਨੂੰ ਪਤਾ ਜਿਹੜਾ ਕੰਜੂਸ ਹੁੰਦਾ ਖੱਖ ਸਾਹਿਬ ਜੀ, ਉਹ ਕਹਿੰਦੇ ਆ ਉਹ ਪੈਸਾ ਨੀ ਛੱਡਦਾ ਹੁੰਦਾ, ਉਹ ਆਪਣੀ ਜਾਨ ਜੂਨ ਤਾਂ ਦੇ ਦੋਗਾ ਪਰ ਪੈਸਾ ਨੀ ਛੱਡਦਾ ਹੁੰਦਾ। ਉਹ ਕਹਿੰਦੇ ਨਾ ਸ਼ੇਰ ਮੁਖੜਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਇੱਕ ਪੈਣੀ ਛੱਡਦਾ ਨੀਗਾ। ਸੋ ਇਹ ਹੁਣ ਟਰੰਪ ਸਾਹਿਬ ਨੇ ਫੇਰ ਉਹ ਕਹਿੰਦੇ ਵੀ $1 billion ਦਿਓਗੇ ਤਾਂ ਤੁਸੀਂ ਇਹਦੇ ਮੈਂਬਰ ਰਹੋਗੇ, ਜੇ ਨਹੀਂ ਦੇ ਇੱਕ ਵਾਰੀ ਦੇ ਕੇ 3 ਸਾਲ ਤੁਸੀਂ ਰਹੋਗੇ, ਉਸ ਤੋਂ ਬਾਅਦ ਤੁਹਾਨੂੰ ਫੇਰ ਜਿਹੜਾ $1 billion। ਦੇਖੋ ਹੁਣ ਖੱਖ ਸਾਹਿਬ ਜੀ ਇਹ ਗੱਲਾਂ ਇਸ ਤਰ੍ਹਾਂ ਆ ਭਈ ਜਿਹੜਾ ਵਪਾਰੀ ਬੰਦਾ ਹੁੰਦਾ ਨਾ, ਹੁਣ ਦੇਖੋ ਆਪਣੀ ਸਿਹਤ ਬਾਰੇ ਵੀ ਇਹਦੇ ਵਿੱਚ ਹੀ ਗੱਲ ਆ ਜਾਣੀ ਆ। ਜਿਹੜਾ ਵਪਾਰੀ ਬੰਦਾ ਹੁੰਦਾ ਖੱਖ ਸਾਹਿਬ ਜੀ, ਉਹਨੇ ਹੁਣ ਦੇਖੋ ਜੇ ਆਪਣੇ ਸਾਹਮਣੇ ਖੱਖ ਸਾਹਿਬ ਜੀ ਦਾਲ ਬਣਾ ਕੇ ਰੱਖੀ ਹੋਵੇ ਤੇ ਉਹਦੇ ਵਿੱਚ ਨਾ ਲੂਣ ਹੋਵੇ ਨਾ ਮਿਰਚ ਹੋਵੇ, ਉਹ ਬੇਸਵਾਦ ਜੇ ਹੋਵੇ, ਤੇ ਰੋਟੀਆਂ ਆਪਾਂ ਕਿੰਨੀਆਂ ਖਾ ਲਾਂਗੇ?
1: ਬਿਲਕੁਲ,
0: ਆਪਾਂ ਇੱਕ ਨਾ ਡੂਢ ਖਾ ਲਵਾਂਗੇ, ਕਹਿਣਾ ਯਾਰ ਸਾਡੇ ਪਰ ਇਹ ਸਵਾਦ ਨਹੀਂ ਹੈਗੀ। ਅੱਛਾ, ਉਸੇ ਦਾਲ ਨੂੰ ਤੜਕਾ ਲਾ ਕੇ ਉਹਦੇ ਵਿੱਚ ਪਾ ਕੇ ਸਲਾਦ ਸਲੂਦ ਕੱਟ ਕੇ ਰੱਖ ਕੇ ਸਾਰਾ ਕੁਛ 4 ਗੰਢਾ ਨਾਲ ਰੱਖ ਕੇ ਤਾਂ ਤੁਸੀਂ ਰੋਟੀਆਂ ਜਿਹੜੀਆਂ ਇੱਕ ਖਾਣੀ ਸੀ ਉਹਦੇ ਵੇਲੇ 2.5 ਤਾਂ ਖਾਈ ਜਾਣੀਆਂ।
1: ਬਿਲਕੁਲ।
0: ਅੱਛਾ ਹੁਣ ਕੀ ਹੋਇਆ, ਉਹਦੇ ਨਾਲ ਕੀ ਹੋਇਆ, ਜਿਹੜਾ ਵਪਾਰੀ ਆ ਨਾ ਬੰਦਾ, ਉਹਨੇ ਇਹ ਸੋਚਣਾ ਪਈ ਯਾਰ ਚੱਲ ਆਪਾਂ ਉਦਾਹਰਨ ਦੇ ਤੌਰ ਤੇ ਕਹਿ ਦਿੰਦੇ ਪਹਿਲਾਂ ਤੂੰ 1 ਰੋਟੀ ਖਾਂਦਾ ਸੀ ਤੇ ਹੁਣ ਤੂੰ 2 ਖਾਣ ਲੱਗ ਪਿਆ। ਅੱਛਾ, ਉਹਨੇ ਕਹਿਣਾ ਵੀ 1 ਰੋਟੀ ਵੱਧ ਮੈਂ ਇਹਨੂੰ ਸਵੇਰੇ ਖਿਲਾਤੀ, 1 ਦੁਪਹਿਰ ਨੂੰ, 1 ਰਾਤ ਨੂੰ, 3 ਰੋਟੀਆਂ ਦਿਹਾੜੀ ਦੀਆਂ ਮੈਂ ਇਹਨੂੰ ਵਾਧੂ ਖਿਲਾਤੀਆਂ, ਬਾਕੀ ਜਿਹੜਾ ਦਾਲ ਦੇ ਵਿੱਚ ਮਸਾਲਾ ਮਿਰਚ ਲੂਣ ਉਹ ਸਾਰਾ ਕੁਛ ਹੈਗਾ ਉਹ ਵੀ ਵਾਧੂ ਖਿਲਾਤਾ। ਉਹਨੇ ਹੁਣ ਫਰਜ਼ ਕਰ ਲਓ ਜਿਹੜਾ ਵਪਾਰੀ ਆ ਉਹ ਕਹਿੰਦਾ ਵੀ ਅੱਜ ਮੈਂ ਇਸ ਬੰਦੇ ਤੋਂ 10 ਰੁਪਏ ਜਾਂ 100 ਰੁਪਇਆ ਵਾਧੂ ਕਮਾ ਲਿਆ ਇੱਕ ਦਿਨ ਦਾ। ਅੱਛਾ, ਫੇਰ ਉਹਨੇ ਵਪਾਰੀ ਨੇ ਕੀ ਕਰਨਾ, ਉਹਨੂੰ ਇੱਥੇ ਨੀ ਰੱਖਦਾ ਹੁੰਦਾ, ਉਹ ਜਿਹੜੇ ਨਾ ਸੇਲਸਮੈਨ ਹੁੰਦੇ ਆ ਨਾ ਜਿਹੜਾ ਨੇ ਗਾਹ ਮਾਲ ਵੇਚਣਾ ਹੁੰਦਾ, ਉਹਨਾਂ ਨੂੰ ਫੇਰ ਬਗਲਾਉਂਦਾ, ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾਉਂਦਾ ਆ। ਉਹਨਾਂ ਨੂੰ ਫੇਰ ਉਹ ਇਹ ਕਹਿੰਦਾ ਵੀ ਤੁਸੀਂ ਜਾ ਕੇ ਇਹ ਦੇਖਣਾ ਆ ਵੀ ਜੇ ਤੂੰ 1 ਦਿਨ ਦਾ 100 ਰੁਪਇਆ ਬਣਾ ਲਿਆ ਤੇ ਤੂੰ ਮਹੀਨੇ ਦਾ ਬਣਾ ਲਿਆ 3000 ਤੇ ਸਾਲ ਦਾ ਬਣਾ ਲਿਆ 36000 ਤੇ 100 ਸਾਲ ਨਾਲ ਉਹਨੂੰ ਫੇਰ ਗੁਣਾ ਕਰ ਲਓ, ਤੂੰ ਇੰਨੇ ਪੈਸੇ ਬਣਾ ਲਿਆ, ਉਹ ਝਾਂਸੇ ਜਿਹੇ ਵਿੱਚ ਫਸਾ ਲੈਂਦੇ ਆ ਉਹਨੂੰ ਵੀ ਇੰਨੇ ਸਾਲਾਂ ਦੇ ਵਿੱਚ, ਹਾਲਾਂਕਿ ਉਹ ਵਪਾਰੀ ਨੂੰ ਵੀ ਪਤਾ ਹੁੰਦਾ ਵੀ ਮੈਂ ਤਾਂ 100 ਸਾਲ ਨੂੰ ਇੱਥੇ ਹੋਣਾ ਜੀ, ਤੇ ਨਾ ਹੀ ਜਿਹੜਾ ਜਿਹਨੂੰ ਖਿਲਾਉਣੇ ਆ ਉਹਨੇ ਵੀ ਨੀ ਹੋਣਾ।
1: ਬਿਲਕੁਲ।
0: ਸੋ ਅਸਲ ਦੇ ਵਿੱਚ ਇਹ ਜਿਹੜੀ ਆ ਵਪਾਰੀ ਆ ਜਿਹੜਾ ਉਹ ਇਸ ਤਰ੍ਹਾਂ ਗੇਮ ਪਲੇ ਕਰਦਾ, ਇਸੇ ਤਰ੍ਹਾਂ ਇਹ ਟਰੰਪ ਸਾਹਿਬ ਆ, ਇਹ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਗੇਮ ਪਲੇ ਕਰਦੇ ਆ ਖੱਖ ਸਾਹਿਬ ਜੀ। ਵਪਾਰੀ ਆ ਜਿਹੜਾ ਇਹ ਬਹੁਤ ਸ਼ੈਤਾਨ ਹੁੰਦਾ, ਉਹ ਸ਼ਾਇਦ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ, ਮੇਰਾ ਕਹਿ ਰਿਹਾ ਤੁਹਾਡਾ ਸਮਾਂ ਜਿਹੜਾ ਹੋ ਗਿਆ ਆ ਉਹ ਡਾਕਟਰ ਸਾਹਿਬ ਦਾ ਘੰਟੀ ਵੱਜਣ ਵਾਲਾ ਤੇ ਅੱਠ ਮਿੰਟ ਹੋ ਗਏ ਉਹਨਾਂ ਦਾ ਫੋਨ ਆਇਆ ਲਓ
1: ਤੇ ਚਲੋ ਇਹ ਆ ਜਾਂਦਾ ਆਪਾਂ ਕਰਦੇ ਆ ਤੇ ਉਹਨੇ ਚਿਰ ਆਪਾਂ ਫਿਰ ਮੇਰੇ ਕੋਲ ਐਡ ਉਹਨਾਂ ਦੀ ਪਤਾ ਨਹੀਂ ਕਿੱਥੇ ਗਵਾਚ ਗਈ ਹੈ ਤੇ ਥੋੜਾ ਜਿਹਾ ਆਪਾਂ ਉਹ ਕਹਿੰਦੇ ਤੁਸੀਂ ਬੋਲਦਿਆ ਕਰੋ ਜਿੱਦਾਂ ਵੀ ਬੋਲਣਾ ਨਾ ਉਹਦੇ ਨਾਲ ਜ਼ਿਆਦਾ ਵਧੀਆ ਹੋ ਜਾਂਦਾ ਤੇ ਤੁਸੀਂ ਨਾਲ ਹੀ ਹੋ?
0: ਹਾਂਜੀ ਹਾਂਜੀ ਨਾਲ ਹੀ ਮੈਂ
1: ਤੇ ਮੈਨੂੰ ਏਦਾਂ ਫੋਨ ਦੇ ਉੱਪਰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਅੱਗੇ ਤੇ ਐਡ ਹੋ ਜਾਂਦਾ ਹੁੰਦਾ ਸੀ ਬਟਨ ਹੈਗਾ ਸੀ ਹੁਣ ਹੈ ਨੀਗਾ।
0: ਹੋਊਗਾ ਉਹਦੇ ਤੇ ਹੁੰਦਾ ਤਾਂ
1: ਹੁੰਦਾ ਵਾ ਐਡ ਕਰਨ ਵਾਲਾ ਪਰ ਸਮਝ ਮਿੰਟ ਮੈਂ ਦੇਖਾਂ ਡਾਕਟਰ ਸਾਹਿਬ ਦਾ ਚੀਮਾ ਸਾਹਿਬ ਤੁਸੀਂ ਖਲੋ ਜੋ ਜੀ ਮੈਨੂੰ ਦੇਖਣ ਦਿਓ। ਚੀਮਾ ਸਾਹਿਬ ਤੁਸੀਂ ਕੱਟੋ ਫਿਰ ਮੈਂ ਤੁਹਾਨੂੰ ਕੱਟ ਕੇ ਮਿਲਾਉਣਾ। ਕੱਟ ਦਿਓ ਡਾਕਟਰ ਸਾਹਿਬ, ਹੋਲਡ ਕਰਿਓ ਜੀ। ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਆ ਔਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਇਨਫੋਰਮੇਸ਼ਨ ਦੇ ਦਵਾਂ ਕਿ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਹੈਗਾ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਔਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਵੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਸੋ ਉਹਦੇ ਨਾਲ ਜੇ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਬਿਮਾਰੀ ਦੀ ਜਾਂ ਕਿਸੇ ਚੁਲਾ ਮੱਠਾ ਹੈਗਾ ਤੇ ਤੁਸੀਂ ਕੀ ਹੋ ਗਿਆ ਡਾਕਟਰ ਸਾਹਿਬ ਨੂੰ ਮਿਲਾ ਲੋ ਜੀ। ਮੋਰ ਪੀਪਲ ਹੈਡ

ਦੇਣ ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੁਣਾਂ ਨੂੰ ਆਪਾਂ ਕਾਲ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਜਾਂ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਪਤਾ ਲੱਗਦਾ ਰਹੇ ਕਿ ਅਮਰੀਕਾ ਜਾਂ ਦੁਨੀਆਂ ਵਿਚ ਕੀ ਹੋ ਰਿਹਾ। ਉਸੇ ਕਰਕੇ ਚੀਮਾ ਸਾਹਿਬ ਖਬਰਾਂ ਜਿਹੜੀਆਂ ਮੋਸਟ ਤਿਆਰ ਕਰਦੇ ਆ ਕਿ ਆਪਣੇ ਸਰੋਤਿਆਂ ਤੱਕ ਜਾਣਕਾਰੀਆਂ ਜਿਹੜੀਆਂ ਅਸੀਂ ਪਹੁੰਚਾਉਂਦੇ ਰਹੀਏ। ਸੋ ਚੀਮਾ ਸਾਹਿਬ ਜੁੜ ਗਏ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਜੀ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ।

0: Sin más, ab. ¿Quién es Donario? ¿Hello?
1: No es posible realizar la llamada tal y como se marcó el número. Verificar el número y marque.
0: ¿Quién es Donario?
2: Message 2. US01LV.
0: Oh, God. ਡਾਕਟਰ ਸਾਹਿਬ ਆਓ ਜੀ ਮੈਂ ਫਿਰ ਕਰਦਾ ਕੋਸ਼ਿਸ਼ ਬਾਅਦ ਦੇ ਵਿੱਚ ਥੈਂਕ ਯੂ ਸੋ ਮਚ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਡਾਕਟਰ ਸਾਹਿਬ ਸਾਡੇ ਨਾਲ ਜੁੜ ਗਏ ਨੇ ਬਾਕੀ ਦੀ ਇਨਫੋਰਮੇਸ਼ਨ ਡਾਕਟਰ ਸਾਹਿਬ ਤੁਸੀਂ ਆਪ ਹੀ ਨੰਬਰ ਬਾਅਦ ਚ ਦੇ ਦਿਆ ਕਰੋ ਜੀ ਆਪਣਾ ਸਾਰਾ ਕੁਛ ਜੀ ਡਾਕਟਰ ਸਾਹਿਬ ਆਓ ਜੀ ਹੋਲਡ ਕਿਉਂ ਹੋ ਗਿਆ ਜੀ ਡਾਕਟਰ ਸਾਹਿਬ
3: ਅਡਲਟ ਹੋਣ ਤੱਕ ਲੈ ਆਏ ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ ਕਿ ਹੁਣ ਅਸੀਂ ਇਹ ਸੋਚਿਆ ਵੀ ਇਹ ਜੀਵਨ ਹੁਣ ਅਡਲਟ ਤੇ ਹੋ ਗਿਆ ਆ ਪਰ ਹੁਣ ਜਦੋਂ ਇਹਦੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਆਮ ਤੌਰ ਤੇ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਗੱਲ ਦਾ ਅਸਲ ਬਿੰਦੂ ਕੀ ਹੈ ਅਸਲ ਛੋਟੀ ਤੋਂ ਛੋਟੀ ਗੱਲ ਕੀ ਕਾਰਨ ਕੀ ਹੋ ਸਕਦਾ ਹੈਗਾ ਵੱਡਾ ਸਰੀਰ ਸਾਨੂੰ ਦਿਖਾਈ ਦਿੰਦਾ ਹੈ ਇਸ ਸੰਬੰਧ ਵਿਚ ਅਸੀਂ ਬਹੁਤ ਸਾਰੀਆਂ ਗੱਲਾਂ ਅੱਗੇ ਕਰ ਚੁੱਕੇ ਹਾਂ ਕਿ ਭਾਈ ਇਹ ਸਰੀਰ ਜਿਹੜਾ ਹੈ ਭਾਵੇਂ ਸਾਨੂੰ
2: Your call cannot be completed as dialed. Please check the number and dial again.
1: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
3: ਤਾਂਕਿ ਅਸੀਂ ਉਸ ਬਰੀਕੀ ਤੱਕ ਪਹੁੰਚ ਸਕੀਏ ਕਿ ਜੋ ਕੁਝ ਵੀ ਇਸ ਸਰੀਰ ਦੇ ਵਿਚ ਵਾਪਰਦਾ ਸਾਨੂੰ ਵੱਡੇ ਪੈਮਾਨੇ ਤੇ ਦਿਖਾਈ ਦਿੰਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਉਹਦੇ ਵਿਚ ਅਸਲ ਦੇ ਵਿਚ ਕਿਸ ਥਾਂ ਤੇ ਕਿਸ ਬਿੰਦੂ ਤੇ ਕੀ ਤਬਦੀਲੀ ਹੁੰਦੀ ਹੈ ਜਿਸ ਕਰਕੇ ਵੱਡੇ ਪੈਮਾਨੇ ਤੇ ਸਰੀਰ ਜਿਹੜਾ ਆ ਉਹ ਆਪਣੇ ਕੰਮ ਕਾਰ ਵਿਹਾਰ ਦੇ ਵਿਚ ਜਾਂ ਸਰੀਰ ਆਪਣੀ ਬਣਤਰ ਦੇ ਵਿਚ ਕੋਈ ਤਬਦੀਲੀਆਂ ਮਹਿਸੂਸ ਕਰਦਾ ਜਿਹੜੀਆਂ ਅਸੀਂ ਡਾਕਟਰ ਲੋਕ ਜਾਣਦੇ ਹਾਂ ਤੇ ਉਹਦਾ ਇੱਕ ਨਾਂ ਰੱਖ ਦਿੰਦੇ ਹਾਂ ਵੀ ਇਹ ਇੱਕ ਬਿਮਾਰੀ ਹੈਗੀ ਆ ਕਿਉਂਕਿ ਸਰੀਰ ਦਾ ਕੰਸੈਪਟ ਫਿਜ਼ੀਕਲ ਹੈ ਔਰ ਅੱਜ ਕੱਲ ਅਸੀਂ 21ਵੀਂ ਸਦੀ ਦੇ ਵਿਚ ਜਾ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਇਸ ਚੀਜ਼ ਨੂੰ ਮੰਨਣ ਦਾ ਆਦੀ ਹੋ ਗਿਆ ਆ ਕਿ ਨਹੀਂ ਭਾਈ ਜੇ ਕੋਈ ਚੀਜ਼ ਦਿਸਦੀ ਨਹੀਂ ਜੇ ਕਿਸੇ ਦਾ ਕੋਈ ਸਬੂਤ ਸਾਹਮਣੇ ਨਹੀਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਲੇਕਿਨ ਦੁਨੀਆ ਦੇ ਉੱਪਰ ਇਸ ਕਾਇਨਾਤ ਦੇ ਵਿਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਹੁੰਦੀਆਂ ਤੇ ਹਨ ਪਰ ਕਿਵੇਂ ਹੁੰਦੀਆਂ ਹਨ ਉਹਦਾ ਐਕਸਪਲੇਨੇਸ਼ਨ ਅਸੀਂ ਨਹੀਂ ਦੇ ਸਕਦੇ ਜਿਵੇਂ ਇਸ ਸਰੀਰ ਦੀ ਗੱਲ ਹੀ ਆਪਾਂ ਕਰਦੇ ਹਾਂ ਇਸ ਸਰੀਰ ਦੇ ਵਿਚ ਸਾਰੇ ਅੰਗ ਤੇ ਅਸੀਂ ਵੇਖ ਸਕਦੇ ਹਾਂ ਅੰਗ ਕੰਮ ਇਸ ਸਾਰੇ ਚੱਲਣ ਦਾ ਜ਼ਿੰਮੇਵਾਰ ਕੌਣ ਆ ਜਦੋਂ ਅਸੀਂ ਉਸ ਜ਼ਿੰਮੇਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤੇ ਫੇਰ ਅਲਟੀਮੇਟ ਅਸੀਂ ਇੱਕ ਸਥਿਤੀ ਤੇ ਆ ਕੇ ਰੁਕ ਜਾਂਦੇ ਹਾਂ ਤੇ ਉਹ ਸਥਿਤੀ ਹੈਗੀ ਆ ਸੈੱਲ ਦੀ ਖੋਜ ਇਸ ਤੋਂ ਉੱਪਰ ਦੀ ਹੈ ਬੇਸ਼ਕ ਇਹ ਚੀਜ਼ ਜਿਹੜੀ ਹੈ ਇਹ ਭਾਈ ਫਿਰ ਸੈੱਲ ਕਿਵੇਂ ਕੰਮ ਕਰਦਾ ਔਰ ਉਸ ਸੈੱਲ ਦੇ ਕੰਮ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਵਾਸਤੇ ਅਸੀਂ ਇੱਕ ਆਮ ਐਗਜ਼ਾਮਪਲ ਦਿੰਦੇ ਹਾਂ ਜਿਹੜੀ ਇਹ ਸਾਬਤ ਕਰਦੀ ਹੈ ਵੀ ਇਸ ਸਰੀਰ ਦਾ ਚੱਲਣ ਕਿਸੇ ਹੋਰ ਦੇ ਹੱਥ ਹੈ ਕੰਟਰੋਲ ਕਿਸੇ ਹੋਰ ਦੇ ਹੱਥ ਹੈਗਾ ਔਰ ਉਹ ਇਨਵਿਜ਼ੀਬਲ ਉਹ ਇੱਕ ਪਾਵਰ ਹੈਗੀ ਹੈ ਜਿਹੜੀ ਇਸ ਸੈੱਲ ਨੂੰ ਵੀ ਚਲਾਉਂਦੀ ਹੈ ਔਰ ਇਸ ਕਰਕੇ ਜੇ ਉਹ ਪਾਵਰ ਇਸ ਸਰੀਰ ਦੇ ਵਿਚ ਹੈਗੀ ਹੈ ਤੇ ਇਹ ਸਰੀਰ ਕੰਮ ਕਰ ਰਿਹਾ ਹੈ ਜੇ ਇਸ ਉਹ ਸਰੀਰ ਦੇ ਵਿਚ ਪਾਵਰ ਨਹੀਂ ਹੈਗੀ ਤੇ ਫਿਰ ਇਹ ਸਰੀਰ ਮੁਰਦਾ ਹੈ ਇਹ ਅੰਗ ਨੱਕ ਕੰਨ ਜਿੰਨੇ ਵੀ ਕੁਛ ਅਸੀਂ ਅੰਗ ਦੇਖ ਰਹੇ ਹਾਂ ਇਹ ਸਾਰਿਆਂ ਦਾ ਇੱਕ ਕੰਮ ਕਾਰ ਕਰਨ ਦਾ ਤਰੀਕਾ ਕਾਰ ਨਹੀਂ ਹੁੰਦਾ ਉੱਥੇ ਪੈਰ ਹੁੰਦੇ ਨਹੀਂ ਹੁੰਦੇ ਤਾਂ ਮਤਲਬ ਇਹ ਸਾਡੇ ਕੋਲ ਇੱਕ ਐਸੀ ਐਗਜ਼ਾਮਪਲ ਹੈਗੀ ਹੈ ਜਿਹੜੀ ਅਸੀਂ ਸਰੀਰ ਦੇ ਸੰਬੰਧ ਚ ਸਾਬਤ ਕਰ ਸਕਦੇ ਹਾਂ ਕਿ ਇਸ ਸਰੀਰ ਦਾ ਕੋਈ ਜ਼ਿੰਮੇਵਾਰ ਹੋਰ ਹੈ ਜਿਹੜਾ ਇਹਦੀ ਗਲਤ ਤੇ ਠੀਕ ਹਰ ਤਰ੍ਹਾਂ ਦੀ ਕਾਰਵਾਈ ਵਾਸਤੇ ਜ਼ਿੰਮੇਵਾਰ ਹੈਗਾ ਸੋ ਮਤਲਬ ਇਹ ਆ ਭਈ ਜੇ ਹਰ ਗਲਤ ਤੇ ਠੀਕ ਕਾਰਵਾਈ ਵਾਸਤੇ ਜ਼ਿੰਮੇਵਾਰ ਕੋਈ ਹੋਰ ਹੈਗਾ ਆ, ਤੇ ਇਹਦਾ ਮਤਲਬ ਜੇ ਕੁਛ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਛ ਲੈਣ ਦੇਣ ਸਾਡਾ ਹੋਣਾ ਚਾਹੀਦਾ ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਇਹ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸੀ ਸਬੰਧ ਦੇ ਵਿੱਚ, ਸੁਣਨ ਵਾਲੇ ਸਾਰੇ ਜਾਣਦੇ ਹੋਣਗੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ ਜਿਹੜੇ ਹੁੰਦੇ ਸੀ ਨਾ, ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈ ਚੇਂਜਸ ਨੂੰ ਜਾਣਨ ਦੇ, ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂਰਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ ਅੱਜ ਤੋਂ 20-30 ਸਾਲ ਪਹਿਲਾਂ ਸਿਰਫ ਕਰੂਰੇ ਤੇ ਇਲਾਜ ਹੁੰਦਾ ਸੀਗਾ। ਕਰੂਰਾ ਵੇਖਣਾ, ਕਰੂਰਾ ਮਤਲਬ ਪਿਸ਼ਾਬ, ਯੂਰਨ, ਪਿਸ਼ਾਬ ਦੇਖਣਾ। ਔਰ ਪਿਸ਼ਾਬ ਦੀ ਕਿਰਿਆ ਦੇ ਤੌਰ ਤੇ ਮੈਂ ਇੱਕਦਮ ਤੁਹਾਨੂੰ ਦਿਆਂ ਕਿ ਆਮ ਤੌਰ ਤੇ ਕੀ ਹੁੰਦਾ ਹੈ। ਅੱਜ ਅਸੀਂ ਕਿਉਂਕਿ ਮਟੀਰੀਅਲਿਸਟਿਕ ਹੋ ਗਏ ਨਾ, ਅੱਜ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦਾ ਸਾਨੂੰ ਫਿਜ਼ੀਕਲ ਰੂਪ ਐਕਸਪਲੇਨੇਸ਼ਨ ਮਿਲੇ ਤਾਂ ਮੰਨਾਂਗੇ, ਤਾਂ ਮੰਨਾਂਗੇ ਇਹਨੂੰ ਗਠੀਆ ਹੋ ਗਿਆ ਹੈਗੇ। ਔਰ ਅਸੀਂ ਜਦ ਤੱਕ ਅਸੀਂ ਆਰਏ ਟੈਸਟ ਪੋਜ਼ਿਟਿਵ ਨਹੀਂ ਵੇਖਦੇ, ਜਦ ਤੱਕ ਅਸੀਂ ਯੂਰਿਕ ਐਸਿਡ ਨੂੰ ਲੈਬਾਰਟਰੀ ਦੇ ਵਿੱਚ ਟੈਸਟ ਕਰਕੇ ਪੋਜ਼ਿਟਿਵ ਨਹੀਂ ਪਾ ਲੈਂਦੇ, ਤਦ ਤੱਕ ਅਸੀਂ ਮੰਨਦੇ ਨਹੀਂ ਕਿ ਇਹਨੂੰ ਗਠੀਆ ਹੋ ਗਿਆ। ਲੇਕਿਨ ਉਸ ਜ਼ਮਾਨੇ ਦੇ ਵਿੱਚ ਇੰਨੇ ਤਰੱਦਦ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਸਾਧਨ ਸਨ ਕਿ ਡਾਕਟਰ ਟੀਮ ਲੋਕਾਂ ਦੇ ਸੀ, ਅੱਛਾ ਤੂੰ ਕਰੂਰਾ ਲੈ ਕੇ ਆਈ ਆਪਣਾ, ਉਹ ਕਰੂਰਾ ਲੈ ਕੇ ਆਉਂਦੇ ਸੀ ਤੇ ਉਸ ਨੂੰ ਕਿਸੇ ਬਰਤਨ ਚ ਪਾ ਕੇ ਜਦ ਹਕੀਮ ਲੋਕ ਦੇਖਣਾ ਸ਼ੁਰੂ ਕਰਦੇ ਸੀ ਤੇ ਵੇਖਦੇ ਸੀ ਉਹਦੇ ਵਿੱਚ ਐਂ ਜਿਵੇਂ ਸਮੁੰਦਰ ਦੇ ਵਿੱਚ ਬੇੜੀਆਂ ਚੱਲਦੀਆਂ ਨਾ, ਇਸ ਤਰ੍ਹਾਂ ਦੀਆਂ ਲਹਿਰਾਂ ਹੱਸਦੀਆਂ ਨੇ। ਤਜਰਬਾ ਕੋਈ ਵੀ ਕਰ ਸਕਦਾ, ਜਿਹਦੇ ਵੀ ਹੱਥ ਪਾਉਣ ਗੋਡੇ ਜੁੜੇ ਨੇ, ਦਰਦ ਕਰਦੇ ਨੇ, ਸੋਜਾਂ ਪਈਆਂ ਨੇ, ਉਹ ਆਪਣੇ ਪਿਸ਼ਾਬ ਨੂੰ ਕਿਸੇ ਵੀ ਥਾਲੀ ਦੇ ਵਿੱਚ ਕਿਸੇ ਵੀ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਦੇਖਿਓ, ਉਹਦੇ ਵਿੱਚ ਤੁਹਾਨੂੰ ਐਂ ਲੱਗੂਗਾ ਜਿਵੇਂ ਲਹਿਰਾਂ ਉੱਠਦੀਆਂ ਤੇ ਕੋਈ ਬਿਜਲੀ ਦਾ ਕਰੰਟ ਤੇ ਨਹੀਂ ਨਲਕਿਆ ਹੋਇਆ, ਕੋਈ ਚੀਜ਼ ਚਲਾ ਰਿਹਾ ਹੈਗਾ, ਉਹਦਾ ਪਿਸ਼ਾਬ ਹੈਗਾ ਆ, ਔਰ ਉਹ ਤੁਹਾਡਾ ਕਿਸੇ ਬਰਤਨ ਚ ਪਾਇਆ ਹੋਇਆ ਹੈਗਾ। ਪਰ ਤੁਸੀਂ ਵੇਖੋਗੇ ਆਟੋਮੈਟਿਕਲੀ ਉਹ ਇੱਕ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕਹਿੰਦੇ ਸਰ ਵੀ ਭਾਈ ਤੈਨੂੰ ਗਠੀਆ ਹੈ ਜਾਂ ਅਗਰ ਸਾਇੰਸ ਸਾਹਮਣੇ ਨਹੀਂ ਤੇ ਆਉਣ ਵਾਲੇ ਸਮੇਂ ਤੇਰਾ ਗਠੀਆ ਹੋ ਜਾਏਗਾ। ਇਸੇ ਤਰ੍ਹਾਂ ਦੀ ਗੱਲ ਮੈਂ ਇੱਕ ਹਕੀਮ ਅਜਮਲ ਖਾਨ ਦੀ ਪਹਿਲਾਂ ਤੁਹਾਨੂੰ ਸੁਣਾਈ ਹੋਈ ਹੈ ਕਿ ਭਾਈ ਹਕੀਮ ਅਜਮਲ ਖਾਨ ਦਾ ਬੜਾ ਨਾਂ ਸੀਗਾ, ਔਰ ਉਹਦੇ ਕੋਲ ਕੁਛ ਅੰਗਰੇਜ਼ ਲੋਕ ਆ ਗਏ, ਉਹਨਾਂ ਨੇ ਆਖਿਆ ਬਈ ਬੜਾ ਨਾਂ ਸੁਣਿਆ ਇਸ ਦਾ, ਔਰ ਉਹ ਡਾਕਟਰ ਲੋਕ ਆ ਕੇ ਵੇਖਣ ਲੱਗ ਗਏ ਵੀ ਇਹ ਤਸ਼ਖੀਸ਼ ਕਿਵੇਂ ਕਰਦਾ, ਡਾਇਗਨੋਸਿਸ ਕਿਵੇਂ ਕਰਦਾ ਆ, ਔਰ ਕਿਵੇਂ ਇਹ ਇਲਾਜ ਕਰਦਾ ਹੈ। ਅਲਟੀਮੇਟਲੀ ਉਸਨੇ ਇੱਕ ਬੰਦੇ ਨੇ ਆਖਿਆ ਵੀ ਅੱਛਾ ਵੀ ਮੈਂ ਇਲਾਜ ਕਰਵਾਉਣਾ, ਉਹਨੇ ਹਕੀਮ ਅਜਮਲ ਖਾਨ ਨੇ ਸਿਰਫ ਇੱਕ ਹੀ ਉਂਗਲ ਦੱਸੀ ਤੇ ਕਹਿੰਦੇ ਨਾ ਕਿ ਤਿੰਨ ਉਂਗਲੀਆਂ ਰੱਖੋ ਨਬਲ ਦੇ ਉੱਪਰ ਤੇ ਤੁਹਾਨੂੰ ਤਿੰਨ ਕੱਪ ਪਿੱਤ ਵਾਯੂ ਆਯੁਰਵੈਦਿਕ ਵਾਲੇ ਜਿਵੇਂ ਅਸੀਂ ਦੱਸਦੇ ਹਾਂ ਉਹਦੇ ਮੁਤਾਬਕ ਰੱਖ ਕੇ ਦੱਸਦੇ ਹਾਂ, ਤੇ ਉਹਨੇ ਸਿਰਫ ਇੱਕ ਹੀ ਉਂਗਲੀ ਰੱਖੀ ਉਹਦੀ ਨਬਲ ਦੇ ਉੱਪਰ ਤੇ ਅਲਟੀਮੇਟ ਆਪਣੇ ਅਸਿਸਟੈਂਟ ਨੂੰ ਕਿਹਾ ਇਹਨੂੰ ਫਲਾਣੀ ਫਲਾਣੀ ਦਵਾਈ ਦੇ ਦਿਓ, ਔਰ ਉਸ ਤੋਂ ਬਾਅਦ ਕਹਿੰਦੇ ਸੀ ਜਾਓ। ਉਹ ਕਹਿੰਦੇ ਯਾਰ ਹੱਦੋ ਗੇਜ ਤਾਂ ਸੋਚਿਆ ਸੀ ਤਾਂ ਬੜਾ ਨਾਂ ਹੈਗਾ ਹਕੀਮ ਅਜਮਲ ਖਾਨ ਦਾ, ਤੇ ਕੱਖ ਵੀ ਨਹੀਂ ਕੁਛ ਵੀ ਨਹੀਂ ਇਹਨੂੰ ਪਤਾ, ਮੈਂ ਕੋਈ ਪੁੱਛਿਆ ਨਹੀਂ, ਉਹਨੇ ਕੁਛ ਦੱਸਿਆ ਨਹੀਂ, ਸਿਰਫ ਇੰਨੇ ਤੋਂ ਵੇਖ ਕੇ ਤੇ ਨਬਜ਼ ਤੇ ਸਾਨੂੰ ਕਹਿੰਦਾ ਚੰਗਾ ਜੀ ਦਵਾਈ ਲੈ ਜਾਓ। ਇਹ ਗੱਲ ਕਰਦੇ ਉਹ ਜਾ ਹੀ ਰਹੇ ਸੀ ਤੇ ਕਿਸੇ ਹਕੀਮ ਅਜਮਲ ਖਾਨ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਆਹ ਗੱਲਾਂ ਕਰਦੇ ਜਾ ਰਹੇ ਨੇ, ਉਹਨੇ ਕਿਹਾ ਬੁਲਾ ਲਿਆ ਉਹਨਾਂ ਨੂੰ ਵਾਪਸ। ਉਹਨਾਂ ਨੇ ਜਦ ਵਾਪਸ ਬੁਲਾਇਆ ਤੇ ਉਹ ਕਹਿੰਦਾ ਭਾਈ ਤੁਸੀਂ ਕੀ ਜਾਣਨਾ ਚਾਹੁੰਦੇ ਸੀ ਮੇਰੇ ਬਾਰੇ, ਕਹਿੰਦੇ ਜੀ ਤੁਹਾਡਾ ਡਾਇਗਨੋਸਿਸ ਕਰਨ ਦਾ ਕੋਈ ਤਰੀਕਾ ਨੀ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਬਿਮਾਰੀ ਕੀ ਹੈਗੀ, ਦਵਾਈ ਤੁਸੀਂ ਮੈਨੂੰ ਕੀ ਦੇ ਰਹੇ ਹੋ, ਉਹਦਾ ਕੀ ਫਾਇਦਾ ਹੋਇਆ। ਹਾਂਜੀ ਉਹ ਕਹਿੰਦਾ ਤੈਨੂੰ ਅੱਜ ਤੋਂ ਕੁਛ ਸਾਲ ਪਿੱਛੇ ਸੱਪ ਲੜ ਗਿਆ ਸੀਗਾ, ਉਹਦੀ ਜ਼ਹਿਰ ਅਜੇ ਤੇਰੇ ਅੰਦਰ ਹੈਗੀ ਹੈ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਹੈਗੀ ਹੈ, ਔਰ ਉਹਦੇ ਦਵਾਈ ਐਂਟੀਡੋਟ ਦੇ ਤੌਰ ਤੇ ਮੈਂ ਤੈਨੂੰ ਦੇ ਦਿੱਤੀ। ਉਹ ਕਹਿੰਦਾ ਜੀ ਵਾਕਿਆ ਮੈਨੂੰ ਸੱਪ ਤਾਂ ਲੜਿਆ ਸੀਗਾ। ਉਹ ਕਹਿੰਦਾ ਫਿਰ ਇਹ ਉਹ ਜਿਹੜੀ ਲੈਬਾਰਟਰੀ ਵਿੱਚ ਤੁਸੀਂ ਗੱਲਾਂ ਭਾਲਦੇ ਹੋ, ਉਹ ਬਲੱਡ ਦੀ ਆਈਡੈਂਟੀਫਿਕੇਸ਼ਨ ਤੋਂ ਤੁਸੀਂ ਗੱਲਾਂ ਭਾਲਦੇ ਹੋ, WBC RBC ਵਗੈਰਾ ਵਗੈਰਾ ਦੀ ਕੈਲਕੂਲੇਸ਼ਨ ਕਰਦੇ ਹੋ। ਉਸ ਵੇਲੇ ਸਾਡੀ ਸਾਇੰਸ ਇੰਨੀ ਜ਼ਿਆਦਾ ਸੀ ਕਿ ਅਸੀਂ ਇੱਕ ਚੀਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸਾਂ ਕਿ ਵੱਡੇ ਬ੍ਰਹਿਮੰਡ ਦੇ ਵੱਡੇ ਥਾਂ ਤੇ ਵੱਡੇ ਸਰੀਰ ਦੇ ਵਿੱਚ ਕੀ ਹੋ ਰਿਹਾ। ਤੇ ਮੇਰੇ ਕਹਿਣ ਤੋਂ ਭਾਵ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਗਏ। ਉਹ ਜਿਹੜੀ ਗੱਲ ਜੀਵਨ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਬਈ ਸਰੀਰ ਨੂੰ ਚੱਲਦਾ ਤਾਂ ਵੇਖਦੇ ਹਾਂ ਪਰ ਇਹਦੀ ਰਿਸਪੋਂਸੀਬਿਲਿਟੀ ਕੌਣ ਹੈ, ਕਿਹਦੇ ਕੋਲ ਹੈਗੀ ਹੈ, ਉਹ ਲਾਈਫ ਫੋਰਸ ਕੋਲ ਹੈ। ਔਰ ਉਸ ਲਾਈਫ ਫੋਰਸ ਨੂੰ ਅਸੀਂ ਵੇਖ ਨਹੀਂ ਸਕਦੇ, ਮੰਨਾਂਗੇ ਕਿਵੇਂ। ਅੱਜ ਦਾ ਸੰਸਾਰ, ਅੱਜ ਦਾ ਮੈਡੀਕਲ ਯੁੱਗ ਇਸ ਗੱਲ ਨੂੰ ਮੰਨਦਾ ਨਹੀਂ। ਕਿ ਭਾਈ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ, ਪਰ ਸਾਬਤ ਤੇ ਹੁੰਦੀ ਹੈ ਨਾ, ਅੰਗ ਸਾਰੇ ਉੱਥੇ ਹੀ ਰਹਿੰਦੇ ਨੇ, ਕੀ ਨਿਕਲ ਜਾਂਦਾ ਉਹਦੇ ਵਿੱਚੋਂ ਕਿ ਅਸੀਂ ਕਹਿੰਦੇ ਹਾਂ ਮੁਰਦਾ ਹੋ ਗਿਆ। ਇਸ ਲਿਹਾਜ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ, ਜਿਹੜੀ ਸਾਰੀ ਹੋਮਿਓਪੈਥਿਕ ਦੀ ਕਲਾਸ ਵੀ ਹੈਗੀ ਹੈ, ਪਰ ਕਿਉਂਕਿ ਜਿਸ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੀ ਭਾਸ਼ਾ ਤੁਸੀਂ ਸਮਝਦੇ ਹੋ, ਜਿਹਨਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ, ਤੁਹਾਡੇ ਲੈਵਲ ਤੇ ਉਤਰ ਕੇ, ਤੁਹਾਡੀ ਉਸ ਮਾਨਸਿਕਤਾ ਦੇ ਲੈਵਲ ਤੇ ਉਤਰ ਕੇ ਹੀ ਮੈਂ ਅਗਰ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਤੇ ਸਮਝ ਲੱਗੇਗੀ। ਅਗਰ ਮੈਂ ਉਹੀ ਪਾਵਰ ਦੀਆਂ ਗੱਲਾਂ ਕਰਦਾ ਰਹਾਂਗਾ ਤੇ ਤੁਸੀਂ ਕਹੋਗੇ ਇਹ ਗੱਪਾਂ ਮਾਰੀ ਜਾਂਦਾ ਹੈ। ਇੱਕ ਜ਼ਮਾਨਾ ਸੀਗਾ ਗੁਰੂ ਨਾਨਕ ਨੇ ਵੀ ਗੱਪਾਂ ਮਾਰੀਆਂ ਸੀ, ਹਾਂਜੀ, ਔਰ ਉਹ ਨਿਕਲਿਆ ਸੀ ਧਰਤੀ ਹੋਰ ਪਰੇ ਹੋਰ ਹਾਂਜੀ, ਤੇ ਉਦੋਂ ਵੀ ਲੋਕ ਨੂੰ ਕਮਲਾ ਹੀ ਸਮਝਦੇ ਸੀ, ਹਾਂਜੀ। ਪਰ ਅੱਜ ਕੀ ਹੈ, ਨੀਲ ਆਰਮਸਟਰੋਂਗ ਉੱਥੇ ਪੈਰ ਰੱਖ ਕੇ ਆ ਗਿਆ, ਝੰਡੇ ਗੱਡ ਕੇ ਆ ਗਿਆ, ਹੁਣ ਪਤਾ ਲੱਗਦਾ ਪਿਆ ਵੀ ਇਹ ਨਹੀਂ, ਹੋਰ ਵੀ ਬੜੇ ਪਲੈਨਟ ਸੀ, ਬਾਬਾ ਨਾਨਕ ਉਦੋਂ ਸਹੀ ਕਹਿੰਦਾ ਸੀ। ਖੈਰ, ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਣਗੀਆਂ ਉਸ ਭਾਸ਼ਾ ਵਿੱਚ, ਉਸ ਤਰੀਕਾਕਾਰ ਦੇ ਨਾਲ ਜਿਹੜਾ ਤੁਸੀਂ ਸਮਝ ਸਕਦੇ ਹੋ। ਤੇ ਤੁਸੀਂ ਕੀ ਸਮਝਦੇ ਹੋ? ਫਿਜ਼ੀਕਲ। ਅੱਜ ਦਾ ਜ਼ਮਾਨਾ ਮੈਡੀਕਲ ਸਾਇੰਸ ਦਾ ਇਹ ਆ ਕਿ ਹਰ ਗੱਲ ਦਾ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ, ਕੋਈ ਬਿਮਾਰੀ ਆ ਜਾਂਦੀ ਹੈ ਤੇ ਸਾਇੰਸਦਾਨ ਲੱਗ ਜਾਂਦੇ ਨੇ ਉਸ ਨੂੰ ਲੱਭਣ ਵਾਸਤੇ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ, ਔਰ ਉਸ ਕਾਰਨ ਨੂੰ ਲੱਭ ਕੇ ਜਦ ਤੱਕ ਉਹ ਕਾਰਨ ਨਹੀਂ ਲੱਭਦਾ ਕਹਿੰਦੇ ਜੀ ਸਾਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਿਆ। ਤੇ ਜਦੋਂ ਕੋਈ ਫਿਜ਼ੀਕਲ ਕਾਰਨ ਉਹਦੇ ਵਾਸਤੇ ਲੱਭ ਜਾਂਦਾ, ਜਦੋਂ ਸਾਨੂੰ ਉਹਦੇ ਰਾਹੀਂ ਪੈਦਾ ਕੀਤੀ ਹੋਈ ਸਰੀਰ ਦੀਆਂ ਤਬਦੀਲੀਆਂ ਬਾਰੇ ਪਤਾ ਲੱਗ ਜਾਂਦਾ, ਤੇ ਫਿਰ ਅਸੀਂ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂਜੀ ਸਾਨੂੰ ਇਸ ਬਿਮਾਰੀ ਦਾ ਪਤਾ ਲੱਗ ਗਿਆ, ਹੁਣ ਅਸੀਂ ਇਸ ਨੂੰ ਠੀਕ ਕਰ ਲਾਂਗੇ। ਪਰ ਅਫਸੋਸ ਇਹ ਆ ਕਿ ਸਾਡੀ ਦੌੜ ਕਿੱਥੋਂ ਤੱਕ ਸ਼ੁਰੂ ਕਿੱਥੋਂ ਹੋਈ ਸੀ ਤੇ ਦੌੜ ਆ ਕੇ ਫਿਰ ਖਤਮ ਕਿੱਥੇ ਹੋਏਗੀ? ਜੇ ਅਸੀਂ ਜਿਸ ਪੁਆਇੰਟ ਤੋਂ ਸ਼ੁਰੂ ਕੀਤੀ ਸੀ ਉੱਥੇ ਆ ਕੇ ਖਤਮ ਕਰ ਦਿਆਂਗੇ। ਇਹਦਾ ਮਤਲਬ ਕੀ ਆ ਕਿ ਅਸੀਂ ਕੋਈ ਬੈਕਟੀਰੀਆ ਕੋਈ ਜਰਾਸੀਮ ਲੱਭਣ ਤੋਂ ਬਾਅਦ ਕਿਸੇ ਬਿਮਾਰੀ ਦਾ ਨਾਮਾਕਰਨ ਕੀਤਾ ਤੇ ਅਸੀਂ ਆਖਿਆ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ, ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ। ਤੇ ਇਹਦਾ ਮਤਲਬ ਕੀ ਆ, ਹੁਣ ਅਸੀਂ ਉਹਨੂੰ ਹੀ ਖਤਮ ਕਰਨ ਵਾਸਤੇ ਸਾਡੀ ਦੌੜ ਹੋਏਗੀ ਨਾ, ਤੇ ਜਦੋਂ ਉਹ ਜਰਾਸੀਮ ਜਦੋਂ ਉਹ ਬੈਕਟੀਰੀਆ ਵਗੈਰਾ ਖਤਮ ਕਰ ਦਿੱਤੇ ਜਾਂਦੇ ਬਾਈ ਰੁਕ ਬਾਈ ਕਿਸੇ ਵੀ ਦਵਾਈ ਦੇ ਨਾਲ, ਤੇ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਉਹ ਬਿਮਾਰੀ ਠੀਕ ਕਰ ਲਈ। ਪਰ ਹੁੰਦਾ ਕੀ ਹੈ, ਅੱਜ ਦੇ ਇਸ ਗੱਲ ਨੂੰ ਨੈਗੇਟਿਵ ਕਰਨ ਵਾਸਤੇ, ਜੇ ਕਹਿ ਲੋ ਕੌਂਟਰਾ ਇੰਡੀਕੇਟਡ ਗੱਲ ਸਾਬਤ ਕਰਨ ਵਾਸਤੇ, ਅਸੀਂ ਇਹ ਵੇਖਦੇ ਹਾਂ ਕਿ ਲੋਕ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਵਾਰ ਵਾਰ ਮਹੀਨਿਆਂ ਬਾਅਦ ਵਾਰ ਵਾਰ ਸਾਲਾਂ ਦੇ ਬਾਅਦ ਫਿਰ ਡਾਕਟਰ ਕੋਲੇ ਜਾਂਦੇ ਨੇ, ਜਾਂ ਕਈ ਵਾਰ ਤਾਂ ਲੋਕ ਇਹ ਵੀ ਕਹਿੰਦੇ ਨੇ ਡਾਕਟਰ ਜੀ ਉਹ ਜਿਹੜੇ ਟੀਕੇ ਆ ਉਹ ਜਿਹੜੀ ਦਵਾਈ ਤੁਸੀਂ ਪਿੱਛੇ 6 ਮਹੀਨੇ ਮੈਨੂੰ ਦਿੱਤੀ ਸੀ ਨਾ ਉਹਦੇ ਨਾਲ ਮੈਂ ਠੀਕ ਹੋ ਗਿਆ, ਤੂੰ ਉਹੀ ਮੈਨੂੰ ਫਿਰ ਦੇ ਦਿਓ। ਤਾਂ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਆ ਕਿ ਜਿਹੜੇ ਦਿਸਦੇ ਭਾਲਦੇ ਸਿਮਟਮਸ ਹਨ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ। ਔਰ ਇਹ ਜਿਹੜੀ ਦੌੜ ਹੈ, ਪਹਿਲਾਂ ਸਭ ਤੋਂ ਪਹਿਲਾਂ ਮੈਂ ਇਸ ਦੌੜ ਦੀ ਸ਼ਨਾਖਤ ਕਰਨ ਵਾਸਤੇ ਇਹ ਸੈੱਲ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਅਲਟੀਮੇਟ ਅਸੀਂ ਇਸ ਸਰੀਰ ਨੂੰ ਲੱਭਦਿਆਂ ਇਹਦੀ ਸਿੰਗਲ ਯੂਨਿਟ ਤੇ ਪਹੁੰਚ ਗਏ ਹਾਂ। ਔਰ ਇਹਦੀ ਸਿੰਗਲ ਯੂਨਿਟ ਕੀ ਹੈ? ਸੈੱਲ। ਔਰ ਇਸ ਸੈੱਲ ਦੀ ਡਿਸਕ੍ਰਿਪਸ਼ਨ ਤੇ ਸੈੱਲ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਣਾ ਸ਼ੁਰੂ ਕਰਿਆ ਕਿ ਸੈੱਲ ਹੈ ਕੀ ਹੈ, ਕਿਵੇਂ ਦਾ ਬਣਿਆ ਹੋਇਆ ਹੈ, ਔਰ ਇਹਨੂੰ ਬਾਹਰ ਦੀ ਸੰਗਿਆ ਕਿਸ ਤਰ੍ਹਾਂ ਦੀ ਦਿੱਤੀ ਜਾ ਸਕਦੀ, ਜਿਵੇਂ ਫੋਰਟ ਇੱਕ ਕਿਲਾ ਹੁੰਦਾ ਹੈਗਾ, ਕਿਲੇ ਦੀ ਇੱਕ ਚਾਰ ਦੀਵਾਰੀ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਸੈੱਲ ਮੈਂਬਰਨ ਦੀ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਇਸ ਸੈੱਲ ਮੈਂਬਰਨ ਦੇ ਵਿੱਚ ਆਏ ਹੋਏ ਵਿਕਾਰਾਂ ਦੀ ਗੱਲ ਕੀਤੀ ਸੀ। ਇਸੇ ਤਰ੍ਹਾਂ ਇਹ ਦੱਸਿਆ ਸੀ ਕਿ ਉਹ ਵਿਕਾਰ ਉਹ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਸੈੱਲ ਮੈਂਬਰਨ ਦੀ ਖਰਾਬੀ ਦੇ ਕਰਕੇ ਪੈਦਾ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਇਸ ਸੈੱਲ ਮੈਂਬਰਨ ਦੀ ਕੁਆਲਿਟੀ ਕੀ ਸੀ, ਕਰੈਕਟਰ ਕੀ ਸੀ, ਇਹਦਾ ਕੋਈ ਦਰਵਾਜ਼ਾ ਵੀ ਹੈ ਕਿ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ। ਇਹ ਸਾਰੀਆਂ ਗੱਲਾਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਸੀ ਭਈ ਅਸੀਂ ਸੈੱਲ ਦੇ ਅੰਦਰ ਦਾਖਲ ਹੋ ਗਏ, ਇਸ ਦੀਵਾਰ ਤੋਂ ਜਿਹਦੀ ਚਾਰ ਚਿਹਰੇ ਕਿਲੇ ਦੀ ਦੀਵਾਰ ਹੈਗੀ ਆ ਉਹਦੇ ਤੋਂ ਅੰਦਰ ਅਸੀਂ ਦਾਖਲ ਹੋ ਗਏ ਹਾਂ, ਤੇ ਹੁਣ ਜੋ ਵੀ ਕੁਛ ਅੰਦਰ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ। ਔਰ ਸਾਈਟੋਪਲਾਜ਼ਮ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ, ਸਾਡੇ ਇਨਵਾਇਰਮੈਂਟ ਦੇ ਵਿੱਚ ਸਾਡੇ ਉੱਪਰ 480 mm ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ, ਔਰ ਬੱਚੇ ਦੀ ਐਗਜ਼ਾਮਪਲ ਦੇ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਮਾਂ ਦੀਆਂ ਪੇਟ ਦੀਆਂ ਮਾਸਪੇਸ਼ੀਆਂ, ਯੂਟਰਸ ਦੀਆਂ ਮਾਸਪੇਸ਼ੀਆਂ ਬੱਚੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਐਮਨਿਓਟਿਕ ਸੈਕ ਇੱਕ ਕਵਰ ਹੈਗਾ ਆ, ਇੰਨੇ ਸਾਰੇ ਉੱਪਰ ਕਵਰ ਹੈਗੇ ਨੇ ਜਿਨ੍ਹਾਂ ਦੇ ਕਰਕੇ ਬੱਚੇ ਦੇ ਉੱਪਰ ਇਹ ਪ੍ਰੈਸ਼ਰ 480 mm ਮਰਕਰੀ ਦਾ ਜਿਹੜਾ ਸਾਡੇ ਇਨਵਾਇਰਮੈਂਟ ਦਾ ਹੈਗਾ ਉਹਦੇ ਤੇ ਨਹੀਂ ਪੈਂਦਾ। ਤੁਹਾਨੂੰ ਇਹਦੀ ਕੋਈ ਪਰਵਾਹ ਨਹੀਂ ਹੁੰਦੀ। ਤੇ ਜਦੋਂ ਹੀ ਬੱਚਾ ਮਾਂ ਤੋਂ ਬਾਹਰ ਆਉਂਦਾ ਆ ਉਸੇ ਵੇਲੇ ਉਹਦੇ ਤੇ ਪ੍ਰੈਸ਼ਰ ਪੈਂਦਾ ਆ, ਔਰ ਪ੍ਰੈਸ਼ਰ ਪੈਣ ਦੇ ਨਾਲ ਉਸੇ ਦੇ ਲਈ ਉਹ ਹਵਾ ਪ੍ਰੈਸ਼ਰ ਨਾਲ ਉਹਦੇ ਅੰਦਰ ਚਲੀ ਜਾਂਦੀ ਹੈ ਔਰ ਜਿਹੜੇ ਫੇਫੜੇ ਬੰਦ ਪਏ ਸੀ ਉਹ ਖੁੱਲ ਜਾਂਦੇ ਔਰ ਇੱਕ ਆਵਾਜਾਈ ਆਟੋਮੈਟਿਕ ਸ਼ੁਰੂ ਹੋ ਜਾਂਦੀ, ਕਿਉਂਕਿ ਬੰਦ ਪਏ ਸੀ ਫੇਫੜੇ ਖੁੱਲੇ, ਕਿਉਂਕਿ ਪ੍ਰੈਸ਼ਰ ਦੇ ਨਾਲ ਬਾਹਰੀ ਇਨਵਾਇਰਮੈਂਟ ਦੀ ਹਵਾ ਅੰਦਰ ਗਈ ਹਵਾ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਡੈਂਸਿਟੀ ਦੇ ਵਿੱਚ, ਔਰ ਹੇਠਾਂ ਵਾਲੇ ਪਾਸੇ ਜਿਹੜਾ ਹੁਣ ਤੱਕ ਗਾਰਬੇਜ ਬਣਿਆ ਹੋਇਆ ਹੈ ਉਹ ਸਰੀਰ ਦਾ ਜਿਹੜਾ ਕਿ ਰੂਟੀਨ ਚ ਅੱਗੇ ਮਾਂ ਖਾਰਜ ਕਰ ਰਹੀ ਸੀ ਉਹੀ ਗਾਰਬੇਜ ਹੁਣ ਜਿਹੜਾ ਆਟੋਮੈਟਿਕਲੀ ਹਲਕਾ ਹੋਣ ਕਰਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ, ਆਟੋਮੈਟਿਕਲੀ ਨਾ ਚਾਹੁੰਦੇ ਹੋਏ ਇੱਕ ਆਵਾਜਾਈ ਸ਼ੁਰੂ ਹੋ ਜਾਂਦੀ ਔਰ ਅਸੀਂ ਕਹਿੰਦੇ ਜੀਵਨ ਸਟਾਰਟ ਹੋ ਗਿਆ। ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਇਸ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਵੇਂ ਬੱਚੀਆਂ ਦਾ ਸਮੁੰਦਰ ਦਾ ਪਾਣੀ ਇੱਕ ਇਨਵਾਇਰਮੈਂਟ ਹੈ ਉਹਦੇ ਵਿੱਚ ਰਹਿ ਸਕਦੀਆਂ ਨੇ, ਅਸੀਂ ਆਪਣੇ ਇਨਵਾਇਰਮੈਂਟ ਦੇ ਵਿੱਚ ਰਹਿ ਸਕਦੇ ਹਾਂ ਜਿਹਦਾ ਆਮ ਤੌਰ ਤੇ ਜਿਹੜਾ 380 mm ਦਾ ਪਰਮਿਲਿਕ ਮਰਕਰੀ ਦਾ ਪ੍ਰੈਸ਼ਰ ਹੈਗਾ ਆ, ਜਾਂ ਜਿਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੇ ਤੁਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਓ ਉਚਾਈ ਤੇ ਚਲੇ ਜਾਂਦੇ ਹੋ ਤਾਂ ਸਾਹ ਔਖਾ ਹੋ ਜਾਂਦਾ, ਕਿਉਂ? ਕਿਉਂਕਿ ਆਕਸੀਜਨ ਪੂਰੀ ਨਹੀਂ ਹੁੰਦੀ, ਦਿਲ ਜ਼ਿਆਦਾ ਧੜਕਦਾ ਕਿਉਂਕਿ ਦਿਲ ਨੇ ਆਕਸੀਜਨ ਪੂਰੀ ਕਰਨੀ ਹੁੰਦੀ ਹੈ, ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਕਿ ਵਾਰ ਵਾਰ ਸਾਹ ਲਓ, 14 ਤੋਂ 16 ਨਹੀਂ 20-25-24 ਵਾਰ ਵੀ ਲਓ ਤਾਂ ਕਿ ਜਿਹੜੀ ਉਹ ਸਾਹ ਚੜ੍ਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤੀ ਹਵਾ ਅੰਦਰ ਜਾਵੇ, ਵਾਰ ਵਾਰ ਅੰਦਰ ਜਾਵੇ ਤੇ ਜਿੰਨੀ ਸਰੀਰ ਦੀ ਲੋੜ ਹੈ ਨਾ ਰੋਜ਼ਾਨਾ ਦੀ ਲੋੜ ਆ ਉਹ ਪੂਰੀ ਹੋ ਸਕੇ, ਇਸੇ ਕਰਕੇ ਪਹਾੜਾਂ ਤੇ ਜਾ ਕੇ ਸਾਨੂੰ ਚਾਹ ਚੜ੍ਹਦਾ ਸਾਹ ਚੜ੍ਹਦਾ ਕਿਉਂਕਿ ਸਾਡੇ ਇਨਵਾਇਰਮੈਂਟ ਦੇ ਮੁਤਾਬਕ ਜਿਸ ਵਿੱਚ ਅਸੀਂ ਜਿਉਂ ਸਕਦੇ ਹਾਂ ਉੱਥੇ ਓਨੀ ਆਕਸੀਜਨ ਨਹੀਂ ਹੁੰਦੀ। ਤੇ ਸੋਸੋ ਇਸ ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਸਾਨੂੰ ਇਹ ਦੱਸਿਆ ਸੀਗਾ ਬਈ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿਣ ਵਾਲੇ ਆਰਗੇਨਲਸ ਬਹੁਤ ਕੁਛ ਐਸੇ ਨੇ, ਕੋਈ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ, ਜਿੰਨੇ ਸਰੀਰ ਦੇ ਵਿੱਚ ਡਿਪਾਰਟਮੈਂਟ ਨੇ ਓਨੇ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ, ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ, ਛੋਟੇ ਤੋਂ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ, ਰੈਸਪੀਰੇਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਡਾਈਜੇਸ਼ਨ ਦੀ ਹੈ, ਸਿਕ੍ਰੀਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿੱਚ ਹੈਗੀ ਆ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ। ਔਰ ਇਹ ਤਾਂ ਚੱਲਦੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ, ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ, ਜੇ ਇਸ ਸਾਈਟੋਪਲਾਜ਼ਮ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ, ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ, ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿੱਚ ਤਾਂ ਕੋਈ ਸਰਵਾਈਵ ਕਰ ਸਕਦਾ ਆ, ਉਹ ਇਹਦਾ ਇਨਵਾਇਰਮੈਂਟ ਹੈ। ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਭਈ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿੱਚ ਰਹਿਣ ਵਾਲੇ ਆਰਗੇਨਲਸ ਬਹੁਤ ਕੁਛ ਐਸੇ ਨੇ, ਕੋਈ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ, ਜਿੰਨੇ ਸਰੀਰ ਦੇ ਵਿੱਚ ਡਿਪਾਰਟਮੈਂਟ ਨੇ ਓਨੇ ਹੀ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ, ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ, ਛੋਟੇ ਤੋਂ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ, ਰੈਸਪੀਰੇਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਡਾਈਜੇਸ਼ਨ ਦੀ ਹੈ, ਸਿਕ੍ਰੀਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿੱਚ ਹੈਗੀ ਆ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ। ਔਰ ਇਹ ਤਾਂ ਚੱਲਦੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ, ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ, ਜੇ ਇਸ ਸਾਈਟੋਪਲਾਜ਼ਮ ਦੇ ਵਿੱਚ ਦਖਲ ਅੰਦਾਜ਼ੀ ਹੋ ਗਈ, ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ, ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿੱਚ ਤਾਂ ਕੋਈ ਸਰਵਾਈਵ ਕਰ ਸਕਦਾ ਆ, ਉਹ ਇਹਦਾ ਇਨਵਾਇਰਮੈਂਟ ਹੈ। ਲੇਕਿਨ ਦੁੱਧ ਦਾ ਜਦੋਂ ਫੁੱਟ

ਔਰ ਇਹ ਤਾਂ ਚੱਲ ਰਹੀ ਹੈ ਜੇ ਸਾਈਟੋਪਲਾਜ਼ਮ ਜੇ ਓਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ। ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ, ਜੇ ਇਸ ਸਾਈਟੋਪਲਾਜ਼ਮ ਦੇ ਵਿਚ ਦਖਲ ਅੰਦਾਜ਼ੀ ਹੋ ਗਈ, ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ, ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿਚ ਤਾਂ ਕੋਈ ਸਰਵਾਈਵ ਕਰ ਸਕਦਾ ਆ, ਉਹ ਇਹਦਾ ਇਨਵਾਇਰਮੈਂਟ ਹੈ। ਲੇਕਿਨ ਦੁੱਧ ਦਾ ਜਦੋਂ ਫੁੱਟ ਗਿਆ ਤੇ ਉਹਦਾ ਪਨੀਰ ਬਣ ਗਿਆ, ਸਿੰਘਣਾ ਪਣ ਇੱਕ ਪਾਸੇ ਹੋ ਗਿਆ, ਪਾਣੀ ਵਾਲਾ ਤਰਲ ਇੱਕ ਪਾਸੇ ਹੋ ਗਿਆ, ਹੁਣ ਦੋ ਡਿਫਰੈਂਟ ਇਨਵਾਇਰਮੈਂਟ ਹੋ ਗਏ। ਹੈ ਇਹੀ ਆ, ਪਹਾੜਾਂ ਤੇ ਚਲੇ ਗਏ ਔਰ ਹੇਠਾਂ ਧਰਤੀ ਤੇ ਆ ਗਏ, ਦੋਹਾਂ ਚ ਫਰਕ ਪੈ ਗਿਆ ਤੇ ਸਾਹ ਚੜਨਾ ਸ਼ੁਰੂ ਹੋ ਜਾਂਦਾ, ਸਾਹ ਵੱਧ ਹੋਣੀ ਸ਼ੁਰੂ। ਠੀਕ ਉਸੇ ਤਰ੍ਹਾਂ ਹੀ ਜਿਹੜੇ ਓਰੀਜਨਲ ਇਸ ਸੈੱਲ ਦੇ ਵਿਚ ਹੈਗੇ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿਚ ਜਦੋਂ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਬਦਲ ਜਾਂਦਾ ਆ, ਉਸ ਵੇਲੇ ਉਹਦੇ ਵਿਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਔਰ ਫਿਰ ਉਹਦੇ ਕਰਕੇ ਹੀ ਜਿਹੜੇ ਜਿਹੜੇ ਅੰਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਆ, ਉਹਦੀਆਂ ਨਿਸ਼ਾਨੀਆਂ ਸਾਨੂੰ ਵੱਡੇ ਪੈਮਾਨੇ ਤੇ, ਕਿਉਂਕਿ ਜਦੋਂ ਮੈਂ ਸੈੱਲ ਦੀ ਗੱਲ ਕਰ ਰਿਹਾ ਨਾ, ਉਹਦਾ ਮਤਲਬ ਮੈਂ ਇੱਕ ਸੈੱਲ ਦੀ ਨਹੀਂ ਗੱਲ ਕਰ ਰਿਹਾ, ਮੈਂ ਟ੍ਰਿਲੀਅਨਸ ਸੈੱਲ ਜਿਹੜੇ ਅਸੀਂ ਸਰੀਰ ਦੇ ਵਿਚ ਹੈਗੇ ਨੇ, ਮੈਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ, ਔਰ ਉਹਨਾਂ ਦਾ ਸਾਰਿਆਂ ਦਾ ਯੋਗ ਫਲ ਅਗਰ ਨਾਰਮਲ ਕੰਮ ਕਰ ਰਹੇ ਨੇ ਤੇ ਫਿਰ ਯੋਗ ਫਲ ਨਾਰਮਲ ਜੀਵਨ ਹੈਗਾ ਆ, ਔਰ ਅਗਰ ਉਹਨਾਂ ਵਿਚੋਂ ਕੁਝ ਸੈੱਲ ਖਰਾਬ ਹੋ ਜਾਣ, ਨਾ ਕੰਮ ਕਰ ਸਕਣ ਕਿਸੇ ਵੀ ਤਰ੍ਹਾਂ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਜਿਸ ਚੀਜ਼ ਨੂੰ ਅਸਲ ਉਹ ਟੈਕਲ ਕਰ ਰਹੇ ਨੇ, ਉਹੀ ਚੀਜ਼ ਜਿਹੜੀ ਹੈ ਵੱਡੇ ਪੈਮਾਨੇ ਤੇ ਸਰੀਰ ਦੇ ਵਿਚ ਸਾਨੂੰ ਦਿਖਾਈ ਦੇਵੇਗੀ ਵੀ ਆਹ ਸਰੀਰ ਦਾ ਫੰਕਸ਼ਨ ਜਿਹੜਾ ਆ ਉਹ ਨਾਰਮਲ ਨਹੀਂ ਚੱਲ ਰਿਹਾ। ਸੋ ਇਹ ਗੱਲਾਂ ਅਸੀਂ ਆਪਣੇ ਪਹਿਲਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ, ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸੈੱਲ ਦਾ ਜਿਹੜਾ ਪੀਸ ਹੈਗੇ ਨੇ ਜਾਂ ਆਫਿਸ ਡਿਪਾਰਟਮੈਂਟ ਹੈਗੇ ਨੇ ਸੈੱਲ ਦੇ ਅੰਦਰ, ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸ਼ੁਰੂ ਕੀਤੀ ਸੀ, ਜਿਨ੍ਹਾਂ ਦੀ ਅਸਲ ਜ਼ਿੰਮੇਵਾਰੀ ਹੈਗੀ ਹੈ ਕਿ ਸਰੀਰ ਦੇ ਅੰਦਰ ਚੱਲਦੇ ਕਿਸੇ ਨਾ ਕਿਸੇ ਫੰਕਸ਼ਨ ਦੀ ਜ਼ਿੰਮੇਵਾਰੀ ਇਹਦੇ ਉੱਪਰ ਆ। ਅੱਖ ਖਜ਼ਾਨਾ ਮੰਤਰੀ ਸੀ, ਇਹਦਾ ਕੰਮ ਸੀ ਫੰਡ ਰਿਲੀਜ਼ ਕਰਨਾ, ਇਹਨੇ ਫੰਡ ਨਹੀਂ ਰਿਲੀਜ਼ ਕੀਤੇ ਜਿਸ ਕਰਕੇ ਆਹ ਚੀਜ਼ ਆ ਗਈ। ਠੀਕ ਖੇਡ ਮੰਤਰੀ ਸੀ, ਇਹਨੇ ਆਹ ਕੰਮ ਨਹੀਂ ਕੀਤਾ ਜਿਸ ਕਰਕੇ ਆਹ ਕਮੀਆਂ ਪੇਸ਼ੀਆਂ ਆ ਗਈਆਂ ਨੇ, ਤੇ ਬੱਚੇ ਜਿਹੜੇ ਨੇ ਵਧੀਆ ਸਪੋਰਟਸਮੈਨ ਬਣ ਕੇ ਨਹੀਂ ਨਿਕਲਦੇ। ਇਸੇ ਤਰ੍ਹਾਂ ਜਿਹਨੇ ਸਾਹ ਦੀ ਕਿਰਿਆ ਨੂੰ ਪੂਰਾ ਕਰਨਾ ਹੈਗਾ, ਉਹਦੇ ਵਿਚ ਖਰਾਬੀ ਆ ਗਈ, ਉਹ ਨਹੀਂ ਕੰਮ ਕਰ ਸਕਿਆ, ਬਾਹਰ ਦਾ ਜਿਹੜਾ ਸਾਨੂੰ ਇਨਵਾਇਰਮੈਂਟ ਸਾਹ ਦਾ ਉਹ ਦਿਸੇਗਾ ਕਿ ਬਹੁਤ ਔਖਾ ਹੋ ਗਿਆ, ਕਿਸੇ ਵੀ ਕਾਰਨ ਹੋਇਆ ਹੋਵੇ। ਸੋ ਅਲਟੀਮੇਟ ਜੇ ਬਾਹਰ ਦੇ ਇਨਵਾਇਰਮੈਂਟ ਦਾ ਵੀ ਫਰਕ ਪੈਂਦਾ ਤੇ ਉਸ ਅੰਗ ਤੇ ਸੈੱਲ ਦੇ ਉਸ ਅਸਲ ਪੋਜੀਸ਼ਨ ਦੇ ਉੱਪਰ ਜਾ ਕੇ ਫਰਕ ਪੈਂਦਾ ਆ, ਜੇ ਅਸੀਂ ਛੋਟੇ ਤੋਂ ਛੋਟੇ ਲੈਵਲ ਤੇ ਜਾ ਕੇ ਵੇਖਣ ਦੀ ਕੋਸ਼ਿਸ਼ ਕਰੀਏ। ਅਸੀਂ ਸਰੀਰ ਤੋਂ ਹੁਣ ਫਿਰ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਹੈ। ਮੈਂ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਦੌਰ ਵਿਚ ਕਹੀ ਸੀ ਕਿ ਸਾਡਾ ਆਯੁਰਵੈਦਿਕ ਯੂਨਾਨੀ ਸਿਸਟਮ ਇਹ ਸੀ ਕਿ ਉਹ ਹੇਠਾਂ ਤੋਂ ਇਮਟੀਰੀਅਲ ਤੋਂ ਇਨਵਿਜ਼ੀਬਲ ਤੋਂ ਉਸ ਪਾਵਰ ਤੋਂ ਸ਼ੁਰੂ ਕਰਦਾ ਸੀ ਮੈਡੀਕਲ ਸਾਇੰਸ ਨੂੰ, ਜਿਹੜੀ ਇਨਵਿਜ਼ੀਬਲ ਸੀ ਤੇ ਜਿਹੜੀ ਇਸ ਸਰੀਰ ਨੂੰ ਪੂਰੇ ਨੂੰ ਕੰਟਰੋਲ ਕਰਕੇ ਚੱਲਦੀ ਸੀ, ਔਰ ਉਹਦੀਆਂ ਭਾਵਨਾਵਾਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਜਾਂ ਉਹਦੀਆਂ ਭਾਵਨਾਵਾਂ ਬੰਦੇ ਦੀ ਬੋਡੀ ਦੇ ਨਾਲ, ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਸਿਮਟਮ, ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ, ਹਾਲੇ ਹੈ ਹੁਣ ਵੀ ਉਹੀ ਗੱਲ, ਪਰ ਅਸੀਂ ਇਸ ਨੂੰ ਮੰਨਦੇ ਨਹੀਂ ਕਿਉਂਕਿ ਅਸੀਂ ਫਿਜ਼ੀਕਲ ਲੋਕ ਹੋ ਗਏ ਆ ਨਾ, 21ਵੀਂ ਸਦੀ ਦੇ ਵਿਚ ਹਰ ਚੀਜ਼ ਦਾ ਪਰੂਫ ਮੰਗਦੇ ਆ ਨਾ, ਤੇ ਪਰੂਫ ਮੰਗਣ ਕਰਕੇ ਮੈਡੀਕਲ ਸਾਇੰਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ। ਛੱਡੋ ਯਾਰ, ਨਬਜ਼ ਨੂੰ ਵਧਾਵਾ ਚੱਕਰ ਕੌਣ ਕਰਦਾ ਫਿਰੇਗਾ, ਛੱਡੋ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਨੇ, ਨੱਕ ਦੀ ਕਰੂੰਬਲੀ ਨੂੰ ਹਿਲਦਿਆਂ ਵੇਖਦੇ ਰਹਿ ਰਹੇ ਹੋ, ਅੱਖਾਂ ਦਾ ਰੰਗ ਵੇਖਦੇ ਰਹਿ ਜਾਓ, ਛੱਡੋ ਇਹਨਾਂ ਗੱਲਾਂ ਨੂੰ ਯਾਰ, ਲੈਬੋਰਟਰੀ ਚ ਖੂਨ ਭੇਜੋ, ਪਤਾ ਲੱਗ ਜਾਏਗਾ ਕੀ ਹੋਇਆ। ਮਤਲਬ ਅਸੀਂ ਇਸ ਤਰ੍ਹਾਂ ਦੀ ਮਿੱਟੀ ਦੇ ਹੋਲਿਸਟਿਕ ਹੋ ਗਏ ਹਾਂ, ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸਲ ਸੈੱਲ ਤੋਂ ਵੀ ਡੀਪ ਲੈ ਕੇ ਜਾ ਰਹੀਆਂ ਸੀ, ਸੈੱਲ ਤੋਂ ਵੀ ਡੀਪ ਭਾਵਨਾ ਐਕਸਪ੍ਰੈਸ ਕਰ ਰਹੀਆਂ ਸਨ, ਉਹਨਾਂ ਨੂੰ ਅਸੀਂ ਛੱਡ ਦਿੱਤਾ। ਤੇ ਹੁਣ ਅਸੀਂ ਜਿਸ ਹਾਲਾਤ ਵਿਚ ਆ ਗਏ ਹਾਂ ਉਹਦੇ ਮੁਤਾਬਕ ਹੀ ਮੈਨੂੰ ਤੁਹਾਨੂੰ ਸਮਝਾਉਣਾ ਪੈ ਰਿਹਾ ਆ ਵੀ ਫੇਰ ਅਸੀਂ ਲੈਬ ਟੈਸਟਾਂ ਵਾਲੇ ਪਾਸੇ ਜਾਂਦੇ ਹਾਂ, ਤੇ ਜੋ ਲੈਬ ਟੈਸਟ ਕਹਿੰਦੇ ਨੇ ਨਾ, ਪੇਸ਼ੈਂਟ ਜੋ ਮਰਜ਼ੀ ਕਹਿੰਦਾ ਹੋਵੇ, ਪਰ ਜੇ ਲੈਬ ਟੈਸਟ ਕਹਿੰਦੇ ਨੇ ਨਾ, ਕਹਿੰਦੇ ਨੀ ਤੇਰਾ ਤੇ ਸਾਰਾ ਕੁਝ ਯਾਰ ਠੀਕ ਹੈ, ਸਾਰਾ ਕੁਝ ਠੀਕ ਕਹਿਣ ਤੋਂ ਭਾਵ ਇਹ ਹੁੰਦਾ ਆ ਵੀ ਅਸਾਂ ਇੱਕ ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਕਿ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ, ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ, ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ ਬਲੱਡ ਦੇ ਵਿਚ, ਤੇ ਸਾਰਾ ਕੁਝ ਨਾਰਮਲ ਹੈ। ਕੋਲੈਸਟਰੋਲ ਇੰਨਾ ਹੁੰਦਾ ਹੋਵੇ ਤੇ ਸਾਰਾ ਕੁਝ ਨਾਰਮਲ ਹੈ। ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜਰਮੈਂਟ ਰੱਖ ਲਿਆ ਹੈਗਾ ਹੈ, ਤੇ ਉਹਦੇ ਵਿਚ ਕਿਸੇ ਦਾ ਘੱਟ ਵੀ ਹੋ ਸਕਦਾ, ਕਿਸੇ ਦਾ ਵੱਧ ਵੀ ਹੋ ਸਕਦਾ, ਕਿ ਕੋਈ ਉਸ ਘੱਟ ਜਾਂ ਫਾਰ ਐਗਜ਼ਾਮਪਲ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ ਹੈ, ਉਹ ਠੀਕ ਮਹਿਸੂਸ ਕਰਦੇ ਨੇ, ਜੇ 120 ਹੋ ਜਾਏ ਤੇ ਉਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਸਰੀਰ ਠੀਕ ਨਹੀਂ ਹੈਗਾ। ਕੁਝ ਲੋਕ ਮੈਂ ਸਮਝਦਾ ਕਈ ਟਰੱਕ ਚਲਾਉਣ ਵਾਲੇ ਇੱਥੇ ਮੇਰੇ ਕੋਲ ਆਉਂਦੇ ਨੇ, 150 ਤੋਂ ਵੀ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ, ਔਰ ਹੇਠਾਂ ਵਾਲਾ 80-90 ਡਿਗਰੀ ਪਹੁੰਚਿਆ ਹੁੰਦਾ ਤਾਂ ਵੀ ਉਹ ਕੰਮ ਕਰ ਰਹੇ ਨੇ, ਉਹਨਾਂ ਦਾ ਕੰਮ ਕਰ ਰਹੇ ਨੇ, ਉਹਨਾਂ ਨੂੰ ਨਾਰਮਲ ਫੀਲ ਹੋ ਰਿਹਾ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਸ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਅਸੀਂ

0: ਸਿਧਾਂਤ ਕੀਤਾ ਹੈ ਫਿਜ਼ੀਕਲ ਰੂਪ ਦੇ ਵਿੱਚ, ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ, ਪਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ, ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ। ਹਾਂਜੀ, ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ, ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ। ਔਰ ਇਹਦੇ ਸੰਬੰਧ ਦੇ ਵਿੱਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ ਤੇ ਫੇਰ ਅਸੀਂ ਪਹੁੰਚ ਗਏ ਅੰਦਰ, ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਇੱਥੇ ਤਾਂ ਬਹੁਤ ਸਾਰੇ ਦਫ਼ਤਰ ਨੇ, ਇੱਥੇ ਤਾਂ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ, ਉਹ ਕੌਣ ਕੌਣ ਚਲਾ ਰਿਹਾ ਹੈ, ਉਹਨਾਂ ਦੇ ਸੰਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ। ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ ਤੇ ਸਭ ਤੋਂ ਵੱਡਾ ਆਕਾਰ ਇੱਕ ਸਾਨੂੰ ਦਿਖਾਈ ਦਿੰਦਾ, ਉਹ ਸਭ ਤੋਂ ਵੱਡਾ ਆਕਾਰ ਜਿਹੜਾ ਸਾਰੇ ਸੈੱਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ, ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ, ਜੈਲੀ ਵਰਗਾ ਸਬਸਟਾਂਸ ਹੈ, ਪ੍ਰੋਟੀਨ ਦਾ ਬਣਿਆ ਹੋਇਆ, ਉਹਦੇ ਚ ਕੁਝ ਫੈਟ ਲਗਿਆ ਹੋਇਆ ਆ, ਇਹ ਸਾਰੇ ਦਾ ਸਾਰਾ ਮੈਟਾਬੋਲਿਜ਼ਮ ਬਾਡੀ ਦਾ ਜਿੰਨਾ ਵੀ ਮੈਟਾਬੋਲਿਜ਼ਮ ਹੈ ਵਾਧਾ ਘਾਟਾ ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ, ਸਾਰੇ ਨੂੰ ਮੇਨਟੇਨ ਕਰਨ ਵਾਲਾ ਇਹ ਹੈਗਾ ਆ। ਔਰ ਇਹਦੇ ਵਿੱਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਫਿਸ ਸਾਰੇ ਨੇ ਜਿਹੜੇ ਉਹ ਸਾਰੇ ਕੰਮ ਕਰ ਰਹੇ ਨੇ, ਤੇ ਉਹਨਾਂ ਵਿੱਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ, ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ ਤੇ ਪਿੰਡ ਦੇ ਘਰ ਤਾਂ ਸਾਰੇ ਹੀ ਹੁੰਦੇ ਨੇ, ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ, ਉੱਥੇ ਕੋਈ ਖਾਸ ਗੱਲ ਆ। ਹਾਂਜੀ, ਤੇ ਅਸੀਂ ਵੀ ਗੁਰਦੁਆਰੇ ਪਹੁੰਚ ਜਾਂਦੇ। ਹਾਂਜੀ, ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ, ਇੱਕ ਐਸਾ ਵੱਡਾ ਉੱਚਾ ਘਰ ਨਿਸ਼ਾਨ ਸਾਹਿਬ ਹੈਗਾ ਆ, ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿੱਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ। ਔਰ ਇਹ ਜਿਹੜਾ ਨਿਊਕਲੀਅਸ ਆ ਇਹ ਇਟ ਸੈਲਫ ਫਿਰ ਆਪਣੇ ਆਪ, ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ ਤੇ ਸੈੱਲ ਦਾ ਡਬਲ ਲੇਅਰ ਸੀਗਾ, ਉਹ ਸੈੱਲ ਦੀ ਦੀਵਾਰ ਸੀਗੀ, ਮੈਂਬਰੇਨ ਸੀਗੀ, ਉਹ ਡਬਲ ਲੇਅਰ ਸੀ। ਮੈਨੂੰ ਇੱਕ ਗੱਲ ਯਾਦ ਆ ਗਈ, ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ, ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ, ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਦੇ ਉੱਪਰ, ਤੋਂ ਇੱਕ ਵਾਰ ਮੈਂ ਲਿਖਿਆ ਵੀ ਮੈਂ ਅੰਦਰ ਕਿੱਥੇ ਬੰਦ ਸਾਂ, ਮੈਨੂੰ ਮੇਰੀ ਬੀ ਕਲਾਸ ਹੁੰਦੀ ਸੀ ਔਰ ਮੈਂ ਕਿੱਥੇ ਬੰਦ ਸੀਗਾ, ਮੈਂ ਲਿਖਿਆ ਵੀ ਇੱਕ ਤਾਂ ਸੜਕ ਤੋਂ ਬਾਹਰ ਅੰਦਰ ਜੇਲ੍ਹ ਚ ਐਂਟਰ ਕਰਦੇ ਇੱਕ ਦੀਵਾਰ ਆ, ਉਸ ਵੱਡੇ ਗੇਟ ਤੋਂ ਉਸ ਤੋਂ ਅੰਦਰ ਆਉਣਾ ਹੈਗਾ, ਉਸ ਤੋਂ ਅੱਗੇ ਆ ਕੇ ਫਿਰ ਡਿਓੜੀ ਦਾ ਇੱਕ ਗੇਟ ਹੁੰਦਾ ਆ, ਡਿਓੜੀ ਦੇ ਗੇਟ ਤੋਂ ਤੁਸੀਂ ਅੰਦਰ ਜਾਂਦੇ ਹੋ ਤੇ ਉੱਥੇ ਫਿਰ ਉਸ ਜੇਲ੍ਹ ਦਾ ਆਫਿਸ ਹੈਗਾ, ਉੱਥੇ ਤੁਹਾਡੀ ਸ਼ਨਾਖਤ ਆਈਡੈਂਟੀਫਿਕੇਸ਼ਨ ਸਾਰਾ ਕੁਝ ਲਿਖਿਆ ਜਾਂਦਾ ਹੈਗਾ, ਉੱਥੇ ਤੁਹਾਡੀ ਹੱਥ ਘੜੀ ਖੋਲ ਕੇ ਤੇ ਤੁਹਾਨੂੰ ਜੇਲ੍ਹ ਦੇ ਗਾਂ ਭੇਜਣਾ ਹੁੰਦਾ। ਉਸ ਡਿਓੜੀ ਦੇ ਅਗਲੇ ਪਾਸੇ ਫੇਰ ਇੱਕ ਦਰਵਾਜ਼ਾ ਹੁੰਦਾ ਆ, ਉਹ ਦਰਵਾਜ਼ਾ ਖੁੱਲਦਾ ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਅੰਦਰ ਦਾਖਲ ਹੋ ਜਾਂਦੇ। ਸਾਹਮਣੇ ਇੱਕ ਪੂਰਾ ਰਸਤਾ ਹੁੰਦਾ ਤੇ ਰਸਤਾ ਬਿਲਕੁਲ ਠੀਕ ਜਿਹੜਾ ਸੈਂਟਰ ਜਿਹੜਾ ਹੈਗਾ ਨਾ ਤੁਹਾਡਾ ਆਮ ਤੌਰ ਤੇ ਸੈਂਟਰ ਪੋਲ, ਉਸ ਤੁਸੀਂ ਕਹਿ ਸਕਦੇ ਹੈਗੇ ਜੀ ਚੱਕਰ ਹੌਲਦਾਰ, ਉੱਥੇ ਹੁੰਦਾ ਚੱਕਰ ਦਾ ਇੱਕ ਗੁੰਬਦ ਬਣਿਆ ਹੋਇਆ ਸੈਂਟਰ ਏਰੀਆ, ਔਰ ਉਹਦੇ ਵਿੱਚ ਓਪੀ ਪੋਸਟ ਹੁੰਦੀ ਜਿਹੜੀ 4-8 ਫੇਰ ਉੱਤੇ ਸਫਾਈ ਖਲਾ ਨਜ਼ਰ ਰੱਖ ਰਿਹਾ ਸਾਰੀ ਜੇਲ੍ਹ ਦੇ ਵਿੱਚ, ਉਹ ਹੁੰਦੀ ਹੈ। ਉਥੋਂ ਫਿਰ ਖੱਬੇ ਪਾਸੇ ਜਾਓ ਤੇ ਇੱਕ ਰਸਤਾ ਹੈ ਜਿਹੜਾ ਬੀ ਕਲਾਸ ਨੂੰ ਜਾਂਦਾ, ਸੱਜੇ ਪਾਸੇ ਨੂੰ ਜਾਓ ਤੇ ਜਿਹੜੀਆਂ ਪੁਰਾਣੀਆਂ ਆਮ ਜੇਲ੍ਹਾਂ ਵਾਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜਾਂਦਾ, ਖੱਬੇ ਪਾਸੇ ਬੀ ਕਲਾਸ ਨੂੰ ਜਾਂਦਾ ਸੀ ਔਰ ਸੱਜੇ ਬੀ ਖੱਬੇ ਪਾਸੇ ਮੁੜਦਿਆਂ ਹੀ ਸੱਜੇ ਹੱਥ ਦੇ ਤੁਹਾਡੇ ਫਾਂਸੀ ਕੋਠੀਆਂ ਹੁੰਦੀਆਂ ਸੀਗੀਆਂ ਔਰ ਉਹਦੇ ਬੈਕ ਸਾਈਡ ਤੇ ਬੀ ਕਲਾਸ ਹੁੰਦੀ ਸੀ। ਮੈਂ ਜਦੋਂ ਇੰਨੇ ਕੁ ਦਰਵਾਜ਼ਿਆਂ ਦਾ ਨਾਂ ਲਿਆ ਤੇ ਉਹ ਬੜੀ ਹੈਰਾਨੀ ਹੋਈ ਵੀ ਹੱਦ ਹੋ ਵੀ ਇੰਨੀ ਦੂਰ ਤੱਕ ਬੀ ਕਲਾਸ ਵਾਲਿਆਂ ਨੂੰ ਬੰਦ ਕੀਤਾ ਹੁੰਦਾ ਸੀਗਾ। ਸੋ ਉਹੀ ਮੈਂ ਗੱਲ ਕਰ ਰਿਹਾ ਹਾਂ ਸੈੱਲ ਦੇ ਸੰਬੰਧ ਦੇ ਵਿੱਚ, ਵੀ ਸਭ ਤੋਂ ਪਹਿਲਾਂ ਤਾਂ ਬਾਹਰ ਮੈਂਬਰੇਨ ਹੈਗਾ ਆ, ਮੈਂਬਰੇਨ ਵੀ ਡਬਲ ਲੇਅਰ ਹੈਗਾ ਆ, ਉਹਦੇ ਵਿੱਚੋਂ ਲੰਘ ਕੇ ਫਿਰ ਇਸ ਸਮੁੰਦਰ ਜਿਹੜਾ ਹੈ ਤਰਲ ਪਦਾਰਥ ਵਾਲਾ ਸਾਈਟੋਪਲਾਜ਼ਮ ਦਾ, ਇਹਨੂੰ ਲੰਘ ਕੇ ਜਾਓਗੇ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਚੀਜ਼ ਜਿਹੜੀ ਦਿਸਦੀ ਅਸੀਂ ਉੱਥੇ ਥਾਂ ਤੇ ਪਹੁੰਚੋਗੇ ਔਰ ਉਹ ਤੁਹਾਡਾ ਨਿਊਕਲੀਅਸ ਹੈਗਾ ਹੈ, ਔਰ ਨਿਊਕਲੀਅਸ ਫਿਰ ਇੱਕ ਡਬਲ ਲੇਅਰਡ ਹੈਗਾ। ਨਿਊਕਲੀਅਸ ਜਿਹੜਾ ਆ ਉਹਦਾ ਵੀ ਡਬਲ ਲੇਅਰ, ਉਹਦੀ ਦੀਵਾਰ ਵੀ ਅਸੀਂ ਜਿਵੇਂ ਕੋਈ ਬਹੁਤ ਸਾਡੀ ਸੇਫਟੀ ਵਾਲੀ ਚੀਜ਼ ਹੁੰਦੀ ਹੈ ਨਾ, ਤੇ ਉਹਨੂੰ ਅਸੀਂ ਆਮ ਜ਼ਿਆਦਾਤਰ ਪੂਰੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ, ਉਹਦੀ ਸਿਕਿਉਰਿਟੀ ਕਰਦੇ ਹਾਂ, ਔਰ ਇਸੇ ਤਰ੍ਹਾਂ ਦਾ ਨਿਊਕਲੀਅਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰਡ ਹੁੰਦੀ ਹੈ, ਔਰ ਇਹਦੇ ਅੰਦਰ ਜੋ ਵੀ ਕੁਝ ਕੰਟਰੋਲ ਹੁੰਦਾ ਸਭ ਤੋਂ ਵਿਰਾਸਤੀ ਚੀਜ਼ਾਂ, ਸਭ ਤੋਂ ਕੀਮਤੀ ਚੀਜ਼ਾਂ ਇਹਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਜਿਹਨਾਂ ਨੂੰ ਅਸੀਂ ਕ੍ਰੋਮੋਜ਼ੋਮਸ ਕਹਿੰਦੇ ਹਾਂ। ਜਿੰਨਾ ਵੀ ਕਰੈਕਟਰ ਕਿਸੇ ਅਗਲੀ ਪੀੜ੍ਹੀ ਨੂੰ ਟ੍ਰਾਂਸਮਿਟ ਹੁੰਦਾ ਹੈ, ਜਾਂ ਇੰਝ ਕਹਿ ਲਓ ਜੇ ਪਿਓ ਹਕਲਾਉਂਦਾ ਸੀ ਤੇ ਬੱਚਾ ਵੀ ਹਕਲਾਉਣ ਲੱਗ ਗਿਆ, ਜੇ ਪਿਓ ਨੂੰ ਕਿਸੇ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਸੀ ਤੇ ਅੱਗੇ ਬੱਚੇ ਨੂੰ ਟ੍ਰਾਂਸਮਿਟ ਹੋ ਗਈ, ਮਾਂ ਨੂੰ ਜਾਂ ਕਿਸੇ ਨੂੰ ਕੋਈ ਐਸੀ ਬਿਮਾਰੀ ਸੀ ਤੇ ਅੱਗੇ ਧੀ ਜਾਂ ਪੁੱਤ ਨੂੰ ਅੱਗੇ ਟ੍ਰਾਂਸਮਿਟ ਹੋ ਗਈ। ਸੋ ਇੱਥੇ ਉਹ ਸਾਰਾ ਰਿਕਾਰਡ ਹੁੰਦਾ ਹੈ ਭਾਈ ਤੇਰੀ ਭਾਈ ਆ ਮਾਲਕਾਂ ਨੇ ਜ਼ਮੀਨ ਤੇਰੀ ਇੰਨੀ ਸੀਗੀ ਇੱਥੇ ਪਿੱਛੇ ਦਿਖੀ ਜਦੋਂ ਤੂੰ ਪਾਕਿਸਤਾਨ ਚੋਂ ਆਇਆ ਸੈਂ ਤੇ ਹੁਣ ਜਿਹੜੀ ਜ਼ਮੀਨ ਤੈਨੂੰ ਇੰਨੀ ਅਲਾਟ ਹੋ ਰਹੀ ਹੈ ਔਰ ਇਸ ਕਰਕੇ ਹੋ ਰਹੀ ਕਿਉਂਕਿ ਤੇਰਾ ਪਿੱਛੇ ਰਿਕਾਰਡ ਆ ਸਾਨੂੰ ਦੱਸਦਾ ਹੈਗਾ ਮੇਰੇ ਕਹਿਣ ਤੋਂ ਭਾਵ ਤੁਹਾਡੀਆਂ ਪਿਛਲੀਆਂ ਜਨਰੇਸ਼ਨ ਦਾ ਜਿੰਨਾ ਵੀ ਰਿਕਾਰਡ ਹੈ ਜੋ ਵੀ ਕੁਝ ਹੈਗਾ ਆ ਉਹ ਸਾਰਾ ਇਹਦੇ ਵਿਚ ਅਲੱਗ ਅਲੱਗ ਥਾਵਾਂ ਤੇ ਪ੍ਰਜ਼ਰਵ ਹੁੰਦਾ ਹੈ ਅਲੱਗ ਅਲੱਗ ਥਾਵਾਂ ਮੈਂ ਇਸ ਕਰਕੇ ਕਹਿ ਰਿਹਾ ਇਹਦਾ ਇੱਕ ਆਪਣਾ ਇਨਵਾਇਰਮੈਂਟ ਜਿਵੇਂ ਸਾਈਟੋਪਲਾਜ਼ਮ ਦਾ ਇੱਕ ਆਪਣਾ ਇਨਵਾਇਰਮੈਂਟ ਹੈ ਨਾ ਇਸੇ ਤਰ੍ਹਾਂ ਇਸ ਨਿਊਕਲੀਅਸ ਦਾ ਇੱਕ ਆਪਣਾ ਇਨਵਾਇਰਮੈਂਟ ਹੈਗਾ ਆ ਔਰ ਉਹ ਇੱਕ ਗੂੜੇ ਰੰਗ ਦਾ ਆਮ ਨਿਊਕਲੀਅਸ ਦੇ ਸਾਈਟੋਪਲਾਜ਼ਮ ਦੇ ਨਾਲੋਂ ਗੂੜੇ ਰੰਗ ਦਾ ਸਾਈਟੋਪਲਾਜ਼ਮ ਪਲੋਟੋਨ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰੇ ਆਰਗੇਨਲ ਜਿਹੜੇ ਨੇ ਵੱਖ ਵੱਖ ਥਾਵਾਂ ਤੇ ਰਹਿੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੋਜ਼ੋਮਸ ਜਾਂ ਇੰਡੋਪਲਾਜ਼ਮਿਕ ਰੈਟੀਕੁਲਮ ਮੈਂ ਇਹਨਾਂ ਸਾਰਿਆਂ ਬਾਰੇ ਥੋੜੀ ਥੋੜੀ ਤੁਹਾਨੂੰ ਜਿਹੜੀ ਤਫਸੀਲ ਹੈ ਉਹ ਦੇਣੀ ਹੈ ਤਾਂ ਕਿ ਪਤਾ ਲੱਗੇ ਵੀ ਇਹਦੇ ਵਿੱਚ ਕੀ ਹੈ ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਦਿੱਤਾ ਵੀ ਜਿਹੜੇ ਕ੍ਰੋਮੋਜ਼ੋਮਸ ਨੇ ਨਾ ਜਿਹਦੇ ਬਾਰੇ ਆਪਾਂ ਵਾਰ ਵਾਰ ਗੱਲ ਕਰ ਚੁੱਕੇ ਹਾਂ ਕਿ 23 ਪੇਰ ਕ੍ਰੋਮੋਜ਼ੋਮਸ ਹੁੰਦੇ ਨੇ ਮਾਂ ਵਾਲੇ ਪਾਸਿਓਂ ਆਉਂਦੇ ਨੇ 23 ਪੇਰ ਕ੍ਰੋਮੋਜ਼ੋਮਸ ਜਿਹੜੇ ਨੇ ਬਾਬਾ ਪਿਓ ਵਾਲੇ ਪਾਸਿਓਂ ਆਉਂਦੇ ਨੇ ਜਦੋਂ ਸਪਰਮ ਤੇ ਓਵਮ ਆਪਸ ਚ ਮਿਲਦੇ ਨੇ ਔਰ ਅਲਟੀਮੇਟ ਜਦੋਂ ਉਹ ਫਿਊਜ਼ ਹੁੰਦੇ ਨੇ ਮੈਂ ਉਸ ਸਾਰੀ ਕਹਾਣੀ ਨੂੰ ਵਾਰ ਵਾਰ ਕਹਿ ਚੁੱਕਿਆ ਮੈਂ ਲੰਬਾ ਨਾ ਜਾਵਾਂ ਜਦੋਂ ਉਹ ਆਪਸ ਚ ਫਿਊਜ਼ ਹੁੰਦੇ ਨੇ ਤੇ ਉਹ ਫਿਊਜ਼ ਹੋਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਓਵਮ ਦੇ ਵਿੱਚ ਉਸ ਵੇਲੇ ਉਹ 46 ਸੀਗੇ ਫਿਰ ਉਹਨਾਂ ਨੂੰ ਆਖਿਆ ਵੀ ਨਹੀਂ ਇਹ ਕੰਮ ਨਹੀਂ ਚੱਲਣਾ ਇਸ ਘਰ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਚੰਗਾ ਅਸੀਂ ਇਕੱਠੇ ਹੋ ਜਾਂਦੇ ਹਾਂ ਤੇ ਫਿਊਜ਼ ਹੋ ਜਾਂਦੇ ਔਰ ਉਹ ਫਿਊਜ਼ ਹੋ ਗਏ ਸੀ ਤੇ ਫਿਰ ਉਹ ਦੁਬਾਰਾ 23 ਫੇਸ ਬਣ ਗਏ ਸੀ ਔਰ 23 ਫੇਸ ਦੇ ਵਿੱਚੋਂ ਵੀ 22 ਪੇਰ ਉਹ ਸਨ ਜਿਨ੍ਹਾਂ ਨੇ ਤੁਹਾਡਾ ਨੱਕ ਮੂੰਹ ਅੱਖ ਯੇ ਉਹ ਸਾਰਾ ਤੇਰੇ ਮਾਂ ਦਾ ਰੰਗ ਇਸ ਤਰ੍ਹਾਂ ਸੀ ਅੱਖਾਂ ਦਾ ਤੇਰਾ ਵੀ ਇਸ ਤਰ੍ਹਾਂ ਦਾ ਹੈ ਤੇਰੇ ਪਿਓ ਦੇ ਵਾਲ ਦਾੜੀ ਦੇ ਇਸ ਤਰ੍ਹਾਂ ਸੀ ਤੇਰੇ ਵੀ ਇਸੇ ਤਰ੍ਹਾਂ ਦੇ ਹੋਣਗੇ ਕਹਿਣ ਤੋਂ ਭਾਵ ਹੈ ਵੀ ਇਹ ਸਾਰਾ ਕੁਝ ਉਹਨਾਂ ਦੇ ਵੱਸ ਹੁੰਦਾ ਹੈ ਪਰ ਇੱਕ ਜਿਹੜਾ ਜੋੜਾ ਹੁੰਦਾ ਉਹਦੇ ਵਿੱਚ ਕਰੈਕਟਰਿਸਟਿਕਸ ਹੁੰਦੇ ਨੇ ਕਰੈਕਟਰਿਸਟਿਕਸ ਨੇ ਆਦਤਾਂ ਕਰੈਕਟਰਿਸਟਿਕਸ ਨੇ ਬਿਮਾਰੀਆਂ ਕਰੈਕਟਰਿਸਟਿਕਸ ਨੇ ਕਦ ਕਾਠ ਕਰੈਕਟਰਿਸਟਿਕਸ ਨੇ ਉਹਦਾ ਚਲਣ ਬਿਹੇਵੀਅਰ ਇਹ ਸਾਰਾ ਕੁਝ ਉਹਦੇ ਵਿੱਚ ਹੁੰਦਾ ਪਰ ਬਿਹੇਵੀਅਰ ਕਈ ਵਾਰ ਚੇਂਜ ਵੀ ਤਾਂ ਹੁੰਦਾ ਹੈ ਨਾ ਪਿਓ ਨਾਲ ਪੁੱਤਰ ਦਾ ਜਿਹੜਾ ਸ਼ਾਂਤ ਵੀ ਹੋ ਸਕਦਾ ਪਿਓ ਨਾਲ ਪੁੱਤਰ ਦਾ ਜ਼ਿਆਦਾ ਕ੍ਰੋਧ ਵੀ ਹੋ ਸਕਦਾ ਹੈ ਹੁਣ ਅਕਬਰ ਤੇ ਵਿਚਾਰਾ ਇਸ ਤਰ੍ਹਾਂ ਦਾ ਨਹੀਂ ਸੀ ਇਹੋ ਜਿਹਾ ਰੰਗਜੇਬ ਹੋ ਗਿਆ ਹਾਂਜੀ ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਰੈਕਟਰ ਜਿਹੜੇ ਚੇਂਜ ਕਿਉਂ ਹੁੰਦੇ ਨੇ ਕਿਉਂਕਿ ਮਾਂ ਹੋਰ ਹੁੰਦੀ ਹੈ ਔਰ ਉਹਦੇ ਕਰੈਕਟਰ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਿਸ ਕਰਕੇ ਇਹ ਸਾਰੀ ਚੀਜ਼ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹ ਸਾਰੀ ਦੀ ਸਾਰੀ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਕੀਤੀ ਹੋਈ ਖਾਸ ਆਈਟਮ ਜਿਹਨੂੰ ਅਸੀਂ ਕ੍ਰੋਮੋਜ਼ੋਮਸ ਕਹਿੰਦੇ ਹਾਂ ਇਹ ਉਹਦੇ ਵਿੱਚ ਹੁੰਦੀ ਹੈ ਔਰ ਕ੍ਰੋਮੋਜ਼ੋਮਸ ਮਾਈਕਰੋਸਕੋਪ ਚ ਅਸੀਂ ਦੇਖਦੇ ਹਾਂ ਤੇ ਆਏ ਹਾਂ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਸੀੜੀਆਂ ਬਣੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਉਹਦੇ ਚ ਕਰੈਕਟਰ ਜਿਹੜੇ ਸਾਰੇ ਨੇ ਪ੍ਰਿਜ਼ਰਵ ਕੀਤੇ ਹੁੰਦੇ ਨੇ ਔਰ ਆਮ ਤੌਰ ਤੇ ਅਸੀਂ ਹੁਣ ਉਹ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਇਸ ਜੀਨਸ ਦੇ ਵਿੱਚ ਕੀ ਡਾਕਟਰ ਹਰਗੋਬਿੰਦ ਖੁਰਾਣਾ ਨੇ ਸਭ ਤੋਂ ਪਹਿਲਾਂ ਇਹ ਜੀਨਸ ਦੀ ਸਟੱਡੀ ਸਟਾਰਟ ਕੀਤੀ ਜਿਹੜੀ ਹਜੇ ਤੱਕ ਚੱਲ ਰਹੀ ਹੁਣ ਵੀ ਹੋਰ ਵੀ ਡਿਵੈਲਪਮੈਂਟ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਜੀਨਸ ਦੇ ਵਿੱਚੋਂ ਕਿਉਂਕਿ ਹੁਣ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਹੋਣਾ ਸ਼ੁਰੂ ਹੋ ਗਿਆ ਹੁਣ ਤੇ ਬੰਦੇ ਨੂੰ ਜਨਾਨੀ ਦੀ ਲੋੜ ਨਹੀਂ ਰਹੇਗੀ ਜਨਾਨੀ ਨੂੰ ਬੰਦੇ ਦੀ ਲੋੜ ਨਹੀਂ ਰਹੇਗੀ ਹੁਣ ਤਾਂ ਜਨਰੇਸ਼ਨ ਇਸ ਤਰ੍ਹਾਂ ਦੀ ਕਲੋਨਿੰਗ ਨਾਲ ਹੋਣੀ ਸ਼ੁਰੂ ਹੋ ਜਾਣੀ ਤੇ ਜੇ ਕਲੋਨਿੰਗ ਨਾਲ ਸ਼ੁਰੂ ਹੋ ਜਾਣੀ ਤੇ ਕਿਸੇ ਇੱਕ ਦਾ ਹੀ ਕਰੈਕਟਰ ਲੈ ਕੇ ਇੱਕ ਦਾ ਹੀ ਬਲੱਡ ਲੈ ਕੇ ਤੁਸੀਂ ਉਹਦੇ ਤੋਂ ਕਲੋਨਿੰਗ ਕਰ ਲਓ ਅਗਰ ਇਸ ਗੱਲ ਦੀ ਮਨਜ਼ੂਰੀ ਮਿਲ ਗਈ ਅਗਰ ਇਸ ਦਾ ਆਲਾਮ ਹੋ ਗਈ ਤੇ ਫਿਰ ਨਾ ਮਾਂ ਰਹੂਗੀ ਹੁਣ ਅਸੀਂ ਕਹਿੰਦੇ ਨਮਾਸੀ ਨਹੀਂ ਹੈਗੀ ਜੀ ਭੂਆ ਨਹੀਂ ਹੈਗੀ ਜੀ ਚਾਚਾ ਨਹੀਂ ਹੈਗਾ ਹੈ ਕਿਸੇ ਦਾ ਕੁਛ ਮਾਮਾ ਨਹੀਂ ਹੈਗਾ ਸੋ ਇਹ ਸਾਰੀਆਂ ਗੱਲਾਂ ਤੇ ਅਗਲੇ ਆਉਣ ਵਾਲਾ ਸਮਾਂ ਐਸਾ ਆ ਰਿਹਾ ਹੈ ਮੈਨੂੰ ਦਿਸ ਰਿਹਾ ਹੈ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਵੇ ਮੈਡੀਕਲ ਸਾਇੰਸ ਦੀ ਪੜ੍ਹ ਰਿਹਾ ਹੈ ਜਿਸ ਤਰ੍ਹਾਂ ਸਰਚ ਹੋ ਰਹੀ ਹੈ ਵੀ ਮਾਂ ਵੀ ਨਹੀਂ ਰਹੀ ਤੇ ਪਿਓ ਨਹੀਂ ਰਹਿਣਾ ਮਾਂ ਕਿਹਨੂੰ ਕਹੋਗੇ ਪਿਓ ਕਿਹਨੂੰ ਕਹੋਗੇ ਤੁਸੀਂ ਹਾਂਜੀ ਸੋ ਇਸ ਤਰ੍ਹਾਂ ਦਾ ਹਾਲਾਤ ਬਣ ਰਿਹਾ ਪਰ ਫਿਰ ਵੀ ਇਹ ਸਾਰੀਆਂ ਗੱਲਾਂ ਜਿਹੜੀ ਕੁਦਰਤ ਦਾ ਨਹੀਂ ਮੈਂ ਉਹ ਤਾਂ ਉਵੇਂ ਪ੍ਰਜ਼ਰਵ ਰਹਿਣਾ ਹੀ ਆ ਉਹ ਉਸੇ ਤਰ੍ਹਾਂ ਹੀ ਪ੍ਰਜ਼ਰਵ ਰਹਿਣਾ ਇਹ ਕ੍ਰੋਮੋਸੋਮਸ ਉਸੇ ਤਰ੍ਹਾਂ ਹੀ ਕੈਰੀ ਕਰਨਗੇ ਜਿਹਦਾ ਬਲੱਡ ਆ ਜਿਹਦਾ ਬਲੱਡ ਆ ਉਹ ਵੀ ਤਾਂ ਕਿਸੇ ਮਾਂ ਜਾਂ ਬਾਪ ਵੱਲੋਂ ਆਇਆ ਹੀ ਹੋਏਗਾ ਨਾ ਔਰ ਉਸ ਬਲੱਡ ਦੇ ਵਿੱਚ ਜੋ ਕੋਲ ਪ੍ਰਿਜ਼ਰਵ ਹੈਗਾ ਆ ਔਰ ਉਸੇ ਨੂੰ ਹੀ ਨਿਊਟਰਲਾਈਜ਼ ਕਰਨ ਵਾਸਤੇ ਡਾਕਟਰ ਹਰਗੋਬਿੰਦ ਖੁਰਾਣਾ ਨੇ ਖੋਜ ਸ਼ੁਰੂ ਕੀਤੀ ਸੀ ਜਿਹੜੀ ਹੁਣ ਵੀ ਚੱਲ ਰਹੀ ਹੈ ਵੀ ਅਸੀਂ ਇਸ ਤਰ੍ਹਾਂ ਦਾ ਸਿੰਥੇਸਿਸ ਕਰ ਦਿੱਤਾ ਜਾਵੇ ਕਿ ਜੇ ਪਿਓ ਨੂੰ ਸ਼ੂਗਰ ਸੀ ਤੇ ਬੱਚੇ ਨੂੰ ਗਾ ਸ਼ੂਗਰ ਨਾ ਟ੍ਰਾਂਸਮਿਟ ਹੋਵੇ ਜੇ ਕਿਸੇ ਮਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਪੀਸੀਓ ਵਗੈਰਾ ਦੀਆਂ ਤੇ ਉਹਦੀ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਉਣ ਸੋ ਇਸ ਤਰ੍ਹਾਂ ਦਾ ਜਿਹੜੀ ਸਟੱਡੀ ਹੈ ਉਹ ਇਸ ਸੰਬੰਧ ਵਿੱਚ ਚੱਲ ਰਹੀ ਹੈ ਸੋ ਇਹ ਜਿਹੜੇ ਕ੍ਰੋਮੋਸੋਮਸ ਹਨ ਇਹ ਪਤਲੇ ਪਤਲੇ ਧਾਗਿਆਂ ਵਰਗੇ ਹੁੰਦੇ ਔਰ ਧਾਗੇ ਵੀ ਰੇਸ਼ੇ ਜਿਵੇਂ ਕੋਈ ਜੇ ਤੁਸੀਂ ਕਿਸੇ ਮੈਗਨੀਫਾਈਡ ਲੈਂਸ ਦੇ ਨਾਲ ਕਿਸੇ ਕੱਪੜੇ ਨੂੰ ਵੇਖੋ ਨਾ ਤੇ ਤੁਹਾਨੂੰ ਬਰੀਕ ਰੇਸ਼ੇ ਇੱਕ ਦੂਸਰੇ ਦੇ ਨਾਲ ਵਲੇ ਹੋਏ ਦਿਖਾਈ ਦਿੰਦੇ ਨੇ ਪੀੜੀਆਂ ਬਣੀਆਂ ਹੋਈਆਂ ਤੇ ਤਾਣੇ ਤੇ ਪੇਟੇ ਦੇ ਜਿਹੜੇ ਰੇਸ਼ੇ ਨੇ ਉਹ ਇਸ ਤਰ੍ਹਾਂ ਦੇ ਸਾਨੂੰ ਦਿਖਾਈ ਦੇਣਗੇ। ਔਰ ਉਹਨਾਂ ਦੇ ਵਿੱਚ ਵੀ ਫਿਰ ਅੱਗੇ ਬਹੁਤ ਹੋਰ ਸਟੱਡੀ ਹੈਗੀ ਹੈ, ਔਰ ਉਹ ਕਿਤੇ ਕਿਤੇ ਕੀ ਖਰਾਬੀ ਹੈ ਜਾਂ ਦਾ ਤੁਸੀਂ ਵੇਖਣ ਭਾਈ ਕਿਸੇ ਪਿਓ ਨੂੰ ਤਾਂ ਸ਼ੂਗਰ ਸੀ, ਅਸੀਂ ਵੇਖ ਲਈ, ਉਸ ਤੋਂ ਬਾਅਦ ਜਦੋਂ ਬੱਚਾ ਹੋਇਆ ਉਹਦੇ ਵਿਚ 25-30-35 ਸਾਲ ਤੱਕ ਤਾਂ ਸ਼ੂਗਰ ਹੋਈ ਨੀ, ਉਸ ਤੋਂ ਬਾਅਦ ਹੋ ਗਈ ਆ, 50 ਸਾਲ ਤੱਕ ਉਹਦੇ ਸ਼ੂਗਰ ਨਹੀਂ ਹੋਈ, ਹੁਣ ਹੋ ਗਈ ਹੈ। ਔਰ ਇਹ ਸਾਰੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਉਹਨਾਂ ਧਾਗਿਆਂ ਰੇਸ਼ਿਆਂ ਦੇ ਵਿੱਚ ਕਿਸ ਕਿਸ ਪੁਆਇੰਟ ਤੇ ਜਾ ਕੇ ਡੈਂਟ ਪਏ ਹੋਏ ਨੇ, ਜਿਹੜੇ ਇਹ ਸਾਬਤ ਕਰਦੇ ਨੇ ਕਿ ਇੰਨੀ ਉਮਰ ਤੱਕ ਜਾਂਦਿਆਂ ਜਾਂਦਿਆਂ ਇਸ ਬੰਦੇ ਨੂੰ ਆਹ ਕੁਛ। ਅਜੋਸ਼ੀ ਲੋਕ ਤੁਸੀਂ ਵੇਖਦੇ ਹੋ ਨਾ, ਇਹਨਾਂ ਦੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ। ਫਿਜ਼ੀਕਲ ਐਕਸਪਲੇਨੇਸ਼ਨ ਮੈਂ ਕਹਾਂ, ਫਿਜ਼ੀਕਲ ਐਕਸਪਲੇਨੇਸ਼ਨ ਨਹੀਂ ਹੋਊਗਾ, ਲੈ ਵੀ ਤੇਰਾ ਪਿਛੇ ਤੇ ਆਹ ਹੋਇਆ ਸੀਗਾ, ਹੁਣ ਅੱਗੇ ਤੇਰੇ ਐ ਹੋ ਸਕਦਾ, ਹੁਣ ਤੇਰੀ ਉਮਰ ਇੰਨੀ ਹੈਗੀ, ਇੰਨੀ ਉਮਰ ਤੋਂ ਬਾਅਦ ਤੈਨੂੰ ਆਹ ਵੀ ਹੋ ਸਕਦਾ, ਇਹ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੇ ਨੇ। ਪਰ ਅਸਲ ਦੇ ਵਿੱਚ ਇਹਦਾ ਫਿਜ਼ੀਕਲ ਐਕਸਪਲੇਨੇਸ਼ਨ ਜਿਹੜਾ ਉਹ ਸਾਡੇ ਇਹਨਾਂ ਜੀਨਸ ਦੇ ਵਿੱਚ ਛੁਪਿਆ ਹੋਇਆ ਕਿ ਕਿੰਨੀ ਉਮਰ ਦੇ ਵਿੱਚ ਕਿਸ ਬੰਦੇ ਨੂੰ ਅੱਗੇ ਜਾ ਕੇ ਕੀ ਕੁਛ ਹੋ ਜਾਣ ਦੀਆਂ ਸੰਭਾਵਨਾ ਹੈਗੀਆਂ ਨੇ। ਔਰ ਹੁਣ ਜਿਹੜੀ ਸੰਭਾਵਨਾ ਹੁੰਦੀਆਂ ਨੇ ਨਾ, ਉਹ ਹਮੇਸ਼ਾ ਸਾਡੇ ਹੱਥ ਹੁੰਦੀਆਂ ਨੇ, ਜੇ ਅਸੀਂ ਉਹਦੇ ਮੁਤਾਬਕ ਪਰਹੇਜ ਪ੍ਰਕੋਸ਼ਨ ਸਾਨੂੰ ਪਤਾ ਹੋਵੇ ਵੀ ਅੱਗੇ ਬਰਸਾਤ ਹੋਣ ਵਾਲੀ, ਅੱਗੇ ਮੌਸਮ ਇਸ ਤਰ੍ਹਾਂ ਦਾ ਆਉਣ ਵਾਲਾ, ਤੇ ਜੇ ਅਸੀਂ ਪਰਹੇਜ ਪ੍ਰਕੋਸ਼ਨ ਕਰ ਲਈ ਤੇ ਕਿਵੇਂ ਕਹਾਂਗੇ ਵੀ ਭਿੱਜ ਜਾਏਗਾ ਸਾਡਾ ਲੱਕੜ ਬਾਲਣ ਲਈ, ਨਹੀਂ ਨਾ ਭਿੱਜੂਗਾ, ਬਚ ਜਾਏਗਾ ਨਾ। ਸੋ ਇਸੇ ਤਰ੍ਹਾਂ ਹੀ ਇਹ ਜੀਨਸ ਦੀ ਜਿਹੜੀ ਸਟੱਡੀ ਹੈ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਇਹਨੂੰ ਇਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਅਸੀਂ ਕਹਿੰਦੇ ਹਾਂ ਸਾਨੂੰ ਅੱਗੇ ਤੋਂ ਨਾ ਹੋਣ। ਸੋ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਜਿਹੜੇ ਧਾਗੇ ਹੈਗੇ ਨੇ ਇਹ ਇੱਕ ਤਰ੍ਹਾਂ ਦੇ ਕ੍ਰੋਮੋਸੋਮ ਜਿਹੜੇ ਨੇ ਇਹ ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਇੱਕ ਤਰ੍ਹਾਂ ਦੇ ਸਟੋਰ ਹਾਊਸ ਨੇ, ਧਾਗੇ ਵੀ ਰੂਹ ਦਾ ਸਟੋਰ ਹਾਊਸ ਨੇ, ਜਿੱਥੋਂ ਕਪਾਹ ਆਈ ਸੀ, ਕਿੱਥੋਂ ਕੋਲ ਰੇਸ਼ੇ ਬਣੇ ਸੀਗੇ, ਕਿੱਥੇ ਕੱਟਿਆ ਗਿਆ ਸੀ, ਕੀ ਸੀ, ਸਾਰਾ ਰਿਕਾਰਡ ਉਹਦੇ ਵਿੱਚ ਦਰਜ ਹੈਗਾ ਆ। ਔਰ ਇਹ ਇਸੇ ਕਰਕੇ ਹੀ ਸਾਰੀਆਂ ਹੀ ਵਿਰਾਸਤੀ ਖੂਬੀਆਂ ਇਹਨਾਂ ਦੇ ਵਿੱਚ ਇਹ ਸਾਂਭੀਆਂ ਹੋਈਆਂ ਹੁੰਦੀਆਂ ਨੇ, ਬੜਾ ਜ਼ਰੂਰੀ ਰਿਕਾਰਡ ਹੈ। ਇਸ ਕਰਕੇ ਇਹ ਸਾਈਟੋਪਲਾਜ਼ਮ ਤੋਂ ਵੀ ਅਲੱਗ, ਸਾਈਟੋਪਲਾਜ਼ਮ ਦੇ ਵਿੱਚ ਇੱਕ ਆਪਣਾ ਵੱਖਰਾ ਘਰ ਬਣਾ ਕੇ ਜਿਹੜਾ ਹੈ ਨਿਊਕਲੀਅਸ ਇਹਦੇ ਵਿੱਚ ਆਮ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ। ਔਰ ਅਸੀਂ ਇਹ ਕਹਿ ਰਹੇ ਹਾਂ ਕਿ ਇਹਦਾ ਇੱਕ ਆਪਣਾ ਸਾਈਟੋਪਲਾਜ਼ਮ ਹੈ ਜਿਹਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ, ਇਹਦਾ ਇੱਕ ਆਪਣਾ ਘੋਲ, ਇੱਕ ਇਨਵਾਇਰਮੈਂਟ ਹੈ ਕਿ ਇਹ ਜਿਹੜੇ ਸੈੱਲ ਨੇ, ਕਿਉਂਕਿ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਸਾਰੇ ਵਧੀਆ ਪ੍ਰਿਜ਼ਰਵ ਕੀਤੀਆਂ ਜਾਣ ਤੇ ਤਾਂ ਲੰਬੇ ਸਮੇਂ ਤੱਕ। ਹੁਣ ਤਾਂ ਸਧਾਰਨੀ ਗੱਲ ਹੀ ਹੈ ਨਾ ਭਾਈ, ਜਿਹੜੀ ਚੀਜ਼ ਨੂੰ ਤੁਸੀਂ ਠੰਡਾ ਰੱਖਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਨੂੰ ਲੰਬੇ ਸਮੇਂ ਤੱਕ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਉਹਨੂੰ ਫਰੀਜ਼ ਕਰ ਦਿੰਦੇ ਨੇ। ਹੁਣ ਬੜੀ ਦੂਰ ਦੂਰ ਦੇ ਬੜੇ ਲੰਬੇ ਲੰਬੇ ਸਮੇਂ ਦੇ ਜਿਹੜੇ ਸਪਰਮਸ ਨੇ ਉਹ ਸਟੋਰ ਕੀਤੇ ਸਾਨੂੰ ਮਿਲਦੇ ਆ, ਖਾਸ ਤੌਰ ਤੇ ਜਿਵੇਂ ਰਸ਼ੀਆ ਵਗੈਰਾ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਲੜਾਈਆਂ ਲੱਗੀਆਂ ਰਹਿੰਦੀਆਂ ਨੇ, ਉੱਥੇ ਕੰਡੀਸ਼ਨ ਆਮ ਤੌਰ ਤੇ ਚੱਲਦੀ ਹੈ ਕਿ ਜਿਹੜੇ ਫੌਜੀ ਜੰਗ ਚ ਜਾਣ ਵਾਲੇ ਨੇ ਉਹਨਾਂ ਦੇ ਜੀਰਸ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ, ਸਪਰਮ ਨੂੰ ਪ੍ਰਿਜ਼ਰਵ ਕਰ ਲਿਆ ਜਾਂਦਾ ਕਿ ਇਹ ਐ ਨਾ ਹੋਵੇ ਵੀ ਇਹ ਮਰ ਜਾਣ ਤੇ ਇਹਨਾਂ ਦੀ ਵਿਰਾਸਤ ਨਾ ਅੱਗੇ ਚੱਲੇ, ਉਹ ਪ੍ਰਿਜ਼ਰਵ ਕੀਤੇ ਜਾਂਦੇ ਨੇ ਤੇ ਅਲਟੀਮੇਟ ਉਹਨਾਂ ਦੇ ਉੱਤੋਂ ਫਿਰ ਦੁਬਾਰਾ ਜੀਨਸ ਤੋਂ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਨੇ, ਇਸ ਤਰ੍ਹਾਂ ਦੇ ਐਕਸਪੈਰੀਮੈਂਟਸ ਜਿਹੜੇ ਨੇ ਆਮ ਦੇਸ਼ਾਂ ਵਿੱਚ ਚੱਲ ਰਹੇ ਹੈਗੇ ਨੇ। ਦੂਸਰੀ ਗੱਲ, ਇਸ ਜਿਹੜਾ ਲੇਅਰ ਹੈਗਾ ਆ, ਇਸ ਲੇਅਰ ਦੇ ਵਿੱਚ ਇਸ ਤਰ੍ਹਾਂ ਦੀ ਖਾਸੀਅਤ ਹੈਗੀ ਆ ਜਿਵੇਂ ਮੈਂਬਰੇਨ ਦੇ ਵਿੱਚ ਇੱਕ ਖਾਸੀਅਤ ਸੀ ਨਾ ਕਿ ਕਿਸੇ ਚੀਜ਼ ਨੂੰ ਉਹ ਇਜਾਜ਼ਤ ਦੇਵੇ ਅੰਦਰ ਆਉਣ ਦੀ, ਕਿਸੇ ਚੀਜ਼ ਨੂੰ ਇਜਾਜ਼ਤ ਦੇਵੇ ਬਾਹਰ ਜਾਣ ਦੀ, ਤਾਂ ਹੀ ਉਹ ਜਾਂਦੀ ਸੀ। ਇਹਦੇ ਵਿੱਚ ਵੀ ਐਵੇਂ ਹੀ ਆ ਕਿ ਜਿਹੜੇ ਇਹਦੇ ਅੰਦਰ ਦੇ ਸਪੈਸ਼ਲ ਰਿਕਾਰਡ ਪ੍ਰਿਜ਼ਰਵ ਨੇ, ਹਰ ਕਿਸੇ ਨੂੰ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ। ਇਹ ਲੇਅਰ ਇਸ ਟਾਈਪ ਦਾ ਹੈ ਕਿ ਸਾਈਟੋਪਲਾਜ਼ਮ ਚ ਭੁਲੀ ਹੋਈ ਕੋਈ ਵੀ ਚੀਜ਼ ਛੇਤੀ ਕੀਤੇ ਜੀਨਸ ਨੂੰ ਖਰਾਬ ਨਹੀਂ ਕਰ ਸਕਦੀ, ਉਹ ਜੀਨਸ ਦਾ ਕਰੈਕਟਰ ਜਿਹੜਾ ਹੈ ਉਸੇ ਤਰ੍ਹਾਂ ਮੇਨਟੇਨ ਰਹਿੰਦਾ ਹੈ। ਅੱਛਾ, ਹੁਣ ਇਹ ਕਰਦਾ ਕੀ ਹੈ ਭਾਈ, ਇਹ ਜਿਹੜਾ ਸਾਡਾ ਹੈਗਾ ਪ੍ਰੋਟੋਪਲਾਜ਼ਮ ਦੇ ਅੰਦਰ ਜਿਹੜੇ ਜੀਨਸ ਰਹਿ ਰਹੇ ਨੇ ਇਹ ਕਰਦੇ ਕੀ ਨੇ, ਇੱਕ ਤਾਂ ਸਾਡੀ ਗਰੋਥ ਨੂੰ ਮੇਨਟੇਨ ਕਰਦੇ ਨੇ, ਕਿਉਂਕਿ ਜੀਨਸ ਦਾ ਕੰਮ ਹੀ ਹੈ ਪਿਛਲਾ ਪ੍ਰਿਜ਼ਰਵ ਕੀਤਾ ਹੋਇਆ ਹੈ ਗਰੋਥ, ਕਿ ਇੱਕ ਬੰਦੇ ਦਾ ਕੱਦ ਕਿੰਨਾ ਹੋਏਗਾ। ਅਸੀਂ ਜੈਨੇਟਿਕਲੀ ਆਮ ਤੌਰ ਤੇ ਦੱਸ ਸਕਦੇ ਹਾਂ ਨਾ ਕਿ ਮਾਂ ਦਾ ਕੱਦ ਕਿੰਨਾ ਸੀ, ਪਿਓ ਦਾ ਕੱਦ ਕਿੰਨਾ ਸੀ, ਔਰ ਅਸੀਂ ਉਹਦੇ ਤੋਂ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ ਕਿ ਆਹ ਜਿਹੜਾ ਉਹਦਾ ਬੱਚਾ ਹੈ ਉਹਦਾ ਕੱਦ ਇੰਨਾ ਹੋਏਗਾ। ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ, ਇਹਦੇ ਵਿੱਚ ਐਕਸੈਪਸ਼ਨਾਂ ਆ ਗਈਆਂ ਕਿ ਹੁਣ ਸਾਇੰਸ ਨੇ ਇਸ ਟਾਈਪ ਦੀਆਂ ਚੀਜ਼ਾਂ ਕ੍ਰੀਏਟ ਕਰ ਦਿੱਤੀਆਂ ਨੇ ਕਿ ਇਸ ਬੈਰੀਅਰ ਨੂੰ ਤੋੜ ਦੇਣ। ਤੁਸੀਂ ਵੇਖਿਆ ਹੋਣਾ ਕਿ ਮਾਂ ਬਾਪ ਬਹੁਤ ਛੋਟੇ ਕਰ ਦਿੱਤੇ ਸੀਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਾਰਮੋਨਲ ਇਨਵੇਸ਼ਨ ਕਰ ਦਿੱਤੀ ਗਈ ਕਿ ਬੱਚੇ ਜਿਹੜੇ ਨੇ ਉਹ 6-6 ਫੁੱਟ ਕਰਦੇ ਹੋ ਗਏ, ਵਧਰੇ ਮਾਂ ਬਾਪ ਦੇ ਬੱਚੇ 6-6 ਫੁੱਟ ਕਰਦੇ ਹੋ ਗਏ। ਹੁਣ ਕੁਛ ਲੋਕ ਇਸ ਨੂੰ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਕਿ ਨਹੀਂ, ਉਹਨਾਂ ਦੇ ਜਿਹੜੇ ਫੋਰ ਫਾਦਰ ਸੀ, ਗ੍ਰੈਂਡ ਫਾਦਰ ਸੀਗੇ, ਉਹਨਾਂ ਦਾ ਕੱਦ ਵਧਦਾ ਸੀ। ਪਰ ਅਲਟੀਮੇਟ ਕੀ ਆ ਕਿ ਤੁਸੀਂ ਕਿਸੇ ਵੀ ਪੌਦੇ ਨੂੰ ਉਦੋਂ ਉਗਾ ਸਕਦੇ ਹੋ ਜਾਂ ਉਦੋਂ ਉਦੋਂ ਵੱਡਾ ਕਰ ਸਕਦੇ ਹੋ ਜੇ ਤੁਸੀਂ ਉਹਦੇ ਜਿੰਨੀ ਕਲ ਬੋਟੈਨੀਕਲ ਖਾਦ ਫਰਟੀਲਾਈਜੇਸ਼ਨ ਉਹਨੂੰ ਚਾਹੀਦੀ ਹੈ, ਜਿੰਨਾ ਪਾਣੀ ਚਾਹੀਦਾ, ਅਗਰ ਤੁਸੀਂ ਉਹਨੂੰ ਉਹਨਾਂ ਦਿੰਦੇ ਰਹੇ ਤੇ ਉਹਦੇ ਮੁਤਾਬਕ ਉਹਦੀ ਡਿਵੈਲਪਮੈਂਟ ਦਾ ਜਿਹੜਾ ਗ੍ਰੇਡ ਆ ਉਹ ਆਮ ਨਾਲੋਂ ਵੱਧ ਜਾਏਗਾ। ਔਰ ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਜਾਂ ਪੌਦਿਆਂ ਨੂੰ ਕਈ ਡਵਾਰਫਿਜ਼ਮ ਬਣਾਉਂਦੇ ਨੇ ਕਿ ਬੋਰਡ ਦਾ ਦਰਖਤ ਤੁਸੀਂ ਵੇਖਦੇ ਹੋ ਨਾ ਕਿੱਡਾ ਵੱਡਾ ਹੁੰਦਾ ਆ, ਲੇਕਿਨ ਅੱਜ ਕੱਲ ਤੁਸੀਂ ਵੇਖਿਆ ਹੋਣਾ ਬੋਰਡ ਦਰਖਤ ਨੂੰ ਗਮਲਿਆਂ ਚ ਉਗਾ ਰਿਹਾ ਲੋਕ। ਔਰ ਇਹ ਵੀ ਇੱਕ ਟੈਕਨੀਕ ਹੈ, ਔਰ ਟੈਕਨੀਕ ਹੈ ਜਿਹੜੀ ਜੀਨਸ ਨੂੰ ਸਪਰੈਸ ਕਰਦੀ, ਜੀਨਸ ਦੀ ਉਸ ਗਰੋਥ ਨੂੰ ਕੰਟਰੋਲ ਕਰਦੀ ਹੈ। ਹਾਲਾਂਕਿ ਅਸੀਂ ਵੱਡੇ ਜ਼ਮਾਨੇ ਦੇ ਆਪਾਂ ਕਿੰਨੀ ਦਿਨ ਗੱਲ ਕਰ ਚੁੱਕੇ ਹਾਂ ਥਾਇਰਾਇਡ ਹਾਰਮੋਨ ਦੀ, ਔਰ ਥਾਇਰਾਇਡ ਹਾਰਮੋਨ ਦੀ ਜਿਹੜੀ ਕਿਰਿਆਵਾਂ ਨੇ ਆਪਾਂ ਕਿੰਨੀ ਦਿਨ ਗੱਲ ਕੀਤੀ ਹੈ, ਇੱਕ ਹੈਗੀ ਹੈ ਐਕਰੋਮੇਗਾਲੀ, ਇੱਕ ਹੈਗੀ ਹੈ ਮੈਕਸੋਡੇਮਾ। ਐਕਰੋਮੇਗਾਲੀ ਵਿੱਚ ਕੀ ਹੁੰਦਾ ਆ, ਹੱਡੀਆਂ ਦਾ ਢਾਂਚਾ ਤੇ ਕੱਦ ਬਹੁਤ ਲੰਮਾ, ਮਾਂ ਬਾਪ ਨਾਲ ਕਿਤੇ ਲੰਬਾ ਹੋ ਜਾਂਦਾ। ਮੈਕਸੋਡੀਮਾ ਮਸਕੂਲਰ ਟਾਈਪ ਤੇ ਬਹੁਤ ਜ਼ਿਆਦਾ ਫੈਟੀ ਹੈਵੀ ਬੰਦਾ ਹੋ ਜਾਂਦਾ। ਤੋ ਮੇਰੇ ਇਹ ਗੱਲ ਦੱਸਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਜਾਦੂਗਰੀ ਮੁਤਾਬਕ ਜਾਣਨੀਆਂ ਸ਼ੁਰੂ ਕਰ ਦਿੱਤੀਆਂ ਸਰੀਰ ਦੀਆਂ। ਹਾਰਮੋਨਸ ਨੂੰ ਅਸੀਂ ਜਾਦੂਗਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਆ, ਔਰ ਜਿਹੜੀਆਂ ਤਬਦੀਲੀਆਂ ਅਸੀਂ ਮੈਂ ਹੁਣ ਕਹਿ ਰਿਹਾ ਕਿ ਭਾਈ ਜੀਨਸ ਦਾ ਆਹ ਖੂਬੀ ਹੈਗੀ ਆ, ਜੀਨਸ ਨੇ ਇਸ ਤਰ੍ਹਾਂ ਕਰੈਕਟਰ ਨੂੰ ਮੇਨਟੇਨ ਕਰਨਾ ਹੈ ਜਾਂ ਕਰੈਕਟਰ ਨੂੰ ਚੇਂਜ ਕਰ ਦੇਣਾ ਹੈਗਾ। ਔਰ ਕਾਹਦੇ ਨਾਲ ਚੇਂਜ ਕਰਦੇ ਹਾਂ ਅਸੀਂ, ਇਹਨਾਂ ਹਾਰਮੋਨਸ ਦੇ ਨਾਲ ਅਸੀਂ ਚੇਂਜ ਕਰਦੇ ਹਾਂ। ਸੋ ਹਾਰਮੋਨਸ ਇਸ ਚੀਜ਼ ਇਹਨਾਂ ਤਬਦੀਲੀਆਂ ਨੂੰ ਵੱਖਰੇ ਢੰਗ ਨਾਲ ਵੀ ਸਰੀਰ ਦੇ ਵਿੱਚ ਪੇਸ਼ ਕਰ ਸਕਦੀ ਹੈ, ਔਰ ਇਹੀ ਗੱਲ ਡਾਕਟਰ ਹਰਗੋਬਿੰਦ ਖੁਰਾਨਾ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਅੱਜ ਜੈਨੇਟਿਕ ਬਿਮਾਰੀਆਂ ਕਹਿੰਦੇ ਹਾਂ, ਇਹਨਾਂ ਦਾ ਇਰੈਡੀਕੇਸ਼ਨ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਪੌਦਾ ਕਿਹੜੀ ਬਿਮਾਰੀ ਕਿਸ ਹਾਰਮੋਨ ਦੇ ਕਰਕੇ ਕਿਸ ਇਨਵਾਇਰਮੈਂਟ ਦੇ ਕਰਕੇ ਇਹ ਵੱਧਣੀ ਸ਼ੁਰੂ ਹੋ ਜਾਂਦੀ ਹੈ, ਔਰ ਅਸੀਂ ਉਸ ਨੂੰ ਰੋਕ ਸਕਾਂਗੇ। ਇਹ ਨਿਊਕਲੀਅਸ ਦੇ ਸੰਬੰਧ ਵਿੱਚ ਆਪਾਂ ਗੱਲ ਕਰ ਰਹੇ ਹਾਂ, ਔਰ ਇਸੇ ਤਰ੍ਹਾਂ ਹੀ ਰੀਪ੍ਰੋਡਕਸ਼ਨ, ਜਿਹੜੀ ਸਾਡੀ ਰੀਪ੍ਰੋਡਕਸ਼ਨ ਹੁੰਦੀ ਹੈ, ਅਸਲ ਦੇ ਵਿੱਚ ਰੀਪ੍ਰੋਡਕਸ਼ਨ ਵਾਲਾ ਕੰਮ ਇਸ ਥਾਂ ਤੇ ਹੁੰਦਾ ਆ, ਕਿਸੇ ਆਦਮੀ ਦੇ ਅੱਗੇ ਆਉਣ ਵਾਲੇ ਟੈਸਟਿਸ ਦੇ ਵਿੱਚ ਜਾਂ ਕਿਸੇ ਲੜਕੀ ਦੇ ਅੱਗੇ ਆਉਣ ਵਾਲੇ ਓਵਰੀ ਦੇ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ, ਕਿਵੇਂ ਕਿਵੇਂ ਉੱਪਰ ਟੈਸਟਿਸ ਦੇ ਵਿੱਚ ਸਪਰਮ ਕਿਵੇਂ ਬਣਦੇ ਨੇ, ਮੈਂ ਡਿਟੇਲ ਸਾਨੂੰ ਦੇ ਚੁੱਕਿਆ ਹਾਂ। ਓਵਰੀ ਦੇ ਵਿੱਚ ਓਵਮ ਕਿਵੇਂ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਫੋਲਿਕੂਲਰ ਸਟਿਮੂਲੇਟਿੰਗ ਹਾਰਮੋਨ ਹੈ ਜਾਂ ਐਲਐਚ ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਹੈ, ਇਹ ਸਾਰੇ ਹਾਰਮੋਨ ਦੀ ਡਿਟੇਲ ਮੈਂ ਤੁਹਾਨੂੰ ਦੇ ਚੁੱਕਾ ਹਾਂ, ਔਰ ਅੱਜ ਮੈਡੀਕਲ ਸਾਇੰਸ ਇੱਥੇ ਪਹੁੰਚ ਗਈ ਆ ਵੀ ਇਹਨਾਂ ਹਾਰਮੋਨਸ ਨੂੰ ਜਾਦੂ ਦੀ ਛੜੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ, ਔਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ। ਅਸੀਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ, ਔਰ ਜੇ ਸਾਨੂੰ ਪਤਾ ਹੋਵੇ ਕਿ ਜਿਹੜੀ ਉਹ ਪੁਰਾਣੀ ਗੱਲ ਕਹਾਵਤ ਕਹਿੰਦੇ ਨਾ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਕੁਝ ਨਾ ਕੁਝ ਐਕਸ ਉਹਦੇ ਮੁਤਾਬਕ ਮਿਕਸ ਅਪ ਹੋ ਕੇ ਸਾਹਮਣੇ ਆ ਜਾਂਦੇ ਨੇ, ਤੇ ਇਹਨੂੰ ਅਸੀਂ ਜੇ ਬਿਮਾਰੀ ਦੇ ਵਿੱਚ ਲਈਏ, ਜਿਹੜੀਆਂ ਮਾਂ ਨੂੰ ਬਿਮਾਰੀਆਂ ਨੇ ਜਾਂ ਜਿਹੜੀਆਂ ਪਿਓ ਨੂੰ ਬਿਮਾਰੀਆਂ ਨੇ, ਉਹ ਅੱਗੇ ਟ੍ਰਾਂਸਮਿਟ ਹੁੰਦੀਆਂ ਨੇ। ਹੁਣ ਤੱਕ ਸਾਡਾ ਇਹੀ ਅਖਾਣ ਮਸ਼ਹੂਰ ਹੈਗਾ ਆ, ਪਰ ਹੁਣ ਜਿਹੜੀ ਸਟੱਡੀ ਅੱਜ ਕੱਲ ਹੋ ਰਹੀ ਹੈ ਉਸ ਸਟੱਡੀ ਦੇ ਮੁਤਾਬਕ ਅਸੀਂ ਇੱਥੇ ਪਹੁੰਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਬਿਮਾਰੀਆਂ ਜਿਹੜੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦਾ ਲਫ਼ਜ਼ ਹੈ ਇਨਐਵੀਟੇਬਲ, ਇਨਐਵੀਟੇਬਲ ਮਤਲਬ ਇਹਨੇ ਆਉਣਾ ਹੀ ਹੈ ਜੀ, ਇਹਨੂੰ ਤੁਸੀਂ ਰੋਕ ਨਹੀਂ ਸਕਦੇ ਹੁਣ। ਉਹ ਇਨਐਵੀਟੇਬਲ ਦਾ ਲਫ਼ਜ਼ ਅਸੀਂ ਖਤਮ ਕਰ ਲਈ ਹੈ ਮੈਡੀਕਲ ਸਾਇੰਸ ਕਿ ਨਹੀਂ, ਕਿਉਂਕਿ ਸਾਨੂੰ ਜਾਦੂਗਰੀ ਆ ਗਈ ਹੈ, ਹਾਰਮੋਨਸ ਨੂੰ ਇਸਤੇਮਾਲ ਕਰਨਾ ਆ ਗਿਆ ਹੈ। ਹਾਰਮੋਨਸ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ ਜਿਹੜਾ ਪੈਦਾ ਤਾਂ ਸਰੀਰ ਦੇ ਵਿੱਚ ਹੁੰਦਾ ਹੈ, ਪਰ ਇਸ ਸਰੀਰ ਦੀ ਗਰੋਥ ਨੂੰ, ਇਸ ਸਰੀਰ ਦੇ ਫੰਕਸ਼ਨ ਨੂੰ, ਇਸ ਸਰੀਰ ਦੀ ਸਾਰੀ ਐਕਟੀਵਿਟੀ ਨੂੰ, ਭਾਵ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਰੀ ਇਹ ਅੱਗੇ ਪਿੱਛੇ ਵਾਧਾ ਘਾਟਾ ਕਰ ਸਕਦਾ ਹੈ। ਤੇ ਇਹਦਾ ਮਤਲਬ ਕੀ ਹੋਇਆ, ਇਹ ਸਾਰੀ ਜਾਣਕਾਰੀ ਪ੍ਰਜ਼ਰਵ ਕਿੱਥੇ ਆ, ਤੁਹਾਡੇ ਨਿਊਕਲੀਅਸ ਦੇ ਵਿੱਚ। ਸੋ ਨਿਊਕਲੀਅਸ ਦੇ ਵਿੱਚ ਇਹ ਚੀਜ਼ ਪ੍ਰਜ਼ਰਵ ਹੈਗੀ ਹੈ। ਜਿਸ ਦੂਸਰੀ ਇੱਕ ਇਹਦੇ ਵਿੱਚ ਹੋਰ ਖਾਸ ਗੱਲ ਪ੍ਰਜ਼ਰਵ ਹੈਗੀ ਹੈ, ਜਿਹਦਾ ਐਕਸਪਲੇਨੇਸ਼ਨ ਤਾਂ ਮੈਂ ਦੇ ਹੀ ਦਿੱਤਾ, ਪਰ ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਦੇ ਫੁੱਲ ਫਾਰਮੇਟ ਡਿਸਆਕਸੀਰਾਈਬ ਨਿਊਕਲੀਏਟਿਕ ਐਸਿਡ ਐਂਡ ਆਰ ਐਨ ਏ। ਅੱਛਾ, ਜਿੰਨੀ ਕੰਪੋਜੀਸ਼ਨ ਪ੍ਰਜ਼ਰਵ ਹੁੰਦੀ ਹੈ ਨਾ, ਉਹ ਸਾਰੀ ਦੀ ਸਾਰੀ ਇੱਕ ਐਸਿਡ ਮੀਡੀਆ ਦੇ ਵਿੱਚ ਜਾਂ ਪ੍ਰੋਟੀਨ ਮੀਡੀਆ ਦੇ ਵਿੱਚ ਪ੍ਰਜ਼ਰਵ ਹੁੰਦੀ ਹੈ। ਜਿੰਨੀ ਵੀ ਜਾਣਕਾਰੀ ਜੋ ਵੀ ਕੁਝ ਅਸੀਂ ਪ੍ਰਜ਼ਰਵ ਕਰਦੇ ਹਾਂ, ਰਿਕਾਰਡ ਰੱਖਦੇ ਹਾਂ, ਉਹਦਾ ਕੁਝ ਇਸੇ ਤਰ੍ਹਾਂ ਦਾ ਪੈਟਰਨ ਹੀ ਹੁੰਦਾ ਹੈਗਾ, ਔਰ ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਔਰ ਆਰ ਐਨ ਏ। ਡੀਐਨਏ ਔਰ ਆਰਐਨਏ ਕਿ ਇਸ ਤਰ੍ਹਾਂ ਦੇ ਜਿਹੜੇ ਲੱਖਾਂ ਦੇ ਵਿੱਚ ਵੀ ਕਿਸੇ ਇੱਕ ਅੱਧੇ ਦਾ ਕਿਤੇ ਮੇਲ ਕਰਦਾ ਨਹੀਂ ਤੇ ਨਹੀਂ ਮੇਲ ਉਹਨਾਂ ਦਾ ਹੁੰਦਾ, ਇੰਡੀਵਿਜੁਅਲ ਟਾਈਪ ਤੇ ਉਹ ਹੈਗੇ ਨੇ, ਜਿਵੇਂ ਅਸੀਂ ਦੱਸਦੇ ਹਾਂ ਨਾ ਪੈਟਰਨਿਟੀ ਟੈਸਟ ਅੱਜ ਕੱਲ ਆਮ ਤੌਰ ਤੇ, ਕਿਉਂਕਿ ਹੁੰਦੇ ਨੇ ਲੋਕ ਮੈਰਿਜ ਤੋਂ ਬਾਹਰ ਦੇ ਵੀ ਰਿਲੇਸ਼ਨਾਂ ਦੇ ਵਿੱਚ ਬੱਚੇ ਪੈਦਾ ਕਰਦੇ ਨੇ, ਤੇ ਕਈ ਵਾਰ ਪੈਟਰਨਿਟੀ ਦਾ ਕੁਸਚਨ ਪੈਦਾ ਹੋ ਜਾਂਦਾ ਵੀ ਇਹ ਕਿਹਦਾ ਬੱਚਾ ਆ। ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਮਾਂ ਨੇ ਜੰਮਿਆ ਤਾਂ ਹੈਗਾ, ਉਹਦਾ ਮਾਂ ਤਾਂ ਜ਼ਿੰਮੇਵਾਰੀ ਤੋਂ ਭੱਜ ਨੀ ਸਕਦੀ ਨਾ, ਮਾਂ ਨੂੰ ਤਾਂ ਕਹਿਣਾ ਹੀ ਪਊਗਾ ਵੀ ਮੇਰਾ ਬੱਚਾ ਮੇਰੇ ਪੇਟ ਚੋਂ ਨਿਕਲਿਆ ਹੈਗਾ, ਪਰ ਪਿਓ ਕਈ ਵਾਰ ਇੱਦਾਂ ਵੱਜ ਤਾਂ ਉਹਨੂੰ ਪਿੱਛੇ ਹਟ ਜਾਂਦਾ ਨਿੱਕੇ ਨਹੀਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ, ਤੇ ਉਸ ਵੇਲੇ ਅੱਜ ਕੱਲ ਕਿਹੜੇ ਜ਼ਮਾਨੇ ਚ ਸਾਡੇ ਕੋਲ ਇਹਦਾ ਕੁਝ ਐਸਾ ਨਹੀਂ ਸੀ ਹੁੰਦਾ, ਬੜੀ ਮੁਸ਼ਕਲ ਸੀ ਉਸ ਵੇਲੇ ਹਾਂਜੀ, ਪਰ ਅੱਜ ਸਾਡੇ ਕੋਲ ਇਸ ਨਿਊਕਲੀਅਸ ਦੀ ਸਟੱਡੀ ਦੇ ਕਰਕੇ ਸਾਡੇ ਕੋਲ ਇਹ ਆਰ ਐਨ ਏ ਜਾਂ ਇਹ ਡੀ ਐਨ ਏ ਦਾ ਸਿੰਥੇਸਿਸ ਸਾਹਮਣੇ ਆ ਗਿਆ, ਜਿਹਦੇ ਕਰਕੇ ਅਸੀਂ ਇਹ ਲੱਭ ਸਕਦੇ ਹਾਂ ਵੀ ਹਾਂ ਇੱਕ ਗੱਲ ਹੋਰ, ਅਸੀਂ ਇਹ ਤੇ ਲੱਭ ਸਕਦੇ ਹਾਂ ਕਿ ਆਹ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਇਹਦਾ ਬਾਪ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹ ਬਾਪ ਨਹੀਂ ਹੋ ਸਕਦਾ, ਇਹ ਤਾਂ ਅਸੀਂ ਕਰ ਸਕਦੇ ਹਾਂ, ਪਰ ਅਸੀਂ ਇਹ ਪੋਜ਼ਿਟਿਵ ਨਹੀਂ ਕਹਿ ਸਕਦੇ ਅਜੇ ਵੀ ਕਿ ਇਹਦਾ ਬਾਪ ਆ, ਦੋ ਬੰਦਿਆਂ ਚ ਜਾਂ ਤਿੰਨ ਬੰਦਿਆਂ ਦੇ ਵਿੱਚ ਅਗਰ ਅਸੀਂ ਡੀ ਐਨ ਏ ਦੀ ਡਿਵੀਜ਼ਨ ਕਰਕੇ ਵੇਖ ਰਹੇ ਹਾਂ ਵੀ ਆਹ ਜਿਹੜਾ ਨਵਾਂ ਪੈਦਾ ਹੋਇਆ ਬੱਚਾ ਹੈਗਾ ਆ ਇਹਦਾ ਡੀ ਐਨ ਏ ਕਿਹਦੇ ਨਾਲ ਮੈਚ ਕਰਦਾ, ਜਿਹਦੇ ਜਿਹਦੇ ਨਾਲ ਨਹੀਂ ਮੈਚ ਕਰਦਾ ਸੀ ਇਹ ਤਾਂ ਕਹਿ ਸਕਦੇ ਹਾਂ ਕਿ ਭਾਈ ਇਹ ਇਹਦੇ ਬਾਪ ਨਹੀਂ ਹੈਗੇ, ਪਰ ਆਹ ਫਲਾਣਾ ਬਾਕੀ ਇੱਕ ਬਚ ਗਿਆ ਆ ਇਹ ਇਹਦਾ ਬਾਪ ਹੈ, ਇਹ ਹਜੇ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਡੀ ਐਨ ਏ ਦਾ ਆਪਣਾ ਹੀ ਕਰੈਕਟਰ ਇਹ ਹੈਗਾ ਆ ਤੋ ਕਿਸੇ ਨਾਲ ਮੈਚ ਨਹੀਂ ਕਰਦਾ, ਸੋ ਹਜੇ ਇਸ ਟਾਈਪ ਦੀ ਸਟੱਡੀ ਇਸ ਨਿਊਕਲੀਅਸ ਦੀ ਜਿਹੜੀ ਹੈ ਸਾਡੇ ਸਾਹਮਣੇ ਚੱਲ ਰਹੀ ਹੈ, ਔਰ ਜਿਹੜਾ ਇਹਦਾ ਮੈਂਬਰ ਨੇ ਉਹ ਵੀ ਪਰਮੀਏਬਲ ਹੀ ਹੈ, ਜਿਵੇਂ ਮੈਂਬਰੇਨ ਸੈੱਲ ਦਾ ਪਰਮੀਏਬਲ ਸੀਗਾ ਉਵੇਂ ਇਹਦਾ ਸੈੱਲ ਵੀ ਜਿਹੜਾ ਹੈ ਉਹ ਪਰਮੀਏਬਲ ਹੀ ਹੈਗਾ ਆ, ਔਰ ਇਹ ਡੀ ਐਨ ਏ ਨੂੰ ਪ੍ਰਜ਼ਰਵ ਕਰਦਾ ਪੁਰਾਣੇ ਸਾਰੇ ਕਰੈਕਟਰ ਸਣੇ ਬਿਮਾਰੀਆਂ ਸਣੇ ਚੰਗੇ ਕਰੈਕਟਰ ਸਣੀ ਚੰਗੀਆਂ ਆਦਤਾਂ ਜੋ ਵੀ ਕੁਛ ਹੈਗੀਆਂ ਨੇ ਇਹ ਸਾਰੀਆਂ ਜਿਹੜਾ ਇਹ ਨਿਊਕਲੀਅਸ ਦਾ ਪ੍ਰਜ਼ਰਵ ਕਰਦਾ ਹੈਗਾ, ਔਰ ਇਹਦੇ ਅੰਦਰ ਜਿਹੜੇ ਰਹਿਣ ਵਾਲੇ ਕੁਝ ਹੋਰ ਸਬਸਟਾਂਸ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਨਿਊਕਲੀਓਪਲਾਜ਼ਮ, ਉਸ ਅੰਦਰ ਵਾਲੇ ਸਬਸਟਾਂਸ ਦੇ ਬਣੇ ਹੋਈ ਇੰਜ ਕਹਿ ਲੋ ਕਿ ਉਹ ਜਿਹੜੀ ਜੈਲੀ ਉਹ ਜਿਹੜਾ ਇਨਵਾਇਰਮੈਂਟ ਹੈ ਇਹਦੇ ਅੰਦਰ ਦਾ ਪ੍ਰੋਟੋਪਲਾਜ਼ਮ ਦਾ ਉਹਦੇ ਤੋਂ ਹੀ ਬਣੇ ਹੋਏ ਐਸੇ ਸਬਸਟਾਂਸ ਨੇ ਜਿਹੜੇ ਇੱਕ ਤਰ੍ਹਾਂ ਨਾਲ ਧਾਗਿਆਂ ਵਰਗੇ ਨੇ, ਕ੍ਰੋਮੋਸੋਮਸ ਦੀ ਧਾਗਿਆਂ ਵਰਗੇ ਸੀਗੇ, ਇਹ ਵੀ ਇੱਕ ਤਰ੍ਹਾਂ ਦੇ ਧਾਗਿਆਂ ਵਰਗੇ ਹੈਗੇ ਨੇ, ਔਰ ਇਹਨਾਂ ਦੇ ਵਿੱਚ ਉਹ ਸਾਰੀ ਚੀਜ਼ ਸਸਪੈਂਡ ਕਰਕੇ ਅਲੱਗ ਅਲੱਗ ਥਾਵਾਂ ਤੇ ਅਸੀਂ ਕਹਿੰਦੇ ਨਾ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਤੇ ਕਿਸੇ ਇੱਕ ਥਾਂ ਤੇ ਨਾ ਰੱਖੀ ਜਾਵੇ, ਜੇ ਚੋਰੀ ਹੋ ਜਾਵੇ ਤੇ ਸਾਰਾ ਕੁਝ ਨਾ ਇੱਕ ਚੋਰੀ ਹੋ ਜਾਵੇ, ਤੇ ਕੁਦਰਤ ਵੀ ਬੜੀ ਸਾਡੇ ਵਰਗੀ ਆ, ਅਸੀਂ ਉਹਦੇ ਕੋਲ ਹੀ ਸਿੱਖਦੇ ਪਏ ਹਾਂ, ਕੁਦਰਤ ਵੀ ਇਸ ਤਰ੍ਹਾਂ ਦੀ ਆ ਵੀ ਇਹੋ ਜਿਹੀਆਂ ਚੀਜ਼ਾਂ ਕਿਸੇ ਇੱਕ ਥਾਂ ਤੇ ਨਹੀਂ ਰੱਖਦੀ, ਉਹ ਵੀ ਨਿਊਕਲੀਅਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਰੱਖਦੀ ਹੈ, ਤੇ ਇਹ ਨਿਊਕਲੀਓਪਲਾਜ਼ਮ ਦਾ ਕੰਮ ਇਹ ਆ ਕਿ ਉਹ ਸਾਰੇ ਕਰੈਕਟਰ ਜਿਹੜੇ ਅਸੀਂ ਆਮ ਤੌਰ ਤੇ ਕਹਿ ਰਹੇ ਹਾਂ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਜਾਂ ਸਾਡੇ ਇਹਦੇ ਚ ਡੀ ਐਨ ਏ ਦੇ ਵਿੱਚ ਪ੍ਰਜ਼ਰਵ ਹੁੰਦੇ ਨੇ, ਕ੍ਰੋਮੋਸੋਮ ਚ ਪ੍ਰਜ਼ਰਵ ਹੁੰਦੇ ਨੇ, ਉਹਨਾਂ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਣਾ, ਅਲੱਗ ਅਲੱਗ ਥਾਵਾਂ ਤੇ ਕਰਾ ਦੇਣਾ, ਤੇ ਨਿਊਕਲੀਓਪਲਾਜ਼ਮ ਮਤਲਬ ਕੀ ਹੋਇਆ, ਮੇਰੇ ਕਹਿਣ ਤੋਂ ਮਤਲਬ ਇਹ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ, ਇਸ ਨਿਊਕਲੀਅਸ ਦੇ ਅੰਦਰ ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ, ਚਲੋ ਬਈ ਠੀਕ ਹੈ ਜੇ ਇੱਕ ਥਾਂ ਤੇ ਚੋਰੀ ਹੋ ਗਈ ਉਥੋਂ ਦਾ ਸਮਾਨ ਤਾਂ ਚੋਰੀ ਹੋ ਜੂਗਾ ਤੇ ਬਾਕੀ ਤਾਂ ਰਹਿ ਜੂਗਾ ਨਾ, ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ, ਹੁਣ ਜੇ ਭਰਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ, ਬੜਾ ਚੇਂਜ ਹੋ ਜਾਏਗਾ, ਬਿਹੇਵੀਅਰ ਦੇ ਤੌਰ ਤੇ ਵੀ, ਸਟਰਕਚਰ ਦੇ ਤੌਰ ਤੇ ਵੀ, ਫੰਕਸ਼ਨ ਉਹ ਵੀ ਜ਼ਰੂਰੀ ਤਾਂ ਨਹੀਂ ਨਾ, ਆਪ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ, ਬੱਚੇ ਨੂੰ ਪੋਲੀਓ ਹੋ ਗਿਆ, ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ, ਲੇਕਿਨ ਇਸ ਨੂੰ ਹੋ ਗਿਆ, ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ ਸਟਰਕਚਰਲ ਟਾਈਪ ਦੀਆਂ ਬਿਮਾਰੀਆਂ ਉਹ ਇਸ ਨਿਊਕਲੀਅਸ ਦੀ ਖਰਾਬੀ ਦੇ ਕਰਕੇ ਹੋ ਸਕਦੀਆਂ, ਮਾਨਸਿਕ ਤੌਰ ਤੇ ਆਮ ਤੌਰ ਤੇ ਆ ਵਿਕਸਿਤ ਬੱਚੇ ਜਿੰਨੇ ਵੀ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਜਾਂ ਮਾਂ ਤੇ ਜਾਂ ਪਿਓ ਵੱਲੋਂ ਜਿਹੜੇ ਵੀ ਇਹਨਾਂ ਨੂੰ ਕ੍ਰੋਮੋਸੋਮ ਆਏ ਹੋਏ ਨੇ ਜਿਹੜੇ ਵੀ ਉਹ ਮਿਲੇ ਹੋਏ ਨੇ ਉਹਨਾਂ ਦੇ ਵਿੱਚ ਆਪਸ ਚ ਇੱਕ ਤਰ੍ਹਾਂ ਦੀ ਫਾਈਟ ਹੈ, ਕੰਟਰਾ ਇੰਡੀਕੇਸ਼ਨ ਹੈ, ਜਿਸ ਕਰਕੇ ਕੰਟਰਾ ਇੰਡੀਕੇਟਡ ਬਿਹੇਵੀਅਰ ਬੱਚੇ ਦੇ ਵਿੱਚ ਡਿਵੈਲਪ ਹੋ ਜਾਂਦਾ ਆ, ਔਰ ਇਸੇ ਦੀ ਹੀ ਇੱਕ ਕਿਸਮ ਹੈ ਜਿਹਨੂੰ ਅਸੀਂ ਅੱਗੇ ਚੱਲ ਕੇ ਕਹਿੰਦੇ ਹਾਂ ਸਟੋਬੋਰਨ ਬੱਚੇ ਹੁੰਦੇ ਨੇ ਹਾਂਜੀ, ਜਾਂ ਬਹੁਤੇ ਬਜ਼ੁਰਗ ਲੋਕ ਹੋ ਗਏ ਅਲਜ਼ਾਈਮਰ ਹੋ ਗਿਆ ਜੀ, ਜਾਂ ਪ੍ਰਕਿੰਸਨ ਹੋ ਗਿਆ ਜੀ, ਇਹ ਸਾਰੀ ਮਾਨਸਿਕ ਨਾਲ ਸੰਬੰਧਿਤ ਸਾਡੀਆਂ ਬਿਮਾਰੀਆਂ ਹੈਗੀਆਂ ਨੇ, ਪਰ ਅਸਲ ਕੋਰ ਰੀਜ਼ਨ ਇਹਨਾਂ ਦਾ ਇਸ ਨਿਊਕਲੀਅਸ ਦੇ ਵਿੱਚ ਲੁਕਿਆ ਹੋਇਆ ਹੈ। ਉਸ ਤੋਂ ਬਾਅਦ ਸੈਕਿੰਡ ਗੱਲ ਇਹਦੇ ਚ ਇਹ ਹੁੰਦੀ ਹੈ ਕਿਉਂਕਿ ਸਾਰਾ ਸਟਰਕਚਰਲ ਢਾਂਚਾ ਇਹਦੇ ਉੱਪਰ ਡਿਪੈਂਡ ਕਰਦਾ ਹੈਗਾ, ਔਰ ਸਾਰਾ ਸਟਰਕਚਰਲ ਢਾਂਚੇ ਦੇ ਵਿਚ ਖਾਸ ਤੌਰ ਤੇ ਜਿਹੜੀ ਡੈਫੀਸ਼ੀਐਂਸੀ ਆਣੀ ਸ਼ੁਰੂ ਹੋ ਜਾਂਦੀ ਹੈ ਨਾ, ਹੁਣ ਆਮ ਤੌਰ ਤੇ ਕੁਦਰਤ ਦਾ ਤੁਸੀਂ ਇਹ ਵੇਖਦੇ ਹੋ ਨਾ ਭਈ ਕੰਨ ਨੇ, ਮੈਂ ਐਗਜ਼ਾਮਪਲ ਕਿਹਾ ਤੁਹਾਨੂੰ, ਕੰਨ ਨੇ ਤੇ ਅਸੀਂ ਵੇਖਦੇ ਨਾ ਸਾਰੇ ਇੱਕ ਬੰਦੇ ਦੇ ਜਿੱਥੇ ਕੰਨ ਲੱਗੇ ਨੇ ਬਰਾਬਰ ਅੱਖਾਂ ਦੀ ਰੇਸ਼ੋ ਦੇ ਬਰਾਬਰ ਹੀ ਆ ਰਹੇ ਨੇ, ਪਰ ਤੁਸੀਂ ਹੈਰਾਨ ਹੋਵੋਗੇ ਬਹੁਤ ਸਾਰੇ ਐਸੇ ਬੱਚੇ ਪੈਦਾ ਹੁੰਦੇ ਨੇ ਕਿ ਜਿਹਦਾ ਇੱਕ ਕੰਨ ਉੱਚਾ ਇੱਕ ਕੰਨ ਨੀਵਾਂ, ਇੱਕ ਕੰਨ ਵੱਡਾ ਇੱਕ ਕੰਨ ਛੋਟਾ ਹੈਗਾ, ਜਾਂ ਜਿੰਨੇ ਵੀ ਵਿਕਰਾਲ ਬੱਚੇ ਪੈਦਾ ਹੁੰਦੇ ਨੇ, ਅੱਜ ਅੰਮ੍ਰਿਤਸਰ ਦੇ ਵੀ ਦੋ ਭਰਾ ਉਹਨਾਂ ਦਾ ਨਾਂ ਕੀ ਪਤਾ ਨਹੀਂ ਦੱਸਦੇ ਆ, ਉਹ ਦੋਵੇਂ ਜੁੜੇ ਘਰ ਦੋ ਹੈਗੇ ਨੇ, ਸਿਰ ਹੁਣ ਦੇ ਵੱਖਰੇ ਵੱਖਰੇ ਹੈਗੇ ਨੇ, ਲੱਤਾਂ ਦੋ ਹੀ ਨੇ, ਤੇ ਇਸ ਤਰ੍ਹਾਂ ਦੇ ਕਰਕੇ ਜਿਹੜੇ ਵਿਕਰਾਲ ਬੱਚੇ ਪੈਦਾ ਹੁੰਦੇ ਨੇ ਉਹ ਬੱਚੇ ਵੀ ਸਾਰੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਨਿਊਕਲੀਓ ਪਲਾਜ਼ਮ ਹੈ ਉਹਦੇ ਵਿਚ ਫਰਕ ਆ ਗਿਆ, ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇੱਕ ਬਿਮਾਰੀ ਹੈਗੀ ਹੈ ਸਿਕਲੇਰੋਸਿਸ, ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਾ ਉਹ ਆਮ ਤੌਰ ਤੇ ਕ੍ਰੋਨਿਕ ਟਾਈਪ ਦੇ ਵਿਕਾਰ ਸਰੀਰ ਵਿਚ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਦੇ ਨਾਲ ਜੇ ਤੁਸੀਂ ਇੱਕ ਬਿਮਾਰੀ ਨੂੰ ਵਕਤੀ ਤੌਰ ਤੇ ਠੀਕ ਕਰਦੇ ਹੋ ਤੇ ਉਹ ਵਾਰ ਵਾਰ ਸਰੀਰ ਤੇ ਆਈ ਜਾਂਦੀ ਹੈ। ਹਜੇ ਤੱਕ ਸਾਡੇ ਕੋਲ ਮੈਡੀਕਲ ਸਾਇੰਸ ਦੇ ਵਿਚ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਐਲ ਐਸ ਵਰਗੀਆਂ, ਏ ਐਲ ਐਸ ਅਸੀਂ ਕਹਿੰਦੇ ਹਾਂ, ਏ ਐਲ ਐਸ ਦੇ ਤੌਰ ਤੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਸਕੂਲਰ ਵੀਕਨੈਸ ਪੈਦਾ ਕਰਦੀਆਂ ਨੇ, ਜਿਹੜੀਆਂ ਬੋਨ ਦੀ ਡਿਫੈਕਟ, ਕਿਉਂਕਿ ਬੋਨ ਸਾਡੀ ਮੇਨ ਹੈਗੀ ਹੈ ਜਿਹੜੀ ਸੈੱਲ ਬਣਾਉਂਦੀ ਹੈ, ਔਰ ਸੈੱਲ ਬਣਾਉਣ ਵਾਲੀ ਮਸ਼ੀਨਰੀ ਨੂੰ ਇਹ ਇਫੈਕਟ ਕਰਦੇ ਹੈਗੇ ਨੇ। ਸੋ ਇਸ ਕਰਕੇ ਜਿਹੜੀ ਸੈੱਲ ਬਣਾਉਣ ਵਾਲੀ ਮਸ਼ੀਨਰੀ ਜਦੋਂ ਉਹ ਵਿਕਾਰ ਵਿਕਰਤ ਹੋਏਗੀ ਆਟੋਮੈਟਿਕਲੀ, ਉਹਦੇ ਤੋਂ ਬਾਅਦ ਸੈੱਲ ਵਿਕਰਤ ਹੋਣਗੇ, ਸੈੱਲ ਵਿਕਰਤ ਹੋਣਗੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਤੌਰ ਤੇ ਪੂਰੇ ਸਰੀਰ ਚ ਸਾਨੂੰ ਦਿਖਾਈ ਦੇਵੇਗੀ ਕਿ ਮਸਲ ਵੀਕਨੈਸ, ਮਸਕੂਲਰ ਡਿਸਟ੍ਰੋਫੀ ਔਰ ਸਟਿਫਨੈਸ, ਮੈਮਰੀ ਲਾਸ, ਇਹ ਸਾਰੀਆਂ ਆਮ ਤੌਰ ਤੇ ਅਨਕੰਟਰੋਲਡ ਮੂਵਮੈਂਟ, ਸਟ੍ਰਿਚਿੰਗ ਇਨ ਸਾਈਡ ਦੀ ਬਾਡੀ, ਇਹ ਜਿਹੜੀ ਚੀਜ਼ਾਂ ਨੇ ਜ਼ਰੂਰੀ ਨਹੀਂ ਕਿ ਬਚਪਨ ਦੇ ਵਿਚ ਸ਼ੁਰੂ ਹੋ ਜਾਣ। ਕੁਛ ਲੋਕਾਂ ਨੂੰ ਹਾਲਾਂਕਿ ਉਹ ਕਰੈਕਟਰ ਅੰਦਰ ਹੈਗਾ ਆ, ਲੇਕਿਨ ਇੱਕ ਉਮਰ ਤੋਂ ਬਾਅਦ ਅਸੀਂ ਦਿੰਦੇ ਕਿ ਪੁਰਾਣੀ ਬਿਮਾਰੀ ਪਹਿਲਾਂ ਤਾਂ ਠੀਕ ਠਾਕ ਸੀਗਾ, ਜੇ ਹੁਣ ਇਹਨੂੰ ਇਹ ਬਿਮਾਰੀ ਹੋਈ ਹੈ, ਇਸ ਤੋਂ ਬਾਅਦ ਹੀ ਹੋਈ ਹੈ। ਅੱਜ ਅਸੀਂ ਇਹ ਦੱਸਣ ਯੋਗ ਹੋ ਗਏ ਹਾਂ ਕਿ ਇਹ ਪਹਿਲਾਂ ਇਹਨੂੰ ਕਿਉਂ ਨੀ ਹੋਈ, ਹਾਲਾਂਕਿ ਇਹ ਜੈਨੇਟਿਕ ਬਿਮਾਰੀ ਹੈ, ਇਹਨੂੰ ਪਹਿਲਾਂ ਹੀ ਹੋਣੀ ਚਾਹੀਦੀ ਸੀ ਨਾ, ਲੇਕਿਨ ਇਹਨੂੰ 30 ਸਾਲ ਤੋਂ ਬਾਅਦ ਹੋ ਰਹੀ ਹੈ ਜਾਂ ਇਸ ਨੂੰ 15 ਸਾਲ ਤੋਂ ਬਾਅਦ ਹੋ ਰਹੀ ਹੈ। ਉਹਦਾ ਮਤਲਬ ਕੀ ਆ ਕਿ ਇਹ ਸਾਰੇ ਦਾ ਸਾਰਾ ਕਰੈਕਟਰਿਸਟਿਕ ਸਾਡੇ ਉਸ ਨਿਊਕਲੀਅਸ ਦੇ ਵਿਚ ਪ੍ਰਿਜ਼ਰਵਡ ਹੈਗਾ ਆ ਕਿ ਇੰਨੇ ਇੰਨੇ ਚਿਰ ਬਾਅਦ ਜਦੋਂ ਆ ਫਲਾਣਾ ਥਾਂ ਤੇ ਜਦੋਂ ਤੁਸੀਂ 30 ਮੀਲ ਇਸ ਸੜਕ ਤੇ ਚਲੇ ਜਾਓਗੇ ਨਾ ਤੇ ਉੱਥੋਂ ਫਿਰ ਫਲਾਣਾ ਸ਼ਹਿਰ ਆਏਗਾ। ਅੱਜ ਪਹਿਲਾਂ ਕਿਉਂ ਨੀ ਆ ਗਿਆ ਸ਼ਹਿਰ ਜੀ, ਕਿਉਂਕਿ ਉਹਨੇ ਆਉਣਾ ਹੀ 30 ਸਾਲ ਬਾਅਦ, 30 ਮੀਲ ਬਾਅਦ ਆ, ਜਿੰਨਾ ਡਿਸਟੈਂਸ ਉਹਦਾ ਹੈਗਾ ਉਹਦੇ ਮੁਤਾਬਕ ਹੀ ਹੈਗਾ। ਔਰ ਇਹ ਸਾਰਾ ਡਿਸਟੈਂਸ ਬੜੀ ਹੈਰਾਨੀ ਦੀ ਗੱਲ ਆ, ਉਹ ਮਾਈਕਰੋਸਕੋਪ ਤੋਂ ਵੀ ਮਾਈਕਰੋਸਕੋਪਿਕ ਸਬਸਟਾਂਸ ਹੈਗੇ ਨੇ ਸਾਡੇ ਕ੍ਰੋਮੋਸੋਮ ਜਿਹੜੇ ਸਾਡੇ ਨਿਊਕਲੀਅਸ ਵਿੱਚ ਪ੍ਰਜ਼ਰਵ ਨੇ, ਔਰ ਉਹਨਾਂ ਦੇ ਵਿੱਚ ਇਹ ਵੀ ਸਾਰੀ ਗੱਲ ਹੈਗੀ ਹੈ ਕਿ ਇਹ ਬੰਦਾ ਇੰਨੇ ਸਮੇਂ ਬਾਅਦ ਇੰਨੀ ਉਮਰ ਦੇ ਵਿਚ ਇਸ ਬਿਮਾਰੀ ਤੋਂ ਗ੍ਰਸਤ ਹੋਏਗਾ। ਬੜੀ ਅਜੀਬ ਗੱਲ ਹੈ ਹਾਂਜੀ, ਮਤਲਬ ਜੋਸ਼ੀਆਂ ਕੋਲ ਐਕਸਪਲੇਨੇਸ਼ਨ ਨਹੀਂ ਹੁੰਦਾ, ਬਿਨਾਂ ਗੱਲ ਕਹਿ ਰਿਹਾ, ਇਹਦਾ ਸਬੂਤ ਕੀ ਹੈ ਭਾਈ? ਨਾ ਸਬੂਤ ਤਾਂ ਉਹਦੇ ਪਤਾ ਲੱਗੂਗਾ ਜਦੋਂ ਤੇਰੇ ਨਾਲ ਵਾਪਰੇਗੀ ਗੱਲ, ਪਰ ਅੱਜ ਅਸੀਂ ਮੈਡੀਕਲ ਸਾਇੰਸ ਦੇ ਤੌਰ ਤੇ ਜਾਣਕਾਰੀ ਦੇ ਤੌਰ ਤੇ ਇਸ ਥਾਂ ਤੇ ਅਸੀਂ ਪਹੁੰਚ ਗਏ ਹਾਂ ਕਿ ਕੋਈ ਮਾਂ ਬਾਪ ਜਿੰਨਾ ਜ਼ਹੀਨ ਕਿਉਂ ਨਹੀਂ ਹੁੰਦਾ, ਕਿਉਂ ਉਹਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਕਿਉਂਕਿ ਉਹਦਾ ਦੋਹਾਂ ਦੇ ਮਿਲਣ ਦੇ ਨਾਲ ਜਿਹੜੀ ਕੌਂਟਰਾ ਇੰਡੀਕੇਸ਼ਨ ਪੈਦਾ ਹੋਈ ਹੈ ਤੁਹਾਡੇ ਜੀਨਸ ਪ੍ਰਜ਼ਰਵ ਹੈ। ਮੰਦਬੁੱਧੀ ਬੱਚੇ ਹਾਂਜੀ, ਆਟਿਜ਼ਮ ਵਾਲੇ ਬੱਚੇ, ADHD ਵਾਲੇ ਬੱਚੇ, ਇਹ ਸਾਰੇ ਦੇ ਸਾਰੇ ਮਾਂ ਤੇ ਬਾਪ ਦੇ ਜਿਹੜੇ ਜੀਨਸ ਆਪਸ ਮਿਲੇ ਸੀ, ਕ੍ਰੋਮੋਸੋਮਸ ਮਿਲੇ ਸੀ, ਔਰ ਇੱਕ ਕ੍ਰੋਮੋਸੋਮ ਕਿੰਨੇ ਕਿੰਨੇ ਜੀਨਸ ਹੈਗੇ ਨੇ, ਹਜ਼ਾਰਾਂ ਹੀ ਜੀਨਸ ਹੈਗੇ ਨੇ, ਔਰ ਇੱਕ ਇੱਕ ਜੀਨ ਦਾ ਆਪਣਾ ਆਪਣਾ ਕਰੈਕਟਰ ਹੈਗਾ, ਉਹਦੇ ਚ ਪਤਾ ਨੀ ਕਿਹੜਾ, ਕਈ ਕੋਈ ਐਸਾ ਵੀ ਨਹੀਂ ਹੁੰਦਾ ਨਾ ਕਿ ਜੇ ਮਾਂ ਬਾਪ ਨੂੰ ਇੱਕ ਵਿਕਾਰ ਹੈਗਾ ਤੇ ਜ਼ਰੂਰੀ ਉਹ ਬੱਚੇ ਚਾਹੇ, ਤੁਸੀਂ ਇਹ ਵੀ ਦੇਖਦੇ ਹੋ ਕਿ ਐਸਾ ਨਹੀਂ ਹੁੰਦਾ ਕਿ ਮਾਂ ਬਾਪ ਚ ਕੋਈ ਵਿਕਾਰ ਸੀ ਤੇ ਉਹਦਾ ਮਾਂ ਜਾਂ ਧੀ ਦੇ ਵਿਚ ਪ੍ਰਜ਼ਰਵ ਹੋਇਆ ਹੋਵੇ, ਨਹੀਂ, ਕਿਉਂਕਿ ਕੋਈ ਇੱਕ ਜਿਹੜਾ ਜੀਨਸ ਹੈ ਉਸ ਕ੍ਰੋਮੋਸੋਮ ਦੇ ਵਿਚ ਸੈਂਕੜੇ ਹੀ ਜੀਨਸ ਨੇ, ਕੋਈ ਇੱਕ ਜੀਨਸ ਜਿਹੜਾ ਹੈ ਉਹ ਵਿਕਾਰ ਵਿਕਰਤ ਹੋ ਗਿਆ, ਔਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਉਹਦੇ ਵਿਚ ਪੈਦਾ ਹੋਣਗੀਆਂ, ਪਰ ਕਦੋਂ ਪੈਦਾ ਹੋਣਗੀਆਂ, ਕਦੋਂ ਪੈਦਾ ਹੋਣਗੀਆਂ, ਉਹ ਸਾਡੇ ਜਿਹੜੇ ਨਿਊਕਲੀਓ ਪਲਾਜ਼ਮ ਦੇ ਅੰਦਰ ਅੰਦਰ ਕ੍ਰੋਮਾਟਿਨ ਥ੍ਰੈਡਸ ਨੇ ਨਾ ਉਹ ਸਾਨੂੰ ਦੱਸਣਗੇ ਵੀ ਭਾਈ ਇਹ ਇਸ ਟਾਈਮ ਤੇ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਇਹਨੂੰ ਆਹ ਗੱਲ ਹੋ ਸਕਦੀ ਹੈ। ਹੁਣ ਇੱਕ ਤਰ੍ਹਾਂ ਨਾਲ ਮੈਡੀਕਲ ਸਾਇੰਸ ਵੀ ਜੋਤਿਸ਼ ਵਾਲੀ ਗੱਲ ਹੋ ਗਈ, ਜਿਹੜੇ ਲੋਕ ਇਹ ਸਟੱਡੀ ਕਰ ਰਹੇ ਨੇ ਉਹ ਇਸ ਗੱਲ ਵਾਲੇ ਹੋ ਗਏ ਕਿ ਹੱਦ ਹੋ ਗਈ ਯਾਰ, ਡਾਕਟਰ ਨੇ ਦੱਸਿਆ ਸੀਗਾ ਤੇਰੇ ਆਉਣ ਵਾਲੇ ਸਮੇਂ ਵਿਚ ਤੈਨੂੰ ਆਹ ਪ੍ਰੋਬਲਮ ਆ ਜਾਏਗੀ, ਪਰ ਇਹ ਸਟੱਡੀ ਹੁਣ ਤੇ ਅਸੀਂ ਤੇ ਇੰਨੀ ਕੁ ਲਿਮਿਟ ਰੱਖਦੇ ਹਾਂ ਨਾ ਕਿ ਖੂਨ ਟੈਸਟ ਕਰਾਓ ਜੀ, ਉਹਨੇ ਦੱਸ ਦਿੱਤਾ ਟਿਊਬਰਕੁਲਰ ਬੈਸਿਲਸ ਹੈਗਾ, ਅੱਛਾ ਜੀ ਟੀਬੀ ਦਾ ਇਲਾਜ ਸ਼ੁਰੂ ਕਰ ਦੇ। ਹੁਣ ਸਾਡੀ ਮੈਡੀਕਲ ਸਾਇੰਸ ਇੱਥੋਂ ਤੱਕ ਲਿਮਿਟਡ ਹੈ, ਪਰ ਹੁਣ ਦੀ ਜਿਹੜੀ ਸਟੱਡੀ ਆ ਰਹੀ ਹੈ ਅੱਗੇ ਦੀ ਉਹ ਇਹ ਦੱਸ ਰਹੀ ਆ ਕਿ ਤੁਸੀਂ ਇਹ ਵੀ ਦੱਸਣ ਯੋਗ ਹੋ ਜਾਓਗੇ ਕਿ ਕਿਹੜੇ ਬੰਦੇ ਨੂੰ ਕਿੰਨੀ ਉਮਰ ਤੋਂ ਬਾਅਦ ਕਿਹੜੀ ਬਿਮਾਰੀ ਹੋ ਸਕਦੀ ਹੈ ਜੇ ਹੋਏਗੀ। ਹਾਂਜੀ, ਸੋ ਬੜੀ ਅਜੀਬ ਗੱਲ ਹੈਗੀ ਹੈ, ਇਸੇ ਸਟੱਡੀ ਤੋਂ ਸਾਨੂੰ ਪਤਾ ਲੱਗਦਾ ਜੇ ਅਸੀਂ ਅੰਦਰ ਦੇ ਸੈੱਲ ਦੀ ਅੰਦਰ ਦੀ ਖੋਜ ਕਰ ਰਹੇ ਹਾਂ ਤੇ ਉਸ ਸੈੱਲ ਦੇ ਅੰਦਰ ਦੀ ਖੋਜ ਦੇ ਵਿੱਚ ਅੱਜ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਈਟੋਪਲਾਜ਼ਮ ਦੇ ਹੋਰ ਅੰਗ ਨੇ, ਸਾਈਟੋਪਲਾਜ਼ਮ ਦੇ ਜਿਹੜੇ ਹੋਰ ਡਿਪਾਰਟਮੈਂਟ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਜਿਵੇਂ ਬਿਜਲੀ ਘਰ ਹੁੰਦਾ ਹੈ ਨਾ, ਜਿੱਥੇ ਐਨਰਜੀ ਪੈਦਾ ਹੁੰਦੀ ਹੈ, ਜੇ ਬਿਜਲੀ ਨਾ ਜਗੇ ਇੱਥੇ ਸਾਰੇ ਹਨੇਰਾ ਹੋ ਜਾਊਗਾ ਨਾ। ਤੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਮਾਈਟੋਕੋਂਡਰੀਆ ਦਾ ਹੋਏਗਾ। ਮਾਈਟੋਕੋਂਡਰੀਆ ਨੂੰ ਅਸੀਂ ਬਿਜਲੀ ਘਰ ਕਹਿੰਦੇ ਹਾਂ, ਜੇ ਉਹ ਕੰਮ ਕਰ ਰਿਹਾ ਆ ਤੇ ਸਾਰਾ ਫੰਕਸ਼ਨ ਸਾਰੀਆਂ ਥਾਵਾਂ ਤੇ ਸਹੀ ਚੱਲ ਰਿਹਾ ਆ, ਤੇ ਨਹੀਂ ਸਾਰਾ ਕੁਛ ਡੱਬ ਹੋ ਕੇ ਰਹਿ ਜਾਂਦਾ ਵੀ ਭਾਈ ਬਿਜਲੀ ਹੈ ਨੀ, ਕੰਮ ਕੀ ਕਰਨਾ, ਹਨੇਰਾ ਹੈ ਸਾਰੇ। ਹਾਂਜੀ, ਸੋ ਉਹਦੇ ਸੰਬੰਧ ਵਿੱਚ ਅਗਲੀ ਜਾਣਕਾਰੀ ਸਾਡੀ ਹੋਏਗੀ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਇਸ ਵੇਲੇ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂ ਕੋਈ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਕਾਮਯਾਬੀ ਨਹੀਂ ਹੋ ਰਹੀ, ਅਗਰ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਰੁਕਾਵਟਾਂ ਕਿਉਂ ਆ ਰਹੀਆਂ ਹਨ, ਇਸ ਕਰਕੇ ਐਸਾ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਨੂੰ ਅਗਰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਜਾਂਦੇ ਜਾਂਦੇ ਇੱਕ ਹਮੇਸ਼ਾ ਵਾਲੀ ਬੇਨਤੀ ਤੁਹਾਡੇ ਨਾਲ ਕਿ ਜੇ ਤੁਹਾਨੂੰ ਲੱਗਦਾ ਨਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲ ਹੈਗੀ ਹੈ, ਕੋਈ ਸਾਡੇ ਫਾਇਦੇ ਵਾਲੀ ਗੱਲ ਹੈਗੀ ਹੈ, ਔਰ ਇਹ ਫਾਇਦਾ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਪਹੁੰਚਾਓ ਤੇ ਉਹਨਾਂ ਨੂੰ ਵੀ ਕਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਫੇਸਬੁੱਕ ਮੀਡੀਆ, ਸਬਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ ਜਾਂ ਯੂਟਿਊਬ ਮੀਡੀਆ ਤੇ ਆ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਰੋਜ਼ਾਨਾ ਸੁਣ ਸਕਦੇ ਹੋ। 5 ਤੋਂ 6 ਵਜੇ 1 ਘੰਟੇ ਵਾਸਤੇ ਪ੍ਰੋਗਰਾਮ ਹੁੰਦਾ ਆ, ਇੱਕ ਦਿਨ ਅੰਗਰੇਜ਼ੀ ਦਾ, ਕੱਲ ਅੰਗਰੇਜ਼ੀ ਦਾ ਸੀ, ਅੱਜ ਪੰਜਾਬੀ ਦਾ ਹੋਇਆ, ਆਉਣ ਵਾਲੇ ਕੱਲ ਜਿਹੜਾ ਹਿੰਦੀ ਦਾ ਹੋਏਗਾ। ਇਸੇ ਤਰ੍ਹਾਂ ਤਿੰਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਗੱਲ ਦੁਹਰਾ ਕੇ ਸਮਝਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਕੋਈ ਕਮੀ ਨਾ ਰਹਿ ਜੇ ਮੈਂ ਕੀ ਕਹਿ ਰਿਹਾ ਹਾਂ ਉਹਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਇਹ ਹਰ ਲੈਂਗੁਏਜ ਦੇ ਤੁਹਾਨੂੰ ਸਮਝਾਇਆ ਜਾ ਰਿਹਾ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਫੀਡਬੈਕ ਵੀ ਰੇਡੀਓ ਪ੍ਰਵਾਸ ਜਾਂ ਰੇਡੀਓ ਸਬਰੰਗ ਨੂੰ ਇਹ ਫੋਨ ਨੰਬਰ ਦੇ ਉੱਪਰ 4086871899 ਉੱਪਰ ਜਾਂ 8563970301 ਦੇ ਉੱਪਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਸਾਨੂੰ ਹੌਸਲਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਆਇਆ, ਜੋ ਅਸੀਂ ਕਰ ਰਹੇ ਹਾਂ ਉਹਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਹੈ, ਔਰ ਸਾਡਾ ਇਹ ਕਰਨਾ ਸਫਲ ਹੋ ਜਾਏਗਾ। ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਕੱਲ ਨੂੰ ਫਿਰ ਮਿਲਾਂਗੇ ਹਿੰਦੀ ਦੇ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ,
2: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ, ਥੈਂਕ ਯੂ।
1: ਬਹੁਤ ਸ਼ੁਕਰੀਆ,
2: ਥੈਂਕ ਯੂ ਸਰ, ਥੈਂਕ ਯੂ ਚੀਮਾ ਸਾਹਿਬ,
1: ਥੈਂਕ ਯੂ।

ਫਤਿਹ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਨਿਊਯਾਰਕ ਨਿਊ ਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ, ਪ੍ਰੋਗਰਾਮ ਲੈ ਕੇ। ਸਤਿਕਾਰਯੋਗ ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਲੋ, ਧਾਰਮਿਕ ਗੀਤ ਹੀ ਆਪਾਂ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ। ਸ਼ਹੀਦੀ ਦਿਹਾੜੇ ਚੱਲ ਰਹੇ ਜੀ, ਤੇ ਉਹਨਾਂ ਦੇ ਮੁਤਾਬਕ ਹੀ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੀ। ਲਓ ਜੀ।

0: ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਚੀਮਾ ਸਾਹਿਬ ਆਪਣੇ ਨਾਲ ਜੁੜ ਗਏ ਨੇ ਤੇ ਕੁਝ ਵਿਚਾਰਾਂ ਸਾਂਝੀਆਂ ਕਰਦੇ ਹਾਂ ਜੀ, ਕੁਝ ਖਬਰਾਂ ਦੇਖਦੇ ਹਾਂ ਕੀ ਹੋ ਰਿਹਾ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਚੀਮਾ ਸਾਹਿਬ ਆ ਜਾਓ ਜੀ।
1: ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਖੱਖ ਸਾਹਿਬ ਤੁਹਾਨੂੰ ਪਹਿਲੀ ਤਾਂ ਗੱਲ ਇਹ ਹੈ ਵੀ ਯੂ ਆਰ ਵੈਲਕਮ ਬੈਕ ਇਨ ਦਾ US। ਇੰਡੀਆ ਦਾ ਗੇੜਾ ਮਾਰ ਕੇ ਆਏ ਹਾਂ, ਉੱਥੇ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਾਂਗੇ। ਤੇ ਆਪਣੇ ਕੋਲ ਇੱਕ ਤਾਂ ਹੈਗਾ ਜੀ, ਕ੍ਰਿਸਮਿਸ ਲੰਘ ਕੇ ਗਈ ਆ ਤੇ ਸਾਰੀ ਦੁਨੀਆਂ ਦੇ ਵਿੱਚ ਇਹੋ ਤਿਉਹਾਰ ਆ ਜਿਹੜਾ ਤਕਰੀਬਨ ਮਨਾਇਆ ਜਾਂਦਾ। ਸ਼ਾਇਦ ਜਿਹੜੇ ਇਸਲਾਮਿਕ ਕੰਟਰੀ ਆ ਉੱਥੇ ਸ਼ਾਇਦ ਨਾ ਮਨਾਇਆ ਜਾਂਦਾ ਹੋਵੇ, ਪਰ ਸਾਰੀ ਦੁਨੀਆਂ ਚ ਇਹ ਹੁੰਦੀਆਂ ਗੱਲਾਂ ਬਾਤਾਂ। ਤੇ ਗੱਲ ਇਸ ਤਰ੍ਹਾਂ ਖੱਖ ਸਾਹਿਬ ਜੀ, ਭਈ ਹਰ ਇੱਕ ਚੀਜ਼ ਦੇ ਪਿੱਛੇ ਨਾ ਇੱਕ ਇਤਿਹਾਸ ਹੁੰਦਾ ਆ ਜਿਹਦੇ ਕਰਕੇ ਉਹ ਚੀਜ਼ਾਂ ਦੀ ਮਨੌਤ ਹੁੰਦੀ ਆ। ਤੇ ਇਸੇ ਹੀ ਤਰ੍ਹਾਂ ਜਿਹੜੀ ਕ੍ਰਿਸਮਿਸ ਆ, ਇਹ ਖੱਖ ਸਾਹਿਬ ਜੀ ਕਿਹਾ ਜਾਂਦਾ ਆ, ਇਹਦੇ ਬਾਰੇ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਆਮ ਕਰਕੇ ਅੱਜ ਕੱਲ ਜਿਹੜੇ ਇਸ ਦੁਨੀਆਂ ਦੇ ਲੋਕ ਆ ਬਹੁਤੇ ਉਹ ਉਹਨਾਂ ਨੂੰ ਇਹ ਮਤਲਬ ਇਸ ਕਰਕੇ ਕ੍ਰਿਸਮਿਸ 25 ਤਰੀਕ ਨੂੰ ਮਨਾਉਂਦੇ ਆ ਦਸੰਬਰ ਨੂੰ। ਉਹ ਕਹਿੰਦੇ ਆ ਵੀ ਇਸ ਦਿਨ ਜੀਜ਼ਸ ਕ੍ਰਾਈਸਟ ਜਿਹੜੇ ਸੀਗੇ ਉਹਨਾਂ ਦਾ ਜਨਮ ਦਿਨ ਆ ਇਹ। ਤੇ ਇਹਦੇ ਵਿੱਚ ਹੁਣ ਮਸਲਾ ਇਸ ਤਰ੍ਹਾਂ ਆ ਕਿ ਇਸ ਤਰ੍ਹਾਂ ਨਹੀਂ ਹੈ, ਜੀਜ਼ਸ ਕ੍ਰਾਈਸਟ ਦਾ ਜਿਹੜਾ ਪੱਕਾ ਦਿਨ ਆ ਉਹ ਕਿਸੇ ਨੂੰ ਵੀ ਨਹੀਂ ਪਤਾ। ਪਰ ਕਿਹਾ ਜਾਂਦਾ ਹੈ ਕਿ ਉਹ ਮਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਜਿਹੜੇ ਇਹ ਮਹੀਨੇ ਆ ਇਹਨਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਤੇ ਉਸ ਤੋਂ ਬਾਅਦ ਖੱਖ ਸਾਹਿਬ ਜੀ ਤੁਹਾਨੂੰ ਪਤਾ ਵੀ ਕਿੱਡਾ ਵੀ ਮਹਾਨ ਜਿਹੜਾ ਇਨਸਾਨ ਹੋਇਆ ਹੋਵੇ ਕਿਸੇ ਵੀ ਸਮਾਜ ਦੇ ਵਿੱਚ, ਜਦੋਂ ਉਹ ਪੈਦਾ ਹੁੰਦਾ ਉਦੋਂ ਤਾਂ ਲੋਕਾਂ ਨੂੰ ਮਨਾਉਣਾ ਕੋਈ ਵੀ ਨਹੀਂ ਮਨਾਉਂਦਾ, ਕਿਉਂਕਿ ਉਸ ਵੇਲੇ ਪਤਾ ਥੋੜੀ ਹੁੰਦਾ ਵੀ ਇਹ ਮਤਲਬ ਪੈਗੰਬਰ ਆ ਸਾਡਾ, ਉਹ ਤੇ ਛੋਟਾ ਬੱਚਾ ਹੀ ਹੁੰਦਾ ਬਾਕੀ ਦੇ ਬੱਚਿਆਂ ਵਰਗਾ। ਤੇ ਇਸੇ ਹੀ ਤਰ੍ਹਾਂ ਜੀਜ਼ਸ ਕ੍ਰਾਈਸਟ ਜਿਹੜੇ ਸੀਗੇ ਉਹ ਵੀ ਉਸ ਵੇਲੇ ਤਾਂ ਉਹਦੀ ਕੋਈ ਮਨੌਤ ਨਹੀਂ ਸੀ ਹੁੰਦੀ, ਫਿਰ ਜਦੋਂ ਤੁਹਾਨੂੰ ਪਤਾ ਵੀ ਵੱਡੇ ਹੋਏ ਤੇ ਫਿਰ ਉਹ ਜਿਹੜੇ ਸੀਗੇ ਬਹੁਤ ਮਹਾਨ ਇਨਸਾਨ ਸੀਗੇ। ਤੇ ਉਹ ਉਸ ਵੇਲੇ ਖੱਖ ਸਾਹਿਬ ਜੀ 3 ਭਾਸ਼ਾ ਉਹਨਾਂ ਨੂੰ ਆਉਂਦੀਆਂ ਸੀ। ਤੇ ਉਹ ਫਿਰ ਜਿਹੜੀ ਆ ਜਨਮ ਦਿਨ ਇਹਨਾਂ ਦਾ ਸੀਗਾ ਉਹ ਇਸ ਤਰ੍ਹਾਂ ਆ ਕਿ ਜੀਜ਼ਸ ਕ੍ਰਾਈਸਟ ਦੇ ਜਨਮ ਹੋਣ ਤੋਂ ਪਹਿਲਾਂ
0: ਜੀ
1: ਇਹ ਜਿਹੜਾ 25 ਦਸੰਬਰ ਆ
0: ਜੀ
1: ਇਹ ਤਿਉਹਾਰ ਪਹਿਲਾਂ ਵੀ ਮਨਾਇਆ ਜਾਂਦਾ ਸੀ।
0: ਅੱਛਾ ਜੀ।
1: ਤੇ ਇਹ ਜਿਹੜਾ ਦਿਨ 25 ਦਸੰਬਰ ਆ ਇਹਦੇ ਪਿੱਛੇ ਛੋਟੀਆਂ ਛੋਟੀਆਂ ਕਈ ਕਹਾਣੀਆਂ ਆ। ਇੱਕ ਤਾਂ ਕਹਾਣੀ ਇਹ ਆ ਕਿ 21 ਜਿਹੜਾ ਦਸੰਬਰ ਆ, ਕਈ ਵਾਰੀ 21 ਕਈ ਵਾਰੀ 22 ਉਹ ਗਿਣ ਲੈਂਦੇ ਆ ਜਿਹੜੇ ਅੱਜ ਸਾਡੇ ਸਾਇੰਸਦਾਨ ਆ, ਉਹ ਸਾਲ ਦਾ ਸਭ ਤੋਂ ਛੋਟਾ ਦਿਨ ਗਿਣਿਆ ਜਾਂਦਾ 21 ਜਾਂ 22
0: ਜੀ।
1: ਤੇ ਜਿਹੜਾ 23 ਤੇ 24 ਆ ਉਹ ਜਿਹੜਾ ਆ ਮਤਲਬ ਤੁਸੀਂ ਬਹੁਤਾ ਨਹੀਂ ਨੋਟ ਜਿਹਨੂੰ ਆਪਾਂ ਦੇਖ ਨਹੀਂ ਸਕਦੇ ਵੀ ਕਿੰਨਾ ਕੁ ਦਿਨ ਵੱਧ ਗਿਆ ਜਾਂ ਕਿੰਨਾ ਕੁ, ਪਹਿਲੇ 2 ਦਿਨਾਂ ਚ ਕੋਈ ਬਹੁਤਾ ਅੰਦਾਜ਼ਾ ਨਹੀਂ ਹੁੰਦਾ
0: ਜੀ ਜੀ।
1: ਤੇ ਜਿਹੜਾ ਤੀਸਰਾ ਦਿਨ ਫਿਰ 25 ਦਸੰਬਰ ਆਉਂਦਾ ਉਸ ਦਿਨ ਆ ਜਿਹੜਾ ਉਹ ਮੁੜ ਤੁਰਦਾ ਤੇ ਦਿਨ ਦਾ ਚਾਨਣਿਆ ਜਿਹੜਾ ਉਹ ਵਧਣ ਲੱਗ ਜਾਂਦਾ ਤੇ ਰਾਤ ਦਾ ਹਨੇਰਾ ਜਿਹੜਾ ਉਹ ਘਟਣ ਲੱਗ ਜਾਂਦਾ
0: ਜੀ।
1: ਸੋ 25 ਦਸੰਬਰ ਇਸ ਕਰਕੇ ਮਨਾਇਆ ਜਾਂਦਾ ਸੀਗਾ, ਇਹਨੂੰ ਕਹਿੰਦੇ ਸੀਗੇ ਵੀ ਹੁਣ ਜਿਹੜੇ ਰੋਸ਼ਨ ਦਿਨ ਆ ਗਏ, ਚਾਨਣ ਦੇ ਦਿਨ ਆ ਗਏ ਆ
0: ਜੀ।
1: ਭਾਵੇਂ 1-2 ਪਲ ਹੀ 1-2 ਮਿੰਟ ਹੀ ਵਧਿਆ ਹੋਵੇ ਪਰ 25 ਦਸੰਬਰ ਤੱਕ ਉਹ ਦਿਨ ਵੱਧ ਜਾਂਦਾ। ਤੇ ਫਿਰ ਲੋਕਾਂ ਨੂੰ ਆਸ ਹੋ ਜਾਂਦੀ ਸੀਗੀ ਜਿਹਦੇ ਵਿੱਚ ਭਈ ਹੁਣ ਜਿਹੜਾ ਚਾਨਣ ਉਹ ਹੋ ਜਾਣਾ, 5-10 ਦਿਨਾਂ ਨੂੰ 20 ਦਿਨਾਂ ਨੂੰ ਮੁੜ ਕੇ ਦਿਨ ਬੜੇ ਹੋਰ ਲੱਗ ਜਾਣੇ ਆ। ਤੇ ਜਿਹੜੇ ਸਾਡੇ ਵਰਗੇ ਬਜ਼ੁਰਗ ਲੋਕ ਸੀਗੇ ਉਹਨਾਂ ਨੂੰ ਹੁੰਦਾ ਸੀਗਾ ਵੀ ਐਤਕੀ ਦਾ ਸਿਆਲ ਨੀ ਆਪਾਂ ਕਿਤੇ ਜਾਣ ਲੱਗੇ।
0: ਬਿਲਕੁਲ।
1: ਇੱਕ ਤਾਂ ਇਹਦੇ ਪਿੱਛੇ ਕਹਾਣੀ ਆ ਤੇ ਦੂਸਰੀ ਕਹਾਣੀ ਇਹ ਆ ਖੱਖ ਸਾਹਿਬ ਜੀ, ਜਿਹੜੇ ਇਹ ਜਿਹੜਾ 25 ਦਸੰਬਰ ਆ ਹੁਣ ਜਿਹੜੀ ਆਪਣੀ ਸਾਉਣੀ ਦੀ ਫਸਲ ਹੁੰਦੀ ਆ ਨਾ, ਸਾਉਣੀ ਦੀ ਜਿਹੜਾ ਉਹ ਆਪਣੇ ਭਾਰਤ ਵਿੱਚ ਤਾਂ ਮੌਸਮ ਅਨੁਕੂਲ ਕਰਕੇ ਆਪਣੇ ਹਰ ਹੀ ਸਾਉਣੀ 2 ਫਸਲਾਂ ਆਉਂਦੀਆਂ, ਪਰ ਕਈ ਜਿਹੜੇ ਇਲਾਕੇ ਆ ਉੱਥੇ 1 ਫਸਲ ਹੁੰਦੀ ਆ ਕਿਉਂਕਿ ਉੱਥੇ ਦਾ ਮੌਸਮ ਆ ਜਿਹੜਾ ਉੱਥੇ ਸਿਆਲ ਨੂੰ ਜਾਂ ਇੱਦਾਂ ਦੇ ਦੂਏ ਦੇ ਵਿੱਚ ਉੱਥੇ ਫਸਲ ਹੁੰਦੀ ਨੀ, ਔਰ ਕਈ ਜਗ੍ਹਾ ਦੇ ਵਿੱਚ ਉਹ ਪਾਣੀ ਨੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ। ਸੋ ਇਹ ਕੀ ਹੁੰਦਾ ਆ, ਉਸ ਵੇਲੇ ਜਿਹੜੀਆਂ ਫਸਲਾਂ ਸੀ ਲੋਕਾਂ ਦੀਆਂ ਉਹ ਵੱਢ ਕੇ ਉਹਨੂੰ ਥੈਂ ਟਿਕਾਣੇ ਲਾ ਕੇ ਵੇਚ ਕੇ ਵੱਟ ਕੇ ਜੋ ਵੀ ਕਰਨਾ ਹੁੰਦਾ ਸੀਗਾ, ਤੇ ਇਹ ਜਿਹੜੇ ਸਿਆਲੂ ਦਿਨ ਸੀਗੇ ਦਸੰਬਰ ਦੇ ਇਨ੍ਹਾਂ ਦਿਨਾਂ ਦੇ ਵਿੱਚ ਲੋਕ ਆਪਣੇ ਅੰਦਰ ਹੀ ਵੜ ਜਾਂਦੇ ਸੀ ਤੇ ਆਪਣੇ ਜਿਹੜੇ ਜਾਨਵਰ ਵੀ ਬਹੁਤਾ ਜਿੱਥੇ ਇਜ਼ਰਾਇਲ ਆ ਇਸ ਏਰੀਏ ਦੇ ਵਿੱਚ ਬਹੁਤਾ ਜਿਹੜਾ ਉਸ ਵੇਲੇ ਖੇਤੀਬਾੜੀ ਤਾਂ ਮਾੜੀ ਮੋਟੀ ਹੋਣੀ ਆ ਪਰ ਬਹੁਤਾ ਜਿਹੜਾ ਆ ਉਹ ਪਸ਼ੂ ਪਾਲਣ ਦਾ ਜਿਹੜਾ ਉਹ ਕਿੱਤਾ ਉਸ ਵੇਲੇ ਚੱਲਦਾ ਸੀ ਲੋਕਾਂ ਦੇ ਵਿੱਚ ਭੇਡਾਂ ਕਿਸੇ ਨੇ ਰੱਖ ਲਈਆਂ ਕਿਸੇ ਨੇ ਗਾਂਆਂ ਰੱਖ ਲਈਆਂ ਸੋ ਇਹ ਜਿਹੜਾ ਸਿਲਸਿਲਾ ਸੀਗਾ ਤੇ ਫਿਰ ਇਹ ਜਿਹੜੇ ਸਿਆਲੂ ਦਿਨ ਸੀਗੇ ਉਹ ਫਿਰ ਠੰਡ ਹੋ ਜਾਂਦੀ ਸੀ ਜ਼ਿਆਦਾ ਤੇ ਲੋਕ ਅੰਦਰ ਹੀ ਵੜ ਜਾਂਦੇ ਸੀਗੇ ਤੇ ਆਪਣੇ ਪਸ਼ੂ ਭਾਵ ਵੀ ਆ ਜਿਹੜੇ ਉਹਨਾਂ ਦੇ ਵਾਸਤੇ ਵੀ ਉਹ ਗਰਮੀਆਂ ਦੇ ਸਮੇਂ ਦੇ ਵਿੱਚ ਆਪਣਾ ਜਿਹੜਾ ਘਾਹ ਘੂ ਇਕੱਠਾ ਕਰਕੇ ਜੋ ਵੀ ਚਾਰਾ ਜਿੱਦਾਂ ਆਪਣੇ ਤੂੜੀ ਅੱਗੇ ਬਣਾ ਲੈਂਦੇ ਸੀਗੇ ਲੋਕ ਤੇ ਉਹ ਸਿਆਲ ਨੂੰ ਉਹ ਚਾਰੀ ਜਾਣੀ ਸੋ ਇਸ ਕਰਕੇ ਵੀ ਆ ਜਿਹੜੇ ਉਹ ਜਾਨਵਰ ਵੀ ਤੇ ਲੋਕਾਂ ਕੋਲ ਥੋੜਾ ਵਿਹਲ ਵੀ ਹੋ ਜਾਂਦਾ ਸੀ ਕਿਉਂਕਿ ਉਹਨਾਂ ਨੇ ਸਾਰਾ ਆਪਣਾ ਸਮੇਟ ਕੇ ਤੇ ਵਿਹਲੇ ਹੁੰਦੇ ਸੀਗੇ ਉਸ ਕਰਕੇ ਵੀ ਜਿਹੜਾ ਇਹ ਦਿਨ ਜਿਹੜਾ 25 ਦਸੰਬਰ ਉਹਨਾਂ ਨੇ ਮੁਕਰਰ ਕਰ ਲਿਆ ਸੀਗਾ ਕਿ ਆਪਾਂ ਇਸ ਦਿਨ ਆ ਜਿਹੜੀ ਉਹ ਫੀਸਟ ਕਰਨੀ ਆ ਸਾਰੇ ਸਾਲ ਦੀ ਕਮਾਈ ਆ ਜਿਹੜੀ ਉਹਨੂੰ ਆਪਾਂ ਵੰਡ ਕੇ ਖਾਣਾ ਤੇ ਕਈ ਸਮਾਜ ਆ ਜਿਹੜੇ ਉਹ ਨਸ਼ੇ ਪੱਤੇ ਕਰਦੇ ਸੀਗੇ ਸ਼ਰਾਬਾਂ ਪੀਂਦੇ ਸੀਗੇ ਤੇ ਜਿਹੜੇ ਆਪਣੇ ਆਪਣੇ ਵੱਖਰੇ ਵੱਖਰੇ ਤਰੀਕਾਂ ਦੇ ਨਾਲ ਇਹ ਮਨਾਉਂਦੇ ਸੀਗੇ ਸੋ ਇੱਕ ਉਹ ਹੋ ਗਿਆ ਤੇ ਦੂਸਰਾ ਦਿਨਾਂ ਦਾ ਵਾਧਾ ਹੋਣ ਲੱਗ ਪਿਆ ਤੇ ਤੀਸਰਾ ਫਸਲਾਂ ਲੋਕ ਚੱਕ ਲੈਂਦੇ ਸੀਗੇ ਤੇ ਅੰਦਰ ਹੀ ਬਹਿ ਜਾਂਦੇ ਸੀਗੇ ਹੋਰ ਉਹਨਾਂ ਨੂੰ ਕੰਮ ਕਰਨੇ ਨੂੰ ਬਹੁਤਾ ਹੁੰਦਾ ਨਹੀਂ ਸੀਗਾ ਤੇ ਇਹ ਮਸਲੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਸੀ ਸੋ ਇਹ ਦਿਨ ਆ ਜਿਹੜਾ ਇਹ ਪਹਿਲਾਂ ਹੀ ਮਨਾਇਆ ਜਾਂਦਾ ਸੀਗਾ ਤੇ ਫੇਰ ਜਿਹੜਾ ਇਹ ਦਿਨ ਆ ਇਹਦੇ ਨਾਲ ਜੀਸਸ ਕ੍ਰਾਈਸਟ ਨੂੰ ਜਿਹੜਾ ਜੋੜ ਦਿੱਤਾ ਗਿਆ ਤੇ ਇਹਦੇ ਵਿੱਚ ਇੱਕ ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹੜੇ ਸਿਆਸਤਦਾਨ ਲੋਕ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹਨੂੰ ਗਲੋਰੀਫਾਈ ਕਰਨ ਵਾਸਤੇ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਮਸ਼ਹੂਰ ਕਰਨ ਵਾਸਤੇ ਜਿਹੜੇ ਆ ਜਿਸ ਤਰ੍ਹਾਂ ਆਪਣੇ ਸਿੱਖ ਸਮਾਜ ਦੇ ਵਿੱਚ ਵੀ ਜਿਹੜੀ ਆ ਦੀਵਾਲੀ ਆ ਉਹ ਪਹਿਲਾਂ ਮਨਾਈ ਤਾਂ ਪਹਿਲਾਂ ਵੀ ਜਾਂਦੀ ਸੀ ਪਰ ਗੁਰੂ ਸਾਹਿਬ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਸੀਗੇ ਉਹ ਜਦੋਂ ਉਥੋਂ ਬੰਦੀ ਛੋਟ ਦਿਵਸ ਜਿਹਨੂੰ ਕਹਿੰਦੇ ਆ ਸੋ ਦੀਵਾਲੀ ਵੀ ਜਿਹੜੀ ਆ ਉਹਦੇ ਨਾਲ ਜੁੜ ਗਈ ਸੀਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਮਾਜਾਂ ਦੇ ਵਿੱਚ ਖਾਸ ਸਾਹਿਬ ਜਿਹੜਾ ਰੂਲਰ ਹੁੰਦਾ ਨਾ ਜਿਹੜਾ ਰਾਜਾ ਹੁੰਦਾ ਬਾਦਸ਼ਾਹ ਹੁੰਦਾ ਉਹ ਆਪਣੇ ਹਿਸਾਬ ਦੇ ਨਾਲ ਫਿਰ ਉਹ ਸਮਾਜ ਨੂੰ ਜਿਹੜਾ ਉਹਦੇ ਨੀਤੀ ਰੀਤੀ ਰਿਵਾਜ ਜਿਹੜੇ ਹੁੰਦੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਉਹ ਘੜ ਲੈਂਦਾ ਆ ਡਿਪੈਂਡ ਕਰਦਾ ਕਿ ਤਲਵਾਰ ਕਿਹਦੇ ਕੋਲ ਸਭ ਤੋਂ ਬੜੀ ਆ ਜਿਸ ਤਰ੍ਹਾਂ ਆਪਾਂ ਅੱਜ ਵੀ ਦੇਖ ਲੋ ਹੁਣ ਅਮਰੀਕਾ ਕੋਲ ਰੂਸ ਕੋਲ ਸਭ ਤੋਂ ਬੜੇ ਬੜੇ ਹਥਿਆਰ ਆ ਤੇ ਇਹ ਜਿੱਥੇ ਮਰਜ਼ੀ ਜਾ ਕੇ ਜੋ ਕੁਛ ਵੀ ਉਹ ਕਰ ਸਕਦੇ ਆ ਤੇ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਹਨਾਂ ਨੂੰ ਤੋੜ ਭੰਨ ਕੇ ਆਪਣੇ ਉਹਨਾਂ ਦੇ ਵਿੱਚ ਪਾ ਕੇ ਤਾਂ ਕਿ ਲੋਕ ਆ ਜਿਹੜੇ ਉਹ ਆਪਣੇ ਪਿਛੋਕੜ ਨੂੰ ਭੁੱਲ ਜਾਣ ਸੋ ਇਹ ਵੀ ਸਿਆਸਤ ਆ ਤੇ ਇਸ ਕਰਕੇ ਜਿਹੜਾ ਕ੍ਰਿਸਮਿਸ ਦਾ ਇਹ ਦਿਨ ਆ ਇਹ ਜੀਸਸ ਕ੍ਰਾਈਸਟ ਦੇ ਨਾਲ ਤਾਂ ਜੁੜਿਆ ਹੋਇਆ ਪਰ ਉਹਨਾਂ ਤੋਂ ਪਹਿਲਾਂ ਵੀ ਇਹ ਜਿਹੜਾ 25 ਦਸੰਬਰ ਵਾਲਾ ਦਿਨ ਆ ਇਹ ਮਨਾਇਆ ਜਾਂਦਾ ਸੀਗਾ ਤੇ ਫਿਰ ਇਹ ਆਪਸ ਵਿੱਚ ਹੀ ਮਿਕਸ ਕਰ ਲਏ ਗਏ ਤੇ ਹੁਣ ਲੋਕ ਆ ਜਿਹੜੇ ਉਹ ਸਿਰਫ ਜੀਸਸ ਕ੍ਰਾਈਸਟ ਹੀ ਜਿਹੜੇ ਆ ਸੀਮਤ ਰਹਿ ਗਏ ਆ ਕਿ ਇਹ ਇਸ ਦਿਨ ਉਹਨਾਂ ਦਾ ਜਨਮ ਹੋਇਆ ਸੀ ਪਰ ਇਹ ਜਿਹੜੀ ਆ ਇਸ ਤਰ੍ਹਾਂ ਨਹੀਂ ਹੋਇਆ ਤੇ ਇਸ ਤੋਂ ਅੱਗੇ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਹੈਗਾ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਆ ਫ੍ਰਿਜਨੋ ਤੋਂ 3 ਘੰਟੇ ਲੱਗ ਜਾਂਦੇ ਆ 3 ਲਾ ਲਓ 3.5 ਲਾ ਲਓ ਡਿਪੈਂਡ ਕਰਦਾ ਟ੍ਰੈਫਿਕ ਕਿੰਨੀ ਕਿਆ ਤੇ ਉਹ ਇੱਕ ਬਹੁਤਾ ਬੜਾ ਨੀ ਛੋਟਾ ਜਿਹਾ ਟਾਊਨ ਆ I-15 ਉਹ ਹਾਈਵੇ ਦਾ ਫ੍ਰੀਵੇ ਦਾ ਨਾਂ ਆ ਉਹਦੇ ਉੱਤੇ ਤੇ ਇੱਕ 395 ਡੈਜ਼ਰਟ ਦੇ ਵਿੱਚ ਵੀ ਜਾਂਦਾ ਆ ਜਿੱਥੇ ਜਾ ਕੇ ਇਹ I-15 ਤੇ ਉਹ 395 ਮਿਲਦੇ ਆ ਉੱਥੇ ਸ਼ਹਿਰ ਆ ਉਹਦਾ ਨਾਂ ਹੈਗਾ ਹੈਸਪੀਰੀਆ ਤੇ ਉਸ ਸ਼ਹਿਰ ਦੇ ਵਿੱਚ ਖੱਕ ਸਾਹਿਬ ਜੀ ਪਿਛਲੇ ਦਿਨਾਂ ਵਿੱਚ 2 ਜਿਹੜੇ ਵਾਕੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਸਾਡੇ ਪਿੰਡ ਦਾ ਹੀ ਸੱਜਣ ਆ ਬੜਾ ਵਧੀਆ ਸੱਜਣ ਆ ਕੰਮ ਮੋਟਾ ਆ ਪੈਸੇ ਹੈਗੇ ਆ ਉਹਦੇ ਕੋਲ ਤੇ ਉਹਦੇ ਕੋਲ 2 ਘਰ ਆ ਜਿਨ੍ਹਾਂ ਦੇ ਲਾਟ ਆ ਉਹ 7-7 ਏਕੜ ਦੇ ਵਿੱਚ ਹੈਗੇ ਆ ਇੱਕ ਦੂਜੇ ਦੇ ਨਾਲ ਹੀ ਲੱਗਦੇ ਆ ਤੇ ਇੱਕ ਘਰ ਜਿਹੜਾ ਉਹ ਥੋੜਾ ਜਿਹਾ ਹਟਵਾਂ ਆ ਉਹਦਾ ਵੀ ਲਾਟ ਆ ਜਿਹੜਾ ਉਹ ਬੜਾ ਆ ਤੇ ਹੋਇਆ ਕਿ ਉਹ ਖੱਕ ਸਾਹਿਬ ਮੇਰੇ ਬ੍ਰਦਰ ਦਾ ਅਫਸੋਸ ਕਰਨ ਆਏ ਸੀਗੇ ਇੱਥੇ 4 ਦਿਨ ਦੀ ਗੱਲ ਆ ਤੇ ਉਹ ਬੈਠੇ ਬੈਠੇ ਗੱਲਾਂ ਚੱਲ ਪਈਆਂ ਤੇ ਉਹਨੇ ਦੱਸਿਆ ਕਿ ਉਹਦਾ ਜਿਹੜਾ ਉਹ ਘਰ ਹੈਗਾ ਉੱਥੇ ਉਹ ਖੱਕ ਸਾਹਿਬ ਜਿਹੜੇ ਟਰੱਕਾਂ ਦੇ ਨਾ ਪਾਰਟ ਹੁੰਦੇ ਆ ਜਿਹੜੀਆਂ ਆ ਪ੍ਰੈਸ਼ਰ ਹੋਜ਼ਾਂ ਹੁੰਦੀਆਂ ਉਹਦੇ ਵਿੱਚ ਉਹ ਬ੍ਰੇਕਾਂ ਨੂੰ ਜਾਂਦੀ ਹਵਾ ਜਿਹਨਾਂ ਦੇ ਵਿੱਚ ਦੀ ਹਾਈ ਉਹ ਵੀ ਬਣਾਉਂਦਾ ਆ ਉਹ ਸੋ ਉਹਦੇ ਤੋਂ ਬਣਵਾ ਕੇ ਉਹ ਲੋਕ ਲੈ ਜਾਂਦੇ ਆ ਟਰੱਕਾਂ ਵਾਲੇ ਜਿਹੜੇ ਮੁੰਡੇ ਆ ਜਾਂ ਗੋਰੇ ਵੀ ਲੈ ਜਾਂਦੇ ਆ ਉਹ ਐਡਵਰਟਾਈਜ਼ ਹੈਗੀ ਉਹਦੀ ਤੇ ਪਤਾ ਆ ਲੋਕਾਂ ਨੂੰ ਸੋ ਲੋਕ ਉਹਦੇ ਕੋਲ ਆਉਂਦੇ ਜਾਂਦੇ ਸੀਗੇ ਤੇ ਉਹਦੇ ਕੋਲ ਕੋਈ ਸੱਜਣ ਆਏ ਉਹ ਕਹਿੰਦੇ ਵੀ ਤੇਰੀ ਉਹ ਜਗ੍ਹਾ ਉੱਥੇ ਵਿਹਲੀ ਪਈ ਆ ਅਸੀਂ ਟ੍ਰੇਲਰ ਪਾਰਕ ਕਰਨਾ ਇੱਥੇ ਤੇ ਤੂੰ ਸਾਤੋਂ ਕਿਰਾਇਆ ਲੈ ਲਾ ਉਹ ਮੰਨ ਗਏ ਤੇ ਠੀਕ ਆ ਕਿਰਾਇਆ ਦੇ ਦੋ ਉਹਨੇ ਲਿਸਟ ਪੜਤ ਕਰ ਲਈ ਤੇ ਕਿਰਾਇਆ ਦੇ ਕੇ ਉਹ ਚਲੇ ਗਏ 2-3 ਦਿਨ ਬਾਅਦ ਖੱਕ ਸਾਹਿਬ ਸ਼ੇਰਫ ਡਿਪਾਰਟਮੈਂਟ ਵਾਲਾ ਆ ਗਿਆ ਉਹਦੇ ਘਰ
0: ਅੱਛਾ ਜੀ
1: ਤੇ ਕਹਿੰਦੇ ਬਈ ਸੱਜਣਾ ਉਹ ਤੇਰੇ ਚੋਰੀ ਦਾ ਟ੍ਰੇਲਰ ਖੜਾ, ਤੇਰੀ ਪ੍ਰੋਪਰਟੀ ਤੇਰੀ ਆ ਉਹ। ਕਹਿੰਦਾ ਪ੍ਰੋਪਰਟੀ ਤਾਂ ਮੇਰੀ ਆ। ਕਹਿੰਦੇ ਤੇਰੇ ਉਹ ਟ੍ਰੇਲਰ ਖੜਾ ਚੋਰੀ ਦਾ, ਉੱਥੇ ਚੋਰੀ ਹੋਈ ਆ ਉਹ। ਤੇ ਉਹ ਕਹਿੰਦਾ ਬਈ ਹਾਂ ਮੈਨੂੰ ਚੋਰੀ ਬਾਰੇ ਨਹੀਂ ਪਤਾ, ਬਈ ਮੇਰੇ ਕੋਲ ਤਾਂ ਆਹ ਡਾਕੂਮੈਂਟ ਆ ਤੇ ਉਹ ਰੈਂਟ ਮੈਨੂੰ ਦੇ ਗਏ ਆ, ਬਈ ਅਸੀਂ ਇੰਨੇ ਕੁ ਦਿਨਾਂ ਨੂੰ ਆ ਕੇ ਚੱਕ ਲੈਣਾ ਤੇ ਹੋਰ ਇਸ ਤੋਂ ਜ਼ਿਆਦਾ ਮੇਰੇ ਕੋਲ ਇਨਫੋਰਮੇਸ਼ਨ ਹੈ ਨੀ। ਸੋ ਉਹ ਉਹਨੂੰ ਇਨਵੈਸਟੀਗੇਸ਼ਨ ਛੱਡ ਕੇ ਉਹ ਚਲੇ ਗਏ, ਗੱਲ ਮਿਟ ਗਈ।
0: ਉਹ ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਨਹੀਂ ਤੇ ਪ੍ਰੋਬਲਮ ਖੜੀ ਹੋ ਜਾਣੀ ਸੀ।
1: ਪ੍ਰੋਬਲਮ ਖੜੀ ਹੋ ਜਾਣੀ ਸੀ ਬਿਲਕੁਲ। ਤੇ ਉਸ ਤੋਂ ਤਿੰਨ ਚਾਰ ਦਿਨਾਂ ਬਾਅਦ ਉਸੇ ਸ਼ਹਿਰ ਦੇ ਵਿੱਚ ਐਕਸਪੀਰੀਆ ਦੇ ਵਿੱਚ ਹੀ ਖੱਕ ਸਾਹਿਬ ਇੱਕ ਹੋਰ ਟ੍ਰੇਲਰ ਜਿਹੜਾ ਸੀ ਉਹ ਚੋਰੀ ਹੋਇਆ ਸੀਗਾ। ਉਹ ਵੀ ਇਸੇ ਸ਼ਹਿਰ ਦੇ ਵਿੱਚੋਂ, ਉਹ ਜਿਹੜਾ ਸਾਡੇ ਪਿੰਡੂ ਆ ਉਹਦੇ ਚੋਂ ਨਹੀਂ, ਹੋਰ ਕਿਸੇ ਵੀ ਪ੍ਰੋਪਰਟੀ ਦੇ ਵਿੱਚੋਂ ਟ੍ਰੇਲਰ, ਉਹ ਵੀ ਸ਼ੈਰਫ ਡਿਪਾਰਟਮੈਂਟ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਿਆ। ਤੇ ਉਹਨੂੰ ਵੀ ਇੱਕ ਦੋ ਵਿੱਚ ਪੰਜਾਬੀ ਸੀ, ਇੱਕ ਦੋ ਹਰਿਆਣਵੀ ਸੀ, ਮੇਰਾ ਖਿਆਲ ਚਾਰ ਕੁ ਬੰਦੇ ਸੀਗੇ ਕੁੱਲ ਮਿਲਾ ਕੇ। ਤੇ ਉਹਨਾਂ ਨੇ ਖੱਕ ਸਾਹਿਬ ਦੀ ਜਿਹੜੀ ਐਲ ਜੀ ਕੰਪਨੀ ਆ ਨਾ, ਮੇਰਾ ਖਿਆਲ ਹੈ ਸਾਊਥ ਕੋਰੀਆ ਦੀ ਆ ਕਿ ਜਪਾਨ ਦੀ ਹੈ, ਦੋਵਾਂ ਚੋਂ ਇੱਕ ਵੀ ਹੈ, ਸਾਊਥ ਕੋਰੀਆ ਦੀ। ਓਕੇ, ਅੱਛਾ, ਉਹ ਜਿਹੜੀ ਐਲ ਜੀ ਕੰਪਨੀ ਆ ਉਹ ਬਹੁਤ ਚੀਜ਼ਾਂ ਬਣਾਉਂਦੀ ਆ, ਔਰ ਕਈ ਕੰਪਨੀਆਂ ਜਿੱਦਾਂ ਵਿਰਪੂਲ ਆ, ਹੋਰ ਦੋ ਤਿੰਨ ਕੰਪਨੀਆਂ ਆ, ਇਹਨਾਂ ਨੂੰ ਵੀ ਜਿਹੜੇ ਪਾਰਟ ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਜਾਂ ਟੈਲੀਵਿਜ਼ਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਵੇਚ, ਮਤਲਬ ਉਹਨਾਂ ਦਾ ਨਾਂ ਉਹਨਾਂ ਦਾ ਲਿਖ ਦਿੰਦੇ ਪਰ ਬਣਾਉਂਦਾ ਉਹਨਾਂ ਨੂੰ ਐਲ ਜੀ ਆ। ਤੇ ਮਤਲਬ ਕਾਫੀ ਵੱਡਾ ਬਿਜ਼ਨਸ ਆ। ਤੇ ਇਹ ਜਿਹੜਾ ਦੋ ਨੰਬਰ ਵਾਲਾ ਟ੍ਰੇਲਰ ਉਸੇ ਹੀ ਐਕਸਪੀਰੀਆ ਸ਼ਹਿਰ ਦੇ ਵਿੱਚੋਂ ਫੜਿਆ ਗਿਆ ਖੱਕ ਸਾਹਿਬ ਜੀ, ਇਹਦੇ ਵਿੱਚ $350,000 ਦੀ ਪ੍ਰੋਪਰਟੀ ਸੀ।
0: ਅੱਛਾ ਜੀ,
1: $3,00,000 ਤੇ $50,000 ਦੀ ਗੱਲ ਕਰ ਰਿਹਾ, ਪਰ ਪਹਿਲਾਂ ਦੀ ਨਹੀਂ ਗੱਲ ਕਰ
0: ਰਿਹਾ। ਉਹਨਾਂ ਨੇ ਰੱਖਿਆ ਹੋਣਾ ਕਿਤੇ ਗਾਂਹ ਟ੍ਰਾਂਸਫਰ ਕਰਨਾ ਹੋਣਾ, ਉਹ ਇੱਥੇ ਖੜਾ ਕਰ ਗਿਆ ਹੋਣੇ, ਜਦੋਂ ਸੌਦਾ ਹੁੰਦਾ ਹੋਏਗਾ ਵਿੱਚ ਆ ਕੇ ਲੈ ਜਾਣਗੇ। ਇਹ ਕੰਮ ਚੱਲਦਾ ਜੀ, ਸਾਡੇ ਦੇਸੀ ਬੰਦਿਆਂ ਨੇ ਬਹੁਤ ਗੰਦ ਪਾਇਆ ਹੋਈ।
1: ਹਾਂਜੀ, ਸੋ ਉਹ ਬੰਦੇ ਫਿਰ ਉਹਨਾਂ ਨੇ ਅਰੈਸਟ ਕਰ ਲਏ, ਮੇਰਾ ਖਿਆਲ ਹੈ ਜਿੱਥੋਂ ਤੱਕ ਉਹਨਾਂ ਦੇ ਵਿੱਚੋਂ ਇੱਕ ਦੋ ਕਿਆ ਜਿਹੜੇ ਉਹ ਜਿਹੜੇ ਪੋਲੀਟੀਕਲ ਸਾਇਮ ਤੇ ਜਾਂ ਇਸ ਤਰ੍ਹਾਂ ਦੇ ਕੇਸ ਵੀ ਉਹਨਾਂ ਚੋਂ ਸਾਹਮਣੇ ਆਏ ਆ ਭਈ ਉਹ ਸੀਗੇ। ਇਹ ਦੋ ਵੱਡੀਆਂ ਘਟਨਾਵਾਂ ਜਿਹੜੀਆਂ ਪੰਜਾਬੀ ਜਾਂ ਹਰਿਆਣਵੀ ਜਿਹੜੇ ਮੁੰਡੇ ਆ ਅੱਜ ਕੱਲ ਦੀ ਗਾਂ ਦੀ ਜਨਰੇਸ਼ਨ ਹੈਗੀ ਆ ਪੀੜੀ, ਉਹਦੇ ਨਾਲ ਇਹ ਦੋ ਚੀਜ਼ਾਂ ਵਾਪਰੀਆਂ। ਸੋ ਇੱਕੋ ਸ਼ਹਿਰ ਦੇ ਵਿੱਚੋਂ ਜਾਂ ਤਾਂ ਉਹ ਸ਼ਹਿਰ ਆ ਜਿਹੜਾ, ਕਿਉਂਕਿ ਉਧਰ ਲਾਸ ਏਂਜਲਸ ਵਗੈਰਾ ਜਿਹੜਾ ਹੈਗਾ ਨਾ ਏਰੀਆ, ਉੱਥੋਂ ਇਹ ਹਾਈਵੇ 50 ਨੇ ਜਿਹੜਾ ਇਹ ਉਧਰੋਂ ਨਿਕਲਦਾ ਤੇ ਇਹ ਜਾਂਦਾ ਸਾਲਟ ਲੇਕ ਦੇ ਵਿੱਚ ਦੀ ਨੰਘ ਕੇ ਅੱਗੇ ਜਾ ਕੇ, ਮੇਰਾ ਖਿਆਲ ਹੈ ਪਤਾ ਨੀ ਇੱਧਰ ਨਿਊਯਾਰਕ ਵੱਲ ਨੂੰ ਕਿੱਧਰ ਨੂੰ ਜਾਂਦਾ ਹੈ, ਬਹੁਤ ਲੰਮਾ ਫ੍ਰੀਵੇ ਹੈਗਾ ਉਹ। ਸੋ ਉਹਦੇ ਉੱਪਰ ਦੀਆਂ ਇਹ ਦੋ ਹੀ ਜਿਹੜੀਆਂ ਘਟਨਾਵਾਂ ਖੱਕ ਸਾਹਿਬ ਜੀ ਵਾਪਰੀਆਂ ਚੋਰੀ ਦੀਆਂ
0: ਜੀ।
1: ਤੇ ਆਪਾਂ ਇਹਦੀ ਗੱਲ ਕਰ ਲਈ ਤੇ ਆਪਾਂ ਜਿਹੜੀ ਆ ਉਹ ਟਰੱਕਾਂ ਦੀ ਗੱਲ ਕਰ ਲਈ ਤੇ ਆਪਾਂ ਕ੍ਰਿਸਮਿਸ ਦੀ ਗੱਲ ਕਰ ਲਈ ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖੱਕ ਸਾਹਿਬ ਜੀ, ਮੀਂਹ ਆ ਜਿਹੜੇ ਇਸ ਵਾਰੀ ਮੌਸਮ ਜਿਹੜਾ ਮੈਨੂੰ ਇੱਥੇ ਦੇਖ ਲਓ ਵੀ 82 ਦਾ ਮੈਂ ਆਇਆ ਹੋਇਆ, ਇਸ ਤਰ੍ਹਾਂ ਦਾ ਮੌਸਮ ਮੈਂ ਕਦੇ ਨੀ ਦੇਖਿਆ। ਉਹ ਇਸ ਤਰ੍ਹਾਂ ਆ ਕਿ ਸਾਡੇ ਫ੍ਰਿਜਨੋ ਸ਼ਹਿਰ ਦੇ ਵਿੱਚ ਖੱਕ ਸਾਹਿਬ 2 ਮਹੀਨੇ ਤਕਰੀਬਨ ਹੋ ਚੁੱਕੇ ਆ, ਪਹਿਲਾਂ ਮੀਂਹ ਪਿਆ ਸੀ ਤੇ ਉਸ ਤੋਂ ਬਾਅਦ ਖੱਕ ਸਾਹਿਬ ਜੀ ਸੂਰਜ ਹੀ ਨੀ ਨਿਕਲਿਆ।
0: ਅੱਛਾ ਜੀ,
1: ਤੇ ਜੇ ਨਿਕਲਿਆ ਉਹ ਕਦੇ 2 ਘੰਟੇ ਕਦੇ 3 ਘੰਟੇ, ਵੱਧ ਤੋਂ ਵੱਧ 4 ਜਾਂ 5 ਦਿਨ ਇੱਥੇ ਸੂਰਜ ਨੇ ਦਿਖਾਈ ਦਿੱਤੀ ਆ।
0: ਅੱਛਾ,
1: ਤੇ ਕੱਲ ਹੁਣ ਪਰਸੋਂ ਮੀਂਹ ਪਿਆ ਤੇ ਕੱਲ ਮੀਂਹ ਪਿਆ ਚੰਗਾ, ਮਤਲਬ 2-2.5 ਇੰਚ ਮੀਂਹ ਪੈ ਗਿਆ 2-3 ਦਿਨ ਦੇ ਵਿੱਚ, ਇੰਨਾ ਇੱਥੇ ਸਾਡੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਫ੍ਰਿਜਨੋ ਸ਼ਹਿਰ ਦੇ ਵਿੱਚ ਇੰਨਾ ਮੀਂਹ ਜਿਹੜਾ ਉਹ ਨਹੀਂ ਪੈਂਦਾ ਇੱਥੇ ਇਸ ਵੈਲੀ ਦੇ ਵਿੱਚ ਤੇ ਅਸੀਂ ਰਹਿੰਦੇ ਹਾਂ। ਤੇ ਹੁਣ ਫਿਰ ਅੱਜ ਜਿਹੜਾ ਅੱਧਾ ਦਿਨ 11-12 ਵਜੇ ਸੂਰਜ ਨਿਕਲਿਆ ਸੀਗਾ ਤੇ ਠੰਡ ਰਹੀ ਬਹੁਤ, ਤੇ ਸਬਜ਼ੀਆਂ ਵੱਲ ਨੂੰ ਵੀ ਮੈਨੂੰ ਉਹ ਬੀਜੀਆਂ ਨੂੰ ਤਾਂ ਸਮਾਂ ਹੋ ਗਿਆ, ਤੇ ਉਹ ਨਾ ਅੰਦਰ ਬੈਠਿਆਂ ਨੂੰ ਏਦਾਂ ਲੱਗੀ ਜਾਂਦਾ ਸੀਗਾ ਵੀ ਜੇ ਬਾਹਰ ਨਿਕਲ ਕੇ ਮੈਂ ਚਲੇ ਗਿਆ ਵਿਹੜੇ ਚ ਤੇ ਮੁੜ ਕੇ ਫਿਰ ਆਉਣਾ ਕਿ ਨਹੀਂ, ਇੰਨੀ ਠੰਡ ਜਿਹੜੀ ਸੀਗੀ। ਬਹੁਤ ਲੋਕਾਂ ਨੇ ਜਿਹੜੀ ਆ ਉਹ ਮਨਾਈ ਤੇ ਫਸਲ ਆ ਜਿਹੜੀ ਸਿਆਲ ਵਾਲੀ ਸਬਜ਼ੀਆਂ ਉਹ ਗਾਜਰਾਂ ਹੋਈਆਂ ਤੇ ਮੂਲੀਆਂ ਹੋਈਆਂ, ਹੋਰ ਲਾਈਆਂ ਮਟਰ ਲਾਇਓ ਆ, ਉਹ ਸਾਰੀ ਸਬਜ਼ੀ ਜਿਹੜੀ ਆ ਉਹ ਉੱਥੇ ਦੀ ਉੱਥੇ ਖੜੀ ਵਧੀ ਗਈ, ਕਿਉਂਕਿ ਸੂਰਜ ਨਿਕਲੂ ਧੁੱਪ ਲੱਗੂਗੀ ਤਾਂ ਉਹ ਵਧੂਗੀ ਨਾ।
0: ਬਿਲਕੁਲ ਜੀ, ਠੰਡ ਦੇ ਵਿੱਚ ਜੀਮਾ ਸਾਹਿਬ ਸਾਡੇ ਵੀ ਅੱਜ ਨਾ 5 ਵਜੇ ਸ਼ਾਮੀ ਚਾਲੂ ਹੋਈ ਆ ਜੀ, ਆਈਸ ਆਈਸ ਬਰਫ਼ ਚੱਲ ਰਹੀ ਹੈ, ਰੋਡ ਬੜੇ ਸਲਿਪਰੀ ਆ ਤੇ ਉਹ ਅੱਜ ਕਹਿੰਦੇ ਆ ਕਿ ਕਾਫੀ ਲੰਮੀ ਪੈਣੀ ਆ ਰਾਤ, ਸਾਰੀ ਰਾਤ ਸਨੋ ਪੈਣੀ ਆ।
1: ਬਿਲਕੁਲ,
0: 4 ਵਜੇ ਮੈਂ ਦੇਖਿਆ ਕਿ ਲੂਣ ਮੁੱਕਿਆ ਪਿਆ, ਮੈਂ ਫਿਰ ਜਾ ਕੇ ਹੋਮ ਡਿਪੂ ਚੋਂ 5-6 ਬੋਰੇ ਚੱਕ ਕੇ ਲਿਆ, ਮੈਂ ਕਿਹਾ ਸਵੇਰੇ ਫਿਰ ਲੋੜ ਪਏਗੀ।
1: ਲੋੜ ਪੈਣੀ ਆ ਬਿਲਕੁਲ ਤੇ ਇਹ ਤੇ ਦੂਸਰਾ ਇਹਦੇ ਨਾਲ ਖੱਖ ਸਾਹਿਬ ਜੀ ਇੱਥੇ ਕੈਲੀਫੋਰਨੀਆ ਦੇ ਵਿੱਚ ਸਾਊਦਰਨ ਕੈਲੀਫੋਰਨੀਆ ਖਾਸ ਕਰਕੇ ਬੇ ਏਰੀਆ ਸਨ ਫਰਾਂਸਿਸਕੋ ਦਾ ਏਰੀਆ ਤੇ ਲੋਸ ਏਂਜਲਸ ਦਾ ਏਰੀਆ ਵਗੈਰਾ ਜਿਹੜਾ ਉੱਥੇ ਮੀਂਹ ਜਿਹੜਾ ਪਿਆ ਇਹਨੇ ਬਹੁਤ ਤਬਾਹੀ ਮਚਾਤੀ ਖੱਖ ਸਾਹਿਬ ਜੀ ਸੜਕਾਂ ਦੀਆਂ ਸੜਕਾਂ ਜਿਹੜੀਆਂ ਉਹ ਪੱਟ ਦਿੱਤੀਆਂ ਤੇ ਸੜਕਾਂ ਜਿਹੜੀਆਂ ਸੀਗੀਆਂ ਉਹ ਐ ਬਣ ਗਿਆ ਜਿਵੇਂ ਦਰਿਆ ਹੁੰਦੇ ਆ ਉਹਨਾਂ ਦੇ ਵਿੱਚ ਪਾਣੀ ਵਗਿਆ ਪੂਰਾ ਤੇ ਨੁਕਸਾਨ ਕਾਫੀ ਹੋਇਆ ਤੇ ਗਰਮੀਆਂ ਦਾ ਜਿਹੜਾ ਸੀਜ਼ਨ ਲੰਘ ਕੇ ਗਿਆ ਉਦੋਂ ਖੱਖ ਸਾਹਿਬ ਜੀ ਇਸੇ ਹੀ ਏਰੀਏ ਦੇ ਵਿੱਚ ਜਿੱਥੇ ਹੁਣ ਜ਼ਿਆਦਾ ਹੜ੍ਹ ਆਏ ਆ ਇੱਥੇ ਅੱਗ ਲੱਗੀ ਸੀ ਤੇ ਬਹੁਤ ਨੁਕਸਾਨ ਹੋਇਆ ਸੀ ਘਰ ਵੀ ਬਹੁਤ ਸੜ ਗਿਆ ਸੀ ਕਾਫੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੇ ਹੁਣ ਜਦੋਂ ਇਹ ਮੀਂਹ ਇੰਨਾ ਪਿਆ ਉਸ ਇਲਾਕੇ ਦੇ ਵਿੱਚ ਤੇ ਉੱਥੇ ਕਿਉਂਕਿ ਉਹ ਜਿਹੜੀ ਬਨਸਪਤੀ ਸੀਗੀ ਉਹ ਸਾਰੀ ਸੜ ਗਈ ਸੀ ਤੇ ਮਿੱਟੀ ਜਿੱਦਾਂ ਜਿਹੜਾ ਇਹ ਘਾਹ ਫੂਸ ਜਾਂ ਫਸਲ ਜੰਮੀ ਹੁੰਦੀ ਹੈ ਇਹ ਖੇਤੀ ਕਿਤੇ ਹੜਦਾ ਹੀ ਨਹੀਂ ਮਿੱਟੀ ਕਿਉਂਕਿ ਜੜ੍ਹਾਂ ਹੁੰਦੀਆਂ ਥੱਲੇ ਉਹਦੀਆਂ ਤੇ ਉਹ ਜਦੋਂ ਗਰਮੀਆਂ ਦੇ ਵਿੱਚ ਉਹ ਸਾਰੀ ਅੱਗ ਨਾਲ ਸੜ ਗਿਆ ਤੇ ਉੱਥੇ ਇਕਦਮ ਫਿਰ ਜਿਹੜਾ ਮੀਂਹ ਜ਼ਿਆਦਾ ਪੈਣ ਦੇ ਕਾਰਨ ਉਹ ਜਿਹੜੀਆਂ ਪੰਜਾਬੀ ਚ ਆਪਾਂ ਕਹਿੰਦੇ ਢਗ ਡਿੱਗ ਪਈ ਉਹ ਮਿੱਟੀਆਂ ਮਿੱਟੀ ਡਗ ਡਿੱਗ ਕੇ ਤੇ ਉਹ ਸੜਕਾਂ ਦੇ ਵਿੱਚ ਦੀ ਵਗਿਆ ਪੂਰਾ ਜਾਣੀ ਕਿ ਉੱਥੇ ਜਿਹੜੀ ਤਬਾਹੀ ਮੀਂਹ ਨੇ ਵੀ ਮਚਾਈ ਆ ਤੇ ਇਹ ਤਕਰੀਬਨ ਜਿੱਥੇ ਅਮਰੀਕਾ ਦਾ ਜਿਹੜਾ ਸਾਊਥ ਵੱਲ ਦਾ ਪਾਸਾ ਸੈਂਡੀਆਗੋ ਆ ਮੈਕਸੀਕੋ ਦੇ ਨਾਲ ਜਾ ਲੱਗਦਾ ਹੀਰਲਾ ਟਾਊਨ ਆ ਜਿਹੜਾ ਇੱਥੋਂ ਲਾ ਕੇ ਕੈਨੇਡਾ ਦੇ ਬਾਰਡਰ ਤੇ ਤਕਰੀਬਨ ਸਾਰੇ ਹੀ ਜਿਹੜਾ ਪੱਛਮੀ ਤੱਟ ਆ ਅਮਰੀਕਾ ਦਾ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਂਹ ਹਨੇਰੀ ਵਗੈਰਾ ਜਿਹੜੇ ਤੂਫਾਨ ਆਏ ਆ ਜਿਨ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਤੇ ਇਹ ਹੀ ਸਟੋਰਮ ਆ ਜਿੱਥੇ ਤੱਕ ਜਿਹੜੀ ਤੁਸੀਂ ਗੱਲ ਕਰਦੇ ਅੜੇ ਆ ਇਹੀ ਸਟੋਰਮ ਹੌਲੀ ਹੌਲੀ ਆ ਜਿਹੜਾ ਉਹ ਮੇਰਾ ਖਿਆਲ ਆ ਇੱਧਰ ਨੂੰ ਜਾ ਰਿਹਾ ਤੇ ਬਰਫ ਆ ਜਿਹੜੀ ਉਹ ਤੁਹਾਡੇ ਕਹਿਣ ਦੇ ਮੁਤਾਬਕ ਜਿੱਦਾਂ ਹੈਗੀ ਆ ਉਹ ਲਗਾਤਾਰ ਕਾਫੀ ਲੰਮੇ ਸਮੇਂ ਲਈ ਪੈਣੀ ਆ ਤੇ ਇਹ ਸੀਗੀਆਂ ਤਿੰਨ ਮੇਨ ਗੱਲਾਂ ਬਾਤਾਂ ਤੇ ਇਹਦੇ ਨਾਲ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਜਿਹੜੀ ਖਬਰ ਆ ਉਹਦੇ ਤੋਂ ਲੈ ਲੈਂਦੇ ਆ ਭਈ ਖਬਰਾਂ ਅੱਜ ਕੱਲ ਦੀਆਂ ਕੀ ਕਹਿੰਦੀਆਂ ਖੱਖ ਸਾਹਿਬ ਜੀ ਤੇ ਹੁਣ ਜਿਹੜਾ ਪਹਿਲਾਂ ਤਾਂ ਜਿਹੜਾ ਮਸਲਾ ਹੈਗਾ ਰੂਸ ਦਾ ਤੇ ਯੂਕਰੇਨ ਦਾ ਇਹ ਜਿਹੜਾ ਆ ਮਸਲਾ ਇਹ ਜਿਹੜਾ ਰੂਸ ਆ ਉਹਨੇ ਉਹ ਇਲਾਕਾ ਛੱਡਣਾ ਨੀ ਗਾ ਟਰੰਪ ਸਾਹਿਬ ਫੈਸਲਾ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈਗੇ ਆ ਪਿਛਲੇ ਕਾਫੀ ਸਮੇਂ ਤੋਂ 5-6 ਮਹੀਨੇ ਹੀ ਹੋ ਗਏ ਆ ਤੇ ਪਰ ਉਧਰ ਹੁਣ ਅੱਗੇ ਤਾਂ ਹੁੰਦਾ ਸੀ ਭਈ ਜਿੱਧਰ ਜਿਹੜੀ ਗੱਲ ਅਮਰੀਕਾ ਨੇ ਕਹਿਤੀ ਉਹੋ ਹੀ ਨੇਟੋ ਤੇ ਯੂਰਪ ਮੰਨ ਲੈਂਦਾ ਸੀ ਤੇ ਹੁਣ ਉਹ ਜਿਹੜਾ ਆ ਸਿਚੁਏਸ਼ਨ ਥੋੜੀ ਜਿਹੀ ਇਸ ਤਰ੍ਹਾਂ ਹੋ ਗਈ ਆ ਕਿ ਜਿਹੜੇ ਨੇਟੋ ਦੇ ਮੈਂਬਰ ਆ ਉਹ ਯੂਰਪੀਅਨ ਆ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਫੁੱਟ ਪੈ ਗਈ ਆ ਵਿੱਚ ਇੱਕ ਦੋ ਕੰਟਰੀ ਹੈਗੇ ਆ ਜਿਹੜੇ ਆ ਉਹ ਕਹਿੰਦੇ ਆ ਅਸੀਂ ਤਾਂ ਉਹ ਸਿੱਧਾ ਤਾਂ ਨਹੀਂ ਕਹਿ ਰਹੇ ਬੇਸਿਕਲੀ ਉਹ ਕਹਿ ਰਹੇ ਆ ਵੀ ਤੁਸੀਂ ਰਹਿਣ ਦਿਓ ਸਾਨੂੰ ਅਸੀਂ ਤਾਂ ਰੂਸ ਦੇ ਨਾਲ ਹੀ ਖੁਸ਼ ਹੈਗੇ ਅਸੀਂ ਉਹਦੇ ਨਾਲ ਹੀ ਹੋ ਸਕਦਾ ਕਈ ਕੰਟਰੀ ਆ ਜਿਹੜੇ ਮੁੜ ਕੇ ਫਿਰ ਰੂਸ ਦੇ ਨਾਲ ਜੁੜ ਜਾਣ ਜਿਹੜੇ ਸੋਵੀਅਤ ਯੂਨੀਅਨ ਦੇ ਹਿੱਸੇ ਸੀਗੇ ਤੇ ਪਰ ਹੁਣ ਜਿਹੜੀ ਨੇਟੋ ਆ ਉਹ ਸਾਕਸ਼ਾ ਵੀ ਜਿਹੜਾ ਬੰਦਾ ਜਿਹਨੇ ਦੁਨੀਆਂ ਤੇ ਰਾਜ ਕੀਤਾ ਹੋਵੇ ਫਰਾਂਸ ਹੋਇਆ ਜਰਮਨ ਹੋਇਆ ਇਟਲੀ ਹੋਇਆ ਇੰਗਲੈਂਡ ਹੋਇਆ ਪੁਰਤਗਾਲ ਹੋਇਆ ਸਪੇਨ ਹੋਇਆ ਇਹ ਜਿਹੜੇ ਕੰਟਰੀ ਆ ਇਹਨਾਂ ਨੂੰ ਵੀ ਆਪਣੇ ਆਪ ਤੇ ਮਾਣ ਹੈਗਾ ਭਈ ਠੀਕ ਆ ਤੂੰ ਅਮਰੀਕਾ ਨੂੰ ਲੱਗਦਾ ਪਏ ਉਹ ਕਹਿ ਰਹੇ ਆ ਭਈ ਠੀਕ ਆ ਹੁਣ ਤੇਰੀ ਸਰਦਾਰੀ ਆ ਪਰ ਅਸੀਂ ਵੀ ਸਰਦਾਰ ਰਹੇ ਆ ਔਰ ਸਾਡੇ ਚ ਵੀ ਹੈਗੀ ਆ ਸੋ ਉਹ ਵੀ ਅਮਰੀਕਾ ਤੇ ਯੂਰੋਪੀਅਨ ਕੰਟਰੀ ਆ ਜਿਹੜੀ ਇਹਨਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਦਰਾੜ ਆ ਜਿਹੜੀ ਉਹ ਮੈਨੂੰ ਲੱਗਦਾ ਭਈ ਪੈ ਗਈ ਆ ਸੋ ਹੁਣ ਕੀ ਆ ਟਰੰਪ ਸਾਹਿਬ ਪਿਛਲੇ ਇੱਕ ਦੋ ਮਹੀਨਿਆਂ ਤੋਂ ਉਹਦਾ ਸਿਗਨਲ ਸੀਗਾ ਕਿ ਫੈਸਲਾ ਕਰ ਲਓ ਤੇ ਉਹ ਯੂਕਰੇਨ ਨੂੰ ਕਹਿੰਦੇ ਸੀਗੇ ਕਿ ਤੂੰ ਭਾਈ ਤੇਰੇ ਕੋਲ ਕੁਛ ਨੀ ਹੈਗਾ ਨਾ ਤੇਰੇ ਕੋਲ ਹਥਿਆਰ ਹੈ ਆਪਣੇ ਨਾ ਕੁਛ ਹੋ ਰਿਹਾ ਸੀ ਤੈਨੂੰ ਕਿੰਨਾ ਕੁ ਚਿਰ ਤੈਨੂੰ ਦੇਵਾਂਗੇ ਜਿਹੜਾ ਰੂਸ ਕਹਿੰਦਾ ਵੀ ਆਹ ਮੇਰਾ ਏਰੀਆ ਉਹਨੂੰ ਛੱਡ ਦੇ ਤੇ ਅਸੀਂ ਤੇਰਾ ਫੈਸਲਾ ਕਰਾ ਦਿੰਦੇ ਹਾਂ ਉਹ ਫੈਸਲੇ ਦੇ ਨਾਲ ਫਿਰ ਜਿਹੜਾ ਇਹ ਯੂਰੋਪੀਅਨ ਨੇਟੋ ਤੇ ਈਯੂ ਆ ਉਹਨਾਂ ਨੂੰ ਉਹ ਜਿਹੜਾ ਮੁਨਾਸਬ ਨਹੀਂ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਉਹ ਸੋ ਉਹਨਾਂ ਨੇ ਰੱਟਾ ਪਾ ਲਿਆ ਤੇ ਗੱਲ ਆ ਹੁਣ ਜਿਹੜੀ ਤਿੰਨ ਪਾਰਟੀਆਂ ਇੱਕ ਪਾਸੇ ਰੂਸ ਆ ਦੂਸਰੇ ਪਾਸੇ ਨੇਟੋ ਤੇ ਈਯੂ ਆ ਤੇ ਤੀਸਰੇ ਪਾਸੇ ਹੈਗਾ ਅਮਰੀਕਾ ਸੋ ਇਹਨਾਂ ਦੇ ਆਪਸ ਵਿੱਚ ਵੀ ਆ ਜਿਹੜੀ ਉਹ ਥੋੜੀ ਜਿਹੀ ਫ੍ਰਿਕਸ਼ਨ ਜਿਹੜੀ ਆ ਟੁੱਟ ਭੱਜ ਹੋ ਗਈ ਆ ਇਸ ਕਰਕੇ ਹੁਣ ਫੈਸਲਾ ਪਹਿਲਾਂ ਉਹਨਾਂ ਨੇ 28 ਪੁਆਇੰਟ ਰੱਖੇ ਸੀਗੇ ਉਹਨਾਂ ਦੇ ਵਿੱਚੋਂ ਖੱਖ ਸਾਹਿਬ ਜੀ ਜਿਹੜੇ ਮੇਨ ਪੁਆਇੰਟ ਆ ਜਿਹੜੇ ਰੂਸ ਜਿਹਨਾਂ ਦੇ ਨਾਲ ਕਹਿੰਦਾ ਵੀ ਮੈਂ ਇਹ ਤਾਂ ਲੈਣੇ ਹੀ ਲੈਣੇ ਆ ਉਹਨਾਂ ਦੇ ਵਿੱਚ ਇੱਕ ਤਾਂ ਰੂਸ ਕਹਿੰਦਾ ਆ ਵੀ ਜਿਹੜਾ ਡੌਨ ਵੈਸ ਦਾ ਏਰੀਆ ਸਾਰਾ ਹੀ ਉਹ ਹੈਗਾ ਉਹ ਮੈਂ ਲੈਣਾ ਚਾਹੇ ਤੁਸੀਂ ਲੜ ਕੇ ਦੇ ਦਿਓ ਚਾਹੇ ਤੁਸੀਂ ਏਦਾਂ ਹੀ ਦੇ ਦਿਓ ਉਹ ਨੀ ਮੈਂ ਛੱਡਣਾ ਤੇ ਦੂਸਰੀ ਗੱਲ ਜਿਹੜਾ ਮੇਨ ਪੁਆਇੰਟ ਉਹਦੇ ਵਿੱਚ ਹੈਗਾ ਉਹ ਇਹ ਆ ਕਿ ਜਿਹੜਾ ਯੂਕਰੇਨ ਆ ਉਹ ਕਦੇ ਵੀ ਨੇਟੋ ਦਾ ਮੈਂਬਰ ਨਹੀਂ ਬਣ ਸਕੂਗਾ।
0: ਬਿਲਕੁਲ।
1: ਤੇ ਇੱਕ ਦੁੱਖ ਹੋਰ ਵੀ ਉਹਨਾਂ ਦੇ ਜਿਹੜੇ ਰੱਖੇ ਹੋਏ ਆ, ਤੇ ਤੀਸਰੀ ਗੱਲ ਇਹ ਆ ਕਿ ਕੋਈ ਵੀ ਹੋਰ ਤੀਸਰੀ ਫੋਰਸ ਆ ਜਿਹੜੀ, ਜਿੱਦਾਂ ਇਹ ਜਾ ਕੇ ਤੁਹਾਨੂੰ ਪਤਾ ਵੀ ਇਰਾਕ ਦੇ ਵਿੱਚ, ਇਰਾਨ ਦੇ ਵਿੱਚ, ਉਹ ਸਾਰੇ ਕੰਟਰੀਆਂ ਵਿੱਚ ਜਿੱਥੇ ਵੀ ਜਾ ਕੇ ਜਿੱਤਦਾ ਹੈ ਅਮਰੀਕਾ, ਉੱਥੇ ਫਿਰ ਇਹ ਸਾਰੇ ਕੰਟਰੀ ਆ ਜਿਹੜੇ 20-30 ਕੰਟਰੀ ਹੈਗੇ ਆ ਵਿੱਚ, ਉਹਦੇ ਆ ਸਾਊਥ ਅਮਰੀਕਨ ਕੰਟਰੀ ਆ, ਮੈਕਸੀਕੋ ਵਗੈਰਾ, ਬਾਕੀ ਦੇ ਜਿਹੜੇ ਥੱਲੇ ਵਾਲੇ ਕੰਟਰੀ ਆ, ਅਰਜਨਟੀਨਾ ਘੱਟ ਆਉਂਦਾ ਆ, ਬਾਕੀ ਦੇ ਕੰਟਰੀ ਜਿਹੜੇ ਨਿੱਕੇ ਨਿੱਕੇ ਨਿਕਾਰਾਗੁਆ ਵਗੈਰਾ, ਕੋਲੰਬੀਆ ਵਗੈਰਾ, ਇਸ ਤਰ੍ਹਾਂ ਦੇ ਕੰਟਰੀ ਆ ਜਿਹੜੇ ਜੁੜ ਜਾਂਦੇ, ਉਹ ਫਿਰ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਉਹਨਾਂ ਨੂੰ ਪੈਸੇ ਪੂਸੇ ਦੇ ਦਿੰਦੀ ਆ ਉੱਥੋਂ ਦੀ ਸਰਕਾਰ ਨੂੰ, ਤੇ ਉਹ ਕਹਿੰਦੇ ਭਾਵੇਂ ਤੂੰ 10-15 ਆਪਣੇ ਫੌਜੀ ਭੇਜ ਦੇ ਤਾਂ ਕਿ ਦੁਨੀਆਂ ਨੂੰ ਦਿਖਾਇਆ ਜਾਵੇ ਵੀ ਦੇਖੋ ਅਸੀਂ ਸਾਰੀ ਦੁਨੀਆਂ ਜਿਹੜੀ ਆ ਤੁਹਾਡੇ ਖਿਲਾਫ਼ ਆ। ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ, 5-7-10-20 ਫੌਜੀ ਭੇਜ ਕੇ, ਤੇ ਉਹਨੂੰ ਕਹਿੰਦੇ ਆ ਵੀ ਅਸੀਂ ਜਿਹੜੇ ਇੱਕ ਜੁੱਟ ਹੈਗੇ ਆ। ਤੇ ਹੁਣ ਉਹ ਕੰਟਰੀ ਵੀ ਆ ਜਿਹੜੇ ਨਾ ਨੁਕਰ ਕਰ ਰਹੇ ਆ ਵੀ ਨਹੀਂ ਅਸੀਂ ਉੱਥੇ ਜਾ ਕੇ ਨਹੀਂ ਲੜਨਾ ਯੂਕਰੇਨ ਦੇ ਰੂਸ ਦੇ ਖਿਲਾਫ਼ ਯੂਕਰੇਨ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਾਊਥ ਅਮਰੀਕਨ ਕੰਟਰੀ ਆ ਜਿਹੜੇ ਖੱਕ ਸਾਹਿਬ ਜੀ ਇੱਥੇ ਪਹਿਲਾਂ ਵੀ ਜਿਹੜਾ ਸੋਸ਼ਲਿਸਟ ਗੌਰਮੈਂਟਾਂ ਰਹੀਆਂ, ਵੈਨਜ਼ੂਏਲਾ ਲੈ ਲਓ, ਕਿਊਬਾ ਲੈ ਲਓ, ਕੋਲੰਬੀਆ ਲੈ ਲਓ, ਇਹ ਸਾਰੇ ਆ ਜਿਹੜੇ ਉਧਰ ਵਾਲੇ ਨਿਕਾਰਾਗੁਆ, ਪਾਰਾਗੁਏ, ਉਹ ਸਾਰੇ ਕੰਟਰੀ ਆ ਜਿਹੜੇ ਉਹ ਆਮ ਕਰਕੇ ਸੋਸ਼ਲਿਜ਼ਮ ਵੱਲ ਨੂੰ ਉਹਨਾਂ ਦਾ ਝੁਕਾਅ ਹੈਗਾ ਆ ਲੰਬੇ ਸਮੇਂ ਤੋਂ। ਤੇ ਸੋ ਇਹ ਹੁਣ ਮਸਲਾ ਇੱਥੇ ਪੈਦਾ ਹੋ ਗਿਆ ਆ। ਤੇ ਇਹ ਜਿਹੜੀ ਹੁਣ ਫੋਰਸ ਜਿੱਦਾਂ ਦੂਸਰੇ ਕੰਟਰੀਆਂ ਚ ਆਪਾਂ ਗੱਲ ਕੀਤੀ ਆ, ਤੇ ਜਿਹੜਾ ਰੂਸ ਆ ਉਹ ਇਹ ਵੀ ਕਹਿੰਦਾ ਕਿ ਕੋਈ ਵੀ ਤੀਸਰੀ ਜਿਹੜੀ ਆ ਫੋਰਸ ਆ ਕੇ ਯੂਕਰੇਨ ਦੀ ਰੱਖਿਆ ਨਹੀਂ ਕਰੂਗੀ। ਕਹਿਣ ਦਾ ਮਤਲਬ ਨਾ ਅਮਰੀਕਾ ਤੇ ਨਾ ਇਹ ਬਾਕੀ ਕੰਟਰੀ ਜਾ ਕੇ ਉੱਥੇ ਆਪਣੀ ਜਿਹੜੀ ਫੋਰਸ ਆ ਫੌਜ ਆ ਭੇਜ ਕੇ ਯੂਕਰੇਨ ਦੀ ਰੱਖਿਆ ਨਹੀਂ ਕਰਨਗੇ। ਕਹਿਣ ਦਾ ਮਤਲਬ ਕਿਸੇ ਦੀ ਮਿਲਟਰੀ ਉੱਥੇ ਹੋਰ ਦੀ ਨਹੀਂ ਹੋਣੀ ਚਾਹੀਦੀ, ਤੇ ਇਹ ਵੀ ਉਹਦਾ ਮੇਨ ਪੁਆਇੰਟ ਹੈਗਾ। ਸੋ ਟੋਟਲ ਕੌਲ ਮਿਲਾ ਕੇ ਖੱਕ ਸਾਹਿਬ ਜੀ 28 ਪੁਆਇੰਟ ਆ ਜਿਹੜੇ ਉਹ ਟਰੰਪ ਨੇ ਸਕੀਮ ਬਣਾ ਕੇ 28 ਪੁਆਇੰਟ ਰੱਖੇ ਸੀਗੇ ਵੀ ਯੂਕਰੇਨ ਨੂੰ ਕਿਹਾ ਸੀਗਾ ਵੀ ਤੂੰ ਆਹ 28 ਪੁਆਇੰਟਾਂ ਤੇ ਦਸਤਖਤ ਕਰ ਦੇ ਤਾਂ ਤੇਰਾ ਫੈਸਲਾ ਅਜੇ ਹੋ ਜਾਊਗਾ, ਜੇ ਤੂੰ ਨਹੀਂ ਕਰਨੇ ਤਾਂ ਫਿਰ ਆਪਾਂ ਬਾਅਦ ਸੋਚਾਂਗੇ। ਉਹ 28 ਦੇ ਵਿੱਚੋਂ ਅਜੇ ਪੂਰੀ ਡਿਟੇਲ ਬਾਹਰ ਨਹੀਂ ਆਈ, ਪਰ ਉਹ 28 ਤੋਂ ਹਾਂ ਉਹ ਜਿਹੜੇ ਪੁਆਇੰਟ ਆ ਉਹਨਾਂ ਨੇ 20 ਕਰ ਲਏ ਹੁਣ, ਜਿਹੜਾ ਨਵਾਂ ਐਗਰੀਮੈਂਟ ਇਹਨਾਂ ਨੇ ਡਰਾ ਕੀਤਾ ਬਣਾਇਆ। ਹਾਂਜੀ 20 ਤੇ ਆ ਗਏ ਆ, ਤੇ ਉਹ 20 ਪੁਆਇੰਟ ਆ ਜਿਹੜੇ ਉਹ ਅਜੇ ਸਾਹਮਣੇ ਨਹੀਂ ਆਏ। ਤੇ ਹੁਣ ਇੱਥੇ ਮਸਲਾ ਆ ਜਿਹੜਾ ਮਸਲਾ ਤਾਂ ਟਰੰਪ ਦਾ ਵੀ ਇਹੀ ਸੀਗਾ ਕਿ ਮੈਨੂੰ ਤੂੰ ਉਥੋਂ ਸਾਈਨ ਕਰਾ ਵੀ ਲਿਆ ਸੀ ਸ਼ਾਇਦ ਜ਼ੇਲੈਂਸਕੀ ਤੋਂ ਕਿ ਆਹ ਚੀਜ਼ਾਂ ਜਿਹੜੀਆਂ ਉਹ ਇੱਕ ਕੀ ਅਰਥ ਉਹਦਾ ਨਾਂ ਕੁਛ ਰੱਖਿਆ ਹੋਇਆ ਮਿੱਟੀ ਉੱਥੇ ਉਹ ਵਿੱਚ ਹੈਗੀ ਆ, ਤੇ ਉਹ ਲਿਆਉਣ ਦੇਣ ਲਈ ਉਹ ਫੈਸਲਾ ਫੂਸਲਾ ਵਗੈਰਾ ਉਹਦੇ ਨੇ ਕਰ ਲਿਆ ਸੀਗਾ। ਤੇ ਪਰ ਹੁਣ ਜਿਹੜੇ ਯੂਰਪੀਅਨ ਆ ਖੱਕ ਸਾਹਿਬ ਜੀ, ਤੁਹਾਨੂੰ ਪਤਾ ਵੀ ਜਿੱਥੇ ਸਰਮਾਇਆ ਜਾਂ ਸਰਮਾਇਆ ਕਮਾਉਣ ਦੇ ਸੋਰਸ ਆ ਜਿਹਦੇ ਨਾਲ ਸਰਮਾਇਆ ਕਮਾਇਆ ਜਾ ਸਕਦਾ ਇਹਨਾਂ ਚੀਜ਼ਾਂ ਤੋਂ, ਉਹ ਉੱਥੇ ਬਹੁਤ ਆ ਯੂਕਰੇਨ ਦੇ ਵਿੱਚ।
0: ਮਤਲਬ ਬਹੁਤ ਲੰਮੀ ਲੜਾਈ ਹੋ ਗਈ ਆ ਹੁਣ ਇਹਦੇ ਚ, ਯੂਕਰੇਨ ਵੀ ਹਾਰ ਗਿਆ, ਹਾਰਿਆ ਵਰਗਾ ਹੀ ਆਪਣੀ ਜ਼ਮੀਨ ਵੀ ਗਵਾ ਲਈ, ਸਾਰਾ ਕੁਛ ਗਵਾ ਲਿਆ, ਇਨ੍ਹਾਂ ਮੁਲਕ ਦਾ ਬਰਬਾਦੀ ਵੀ ਕਰ ਲਈ,
1: ਬਰਬਾਦੀ ਬਿਲਕੁਲ
0: ਇਹਨਾਂ ਦਾ ਤਾਂ ਕੁਛ ਠੀਕ ਹੈ, ਇਹਨਾਂ ਨੇ ਆਪਣੇ ਪੈਸੇ ਪੂਹੇ ਲਾਏ, ਲਾਉਂਦੇ ਤਾਂ ਹੀ ਆ ਇਹ ਕਿ ਕੱਲ ਨੂੰ ਅਸੀਂ ਉਸ ਚ ਫਾਇਦਾ ਲਵਾਂਗੇ, ਪਰ ਹੁਣ
1: ਉਸ ਤੋਂ ਫਾਇਦਾ ਲਵਾਂਗੇ। ਰੇਅਰ ਅਰਥ ਮੈਨੂੰ ਸ਼ਬਦ ਨਹੀਂ ਯਾਦ ਆਇਆ ਸੀ, ਰੇਅਰ ਅਰਥ ਮਟੀਰੀਅਲ ਉਹਨਾਂ ਨੂੰ ਕਹਿੰਦੇ ਆ, ਤੇ ਉਹ ਸ਼ਾਇਦ ਯੂਕਰੇਨ ਦੇ ਨਾਲ ਟਰੰਪ ਦੇ ਤਾਂ ਸਾਈਨ ਹੋ ਗਿਆ ਸੀਗੇ, ਹੁਣ ਪਤਾ ਨਹੀਂ ਕਿੱਥੇ ਕਿਹਨਾਂ ਦੀ ਪਹੁੰਚੀ ਆ, ਕਿਉਂਕਿ ਉਹ ਸਾਰੀ ਖ਼ਬਰ ਹੈ ਜਿਹੜੀ ਉਹ ਦੱਬ ਲੈਂਦੇ ਆ।
0: ਚੀਮਾ ਸਾਹਿਬ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਿਆ, ਹੋਣਾ ਤਾਂ ਬੰਦ ਹੀ, ਇਹਨੂੰ ਕਰਾਉਣਾ ਹੀ ਪੈਣਾ, ਨਹੀਂ ਤਾਂ ਅਦਰਵਾਈਜ਼ ਫਿਰ ਨੁਕਸਾਨ ਤੋਂ ਨੁਕਸਾਨ ਹੋਰ। ਰਸ਼ੀਆ ਦਾ ਤਾਂ ਰਸ਼ੀਆ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ
1: ਉਹਨੂੰ ਫਰਕ ਨਹੀਂ ਪੈਣਾ,
0: ਉਹ ਅਸਲਾ ਵਾਧੂ ਪਿਆ ਵਾ, ਆਪਣੀਆਂ ਫੌਜਾਂ ਕੋਲ ਕਾਫੀ ਹੈਗੀਆਂ, ਗਾਂਹ ਤੋਂ ਗਾਂਹ ਲੜਦਾ ਰਹੇਗਾ, ਹੋਰ 2-4 ਸਾਲ ਕੱਢ ਕੇ ਫਿਰ ਵੀ ਹਾਲ ਟੇਬਲ ਤੇ ਆ ਕੇ ਬਹਿਣਾ ਪੈਣਾ ਜੀ,
1: ਫੇਰ ਵੀ ਟੇਬਲ ਤੇ ਆ ਕੇ। ਖੱਕ ਸਾਹਿਬ ਜੀ ਉਹ ਬਹੁਤ ਵੱਡੀ ਪਾਵਰ ਬਣ ਗਈ ਵਾ ਰੂਸ ਦੇ ਨਾਲ, ਰੂਸ ਕੱਲਾ ਨਹੀਂ ਹੈ, ਉਹਦੇ ਨਾਲ ਚਾਈਨਾ ਵੀ ਆ, ਜਿਹਦੇ ਕੋਲ ਬੇਸਾਬੀ ਫੌਜ ਆ ਚਾਈਨਾ ਦੇ ਕੋਲ, ਉਹਨਾਂ ਦੇ ਕੋਲ ਮੈਨ ਪਾਵਰ ਆ ਜਿਹੜੀ ਉਹਦੀ ਕੋਈ ਕਮੀ ਪੇਸ਼ੀ ਨਹੀਂ ਹੈ।
0: ਨਾਰਥ ਕੋਰੀਆ ਨਾਲ ਆ ਬਹੁਤ ਕੁਝ,
1: ਨਾਰਥ ਕੋਰੀਆ ਵੀ ਨਾਲ ਆ ਤੇ ਇਰਾਨ ਵੀ ਨਾਲ ਆ, ਤੇ ਇੰਡੀਆ ਦਾ ਵੀ ਝੁਕਾਅ ਜਿਹੜਾ ਥੋੜਾ ਬਹੁਤਾ ਉਧਰ ਨੂੰ ਹੈਗਾ, ਉਹ ਸ਼ਾਇਦ ਰਵੇ ਨਿਊਟਰਲ, ਸ਼ਾਇਦ ਕਿਸੇ ਦਾ ਵੀ ਪੱਖ ਨਾ ਕਰੇ, ਪਰ ਅੰਦਰਗਤੀ ਜਿਹੜੀ ਆ ਥੋੜੀ ਬਹੁਤੀ ਰੂਸ ਦੇ ਨਾਲ ਜਿਹੜੀ ਆ ਉਹ ਇੰਡੀਆ ਦੇ ਗੱਠਜੋੜ ਜਿਹੜਾ ਹੈਗਾ ਆ। ਤੇ ਬਾਕੀ ਹੁਣ ਜਿਹੜੇ ਯੂਰਪ ਆ ਉਥੇ ਖੱਕ ਸਾਹਿਬ ਜੀ ਭੁੱਖ ਵੀ ਪੈ ਗਈ ਜੂ ਆ, ਇਕਾਨਮੀ ਦਾ ਬਹੁਤ ਬੁਰਾ ਹਾਲ ਆ, ਇਕਾਨਮੀ ਅਮਰੀਕਾ ਦੇ ਵਿਚ ਵੀ ਬਹੁਤ ਬੁਰਾ ਹਾਲ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਤਾ ਨੀ ਹੁਣ ਸਾਰੀ ਲੜਾਈ ਕਰਕੇ ਹੀ ਆ ਜਾਂ ਕਾਰਨ ਇਹਦੇ ਹੋਰ ਵੀ ਹੋ ਸਕਦੇ ਆ ਜਿਹਨਾਂ ਦਾ ਸਾਨੂੰ ਇਸ ਵੇਲੇ ਨਹੀਂ ਪਤਾ, ਕਿਉਂਕਿ ਆਪਾਂ ਨੂੰ ਹਰੇਕ ਗੱਲ ਗਵਰਨਮੈਂਟ ਹੈ ਜਿਹੜੀਆਂ ਉਹ ਦੱਸਦੀਆਂ ਨਹੀਂ ਹੁੰਦੀਆਂ। ਸੋ ਇਹ ਜਿਹੜੀ ਆ ਰੂਸ ਦੇ ਹਾਲਾਤ ਹੈਗੇ ਆ, ਤੇ ਰੂਸ ਨੇ ਅੱਜ ਵੀ ਜਿਹੜੇ ਬੰਬ ਬੁੰਬੇ ਆ ਕਾਫੀ ਉਹਦੇ ਤੇ ਮਾਰੇ ਆ, ਤੇ ਬਿਜਲੀ ਬੁਜਲੀ ਉੱਥੇ ਹੁਣ ਖਾਕ ਸਾਹਿਬ ਜੀ ਦੇਖੋ ਤੁਹਾਡੀ ਸਨੋਅ ਪੈਂਦੀ ਆ, ਯੂਕਰੇਨ ਦੇ ਵਿੱਚ ਵੀ ਬਹੁਤ ਠੰਡ ਹੁੰਦੀ ਸਿਆਲ ਨੂੰ ਬਹੁਤ ਜ਼ਿਆਦਾ,
0: ਉੱਥੇ ਬਰਫ਼ ਪੈਂਦੀ ਆ, ਸਨੋਅ
1: ਬਰਫ਼ ਬਹੁਤ ਪੈਂਦੀ ਆ। ਓਡੀਸਾ ਵਗੈਰਾ ਦੇ ਵਿੱਚ ਮੈਂ ਉੱਥੇ ਰਹਿ ਕੇ ਆਇਆ ਦੋ ਢਾਈ ਮਹੀਨੇ, ਉਹ ਸਿਆਲ ਨੂੰ ਬਾਹਰ ਨੀ ਨਿਕਲ ਹੁੰਦਾ ਇੰਨੀ ਜਿਹੜੀ ਆ ਉਹ ਬਰਫ਼ ਪੈਂਦੀ ਆ, ਤੇ ਉਹਦੇ ਨਾਲ ਹੁਣ ਰੂਸ ਨੇ ਵੀ ਜਿਹੜਾ ਆ ਉਹ ਇਹਦੇ ਜਿਹੜਾ ਬਲੈਕ ਸੀ ਦਾ ਸਭ ਤੋਂ ਜਿਆਦਾ ਵਪਾਰ ਜਿੱਥੋਂ ਬਾਹਰ ਨੂੰ ਮਾਲ ਜਾਂਦਾ ਸੀਗਾ ਨਾ ਜਦੋਂ ਇਕੱਠੀ ਸੀ ਸੋਵੀਅਤ ਯੂਨੀਅਨ, ਓਡੀਸਾ ਬਹੁਤ ਵੱਡੀ ਪੋਰਟ ਆ ਉਹਨਾਂ ਦੀ, ਉਥੋਂ ਬਹੁਤ ਜਿਹੜਾ ਸਾਰਾ ਸਮਾਨ ਆ ਜਿਹੜਾ ਉਹ ਬਲੈਕ ਸੀ ਦੇ ਵਿਚੋਂ ਨਿਕਲ ਕੇ ਮੈਡੀਟਰੇਨੀਅਨ ਸੀ ਆ ਜਾਂਦਾ, ਉਥੋਂ ਜਿਹੜਾ ਆ ਦੋ ਪਾਸਿਆਂ ਨੂੰ ਰਸਤੇ ਜਾਂਦੇ ਆ, ਇੱਕ ਤਾਂ ਉਥੋਂ ਉਹ ਕਨਾਲ ਆ ਜਿਹੜੀ ਸੁਏਜ਼ ਕਨਾਲ ਪਾਸ ਕਰਕੇ ਰੈੱਡ ਸੀ ਦੇ ਵਿਚ ਦੀ ਏਸ਼ੀਆ ਨੂੰ ਜਿਹੜਾ ਮਾਲ ਜਾਂਦਾ ਆ ਉਹ ਜਾਂਦਾ ਆ, ਤੇ ਦੂਸਰਾ ਫਿਰ ਮੈਡੀਟਰੇਨੀਅਨ ਸੀ ਤੋਂ ਪੱਛਮ ਵੱਲ ਨੂੰ ਜਾ ਕੇ ਉਹ ਫਿਰ ਅਫਰੀਕਨ ਕੰਟਰੀ ਜਾਂ ਜਿਹੜੇ ਯੂਰੋਪੀਅਨ ਕੰਟਰੀ ਆ ਹੋਰ ਦੂਸਰੇ ਇੰਗਲੈਂਡ ਵਗੈਰਾ ਉੱਥੇ ਨੂੰ ਜਿਹੜਾ ਸਾਜੋ ਸਮਾਨ ਬਹੁਤ ਜਾਂਦਾ ਸੀਗਾ। ਸੋ ਇਹ ਪੋਰਟ ਆ ਜਿਹੜੀ ਉਹ ਵੀ ਰੂਸ ਨੇ ਕੱਲ ਦੀ ਖ਼ਬਰ ਦੇ ਮੁਤਾਬਕ ਬੰਬ ਮਾਰ ਮਾਰ ਕੇ ਉੱਥੇ ਬਹੁਤ ਨੁਕਸਾਨ ਕਰ ਦਿੱਤਾ, ਤੇ ਉਹ ਜਿਹੜਾ ਇੱਕ ਮੇਨ ਜਿਹੜਾ ਯੂਕਰੇਨ ਤੋਂ ਮਾਲ ਬਾਹਰ ਜਾਣਾ ਜਾਂ ਆਉਣਾ ਉਹ ਇਹਨਾਂ ਦੀ ਮੇਨ ਪੋਰਟ ਸੀਗੀ, ਤੇ ਉਹ ਉਹਨੇ ਢੇਰੀ ਕਰ ਦਿੱਤੀ ਆ, ਤੇ ਪਰ ਕੀਤੀ ਆ ਜਿਹੜੀ ਆ ਉਹ ਯੂਕਰੇਨ ਨੇ ਵੀ ਘੱਟ ਲਈ, ਉਹਨਾਂ ਨੇ ਵੀ ਉਹਦੇ ਤੇ ਬੰਬ ਬੁੰਬ ਮਾਰ ਕੇ ਜਿਹੜੀਆਂ ਉਹਦੀਆਂ ਰਿਫਾਇਨਰੀਆਂ ਆ ਓਇਲ ਰਿਫਾਇਨਰੀਆਂ ਇੱਕ ਦੋ ਦਾ ਨੁਕਸਾਨ ਕੀਤਾ ਆ। ਉਹ ਤੁਹਾਨੂੰ ਪਤਾ ਬਈ ਜੇ ਕਹਿੰਦੇ ਹੁੰਦੇ ਆ ਤਕੜਾ ਜਿਹੜਾ ਉਹ ਬੀਚ ਪੇੜਾ ਮਾਰੂਗਾ ਤਾਂ ਮਾੜਾ ਜਿਹੜਾ ਹੁੰਦਾ ਕਦੀ ਤਾਂ ਮਾਰ ਹੀ ਦਿੰਦਾ,
0: ਗਾਲਾਂ ਤਾਂ ਕੱਢੂਗਾ ਹੀ ਨਾ।
1: ਹਾਂਜੀ ਹਾਂਜੀ, ਕਦੀ ਤਾਂ ਮਾਰ ਹੀ ਦਿੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਆ ਹਾਲਾਤ ਆ ਜਿਹੜਾ ਉਹ ਉੱਥੇ ਬਣੇ ਹੋਏ ਆ, ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਖਾਕ ਸਾਹਿਬ ਉਹਨਾਂ ਦੇ ਥੋੜੀ ਜਿਹੀ ਮੈਨੂੰ ਲੱਗ ਰਿਹਾ ਤੇ ਉਹਨਾਂ ਦੀ ਵੀ ਸਿਹਤ ਆ ਜਿਹੜੀ ਆ ਉਹ
0: ਬਿਲਕੁਲ
1: ਪੂਰੀ ਪਹਿਲਾਂ ਵਰਗੀ ਕਾਇਮ ਨਹੀਂ ਲੱਗ ਰਹੀ। ਉਹਦੇ ਪਿੱਛੇ ਕਾਰਨ ਕੀ ਆ, ਉਹ ਪਿਛਲੀ ਵਾਰੀ ਜਦੋਂ ਉਹਨਾਂ ਨੇ ਮੇਰਾ ਖਿਆਲ ਸ਼ਾਇਦ ਹਾਸਪਿਟਲ ਗਏ ਸੀਗੇ ਜਾਂ ਆਪਣੇ ਪ੍ਰਾਈਵੇਟ ਡਾਕਟਰ ਨੂੰ ਪੁੱਛਿਆ ਹੋਣਾ, ਤੇ ਉਹਨਾਂ ਨੇ ਕਿਹਾ ਸੀਗਾ, ਪਰ ਟਰੰਪ ਸਾਹਿਬ ਕਹਿ ਰਹੇ ਨਹੀਂ, ਮੇਰਾ ਡਾਕਟਰ ਆ ਜਿਹੜਾ ਉਹ ਕਹਿੰਦਾ ਵੀ ਤੂੰ ਤਾਂ ਅਜੇ 200 ਸਾਲ ਨਹੀਂ ਏਦਾਂ ਹੀ ਰਹੇਗਾ। ਪਰ ਉਹ ਫਿਰ ਤੁਹਾਨੂੰ ਪਤਾ ਹੀ ਆ ਟਰੰਪ ਸਾਹਿਬ ਜਿਹੜੇ ਆ ਉਹ ਗੱਲ ਜਿਹੜੀ ਆ ਉਹਨੂੰ ਥੱਲੇ ਥੋੜੀ ਲੱਗਣ ਦਿੰਦੇ ਆ, ਉਹ ਚੱਕ ਲੈਂਦੇ ਉਸੇ ਵੇਲੇ। ਉਹ ਕਹਿੰਦੇ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਮੇਰਾ ਤਾਂ ਡਾਕਟਰ ਕਹਿੰਦਾ ਵੀ ਮੈਨੂੰ 200-600 ਸਾਲ ਹੋਰ ਮੈਂ ਜੀਣਾ। ਪਰ ਪਿਛਲੇ ਮਹੀਨੇ ਤੋਂ ਡੇਢ ਮਹੀਨੇ ਤੋਂ ਜਿਹੜੀ ਹੈਗੀ ਆ ਜਦੋਂ ਟਰੰਪ ਸਾਹਿਬ ਸਪੀਚ ਕਰਦੇ ਆ ਉਹਨਾਂ ਦੀ ਸੱਜੀ ਅੱਖ ਹੈ ਜਿਹੜੀ ਪੂਰੀ ਖੁੱਲਦੀ ਨਹੀਂ, ਤੇ ਇਹ ਵੀ ਖ਼ਬਰਾਂ ਵੀ ਬਾਹਰ ਆ ਚੁੱਕੀਆਂ ਕਿ ਉਹ ਪੂਰੇ ਜਿਹਨੂੰ ਕਹਿੰਦੇ ਪੂਰੇ ਚੇਤੰਨ ਨਹੀਂ ਹੁੰਦੇ ਜਦੋਂ
0: ਤੁਰਨ ਦੇ ਵਿਚ ਵੀ ਪ੍ਰੋਬਲਮ ਹੈਗੀ ਆ ਉਹਨਾਂ ਦੀ ਲੱਤ ਦੇ ਵਿਚ,
1: ਪੈਰ ਸੁੱਜਣੇ ਵੀ ਸ਼ੁਰੂ ਹੋ ਗਏ ਆ।
0: ਬਿਲਕੁਲ
1: ਹਾਂ, ਪੈਰ ਸੁੱਜਦੇ ਆ ਜਿਹੜੇ ਉਹ ਦੋ ਕਾਰਨ ਮੇਨ ਉਹਦੇ ਹੁੰਦੇ ਆ, ਬਾਕੀ ਡਾਕਟਰਾਂ ਨੂੰ ਜਿਆਦਾ ਪਤਾ ਹੁੰਦਾ। ਇੱਕ ਤਾਂ ਮੇਰਾ ਮੈਨੂੰ ਸਪੀਕਰ ਪਤਾ ਹੈ ਕਿਡਨੀ ਫੇਲਿਅਰ ਜਾਂ ਫਿਰ ਜਿਹੜਾ ਹਾਰਟ ਆ ਉਹਦੇ ਕਾਰਨ ਵੀ ਪੈਰ ਆ ਜਿਹੜੇ ਉਹ ਸੁੱਜਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਹੈਗੀ ਆ, ਤੇ ਬਾਕੀ ਜਿਹੜੀ ਗੱਲਬਾਤ ਆ ਉਹ ਲੋਕ ਆ ਜਿਹੜੇ ਉਹ ਖਾਕ ਸਾਹਿਬ ਜੀ ਪਹਿਲਾਂ ਹੀ ਜਦੋਂ ਕੋਈ ਘਟਨਾ ਹੋਣੀ ਹੁੰਦੀ ਆ ਉਸ ਤੋਂ ਪਹਿਲਾਂ ਸਮਾਜਾਂ ਦੇ ਵਿਚ ਉਹ ਲੋਕ ਹੁੰਦੇ ਜਿਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਆ ਚੀਜ਼ ਹੋਣੇ ਵਾਲੀ ਆ। ਸੋ ਕਈ ਜਿਹੜੇ ਪਾਸਿਓਂ ਇਹ ਵੀ ਉੜਦੀਆਂ ਖ਼ਬਰਾਂ ਆਉਣੀਆਂ ਕਿ ਟਰੰਪ ਸਾਹਿਬ ਤੋਂ ਜਿਹੜੇ ਆ 4 ਸਾਲ ਆ ਜਿਹੜੇ ਉਹ ਸ਼ਾਇਦ ਉਹ ਪ੍ਰੈਜੀਡੈਂਟ ਨਾ ਰਹਿ ਸਕਣ, ਤੇ ਉਹਦੇ ਪਿੱਛੇ ਕਾਰਨ ਆ ਇੱਕ ਤਾਂ ਸਿਹਤ ਦਾ ਹੈਗਾ, ਤੇ ਦੂਸਰਾ ਕਾਰਨ ਜਿਹੜੀ ਪਬਲਿਕ ਆ ਜਿਹੜੀ ਉਹ ਇਹ ਕਹਿੰਦੀ ਆ ਵੀ 2 ਵਾਰੀ ਇਹਦੇ ਤੇ ਹਮਲਾ ਹੋ ਚੁੱਕਿਆ, ਤੇ ਸ਼ਾਇਦ ਹੀ 3 ਸਾਲ ਹੁਣ ਰਹਿ ਗਏ ਆ ਸ਼ਾਇਦ ਉਹ ਹੋਰ ਕੋਈ ਉਹਦੇ ਤੇ ਹਮਲਾ ਕਰ ਦੇਵੇ ਜਾਂ ਅਸੈਸੀਨੇਸ਼ਨ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਆ ਜਿਹੜੀ ਉਹ ਮੂਹਰੇ ਆਈ ਹੋਈ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੀ ਇਹ ਟਰੰਪ ਦੀ ਗਵਰਨਮੈਂਟ ਆ ਇਹਨਾਂ ਨੇ ਜਿਹੜੀ ਆ ਆਪਣੇ ਟਰੱਕਿੰਗ ਇੰਡਸਟਰੀ ਹੈਗੀ ਆ ਇਹਨਾਂ ਦੇ ਵਿਚ ਖਾਸ ਕਰਕੇ ਸਾਡੇ ਇੱਥੇ ਕੈਲੀਫੋਰਨੀਆ ਦੇ ਵਿਚ ਬਹੁਤ ਜ਼ਿਆਦਾ ਸਟ੍ਰਿਕ ਆ, ਜਿਹੜੇ ਟਰੱਕਾਂ ਦਾ ਉਹ ਸਮੋਗ ਹੁੰਦਾ ਨਾ ਜਿਹੜਾ ਧੂੰਆਂ ਨਿਕਲਦਾ ਆ ਉਹ ਬੜਾ ਪੋਇਜ਼ਨਸ ਜ਼ਹਿਰੀਲਾ ਹੁੰਦਾ ਆ, ਤੇ ਉਹਦੇ ਉੱਤੇ ਪਿਛਲੇ 10-20 ਸਾਲਾਂ ਤੋਂ ਕਾਫੀ ਜਿਹੜੀਆਂ ਉਹਨਾਂ ਨੂੰ ਉਹ ਸਪੈਸ਼ਲ ਲਗਾਉਣੇ ਪੈ ਗਏ ਸੀ ਉਹਨਾਂ ਦੇ ਉੱਤੇ ਕੀ ਉਹਨੂੰ ਕਹਿੰਦੇ ਆ ਬਰਨਰ ਬੁਰਨਰ ਜਿਹੜਾ ਐਕਸਟਰਾ ਧੂੰਏ ਨੂੰ ਜਿਹੜਾ ਉਹ ਰੀਸਾਈਕਲ ਕਰ ਦਿੰਦਾ, ਤੇ ਉਹ ਟਰੰਪ ਸਾਹਿਬ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਦੇ ਦਿੱਤੀਆਂ ਉਹ ਜਿਹੜੀ ਆ ਉਹ ਬਦਲ ਦਿੱਤੇ ਕਿ ਤੁਹਾਨੂੰ ਆਹ ਵੀ ਨੀ ਚਾਹੀਦਾ ਆਹ ਵੀ ਨੀ ਚਾਹੀਦਾ ਆਹ ਵੀ ਨੀ, ਯਾਨੀ ਕਿ ਛੋਟ ਦੇ ਦਿੱਤੀ ਆ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ। ਸੋ ਇਹਦੇ ਵਿਚ ਵੀ ਜਿਹੜਾ ਹੁਣ ਹੁਣ ਤਾਂ ਨੁਕਸਾਨ ਹੀ ਆ, ਕਿਉਂਕਿ ਜਿਹੜੇ ਪਹਿਲੇ ਗਵਰਨਮੈਂਟਾਂ ਸੀਗੀਆਂ ਉਹ ਨਿਆਣੀਆਂ ਤਾਂ ਹੈ ਨੀ ਸੀ, ਉਹ ਵੀ ਅਕਸਰ ਸਾਇੰਸ ਬੇਸ ਤੇ ਸੀਗੀਆਂ, ਪਰ ਟਰੰਪ ਕਹਿੰਦਾ ਕੋਈ ਨਾ ਚੱਲਣ ਦਿਓ, ਜਿਹੜੇ ਮਰਦੇ ਆ ਮਰਨ ਦਿਓ ਤੇ ਬਾਕੀ ਆ ਜਿਹੜੇ ਉਹਨਾਂ ਨੂੰ ਆਪਾਂ ਦੇਖ ਲਵਾਂਗੇ, ਸੌਖੇ ਹੋ ਜਾਵਾਂਗੇ, ਕਿਉਂਕਿ ਪਰਜਾ ਜਿਹੜੀ ਆ ਉਹ ਖਾਣ ਨੂੰ ਜਿਹੜੀ ਆ ਉਹ ਘੱਟ ਜਾਊਗੀ। ਪਰ ਇਸ ਤਰ੍ਹਾਂ ਕੱਖ ਸਾਹਿਬ ਜੀ ਹੁੰਦੀ ਨੀ, ਜਿਹੜਾ ਵੀ ਲੋਕ ਆ ਉਹ ਜਦੋਂ ਖਾਣ ਵਾਸਤੇ ਇੱਕ ਮੂੰਹ ਪੈਦਾ ਹੁੰਦਾ ਕੱਖ ਸਾਹਿਬ ਜੀ, ਉਹਦੇ ਨਾਲ ਦੋ ਹੱਥ ਤੇ ਦੋ ਪੈਰ ਵੀ ਜੰਮਦੇ ਆ।
0: ਬਿਲਕੁਲ।
1: ਸੋ ਇਹ ਪਾਪੂਲੇਸ਼ਨ ਜਿਹੜੀ ਆ ਹਊਗਾ ਬਣਿਆ ਹੋਇਆ, ਭਾਰਤ ਦੇ ਲੋਕ ਆਮ ਕਹਿੰਦੇ ਆ ਸਾਡੇ ਮੁਲਕ ਦੀ ਪਾਪੂਲੇਸ਼ਨ ਸਾਡੀ ਪ੍ਰੋਬਲਮ ਹੈ, ਨਹੀਂ ਇਸ ਤਰ੍ਹਾਂ ਨਹੀਂ ਹੈ। ਚੀਨ ਹੈ ਜਿਹੜਾ ਉਹਦੀ ਪਾਪੂਲੇਸ਼ਨ ਹੁਣ ਤਾਂ ਇੰਡੀਆ ਨਾਲੋਂ ਥੋੜੀ ਜਿਹੀ ਘੱਟ ਗਈ, ਉਹਦੀ ਪਾਪੂਲੇਸ਼ਨ ਵੀ ਤਾਂ ਉਨੀ ਸੀਗੀ, ਇੰਡੀਆ ਨਾਲੋਂ ਵੀ ਜ਼ਿਆਦਾ ਸੀ, ਉਹਨੇ ਕਿੱਥੇ ਤਰੱਕੀ ਕਰ ਲਈ।
0: ਉਹ ਕੰਟਰੋਲ ਕਰ ਲਿਆ ਜੀ, ਉਹ ਕੰਟਰੋਲ ਕਰ ਸਕਦੇ ਆ, ਅਸੀਂ ਇੰਡੀਆ ਦੇ ਵਿੱਚ ਕੰਟਰੋਲ ਨਹੀਂ ਹੋ ਸਕਦਾ ਕਿਸੇ ਗੱਲ ਦੇ ਉੱਪਰ ਵੀ।
1: ਹਾਂਜੀ ਹਾਂਜੀ, ਉਹ ਜਿਹੜੀ ਗਵਰਨਮੈਂਟ ਆ ਉਹ ਆਪ ਜਿਹੜੀ ਹੈਗੀ ਆ। ਮੈਂ ਇੱਥੇ ਕੱਲ ਕਿਸੇ ਸੱਜਣ ਦੀ ਉਹ ਇੰਡੀਆ ਦੇ ਵਿੱਚ ਜਿਹੜਾ ਫਿਲੋਸਫੀ ਉਹਨੇ ਕੀਤੀ ਹੋਈ ਆ, ਤੇ ਉਹ ਵੀ ਇਹ ਦੱਸ ਰਿਹਾ ਸੀਗਾ ਕਿ ਜਿਹੜੀ ਆ ਇਹ ਪਾਪੂਲੇਸ਼ਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰਜਾ ਨੂੰ ਕੰਮ ਕਰਦੀ ਹੋਣੀ ਚਾਹੀਦੀ ਆ ਪਾਪੂਲੇਸ਼ਨ। ਖਾਕ ਸਾਹਿਬ ਜੀ, ਇੱਕ ਸਭ ਤੋਂ ਬੜੀ ਇਸ ਦੁਨੀਆਂ ਦੇ ਵਿੱਚ ਜਿਹੜੀ ਜੇ ਤਰੱਕੀ ਕਰਨ ਦਾ ਰਾਹ ਹੈ ਉਹ ਇਸ ਤਰ੍ਹਾਂ ਆ ਕਿ ਇਹ ਬਾਣੀ ਦੇ ਵਿੱਚ ਵੀ ਆਉਂਦੀਆਂ ਪੰਕਤੀਆਂ, ਜਿਨਹੀ ਪ੍ਰੇਮ ਕਿਉ ਤਿਨਹੀ ਪ੍ਰਭ ਪਾਇਓ, ਆਮ ਕਰਕੇ ਕਹਿ ਦਿੰਦੇ ਆ ਸੱਜਣ, ਪਰ ਉਹ ਪਾਇਓ ਸ਼ਬਦ ਨਹੀਂ ਹੈਗਾ, ਉਹ ਸ਼ਬਦ ਹੈਗਾ ਪਾਇਓ। ਕਹਿਣ ਦੇ ਅਰਥ ਇਹ ਹੈ ਕਿ ਜੇ ਇਸ ਬੰਦੇ ਦੇ ਅੰਦਰ ਲਗਨ ਪੈਦਾ ਹੋ ਗਈ ਨਾ ਕਿਰਤ ਦੇ ਨਾਲ, ਪੜ੍ਹਾਈ ਦੇ ਨਾਲ, ਆਪਣੇ ਸਰੀਰ ਨੂੰ ਤਕੜਾ ਕਰਨ ਦੇ, ਜਿਹਦੇ ਅੰਦਰ ਉਹ ਜੰਮ ਪਿਆ ਨਾ, ਉਹ ਜੰਮਣ ਲੱਗ ਗਿਆ, ਜਾਮ ਲੱਗ ਗਿਆ ਭਾਈ ਮੈਂ ਆਹ ਕੰਮ ਕਰਨਾ ਹੀ ਕਰਨਾ, ਭਾਵੇਂ ਧੁੱਪ ਹੋਵੇ ਤੇ ਭਾਵੇਂ ਛਾਂ ਹੋਵੇ। ਜਦੋਂ ਇਸ ਤਰ੍ਹਾਂ ਦੀ ਜਿਹੜੀ ਆ ਸਮਾਜ ਦੇ ਵਿੱਚ ਇੱਕ ਚੰਗਿਆੜੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ, ਫਿਰ ਉਹ ਸਮਾਜ ਤਰੱਕੀ ਕਰਦੇ ਆ। ਸਾਡੇ ਗੁਰੂ ਸਾਹਿਬਾਂ ਨੇ ਇਹੀ ਬਾਰ ਬਾਰ ਇਹੀ ਕਿਹਾ ਕਿ ਭਾਈ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਨਾ, ਉਹ ਪ੍ਰੇਮ ਦੇ ਨਾਲ ਕਰੋ, ਐਨ ਪ੍ਰੀਤ ਦੇ ਨਾਲ ਕਰੋ ਕੰਮ ਨੂੰ, ਕਰਕੇ ਜਦੋਂ ਕੰਮ ਤੁਹਾਡਾ ਮੁੱਕ ਗਿਆ, ਪਿੱਛੇ ਖੜ ਕੇ ਪਰੇ ਥੋੜਾ ਜਿਹਾ ਹੋ ਕੇ ਉਹ ਦੇਖੋ ਭਾਈ ਹੋਰ ਕੋਈ ਬੰਦਾ ਇਹਦੇ ਚ ਆ ਕੇ ਨੁਕਸ ਤਾਂ ਨਹੀਂ ਕੱਢ ਸਕਦਾ। ਜਦੋਂ ਇਸ ਤਰ੍ਹਾਂ ਦੀ ਤੁਹਾਡੀ ਸੋਚ ਆ ਜਿਹੜੀ ਬਣ ਗਈ, ਫਿਰ ਤੁਹਾਡਾ ਸਮਾਜ ਆ ਜਿਹੜਾ ਉਹਨੂੰ ਫੇਲ ਕਰਨ ਵਾਲਾ ਕੋਈ ਨਹੀਂ ਜੰਮਿਆ। ਇਹੀ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹੀ ਜਿਹੜੀ ਭਾਰਤ ਜਿਹੜੀ ਕ੍ਰਾਂਤੀ ਬਹੁਤ ਵੱਡੀ ਆਈ ਸੀ। ਸ਼ੁਰੂ ਤਾਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਕ੍ਰਾਂਤੀ ਹੋ ਗਈ ਸੀ, ਜਿਹੜੇ ਭਗਤ ਸੀਗੇ ਇਹ ਵੀ ਉਹ ਕ੍ਰਾਂਤੀਕਾਰੀ ਸੀਗੇ, ਤੇ ਜਿਹੜੇ ਲੋਕ ਉਹਨਾਂ ਨੂੰ ਉਹ ਪੱਥਰ ਦਾ ਬੁੱਤ ਦੇ ਕੇ ਜਿਹੜਾ ਧਰਨੇ ਭਗਤ ਦੀ ਕਹਾਣੀ ਆਉਂਦੇ ਆ, ਕਹਿੰਦੇ ਪੱਥਰਾਂ ਚੋਂ ਉਹਨੇ ਰੱਬ ਪਾ ਲਿਆ ਸੀ। ਪੱਥਰਾਂ ਚੋਂ ਖਖ ਸਾਹਿਬ ਜੀ ਰੱਬ ਪਾਉਣ ਵਾਲੀ ਕੋਈ ਗੱਲ ਨਹੀਂ ਸੀ
0: ਅਸਲ ਦੇ ਵਿੱਚ, ਸੀਮਾ ਸਾਹਿਬ ਉਹਦਾ ਲੋਕਾਂ ਨੇ ਉਹਨੂੰ ਅਸਲੀਅਤ ਮੰਨ ਲਿਆ, ਉਹ ਕਹਿਣ ਦਾ ਮਤਲਬ ਕੁਛ ਹੋਰ ਸੀ ਤੇ ਸਾਡੀ ਜਨਤਾ ਨੇ ਉਹਨੂੰ ਮੰਨ ਲਿਆ ਕਿ ਵਾਕਿਆ ਹੀ ਪੱਥਰ ਚੋਂ, ਉਹਦਾ ਕਹਿਣ ਦਾ ਮਤਲਬ ਸਖ਼ਤ ਮਿਹਨਤ ਕਰਕੇ
1: ਬਿਲਕੁਲ ਬਿਲਕੁਲ
0: ਵੀ ਹਾਸਲ ਕਰ ਸਕਦੇ।
1: ਬਿਲਕੁਲ ਖਖ ਸਾਹਿਬ ਜੀ ਉਹ ਸੀਗਾ ਭੋਲਾ, ਮਿਹਨਤੀ ਸੀ ਪਰ ਭੋਲਾ ਸੀ, ਤੇ ਉਹ ਗੱਲ ਇਸ ਤਰ੍ਹਾਂ ਸੀਗੀ ਕਿ ਜਿਹੜਾ ਇਹਦੇ ਭਰਾ ਸੀਗੇ ਨਾ, ਜਦੋਂ ਉਹਨਾਂ ਦਾ ਫਾਦਰ ਦੀ ਡੈਥ ਹੋ ਗਈ ਤੇ ਉਹਨੇ ਫਿਰ ਵੰਡੇ ਪਾਤੀ ਜ਼ਮੀਨਾਂ, ਤੇ ਉਹਨਾਂ ਨੇ ਇਹ ਜਿਹੜਾ ਸੀਗਾ ਧੰਨਾ ਭਗਤ ਇਹਨੂੰ ਜ਼ਮੀਨ ਦੇ ਤੀ ਜਿਹੜੀ ਉਪਜਾਊ ਨਹੀਂ ਸੀ, ਉੱਥੇ ਹਾਂ ਬੰਜਰ ਸੀ, ਉੱਥੇ ਪਥਰੀਲੀ ਧਰਤੀ ਸੀ, ਤੇ ਇਹ ਜਦੋਂ ਫਿਰ ਹੁਣ ਤੁਹਾਨੂੰ ਪਤਾ ਵੀ ਕੱਲਾ ਰਹਿ ਗਿਆ, ਸ਼ਾਦੀ ਉਹਦੀ ਹੋਈ ਨੀ ਤੇ ਬੰਦਾ ਡਿਪਰੈਸ ਹੋ ਜਾਂਦਾ, ਤੇ ਫਿਰ ਉਹ ਜਿਹੜਾ ਸੀਗਾ ਧੰਨਾ ਭਗਤ ਉਹ ਪੰਡਿਤ ਜੀ ਦੇ ਕੋਲ ਗਿਆ ਵੀ ਪੰਡਿਤ ਜੀ ਮਹਾਰਾਜ ਤੇ ਹੁਣ ਦੱਸੋ ਮੈਂ ਕੀ ਕਰਾਂ। ਤੇ ਉਹ ਕਹਿੰਦੇ ਆ ਬਈ ਉਹ ਪੰਡਿਤ ਨੇ ਉਹਨੂੰ ਨਾ ਇੱਕ ਪੱਥਰ ਦਾ ਬੁੱਤ ਛੋਟਾ ਜਿਹਾ ਨਿਕਾ ਜਿਹਾ ਕੱਪੜੇ ਦੇ ਵਿੱਚ ਲਪੇਟ ਕੇ ਦੇਤਾ ਤੇ ਕਹਿੰਦਾ ਲੈ ਆਹ ਲੈ ਜਾ ਤੇ ਇਹਦੀ ਪੂਜਾ ਪਾਜਾ ਕਰ ਲਿਆ ਕਰ ਤੇ ਤੂੰ ਕਾਮਯਾਬੀ ਤੈਨੂੰ ਮਿਲ ਜਾਊਗੀ। ਤੇ ਉਹ ਹੁਣ ਧੰਨਾ ਭਗਤ ਭੋਲਾ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਲੋਕ ਭੋਲੇ ਹੁੰਦੇ ਸੀ ਅੱਗੇ ਆਮ ਕਰਕੇ, ਤੇ ਆਪ ਇੰਟਰਨੈਟ ਆਉਣ ਤੋਂ ਪਹਿਲਾਂ, ਫੋਨ ਆਉਣ ਤੋਂ ਪਹਿਲਾਂ ਲੋਕ ਭੋਲੇ ਸੀ ਪਿੰਡਾਂ ਦੇ।
0: ਬਿਲਕੁਲ।
1: ਤੇ ਉਹ ਕੀ ਸੀਗਾ, ਉਹਨੇ ਉਹਨੂੰ ਘਰ ਲੈ ਗਿਆ, ਉਹ ਠਾਕਰ ਜਿਹੜਾ ਉਹਨੇ ਦਿੱਤਾ ਸੀਗਾ ਪੰਡਿਤ ਨੇ, ਤੇ ਉਹ ਲਿਜਾ ਕੇ ਉਹਨੇ ਖੂੰਜੇ ਦੇ ਵਿੱਚ ਜਗ੍ਹਾ ਜਗ੍ਹਾ ਪੋਚਾ ਪਾਚਾ ਲਾ ਕੇ ਤੇ ਉਹਨੂੰ ਰੱਖ ਦਿੱਤਾ ਉੱਚੀ ਜਗ੍ਹਾ ਤੇ ਰੋਟੀ ਪਾਣੀ ਬਣਾਇਆ ਤੇ ਪਾ ਕੇ ਥਾਲੀ ਦੇ ਵਿੱਚ ਉਹਦੇ ਮੂਹਰੇ ਰੱਖਤਾ, ਕਹਿੰਦਾ ਖਾ ਇਹਨੂੰ, ਤੇ ਉਹ ਪੱਥਰ ਕਿੱਥੋਂ ਖਾਵੇ। ਉਹ ਵੀ ਉਹ ਖਖ ਸਾਹਿਬ ਵੀ ਉਹ ਵੀ ਹਿਲਿਆ ਨੀ, ਸਿਰੜੀ ਸੀਗਾ, ਮਿਹਨਤੀ ਸੀਗਾ, ਸਿਰੜੀ ਸੀਗਾ, ਉੱਥੇ ਬੈਠਾ ਰਿਹਾ, ਕਹਿੰਦਾ ਜੇ ਖਾਏਗਾ ਤਾਂ ਖਾਊਂਗਾ ਭਾਵੇਂ ਭੁੱਖਾ ਮਰ ਜਾਣਾ, ਖਾਣੀ ਨੀ। ਜਦੋਂ ਖਖ ਸਾਹਿਬ ਜੀ ਦੋ ਤਿੰਨ ਕੁ ਦਿਨ ਲੰਘ ਹੈ ਤੇ ਉਹ ਕਹਿੰਦਾ ਵੀ ਇਹ ਤਾਂ ਮੰਨਦਾ ਹੀ ਨੀ ਹੁਣ ਠਾਕਰ, ਤੇ ਉਹ ਫਿਰ ਕਹਿੰਦੇ ਆ ਭਾਈ ਚੱਕਿਆ ਉਹਨੇ ਲਪੇਟਿਆ ਉਹ ਕੱਪੜੇ ਦੇ ਵਿੱਚ ਤੇ ਜਾ ਮੁੜ ਕੇ ਪੰਡਿਤ ਦੇ ਕੋਲ ਲੈ ਗਿਆ, ਤੇ ਕਹਿੰਦਾ ਭਾਈ ਪੰਡਿਤ ਜੀ ਇਹ ਤਾਂ ਪਤਾ ਨੀ ਮੇਰੇ ਨਾਲ ਗੁੱਸੇ ਆ, ਪਤਾ ਨੀ ਕੀ ਗੱਲ ਹੈ, ਇਹ ਤਾਂ ਖਾਂਦਾ ਹੀ ਨੀ। ਤੇ ਫਿਰ ਪੰਡਿਤ ਨੂੰ ਪਤਾ ਲੱਗਿਆ ਬੇਚਾਰੇ ਤਾਂ ਭੋਲਾ ਬੰਦਾ, ਮੈਂ ਇਹਨੂੰ ਕਿੱਥੇ ਗਲਤੀ ਪਾਤਾ, ਤੇ ਫਿਰ ਉਹਨੇ ਦੱਸਿਆ ਭਾਈ ਤੂੰ ਜਾ ਕੇ ਕੰਮ ਕਰ, ਇੱਦਾਂ ਇਹ ਦਿੰਦੇ ਨੀ ਹੁੰਦੇ ਤੁਹਾਨੂੰ ਕੁਛ, ਆਮ ਕਰਕੇ ਲੈਂਦੇ ਹੀ ਹੁੰਦੇ ਆ ਠਾਕਰ ਤੇ ਫਿਰ ਖਤ ਸਾਹਿਬ ਜੀ ਉਹ ਜਾ ਕੇ ਮਿਹਨਤ ਕਰਨ ਲੱਗ ਪਿਆ ਮਿਹਨਤ ਕਰਨ ਲੱਗ ਪਿਆ ਉਹ ਜਮੀਨ ਸੀ ਜਿਹੜੀ ਉਹਨੇ ਆਵਾਜ਼ ਕਰ ਲਈ ਪੱਟ ਪੱਟ ਕੇ ਹੌਲੀ ਹੌਲੀ ਪੱਥਰ ਪੁੱਥਰ ਚੱਕ ਕੇ ਆਸੇ ਪਾਸੇ ਮਾਰੇ ਜਾਂ ਚਿੜਾਂ ਜੋ ਵੀ ਸੀਗਾ ਤੇ ਜਮੀਨ ਉਪਜਾਊ ਕਰ ਲਈ ਤੇ ਫਿਰ ਉਹ ਜਿਹੜਾ ਕਾਮਯਾਬ ਹੋ ਗਿਆ ਸੀਗਾ ਗੱਲ ਉਹ ਅਸਲ ਦੇ ਵਿੱਚ ਆ ਸੀ
0: ਅਸਲ ਗੱਲ ਇਹ ਹੈ ਬਿਲਕੁਲ
1: ਤੇ ਇਹ ਕਾਮਯਾਬੀ ਦਾ ਸਾਧਨ ਹੈ ਜਿਹੜਾ ਬਾਣੀ ਦੇ ਵਿੱਚ ਬਾਰ ਬਾਰ ਪ੍ਰੇਮ ਪ੍ਰੀਤ ਗੱਲਾਂ ਆਉਂਦੀਆਂ ਤੇ ਇਹਨਾਂ ਨੂੰ ਜਿਹੜੀ ਉਰਦੂ ਭਾਸ਼ਾ ਉਹਦੇ ਵਿੱਚ ਇਸ਼ਕ ਕਹਿ ਦਿੰਦੇ ਆ ਪਰ ਇਹ ਗੱਲ ਸੇਮੀ ਹੈ ਇਸ਼ਕ ਹੁਣ ਜਿਹੜੀ ਅੱਜ ਦੀ ਪਰਜਾ ਹੈ ਉਹ ਇਸ਼ਕ ਨੂੰ ਥੋੜਾ ਜਿਹਾ ਦੂਸਰੇ ਪਾਸੇ ਨੂੰ ਸੋਚਣ ਲੱਗ ਪਈ ਪਰ ਨਹੀਂ ਉਹ ਮਾੜਾ ਸਾਹਿਬ ਜੀ ਉਹ ਪ੍ਰੇਮ ਪ੍ਰੀਤ ਨੂੰ ਹੀ ਕਹਿੰਦੇ ਆ ਉਸ ਭਾਸ਼ਾ ਦਾ ਉਹ ਸ਼ਬਦ ਹੈਗਾ ਸੋ ਜਦੋਂ ਤੁਹਾਨੂੰ ਪ੍ਰੇਮ ਪ੍ਰੀਤ ਲੱਗ ਗਈ ਨਾ ਕਿਸੇ ਚੀਜ਼ ਦੀ ਲਗਨ ਲੱਗ ਗਈ ਤੇ ਫਿਰ ਤੁਸੀਂ ਉੱਥੇ ਪਹੁੰਚ ਹੀ ਜਾਣਾ ਜੋ ਮਰਜ਼ੀ ਹੋਵੇ ਜਿਹੜਾ ਵੀ ਤੁਸੀਂ ਟੀਚਾ ਆਪਣੀ ਮੰਜ਼ਿਲ ਚੁਣੋਗੇ ਫਿਰ ਤੁਸੀਂ ਉਹ ਕਰ ਲੈਣੀ
0: ਬਿਲਕੁਲ
1: ਸੋ ਅੰਗਰੇਜ਼ੀ ਦੀ ਵੀ ਕਹਾਵਤ ਇਹ ਕਾਕ ਸਾਹਿਬ ਜੀ ਹੈਗੀ ਆ ਉਹ ਕਹਿੰਦੇ ਆ ਵੀ ਇਫ ਯੂ ਥਿੰਕ ਯੂ ਕੈਨ ਡੂ ਇਟ ਯੂ ਕੈਨ ਡੂ ਇਟ
0: ਬਿਲਕੁਲ
1: ਕਹਿਣਾ ਮਤਲਬ ਜੇ ਤੁਸੀਂ ਇਹ ਸੋਚਦੇ ਹੋ ਵੀ ਮੈਂ ਕਰ ਲੈਣਾ ਤੇ ਤੁਸੀਂ ਕਰ ਹੀ ਲੈਣਾ ਉਹ
0: ਬਿਲਕੁਲ ਬਿਲਕੁਲ
1: ਦੂਸਰਾ ਫਿਕਰਾ ਉਹ ਕਹਿੰਦੇ ਇਫ ਯੂ ਥਿੰਕ ਯੂ ਕੈਨਟ ਡੂ ਇਟ ਦੈਨ ਯੂ ਕੈਨੋਟ ਡੂ ਇਟ
0: ਬਿਲਕੁਲ
1: ਕਹਿਣ ਦਾ ਮਤਲਬ ਜੇ ਤੁਸੀਂ ਉੱਥੇ ਮੇਰੇ ਤੋਂ ਨਹੀਂ ਹੋਣਾ ਫਿਰ ਤੁਹਾਡਾ ਹੋਣਾ ਹੀ ਜੇ ਤੁਹਾਡਾ ਦਿਮਾਗ ਹੀ ਨਹੀਂ ਰੈਡੀ ਸੋਚ ਹੀ ਤੁਹਾਡੀ ਨਹੀਂ ਰੈਡੀ ਹੈ ਉਹ ਕੰਮ ਕਰਨ ਨੂੰ ਕਰਨ ਵਾਸਤੇ ਤਾਂ ਫਿਰ ਉਹ ਜਿਹੜਾ ਕੰਮ ਹੈ ਖਾਕ ਸਾਹਿਬ ਜੀ ਜਦੋਂ ਤੁਸੀਂ ਪਹਿਲੇ ਢੇਰੀ ਚ ਆ ਕੇ ਬੈਠੇ ਫਿਰ ਉਹ ਕੰਮ ਨਹੀਂ ਹੋਣਾ ਹੁੰਦਾ ਕੰਮ ਤਾਂ ਖਾਕ ਸਾਹਿਬ ਜੀ ਸਾਡੇ ਮਾਸਟਰ ਹੁੰਦਾ ਸੀ ਦਰਸ਼ਨ ਸਿੰਘ ਉਹਦਾ ਵੀ ਨਾਂ ਸੀਗਾ ਨਹੀਂ ਸਿੰਘ ਨਹੀਂ ਸੀ ਦਰਸ਼ਨ ਲਾਲ ਸੀ ਮੇਰਾ ਖਿਆਲ ਹੈ ਬੜਾ ਪਿੰਡ ਆ ਸਾਡੇ ਪਿੰਡਾਂ ਦੇ ਕੋਲ ਬੜਾ ਪਿੰਡ ਹੈ ਉੱਥੋਂ ਦਾ ਸੀ ਤੇ ਉਹ ਮੇਰਾ ਖਿਆਲ ਹੈ ਇੰਗਲੈਂਡ ਗਰੁੱਪ ਤੋਂ ਪੜ੍ਹ ਕੇ ਵੀ ਗਿਆ ਸੀਗਾ ਥੋੜਾ ਬਹੁਤ ਤਾਂ ਤੇ ਅੰਗਰੇਜ਼ੀ ਬੜੀ ਵਧੀਆ ਸੀਗੀ ਉਹ ਖਾਕ ਸਾਹਿਬ ਜੀ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਖਾਸ ਕਰਕੇ ਜਦੋਂ ਨਾ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਵੀ ਆਪਣੇ ਗੇਮਾਂ ਹੁੰਦੀਆਂ ਸੀ ਫੁੱਟਬਾਲ ਦੀ ਕਬੱਡੀ ਦੀ ਹਾਕੀ ਦੀ ਇਹ ਗੇਮਾਂ ਹੁੰਦੀਆਂ ਸੀਗੀਆਂ ਤੇ ਜਦੋਂ ਗੇਮਾਂ ਦਾ ਸੀਜ਼ਨ ਲੰਘ ਜਾਂਦਾ ਸੀ ਨਾ ਫਿਰ ਉਹ ਸਪੀਚ ਦਿੱਤੀ ਸੀ ਉਹਨੇ ਇੱਕ ਵਾਰੀ ਕਹਿੰਦਾ ਵੀ ਜਿਹੜਾ ਟੱਪਣ ਦਾ ਨੱਚਣ ਦਾ ਕੰਮ ਸੀਗਾ ਉਹ ਤਾਂ ਆਪਣਾ ਹੁਣ ਖਤਮ ਹੋ ਗਿਆ ਤੇ ਕਹਿੰਦਾ ਹੁਣ ਤੁਸੀਂ ਜਿਹੜਾ ਆ ਉਹ ਕਿਤਾਬਾਂ ਚੱਕ ਲਓ ਤੇ ਪੜ੍ਹਨਾ ਸ਼ੁਰੂ ਕਰ ਦਿਓ ਤੇ ਉਹ ਇੱਕ ਗੱਲ ਫਿਕਰਾ ਉਹਦਾ ਅੰਗਰੇਜ਼ੀ ਚ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਵੈਲ ਬਿਗਨ ਇਜ਼ ਹੈਫ ਡਨ ਕਹਿਣ ਦਾ ਮਤਲਬ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ ਜੇ ਤੁਸੀਂ ਇੱਕਦਮ ਟੁੱਟ ਕੇ ਪੈ ਜਾਓ ਤੇ ਸਮਝ ਲਓ ਉਦਾਂ ਹੋ ਗਿਆ
0: ਬਿਲਕੁਲ
1: ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਕੂਲਾਂ ਦੇ ਵਿੱਚ ਹੁਣ ਪਤਾ ਨੀ ਇਹ ਚੀਜ਼ਾਂ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ ਪਰ ਉਦੋਂ ਜਿਹੜੀ ਕਿਤਾਬੀ ਵਿਦਿਆ ਹੁੰਦੀ ਸੀ ਉਹਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਜਿਹੜੇ
0: ਸਾਹਿਬ ਹੁਣ ਜਿਹੜੇ ਟੀਚਰ ਹੈ ਨਾ ਅੱਜ ਕੱਲ ਦੇ ਟੀਚਰ ਹੈ ਜਿਹੜੇ ਨਾ ਉਹ ਪਤਾ ਨੀ ਉਹ ਮਾੜੇ ਮੋਟੇ ਕੋਰਸ ਕਰਕੇ ਕਿੱਦਾਂ ਉਹ ਟੀਚਰ ਲੱਗ ਜਾਂਦੇ ਆ ਪਰ ਉਹਨਾਂ ਕੋਲ ਉਹ ਚੀਜ਼ਾਂ ਵਿਦਿਆ ਹੈ ਹੀ ਨਹੀਂ ਗੀ ਤੇ ਉਹਨਾਂ ਕੋਲ ਉਹ ਸਕੇਲਾਂ ਵੀ ਹੈ ਨੀ ਗੀਆਂ ਜਿਹੜੀਆਂ ਸਾਡੇ ਪੁਰਾਣੇ ਟੀਚਰਾਂ ਕੋਲ ਹੁੰਦੀਆਂ ਸੀ
1: ਦਲੀਲਾਂ ਬਹੁਤ ਸੀ ਉਹ ਅਸਲ ਦੇ ਵਿੱਚ ਉਦੋਂ ਖਾਕ ਸਾਹਿਬ ਜੀ ਅੰਗਰੇਜ਼ ਦਾ ਰਾਜ ਨਵਾਂ ਨਵਾਂ ਆਇਆ ਸੀਗਾ ਤੇ ਹੁਣ ਅੰਗਰੇਜ਼ ਦੇ ਰਾਜ ਜਿਹੜਾ ਗਏ ਨੂੰ ਸਮਾਂ ਹੋ ਗਿਆ ਤੇ ਲੋਕ ਆ ਜਿਹੜੇ ਉਹ ਤੁਹਾਨੂੰ ਪਤਾ ਵੀ ਜਾਂਦੇ ਜਾਂਦੇ ਜਿਹੜੀ ਐਜੂਕੇਸ਼ਨ ਸੀ ਭਾਰਤ ਦੀ ਉਹਨੂੰ ਉਹ ਨਿਮਾਣ ਵੱਲ ਨੂੰ ਉਹਨੇ ਤੋਰ ਦਿੱਤਾ ਤੇ ਉਧਰ ਨੂੰ ਹੁਣ ਗਾਹਾਂ ਦੀ ਗਾਹਾਂ ਜਿਹੜਾ ਸਮਾਜ ਆ ਉਹ ਡੁੱਬਦਾ ਜਾ ਰਿਹਾ ਤੇ ਕੰਮ ਕਾਰ ਆ ਜਿਹੜੀ ਉਹ ਕਰਨ ਲਈ ਲੋਕਾਂ ਦੇ ਵਿੱਚ ਫੁਰਸਤ ਹੈ ਨੀ ਤੇ ਬਾਕੀ ਆ ਜਿਹੜੇ ਖਾਣੇ ਪੀਣੇ ਆ ਖਾਕ ਸਾਹਿਬ ਜਿਹੜਾ ਆਪਾਂ ਖਾਣੇ ਆ ਨਾ ਉਹ ਅੰਗਰੇਜ਼ੀ ਦੀ ਕਹਾਵਤ ਆ ਉਹ ਕਹਿੰਦੇ ਆ ਯੂ ਆਰ ਵਟ ਯੂ ਈਟ ਹਾਂ ਜੋ ਕੁਛ ਤੁਸੀਂ ਖਾਣੇ ਆ ਤੁਸੀਂ ਉਹੀ ਆ
0: ਬਿਲਕੁਲ ਤੁਹਾਡੇ ਸਰੀਰ ਦੇ ਉੱਪਰ ਇਫੈਕਟ ਹੋ ਰਿਹਾ ਨਾ ਚੀਜ਼ਾਂ ਜਿਹੜੀਆਂ ਅਸੀਂ ਖਾ ਰਹੇ ਆ
1: ਬਿਲਕੁਲ
0: ਪੁਰਾਣੀਆਂ ਚੀਜ਼ਾਂ ਚੀਮਾ ਸਾਹਿਬ ਜਦੋਂ ਪੁਰਾਣੇ ਬਹੁਤੀ ਪੁਰਾਣੀ ਗੱਲ ਨਹੀਂ ਕਰਦੇ ਆਪਾਂ 10-15-20 ਸਾਲ ਦੀ ਗੱਲ ਕਰਦੇ ਆ 30 ਸਾਲ ਲਾ ਲਓ ਸਾਰਾ ਰੂੜੀ ਹੁੰਦੀ ਸੀ ਰੂੜੀ ਦੇ ਨਾਲ ਇਹ ਚੀਜ਼ਾਂ ਉਗਾਈਆਂ ਜਾਂਦੀਆਂ ਸੀ ਉਹਦੇ ਕੱਖ ਕੱਢਣੇ ਉਹਦੇ ਵਿੱਚੋਂ ਸਫਾਈ ਕਰਨੀ ਉਹ ਫਿਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਘਰੇ ਉਗਾਉਣੀਆਂ ਹੁਣ ਤੇ ਕੰਮ ਹੀ ਖਤਮ ਹੋ ਗਿਆ ਜੀ ਹੁਣ ਤੇ ਖਾਦਾਂ ਦੇ ਨਾਲ ਰਸਾਇਣਿਕ ਚੀਜ਼ਾਂ ਨਾਲ ਚੀਜ਼ਾਂ ਗਾਈਆਂ ਜਾਂਦੀਆਂ ਦਵਾਈਆਂ ਪਾਈਆਂ ਜਾਂਦੀਆਂ ਤੇ ਉਹ ਫਿਰ ਜਿੱਦਾਂ ਦੀ ਚੀਜ਼ਾਂ ਅਸੀਂ ਪਾਉਂਦੇ ਹਾਂ ਤੇ ਉਹ ਜਿਹੀਆਂ ਅਸੀਂ ਖਾਂਦੇ ਹਾਂ ਤੇ ਫਿਰ ਉਹਦਾ ਰਿਜ਼ਲਟ ਜਿਹੜੇ ਹੈ ਉਹ ਇਹੋ ਜਿਹੇ
1: ਬਿਲਕੁਲ ਉਦਾਂ ਦੇ ਹੀ ਹੋਣੇ ਆ ਖਾਕ ਸਾਹਿਬ ਜੀ ਜਿਹੜੀ ਆਹ ਪੀੜ੍ਹੀ ਆ ਨਾ ਗਾਹਾਂ ਜਿਹੜੀ ਸਾਡੀ ਉਮਰ ਤੋਂ ਸਾਡੀ ਉਮਰ ਤੋਂ ਜਿਹੜੀ ਪਹਿਲੀ ਪੀੜ੍ਹੀ ਹੈਗੀ ਆ ਮਗਰਲੀ ਪੀੜ੍ਹੀ ਸੋਰੀ ਸਾਤੋਂ ਜਿਹੜੀ ਮਗਰਲੀ ਪੀੜ੍ਹੀ ਆ ਉਹ ਖਾਕ ਸਾਹਿਬ ਜਿਹੜੇ ਹੈਗੇ ਆ ਮੈਂ ਕਈ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚਿਆਂ ਨੂੰ ਆਟਿਜ਼ਮ ਹੈ ਔਰ ਆਟਿਜ਼ਮ ਆ ਜਿਹੜਾ ਉਹ ਦੋ ਤਿੰਨ ਚੀਜ਼ਾਂ ਦੇ ਨਾਲ ਉਹ ਕਹਿੰਦੇ ਆ ਜਿਹੜੇ ਮਾਹਰ ਆ ਵੀ ਇਹਨਾਂ ਕਰਕੇ ਹੁੰਦਾ ਆ ਇੱਕ ਤਾਂ ਉਹ ਕਹਿੰਦੇ ਆ ਜਿਹੜੇ ਵੈਕਸੀਨ ਲੱਗਦੇ ਆ ਲੂਦੇ ਲੱਗਦੇ ਆ ਇਹਨਾਂ ਦੇ ਨਾਲ ਵੀ ਹਰੇਕ ਤੇ ਨੀ ਦੇਖੋ ਹਰੇਕ ਤੇ ਕੋਈ ਚੀਜ਼ ਲਾਗੂ ਨਹੀਂ ਹੁੰਦੀ
0: ਨਹੀਂ ਹੁੰਦੀ ਹਰ ਤੇ ਨਹੀਂ ਹੁੰਦੀ ਬਿਲਕੁਲ
1: ਹਾਂ ਪਰ ਉਹ ਕਹਿੰਦੇ ਆ ਵੀ ਇੱਕ ਤਾਂ ਇਹ ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਰਾਮਨੋਲ ਦਿੰਦੇ ਆ ਨਾ ਇਹਦਾ ਵੀ ਕਹਿੰਦੇ ਓਹਦੇ ਨਾਲ ਨਾਤਾ ਹੈ ਔਟਿਜ਼ਮ ਦਾ। ਹਾਂ ਤੇ ਇਹ ਵੀ ਹੈਗਾ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ। ਖੱਖ ਸਾਹਿਬ ਦੀ ਜਿਹੜੀ ਸਾਤੋਂ ਪਹਿਲੀਆਂ ਪੀੜੀਆਂ ਸੀ ਉਹ ਲੋਕ ਸੀ ਬਹੁਤ ਮਿਹਨਤੀ ਤੇ ਲੜਕੀਆਂ ਜਿਹੜੀਆਂ ਹੁੰਦੀਆਂ ਸੀ ਚਾਹੇ ਲੜਕੇ ਹੁੰਦੇ ਸੀਗੇ ਸਵੇਰੇ ਉੱਠ ਕੇ ਜਿਹਨੇ ਮਧਾਣੀ ਨਾਲ ਦੁੱਧ ਰਿੜਕਣਾ ਤੇ ਜਾਂ ਉੱਠ ਕੇ ਚੱਕੀ ਨਾਲ ਆਟਾ ਪੀਣਾ। ਖੱਖ ਸਾਹਿਬ ਜੀ ਉਹਦੇ ਜਿਹੜੇ ਪੇਟ ਦੇ ਪੱਠੇ ਹੁੰਦੇ ਆ ਉਹ ਇੰਨੇ ਮਜ਼ਬੂਤ ਹੁੰਦੇ ਸੀ, 10-10 ਬੱਚੇ ਜੰਮ ਕੇ ਵੀ ਖੱਖ ਸਾਹਿਬ ਜੀ ਉਹ ਘੋੜੇ ਵਾਂਗ ਫਿਰਦੀਆਂ।
0: ਬਿਲਕੁਲ ਚੀਮਾ ਸਾਹਿਬ, ਚੱਕਰ ਪਤਾ ਕੀ ਆ ਹੁਣ ਦੇਖੋ ਜਿਹੜਾ ਦੁੱਧ ਆ ਨਾ ਪਿੰਡ ਤੁਸੀਂ ਘੁੰਮ ਕੇ ਦੇਖ ਲੋ ਕਿਸੇ ਨੇ ਡੰਗਰ ਹੀ ਨੀ ਰੱਖੇ, ਮੱਝਾਂ ਗਾਈਆਂ ਹੈ ਹੀ ਨੀ ਗਿਆ,
1: ਰੱਖਦੇ ਨੀ ਲੋਕ, ਜਿਹਨੇ ਕਿਸੇ ਨੇ ਰੱਖੀਆਂ ਵੀ ਆ ਉਹ ਵੀ ਖੱਖ ਸਾਹਿਬ ਚਾਰਾ ਸ਼ਹਿਰੋਂ ਲਿਆਉਂਦੇ ਆ, ਬਾਣੀ ਦੇ ਕੋਲੋਂ ਚਾਰਾ ਲੈਣ ਜਾਂਦੇ ਆ, ਸ਼ਰਮ ਕਰੋ
0: ਮਾੜੀ। ਇਹ ਹਾਲ ਆ। ਦੂਜੀ ਬਨੇ ਇਹ ਆ ਕਿ ਉਹ ਟੀਕੇ ਲਾ ਕੇ ਮੱਝਾਂ ਜੋੜੀਆਂ ਜਾਂਦੀਆਂ ਤੇ ਮੱਝਾਂ ਦਾ ਜਿਹੜਾ ਦੁੱਧ ਜਾਂ ਗਾਈਆਂ ਦਾ ਦੁੱਧ ਬਹੁਤ ਮਾਤਰਾ ਦੇ ਵਿਚ ਥੋੜਾ ਰਹਿ ਗਿਆ ਵਾ ਲੋਕ, ਉਹ ਅੱਜ ਕੱਲ ਜਿੰਨਾ ਵੀ ਦੁੱਧ ਆ ਰਿਹਾ ਨਾ ਨਕਲੀ ਦੁੱਧ ਬਣ ਕੇ ਆ ਰਿਹਾ।
1: ਬਿਲਕੁਲ ਬਿਲਕੁਲ, ਨਕਲੀ ਦੁੱਧ ਆ ਜਿਹੜਾ ਉਹ ਆ ਰਿਹਾ।
0: ਚੀਮਾ ਸਾਹਿਬ ਸਵੇਰੇ ਸਵੇਰੇ ਹੁਣ ਜਦੋਂ ਇੰਡੀਆ ਰਹਿ ਕੇ ਆਇਆ ਨਾ ਤੇ ਅਸੀਂ ਗਰਾਊਂਡ ਨੂੰ ਚਲੇ ਜਾਂਦੇ ਸੀ, ਉੱਥੇ ਜਾ ਕੇ 4-5 ਗੇੜੇ ਕੱਢ ਲੈਣੇ, ਲੱਤਾਂ ਤਾਂ ਖੋਲ੍ਹ ਦੇ ਨਾਲ ਹੀ ਉਹ 4 ਵਜੇ ਦੇ ਸਕੂਲ ਦੇ ਸਾਹਮਣੇ ਡੇਅਰੀ ਆ ਉਹ ਖੁੱਲ ਜਾਂਦੀ ਸੀ ਤੇ ਉੱਥੋਂ ਅਸੀਂ ਆਉਂਦਿਆਂ ਆਉਂਦਿਆਂ ਨੇ ਦੁੱਧ ਲੈ ਆਉਣਾ, 2 ਕਿਲੋ ਦੁੱਧ ਲੈ ਆਉਣਾ। ਤੇ ਉਹ ਦੁੱਧ ਦਾ ਦੋ ਤਰ੍ਹਾਂ ਦੇ ਦੁੱਧ ਆ ਜੀ, 70 ਰੁਪਏ ਕਿਲੋ, 80 ਰੁਪਏ ਕਿਲੋ ਮੱਝ ਦਾ ਤੇ 65 ਰੁਪਏ ਕਿਲੋ ਗਾਈ ਦਾ। ਉਹ ਦੁੱਧ ਦੇ ਵਿੱਚ ਉਹਨਾਂ ਨੇ ਆਪਣੇ ਪਿਛਲੇ ਬੰਨੇ ਮਸ਼ੀਨਾਂ ਲਾਈਆਂ, ਉਹਦੇ ਚੋਂ ਪਹਿਲਾਂ ਤਾਂ ਸਾਰਾ ਕੁਛ ਹੀ ਕੱਢ ਲੈਂਦੇ ਆ ਤੇ ਉਹ ਪਤਲਾ ਜਿਹਾ ਦੁੱਧ ਲੱਸੀ ਵਰਗਾ ਤੁਹਾਨੂੰ ਫੜਾਉਂਦੇ ਤੇ ਪ੍ਰਾਈਸ ਉਹਦਾ ਲੈਂਦੇ ਹੋਲ ਮਿਲਕ ਕਹਿ ਕੇ ਪੈਸੇ ਤੁਹਾਡੇ ਕੋਲ ਚਾਰਜ ਕਰਦੇ ਹਨਾ, ਤੇ ਉਹਦੇ ਤੇ ਨਾ ਮਲਾਈ ਆਉਂਦੀ ਹੈ। ਚਾਹ ਵੀ ਜਿਹੜੀ ਆ ਉਹ ਮਤਲਬ ਵਾਹਵਾ ਦੁੱਧ ਪਾਓ ਤੇ ਤਾਂ ਜਾ ਕੇ ਚਿੱਟੀ ਹੁੰਦੀ ਮਾੜੀ ਜੀ, ਤੇ ਮਤਲਬ ਹਾਲਾਤ ਏਦਾਂ ਦੇ ਹੋ ਗਏ ਤੇ ਖਾਣਾ ਪੀਣਾ ਜਿਹੜਾ ਸਾਡੇ ਪੰਜਾਬੀਆਂ ਦਾ ਉਹ ਬਿਲਕੁਲ ਬੇੜਾ ਹੀ ਗਰਕ ਗਿਆ। ਸਹੀ
1: ਬੇੜਾ ਹੀ ਕਰਕੇ ਬਿਲਕੁਲ ਆ ਤੁਸੀਂ ਸ਼ਬਦ ਆ ਜਿਹੜੇ ਵਰਤੇ ਆ, ਸਹੀ ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹ ਭਾਰਤੀ ਲੋਕ ਆ ਜਿਹੜੇ ਉਹ ਬਿਲਕੁਲ ਜਿਹੜਾ ਗਿਰ ਗਿਆ ਆ। ਉੱਥੇ ਤੁਹਾਨੂੰ ਪਤਾ ਵੀ ਜਿਹੜਾ ਵਪਾਰੀ ਹੁੰਦਾ ਉਹਨੇ ਤਾਂ ਖੱਖ ਸਾਹਿਬ ਜੀ ਵਪਾਰੀ ਵੀ ਹੋਵੇ ਚਾਹੇ ਜਿਹੜੇ ਹੁਣ ਸਧਾਰਨ ਲੋਕ ਵੀ ਆ ਪੁਨੀ ਸਾਹਿਬ ਜਿੱਦਾਂ ਜਿਹੜੇ ਲੋਕ ਰੇਹੜੀਆਂ ਵਗੈਰਾ ਲਾਉਂਦੇ ਆ ਤੇ ਉਹ ਹੁਣ ਵਿਚਾਰੇ ਭੁੱਖੇ ਮਰਨੇ, ਕਿਤੇ ਨਾ ਕਿਤੇ ਉਹਨੂੰ ਆਪਣੇ ਪੇਟ ਤਾਂ ਭਰਨਾ ਹੀ ਆ ਨਾ।
0: ਮੈਂ 2-4 ਸਾਲ ਦੀ ਤੁਹਾਨੂੰ ਗੱਲ ਦੱਸਦਾ ਕਿ ਸਾਡੇ ਇੱਥੇ ਰਿਸ਼ਤੇਦਾਰ ਕੈਨੇਡਾ ਸੀ ਗਏ ਤੇ ਉਹ ਕੈਨੇਡਾ ਤੋਂ ਆਇਆ ਸੀ, ਇੰਡੀਆ ਤੋਂ ਆਇਆ ਸੀ ਤੇ ਰਿਸ਼ਤੇਦਾਰ ਸੀ ਉਹ ਵੀ, ਤੇ ਉਹ ਗੱਲਾਂ ਬਾਤਾਂ ਦੱਸਣ ਲੱਗ ਪਿਆ। ਕਹਿੰਦਾ ਮੈਂ ਚਰੀ ਬੀਜ ਲਈ, ਚਰੀ ਵਾਹਵਾ ਸੀ, ਗਾਇ ਡੰਗਰ ਰੱਖੇ ਸੀ ਤੇ ਉਹ ਨਾ ਮੈਂ ਦਵਾਈ ਦੁਈ ਖਰਾ ਉਹਦੇ ਤੇ ਪਾਉਂਦੇ, ਚਰੀ ਦੇ ਉੱਪਰ ਦਵਾਈ ਕੌਣ ਪਾਉਂਦਾ ਹੁੰਦਾ, ਮੈਂ ਤਾਂ ਕਦੀ ਦੇਖੀ ਸੁਣਿਆ ਨੀ,
1: ਦੇਖੀ ਬਿਲਕੁਲ ਨੀ ਦੇਖੀ।
0: ਉਹਨੇ ਕਿਤੇ ਉਹਦੇ ਤੇ ਦਵਾਈ ਦੁਈ ਛਿਣਕੀ ਸੀ, ਉਹ ਗੁਆਂਢੀ ਆਏ ਕਹਿਣ ਲੱਗੇ ਯਾਰ ਸਾਡੇ ਪੱਠੇ ਹਜੇ ਛੋਟੇ ਆ ਹੋਏ ਨੀ ਤੇ ਅਸੀਂ ਤੇਰੇ 2 ਦਿਨ ਵੱਢ ਲਈਏ ਤੇ ਫਿਰ ਸਾਡੇ ਕੋਲੋਂ ਜਦੋਂ ਵੱਡੇ ਹੋ ਗਏ ਤੂੰ ਲੈ ਲਈ, ਤੇ ਉਹਨਾਂ ਨੇ ਪੱਠੇ ਵੱਢ ਲਿਆ, ਉਹਨਾਂ ਦੀਆਂ 3-4 ਮੱਝਾਂ ਮਰ ਗਈਆਂ ਜੀ ਖਾ ਕੇ।
1: ਓ ਮਾਈ ਗੋਡ।
0: ਹਾਂਜੀ ਉਹ ਭਾਈ ਸਾਹਿਬ ਫੇਰ ਕਹਿੰਦਾ ਅਸੀਂ ਉਹਨਾਂ ਨੂੰ ਬਹਿ ਕੇ ਪੰਚਾਇਤ ਚ ਫੈਸਲਾ ਹੋਇਆ, ਉਹ ਕਹਿੰਦੇ ਅਸੀਂ ਕਿ ਕੇਸ ਕਰਾ ਦੇਣਾ ਜੀ ਇਹ ਵੋ, ਤੇ ਉਹ 3 ਮੱਝਾਂ ਦੇਖ ਰਿਹਾ ਕੋਈ 5-6 ਲੱਖ ਰੁਪਇਆ ਦੇ ਕੇ ਉਹਨੇ ਆਪਣੀ ਜਾਨ ਛਡਾਈ। ਮਤਲਬ ਇਹੋ ਜਿਹੇ ਹਾਲਾਤ ਵੀ ਬਣਦੇ ਆ, ਦੇਖੋ ਹਰ ਚੀਜ਼ ਦੇ ਉੱਪਰ ਅੱਜ ਕੱਲ ਦਵਾਈਆਂ ਬਣ ਗਈਆਂ, ਫਸਲਾਂ ਦੇ ਉੱਪਰ ਦਵਾਈਆਂ, ਕਣਕ ਦੇ ਉੱਪਰ ਦਵਾਈ, ਝੋਨੇ ਦੇ ਉੱਪਰ ਦਵਾਈ, ਸਾਗ ਤੁਸੀਂ ਬੀਜ ਲਓ ਉਹਦੇ ਤੇ ਦਵਾਈਆਂ, ਤੇ ਫਿਰ ਖਾਣਾ ਤੇ ਤੁਸੀਂ ਉਹੀ ਹੈ ਨਾ ਜੋ ਕੁਛ ਹੈਗਾ, ਤੇ ਉਹਦੇ ਨਾਲ ਫਿਰ ਇਹ ਸਾਰਾ ਕੁਛ ਤੇ ਚੀਮਾ ਸਾਹਿਬ ਹੋਣਾ ਹੀ ਹੈ, ਜੋ ਕੁਛ ਬਿਮਾਰੀਆਂ ਨੇ ਫਿਰ ਡਾਕਟਰਾਂ ਦੇ ਰੰਗ ਲੱਗੇ ਆ ਜੀ।
1: ਬਿਲਕੁਲ ਬਿਲਕੁਲ ਬਿਲਕੁਲ, ਡਾਕਟਰਾਂ ਦੇ ਜਿਹੜੇ ਆ ਉਹ ਤੁਹਾਨੂੰ ਪਤਾ ਵੀ ਪੈਸੇ ਦੇ ਢੇਰ ਲੱਗੇ ਹੋਆ ਡਾਕਟਰਾਂ ਦੇ ਘਰਾਂ ਦੇ ਵਿਚ, ਤੇ ਉਹ ਪਰਜਾ ਦੇ ਸਿਰ ਤੇ ਆ, ਸਮਾਜ ਆ ਜਿਹੜਾ ਖੱਖ ਸਾਹਿਬ ਜੀ ਇਹ ਨੂੰ ਹਰੇਕ ਸਮਾਜ ਨੂੰ ਕ੍ਰਾਂਤੀਆਂ ਦੀ ਲੋੜ ਹੁੰਦੀ ਆ, ਤੇ ਭਾਰਤ ਵਿਚ ਖੱਖ ਸਾਹਿਬ ਜੀ ਇਸ ਵੇਲੇ ਜਦੋਂ ਮੈਂ ਕ੍ਰਾਂਤੀ ਕਹਿੰਦਾ ਖੱਖ ਸਾਹਿਬ ਜੀ ਮੈਂ ਇਹ ਨੀ ਕਹਿ ਰਿਹਾ ਕਿ ਤੁਸੀਂ ਚੱਕ ਕੇ ਉੱਥੇ ਰਫਲਾਂ ਤੇ ਗਵਰਨਮੈਂਟ ਦੇ ਖਿਲਾਫ਼ ਨਹੀਂ, ਕ੍ਰਾਂਤੀ ਇਹਨੂੰ ਨੀ ਕਹਿੰਦੇ, ਕ੍ਰਾਂਤੀ ਹੁੰਦੀ ਆ ਜਿਹੜੀ ਵਿਦਿਅਕ ਕ੍ਰਾਂਤੀ ਜਿਹੜੀ ਹੁੰਦੀ ਆ, ਜਿਹੜੀ ਐਜੂਕੇਸ਼ਨ ਹੈ ਤੁਹਾਡੀ ਉਸ ਕ੍ਰਾਂਤੀ ਆ ਜਿਹੜੀ ਭਾਰਤ ਦੇ ਵਿਚ ਲੋੜ ਆ, ਫੇਰ ਤੋਂ ਨਵੀਂ ਕ੍ਰਾਂਤੀ ਦੀ ਜਿਹੜੀ ਲੋੜ ਆ, ਉਹ ਕ੍ਰਾਂਤੀ ਇਹ ਨੀ ਹੈ ਕਿ ਤੁਸੀਂ ਗੰਨਾ ਚੱਕ ਕੇ ਤਾਂ ਮਾਰ ਮਰੀਆ ਸ਼ੁਰੂ ਕਰ ਦਿਓ ਜਾਂ ਲੁੱਟਾਂ ਖੋਹਾਂ ਕਰ ਦਿਓ, ਨਹੀਂ ਉਹ ਕ੍ਰਾਂਤੀ ਨੀ, ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ ਜਿਹਨੂੰ ਕਹਿੰਦੇ ਆ ਸ਼ਾਂਤੀ ਪੂਰਵਕ, ਜਿਹੜੀ ਗਾਂਧੀ ਨੇ ਵੀ ਚਲਾਇਆ ਸੀ ਅੰਦੋਲਨ, ਚਲੋ ਖੈਰ ਸਾਡਾ ਸਮਾਜ ਹੈ ਜਿਹੜਾ ਅੱਜ ਕੱਲ ਗਾਂਧੀ ਨੂੰ ਸਵੀਕਾਰ ਨਹੀਂ ਕਰ ਰਹੇ।
0: ਇੱਕ ਚੀਜ਼ ਇਹ ਵੀ ਹੁੰਦੀ ਨਾ ਕਿ ਨਕਲੀ ਚੀਜ਼ਾਂ ਉੱਥੇ, ਦਵਾਈਆਂ ਨਕਲੀ ਬਹੁਤ ਕੁਛ ਮਿਲਦਾ, ਜੇ ਤੁਸੀਂ ਚਾਹੋ ਜੋ ਗੌਰਮੈਂਟ ਦੇ ਅਸੂਲਾਂ ਦੇ ਮੁਤਾਬਕ ਦਵਾਈਆਂ ਹੁੰਦੀਆਂ ਜੋ ਮੈਂ ਰੱਖਿਆ ਹੋਇਆ ਉਹਨਾਂ ਲਿਮਿਟ ਰੱਖੀ ਹੋਈ, ਇੰਨੇ ਕੇ ਨਾਲ ਨੁਕਸਾਨ ਨਹੀਂ ਹੁੰਦਾ ਕਿ ਤੁਸੀਂ ਇਹ ਪਾ ਲਓ,
1: ਜੇ
0: ਨਕਲੀ ਆਉਂਦੀਆਂ ਉਹ ਆਪਣੀ ਮਰਜ਼ੀ ਨਾਲ ਉਹਦੇ ਵਿਚ ਜਿੰਨਾ ਕੁ ਉਹਨ ਮਾਤਰਾ ਵਿਚ ਪਾਉਣਾ ਹੁੰਦਾ ਉਨਾ ਪਾ ਕੇ ਦਵਾ ਦਵਾ, ਲੋਕੀ ਕਹਿੰਦੇ ਬਹੁਤ ਵਧੀਆ ਅਸਲੀ ਨਾਲੋਂ ਤਾਂ ਨਕਲੀ ਵਧੀਆ, ਨਹੀਂ ਲੱਗਦਾ ਨਕਲੀ ਕਿਹੜੀ ਤੇ ਅਸਲੀ ਕਿਹੜੀ, ਉੱਥੇ ਹਰ ਕੋਈ ਵੇਚੀ ਜਾ ਰਿਹਾ, ਹਰ ਇੱਕ ਨੇ ਦੁਕਾਨਾਂ ਖੋਲੀਆਂ ਆਪਣੀ ਮਰਜ਼ੀ ਦੀਆਂ, ਕੋਈ ਲਾਇਸੈਂਸ ਨਹੀਂ ਹੈਗੇ ਕਿਸੇ ਕੋਲ, ਕੋਈ ਕੁਛ ਨਹੀਂ ਹੈਗਾ, ਤੇ ਫਿਰ ਚੀਮਾ ਸਾਹਿਬ ਹਾਲਾਤ ਕਿੱਦਾਂ ਸੁਧਰਨਗੇ, ਕਿੱਦਾਂ ਲੋਕਾਂ ਦੀ ਸਿਹਤ ਦੇ ਉੱਪਰ ਸਰਕਾਰ ਨਜ਼ਰ ਰੱਖ ਸਕੇ? ਸਰਕਾਰ ਚਾਹੇ ਤਾਂ ਬਹੁਤ ਕੁਛ ਕਰ ਸਕਦੀ, ਪਰ
1: ਸਰਕਾਰ ਨਹੀਂ ਚਾਹੁੰਦੀ ਨਾ ਸਰਕਾਰ ਦੇ ਮੂੰਹ ਨੂੰ ਜਿਹੜਾ
0: ਚੀਮਾ ਸਾਹਿਬ ਜਿਹੜਾ ਪਨੀਰ ਹੈ ਨਾ, ਤੁਸੀਂ ਭਾਵੇਂ ਟਰਨਾਂ ਦੇ ਹਿਸਾਬ ਨਾਲ ਸਵੇਰੇ ਵਿਆਹਾਂ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਪਨੀਰ ਨਾਲ ਲੋਕੀ ਖਾਂਦੇ ਆ, ਤੋ ਸਾਰੇ ਦਾ ਸਾਰਾ ਪਨੀਰ ਹੀ ਨਕਲੀ ਜਿਹੜਾ ਉਹ ਹਿਮਾਚਲ ਚੋਂ ਪਨੀਰ ਕਿੱਥੋਂ ਹਰਿਆਣੇ ਤੋਂ ਆਉਂਦਾ ਜਾਂ ਯੂਪੀ ਚੋਂ ਆਉਂਦਾ, ਟਰੱਕਾਂ ਦੇ ਭਰ ਭਰ ਕੇ ਆਉਂਦੇ ਆ, ਡੰਗਰ ਲੋਕਾਂ ਕੋਲ ਹੈ ਨੀ, ਉਹ ਸਾਰਾ ਹਰ ਚੀਜ਼ ਨਕਲੀ ਬਣਨੀ ਚਾਲੂ ਹੋ ਗਈ, ਲੋਕੀ ਚਪਕੇ ਲਾ ਲਾ ਕੇ ਖਾਂਦੇ ਪਨੀਰ ਵਾਲੇ ਪਕੌੜੇ ਦੇ ਦਿਓ ਜੀ, ਅਸੀਂ ਡੇਢ ਮਹੀਨਾ ਰਹਿ ਗਿਆ ਇੱਕ ਦਾਣਾ ਵੀ ਪਨੀਰ ਦਾ ਨਹੀਂ ਖਾ ਕੇ ਦੇਖਿਆ, ਖਾਧਾ ਹੀ ਨਹੀਂ,
1: ਚਾਹੀਦਾ ਜੀ, ਖਾਣਾ ਹੀ ਨਹੀਂ ਚਾਹੀਦਾ,
0: ਨਹੀਂ ਚਾਹੀਦਾ, ਸਾਰੀ ਬਿਮਾਰੀ ਦੀ ਜੜ ਆ।
1: ਬਿਲਕੁਲ, ਇਹ ਵੀ ਖਾਕ ਸਾਹਿਬ ਜੀ, ਇਹ ਵੀ ਇਹਨੂੰ ਵੀ ਕ੍ਰਾਂਤੀ ਕਹਿੰਦੇ, ਜਿਹੜੀ ਤੁਸੀਂ ਆਉਣ ਡਾਲ ਕੇ ਕ੍ਰਾਂਤੀ ਇਹ ਵੀ ਆ, ਤੁਸੀਂ ਖਾਣਾ ਛੱਡ ਦਿਓ ਆਪੇ ਅੱਗੇ ਹਟ ਜਾਣਗੇ ਵਿੱਚ ਨੂੰ।
0: ਬਿਲਕੁਲ, ਲੋਕਾਂ ਨੂੰ ਇਹਦੀ ਸਮਝ ਹੀ ਨਹੀਂ ਹੈਗੀ।
1: ਹਾਂ, ਖਾਣਾ ਛੱਡ ਦਿਓ, ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਨੁਕਸਾਨ ਕਰਦੀਆਂ ਖਾਣੀਆਂ ਛੱਡ ਦਿਓ ਤੇ ਆਪੇ ਵਿਕਣੀਆਂ ਹਟ ਜਾਣਗੀਆਂ, ਜੇ ਤੁਸੀਂ ਨਹੀਂ ਖਰੀਦੋਗੇ ਤਾਂ ਆਪੇ ਹਟ ਜਾਣਾ ਉਹਨਾਂ ਨੇ ਲਿਆਉਣ।
0: ਬਿਲਕੁਲ, ਬ੍ਰਾਂਡ ਨੇਮ ਦੇ ਉੱਪਰ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ ਲਈਆਂ ਜੀ, ਜਿੱਦਾਂ ਹੁਣ ਵੇਰਕਾ ਦਾ ਦੁੱਧ ਹੈਗਾ ਜਾਂ ਵੇਰਕਾ ਦਾ ਬਟਰ ਹੈਗਾ ਜਾਂ ਅਮੋਲ ਦਾ ਬਟਰ ਆ, ਉਹ ਸਾਰੀਆਂ ਉਹਨਾਂ ਦੇ ਉਹਦੇ ਨਾਂ ਦੇ ਉੱਪਰ ਗਲਤ ਸਟਿੱਕਰ ਲਾ ਲਾ ਕੇ ਲੋਕੀ ਆਪਣੇ ਕੋਲ ਬਣਾ ਬਣਾ ਵੇਚੀ ਆ, ਤੁਸੀਂ
1: ਵੇਚੀ ਜਾਂਦੇ ਆ। ਬਿਲਕੁਲ ਬਿਲਕੁਲ, ਤੇ ਖਾਕਸਾ ਜੀ ਉਹ ਤੁਹਾਡੀ ਗੱਲ ਚੋਂ ਗੱਲ ਮੈਨੂੰ ਯਾਦ ਆ ਗਈ, ਉਹ ਜਿਹੜਾ ਆਪਣੇ ਇੱਕ ਸੱਜਣ ਸੀਗਾ ਨਾ, ਉਹ ਬਹੁਤ ਛਾਪੇ ਛੁਪੇ ਮਾਰਦਾ ਹੁੰਦਾ ਸੀਗਾ ਜਾ ਕੇ ਵੀਡੀਓ ਬਣਾ ਕੇ, ਉਹ ਹੁਣ ਨੀ ਸੁਣਿਆ ਕਦੇ।
0: ਨਹੀਂ ਚੀਮਾ ਸਾਹਿਬ, ਉਹਨੇ ਕੀ ਕੀਤਾ ਸੀ, ਉਹਨੂੰ ਇਹਨਾਂ ਨੇ ਨਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਇਹਨੂੰ ਕਹਿ ਤੈਨੂੰ ਟਿਕਟ ਦੇਵਾਂਗੇ, ਤੇ ਉਹ ਰਿਟਾਇਰਮੈਂਟ ਲੈ ਗਿਆ ਪਹਿਲਾਂ ਹੀ, ਚੰਗੀ ਲੱਖ ਸਵਾ ਲੱਖ ਰੁਪਿਆ ਤਨਖਾਹ ਸੀ ਉਹਦੀ, ਤੇ ਉਹਨੇ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਕਿਹਾ ਲੜਦੇ, ਇਲੈਕਸ਼ਨ ਵੀ ਨਹੀਂ ਲਾਈ ਉਹਨੂੰ, ਤੇ ਉਹਨੂੰ ਖੜਾ ਵੀ ਨਹੀਂ ਕੀਤਾ, ਉਹਨੂੰ ਮਤਲਬ ਕੈਂਡੀਡੇਟ ਵੀ ਨਹੀਂ ਬਣਾਇਆ, ਉਹ ਅੱਜ ਕੱਲ ਚੀਕਾਂ ਮਾਰਦਾ ਫਿਰਦਾ, ਰੋਂਦਾ ਫਿਰਦਾ ਕਿ ਮੇਰੇ ਨਾਲ ਧੱਕਾ ਹੋ ਗਿਆ।
1: ਏਦਾਂ ਹੁੰਦੀ ਆ, ਏਦਾਂ ਹੁੰਦੀ ਆ ਕਾਕ ਸਾਹਿਬ, ਜਿਹੜਾ ਆ ਬੜੇ ਤੋਂ ਨਾ, ਜਿਹੜਾ ਬੜਾ ਬੰਦਾ ਹੁੰਦਾ ਉਹਦੇ ਬਹੁਤਾ ਨੇੜੇ ਨਹੀਂ ਲੱਗਣਾ ਚਾਹੀਦਾ, ਕਿਉਂਕਿ ਉਹ ਬੜੇ ਲਈ ਤੁਹਾਨੂੰ ਖਾਣਾ ਹੀ ਹੁੰਦਾ, ਉਹ ਕਦੇ ਤੁਹਾਡੀ ਮਦਦ ਨਹੀਂ ਕਰਦੇ ਹੁੰਦੇ ਜਾਂ ਤੁਹਾਨੂੰ ਬਚਾਉਂਦੇ ਨਹੀਂ ਹੁੰਦੇ, ਤੇ ਉਹ ਲੱਗਦਾ ਸੀਗਾ ਏਦਾਂ ਤੇ ਉਹਦੇ ਕੋਈ ਨਾ ਕੋਈ ਏਜੰਡਾ ਜਿਹੜਾ ਸੀਗਾ ਉਹ ਦੇ ਵਿੱਚ ਚੱਲ ਰਿਹਾ ਸੀਗਾ ਵੀ ਜੇ ਮੈਂ ਮਸ਼ਹੂਰ ਹੋ ਜਾਊਂਗਾ ਤਾਂ ਮੈਨੂੰ ਟਿਕਟ ਮਿਲ ਜੂਗੀ ਤਾਂ ਮੈਂ ਗਾਹ ਜਿੱਤ ਜਾਊਂਗਾ, ਪਰ ਉਹ ਸਫਲ ਨਹੀਂ ਹੋਇਆ। ਇਹ ਚੀਕਾਂ ਤਾਂ ਹੁਣ ਫਿਰ ਮਾਰਨੀਆਂ ਹੀ ਆ ਜਿਹੜੀਆਂ, ਜੇ ਦੋਨਾਂ ਪਾਸਿਆਂ ਤੋਂ ਚਿੱਤਰ ਪੈਂਦੇ ਹੋਣਗੇ ਨਾ ਦੋਨਾਂ ਪਾਸਿਆਂ ਤੋਂ, ਉਧਰੋਂ ਜਿਹੜੇ
0: ਉਹਨੂੰ
1: ਬਸ ਬਸ ਉਹ ਕਿਸੇ ਪਾਸੇ ਦਾ ਵੀ ਨਹੀਂ ਹੈਗਾ। ਤੇ ਖਾਕ ਸਾਹਿਬ ਜੀ, ਇੱਕ ਆਪਣੇ ਕੋਲ ਜਿਹੜੀ ਆ ਲਿਖਤ ਛੋਟੀ ਜਿਹੀ ਆਪਣੇ ਸੱਜਣ ਭੇਜਦੇ ਰਹਿੰਦੇ ਆ, ਇਹ ਆਪਾਂ ਪੜ੍ਹੀਏ, ਤੇ ਇਹ ਸ਼ੁਰੂ ਹੁੰਦੀ ਆ ਮੈਰੀ ਕ੍ਰਿਸਮਸ। ਦੋਸਤੋ, ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ ਅਤੇ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਵਾਲੇ ਦਿਨ ਵੀ ਜਿਹੜੇ ਆ ਉਹ ਵੀ ਮਨਾਏ ਜਾਂਦੇ ਆ, ਤੇ ਸਮਾਜ ਦੀ ਖੁਸ਼ਹਾਲੀ, ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜਿਨ੍ਹਾਂ ਨੇ ਵੀ ਅਗਵਾਈ ਕੀਤੀ, ਲੋਕ ਉਹਨਾਂ ਨੂੰ ਮਨਚਿਤ ਵਿਚ ਸਮੋਈ ਰੱਖਦੇ ਹਨ। ਜੀਜ਼ਸ ਕ੍ਰਾਈਸਟ ਨੇ ਵੀ ਸਮਾਜ ਦੀ ਭਲਾਈ ਲਈ ਸੰਘਰਸ਼ ਕੀਤਾ ਸੀ, ਸੱਚ ਦੀ ਚੜ੍ਹਤ ਲਈ ਜਾਨ ਤਲੀ ਉੱਤੇ ਰੱਖ ਲਈ ਸੀ। ਲੁਟੇਰੇ ਵਰਗ ਦੇ ਤਸੀਹੇ ਅਤੇ ਸਲੀਬਾਂ ਜੀਜ਼ਸ ਨੂੰ ਸੱਚ ਦੀ ਧਾਰ ਉੱਤੇ ਤੁਰਨ ਤੋਂ ਰੋਕਣ ਲਈ ਅਸਫਲ ਰਹੇ ਸਨ। ਅੱਜ ਦੁਨੀਆਂ ਭਰ ਵਿਚ ਉਸ ਸੱਚੇ ਰਹਿਬਰ ਨੂੰ ਯਾਦ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਨੇ ਲੋਕਾਂ ਨਾਲ ਧੋਖਾ ਕਰ ਰਹੇ ਜ਼ਾਲਮਾਂ ਵਿਰੁੱਧ ਆਵਾਜ਼ ਚੁੱਕਣ ਦੀ ਜੁਰਤ ਕੀਤੀ ਸੀ, ਜਿਸ ਦਾ ਸਿੱਟਾ ਜੀਜ਼ਸ ਨੂੰ ਸਲੀਬ ਉੱਤੇ ਟੰਗਿਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਜੀ, ਸੋ ਦੇਖੋ ਉਸੇ ਦਿਨ ਜਿਹੜਾ ਆਇਆ ਉਹ ਆਇਆ, ਹਾਂਜੀ ਕ੍ਰਿਸਮਸ ਦੇ ਦਿਨ ਹੀ ਉਹ ਵੀ ਜੁੜੀ ਆ ਹਿਸਟਰੀ ਆ ਜਿਹੜੀ, ਉਹ ਕਹਿੰਦੇ ਹੁੰਦੇ ਆ ਖਾਕਸਾ ਜੀ, ਹਿਸਟਰੀ ਰਿਪੀਟਸ ਇਟਸੈਲਫ, ਕਹਿਣ ਦਾ ਮਗਰ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ। ਤੇ ਅੱਗੇ ਜਿਹੜੀ ਗੱਲਬਾਤ ਹੈਗੀ ਆ, ਉਹ ਕਹਿੰਦੇ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਗਲਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਸੀ। ਇਹ ਵੀ ਇਕ ਸੱਚ ਹੈ ਕਿ ਸਾਹਿਬੇ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਦਾ ਫੈਸਲਾ ਲਿਆ ਸੀ, ਜਿਸ ਕਰਕੇ ਉਹਨਾਂ ਨੇ ਸੱਚ ਇਸ ਨੂੰ ਸੱਚ ਦੀ ਧਾਰ ਉੱਤੇ ਤੁਰਨ ਤੋਂ ਰੋਕਣ ਲਈ ਅਸਫਲ ਰਹੇ ਸਨ। ਅੱਜ ਦੁਨੀਆਂ ਭਰ ਵਿਚ ਉਸ ਸੱਚੇ ਰਹਿਬਰ ਨੂੰ ਯਾਦ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਨੇ ਲੋਕਾਂ ਨਾਲ ਧੋਖਾ ਕਰ ਰਹੇ ਜ਼ਾਲਮਾਂ ਵਿਰੁੱਧ ਆਵਾਜ਼ ਚੁੱਕਣ ਦੀ ਜੁਰਤ ਕੀਤੀ ਸੀ। ਜਿਸ ਦਾ ਸਿੱਟਾ ਜੀਜਸ ਨੂੰ ਸਲੀਬ ਉੱਤੇ ਟੰਗਿਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਜੀ, ਸੋ ਦੇਖੋ ਉਸੇ ਦਿਨ ਜਿਹੜਾ ਆ ਉਹ ਆਇਆ। ਹਾਂਜੀ, ਕ੍ਰਿਸਮਸ ਦੇ ਦਿਨ ਹੀ ਉਹ ਵੀ ਜੁੜੀ ਆ ਹਿਸਟਰੀ ਆ ਜਿਹੜੀ ਉਹ ਕਹਿੰਦੇ ਹੁੰਦੇ ਆ ਖਾਲਸਾ ਦੀ ਹਿਸਟਰੀ ਰਿਪੀਟਸ ਇਟਸੈਲਫ, ਕਹਿਣ ਦਾ ਮਤਲਬ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ। ਤੇ ਅੱਗੇ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਗਲਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਸੀ। ਇਹ ਵੀ ਇਕ ਸੱਚ ਹੈ ਕਿ ਸਾਹਿਬੇ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਦਾ ਫੈਸਲਾ ਲਿਆ ਸੀ, ਜਿਸ ਕਰਕੇ ਉਹਨਾਂ ਨੇ ਸੱਚ ਲਈ ਆਪਣਾ ਸਰਵੰਸ ਵਿਛਾਵਰ ਕਰ ਦਿੱਤਾ ਸੀ।

0: ਇਟਸ ਮੈਂ ਕਹਿਣ ਦਾ ਮਤਲਬ ਇਤਿਹਾਸ ਹੈ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਹੈ ਤੇ ਅੱਗੇ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਗਲਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਸੀ। ਇਹ ਵੀ ਇਕ ਸੱਚ ਹੈ ਕਿ ਸਾਹਿਬੇ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਦਾ ਫੈਸਲਾ ਲਿਆ ਸੀ, ਜਿਸ ਕਰਕੇ ਉਹਨਾਂ ਨੇ ਸੱਚ ਲਈ ਆਪਣਾ ਸਰਵੰਸੀ ਵਿਛਾਵਰ ਕਰ ਦਿੱਤਾ ਸੀ। ਜ਼ਾਲਮ ਦੀ ਕਬਰ ਉੱਤੇ ਦੀਵਾ ਵੀ ਨਹੀਂ ਜਗਦਾ, ਜਿਸ ਦਾ ਵਰਤਮਾਨ ਵੀ ਗਵਾਹ ਹੈ। ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਸਾਰੇ ਸੰਸਾਰ ਵਿਚ ਯਾਦ ਕੀਤਾ ਜਾਂਦਾ ਹੈ। 25 ਦਸੰਬਰ ਨੂੰ ਜੀਜਸ ਕ੍ਰਾਇਸਟ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਮੈਰੀ ਕ੍ਰਿਸਮਸ, ਸਤਿ ਸ੍ਰੀ ਅਕਾਲ ਤੇ ਵੱਲੋਂ ਇੰਡੋ ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਤੋਂ ਮਨਮੋਹਨ ਪੂਨੀ ਸਾਹਿਬ ਨੇ ਇਹ ਲੇਖ ਹੈ ਜਿਹੜਾ ਛੋਟਾ ਜਿਹਾ ਆਪਾਂ ਨੂੰ ਲਿਖ ਕੇ ਭੇਜਿਆ। ਤੇ ਇਹਦੇ ਵਿਚ ਇਕ ਹੋਰ ਹੱਕ ਸਾਹਿਬ ਜੀ, ਮੇਰੇ ਕੋਲ ਵੀਡੀਓ ਆਈ ਆ, ਇਹ ਜੇ ਕਹੋ ਤਾਂ ਮੈਂ ਤੁਹਾਨੂੰ ਭੇਜ ਦੇਣਾ ਜੇ ਤੁਸੀਂ ਪਲੇ ਕਰਨੀ ਆ। ਤੇ ਇਹਦੇ ਵਿਚ ਉਹਨਾਂ ਨੇ ਹੱਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੇ ਨੂੰ ਜਿੰਨੇ ਵੀ ਦੁਨੀਆਂ ਦੇ ਵਿਚ ਰਹਿਬਰ ਹੋਏ ਆ, ਚਾਹੇ ਉਹ ਭਾਰਤ ਵਿਚ ਚਾਹੇ ਉਹ ਇਸਲਾਮਿਕ ਵਰਲਡ ਦੇ ਵਿਚ ਹੋਏ ਆ, ਕਿਤੇ ਵੀ ਹੋਏ ਆ, ਉਹ ਕਹਿੰਦੇ ਆ ਕਿ ਜਦੋਂ ਇਹਦੇ ਵਿਚ ਕ੍ਰਿਸ਼ਨ ਦਾ ਨਾਮ ਵੀ ਆਉਂਦਾ, ਰਾਮ ਚੰਦਰ ਦਾ ਨਾਮ ਵੀ ਆਉਂਦਾ, ਸਾਰੇ ਧਰਮਾਂ ਦੇ ਜਿਹੜੇ ਮਹਾਂਪੁਰਸ਼ ਹੋਏ ਆ ਉਹਨਾਂ ਦੇ ਨਾਂ ਆਉਂਦੇ ਆ, ਤੇ ਉਹ ਲਿਖਣ ਵਾਲੇ ਨੇ ਸਾਰਿਆਂ ਦੇ ਨਾਂ ਲਏ ਆ ਤੇ ਨਾਲ ਉਹਨਾਂ ਦੇ ਹਾਲਾਤ ਵੀ ਦੱਸੇ ਆ ਕਿ ਕਿਹੜੇ ਹਾਲਾਤ ਦੇ ਵਿਚ ਉਹ ਵੀ ਰੋਏ। ਰਾਮ ਚੰਦਰ ਵੀ ਰੋਏ, ਕ੍ਰਿਸ਼ਨ ਵੀ ਰੋਏ, ਜਿਹੜੇ ਜੀਸਸ ਕ੍ਰਾਇਸਟ ਵੀ ਰੋਏ ਤੇ ਇਸਲਾਮਿਕ ਜਿਹੜੇ ਆਗੂ ਸੀਗੇ ਸਾਰੇ ਰੋਏ ਆ। ਔਰ ਉਹਨਾਂ ਦੇ ਵਿਚ ਅਖੀਰ ਦੇ ਵਿਚ ਜਾ ਕੇ ਉਹਨਾਂ ਨੇ ਲਿਖਿਆ ਭਈ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਕਿਉਂ ਕਹਿਣਾ, ਤੇ ਉਹ ਰੋਏ ਨੀ।
1: ਜੀ ਬਿਲਕੁਲ, ਉਹ ਰੋਏ ਨੀ, ਸਾਰਾ ਕੁਛ ਸਾਹਮਣੇ ਵਾਰਿਆ ਉਹਨਾਂ ਨੇ, ਸਾਰਾ ਕੁਛ ਸਾਹਮਣੇ ਕੁਛ ਹੋਇਆ ਅੱਖਾਂ ਦੇ ਸਾਹਮਣੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟਿਆਂ ਬਾਰੇ ਉਹਨਾਂ ਨੂੰ ਪਤਾ ਲੱਗਾ, ਮਾਤਾ ਗੁਜਰ ਕੌਰ ਜੀ ਚਲੇ ਗਏ, ਪਿਤਾ ਦੀ ਏਡੀ ਵੱਡੀ ਸ਼ਹਾਦਤ ਦਾ ਉਹਨਾਂ ਨੂੰ ਸੀਸ ਤਲੀ ਤੇ ਰੱਖ ਕੇ ਜਿਹੜੇ ਲੈ ਕੇ ਆਏ ਉੱਥੇ ਭਾਈ ਜੈਤਾ ਜੀ, ਔਰ ਉਹਨਾਂ ਦਾ ਸੰਸਕਾਰ ਕੀਤਾ, ਸਾਰਾ ਕੁਛ ਅੱਖਾਂ ਦੇ ਸਾਹਮਣੇ ਮੋਸਟ ਦੇਖਿਆ ਗਿਆ। ਸਭ ਤੋਂ ਜ਼ਿਆਦਾ ਤਾਂ ਆਪਣੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਉਹਨਾਂ ਨੇ ਦੇਖਿਆ, ਉਹਨਾਂ ਦੇ ਇੱਕ ਅੱਥਰੂ ਨਹੀਂ ਆਇਆ ਉਹਨਾਂ ਨੇ, ਮਤਲਬ ਏਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਉਹ ਭਲਾਈ ਕਦੀ ਜਾ ਹੀ ਨਹੀਂ ਸਕਦੀ। ਤੁਹਾਡੇ ਵਾਲੀ ਗੱਲ ਸਹੀ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹ ਕਿੱਥੇ ਆ, ਉਹਨਾਂ ਦਾ ਨਾਂ ਨਿਸ਼ਾਨ ਕੋਈ ਨਹੀਂ, ਉਹਨਾਂ ਦਾ ਗਾਂ ਕੋਈ ਇਤਿਹਾਸ ਕੋਈ ਨਹੀਂ, ਖਤਮ ਹੋ ਗਿਆ ਉਹਨਾਂ ਦੀ ਗਾਂ ਔਲਾਦਾਂ ਕੋਈ ਨਹੀਂ, ਤੇ ਅੱਜ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਵਿਚ ਹੈ ਤੇ ਉਹਨਾਂ ਦੇ ਦਿਨ ਤਿਉਹਾਰ ਜਿਹੜੇ ਆ ਏਦਾਂ ਮਨਾਏ ਜਾਂਦੇ ਆ।
0: ਇਸੇ ਕਰਕੇ ਸਾਹਿਬੇ ਕਮਾਲ ਉਹਨਾਂ ਨੂੰ ਖੱਖ ਸਾਹਿਬ ਜੀ ਦੱਸਿਆ ਗਿਆ। ਇੱਕ ਖੱਖ ਸਾਹਿਬ ਜੀ ਜਿਹੜੀ ਆ, ਮੇਰਾ ਖਿਆਲ ਆ ਭਾਈ ਨੰਦ ਲਾਲ ਜੀ ਦੀ ਲਿਖਤ ਇਹ ਆਉਂਦੀ ਆ, ਉਹਦੇ ਵਿਚ ਇਸ ਤਰ੍ਹਾਂ ਆਉਂਦਾ ਆ, ਉਹ ਕਹਿੰਦੇ ਆ ਸ਼ਬਦ ਉਹਦੇ ਵਿਚ ਜਿਹੜੀਆਂ ਲਾਈਨਾਂ ਇਸ ਤਰ੍ਹਾਂ ਨਹੀਂ ਆਇਆ, ਉਹ ਬਾਣੀ ਦੇ ਵਿਚ ਸ਼ਾਇਦ ਇਹ ਦਰਜ ਨਹੀਂ ਹੈ। ਉਹਨਾਂ ਦੇ ਵਿਚ ਆਉਂਦਾ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਇਹ ਜਿਹੜੀਆਂ ਦੋ ਪੰਕਤੀਆਂ ਖੱਖ ਸਾਹਿਬ ਜੀ, ਇਹਨਾਂ ਦੇ ਵਿਚ ਬਹੁਤ ਕੁਛ ਲਿਖਿਆ ਹੋਇਆ, ਦੋਨਾਂ ਪੰਕਤੀਆਂ ਦੇ ਵਿਚ ਬਹੁਤ ਹੀ ਡੂੰਘਾਈ ਤਿਕਰ ਲਿਖਿਆ ਹੋਇਆ। ਇਹਨਾਂ ਦੇ ਵਿਚ ਇਸ ਤਰ੍ਹਾਂ ਹੈ ਖੱਖ ਸਾਹਿਬ ਜੀ, ਪਹਿਲਾ ਸ਼ਬਦ ਹੈ ਜਿਹੜਾ ਆਪਾਂ ਹੁਣ ਇਹ ਪੰਕਤੀਆਂ ਪੜ੍ਹੀਆਂ ਆ, ਨਾਸਰੋ। ਨਾਸਰੋ ਜਿਹੜਾ ਸ਼ਬਦ ਆ ਇਹ ਹੈਗਾ ਆ ਇੱਕ ਜਿਹੜੀ ਹੈਗੀ ਨਾ ਆਪਣੇ ਬਗਦਾਦ ਆ ਸ਼ਹਿਰ, ਇਰਾਕ ਦਾ ਰਾਜਧਾਨੀ ਆ ਜਿਹੜੀ, ਇਹ ਜਿਹੜੀ ਰਾਜਧਾਨੀ ਆ ਬਗਦਾਦ ਆਪਾਂ ਕਹਿ ਦਿੰਦੇ ਆ, ਪਰ ਖੱਖ ਸਾਹਿਬ ਜੀ ਇਹਦਾ ਜਿਹੜਾ ਨਾਂ ਆ ਅਸਲ ਦੇ ਵਿਚ ਹੈਗਾ ਬਾਗਦਾਦ।
1: ਅੱਛਾ ਜੀ,
0: ਬਾਗਦਾਦ, ਦਾਦ ਹੁੰਦੀ ਆ ਕੋਈ ਬਹੁਤ ਮਸ਼ਹੂਰ ਜਿਹੜੀ ਸਲਾਹਾਯੋਗ ਜਗ੍ਹਾ ਹੋਵੇ। ਤੇ ਨਾਸਰੋ ਜਿਹੜਾ ਆ ਖੱਖ ਸਾਹਿਬ ਜੀ, ਉਹ ਬੰਦਾ ਹੋਇਆ ਜਿਹਨੇ ਇਸ ਸ਼ਹਿਰ ਨੂੰ ਵਸਾਇਆ ਸੀ।
1: ਅੱਛਾ ਜੀ,
0: ਬਾਗਦਾਦ ਨੂੰ, ਇਹ ਸ਼ਹਿਰ ਜਿਹੜਾ ਸੀਗਾ ਇਹ ਇੱਥੇ ਬਹੁਤ ਸਾਲਾਂ ਤੋਂ ਜਿਹੜੇ ਆ ਜਿਹੜੇ ਹੈਗੇ ਸੀਗੇ ਵਿਰੋਧੀ ਪਾਰਟੀ ਰਾਜ ਕਰਦੀ ਸੀ ਇੱਥੇ, ਬਹੁਤ ਵੱਡਾ ਉਹਨਾਂ ਦਾ ਰਾਜ ਸੀਗਾ। ਤੇ ਇਹ ਜਿਹੜਾ ਨਾਸਰੋ ਹੋਇਆ ਇਸ ਬੰਦੇ ਨੇ ਪਹਿਲੀ ਵਾਰੀ ਜਿੱਤ ਕੇ ਉੱਥੇ ਆਪਣਾ ਇੱਕ ਨਵਾਂ ਸਮਾਜ ਵਸਾਇਆ ਸੀਗਾ। ਤੇ ਇਹ ਜਿਹੜਾ ਸ਼ਹਿਰ ਆ ਬਗਦਾਦ, ਇਹ ਦੋ ਦਰਿਆਵਾਂ ਦੇ ਵਿਚਾਲੇ ਆ, ਯੂਫਰੇਡੀ ਆ ਤੇ ਦੂਸਰਾ ਹੈਗਾ

0: ਇੱਕ ਯੂਫਰੇਟਿਸ ਤੇ ਦੂਸਰਾ ਕਿਹੜਾ ਆ, ਚਲੋ ਕੋਈ ਨੀ ਉਹ ਦਿਮਾਗ ਚੋਂ ਨਹੀਂ ਰਹਿੰਦੀ ਗੱਲ। ਦੋ ਦਰਿਆਵਾਂ ਦੇ ਵਿਚਾਲੇ ਇਹ ਹੈਗੀ ਆ ਜਗ੍ਹਾ, ਤੇ ਇਹ ਜਿਹੜਾ ਆ ਇਹਦਾ ਆਰਕੀਟੈਕਟਰ ਵੀ ਓਹੋ ਹੀ ਮਨਸੂਰ ਨਾਸਰ ਸੀਗਾ, ਨਾਸਰ ਜਿਹੜਾ ਸੀ। ਤੇ ਇਹ ਤੋਂ ਜਦੋਂ ਨਾਸਰ ਸ਼ਬਦ ਆ, ਇਹ ਅਰਬੀ ਭਾਸ਼ਾ ਦਾ ਸ਼ਬਦ ਆ, ਜਦੋਂ ਆਪਾਂ ਨਾਸਰ ਲੈ ਕੇ ਉਹਦੇ ਨਾਲ ਪਿੱਛੇ ਓ ਲਾ ਦੇਣੇ ਨਾਸਰੋ, ਉਹਦੇ ਜਿਹੜੇ ਸ਼ਬਦ ਆ ਉਹ ਇਹ ਹੋ ਜਾਂਦੇ ਆ ਪੰਜਾਬੀ ਦੇ ਵਿੱਚ ਵੀ ਆਪਾਂ ਸ਼ਬਦ ਖੱਖ ਸਾਹਿਬ ਦੀ, ਹੁਣ ਤਾਂ ਗਾਹਾਂ ਦੀ ਪੀੜ੍ਹੀ ਨੂੰ ਤਾਂ ਮੇਰਾ ਖਿਆਲ ਨਹੀਂ ਪਤਾ, ਆਪਾਂ ਅੱਗੇ ਇਹ ਸ਼ਬਦ ਆਮ ਵਰਤਦੇ ਸੀਗੇ, ਜਿਹੜੇ ਹੁਣ ਆਪਣੀ ਉਮਰ ਦੇ ਹੈਗੇ ਉਹ ਵਰਤਦੇ ਆ, ਜਿਹਨੂੰ ਕਹਿੰਦੇ ਆ ਸਰ ਕਰਨਾ ਕਿਸੇ ਚੀਜ਼ ਨੂੰ, ਮੋਰਚਾ ਸਰ ਕਰਨਾ,
1: ਮੋਰਚਾ ਸਰ ਕਰ ਲਿਆ ਬਿਲਕੁਲ।
0: ਹਾਂ, ਸਰ ਕਰਨ ਦਾ ਮਤਲਬ ਹੁੰਦਾ ਜਿੱਤਣਾ
1: ਬਿਲਕੁਲ।
0: ਤੇ ਉਹ ਜਿਹੜਾ ਬੰਦਾ ਨਾਸਰ ਸੀਗਾ ਉਹ ਅਜੀਤ ਸੀਗਾ, ਉਹ ਕੋਈ ਉਹਨੂੰ ਹਰਾ ਨਹੀਂ ਸੀ ਸਕਦਾ, ਨਾ ਕਿਸੇ ਤੋਂ ਹਾਰਿਆ, ਇਸ ਕਰਕੇ ਉਹਨੂੰ ਕਹਿੰਦੇ ਸੀ ਨਾਸਰੋ, ਕਹਿਣ ਦਾ ਮਤਲਬ ਉਹਨੂੰ ਕੋਈ ਉਹ ਅਜੀਤ ਆ। ਹੁਣ ਕੀ ਆ, ਜਿਹੜੇ ਭਾਈ ਨੰਦ ਲਾਲ ਜੀ ਸੀਗੇ ਉਹਨਾਂ ਨੇ ਪੰਕਤੀਆਂ ਦੇ ਵਿੱਚ ਦੋ ਨਾਂ ਵਰਤੇ ਆ, ਇੱਕ ਨਾਸਰੋ ਤੇ ਨਾਸਰ ਉਹਦਾ ਨਾਂ ਸੀ ਤੇ ਉਹ ਉਹਦੇ ਨਾਲ ਲਾਤੀ ਆ, ਜਦੋਂ ਅਰਬੀ ਭਾਸ਼ਾ ਦੇ ਵਿੱਚ ਵਿਚਾਲੇ ਆਪਾਂ ਉਹ ਲਾ ਦਿੰਦੇ ਆ ਨਾਸਰ ਤੋਂ ਨਾਸਰੋ ਬਣਾਉਂਦੇ ਆ, ਉਹਦਾ ਮਤਲਬ ਹੁੰਦਾ ਅਤੇ, ਨਾਸਰੋ ਨਾਸਰ ਅਤੇ ਨਾਸਰ ਅਤੇ। ਤੇ ਅਗਲਾ ਸ਼ਬਦ ਆ ਜਿਹੜਾ ਖੱਖ ਸਾਹਿਬ ਜੀ ਉਹ ਹੈਗਾ ਮਨਸੂਰ। ਇਹ ਜਿਹੜਾ ਮਨਸੂਰ ਸੀ ਇਹ ਵੀ ਬਹੁਤ ਹੀ ਦ੍ਰਿੜ ਇਰਾਦੇ ਦਾ ਇਸਲਾਮਿਕ ਵਰਲਡ ਦੇ ਵਿੱਚ ਪੈਗੰਬਰ ਤਾਂ ਮੇਰਾ ਖਿਆਲ ਆ, ਕਿਉਂਕਿ ਇਹਨਾਂ ਦੀ ਭਾਸ਼ਾ ਆਪਣੇ ਨਾਲ ਥੋੜੀ ਵੱਖਰੀ ਆ, ਜਿਹੜੀ ਉਰਦੂ ਭਾਸ਼ਾ ਜਾਂ ਦੂਸਰੀ ਆ ਉਹਦੇ ਸ਼ਬਦ ਕਈ ਵਾਰੀ ਆਪਾਂ ਤੋਂ ਗਲਤ ਗਏ, ਉਹ ਕਈ ਜਿਹੜੇ ਲੋਕ ਇਤਰਾਜ਼ ਕਰ ਦਿੰਦੇ ਆ, ਪਰ ਉਹ ਜਿਹੜਾ ਮਨਸੂਰ ਸੀਗਾ ਉਹ ਵੀ ਇਸੇ ਤਰ੍ਹਾਂ ਸੀਗਾ। ਹੁਣ ਭਾਈ ਨੰਦ ਲਾਲ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਖੱਖ ਸਾਹਿਬ ਜੀ, ਉਹਦੇ ਬਾਰੇ ਵੀ ਆਪਾਂ ਗੱਲ ਕਰਨੇ, ਆਪਣੇ ਕੋਲ ਸਮਾਂ ਅਜੇ ਹੈਗਾ 15-20 ਮਿੰਟ। ਉਹ ਕਹਿੰਦੇ ਆ ਖੱਖ ਸਾਹਿਬ ਜਿਹੜਾ ਸੀਗਾ ਨਾ ਆਪਣੇ ਔਰੰਗਜ਼ੇਬ, ਇਹਦਾ ਜਿਹੜਾ ਪੁੱਤਰ ਸੀ ਵੱਡਾ, ਉਹ ਜਿਹੜਾ ਸੀਗਾ ਉਹ ਬੜਾ ਪੁੱਤਰ ਸੀ, ਹੱਕ ਰਾਜ ਤਾਂ ਉਹਨੂੰ ਮਿਲਣਾ ਸੀ ਨਾ
1: ਬਿਲਕੁਲ,
0: ਤੇ ਪਰ ਉਹ ਰਾਜ ਜਿਹੜਾ ਸੀਗਾ ਉਹਦਾ ਛੋਟਾ ਭਰਾ ਸੀ ਜਿਹੜਾ ਉਹਨੇ ਖੋਲਿਆ ਸੀ ਜ਼ਬਰਦਸਤੀ। ਤੇ ਇਸ ਤੋਂ ਪਹਿਲਾਂ ਕੀ ਹੋਇਆ, ਕਹਿੰਦੇ ਆ ਭਾਈ ਜਿਹੜਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿਹੜੀ ਕੁਰਾਨ ਸ਼ਰੀਫ ਆ ਇਹਦੀਆਂ ਜਿਹੜੀਆਂ ਆਇਤਾਂ ਆ ਉਹਨਾਂ ਦੇ ਅਰਥ ਤੋਂ ਰੌਲਾ ਪੈ ਗਿਆ ਸੀਗਾ।
1: ਅੱਛਾ ਜੀ,
0: ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਤੁਹਾਨੂੰ ਪਤਾ ਵੀ ਉਹਨਾਂ ਦੇ ਕੋਲ ਸਕਾਲਰ ਹੁੰਦੇ ਆ ਰਾਜਿਆਂ ਕੋਲ, ਉਹਨਾਂ ਨੂੰ ਸਭ ਕੁਝ ਪਤਾ ਹੁੰਦਾ, ਪਰ ਉੱਥੇ ਉਹ ਜਿਹੜੀ ਆਇਤ ਆ ਉਹਦੇ ਤੋਂ ਰੌਲਾ ਪੈ ਗਿਆ। ਤੇ ਜਿਹੜਾ ਸੀ ਇਹਦਾ ਵੱਡਾ ਮੁੰਡਾ, ਕਿਹਦਾ ਨਾਂ ਸੀ ਔਰੰਗਜ਼ੇਬ ਦਾ ਵੱਡਾ ਮੁੰਡਾ ਸੀ, ਹੁਣ ਯਾਦ ਨੀ ਆਉਣਾ, ਚਲੋ ਕੋਈ ਨੀ ਬਾਅਦ ਚ ਆ ਜਾਣਾ, ਉਹ ਖੱਖ ਸਾਹਿਬ ਜੀ ਜਿਹੜਾ ਸੀਗਾ ਉਹ ਇਹਦੇ ਕੋਲ ਭਾਈ ਨੰਦ ਲਾਲ ਕੋਲ ਪੜ੍ਹਦਾ ਹੁੰਦਾ ਸੀ
1: ਬਿਲਕੁਲ।
0: ਤੇ ਉਹਨੇ ਭਾਈ ਨੰਦ ਲਾਲ ਜੀ ਨੂੰ ਜਾ ਕੇ ਦੱਸ ਦਿੱਤਾ ਭਾਈ ਜੀ ਕੱਲ ਉੱਥੇ ਏਦਾਂ ਵਿਚਾਰ ਹੁੰਦੀ ਸੀ ਦਰਬਾਰ ਦੇ ਵਿੱਚ, ਤੇ ਉੱਥੇ ਐਸ ਚੀਜ਼।
1: ਭਾਈ ਨੰਦ ਲਾਲ ਵੀ ਇਹਨਾਂ ਦੇ ਦਰਬਾਰ ਦੇ ਵਿੱਚ ਉੱਥੇ ਹੁੰਦੇ ਸੀ ਨਾ, ਆਪਣਾ
0: ਗੁਰੂ ਗੋਬਿੰਦ ਸਿੰਘ ਜੀ ਦੇ ਜੀ ਬਿਲਕੁਲ ਹਾਂਜੀ। ਤੇ ਹੁਣ ਕੀ ਆ ਖੱਖ ਸਾਹਿਬ ਜੀ, ਪਹਿਲਾਂ ਨੀ ਸੀ ਹੁੰਦੇ, ਉਹ ਸਕਾਲਰ ਸੀ ਬਹੁਤ ਵੱਡੇ ਭਾਈ ਨੰਦ ਲਾਲ ਜੀ, ਤੇ ਜਿਹੜਾ ਸੀਗਾ ਇਹ ਅਕਬਰ ਦਾ ਵੱਡਾ ਪੁੱਤਰ ਜਿਹੜਾ ਸੀਗਾ ਇਹ ਖੱਖ ਸਾਹਿਬ ਜੀ ਪੜ੍ਹਦਾ ਹੁੰਦਾ ਸੀ, ਤੇ ਜਦੋਂ ਉੱਥੇ ਰੌਲਾ ਪਿਆ ਤੇ ਇਹਨੇ ਭਾਈ ਨੰਦ ਲਾਲ ਨੂੰ ਜਾ ਕੇ ਪੁੱਛਿਆ ਭਾਈ ਜੀ ਕੱਲ ਆਹ ਗੱਲ ਸੀ, ਉਹਦੇ ਅਰਥਾਂ ਤੋਂ ਰੌਲਾ ਸੀ, ਕੁਛ ਸਕਾਲਰ ਕਹਿੰਦੇ ਸੀ ਆਹ ਅਰਥ ਆ, ਕੁਛ ਕਹਿੰਦੇ ਸੀ ਆਹ ਆ, ਤੇ ਭਾਈ ਨੰਦ ਲਾਲ ਜੀ ਨੇ ਇਹਨੂੰ ਸਮਝਾ ਦਿੱਤਾ ਭਾਈ ਇਹਦੇ ਜਿਹੜੇ ਅਰਥ ਆ ਅਸਲ ਦੇ ਵਿੱਚ ਆਹ ਹੁੰਦੇ ਆ। ਤੇ ਇਹ ਗੱਲ ਜਿਹੜੀ ਸੀਗੀ ਉਹਨੇ ਜਾ ਕੇ ਅਕਬਰ ਆਪਣੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕਰ ਦਿੱਤੀ ਭਾਈ ਜੀ ਇਹਦੇ ਅਰਥ ਆਹ ਹੁੰਦੇ ਆ, ਜਦੋਂ ਉਹਨੇ ਦੱਸਿਆ ਤੇ ਸਾਰੇ ਸਕਾਲਰ ਮੰਨ ਗਏ ਭਾਈ ਹਾਂ ਇਹਦੇ ਅਰਥ ਇਹੀ ਹੋਣੇ ਚਾਹੀਦੇ ਆ। ਤੇ ਔਰੰਗਜ਼ੇਬ ਨੇ ਉਹਨੂੰ ਪੁੱਛਿਆ, ਕਹਿੰਦਾ ਭਾਈ ਤੈਨੂੰ ਕਿਥੋਂ ਪਤਾ ਲੱਗਾ, ਕਹਿੰਦਾ ਜੀ ਮੇਰੇ ਉਸਤਾਦ ਜਿਹੜੇ ਮੇਰੇ ਗੁਰੂ ਆ ਭਾਈ ਨੰਦ ਲਾਲ ਜੀ ਉਹਨੇ ਮੈਨੂੰ ਦੱਸਿਆ। ਤੇ ਕਹਿੰਦੇ ਆ ਭਾਈ ਉਹਨੇ ਔਰੰਗਜ਼ੇਬ ਨੇ ਉਸੇ ਵੇਲੇ ਕਹਿੰਦੇ ਉੱਥੇ ਐਲਾਨ ਕਰ ਦਿੱਤਾ ਭਾਈ ਉਹ ਬੰਦਾ ਆ ਜਿਹੜਾ ਉਹਨੂੰ ਫੜ ਕੇ ਲਿਆਓ, ਇਹ ਐਡਾ ਵੱਡਾ ਸਕਾਲਰ ਇਹ ਅਜੇ ਹਿੰਦੂ ਹੀ ਬਣਿਆ ਫਿਰਦਾ, ਇਹਨੂੰ ਲਿਆਓ ਮੁਸਲਮਾਨ ਬਣਾਈਏ ਹੁਣ।
1: ਬਿਲਕੁਲ ਬੇਸੁਣੀ ਗੱਲ ਹਾਂਜੀ।
0: ਤੇ ਫੇਰ ਕੀ ਹੋਇਆ, ਜਿਹੜਾ ਇਹ ਸੀਗਾ ਅਕਬਰ ਦਾ ਪੁੱਤਰ ਸੀ ਜਿਹੜਾ ਉਹਦੇ ਕੋਲ ਪੜ੍ਹਦਾ ਹੁੰਦਾ ਸੀਗਾ ਇਹ ਉਥੋਂ ਦੌੜਿਆ ਤੇ ਇਹਨੇ ਜਾ ਕੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤਾ। ਤੇ ਹਾਂ, ਤੇ ਫੇਰ ਭਾਈ ਨੰਦ ਲਾਲ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਗਏ ਸੀਗੇ, ਤੇ ਉੱਥੇ ਆ ਕੇ ਫੇਰ ਉਹਨਾਂ ਦੇ ਕੋਲ ਰਹੇ, ਤੇ ਉਹਨਾਂ ਨੇ ਇਹ ਜਿਹੜੀ ਆਪਾਂ ਹੁਣ ਦੋ ਪੰਕਤੀਆਂ ਜਿਹੜੀਆਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ, ਉਹਨਾਂ ਨੇ ਇਹੀ ਲਿਖਿਆ ਭਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹੈਗੇ ਆ ਉਹ ਨਾਸਰ ਵੀ ਆ ਤੇ ਉਹ ਮਨਸੂਰ ਵੀ ਆ, ਦੋਨਾਂ ਦੇ ਗੁਣ, ਕਹਿਣ ਦਾ ਮਤਲਬ ਦੋਨਾਂ ਦੇ ਗੁਣ ਆ ਜਿਹੜੇ ਇਸ ਮਹਾਂਪੁਰਸ਼ ਦੇ ਵਿੱਚ ਹੈਗੇ ਆ। ਜੇ ਉਹਨਾਂ ਨੂੰ ਮਨਜ਼ੂਰ ਹੋਵੇ ਤਾਂ ਮੈਂ ਤਾਂ ਉਹਨਾਂ ਨੂੰ ਆਹ ਕਹੂੰਗਾ, ਇਹਨਾਂ ਦੋ ਪੰਕਤੀਆਂ ਦੇ ਅਰਥ ਇਹ ਆ। ਖਾਕ ਸਾਹਿਬ ਜੀ, ਸੋ ਜਿਹੜੇ ਸਕਾਲਰ ਹੁੰਦੇ ਆ ਉਹ ਤੁਹਾਨੂੰ ਪਤਾ ਵੀ ਸਕਾਲਰ ਹੀ ਹੁੰਦੇ ਆ ਤੇ ਉਹਨਾਂ ਦੀ ਜਿਹੜੇ ਕੋਲ ਐਜੂਕੇਸ਼ਨ ਹੁੰਦੀ ਆ। ਤੇ ਰੰਗਜੀਤ ਦੇ ਵੱਡੇ ਮੁੰਡੇ ਦਾ ਤੁਹਾਨੂੰ ਪਤਾ ਕਿ ਨਹੀਂ, ਜਿਹੜਾ ਇਹ ਬਰਮਾ ਦੇ ਵਿਚ ਵੀ ਕੈਦ ਕੀਤਾ ਸੀ, ਅਸੀਰ ਲਈ ਅਸੀਰ ਦਾ ਮੁਗਲ ਬਾਦਸ਼ਾਹ ਇਹ ਹੋਇਆ ਨਾ। ਚਲੋ ਕੋਈ ਨੀ, ਫੇਰ ਸਹੀ ਆਪਾਂ ਨਾ ਉਹਦਾ ਲੱਭ ਲਵਾਂਗੇ। ਪਰ ਕਈ ਸਾਡੇ ਸਰੋਤੇ ਜਿਹੜੇ ਉਹਨਾਂ ਨੂੰ ਯਾਦ ਹੋਣਾ ਆ, ਯਾਦ ਤਾਂ ਮੈਨੂੰ ਵੀ ਸੀਗਾ, ਪਰ ਖਟਕਾ ਵੀ ਮੈਨੂੰ ਲੱਗਦਾ ਬੁੱਢੇ ਹੋ ਚੱਲੇ ਹੁਣ ਸਭ ਭੁੱਲ ਰਹੇ
1: ਚੱਲੇ ਬੁੱਢੇ ਹੋ ਗਏ। ਚਲੋ ਜੀ ਆਪਾਂ ਪ੍ਰੋਗਰਾਮ ਨੂੰ ਇੱਥੇ ਖਤਮ ਕਰ ਲੈਂਦੇ ਅੱਜ ਤੇ ਪਰਸੋਂ ਨੂੰ ਦੇਖਾਂਗੇ ਫੇਰ ਕਰ ਲਾਂਗੇ ਜੀ। ਤੇ ਡਾਕਟਰ ਸਾਹਿਬ ਦੇ ਇੱਕ ਦੋ ਦਿਨ
0: ਅੱਜ ਨੀ ਆਉਣਾ ਨੀ, ਕੱਲ ਦਾ ਉਹ ਕਹਿੰਦੇ ਸੀ ਜੇ ਤਾਂ ਮੈਂ ਮੁੜਿਆ ਵੇਲੇ ਸਿਰ ਤਾਂ ਮੈਂ ਜਰੂਰ ਆਊਂਗਾ
1: ਜੇ ਉਹਨਾਂ ਨੇ ਆਪਾਂ ਕੱਲ ਨੂੰ ਵੀ ਕਰ ਲਾਂਗੇ ਜੀ ਪ੍ਰੋਗਰਾਮ।
0: ਹਾਂਜੀ ਜੇ ਆਏ ਤਾਂ ਉਹ ਕੋਈ ਨੀ, ਆਪਾਂ ਕੱਲ ਨੂੰ ਫੇਰ ਦੇਖ ਲਾਂਗੇ।
1: ਚਲੋ ਬਹੁਤ ਮਿਹਰਬਾਨੀ ਚੀਮਾ ਸਾਹਿਬ, ਬਹੁਤ ਕੁਛ ਚੀਜ਼ਾਂ ਅੱਜ ਮੈਂ ਵੀ ਸਿੱਖੀਆਂ ਤੁਹਾਡੇ ਕੋਲੋਂ, ਔਰ ਸਿੱਖਦੇ ਰਹੀਦਾ ਤੁਹਾਡੇ ਕੋਲੋਂ, ਬਹੁਤ ਕੁਛ ਸਿੱਖਣ ਨੂੰ ਮਿਲਦਾ ਚੀਮਾ ਸਾਹਿਬ ਤੁਹਾਡੇ ਕੋਲ ਨੌਲੇਜ ਦਾ।
0: ਥੈਂਕ ਯੂ।
1: ਔਰ ਮੈਨੂੰ ਇਹ ਵੀ ਹੈ ਕਿ ਸਾਡੇ ਸਰੋਤੇ ਵੀ ਬਹੁਤ ਕੁਛ ਲਰਨ ਕਰਦੇ ਹੋਣਗੇ ਤੁਹਾਡੀਆਂ ਗੱਲਾਂ ਚੋਂ, ਔਰ ਬਹੁਤ ਤੁਸੀਂ ਸਟੱਡੀ ਕੀਤੀ ਹੈ ਔਰ ਤੁਸੀਂ ਬਹੁਤ ਕੁਝ ਆਪਣੇ ਸਰੋਤਿਆਂ ਤੱਕ ਲੈ ਕੇ ਆਉਂਦੇ ਹਮੇਸ਼ਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ, ਸ਼ੁਕਰੀਆ ਵਾ। ਤੇ ਤੁਸੀਂ ਅਸੀਂ ਵੀ, ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਜੀ ਕਿ ਮੇਰੇ ਆਪਣੇ ਰੇਡੀਓ ਦੇ ਨਾਲ ਤੁਸੀਂ, ਆਪਣੇ ਰੇਡੀਓ ਦੇ ਨਾਲ ਤੁਸੀਂ ਜੁੜੇ ਹੋ, ਆਪਣਾ ਹੀ ਆ ਜੀ, ਇਹ ਮੇਰਾ ਨਹੀਂ ਹੈਗਾ, ਤੁਹਾਡਾ ਆਪਣਾ ਸਾਰਿਆਂ ਦਾ ਰਲ ਕੇ ਹੈਗਾ।
0: ਤਾਂ ਬਿਲਕੁਲ ਜੀ, ਗੁਰੂਆਂ ਦਾ ਖਾਲਸਾ ਇਹੀ ਆ, ਉਹ ਕਹਿੰਦੇ ਮੇਰਾ ਕੁਛ ਨਹੀਂ, ਸਭ ਤੁਹਾਡਾ ਹੀ।
1: ਬਿਲਕੁਲ ਬਿਲਕੁਲ, ਸਾਰਿਆਂ ਦਾ ਹੀ ਹੈ ਜੀ ਇਹ, ਤੇ ਅਸੀਂ ਪਾਸੇ ਤੇ ਮੈਕ ਤੇ ਬਹਿ ਜੀ ਦਾ ਤੁਹਾਡੇ ਵਿਚਾਰ ਸੁਣ ਲਈਦੇ ਆ ਤੇ ਤੁਹਾਡੇ ਲੋਕ ਆਪਣੇ ਸਰੋਤਿਆਂ ਤੱਕ ਪਹੁੰਚਾਈਦੇ ਆ। ਬਹੁਤ ਮਿਹਰਬਾਨੀ ਦੋਸਤੋ, ਤੁਹਾਡਾ ਵੀ ਸ਼ੁਕਰੀਆ, ਧੰਨਵਾਦ, ਤੁਸੀਂ ਪ੍ਰੋਗਰਾਮਾਂ ਦੇ ਨਾਲ ਇਸ ਤਰ੍ਹਾਂ ਜੁੜਦੇ ਹੋ ਔਰ ਸਾਡੀਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਪਸੰਦ ਕਰਦੇ ਹੋ। ਮਿਲਦੇ ਆ ਜੀ ਅਗਲੇ ਪ੍ਰੋਗਰਾਮ ਤੱਕ, ਦਿਓ ਇਜਾਜ਼ਤ ਮੇਰੇ ਵੱਲੋਂ, ਚੀਮਾ ਸਾਹਿਬ ਵੱਲੋਂ, ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ
0: ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ।

ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ, ਆਲੇ ਦੁਆਲੇ ਦੀ, ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪ੍ਰਵਾਜ਼ ਰੇਡੀਓ, ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਪਰ ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ, ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ। ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਆ ਥੋੜੀ ਜੀ, ਅੱਜ ਵੀ ਸੋਹਣਾ ਹੀ ਆ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ।
ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ ਆਟੋ ਰਾਈਵਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟਰਾਸੇ 106th ਦੇ ਵਿੱਚ ਹਾਂਜੀ ਤੇ 6th Reihe 1/6 ਮੂਲਹਾਈਮ ਜ਼ਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਤੇ ਵਧੀਆ ਲੋਕਾਂ ਦੇ ਨਾਲ ਤੁਹਾਡਾ ਵਾਹ ਪਵੇਗਾ ਸਿੱਕੇ ਬੰਦ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਗੱਲ ਇਸ ਤਰ੍ਹਾਂ ਦਾ ਵੀ ਦੋਸਤੋ ਮੈਂ ਨਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾ ਦਿਆਂ ਹਾਂਜੀ ਇਹ ਗੀਤ ਹੈ ਜੀ ਗੀਤਾਂ ਦੀ ਰਾਣੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੇ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ ਕਿੰਨਾ ਖੂਬਸੂਰਤ ਸੋਹਣਾ ਮੇਲ ਹੈ ਗੀਤਾਂ ਦੀ ਰਾਣੀ ਦੀ ਆਵਾਜ਼ ਤੇ ਅਲਗੋਜਿਆਂ ਵਾਲੇ ਦਾ ਕਮਾਲ ਲਓ ਹਾਜ਼ਰ ਹੈ ਜੀ ਗੀਤ ਨੂੰ ਇੰਜਾਏ ਕਰੋ ਤੇ ਫਿਰ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ

आवाज ऑन करनी भुल गया सा ते बोली जान दिया ते आवाज ऑन एयर जा नहीं सी रही ते सॉरी मैं फिर दोबारा शुरू करना। मैं ना सजनो उस वक्त बीए फर्स्ट ईयर दे विच सी जदों मैं पहला अपना उत्थे विसाखी का मेला वेख्या सी जिहड़ा ते उन्हां दिनां दे विच बड़ी सिंपल लाइफ हुंदी सी बहुत सिंपल लाइफ लोग गड्डिया रेड़िया ते ट्रैक्टरां ते टांगिया ते मेला वेखण जांदे हुंदे सन। हांजी ते मेले दे विच बड़ियां ही रौनकां लगियां सन हर मेले दे विच रौनकां हुंदियां सन कबड्डी घोल सिंगर खान पीन वधिया चीजा बड़े स्टाल लगे ते कुड़िया दे पगूड़े ते ये वो दिस दैट बहुत कुछ सी। ते गल इस तरह भाई ओ जदों अहीं मेला वेखण गए ना मैं भी गया सी ते इहदा उहदा अखीं डिठा हाल जिहड़ा सी जिस तरह मैं मेला वेख्या सी ओ विसाखी दा ओ लगा जी बयान करना। ते मीतो जीतो पास सुरमा आईया बच्चियां नवियां फराकां पाईया भाई मीतो जीतो पास सुरमा आईया बच्चियां नवियां फराकां पाईया भाभी वीरो दंदासा मलिया वेली जागर ने खूंडा फड़िया बंसा कबड्डी खेडण आया पिंदे अमली ने सूटा लाया भाई बंसा कबड्डी का थम वर्गा जवान जवान बुटरा का साडे इलाके का मनिया परमनिया लॉकर से वड्डे वड्डे रेडर दियां ने बाजियां पवाईयां रज के सोहना ते सोहना ही शरीर उहनू उपर वाले ने दिता सी। वेली जागर ने खूंडा फड़िया भाभी वीरो दंदासा मलिया बंसा कबड्डी खेडने आया पिंदे अमली ने सूटा लाया ओ कंधा विच फिरे वजदा ससे घगरा सूफ दा संदूख विचों कढ दे नी मेले विच ढोल वजदा घगरा सूफ दा संदूख विचों कढ दे मेले विच ढोल वजदा। दोस्तो मेला शुरू होण तों पहला तीन चार दिन पहला रात नूं ढोल वजना शुरू हो जांदा हुंदा सी ते ओ छे छे मील तक रात नूं ढोल सुणदा हुंदा सी चार चफेरे घुग्गी ढोली ने ढोल वजाया वीआं पिंडां दा दिल तड़काया घुग्गी ढोली ने ढोल वजाया वीआं पिंडां दा दिल तड़काया बोतलां नाल गलासियां खड़कण संते बंते ने तुरले छड्डे आओ मेले नूं जांदे गड्डे बलदां दे गल टलियां खड़कण संते बंते ने तुरले छड्डे आओ मेले नूं जांदे गड्डे बलदां दे गल टलियां खड़कण कक्के वाल बचनों दे ए तां दुधिया मक्की दी छली दे दमड़ी दा सक मार के अग लाउण मेले नूं चली जे बलौरी अखां वाली दिल मेरा लै गई मेले च मिलांगे मैनू कह गई छाल मार गड्डे ते बह गई तू पिछे पिछे आवी भजदा ससे घगरा सूफ दा संदूख विचों कढ दे नी मेले विच ढोल वजदा वाह वाह। मुटियारां टोलियां बन बन आ गईयां सारे मेले विच छा गईयां उन्हां मल लै पंगूड़े मुटियारां टोलियां बन बन आ गईयां सारे मेले विच छा गईयां उन्हां मल लै पंगूड़े उन्हां दियां जुल्फां जहरी नाग जिवें हासे अनहद राग जिवें रंग मेहंदी दे गूड़े उन्हां दियां जुल्फां जहरी नाग जिवें हासे अनहद राग जिवें रंग मेहंदी दे गूड़े भजो दियां पंजेबां रौला पाया जे बिंदो ने सारा रूप साण ते लाया जे हथी रंगले चूड़े रंग अमरी फौजण दी चुन्नी दा विच चन्न ते तारे
ਕੋਕਾ ਛੱਟਣ ਬਣਸੋ ਦਾ ਮਾਰੇ ਲਿਸ਼ਕਾਰੇ ਤੇ ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜਦਾ। ਦੋਸਤੋ ਇਹ ਜਿੰਨਾ ਲੜਕੀਆਂ ਦੇ ਮੈਂ ਨਾਂ ਲੈ ਰਿਹਾ ਓਰਿਜਿਨਲ ਨਾਂ ਨੇ ਸਾਡੇ ਪਿੰਡ ਦੀਆਂ ਲੜਕੀਆਂ ਹੁੰਦੀਆਂ ਸਨ ਸਵਾਰੀਆਂ ਦੀਆਂ ਸਵਾਰੀਆਂ ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ ਉਹਨਾਂ ਦਾ ਅੰਗ ਅੰਗ ਢੋਲ ਤੇ ਨੱਚਦਾ ਤੇ ਡੌਲੇ ਫਰਕਣ ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ ਜੀਤੋ ਨੂੰ ਪੰਮਾ ਸੋਹਣਾ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ ਜੀਤੋ ਨੂੰ ਪੰਮਾ ਸੋਹਣਾ ਲੱਗਦਾ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ ਗਿੱਦੜ ਸ਼ੇਰ ਬਣ ਕਿੱਦਾਂ ਗੱਜਿਆ ਜੇ ਆ ਖਾਲਸਾ ਕਿਉਂ ਤੇ ਕਿੱਦਾਂ ਸਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ ਭਾਈ ਖਾਲਸਾ ਕਿਉਂ ਤੇ ਕਿੱਦਾਂ ਸਜਿਆ ਜੇ ਢਾਡੀਆਂ ਇਤਿਹਾਸ ਸੁਣਾਇਆ ਜੇ ਆਲ ਗੋਜਿਆਂ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ ਭਾਈ ਸੱਤੇ ਇਹ ਨਾ ਉਹ ਬੀਬੀ ਜਿਹੜੀ ਡੇਰੇ ਬਾਬੇ ਨਾਨਕ ਦੀ ਜੁਗਨੀ ਗਾਉਂਦੀ ਹੁੰਦੀ ਸੀ ਉਹਦੇ ਨਾਲ ਸੱਤਾ ਅਮਲੀ ਵਜਾਉਂਦਾ ਹੁੰਦਾ ਸੀ ਝੂਟਾ ਗੁਰਮੀਤ ਬਾਵਾ ਦੇ ਨਾਲ ਢਾਡੀਆਂ ਇਤਿਹਾਸ ਸੁਣਾਇਆ ਜੇ ਅਲਗੋ ਜਿਹਾ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ ਆ ਨਰਿੰਦਰ ਬੀਬਾ ਨੇ ਮੇਲੇ ਦਾ ਦਿਲ ਧੜਕਾਇਆ ਜੇ ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਮੇਰੀ ਮਨ ਲੈ ਰੱਬਾ ਸੋਹਣਿਆ ਦੁਨੀਆ ਮੇਲਾ ਬਣ ਜਾਏ ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਆ ਮੇਰੀ ਮਨ ਲੈ ਰੱਬਾ ਸੋਹਣਿਆ ਦੁਨੀਆ ਮੇਲਾ ਬਣ ਜਾਏ ਮੈਂ ਗੋਡੇ ਟੇਕ ਕਰਾਂ ਸਜਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢ ਦੇ ਨੀ ਮੇਲੇ ਵਿੱਚ ਢੋਲ ਵੱਜਦਾ ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ ਆ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ ਆ ਬਣਸੇ ਦੀਆਂ ਕਿਆ ਬਾਤਾਂ ਜਿੱਡਾ ਸ਼ੇਰ ਜਵਾਨ ਤੇ ਸੋਹਣਾ ਸਾਡੇ ਇਲਾਕੇ ਚ ਹੋਇਆ ਓਨੀ ਮਾੜੀ ਕਿਸਮਤ ਵਾਲਾ ਹੋਇਆ ਬਾਤ ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜਫੜ ਕੁੱਟਿਆ ਜੇ ਬਣਸੇ ਦੇ ਥੰਮਾਂ ਵਰਗੇ ਪੱਟ ਦੇ ਫਲਾਦੀ ਡੌਲੇ ਜਿਨ੍ਹਾਂ ਦਾ ਭਾਰ ਨਹੀਂ ਸੀ ਧਰਤੀ ਝੱਲਦੀ ਉਸ ਕੀਤੇ ਕੱਖੋਂ ਹੌਲੇ ਉਹ ਚੀਤਿਆਂ ਚ ਸ਼ੇਰ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ ਆ ਲਓ ਜੀ ਇੱਕ ਹੀਰੋ ਸਾਡੇ ਇਲਾਕੇ ਦਾ ਨਵਾਂ ਬਦਮਾਸ਼ ਆਇਆ ਜੇ ਮੇਲੇ ਦੇ ਵਿੱਚ ਅੱਜ ਰਾਏ ਦੀ ਮੈਂ ਇੰਟਰੋਡਕਸ਼ਨ ਕਰਵਾਉਣ ਲੱਗਾ ਤੁਹਾਡੇ ਨਾਲ ਦੋ ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ ਦਸ ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ ਮਾਫ ਕਰਨਾ ਦੋਸਤੋ ਇਹਨੂੰ ਸਾਰਾ ਇਲਾਕਾ ਹੀ ਉਹਨਾਂ ਨੇ ਪਿਆਰ ਨਾਲ ਇਹਨੂੰ ਨਾਂ ਲੱਭੂ ਕੰਜਰ ਦਿੱਤਾ ਸੀ ਜੇ ਮੈਂ ਇਹਦਾ ਨਾਂ ਨਾ ਲਵਾਂ ਤੇ ਮੈਂ ਇਹਦੇ ਨਾਲ ਬੇਇਨਸਾਫੀ ਕਰਾਂਗਾ ਇਹਨੂੰ ਵੀ ਪਤਾ ਸੀ ਕਿ ਸਾਰਾ ਇਲਾਕਾ ਮੈਨੂੰ ਲੱਭੂ ਕੰਜਰ ਕਹਿੰਦਾ ਇਹ ਅੰਗਰੇਜ਼ਾਂ ਦੇ ਵੇਲੇ ਇਹਦਾ ਪਿਓ ਅੰਗਰੇਜ਼ਾਂ ਦਾ ਚਾਪਲੂਸ ਸੀ ਤੇ ਇਹਨਾਂ ਨੂੰ ਬਹੁਤ ਸਾਰੀ ਜ਼ਮੀਨ ਮਿਲੀ ਸੀ ਤੇ ਅੱਗੋਂ ਨਲੈਕ ਇੱਦਾਂ ਦੀ ਔਲਾਦ ਹੋਈ ਉਹਦਾ ਔਲਾਦ ਹੈ ਲੱਭੂ ਜਿਹੜਾ ਵੈਲੀ ਸੀ ਇਲਾਕੇ ਦਾ
ਹਰ ਵੇਲੇ 10-15 ਬਦਮਾਸ਼ ਇਹਦੀ ਹਵੇਲੀ ਬੈਠੇ ਰਹਿੰਦੇ ਹੁੰਦੇ ਸੀ ਤੇ ਇਹਨੇ ਐਂਟਰੀ ਕੀਤੀ ਜੇ ਹੁਣ ਮੇਲੇ ਦੇ ਵਿੱਚ 2 ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮਲੀਆਂ ਦਾ ਲੱਭੂ ਕੰਜਰ ਜੇ ਇਹਦੇ ਉਲਟੇ ਕਾਰੇ ਉਹਨੇ ਦੁਕਾਨਾਂ ਵਾਲੇ ਘੁੱਟ ਦਿੱਤੇ ਸਰਕਸ ਦੇ ਤੰਬੂ ਪੁੱਟ ਦਿੱਤੇ ਮਾਰੇ ਲਲਕਾਰੇ ਭਾਈ ਸਾਰੇ ਮੇਲੇ ਉਹਨੂੰ ਢਾ ਲਿਆ ਭੰਨ ਵੱਖੀਆਂ ਲੰਮਾ ਪਾ ਲਿਆ ਤੇ ਛਿੱਤਰ ਮਾਰੇ ਲਓ ਜੀ ਪੁਲਿਸ ਦੀ ਟੋਲੀ ਪਿੱਪਲ ਥੱਲੇ ਬਹਿ ਕੇ ਲਾਂਭੇ ਮੇਲੇ ਤੋਂ ਸ਼ਰਾਬ ਪੀ ਰਹੀ ਜਦੋਂ ਮੇਲੇ ਸਾਰੇ ਨੇ ਲੱਭੂ ਦੀ ਢਾਣੀ ਨੂੰ ਕੁੱਟਣਾ ਸ਼ੁਰੂ ਕਰਤਾ ਲੱਭੂ ਉਹਨਾਂ ਨਾਲ ਹੀ ਸ਼ਰਾਬ ਪੀਂਦਾ ਆਇਆ ਸੀ ਮੇਲੇ ਦੇ ਵਿੱਚ ਤੇ ਉਹ ਪੁਲਿਸ ਦੀ ਢਾਣੀ ਡਾਂਗਾਂ ਲੈ ਕੇ ਫਿਰ ਮੇਲੇ ਚ ਵੜ ਗਈ ਵਾਰ ਪੁਲਿਸ ਦੀ ਮੇਲੇ ਵਿੱਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਵਾਰ ਪੁਲਿਸ ਦੀ ਮੇਲੇ ਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਭਾਈ ਇੱਕ ਉਜੰਡ ਪੰਜਾਬ ਦੀ ਪੰਜਾਬ ਪੁਲਿਸ ਏ ਡਾਂਗਾਂ ਮੇਰੇ ਛੱਡੀਆਂ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਦੋਸਤੋ ਪੁਲਿਸ ਵਾਲੇ ਕੁੱਟਣ ਡਏ ਹੋਣ ਤੇ ਉਹਨਾਂ ਦਾ ਮੂੰਹ ਬੰਦ ਰਹੇ ਕਦੀ ਹੋ ਹੀ ਨਹੀਂ ਸਕਦਾ ਇੱਕ ਡੰਡਾ ਮਾਰਨ ਨਾਲ 2-3 ਗਾਲਾਂ ਵੀ ਕੱਢ ਜਾਂਦੇ ਨੇ ਤੁਹਾਨੂੰ ਵੀ ਪਤਾ ਹੀ ਇੱਕ ਉਜੰਡ ਪੰਜਾਬ ਪੁਲਸੀਏ ਡਾਂਗਾਂ ਸੁੱਚੇ ਦੇ ਛੱਡੀਆਂ ਆ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਭੱਜਣ ਦਾ ਰਸਤਾ ਨਜ਼ਰ ਨਹੀਂ ਆਉਂਦਾ ਮੈਂ ਪੁਲਿਸ ਦੀਆਂ ਡਾਂਗਾਂ ਅੱਗੇ ਹੱਥ ਡਾਉਂਦਾ ਪੁੱਠੇ ਪੈਰੀ ਆਵਾਂ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਇਸ ਤਰ੍ਹਾਂ ਪੁਲਿਸ ਵਾਲਿਆਂ ਨੇ ਮੇਲਾ ਬੰਦ ਕਰਵਾਇਆ ਸੀ ਸ਼ਾਮ ਨੂੰ ਦੋਸਤੋ ਇਹ ਨੈਚੁਰਲੀ ਸਾਡੇ ਪੁਲਿਸ ਮੇਲੇ ਜਿਹੜੇ ਨੇ ਨਾ ਅਕਸਰ ਕਈ ਬਹੁਤ ਸਾਰੇ ਮੇਲੇ ਤੇ ਜਦੋਂ ਪੁਲਿਸ ਮੇਲੇ ਚ ਆਉਣ ਵਾਲੀ ਲੜਿਆ ਕੌਣ ਕਿੰਨੇ ਕਿੰਨੂ ਮਾਰਿਆ ਇਹ ਪੁਲਿਸ ਵਾਲਿਆਂ ਨੇ ਹੀ ਵੇਖਿਆ ਉਹਨਾਂ ਨੇ ਕਬੱਡੀਓ ਹੀ ਡਾਂਗ ਮੇਲੇ ਨੂੰ ਫੇਰਨੀ ਸ਼ੁਰੂ ਕਰ ਦਿੱਤੀ ਸੀ ਜਿਹਦੇ ਵਿੱਚ ਸਾਡੇ ਵੀ ਡਾਂਗਾਂ ਫੇਰਨੀ ਭਾਈ ਇਹ ਵੀ ਪੰਜਾਬ ਦਾ ਇੱਕ ਰੰਗ ਹੈ ਸਾਡੇ ਕਲਚਰ ਦਾ ਇੱਕ ਰੰਗ ਹੈ ਹਾਂਜੀ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਤੇ ਹੁਣ ਮੈਂ ਆਪਣਾ ਕਾਲਾਂ ਵੱਲ ਚੱਲਦਾ ਤੇ ਸਭ ਤੋਂ ਪਹਿਲੀ ਕਾਲ ਸਾਡੇ ਅਖਤਰ ਸਾਹਿਬ ਹੋਣਾਂ ਦੀ ਪਾਕਿਸਤਾਨ ਤੋਂ ਹੈ ਤੇ ਅਖਤਰ ਸਾਹਿਬ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਤੁਸੀਂ ਇਸ ਤਰ੍ਹਾਂ ਕਰੋ ਭਾਈ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਨੂੰ ਲੱਗਾਂ ਜੀ ਕਾਲ ਕਰਨ ਦੋਸਤੋ ਤੁਸੀਂ ਪਹਿਲੇ ਆਵਰ ਵਿੱਚ ਬਹੁਤ ਘੱਟ ਆਉਂਦੇ ਹੋ ਦੂਸਰੇ ਆਵਰ ਵਿੱਚ ਫਿਰ ਆਉਂਦੇ ਹੋ ਪਹਿਲੇ ਆਵਰ ਵਿੱਚ ਵੀ ਕਾਲ ਕਰਿਆ ਕਰੋ ਤਾਂ ਕਿ ਰੌਣਕਾਂ ਕੰਟੀਨਿਊਸਲੀ ਲੱਗੀਆਂ ਰਹਿਣ ਤੇ ਅਖਤਰ ਹਾਕਮ ਦਾ ਆਲਵੀ ਨਹੀਂ ਅਖਤਰ ਸਾਹਿਬ

0: ਵੇਖੋ ਸਾਡੇ ਮਸ਼ਹੂਰ ਆ ਪਾਕਿਸਤਾਨ ਚ ਲਕੀਰਾਨੀ ਸਰਕਸ, ਲਕੀਰਾਨੀ ਸਰਕਸ ਵੇਖੋ, ਸਾਈਕਲ ਗਰਾਉਂਡ ਚ ਅੱਖੀਆਂ ਸੇਕੋ, ਅਸਲੀ ਚੈਨਾ ਦੇ ਕੱਪ ਲੈ ਲੋ, ਲੋਹਾ ਡੱਬਾ ਟੱਪ ਵੀ ਲੈ ਲੋ, ਰੱਜ ਰੱਜ ਕੇ ਰੱਜ ਰੱਜ ਕੇ ਆਓ, ਲੰਗਰ ਖਾਈਏ, ਘਰ ਨੂੰ ਨਜ਼ਰ ਨਿਆਜ ਲਜਾਈਏ, ਵਿਗੜੀ ਕਿਸਮਤ ਅੱਜ ਬਣਾਈਏ, ਤੋਤੇ ਕੋਲੋਂ ਫਾਲ ਕਢਾਈਏ, ਜਿਹੜੀਆਂ ਜਿਹੜੀਆਂ ਮਨ ਵਿਚ ਪੂਰੀਆਂ ਕਰੀਏ, ਦੂਰ ਦਿਲਾਂ ਦੀਆਂ ਦੂਰੀਆਂ ਕਰੀਏ, ਸੁਣ ਤੂੰ ਸੋਮ ਸਲਾਤ ਆਦਾਨਾ, ਅਕਲ ਕਰੀ ਹੁਣ ਬਣ ਜਾ ਦਾਨਾ, ਹੋ ਗਿਆ ਅਖਤਰ ਬਹੁਤ ਕਵੇਲਾ, ਰੱਬ ਨੇ ਲਾਉਣਾ ਇੱਕ ਦਿਨ ਮੇਲਾ। ਇਹ ਸਰ ਜੀ ਹੈ ਸੀ ਵੀ ਮੇਲਾ, ਜਿਹੜੇ ਮੇਲੇ ਲੱਗਦੇ ਨੇ, ਮੇਲੇ ਦੇ ਵਿਚ ਕੀ ਕੁਛ ਹੁੰਦਾ ਕਿੱਦਾਂ। ਇਹ ਸਰਦਾਰ ਜੀ ਗੱਲ ਇਹ ਹੈਗੀ ਆ ਨਾ ਕਿ ਉਹ ਚੱਸਾਂ ਮੁੱਕ ਗਈਆਂ,
1: ਬਿਲਕੁਲ
0: ਨਫਸਾ ਨਫੀ ਦਾ ਆਲਮ ਪੈ ਗਿਆ, ਨਾ ਕੋਈ ਬਾਬਿਆਂ ਦੇ ਕੋਲ ਬਹਿੰਦਾ, ਨਾ ਕੋਈ ਬਾਬਿਆਂ ਦੀ ਸੁਣਦਾ। ਅੱਗੇ ਪੁੱਤ ਨੇ ਪਿਓ ਨੇ ਪੁੱਤ ਨੂੰ ਨਾਲ ਲੈ ਕੇ ਆਉਣਾ, ਜਿਹੜੇ ਨਿੱਕਾ ਹੋਣਾ ਉਹਨੂੰ ਗਡੀਰਿਆਂ ਤੇ ਚੱਕਿਆ ਹੋਣਾ, ਮੇਲੇ ਦੇ ਵਿਚ ਫਿਰ ਰਹੇ ਆ, ਕੋਈ ਛਣਕਣਾ ਖਰੀਦ ਰਿਹਾ, ਕੋਈ ਰੇੜਾ ਖਰੀਦ ਰਿਹਾ, ਕੋਈ ਕੁਛ ਜਾਣ ਲੱਗਿਆ ਟਾਂਗਰ ਹੁੰਦਾ ਸੀ, ਟਾਂਗਰ ਤੇ ਜਲੇਬੀਆਂ ਲੈ ਕੇ ਜਾਣੀਆਂ ਘਰਾਂ ਨੂੰ, ਉਹ ਚੱਸਾਂ ਮੁੱਕਣੀਆਂ ਸੀ। ਟਾਂਗਰ ਹੁੰਦਾ ਜੀ ਇਹ ਨਾ ਇੱਕ ਮਠਿਆਈ ਦੀ ਐਟਮ ਆ, ਇਹ ਵੀ ਇਹਦੇ ਉੱਤੇ ਨਾ ਚੀਨੀ ਬਰੀਕ ਪੀਸ ਕੇ ਉਹ ਲਾਈ ਹੁੰਦੀ ਆ, ਇਹ ਖਾਧਿਆ ਹੋਇਆ ਵਿੱਚੋਂ ਹੁੰਦਾ ਬੇਸਣ ਦਾ, ਤੇ ਉੱਤੇ ਜੇ ਚੀਨੀ ਲੱਗੀ ਹੁੰਦੀ ਤੇ ਬੜਾ ਸਵਾਦੀ ਹੁੰਦਾ ਉਹ। ਇਹ ਬੜੀ ਮਸ਼ਹੂਰ ਐਟਮ ਆ ਇਹ, ਯਾਨੀ ਕਿ ਨਾ ਸਾਡੇ ਇੱਧਰ ਪਾਕਿਸਤਾਨ ਦੇ ਵਿੱਚ ਚੱਲਦੀ ਆ। ਹਾਂਜੀ, ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਜਿਹੜਾ ਹੈਗਾ ਦੋ ਤਿੰਨ ਮੈਂ ਰਬਾਈਆਂ ਸੁਣਾਉਣਾ, ਤੇ ਫਿਰ ਅੱਗੋਂ ਟਾਈਮ ਦਾ ਹਿਸਾਬ ਦੇ ਲੈਣੇ ਆਪਾਂ।
1: ਟਾਈਮ ਤੁਹਾਡਾ, ਤੁਸੀਂ ਜੋ ਦਿਲ ਕਰੇ ਸੁਣਾਓ।
0: ਝੂਠੀਆਂ ਠਾਠਾਂ ਬਾਠਾਂ ਨੂੰ ਮੈਂ ਨਹੀਂ ਮੰਨਦਾ ਰਾਠਾਂ ਨੂੰ,
1: ਵਾਹ ਵਾਹ,
0: ਦੋ ਗਜ਼ 18 ਲੱਭ ਜਾਏ ਅਖਤਰ, ਕੀ ਮੈਂ ਕਰਨਾ ਲਾਟਾਂ ਨੂੰ,
1: ਕਿਆ ਬਾਤ ਹੈ, ਵਾਹ।
0: ਤੇ ਦੂਸਰੀ ਰਬਾਈ ਹੈਗੀ ਆ ਜੀ, ਜੁੱਸੇ ਦੇ ਵਿੱਚ ਸਾਹ ਨੇ ਜਿਹੜੇ, ਇੱਕ ਇੱਕ ਸਾਹ ਦੀ ਪੁੱਛ ਹੋਵੇਗੀ, ਸਿੱਧੇ ਪੁੱਠੇ ਰਾਹ ਨੇ ਜਿਹੜੇ, ਇੱਕ ਇੱਕ ਰਾਹ ਦੀ ਪੁੱਛ ਹੋਵੇਗੀ, ਠੱਗੀ ਠੋਰੀ ਸੀਨਾ ਦੋਰੀ, ਹੱਕ ਯਤੀਮ ਦਾ ਖਾਧਾ ਅਖਤਰ, ਲਾਏ ਜਗ ਨੂੰ ਦਾ ਨੇ ਜਿਹੜੇ, ਇੱਕ ਇੱਕ ਦਾ ਦੀ ਪੁੱਛ ਹੋਵੇਗੀ।
1: ਵਾਹ ਵਾਹ।
0: ਤੇ ਅਕਸਰ ਆਪਣੇ ਨਾ ਸੁੱਕੇ ਚੌਧਰੀ ਜਿਹਨਾਂ ਨੂੰ ਆਪਾਂ ਕਹਿੰਦੇ ਆ, ਇਹਨਾਂ ਨੂੰ ਪੱਗ ਬੰਨਣ ਦਾ ਜਾਂ ਚੌਧਰ ਕਰਨ ਦਾ ਬੜਾ ਸ਼ੌਕ ਹੁੰਦਾ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੱਗ ਦੇ ਪਿੱਛੇ ਕੀ ਹੁੰਦਾ ਜਾਂ ਪੱਗ ਦੇ ਵਾਲਾਂ ਦੇ ਵਿੱਚ ਕੀ ਹੁੰਦਾ, ਪੱਗ ਕਿਉਂ ਬੰਨੀ ਜਾਂਦੀ ਹੈ। ਇੱਕ ਰੁਬਾਈ ਦੇ ਵਿੱਚ ਮੈਂ ਬਿਆਨ ਕਰਾਂਗਾ, ਐਵੇਂ ਪੱਗ ਨਹੀਂ ਬੰਨੀ ਜਾਂਦੀ, ਪੱਗ ਦੇ ਪਿੱਛੇ ਜੱਦ ਹੁੰਦੀ ਏ। ਗੁੱਸਾ ਨਫ਼ਰਤ ਬੋ ਨਹੀਂ ਹੁੰਦੀ, ਸਬਰ ਸ਼ੁਕਰ ਦੀ ਹੱਦ ਹੁੰਦੀ ਏ।
1: ਬਹੁਤ ਖੂਬ, ਬਹੁਤ ਖੂਬ।
0: ਅਖਤਰ ਪੁੱਛ ਪਛਾ ਕੇ ਬੰਨੀ ਪੱਗ ਦਾ ਕਿਸੇ ਸਿਆਣੇ ਕੋਲੋਂ, ਪੱਗ ਬੰਦੇ ਦੀ ਸ਼ਾਨੋ ਸ਼ੌਕਤ, ਪੱਗ ਬੰਦੇ ਦਾ ਕੱਦ ਹੁੰਦੀ ਏ। ਐਵੇਂ ਪੱਗ ਨਹੀਂ ਬੰਨੀ ਜਾਂਦੀ, ਪੱਗ ਦੇ ਪਿੱਛੇ ਜੱਦ ਹੁੰਦੀ ਏ। ਤੇ ਉਦਣ ਮੈਂ ਤੁਹਾਨੂੰ ਨਜ਼ਮ ਸੀਗੀ ਸੁਣਾਉਣ ਡਿਆ, ਥੋੜੀ ਜੀ ਸੁਣਾਈ ਸੀਗੀ।
1: ਇਹ ਆਪਣਾ ਅਖਤਰ ਸਾਹਿਬ, ਮੈਂ ਤੁਹਾਡੇ ਵਿਚ ਕੁਛ ਕਰੈਕਟਰ ਵੇਖਣਾ ਜਿਨ੍ਹਾਂ ਨੇ ਨਾ ਵੱਡੀ ਹੁੰਦੀ ਹੈ ਤੇ ਸੋਹਣਾ ਉੱਤੇ ਫਰਲਾ ਤੁਰਲਾ ਕੱਢਿਆ ਹੁੰਦਾ,
0: ਤੁਰਲਾ ਕੱਢਿਆ
1: ਹੁੰਦਾ, ਬਹੁਤ ਸੋਹਣੇ ਲੱਗਦੇ ਨੇ ਮੈਨੂੰ ਉਹ ਪੱਗ, ਬਹੁਤ ਸੋਹਣੀ ਲੱਗਦੀ।
0: ਨਹੀਂ ਜੀ, ਮੈਂ ਆਪ ਵੀ ਨਾ ਜਦੋਂ ਕਿਤੇ ਬਾਹਰ ਅੰਦਰ ਜਾਵਾਂ ਤੇ ਮੈਂ 5 ਮੀਟਰ ਦੀ ਰੱਖੀ ਹੋਈ ਆ, ਮੈਂ ਵੀ ਪੱਗ ਹੀ ਬੰਨਦਾ ਹੁੰਦਾ, ਤੇ ਸਾਡੀ ਪਛਾਣ ਵੀ ਉਹੀ ਆ,
1: ਬਹੁਤ ਸੋਹਣੇ ਲੱਗਦੇ ਨੇ ਉਹ ਲੋਕ।
0: ਹਾਂਜੀ, ਉਹ ਪੜ੍ਹਨਾ ਲਿਖਣਾ ਜਾਂ ਬਾਕੀ ਦੇ ਮਾਮਲਾ ਉਹ ਤਾਂ ਠੀਕ ਆ, ਲੇਕਿਨ ਅਸੀਂ ਆਪਦੇ ਜੇ ਪਿਛੋਕੜ ਨੂੰ ਭੁੱਲ ਜਾਵਾਂਗੇ ਤੇ ਫਿਰ ਅਸੀਂ ਕਿਸ ਕੰਮ ਦੇ ਆ। ਅਸਲ ਗੱਲ ਤੇ ਜਿਹੜੀ ਹੈਗੀ ਹੈ ਨਾ ਇਹ ਹੈ ਨਾ ਜੀ, ਤੇ ਉਹ ਮੈਂ ਉਹਦਾ ਇੱਕ ਹਿੱਸਾ ਅੱਜ ਤੁਹਾਨੂੰ ਹੋਰ ਸੁਣਾਊਂਗਾ, ਦੋ ਹਿੱਸੇ ਤਾਂ ਉਦੋਂ ਦਾ ਸੁਣਾਏ ਸੀ, ਜਿਹੜੀ ਮੈਂ ਸੁਣਾਈ ਸੀ ਮੈਂ ਪੰਜਾਬਣ ਠੇਠ ਪੰਜਾਬਣ

0: اردو علم سکھایا، میرے اردو بولن اتے لوکاں فتوا لایا. پہلا شیر میں وہ سناؤں گا، باقی پھر اگوں دوسرے شروع کروں گا. آ میں تینوں پنڈ وکھاواں بودا سیمن ٹنڈ وکھاواں، لج بوکا تے پونی دساں کٹ کٹاپا تونی دساں، ادڑ ونجی کانی دساں. کٹ کٹاپا تونی دساں، ادڑ ونجی کانی دساں، وڈ وڈیری سیانی دساں، منڈا پھلکا روٹی دساں، لمی پتلی موٹی دساں، پھوکنی چمٹا بالن دساں، باٹ کھیرا تے سالن دساں، پگڑ کھیس بکڑ دساں، ڈور گڈی تے تکڑ دساں، چمٹا بین تے ٹول دا دساں، دوڑے مائیے بول دا دساں، چا کاوا تے کافی دساں، ڈیکھے والی ٹافی دساں، کرسی سوفا پیڑا دساں، چنی چادر لیڑا دساں، چھج پراگا پین کی ہوندا، باج سجن دے جین کی ہوندا، کچاوا گدی وانا دساں، رہنا دینا لینا لانا دساں، سچا سچا یار کی ہوندا، عشق محبت پیار کی ہوندا، تھواں کیڑی کاڈا دساں، کپڑا لیڑا آڈا دساں، چھجیاں پونی کنگ دا دساں، بکڑ پلو سنگ دا دساں، ادی چھٹی ساری دساں، راکٹ ڈڈو لاری دساں، ویدے چچڑ جون دا دساں، کپا پھٹی تے رون دا دساں، لچر پولا چھانڈ کی ہوندا، پلی تنگڑ پانڈ کی ہوندا، تینو کچی سڑکی دساں، تپ چٹکیلی کڑکی دساں، تینو نم نمولی دساں، شیر مارکا گولی دساں، نمبو لسن لسوڑے دساں، میہ پیندے وچ پوڑے دساں، مجھ دے دودھ دی کھیر میں دساں، ختم درود تے پیر میں دساں، یسو پنجو ہار دا دساں، یسو پنجو ہار دا دساں، بیلی متر یار دا دساں، سگڑ تی تے گوت دا دساں، کرما والے پوت دا دساں، پسڑ گٹے گوڈے دساں، دارو پھیم تے ڈوڈے دساں، پانڈیاں والی ڈولی دساں، چربی ڈولو کولی دساں، چھکو یار پٹاری دساں، پانڈا ٹھیکر کھاری دساں،
1: بلے بلے بلے کمال کر دتی ہے
0: سر. اسی طرح یہ بہت لمی آئے بار گا فیدن، تھوڑی تھوڑی کر کے جڑی ہے گی نا، وہ میں جناب دی خدمت چ حاضر کرتا رہوں گا. باقی یہ ہے جی، اے میرے برا سنن والے جننے وی ہیں انہاں سارے نو میرے لو یہ یعنی کہ میں انہاں دا شکریہ ادا کرنا کہ وہ مینوں پسند کردے نے. اللہ تعالی دی ذات جی انہاں نو چڑھدی کلاس رکھے، ہس دے واسطے رہن. تے میرا ایک شعر میں چھوٹا جا سناونا جڑا کہ زندگی دے وچ کام آون والی شے آ، آپ دی زندگی تے اے لاگو کر لو.
1: تھینک یو.
0: جھوٹے ٹھگ فریبی چوڑا،
1: جھوٹے ٹھگ فریبی چوڑا،
0: جھوٹے ٹھگ فریبی چوڑا، میں جتی دی نوک تے رکھے، منہ دے مومن، منہ دے مومن ٹڈوں کوڑے، جتھے ٹکرے ٹھوک کے رکھے، میں جتی دی نوک تے رکھے.
1: بہت خوب بہت خوب.
0: تے ایک روبائی چھوٹی جی جاندہ جاندہ آخری، چینے ڈبے چٹے کالے، چینے ڈبے چٹے کالے، ونگیاں سدیاں پوچھاں والے،
1: ونگیاں سدیاں پوچھاں والے.
0: دکھ ہویا جدوں اگوں پونکے، جیڑے کتے ہتھی والے. سارے سجنا مترا نو میرے والوں جڑا ہے نا جی سلام آخیا جی، تے اوہی پچھلے آخری پیغام میرا جڑا میں پچھلی باری بھی دیتا سی کہ امریکہ چ بیٹھے ہوئے میرے بھرا نو تے بھتیجیا نو بہت بہت بہت بہت دعا سلام ڈاکٹر مجاہد علی ناصر صاحب جی، ازبر ٹون ہے امریکہ دے وچ، تے او جڑا ہے گا اللہ انہوں نو آباد رکھے، ہسدے واسدے رہن، انہاں دی خوشیاں جیڑیاں ہیگیاں اللہ تعالیٰ دی ذات کور انہاں چ اضافہ کرے. میرا یہی جیڑا ہے گا آپ کی پیغام ہوندا اللہ تعالیٰ دی ذات کر سکے.
1: تہانوں نا انڈیا وچوں سخدیو سنگھ نے کپور تھلے توں ست سری اکال بھیجی.
0: بسم اللہ جی. بسم اللہ. چڑھدی کلا چ رہن جی, ہستے وستے رہن, میرے والوں بھی اسی طرح جی.
1: تے اختر صاحب تہاڈے میں نام دو چار لائنا کراں گا.
0: بسم اللہ جی. بسم اللہ. آن جو
1: کہ تاوے تاوے تاوے ربا واگا بارڈر کھل جائے سچا بکرے بلاؤں دا آوے.
0: آئے ہائے ہائے ہائے ہائے ہائے. سواگت کرانگے جی, سواگت کرانگے.
1: تاوے تاوے تاوے ربا واگا بارڈر کھل جائے سچا بکرے بلاؤں دا آوے. لہنگے والے پاؤن بولیاں تے دولی چڑھ دے دا ٹول بجاوے.
0: اللہ رکھے جی خیر. اللہ تعالی ذات کو انو باب رکھے.
1: لیندے والے کون بولیاں دولی چڑھ ساڈا اک دولی ہے جی ساڈے علاقے دا صاحب دا ٹولی ہے. ہاں
0: جی ہاں جی ہاں جی.
1: دولی چڑھ دے دا ٹول وجاوے لاہور وچ میلا لگ جائے اوے بن صاحب پتر کبڈیاں پاوے.
0: واہ جی واہ واہ جی واہ.
1: لاہور وچ میلا لگ جائے بن
0: صاحب
1: پتر کبڈیاں پاوے تے بائکاں اتے جائیے مری نو. بائکاں اتے جائیے مری نو ریل شوک دی لاہور ولو آوے.
0: ہائے ہائے ہائے ہائے ہائے.
1: بائکاں اتے جائیے مری نو ریل شوک دی لاہور ولو آوے. میں کنگا پا کے پاواں بھنگڑا اے دن میری زندگی چ آوے. میں کنٹھا پا کے پاواں بھنگڑا بھائی اے دن میری زندگی چ آوے.
0: واہ جی واہ. لو جی اگلی دفعہ انشاءاللہ جڑا ہے گا نا جی میں تھانوں صرف کو شیر سنا دوں گا, تت رکھوں گا. اگلی باری آپ پڑھا گے. چڑھنے والوں میری صدر مینو واجا مار دیا. چڑھنے والوں میری صدر مینو واجا مار دیا سنتالی وچھڑیا کونجا جیڑیاں میری ڈار دیا.
1: بہت ساری دعاواں اختر جی تہاڈے نال ساڈیاں تے اللہ میاں تہانوں اپنی
0: بڑی رکھے سر بڑی مہربانی. اللہ
1: سو دوستو اے سن سونے پاکستان تو محمود اختر جی ہوئی جڑے پچھلے ہفتے بھی بہت پیار نال بہت سوہنیاں گلاں باتاں کلچرل کر کے گئے. ونڈرفل مین. ہاں جی تے رب کرے اے ساڈے بارڈر تے جیڑیاں مطلب کی کلخیاں نے او آپس وچ ٹیبل تے بہ کے ساری نجٹھ لئیے ایک دوجے نوں ملیے ساڈے کاروبار چمکن دواں پاسے آ جائے وپار رج کے کریے ایک دوجے دے نال ساڈے میلے کٹھے لگن یار ہے رونقاں کٹھیاں پھیر لگن اسی ایک دوجے دے ملک وچ کام کریے جتھے ساڈا دل کرے جس طرح یورپ دے لوگ جڑے مرضی 28 کنٹریاں چ جتھے مرضی دل کردا جا کے اسی وڑ جانے ہاں. کوئی بارڈر نہیں. بارڈر ہیگے نے لیکن بارڈر تے کوئی چیک پوسٹ نہیں ہیگے. سارا ساڈا گھر ہے یورپ جتھے اسی مرضی چلے جائیے. اسی طرح دوستو ویکھو سیکنڈ ورلڈ وار دے وچ جنی انہاں نے ایک دوجے دی تباہی کیتی سی وہ لفظاں وچ بیان نہیں کیتی جا سکتی. جنی انہاں نے ایک دوجے دی تباہی کیتی سی ٹھیک ہے ویکھ لو سارا کچھ بھول کے ٹیبلاں تے بہ کے انہاں نے صلح کر لیاں تے اج ایک وپار کردے نے رل کے نچدے نے ڈسکواں دے وچ. ہاں جی سانجا پیار پالدے نے بڑی میٹھی بھاشا ہے انہاں دی ایک دوجے نال بڑے سلیقے نال پیش آندے نے. وہ پرانیاں جڑیاں انہاں نے غلطیاں کیتیاں نے انہاں تو سکھیا ہے کہ لڑائی حل نہیں لڑائی دے وچوں کچھ نہیں نکلتا. اس کر کے وہ ایک دوجے کس طرح انہاں نے ایک دوجے دے میں کس طرح تہانوں ایکسپلین کراں پتا تہانوں ہی ہے فسٹ ورلڈ وار تے سیکنڈ ورلڈ وار دے وچ کی ہویا ہے. اوہی لوگ نے جنہاں دا 200 جہاز جانا ہوں سارا ملک ہی لما پا دیندے ہوندے ہن زمین دے اتے اج رل کے گاؤندے ناچدے تے بزنس کردے. یار سانو کی ہویا ہے جی ساڈیاں تے کوئی ایڈیاں وڈیاں سمسیاں بھی نہیں. ਅਸੀਂ ਤੇ ਇੰਨੀਆਂ ਘਨੌਣੀਆਂ ਲੜਾਈਆਂ ਵੀ ਨੀ ਲੜੀਆਂ ਇੱਕ ਦੂਜੇ ਦੇ ਨਾਲ, ਛੋਟੀ ਮੋਟੀ ਤੂਤੂ ਮੈਂ ਤੇ ਚਲੋ ਹੋਈ ਹੋਏਗੀ। ਅਸੀਂ ਆਪਣੀਆਂ ਤਲਖੀਆਂ ਦੂਰ ਕਰੀਏ ਤੇ ਸਾਡੇ ਜਿਹੜੇ ਨਾਗਰਿਕ ਨੇ ਇੱਧਰ ਦੇ ਤੇ ਉੱਧਰ ਦੇ ਉਹ ਵੀ ਯੋਗਦਾਨ ਪਾਉਣ, ਆਪੋ ਆਪਣਾ ਤਲੋਕਾਤ ਬਿਹਤਰ ਕਰਨ ਦੇ ਵਿੱਚ ਕਿੰਨਾ ਮਜ਼ਾ ਆਵੇਗਾ ਯਾਰ। ਜੇ ਗਵਾਂਢੀਆਂ ਨਾਲ ਬਣਾ ਕੇ ਰੱਖੀਏ ਕਿੰਨਾ ਸਵਾਦ ਆਉਂਦਾ। ਲਓ ਬਈ ਦੋਸਤੋ, ਹੁਣ ਤੁਹਾਨੂੰ ਅਸੀਂ ਸਰਦਾਰ ਸੂਬਾ ਸਿੰਘ ਜੀ ਬਟਾਲੇ ਤੋਂ, ਸਰਦਾਰ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਵਾਜਾ ਸਾਹਿਬ,
1: ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰਭਾਤ ਰੇਡੀਓ ਦੇ ਵਿਹੜੇ। ਆ ਜਾਓ ਸਾਡੇ ਸਟਾਰ ਹੋ ਤੁਸੀਂ, ਸੋਹਣੀਆਂ
2: ਜੀ ਜੀ ਜੀ ਜੀ ਵਾਜਾ ਸਾਹਿਬ। ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਇੱਕ ਨਾ ਬੇਅਰ ਕਰਨੀ ਕਰਨਾ ਵਾ, ਮਤਲਬ ਸ਼ੌਕ ਜਿਹੜਾ ਵੀ ਆਪਣੀ ਸਰਕਾਰੀ ਸਰਵਿਸ ਤੋਂ ਰਿਟਾਇਰ ਹੋ
1: ਗਿਆ। ਤੁਸੀਂ ਥੋੜੀ ਜਿਹੀ ਤੁਹਾਡੀ ਆਵਾਜ਼ ਘਟੀ ਗਈ ਸੀ, ਫਿਰ ਦੁਬਾਰਾ ਬੋਲੋ।
2: ਜੀ ਜੀ ਜੀ, ਮੈਂ ਤੁਹਾਨੂੰ ਦੱਸਣ ਲੱਗਾ ਵੀ ਮੈਨੂੰ ਜੇ ਇਹਨੂੰ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਇੱਕ ਕਾਮਨ ਕੁਐਸਚਨ ਹਰ ਬੰਦਾ ਹੀ ਪੁੱਛਦਾ ਵੀ ਉਹ ਯਾਰ ਤੇਰਾ ਟਾਈਮ ਕਿੱਦਾਂ ਪਾਸ ਹੁੰਦਾ,
1: ਟਾਈਮ ਕਿੱਦਾਂ ਪਾਸ।
2: ਮੈਂ ਕਿਹਾ ਵੀ ਭਰਾ ਮੈਨੂੰ ਤਾਂ ਟਾਈਮ ਲੱਭਦਾ ਨੀ ਹੈ, ਮੈਂ ਕਿਹਾ ਵੀ ਜਿਸ ਬੰਦੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੌਕ ਹੈਗਾ ਨਾ, ਚਾਹੇ ਉਹ ਗਾਰਡਨਿੰਗ ਆ, ਚਾਹੇ ਉਹ ਸਾਹਿਤ ਆ, ਚਾਹੇ ਉਹ ਕਲਾ ਆ, ਆਰਟ ਆ ਜਾਂ ਸੰਗੀਤ ਆ, ਜਿੰਨੇ ਵੀ ਫੀਲਡ ਆ ਮਤਲਬ ਕਲਾ ਦੇ ਆਰਟ ਦੇ, ਉਸ ਬੰਦੇ ਨੂੰ ਸਮਾਂ ਉਹਦੇ ਵਾਸਤੇ ਜਿਹੜਾ ਆਹ ਸਮਾਂ ਨਾ ਜਿਹੜਾ ਤੁਸੀਂ ਕਹਿੰਦੇ ਮੇਰਾ ਪਾਸ ਨਹੀਂ ਹੁੰਦਾ, ਉਹਦੇ ਵਾਸਤੇ ਹੀ ਵਰਦਾਨ ਹੁੰਦਾ ਆ ਇਕੱਲੇ ਰਹਿਣਾ
1: ਜਾਂ। ਖੂਬਸੂਰਤ ਗੱਲ ਕੀਤੀ ਆ ਸੱਚੀ ਵੈਸੇ। ਜੀ ਜੀ, ਬੰਦੇ ਕੁਛ ਸਿੱਖਣਾ ਜਾਣਨਾ ਚਾਹੁੰਦੇ ਨੇ, ਜਿਨ੍ਹਾਂ ਦੀਆਂ ਹੋਬੀਜ਼ ਹੁੰਦੀਆਂ ਨੇ ਉਹ ਓਨੇ ਹੀ ਬਿਜੀ ਹੁੰਦੇ ਨੇ ਜਿੰਨੇ ਉਹ ਕੰਮ ਕਰਦਿਆਂ ਬਿਜੀ ਰਹੇ,
2: ਔਰ ਆਪਣੇ ਸ਼ੌਕ ਦੀ ਖਾਤਰ ਵੱਡੇ ਵੱਡੇ ਪਹਾੜ ਚੋਟੀਆਂ ਸਰ ਕਰ ਜਾਂਦੇ ਨੇ ਬਾਜਾ ਸਾਹਿਬ।
1: ਜੀ ਬਿਲਕੁਲ,
2: ਉਸ ਚੋਟੀਆਂ ਤੋਂ ਉਸ ਪਹਾੜ ਤੋਂ ਮੈਨੂੰ ਯਾਦ ਆਇਆ ਵੀ ਜਿਹੜਾ ਪਹਾੜ ਦੀ ਕੀ ਕਹਿੰਦੇ ਇਹਨੂੰ, ਉਹਦੇ ਤੇ ਚੜ੍ਹਨਾ ਵੀ ਇੱਕ ਹੋਬੀ ਇੱਕ ਸ਼ੌਕ ਹੈ।
1: ਹਾਂਜੀ
2: ਹਾਂਜੀ ਹਾਂਜੀ, ਤੇ ਸਰ ਮੈਂ ਬਾਬਾ ਬਲਵੰਤ ਜੀ ਦਾ ਇੱਕ ਸ਼ੇਰ ਨਜ਼ਰ ਕਰਨਾ ਚਾਹੁੰਦਾ ਸ਼ੌਕ ਦੀ ਖਾਤਰ। ਉਹਨਾਂ ਨੇ ਕਿਹਾ ਮੈਨੂੰ
1: ਰੇਡੀਓ ਸੁਣ ਰਹੇ ਸੀ, ਸਾਡੇ ਇੱਕ ਭਰਾ ਪਾਕਿਸਤਾਨ ਤੋਂ ਆਏ ਸਨ, ਉਹਨਾਂ ਨੇ ਬਹੁਤ ਹੀ ਖੂਬਸੂਰਤ ਸ਼ਾਇਰੋ ਸ਼ਾਇਰੀ ਕੀਤੀ ਆ।
2: ਜੀ ਬਾਜਵਾ ਸਾਹਿਬ, ਮੈਂ ਗੁਸਤਾਖੀ ਹੋਈ ਆ ਮੇਰੇ ਕੋਲ, ਇੱਕ ਨਾ ਕੋਈ ਦੋਸਤ ਆ ਗਿਆ ਸੀ ਤੇ ਉਹ ਮੈਨੂੰ ਕਿਸੇ ਪਾਸੇ ਉਹ ਡੈਥ ਦੇ ਉੱਪਰ ਤੇ ਮੈਂ ਹੁਣੇ
1: ਕਮਾਲ ਕਰਕੇ ਗਏ ਨੇ, ਬੈਜਾ ਬੈਜਾ ਕਰਾ ਕੇ ਗਏ ਨੇ ਅਖਤਰ ਸਾਹਿਬ।
2: ਮੈਂ ਉਹਦੀ ਪੋਡਕਾਸਟ ਸੁਣਾਗਾ, ਮੈਂ ਪੋਡਕਾਸਟ ਸੁਣਾਗਾ।
1: ਠੀਕ ਹੈ, ਠੀਕ
2: ਤੇ ਮੈਨੂੰ ਭੇਜੋ, ਮੈਨੂੰ ਪੋਡਕਾਸਟ ਜ਼ਰੂਰ ਮੈਂ ਦੇਖਾਂਗਾ ਜੀ। ਮੈਂ
1: ਠੀਕ ਹੈ ਜੀ, ਤੁਸੀਂ
2: ਬਾਜਵਾ ਸਾਹਿਬ ਉਹਨਾਂ ਦਾ ਸ਼ੇਰ ਆ ਬਾਬਾ ਬਲਵੰਤ ਜੀ ਦਾ ਸ਼ੇਰ ਹੈ।
1: ਹਾਂਜੀ,
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ,
1: ਵਾਹ
2: ਸਮਾਂ ਸੂਝ ਦੀਆਂ ਛੁਰੀਆਂ ਉਲਾਰਦਾ ਰਿਹਾ।
1: ਕਿਆ ਬਾਤ ਹੈ,
2: ਕਈ ਸੱਜਣ ਨਾ ਮਤਲਬ ਇਹਨੂੰ ਐਵੇਂ ਇਹਦੇ ਕਮਰੇ ਹੋਏ ਜਿੱਦਾਂ ਮਤਲਬ ਕਿ ਐਵੇਂ ਇਹ ਵਾਧੂ ਦਾ ਕੰਮ ਹੈ, ਇਹ ਕੋਈ ਕੰਮ ਹੈ, ਕੰਮਾਂ ਚੋਂ ਕੰਮ ਆ, ਮਤਲਬ ਉਹ ਸਮਝਦਾਰ ਲੋਕਾਂ ਦੇ ਦਿਮਾਗ ਦੀ ਜਿਹੜੀ ਦਿਲ ਤੇ ਦਿਮਾਗ ਦੀ
1: ਗੱਲ ਹੈ। ਬਿਲਕੁਲ,
2: ਦਿਮਾਗ ਵਾਲੇ ਲੋਕ ਜਿਹੜੇ ਨਾ ਉਹ ਕਿਸੇ ਸ਼ੌਕ ਨੂੰ ਨਾ ਮਤਲਬ ਸਮਝਦੇ ਪਈ। ਅੱਛਾ ਜੀ, ਸ਼ੌਕ ਜੀ, ਸ਼ੌਕ ਜੀ,
1: ਤੁਸੀਂ ਨਾ ਮੈਂ ਤੁਹਾਨੂੰ ਛੋਟੀ ਜੀ ਸ਼ੁਗਰ ਦੀ ਗੱਲ ਲੱਗਾ ਦੱਸਣ,
2: ਮੈਨੂੰ ਸ਼ੇਰ ਪੂਰਾ ਕਰ ਲੈਣ ਦੋ ਪਲੀਜ਼, ਸ਼ੇਰ ਪੂਰਾ ਕਰ ਲਓ ਫਿਰ ਵਾਪਸ ਕਰ
1: ਰਿਹਾ।
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ, ਸਮਾਂ ਸੂਝ ਦੀਆਂ ਛੁਰੀਆਂ ਅਲਾਰਦਾ ਰਿਹਾ, ਉਹ ਨਕਾਮ ਚੰਗਾ ਕਾਮਯਾਬ ਦਿਲ ਤੋਂ ਫੂਕਾ ਸ਼ੌਕ ਦੀ ਚਿਣਗ ਨੂੰ ਜੋ ਮਾਰਦਾ ਰਿਹਾ।
1: ਬਹੁਤ
2: ਇਹ ਸਾਡਾ ਬੜਾ ਵੱਡਾ ਯੁੱਗ ਸ਼ਹਿਰ ਹੈ ਬਾਬਾ ਬਲਵੰਤ ਜੀ ਉਹਨਾਂ ਦਾ ਸ਼ੇਰ, ਔਰ ਮੈਨੂੰ ਮੇਰਾ ਬੜਾ ਪਸੰਦੀਦਾ ਸ਼ੇਰਾਂ ਚੋਂ ਜਿਹੜੇ ਕੁਛ ਇੱਕ ਜਵਾਨੀ ਯਾਦ ਸ਼ੇਰ ਨੇ ਉਹ ਮੇਰੇ ਮਤਲਬ ਹੈਗਾ ਹੈ।
1: ਕਮਾਲ ਦੇ ਵੇਖ ਲਓ ਸ਼ਾਇਰਾਂ ਦੀ ਬੋਲੀ ਕਿੱਦਾਂ ਦੀ ਆ, ਕਿਤਰਾਂ ਦੇ ਪਿਆਰੇ ਬੋਲ। ਦੇਖੋ ਦੋ ਸੈਂਟੈਂਸ ਕਿੱਥੋਂ ਤੱਕ ਜਾਂਦੇ ਨੇ,
2: ਬੜੀ ਬੜੀ ਦੂਰ ਤੱਕ ਸ਼ਹਿਰ ਤੇ ਜਿੱਥੇ ਜਿੱਥੇ ਮੈਂ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ, ਮਤਲਬ ਸੂਰਜ ਚੰਦਰਮਾ ਤਾਰਿਆਂ ਤੋਂ ਵੀ ਵੱਧ ਇਹਨਾਂ ਦੀ ਉਡਾਣ ਹੁੰਦੀ ਆ ਜਿਹੜੀ ਸ਼ਹਿਰ ਦੀ ਸੋਚ ਆ, ਜਿਹੜੀ ਇਹਦੀ ਕਲਪਨਾ ਦੀ ਉਡਾਰੀ ਆ, ਇਹ ਬੜੀ ਬੜੀ ਲੰਬੀ ਹੈ ਜੀ, ਅਸੀਂ ਸੋਚ ਨੀ ਸਕਦੇ, ਅਸੀਂ ਇਹ ਸਾਡੇ ਸਮਝ ਤੋਂ ਬਾਹਰ ਆ ਗਈ ਸ਼ਾਇਰਾਂ
1: ਦੀ।
2: ਤੇ ਬੇਨਤੀ ਆ ਵੀ ਜਿਹੜਾ ਸ਼ੌਕ ਵਾਲਾ ਜਿਹੜੇ ਹੁੰਦੇ ਨਾ ਸੱਜਣ, ਉਹਨਾਂ ਦੀ ਇੱਕ ਮੈਂ ਹੋਰ ਤੁਹਾਨੂੰ ਕੁਆਲਿਟੀ ਦੱਸਾਂਗਾ, ਉਹ ਆ ਦੁਨੀਆਦਾਰੀ ਦੇ ਜਿਹੜੇ ਆ ਧੋਖੇਬਾਜ਼ੀਆਂ, ਦੂਸਰੀਆਂ ਬੇਈਮਾਨੀਆਂ, ਠੱਗੀਆਂ, ਚੋਰੀਆਂ, ਇਹਦੇ ਤੋਂ ਵੀ ਥੋੜੇ ਉਹ ਉੱਪਰ ਹੁੰਦੇ ਆ, ਸੰਵੇਦਨਸ਼ੀਲ ਬੰਦੇ ਹੁੰਦੇ, ਕਦੀ ਕਿਸੇ ਨਾਲ ਇੱਥੋਂ ਤੱਕ ਵੀ ਨਾ ਮਾੜਾ ਬੋਲਦੇ ਆ, ਨਾ ਚਾਹੁੰਦੇ ਉਹਨਾਂ ਨੂੰ ਕੋਈ ਮਾੜਾ ਬੋਲੇ, ਤੇ ਨਾ ਹੀ ਉਹ ਕਿਸੇ ਦੀ ਕੋਈ ਫਾਲਤੂ ਜੇ, ਜਿੱਦਾਂ ਆਮ ਲੋਕ ਨੀ ਹੁੰਦੇ ਐਵੇਂ, ਮਤਲਬ ਕਿਸੇ ਦੀ ਰੱਖੀ ਜਾਣਗੇ ਬਰੋਬਰੀ ਜਾ ਕੇ ਤੇ ਉਹ ਬਣੀ ਜਾਣਗੇ, ਤੇ ਇਹ ਬੜੇ ਪਿਆਰੇ ਮਤਲਬ ਇੱਕ ਆਰਟਿਸਟ ਕਲਾਕਾਰ ਤੌਰ ਦੇ ਲੋਕ ਹੁੰਦੇ ਆ। ਮੇਰੇ ਜਦੋਂ ਮੈਂ ਇਹੋ ਜਿਹੇ ਸੱਜਣਾ ਮਿੱਤਰਾਂ ਨੂੰ ਜਦੋਂ ਮਿਲਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਆ। ਮੇਰਾ ਸੱਚੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰਾ ਦੂਸਰੇ ਜਿਹੜੇ ਆਮ ਲੋਕ ਨੇ ਜਿਹੜੇ ਸਿਰਫ ਖਾਣ ਪੀਣ ਹੰਡਾਉਣ ਤੇ ਜੇ ਮੈਂ ਮਾੜੇ ਸ਼ਬਦ ਵਰਤਣਾ ਦੇ ਹੱਗਣ ਮੁੱਤਣ ਤੱਕ ਹੈਗੇ ਨੇ, ਤਾਂ ਮੇਰਾ ਉਹਨਾਂ ਲੋਕਾਂ ਨੂੰ ਬਹੁਤਾ ਮਤਲਬ ਉਹਨਾਂ ਨਾਲ ਮੇਰਾ ਮਨ ਨਹੀਂ ਭੇਜਦਾ।
1: ਬਿਲਕੁਲ ਬਿਲਕੁਲ, ਜਿਹੜੇ ਤੁਹਾਡੇ ਵਰਗੀ ਸੋਚ ਵਾਲੇ ਬੰਦੇ ਨੇ ਨਾ, ਉਹ ਹਜੂਮ ਵਿਆਹ ਦੇ ਹਜੂਮ ਵਿੱਚ ਵੀ ਇਕੱਲੇ ਹੀ ਬੈਠੇ ਹੁੰਦੇ ਨੇ।
2: ਜੀ ਜੀ ਜੀ, ਤੇ ਮੇਰਾ ਮੈਨੂੰ ਬੜਾ ਚੰਗਾ ਲੱਗਦਾ ਮਤਲਬ ਇਸ ਤਰ੍ਹਾਂ ਦੇ ਸ਼ਾਇਰ ਤਬੀਅਤ ਦੇ, ਖਾਸ ਕਰਕੇ ਜਿਹੜੇ ਸਾਹਿਤ ਕਲਾ ਦੇ ਨਾਲ ਜਿਹੜਾ ਵੀ ਕੋਈ ਬੰਦਾ ਜੁੜਿਆ ਹੁੰਦਾ ਉਹ ਮੈਨੂੰ ਬੜਾ ਸਿਆਣਾ ਲੱਗਦਾ। ਔਰ ਜੇ ਮੈਨੂੰ ਕੋਈ ਮਾੜੀ ਮੋਟੀ ਕੋਈ ਅਕਲ ਹੈਗੀ ਨਾ, ਥੋੜੀ ਬਹੁਤੀ ਵੀ ਜਿਹੜੀ ਕੋਈ ਜਿੰਨੀ ਕਿ ਮਤਲਬ ਮੈਂ ਤਾਂ ਨੀ ਸਮਝਦਾ ਹੈਗੀ ਆ, ਪਰ ਜੇ ਕੋਈ ਮਤਲਬ ਮੈਨੂੰ ਜਾਣਨ ਪਛਾਣਨ ਵਾਲੇ ਸੱਜਣ ਮਿੱਤਰ ਸਮਝਣ, ਜੇ ਥੋੜੀ ਬਹੁਤੀ ਅਕਲ ਹੈਗੀ ਤੇ ਉਹ ਸਾਹਿਤ ਕਲਾ ਦੇ ਨਾਲ ਪਿਆਰ ਕਰਕੇ, ਉਹਨੂੰ ਪੜ੍ਹਨ ਕਰਕੇ ਆ, ਇਸ ਤਰ੍ਹਾਂ ਦੇ ਸੱਜਣਾ ਮਿੱਤਰਾਂ ਦੀ ਸੰਗਤ ਕਰਕੇ ਆ। ਮੈਂ ਇੱਕ ਇਸ ਰੇਡੀਓ ਤੁਹਾਡੇ ਪ੍ਰੋਗਰਾਮ ਜ਼ਰੀਏ ਆਪਣੇ ਸੱਜਣਾ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਚਾਹੇ ਇਹ ਬੜਾ ਹਾਈ ਟੈਕ ਯੁੱਗ ਹੈ, ਚਾਹੇ ਬੜਾ ਡਿਜੀਟਲ ਯੁੱਗ ਹੈ, ਚਾਹੇ ਸੋਸ਼ਲ ਮੀਡੀਆ ਦਾ ਯੁੱਗ ਹੈ, ਚਾਹੇ ਫੋਨ ਦਾ ਯੁੱਗ ਹੈ, ਮੈਂ ਇਹ ਬਿਲਕੁਲ ਪਰਖ ਕੇ ਗੱਲ ਕਰ ਰਿਹਾ ਕਿ ਕਿਤਾਬ ਦਾ ਇਹ ਅਲਟਰਨੇਟਿਵ ਨਹੀਂ ਹੈ, ਪੁਸਤਕ ਦਾ ਸਾਹਿਤ ਦਾ ਇਹ ਅਲਟਰਨੇਟਿਵ ਨਹੀਂ ਹੈ। ਇਹਦੇ ਵਿੱਚ ਕੱਚ ਘਰੜ ਜੇ ਐਵੇਂ ਜਿਹੜੇ ਨਾ ਇੱਕ ਦੂਜੇ ਨੂੰ ਗਾਲ ਮੰਦਾ ਜਾਂ ਮਾੜੀ ਭਾਸ਼ਾ ਜਾਂ ਉਹ ਜੀ ਕੋਈ ਈਰਖਾਬਾਜ਼ੀ ਜਾਂ ਕੋਈ ਰਾਜਨੀਤਿਕ ਲੈਵਲ ਦੇ ਤਮਾਸ਼ਬੀਨੀ ਜੇ ਕਹਿ ਦਈਏ ਨਾ, ਮਤਲਬ ਤਮਾਸ਼ਬੀਨ ਲੋਕਾਂ ਦਾ ਇੱਕ ਨਾ ਚਮਕਟ ਹੈ, ਸਿਆਣੇ ਲੋਕ ਹੈਗੇ ਆ, ਸਿਆਣੇ ਇਹਦੇ ਵਿੱਚ ਹੈਗੇ, ਲੇਕਿਨ ਬਹੁਤ ਆਟੇ ਚ ਲੂਣ।
1: ਮਤਲਬ ਫੇਸਬੁੱਕ ਦਾ ਹੀ ਵੇਖ ਲਓ ਕੀ ਉਹਦੇ ਚ ਤੁਹਾਨੂੰ ਮਿਲਦਾ, ਸਾਰੀ ਦਿਹਾੜੀ ਲੱਗੇ ਰਹੋ ਫੇਸਬੁੱਕ ਚ,
2: ਕੁਛ ਨੀ ਸਰ, ਕੁਛ ਨੀ, ਇੱਕ ਜਸਟ ਇੱਕ ਜਿਹਨਾਂ ਦਾ ਜਿਹੜੇ ਉਹ ਗੱਲ ਜਿਹੜੀ ਜਿਹਨਾਂ ਦੇ ਕੋਈ ਸ਼ੌਕ ਨੀ, ਸਮਾਂ ਪਾਸ ਪਾਸ ਕਰਨ ਵਾਸਤੇ ਤੇ ਲਿਖੀ ਜੋ ਅੱਖਾਂ ਆਉਣ ਵਾਲੇ ਸਮੇਂ ਚ ਦੱਸਦੇ ਆ ਵੀ ਜਿਹੜਾ ਸਭ ਤੋਂ ਵੱਧ ਕੋਈ ਸਰੀਰ ਦਾ ਅੰਗ ਖਰਾਬ ਉਹ ਅੱਖਾਂ ਹੋਣਗੀਆਂ, ਵੀ ਬਿਨਾਂ ਵਜ੍ਹਾ 24 ਘੰਟੇ ਛੋਟੀ ਜਿਹੀ ਸਕਰੀਨ ਦੇ ਉੱਤੇ ਗੱਡੀਆਂ ਰਹਿਣਗੀਆਂ। ਇੱਕ ਪਿੱਛੇ ਜੇ ਤਸਵੀਰ ਵਰਲਡ ਵਾਈਡ ਬੜੀ ਆਪਣੇ ਸਭ ਹੋਈ ਸੀਗੀ, ਮਤਲਬ ਵੇਖੋ ਤਸਵੀਰਾਂ ਵੀ ਬੋਲਦੀਆਂ ਹੈ, ਉਹ ਤਸਵੀਰਾਂ ਲੇਖੋ ਨਾ ਬੜਾ ਕੁਛ ਕਹਿੰਦੀ ਆ, ਉਹ ਤਸਵੀਰ ਇਹ ਹੈ ਬਾਦਲ ਸਾਹਿਬ ਵੀ ਹਨੇਰੇ ਦੇ ਵਿੱਚ 4-5 ਬੱਚੇ ਬੈਠੇ ਆ, ਫੋਨ ਵੇਖ ਰਹੇ, ਫੋਨ ਦੀ ਲਾਈਟ ਉਹਨਾਂ ਦੇ ਚਿਹਰੇ ਤੇ ਪੈ ਰਹੀ ਸੀ, ਜਦੋਂ ਤੁਹਾਡੇ ਚਿਹਰੇ ਤੇ ਲਾਈਟ ਪੈ ਰਹੀ ਆ ਤੇ ਤੁਹਾਡਾ ਧਿਆਨ ਉਹਦੇ ਵਿੱਚ, ਤੁਹਾਨੂੰ ਨੀ ਪਤਾ ਤੁਹਾਡੇ ਸਿਰ ਤੇ ਕੌਣ ਖਲੋਤਾ ਆ, ਉਹਨਾਂ ਦੇ ਸਿਰ ਤੇ ਬੜਾ ਚਿਰ ਕੋਈ ਉਹਨਾਂ ਦੇ ਮਤਲਬ ਨਾ ਸਿਆਣੇ ਕੋਈ ਬਜ਼ੁਰਗ ਜਾਂ ਮਾਤਾ ਪਿਤਾ ਜਾਂ ਕੋਈ ਖਲੋਤਾ ਨੀ, ਉਹਦਾ ਮਤਲਬ ਕੋਈ ਧਿਆਨ ਨੀ ਵੀ ਕੋਈ ਖਲੋਤਾ ਉਹ ਆਇਆ ਗਿਆ, ਉਹ ਸਿਰਫ ਉਹਦੇ ਨਾਲ ਹੀ ਤਸਵੀਰ। ਇਹ ਮਤਲਬ ਇਸ ਗੱਲ ਦਾ ਪ੍ਰਤੀਕ ਹੈ ਉਹ ਤਸਵੀਰ ਦੀ, ਜਿਹੜਾ ਵਕਤ ਦਾ ਜਿਹੜਾ ਯੂਥ ਆ ਤੇ ਖਾਸ ਕਰਕੇ ਨੌਜਵਾਨੀ ਆ ਤੇ ਖਾਸ ਕਰਕੇ ਕੱਚ ਘਰੜ ਜਿਹੜੀ ਬੇਸਮਝ ਨੌਜਵਾਨੀ, ਉਹ 24 ਘੰਟੇ ਦੇ ਵਿੱਚ ਬਿਨਾਂ ਵਜ੍ਹਾ ਬਿਨਾਂ ਕਾਰਨ ਜਸਟ ਤਮਾਸ਼ਬੀਨੀ ਖਾਤਰ, ਜਸਟ ਇੱਕ ਮਨੋਰੰਜਨ ਦੀ ਖਾਤਰ ਇਹਦੇ ਵਿੱਚ ਵੜੀ ਰਹਿੰਦੀ ਹੈ। ਜਦੋਂ ਕਿ ਇੱਕ ਹੋਰ ਮੈਂ ਬੇਨਤੀ ਕਰਾਂ, ਇਹਦੇ ਨਾਲ ਦਾ ਸੋਸ਼ਲ ਮੀਡੀਆ ਨਾਲ ਦਾ, ਫੋਨ ਨਾਲ ਦਾ, ਨੈਟ ਨਾਲ ਦਾ ਕੋਈ ਵੀ ਪਲੇਟਫਾਰਮ ਹੈਗਾ ਸੀ, ਇਹਨੂੰ ਬਹੁਤੇ ਸੱਜਣ ਪੋਸਟ ਦਿੰਦੇ ਨੇ, ਇਹਨੇ ਬੇੜਾ ਕਰਨਾ, ਬੱਚੇ ਖਰਾਬ ਕਰਤੇ, ਇਹ ਕਿਸੇ ਦੇ ਘਰ ਆਵਾਜ਼ ਮਾਰ ਨਹੀਂ ਜਾਂਦਾ ਵੀ ਆਓ ਤੇ ਤੁਸੀਂ ਖਰਾਬ ਹੋ। ਇਹਦੇ ਵਿੱਚ ਬੜਾ ਸ਼ਾਨਦਾਰ ਬਹੁਤ ਬਹੁਤ ਵੱਡੇ ਵਿਦਵਾਨਾਂ ਦੇ ਅਸੀਂ ਦੇਖਦੇ ਰਹਿੰਦੇ ਹਾਂ, ਵਿਚਾਰ ਨੇ ਜਿਹਦਾ ਮਰਜ਼ੀ ਤੁਸੀਂ ਸੁਣਨੇ ਪੜ੍ਹਨੇ, ਜਿਹੜੀ ਕਿਤਾਬ ਤੱਕ ਤੁਹਾਡੀ ਪਹੁੰਚਣੀ ਉਹਨੂੰ ਤੁਸੀਂ ਸਰਚ ਕਰੋ, ਤੁਹਾਡੇ ਸਾਹਮਣੇ ਪੇਜ ਖੁੱਲ ਜਾਂਦਾ ਆ। ਗੱਲ ਵਰਤੋਂ ਦੀ ਆ, ਵਰਤੋਂ ਕਿਸੇ ਚੀਜ਼ ਦੀ ਵਰਤੋਂ ਤੁਸੀਂ ਕਿਵੇਂ ਕਰਦੇ ਹੋ ਉਸ ਗੱਲ ਤੇ ਡਿਪੈਂਡ ਕਰਦਾ, ਨਾ ਕਿ ਉਸ ਚੀਜ਼ ਨੂੰ ਆਪਾਂ ਪਾਣੀ ਪੀ ਕੋਸੀ ਜਾਈਏ ਵੀ ਇਹਨੇ ਬੇੜਾ ਗਰਕ ਕਰਤਾ ਦੁਨੀਆ ਦਾ, ਇਹਨੇ ਬੇੜਾ ਗਰਕ ਕਰਤਾ ਨੌਜਵਾਨੀ ਦਾ। ਇਹ ਸਾਡੀ ਜਿਹੜੀ ਸਾਡੇ ਲੈਵਲ ਦੀ ਪੀੜ੍ਹੀ ਆ ਨਾ ਜਿਹੜੀ ਸਾਡੀ, ਮੈਂ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਿਆਣਿਆਂ ਨਾਲ ਵੱਧ ਸ਼ਰਾਬ ਸਾਡੇ ਅੱਧ ਖੜੋ ਮਰਦਿਆਂ ਨੂੰ ਹੋਇਆ ਸੀ। ਮੈਂ ਮੇਰਾ ਵਿਚਾਰ ਆ, ਮਤਲਬ ਬਾਕੀ ਮੈਂ ਤੁਸੀਂ ਸਿਆਣੇ ਮੇਰੇ ਨਾਲ ਸਾਰੇ ਸਿਆਣੇ ਆ, ਮਤਲਬ ਮੈਂ ਜੋ ਵੇਖਦਾ ਰਹਿੰਦਾ ਨਾ ਵੀ ਉਹ ਬੱਚੇ ਨੇ ਉਹਨਾਂ ਦੀ ਸਮਝ ਅਜੇ ਕੱਚੀ ਆ, ਉਹਨਾਂ ਦੇ ਵਿੱਚ ਮਤਲਬ ਉਹਨਾਂ ਜ਼ਿੰਦਗੀ ਦਾ ਬਹੁਤਾ ਪੂਰੀ ਨਾ ਵਾਹ ਨੀ ਪਿਆ, ਸਿਰ ਤੇ ਮਾਂ ਪਿਓ ਦਾ ਜਾਂ ਕੋਈ ਨਾ ਕੋਈ ਸਹਾਰਾ ਸ਼ੈਲਟਰ ਹੈਗਾ, ਉਹ ਬੇਪਰਵਾਹ ਨੇ ਹਨਾ, ਲਾਪਰਵਾਹ ਨੇ, ਤੇ ਉਹਨਾਂ ਦਾ ਕੁਛ ਤੱਕ ਜਜ਼ਬਾ ਕੁਦਰਤੀ ਕਹਿ ਸਕਦੇ ਵੀ ਜਵਾਨੀ ਦੇ ਵਿੱਚ ਤੁਹਾਨੂੰ ਪਤਾ ਹੈ ਬੰਦਾ ਅੱਜ ਤੈਨੂੰ ਰੇਡ ਰਿੜਦਾ ਉਹ ਰਿੜੀ ਜਾਂਦਾ ਬਿਨਾਂ ਸੋਚੀ ਸਮਝੇ, ਕੋਈ ਨਫਾ ਨੁਕਸਾਨ ਨਹੀਂ ਦੇਖਦਾ। ਲੇਕਿਨ ਜਿਹੜੀ ਸਾਡੀ ਪੀੜ੍ਹੀ ਨੂੰ ਪਤਾ ਨਸ਼ੇ ਨੇ ਸਤਾਉਂਦਾ, ਅਸੀਂ ਉਹਨਾਂ ਨੂੰ ਤੇ ਕੀ ਸਮਝਾਉਣਾ, ਆਪ ਉਹਦੇ ਵਿੱਚ ਗਾਂਹ ਹੋ ਹੋ ਕੇ ਜਿਆਦਾ ਮਤਲਬ ਖਚਤ ਹੋਇਆ। ਮੈਂ ਦੇਖਦਾ ਹੁਣ ਤੁਸੀਂ ਜਿਹੜੀ ਲੱਗੇ ਸੀ ਸ਼ੇਅਰ ਕਰਨ ਉਹ ਦੱਸੋ ਸਰ ਪਲੀਜ਼।
1: ਉਹ ਹੁਣ ਗੱਲ ਮੈਨੂੰ ਚੇਤਾ ਹੀ ਭੁੱਲ ਗਿਆ,
2: ਉਹ ਫਿਰ ਮੈਨੂੰ ਚੇਤਾ
1: ਕੋਈ ਗੱਲ ਨਹੀਂ। ਜਦੋਂ ਅਸੀਂ ਨੁਕਤਾਚੀਨੀ ਕਰਦੇ ਆ ਨਾ ਹੋਣ ਵਾਲੇ ਮੀਡੀਆ ਦੀ, ਫੇਸਬੁੱਕ ਦੀ, ਪੋਡਕਾਸਟ ਦਿਸਦਾ ਹੈ, ਤੁਸੀਂ ਸਕਰੋਲਿੰਗ ਕਰੋ ਹੀ ਨਾ, ਜਾਓ ਹੀ ਆਪਣੀ ਮਤਲਬ ਦੀ ਜੋ ਤੁਹਾਨੂੰ ਪਸੰਦ ਹੈ, ਜਿਸ ਤਰ੍ਹਾਂ ਤੁਸੀਂ ਕੋਈ ਪੋਡਕਾਸਟ, ਜਿਸ ਤਰ੍ਹਾਂ ਤੁਸੀਂ ਕਿਸੇ ਕਿਤਾਬ ਦਾ ਨਾਮ ਲਿਆ, ਵਿਦਵਾਨ ਲੈਕਚਰਾਂ ਦਾ ਨਾਮ ਲਿਆ, ਤੁਸੀਂ ਜਾਓ ਉੱਥੇ। ਹੁਣ ਕਿੰਨਾ ਸੋਖ ਹੈ ਕਿ ਕਿਤਾਬ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਤੁਸੀਂ ਸੁਣ ਵੀ ਸਕਦੇ ਹੋ ਲੰਮੇ ਪੈ।
2: ਬਿਲਕੁਲ ਜੀ ਬਿਲਕੁਲ, ਸੋਖ ਹੈ, ਸੋਖ ਹੈ,
1: ਕਿੰਨਾ ਈਜ਼ੀ ਹੋ ਗਿਆ।
2: ਜੇ ਨਜ਼ਰ ਜਿੱਦਾਂ ਪਿਛਲੀ ਉਮਰ ਚ ਨਜ਼ਰ ਕਮਜ਼ੋਰ ਹੁੰਦੀ ਆ, ਰੱਬ ਪਰਮਾਤਮਾ ਨਾ ਕਰੇ ਬਹੁਤਿਆਂ ਦੀ ਨਜ਼ਰ ਹੁੰਦੀ, ਇਸ ਤਰ੍ਹਾਂ ਦੇ ਦੁਨੀਆਂ ਚ ਲੋਕ ਹੈਗੇ ਆ ਕਿ ਜਿਹੜੇ ਵਿਚਾਰੇ ਦੇਖ ਨੀ ਸਕਦੇ, ਲੇਕਿਨ ਸ਼ੌਕ ਰੱਖਦੇ। ਸਾਡੇ ਪੰਜਾਬੀ ਚ ਇੱਕ ਨਾ ਤਰਸੇਮ ਐਸ ਤਰਸੇਮ ਲੁਧਿਆਣੇ ਤੋਂ ਸੀਗੇ, ਪਿੱਛੇ ਜੀ ਐਕਸਪਾਇਰ ਹੋ ਗਿਆ, ਦੋ ਸਾਹਿਤਕਾਰ ਬਹੁਤ ਵੱਡੇ, ਕਿਰਪਾਲ ਸਿੰਘ ਕਸੇਲ, ਜਿਹੜੇ ਜਿਹਨੀਆਂ ਦੀ ਅੱਖਾਂ ਜਿਹੜੀਆਂ ਨਾ ਬਾਅਦ ਚ ਗਈਆਂ, 40 ਸਾਲ ਦੀ ਚਲੀਆਂ ਗਈਆਂ, ਉਹਦੇ ਬਾਵਜੂਦ ਬਾਜਵਾ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ, ਬੜਾ ਉੱਚ ਪਾਏ ਦਾ, ਉੱਚ ਕੋਟੀ ਦਾ ਸਾਹਿਤ ਲਿਖਿਆ। ਤੇ ਡਾਕਟਰ ਐਸ ਤਰਸੇਮ ਜਿਹੜੇ ਸੀਗੇ, ਮੈਂ ਉਹਨਾਂ ਨੂੰ ਮਿਲਿਆ ਲੁਧਿਆਣਾ, ਤੇ ਉਹਨਾਂ ਦੀ ਸ਼ਾਇਰੀ ਪੜ੍ਹੀ ਆ, ਬੜੇ ਵਧੀਆ ਸ਼ਾਇਰ ਸੀਗੇ, ਲੇਕਿਨ ਉਹ ਦੇਖ ਨੀ ਸੀ ਸਾਹਿਬ, ਮਤਲਬ ਉਹਨਾਂ ਵਾਸਤੇ ਇਹ ਵਰਦਾਨ ਆ ਵੀ ਉਹ ਪੁਸਤਕ ਨੂੰ ਕਿਸੇ ਨੂੰ ਬੋਲ ਕੇ ਕਰਨਾ ਰਹੀ।
1: ਬੜਾ ਵੱਡਾ ਬੜਾ ਇਹ ਸਹੀ ਮੀਡੀਆ ਨੇ ਜਿਹੜਾ, ਮਤਲਬ ਸਹੀ ਕਿਹਾ ਜੀ, ਬਹੁਤ ਮਿਹਰਬਾਨੀ। ਕੋਈ ਰਾਮਗੜੀਆ ਜੀ ਹੈਗੇ ਨੇ, ਦੀਪ ਰਾਮਗੜੀਆ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
2: ਧੰਨਵਾਦ ਜੀ, ਧੰਨਵਾਦ
1: ਜੀ।
2: ਇਹ ਮਤਲਬ ਸਾਹਿਬ ਮੈਂ ਇੱਥੇ ਇੱਕ ਸਾਡੇ ਮਹਿਰੂਮ ਸ਼ਾਇਰ ਹੋਇਆ ਸਰਦਾਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਸਾਹਿਬ,
1: ਚਮਨ ਹਰਗੋਬਿੰਦਪੁਰੀ
2: ਜੀ ਜੀ, ਤੁਸੀਂ ਕਦੇ ਉਹਨਾਂ ਦੀ ਸਿੱਖ ਇਤਿਹਾਸ ਦਿੱਤੇ ਨਾ, ਉਹਨਾਂ ਨੇ ਬੜੀ ਇੱਕ ਹਲਕੇ ਫੁਲਕੇ ਜੇ ਤੇ ਹਾਸ ਰਸੀ ਅੰਦਾਜ਼ ਦੇ ਵਿੱਚ ਸਿੱਖ ਇਤਿਹਾਸ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਕਵਿਤਾ ਰਾਹੀਂ ਬਿਆਨ
1: ਕੀਤਾ
2: ਜੀ। ਹਾਂ, ਉਹਨਾਂ ਦੀ ਸੁਣਿਓ, ਕਹਿੰਦੇ ਉਹਨਾਂ ਨੇ ਮਤਲਬ ਸਿੱਖ ਇਤਿਹਾਸ ਦੇ ਚੌਕਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਏਦਾਂ ਨੀ ਹੋਈ ਕਿ ਐਵੇਂ ਜਿੱਦਾਂ ਆਪਣੇ ਤੁਕਾਂਤ ਦੀ ਖਾਤਰ ਕੋਈ ਵੀ ਗਲਤ ਬਿਆਨੀ ਕੀਤੀ ਹੋਵੇ, ਬੜੇ ਪਿਆਰੀਆਂ ਉਹਨਾਂ ਨੇ ਸ਼ਾਇਰੀ ਲਿਖੀ ਆ। ਉਹਨਾਂ ਨੇ ਇੱਕ ਵਾਰੀ ਮਿਸਾਲ ਦਿੱਤੀ ਮੈਨੂੰ, ਮਤਲਬ ਵੀ ਕਹਿੰਦੇ ਵੀ ਦੇਖੋ ਕੋਈ ਵੀ ਇਸ ਧਰਤੀ ਤੇ ਕੋਈ ਚੀਜ਼ ਮਾੜੀ ਨੀ, ਉਹਦੀ ਵਰਤੋਂ ਮਾੜੀ ਆ। ਉਹ ਕਹਿੰਦੇ ਵੀ ਮੰਨ ਲਈਏ ਵੀ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਸਭ ਤੋਂ ਮਾੜਾ ਜ਼ਹਿਰ ਨੂੰ ਸਮਝਦੇ ਆ ਨਾ, ਜ਼ਹਿਰ ਮਾੜੀ ਜੇ ਖਾ ਲਈ ਮਰ ਜਾਂਦਾ ਕਹਿੰਦਾ, ਲੇਕਿਨ ਜਿਹੜੀ ਕੋਲਡ ਡਰਿੰਕ ਜਿਹੜੀ ਬੱਚੇ ਸਾਡੇ ਪੀਂਦੇ, ਅਸੀਂ ਸਾਰੇ ਪੀਂਦੇ ਆ ਨਾ, ਸਾਰਿਆਂ ਦੇ ਵਿੱਚ ਥੋੜੀ ਜੀ 10% ਨਾ ਉਹ ਪਾਈ ਹੁੰਦੀ, ਕਿਉਂਕਿ ਲੰਬਾ ਸਮਾਂ ਮਿੱਠੇ ਦੇ ਵਿੱਚ ਉਹ ਜ਼ਰੂਰ ਪੈ ਸਕਦੇ ਆ ਨਾ, ਓਨੀ ਕੁ ਪਾਈ ਹੁੰਦੀ ਜਿੰਨੀ ਸਾਡੇ ਸਰੀਰ ਨੂੰ ਐਨਰਜੀ ਦਿੰਦੀ ਆ, ਤਾਕਤ ਦਿੰਦੀ ਆ, ਨੁਕਸਾਨ ਨੀ ਕਰਦੀ
1: ਯਾਰ, ਦਵਾਈਆਂ ਵਿੱਚ ਵੀ ਤਾਂ ਪੈਂਦੀ
2: ਜੀ ਜੀ ਜੀ ਹਾਂ, ਉਹਨਾਂ ਪੈਂਦਾ ਜਿੰਨਾ ਸਾਨੂੰ ਬੈਨੀਫਿਸ਼ਲ ਹੈ ਨਾ। ਤੇ ਕਹਿੰਦਾ ਦੂਜੇ ਪਾਸੇ ਆ ਜਾਓ ਤੁਸੀਂ ਵਧੀਆ ਖੁਰਾਕ ਵੱਲ, ਉਹ ਵਧੀਆ ਖੁਰਾਕ ਕਹਿੰਦਾ ਸਾਡੇ ਪੰਜਾਬੀ ਕਲਚਰ ਦੇ ਤਹਿਤ ਦੇ ਵਿੱਚ ਗੱਲ ਹੈ ਵੀ ਠੀਕ ਸੀ, 100 ਚਾਚਾ ਤੇ 1 ਪਿਓ ਤੇ 100 ਦਾਰੂ ਤੇ 1 ਘਿਓ, 100 ਦਵਾਈਆਂ ਦੀ ਦਵਾਈ ਦੇਸੀ ਘਿਓ ਨੂੰ ਮੰਨਿਆ ਗਿਆ। ਕਹਿੰਦਾ ਮੰਨ ਲੈਂਦੇ ਬਹੁਤ ਵਧੀਆ, ਕਹਿੰਦਾ ਪਰ ਗਲਾਸ ਭਰ ਕੇ ਤੁਸੀਂ ਪੀ ਲਓ ਉਹਨੂੰ, ਤੇ ਕਹਿੰਦਾ ਤੁਸੀਂ ਸਾਰਾ ਦਿਨ ਲੈਟਰਨ ਚੋਂ ਨੀ ਨਿਕਲੋਗੇ, ਮਤਲਬ ਆਉਂਦਾ ਫਿਰ ਚੀਜ਼ ਦੀ ਵਰਤੋਂ ਮਾੜੀ ਹੋਈ ਨਾ, ਚੀਜ਼ ਨਾ ਮਾੜੀ
1: ਹੋਈ ਬਹੁਤ ਸੋਹਣੀ
2: ਜੀ ਜੀ। ਇਹ ਹਾਂ, ਇਹ ਹਰ ਪਾਸੇ ਮਤਲਬ ਇਸ ਤਰ੍ਹਾਂ ਹਰ ਚੀਜ਼ ਦੀ ਵਰਤੋਂ ਜਿਹੜੀ ਆ, ਤੁਸੀਂ ਉਹਨੂੰ ਉਹਦੀ ਵਰਤੋਂ ਨੂੰ ਮਤਲਬ ਦੇਖੋ ਨਾ ਕਿ ਉਸ ਚੀਜ਼ ਨੂੰ ਦੇਖੋ, ਤੇ ਚੀਜ਼ ਕੋਈ ਵੀ ਨਹੀਂ ਮਾੜੀ, ਉਹਨੂੰ ਵਰਤਣ ਵਾਸਤੇ ਹੋਸ਼ ਜੋਸ਼ ਦੇ ਨਾਲ ਨਾਲ ਹੋਸ਼ ਵੀ ਸੁਣਜੀ ਵੀ ਚਾਹੀਦੀ, ਅਕਲ ਚਾਹੀਦੀ ਆ। ਇਹ ਮੈਂ ਬੇਨਤੀ ਕਰਨੀ ਸੀ ਅੱਜ ਦੇ ਤੁਹਾਡੇ ਸਰ ਪਲੇਟਫਾਰਮ ਦਿੱਤੇ, ਤੇ ਧੰਨਵਾਦ ਵਕਤ ਦੇਣ ਵਾਸਤੇ।
1: ਪਿਆਰੀਆਂ ਨੇ ਬਹੁਤ ਸੋਹਣੀ ਗੱਲਬਾਤ ਕਰਦੇ ਹੋ ਤੁਸੀਂ, ਕੋਈ 5 ਮਿੰਟ ਦੀ ਹੋਰ ਗੱਲਬਾਤ ਆਪਣੇ ਆਲੇ ਦੁਆਲੇ ਦੀ ਜੋ ਤੁਹਾਡਾ ਦਿਲ ਕਰਦਾ ਸੁਣਾਉਂਦੇ ਹੋ।
2: ਆਲੇ ਦੁਆਲੇ ਮੈਂ ਹੁਣ ਦੇਖ ਰਿਹਾ ਵਾ ਵੀ ਇਹ
1: ਜਿਹੜਾ
2: ਜੀ ਜੀ
1: ਤੁਸੀਂ ਕਹਿ ਰਹੇ ਸੀ ਨਾ ਕਿ ਜਿੱਦਾਂ ਦੀ ਕੋਈ ਹੌਬੀ ਹੁੰਦੀ ਹੈ
2: ਤੇ ਸ਼ੌਕ ਹੁੰਦਾ,
1: ਇਕੱਲੇ ਵੀ ਇਕੱਲਾਪਣ ਫੀਲ ਨਹੀਂ ਕਰਦੇ, ਤੇ ਉਹ ਮੈਂ ਵੀ ਕਦੀ ਕਦੀ ਇਕੱਲੇ ਰਹਿੰਦੇ ਨੇ ਕਿਉਂਕਿ ਉਹਨਾਂ ਦੀ ਟੇਸਟ ਦੀ ਗੱਲ ਨਹੀਂ ਹੋ ਰਹੀ ਹੁੰਦੀ, ਤੇ
2: ਬਿਲਕੁਲ
1: ਜੇ ਜਿਨ੍ਹਾਂ ਦੇ ਖਿਆਲ ਹੁੰਦੇ ਨੇ ਜਰਾ ਕੁਛ ਜਾਣਨ ਦੇ, ਉਹ ਬੋਰ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ।
2: ਜੀ ਜੀ ਜੀ ਜੀ,
1: ਮੈਂ ਆਪਣੇ ਘਰ ਧੁੱਪ ਲੱਗੀ ਸੀ ਸੋਹਣੀ, ਤੇ ਮੈਂ ਆਪਣੇ ਗਾਰਡਨ ਦੇ ਵਿੱਚ ਮੈਂ ਕੁਛ ਲਿਖ ਰਿਹਾ ਸੀ,
2: ਠੀਕ ਹੈ ਠੀਕ ਹੈ।
1: ਗਾਰਡਨ ਦੇ ਵਿੱਚ ਮੈਂ ਕੁਰਸੀ ਮੇਜ ਡਾ ਕੇ ਬੈਠਾ,
2: ਭੁੱਖ
1: ਲੱਗੀ ਤੇ ਸ਼ਾਂਤੀ, ਇੱਥੇ ਹੈ ਹੀ ਸ਼ਾਂਤੀ ਹੈ ਵੈਸੇ, ਕੋਈ ਦਰਖਤਾਂ ਦੇ ਉੱਤੇ ਸੋਹਣੇ ਜਾਨਵਰ ਕੋਈ ਗੀਤ ਗਾ ਰਹੇ ਹੋਣਗੇ, ਕੋਈ ਰੌਲਾ ਰੱਪਾ ਨਹੀਂ ਹੁੰਦਾ।
2: ਇਹ ਸਿਰਜਣ ਜਦੋਂ ਤੁਹਾਡੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਸੰਵੇਦ ਆਇਆ ਹੁੰਦਾ ਵਾ, ਸੰਵੇਦਨਾ ਆਈ ਹੁੰਦੀ ਹੈ, ਉਹਦੇ ਵਾਸਤੇ ਬੜਾ ਸ਼ਾਨਦਾਰ ਮਾਹੌਲ, ਮੌਸਮ ਤੇ ਇਕਾਂਤ ਜਿਹੜੀ ਹੈ, ਚੁੱਪ ਜਿਹੜੀ ਸ਼ਾਂਤੀ ਹੈ, ਇਹ ਬੜਾ ਅੱਛਾ ਇੱਕ ਰੋਲ ਪਲੇ ਕਰਦਾ।
1: ਮੈਂ ਬੈਠਾ ਸੀ ਗਾਰਡਨ ਦੇ ਵਿੱਚ ਤੇ ਮੈਂ ਕੰਸਨਟ੍ਰੇਟ ਹੋ ਕੇ ਨਾ ਤੇ ਲਿਖਣ ਡਿਆ ਸਾਂ ਕੁਛ, ਤੇ ਮੇਰੀ ਵਾਈਫ ਆਈ
2: ਜੀ,
1: ਤੇ ਮੈਨੂੰ ਐਵੇਂ ਲੱਗਾ ਕਿ ਇੰਨੀ ਕੋਈ ਧੁੱਪੇ ਬਹਿਣ ਦਾ ਬਹਿਣਾ ਹੋਣਾ ਮੈਂ ਕਿਤੇ, ਆਲੇ ਦੁਆਲੇ ਉਹਨੇ ਵੇਖਿਆ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਬਈ ਜੇ ਤੂੰ ਆਓ ਕਿੱਧਰ ਆਏ, ਤੇ ਕਹਿੰਦੀ ਵੀ ਮੈਂ ਆਈ ਹਾਂ ਇੱਥੇ ਆਪਣੇ ਗਾਰਡਨ ਚ ਆਈ ਹਾਂ ਘੁੰਮਣ ਫਿਰਨ, ਕਿੱਧਰ ਕੀ ਆਉਣਾ। ਜੇ ਬਹਿਣਾ ਤੇ ਮੇਰੇ ਲਾਗੇ ਨਹੀਂ ਬਿਓ, ਉੱਥੇ ਲਾ ਲਓ ਪਰਲੇ ਪਾਸੇ
2: ਕੰਸਨਟ੍ਰੇਸ਼ਨ
1: ਖਰਾਬ ਹੋ ਜਾਣੀ, ਤੇ ਮੈਂ ਕਿਤਾਬਾਂ ਤੇ ਕਾਪੀਆਂ ਟੇਬਲ ਤੇ ਧਰੀਆਂ ਆਏ, ਤੇ ਮੇਰੀ ਵਾਈਫ ਕਹਿੰਦੀ ਹੈ ਕੰਸਨਟ੍ਰੇਸ਼ਨ ਖਰਾਬ ਹੋ ਜਾਣੀ ਹੈ, ਜੇ ਤੁਸੀਂ ਪੜ੍ਹਨ ਵਾਲੇ ਪੜ੍ਹਨ ਜੋਗੇ ਹੁੰਦੇ ਤੇ ਪੜ੍ਹ ਲਿਖ ਕੇ ਇੰਡੀਆ ਜੀ ਕੋਈ ਅਫਸਰ ਬਣੇ, 100 ਚੋਂ 17 ਤੁਹਾਡੇ ਨੰਬਰ ਆਉਂਦੇ ਰਹੇ ਨੇ, ਤੇ ਅਸਲ ਚ ਮੈਂ ਹੀ ਦੱਸਿਆ ਸੀ।
2: ਨਹੀਂ ਇਹ ਗੱਲਬਾਤ ਸਭ ਠੀਕ ਆ ਭੈਣ ਜੀ ਨੇ, ਇਹ ਗੱਲ ਨਾ ਠੀਕ ਨਹੀਂ ਆ। ਸਾਡੇ ਜਿਹੜੇ ਨਾਨਕ ਸਿੰਘ ਨਾਵਲਕਾਰ ਨੇ, ਜਿਹੜਾ ਪੰਜਾਬੀ ਚ ਕੋਈ ਸਭ ਤੋਂ ਵੱਡਾ ਨਾਵਲ ਕਿਹੜਾ ਸੀ, ਉਹ ਨਾਨਕ ਸਿੰਘ ਆ,
1: ਨਾਨਕ ਸਿੰਘ।
2: ਔਰ ਸ਼ਾਇਦ ਤੁਹਾਨੂੰ ਪਤਾ ਕਿ ਉਹ 5ਵੀਂ ਕਪਾਸ ਸੀਗੇ, ਪੜ੍ਹੇ ਨੀ ਉਹ, ਲੇਕਿਨ ਪੀ ਐਚ ਡੀ ਐਮ ਏ ਜਿਹੜੀਆਂ ਐਮ ਫਿਲ ਵਾਸਤੇ ਉਹਨਾਂ ਦੇ ਨਾਵਲ ਲੱਗਦੇ
1: ਰਹੇ,
2: ਬੱਚੇ ਉਹਦੇ ਤੇ ਖੋਜ ਹੋਈ ਆ, ਉੱਥੇ ਪੀ ਐਚ ਡੀ ਹੋਈਆਂ, ਉਹਦੀ ਚੇਅਰ ਸਥਾਪਿਤ ਕੀਤੀ ਗਈ ਹੈ ਨਾ। ਇਹ ਜਿਹੜਾ ਸਾਹਿਤ ਪੜ੍ਹਨ ਦਾ ਸ਼ੌਕ ਆ, ਇਹਦਾ ਜਿਹੜੀ ਆਪਣੀ ਵਿਦਿਅਕ ਇੰਟੈਲੀਜੈਂਸੀ ਉਹਦੇ ਨਾਲ
1: ਗੱਲ, ਮੈਂ ਕਿਹਾ ਕਿ ਮੇਰੀ ਕੰਸਨਟ੍ਰੇਸ਼ਨ ਖਰਾਬ ਹੋਣੀ ਚਾਹੀਦੀ, ਜੇ ਤੁਹਾਡੀ ਇੰਨੀ ਕੰਸਨਟ੍ਰੇਸ਼ਨ
2: ਨਹੀਂ, ਉਹ ਤੁਸੀਂ
1: ਬੁੱਢੇ ਬਾਰੇ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਖਰਾਬ
2: ਹੋਣੀ ਚਾਹੀਦੀ। ਉਹ ਜਿਹੜੀ ਵਿਦਿਅਕ ਪੜ੍ਹਾਈ ਉਹ ਵੱਖਰੀ ਆ, ਤੇ ਜਿਹੜੀ ਸਾਹਿਤ ਦੀ ਪੜ੍ਹਾਈ ਆ, ਸਾਹਿਤ ਪੜ੍ਹਨਾ ਤੇ ਵਿਦਿਅਕ ਉਹ ਇੱਕ ਗਿਆਨ ਆ। ਜਿੱਦਾਂ ਮੰਨ ਲਓ ਆਪਾਂ ਪੜ੍ਹਦੇ ਆ ਵੀ ਸਾਡਾ ਦੇਸ਼ ਜਦੋਂ ਆਜ਼ਾਦ ਹੋਇਆ, ਸਾਇੰਸ ਦੇ ਚਾਜੋ ਤੁਸੀਂ ਆਕਸੀਜਨ ਕਿੱਦਾਂ ਬਣਦੀ ਆ, ਕਾਰਡ ਕੱਢੀ, ਇਹ ਦਿਸ ਇਜ ਜਸਟ ਇਨਫੋਰਮੇਸ਼ਨ। ਉਹ ਇਨਫੋਰਮੇਸ਼ਨ ਤੌਰ ਤੇ ਤੁਸੀਂ ਵੀਕ ਹੋ ਸਕਦੇ ਹੋ, ਲੇਕਿਨ ਉਹਦੇ ਬਜਾਏ ਤੁਹਾਡੇ ਮਨ ਵਿੱਚ ਜਿਹੜੀ ਸੰਵੇਦਨਾ ਆ, ਤੁਹਾਡੇ ਮਨ ਵਿੱਚ ਇੱਕ ਜਿਹੜਾ ਜਿਹਨੂੰ ਅਸਥੈਟਿਕ ਸੈਂਸ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ, ਸੁਭ ਜੀ ਜਿਹੜਾ ਤੁਹਾਡੇ ਮਨ ਚ,
1: ਉਹ ਮੈਨੂੰ ਦੋ ਚਾਰ ਗੱਲਾਂ ਹੋਰ ਸੁਣਾਈਆਂ ਕਿ ਕਿਸ ਤਰ੍ਹਾਂ ਪਟਵਾਰੀਆਂ ਵਾਂਗੂ ਕਿਤਾਬਾਂ ਖਵਾੜ ਕੇ ਬੈਠੇ, ਜਿਸ ਤਰ੍ਹਾਂ ਬੜੇ ਵਿਦਵਾਨ ਹੁੰਦੇ ਨੇ। ਮੇਰੀ ਸੱਚੀ ਮੁੱਚੀ ਕੰਸਨਟ੍ਰੇਸ਼ਨ ਖਰਾਬ ਹੋ ਗਈ,
2: ਉਹਨਾਂ ਨੇ ਤੁਹਾਡਾ ਸਟੇਟਸ ਹੀ ਖਰਾਬ ਕਰ ਦਿੱਤਾ ਨੇ ਕੰਸਨਟ੍ਰੇਸ਼ਨ।
1: ਮੈਂ ਇਹੋ ਹੀ ਕਹਿ ਦਿੱਤਾ ਕਿ ਮੇਰੇ ਲਾਗੇ ਨਾ ਬਈ
2: ਬਾਜਵਾ ਸਾਹਿਬ, ਜਦੋਂ ਨਿੱਕੇ ਹੁੰਦੇ ਨੀ ਇਉਂ ਕਰਕੇ ਸਵਾਲ ਕੱਢਣਾ ਸਲੇਟ ਤੇ, ਕਿਸੇ ਨੇ ਉੱਤੇ ਕਾਂਟਾ ਮਾਰ ਦੇਣਾ, ਉਹਨਾਂ ਨੇ ਤੁਹਾਡੇ ਉੱਤੇ ਕਾਂਟਾ ਹੀ ਮਾਰ ਦਿੱਤਾ ਜਿਹੜੀ ਤੁਹਾਡੀ।
1: ਮੈਂ ਮਤਲਬ ਕਿ ਬਾਅਦ ਚ ਸੋਚਿਆ ਵੀ ਗੱਲ ਤੇ ਠੀਕ ਸੀ, ਜੇ ਪੜ੍ਹਨ ਵਾਲੇ ਹੁੰਦੇ ਤੇ ਹੀ ਮੈਂ ਇੰਡੀਆ ਵਿੱਚ ਕਿਸੇ ਪੋਸਟ ਤੇ ਪਾਉਂਦਾ।
2: ਤੁਸੀਂ ਹੁਣ ਵੀ ਮਹਾਰਾਜ ਜਿਹੜੀ ਪੋਸਟ ਤੇ ਤੁਸੀਂ ਪਹੁੰਚੇ ਹੋ ਮਹਾਰਾਜ, ਬਹੁਤ ਵਧੀਆ ਆ ਸਾਡੇ ਵਰਗਿਆਂ ਨੂੰ।
1: ਮੈਂ ਮੇਰੇ ਮਨ ਵਿੱਚ ਤੁਹਾਡੇ ਵਰਗੇ ਸੱਜਣਾ ਸਾਰਿਆਂ ਦੀ ਬਹੁਤ ਰਿਸਪੈਕਟ ਹੈ, ਤੇ ਤੁਹਾਡੇ
2: ਬਹੁਤ ਸਾਰੇ ਕਾਰੋਬਾਰੀ ਸਰ ਜਿਹੜੇ ਵੱਡੇ ਘਰਾਣੇ ਨੇ ਉਹ ਇਹੋ ਜਿਹੇ ਹੋਏ ਜਿਹੜੇ ਬਹੁਤੇ ਪੜ੍ਹੇ ਨੀ, ਲੇਕਿਨ ਉਹ ਬਹੁਤ ਵੱਡੇ ਵੱਡੇ ਪੜ੍ਹੇ ਆ, ਉਹਨਾਂ ਦੀਆਂ ਜੋਬਾਂ ਕਰਦੇ ਆ
1: ਜੀ, ਬਿਲਕੁਲ।
2: ਔਰ ਹਾਂ ਇਹਦੇ ਵਿੱਚ ਜਿਹੜਾ ਬਿਲ ਗੇਟਸ ਜੀ ਨਾ, ਜਿਹੜਾ ਮਤਲਬ ਦੁਨੀਆ ਦੇ ਵਰਲਡ ਦੇ ਉੱਪਰਲੇ 10 ਅਮੀਰਾਂ ਚ ਆਉਂਦਾ, ਉਹ ਪਤਾ ਕੀ ਕਹਿੰਦਾ ਜੇ, ਉਹ ਕਹਿੰਦਾ ਵਾ ਵੀ ਗਰੀਬ ਹੋਣਾ ਕੋਈ ਪਾਪ ਨੀ ਹੈਗਾ, ਪਰ ਗਰੀਬ ਹੀ ਮਰ ਜਾਣਾ, ਗਰੀਬ ਮਰ ਜਾਣਾ ਮਤਲਬ ਗਰੀਬ ਰਹਿਣਾ ਤੇ ਗਰੀਬੀ ਚ ਹੀ ਮਰ ਜਾਣਾ, ਇਹ ਗਲਤ ਹੈ, ਇਹ ਗਲਤ ਹੈ। ਤੁਸੀਂ ਕਿਸੇ ਵੀ ਤਰੀਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਹੋ, ਵਰਕ ਮਿਹਨਤ ਦੇ ਆਸਰੇ ਹੋਏ ਹੋ, ਮਤਲਬ ਪੜ੍ਹਾਈ ਤੋਂ ਬਿਨਾਂ ਜਿਹੜੇ ਜੀ,
1: ਮੈਂ ਬਹੁਤ ਵਾਰ ਕਈ ਵਾਰ ਗੱਲਬਾਤ ਕਰ ਚੁੱਕੀ, ਤਾਂ ਅਗਰ ਤੁਸੀਂ ਰਿਟਾਇਰ ਹੋ ਗਏ ਹੋ
2: ਜੀ ਜੀ ਜੀ ਜੀ,
1: ਸਮਝੋ ਕਿ ਮੈਂ ਜੋ ਕੁਛ ਕਰਨਾ ਹੀ ਕਰ ਲਿਆ, ਬਸ ਮੇਰੀ ਕੰਮ ਫਿਨਿਸ਼ ਹੈ, ਨਹੀਂ। ਆਪਣੀ ਆਪਣੀ ਕੋਈ ਨਾ ਕੋਈ ਹੋਬੀ ਤੁਹਾਡੀ ਹੋਣੀ ਚਾਹੀਦੀ ਹੈ, ਭਾਵੇਂ ਉਹ ਪੜ੍ਹਨ ਲਿਖਣ ਦੀ ਹੋਏ, ਭਾਵੇਂ ਗਾਰਡਨਿੰਗ ਦੀ ਹੋਏ, ਮੈਂ ਕਹਿੰਦਾ ਕੋਈ ਇੰਸਟਰੂਮੈਂਟ ਸਿੱਖੋ,
2: ਯਾਤਰਾ ਜਿਹੜੀ ਜਿਹੜੀ ਤੁਸੀਂ ਫਿਰ ਤੋਂ ਸਕਦੇ ਹੋ ਦੁਨੀਆਦਾਰੀ ਦੀਆਂ
1: ਜਿਹੜੀਆਂ ਜੇ ਤੁਸੀਂ ਮੰਜੀ ਤੇ ਬਹਿ ਗਏ ਖੁੰਡੀ ਲੈ ਗਏ ਤੇ ਫਿਰ ਤੇ ਗੱਲ ਗਈ,
2: ਫਿਰ ਤੁਸੀਂ ਬਹਿ ਗਏ ਜੀ, ਫਿਰ ਤੁਸੀਂ ਨਿਆਣਿਆਂ ਦੀਆਂ ਦੇ ਪਰਿਵਾਰ ਦੀਆਂ ਜਿਹੜੇ ਵਲਾਮੇ ਹੁੰਦੇ ਨਾ ਬਹੁਤੇ
1: ਸੱਜਣ
2: ਤੈਨੂੰ ਹੁਣ ਤੈਨੂੰ ਨੋਰੀਆਂ ਦੇਣ ਲੱਗ ਕੇ ਬਹਿ ਕੇ
1: ਮੈਨੂੰ ਇਹਦੀ ਅਕਸਰ ਕੋਈ ਸ਼ਿਕਾਇਤ ਹੁੰਦੀ ਬੁੱਢੜੀਆਂ ਤੇ ਬੁੱਢੜਿਆਂ ਦੀ, ਸਾਡੀ ਸਾਨੂੰ ਪੁੱਛਦਾ ਕੋਈ ਨੀ, ਪੁੱਛ ਗਿੱਛ ਕੇ ਨਹੀਂ ਚੱਲਦੇ, ਸਾਨੂੰ ਰੋਟੀ ਕੋਈ ਨੀ ਪੁੱਛਦਾ ਉਹਨਾਂ ਨੂੰ ਇਹ ਬੜਾ, ਹਾਲਾਂਕਿ
2: ਅਸੀਂ ਪੁੱਛੀ ਜਾਂਦੀ ਅਸੀਂ ਸਨਮਾਨ ਕਰਦੇ ਹਾਂ, ਅਸੀਂ ਇਸ ਪੋਜੀਸ਼ਨ ਚ ਹੁਣ ਅਸੀਂ ਕੋਈ ਬਹੁਤ ਸਿਆਣਪ ਬਜ਼ੁਰਗ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਕਿਸੇ ਕੀਮਤ ਤੇ, ਬੜੀ ਮਿਹਨਤ ਕਰਕੇ ਉਹਨੇ ਆਪਣਾ ਮਤਲਬ ਬਚਾਇਆ ਹੈ ਪਰਿਵਾਰ ਨੂੰ, ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਣ ਖਿੱਚੀ ਗਏ ਤੇ ਨਿਆਣਿਆਂ ਨੇ ਬੇਵਜ੍ਹਾ ਦਖਲ ਅੰਦਾਜ਼ੀ ਬੱਚਿਆਂ ਦੀ, ਉਹਦੇ ਨਾਲ ਨਵੀਂ ਪੀੜੀ ਨਾਲ ਨਾ ਜਿਹੜਾ ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ, ਉਹ ਬੜੇ ਸਿੱਧੇ ਸਪਾਟ ਸਾਹਿਬ ਜਾਣ ਤੋਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋਂ ਨਾਂਦੇ ਹੋ ਜਾ ਨਹੀਂ ਤੇ ਨਵਿਆਂ ਨਾਲ ਖਲੋ ਜਾ, ਨਵੀਂ ਸੋਚ ਦੇ ਨਾਲ ਮਿਲਦੇ ਨੀ ਨਵੀਂ ਨਵੇਂ ਬੱਚਿਆਂ ਦੀ ਜ਼ਿੰਦਗੀ। ਆ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਜ਼ਿੰਦਗੀ ਜਿਹੜੀ ਆ ਧਰਤੀ ਤੇ, ਮਤਲਬ ਅੱਜ ਸਾਡੇ ਬਜ਼ੁਰਗ ਆ ਜਾਣ ਤੇ ਉਹ ਕਹਿਣ ਵੀ ਉਹ ਧਰਤੀ ਨੀ ਹੈਗੀ ਜਿਹੜੀ ਅਸੀਂ ਛੱਡ ਕੇ ਗਏ, ਹੋਰ ਆ ਜੀ ਜੀ ਕਿੰਨਾ ਕੁਛ ਬਦਲ ਗਿਆ, ਹਰ ਚੀਜ਼ ਬਦਲਦੀ ਹੈ, ਇਸ ਕਰਕੇ ਵਕਤ ਵੀ ਬਦਲਦਾ ਸੁਭਾਅ ਵੀ ਬਦਲਦਾ।
1: ਤੁਸੀਂ ਆਪਣੇ ਬਚਪਨ ਦਾ ਵੇਖੋ, ਧਰਤੀ ਮਾਹੌਲ ਤੇ ਰੀਤੀ ਰਿਵਾਜ ਤੇ ਜ਼ਿੰਦਗੀ ਵੇਖੋ, ਜਿਵੇਂ ਤੁਸੀਂ ਬਚਪਨ ਸੀ ਤੇ ਅੱਜ ਵੇਖੋ ਕਿੰਨਾ ਫਰਕ ਹੈ, ਐਡਜਸਟ ਹੋਈ ਜਾ।
2: ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ,
1: ਜ਼ਮੀਨ ਅਸਮਾਨ
2: ਬਾਜਵਾ ਸਾਹਿਬ। ਹਾਂਜੀ ਹਾਂਜੀ, ਤੇ ਇਸ ਕਰਕੇ ਮਤਲਬ ਨਾ ਹਰ ਚੀਜ਼ ਈਵਨ ਭਾਸ਼ਾ ਬਦਲਦੀ ਜੇ ਬਾਜਵਾ ਸਾਹਿਬ। ਅੱਜ ਤੋਂ 150 ਸਾਲ ਪਹਿਲਾਂ ਤੁਸੀਂ ਆਪਣੀ ਜਿਹੜੀਆਂ ਬਾਬਿਆਂ ਦੀ ਸਾਖੀਆਂ ਲਿਖੀਆਂ ਸੀ ਗੁਰੂ ਮਹਾਰਾਜ ਦੇ ਪੁਰਾਤਨ ਭਾਈ ਬੰਦ ਵਾਲੀ ਸਾਖੀ, ਉਹ 150 ਸਾਲ ਪਹਿਲਾਂ ਲਿਖੀ ਹੈ, ਬਹੁਤ 400-500 ਸਾਲ ਪਹਿਲਾਂ ਨਹੀਂ ਲਿਖੀ ਉਹਦੀ। ਤੁਸੀਂ ਪੰਜਾਬੀ ਪੜ੍ਹਿਓ ਭਾਸ਼ਾ ਜਿਹੜੀ ਨਾ ਉਹ ਬੜੀ ਮਤਲਬ ਤੁਹਾਨੂੰ ਲੱਗੂਗਾ ਵੀ ਇਹ ਅੱਜ ਵਾਲੀ ਪੰਜਾਬੀ ਉਹ ਬੜੀ ਡਿਫਰੈਂਟ ਹੈ, ਮਤਲਬ ਭਾਸ਼ਾ ਵੀ ਵਿਕਾਸ
1: ਕਰਦੀ। ਕਿਤਾਬ ਦਾ ਤੁਸੀਂ ਕਿਹੜੇ,
2: ਜਿਹੜੀਆਂ ਗੁਰੂ ਸਾਹਿਬਾਂ ਦੇ ਜੀਵਨ ਸੰਬੰਧੀ ਸਾਖੀਆਂ ਨੀ, ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਵਾਰ ਨੇ ਸਭ ਤੋਂ ਪਹਿਲੀਆਂ ਜਿਹੜੀਆਂ 150 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਪੁਰਾਤਨ ਜਨਮ ਸਾਖੀ ਉਹਨੂੰ ਕਹਿ ਦਿੰਦੇ ਆ, ਉਹਦੀ ਭਾਸ਼ਾ ਤੁਸੀਂ ਪੜੋਗੇ ਨਾ ਆਰ ਬਾਬਾ ਨਾਨਕ ਔਰ ਬਾਲਾ ਜੀ ਕਰਤਾਰਪੁਰ ਗਏ ਹਨਾ, ਇਸ ਤਰ੍ਹਾਂ ਦੇ ਸ਼ਬਦ ਉਹਨਾਂ ਦੇ ਵਰਤੇ, ਜਿੱਥੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਭਾਸ਼ਾ ਆ ਇਹਨੇ ਵੀ ਵਿਕਾਸ ਕੀਤਾ ਵਕਤ ਦੇ ਨਾਲ ਸਮੇਂ ਨਾਲ।
1: ਬਿਲਕੁਲ ਬਿਲਕੁਲ ਜੀ, ਬਦਲਦਾ ਸਭ ਕੁਛ ਬਦਲਦਾ ਜਾ
2: ਜੀ ਜੀ, ਬਦਲਦਾ ਬਦਲਦਾ ਤੇ ਅੱਗੇ ਨੂੰ ਚੱਲਦਾ
1: ਜੀ ਜੀ, ਤੇ ਇਹਦੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ
2: ਚਾਹੀਦਾ, ਵਕਤ ਦੇ ਨਾਲ ਚੇਂਜ ਕਰਨਾ ਚਾਹੀਦਾ, ਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਜਿਹੜਾ ਤਜਰਬਾ ਆ ਜਿਹੜੇ ਜਿੰਨਾਂ ਦੀ ਉਮਰ ਗੁਜ਼ਾਰੀ ਤਜਰਬਾ, ਮਤਲਬ ਇੱਕ ਤਾਲਮੇਲ ਚਾਹੀਦਾ ਦੋਨਾਂ ਦਾ ਆਪਸ, ਨਾ ਕਿ ਇੱਕ ਦੂਜੇ ਦਾ ਵਿਰੋਧ। ਨਵੀਂ ਪੀੜ੍ਹੀ ਆਖੇ ਵੀ ਮੈਂ ਠੀਕ ਆ, ਪੁਰਾਣੀ ਆਖੇ ਨਹੀਂ ਤੂੰ ਗਲਤ ਆ, ਇਹ ਗੱਲ ਤੇ ਆਪਾਂ ਇਹ ਗੱਲ ਦੀ ਬੇਨਤੀ ਕੀਤੀ, ਅਦਰਵਾਈਜ਼ ਕੋਈ ਸੱਜਣੇ ਇਹ ਨਾ ਸਮਝੇ ਵੀ ਆਪਾਂ ਇਸ ਗੱਲ ਦੇ ਹੱਥ ਜਾ, ਸਿਆਣੇ ਬੰਦਿਆਂ ਨੂੰ ਵੱਡਿਆਂ ਨੂੰ ਵੱਡੀ ਉਮਰ ਵਾਲਿਆਂ ਨੂੰ ਤੁਸੀਂ ਪੁੱਛੋ ਹੀ ਨਾ, ਅਸੀਂ ਬਿਲਕੁਲ ਇਸ ਗੱਲ ਦੇ ਮਤਲਬ ਵਿਰੋਧ ਆ। ਲੇਕਿਨ ਮੈਂ ਕਈ ਵਾਰੀ ਮੈਂ ਖੁਦ ਮਹਿਸੂਸ ਕੀਤਾ ਵੀ ਬੇਲੋੜਾ ਜਿਹੜਾ ਬੱਚਿਆਂ ਨੂੰ ਜਿਨ੍ਹਾਂ ਨੂੰ ਸਾਡੇ ਨਾਲ ਸਗੋਂ ਨਵੀਂ ਪੀੜ੍ਹੀ ਵਾਲੇ ਬੱਚੇ ਨੂੰ ਜ਼ਿਆਦਾ ਪਤਾ
1: ਹੁੰਦਾ
2: ਜੀ ਜੀ ਜੀ ਜੀ, ਤੇ ਬਾਜਵਾ ਸਾਹਿਬ ਧੰਨਵਾਦ, ਸਮਾਂ ਦੇ ਵਾਸਤੇ ਜ਼ਿਆਦਾ ਸਮਾਂ ਨਾ ਲੈ
1: ਜਾਵਾਂਗਾ
2: ਜਰੂਰ ਜੀ ਜਰੂਰ,
1: ਕਿ ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ,
2: ਕਿਆ ਬਾਤ,
1: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਨਾ ਹੁੰਦੀਆਂ,
2: ਤੇ ਸੱਜਰੀ ਸਵੇਰ ਤਰੇੜ ਤੁੱਕੇ ਭਰੀਆਂ ਪ੍ਰਭਾਤਾਂ,
1: ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਹੁੰਦੀਆਂ, ਇਸ਼ਕ ਨਾ ਹੁੰਦਾ ਹੀਰ ਨਾ ਹੁੰਦੀ ਕੈਦੋ ਜਾਤਾਂ ਨਾ
2: ਹੁੰਦੀਆਂ,
1: ਹੀਰ ਨਾ ਹੁੰਦੀ ਕੈਦੋ ਜਿਹੀਆਂ ਕਮਜਾਤਾਂ ਨਾ ਹੁੰਦੀਆਂ, ਦਿਲ ਨਾ ਹੁੰਦਾ ਤੇ ਦਰਦ ਨਾ ਹੁੰਦਾ ਨਫ਼ਰਤ ਪਿਆਰ ਦੀਆਂ ਬਾਤਾਂ ਨਾ
2: ਬਹੁਤ ਬਹੁਤ ਹੁੰਦਾ ਬਾਜ ਸਾਹਿਬ ਬਹੁਤ ਹੁੰਦਾ ਬੜੇ ਬੜੇ ਬੜੇ ਉੱਚ ਪਾਏ ਦਾ ਸ਼ੇਰ ਜਿਹੜਾ ਮੇਰੇ ਨਾਮ ਕੀਤਾ ਇਹ ਮੈਂ ਨੋਟ ਕਰੂੰਗਾ ਮੈਂ ਲਿਖਣਾ ਚਾਹੂੰਗਾ ਆਪਣੀ ਡਾਇਰੀ ਦੇ ਵਿੱਚ
1: ਕੋਈ ਨੀ ਜੀ ਮੈਂ ਹੋਰ ਧੜਕੇ ਤੁਸੀਂ ਤਾਰੀਫ਼ ਕੀਤੀ ਆ ਮੈਂ ਤੁਹਾਨੂੰ ਇੱਕ ਹੋਰ ਸੁਣਾ
2: ਦਿੰਦਾ
1: ਤੁਸੀਂ ਵਕਤ ਹੀ ਪਾ ਲਿਆ ਮੇਰੀ ਤਾਰੀਫ਼ ਕਰਕੇ
2: ਮੈਂ ਜੀ ਨਹੀਂ ਨਹੀਂ ਨਹੀਂ ਮੈਂ ਸੱਚੇ ਦਿਲੋਂ ਤਾਰੀਫ਼ ਕੀਤੀ ਹੈ ਜੀ ਵਕਤ ਨਹੀਂ
1: ਪਾਇਆ ਮੈਂ ਇੱਕ ਸੀਰੀਅਸ ਤੁਹਾਨੂੰ ਸੁਣਾਵਾਂ ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ ਜ਼ਮੀਰ ਮਾਰ ਕੇ ਅੰਦਰ ਜੇ ਵੜ ਗਿਆ ਮੈਂ ਓਏ ਉਹਦੇ ਕਿਹੜੀ ਮੌਤ ਨਹੀਂ ਆਉਣੀ ਜ਼ਮੀਰ ਮਾਰ ਕੇ ਜੇ ਅੰਦਰ
2: ਬਹੁਤ ਵਧੀਆ ਬਾਈ ਸਾਹਿਬ ਬਹੁਤ ਵਧੀਆ
1: ਧੰਨਵਾਦ ਸਾਨੂੰ ਬਟਾਲੇ ਤੋਂ ਬਟਾਲੇ ਸੋਹਣੇ ਸ਼ਹਿਰ ਤੋਂ ਜਿੱਥੇ ਹਰ ਸਾਲ ਬਾਬੇ ਨਾਨਕ ਜੀ ਹੁਣਾਂ ਦੀ ਜੰਝ ਆਉਂਦੀ ਹੈ ਮੇਲਾ ਲੱਗਦਾ ਸੋਹਣਾ ਸ਼ਹਿਰ ਬਟਾਲਾ ਹਾਂਜੀ ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਹਰ ਸਾਲ ਬੜੀ ਧੂਮ ਧਾਮ ਤੇ ਜ਼ੋਰ ਲਾ ਕੇ ਸਾਰਾ ਸਾਲ ਪੈਸੇ ਆਨੇ ਦੁਆਨੇ ਟਲੇ ਇਕੱਠੇ ਕਰਦੇ ਰਹਿੰਦੇ ਹੁੰਦੇ ਹਾਂ ਤੇ ਡੇਢ ਰੁਪਈਆ ਬਣਦਾ ਹੁੰਦਾ ਸੀ ਤਕਰੀਬਨ ਨਹੀਂ ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਰ ਠੀਕ ਹੈ ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਹਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ ਤੇ ਬਾਬੇ ਦਾ ਮੇਲਾ ਰਹਿੰਦੇ ਹੁੰਦੇ ਸੋ ਦੋਸਤੋ ਹੁਣ ਤੁਹਾਨੂੰ ਅਸੀਂ ਇਟਲੀ ਲੈ ਕੇ ਚੱਲਦੇ ਹਾਂ ਤੇ ਇਟਲੀ ਵਾਲਿਓ ਤੁਸੀਂ ਕਿੱਥੇ ਗਏ ਹੋ ਆ ਲਓ ਜੀ ਸ਼ਾਹ ਜੀ ਹੁਣਾਂ ਵੱਲ ਲੈ ਕੇ ਚੱਲਦੇ ਹਾਂ ਦੋਸਤੋ ਤੁਹਾਨੂੰ ਸ਼ਾਹ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਪ੍ਰਭਾਤ ਰੇਡੀਓ ਦੇ ਵਿਹੜੇ ਕੀ ਹਾਲ ਚਾਲ ਹੈ ਤੁਹਾਡਾ
3: ਠੀਕ ਠਾਕ ਜੀ ਬਿਲਕੁਲ
1: ਇਟਲੀ ਦਾ ਕੀ ਬੈਲਾ ਇਟਾਲੀਆ ਦਾ ਕੀ ਹਾਲ
3: ਜੀ ਇਟਲੀ ਬੈਲਾ ਬੈਲਾ ਬੈਲਾ ਧੁੱਪ ਚੜੀ ਹੈ ਬੜੀ ਵਧੀਆ
1: ਰੌਣਕਾਂ ਲੱਗੀਆਂ
3: ਜੀ
1: ਜਿੱਥੇ ਤੁਹਾਡੇ ਵਰਗੇ ਸੋਹਣੇ ਸੱਜਣ ਵੱਸਦੇ ਹੋਣ ਉੱਥੇ ਤੇ ਫਿਰ ਰੌਣਕਾਂ ਲੱਗਣੀਆਂ ਹੀ ਲੱਗਣੀਆਂ ਨੇ ਸ਼ਾਹ ਜੀ ਹਾਂਜੀ
3: ਜੀ ਬਹੁਤ ਰੌਣਕਾਂ ਜੇ ਇੱਥੇ ਬੜਾ ਪਿਆਰਾ ਮੁਲਕ ਜੇ
1: ਅੱਛਾ ਤੇ ਤੁਸੀਂ 7 ਦਿਨ ਕੰਮ ਕਰਦੇ ਹੋ ਜਾਂ ਤੁਹਾਨੂੰ ਛੁੱਟੀਆਂ
3: ਮੈਂ 5 ਦਿਨ ਕਰਦਾ ਜੀ 5 ਦਿਨ ਐਤਵਾਰ ਮੈਂ ਘਰ ਹੁੰਦਾ ਸੈਚਰਡੇ ਸੰਡੇ
1: ਸੈਚਰਡੇ ਸੰਡੇ ਘਰ ਹੁੰਦੇ ਤੁਸੀਂ ਠੀਕ ਹੈ ਤੇ ਤੁਸੀਂ ਘਰ ਥੋੜੇ ਤੁਸੀਂ ਕਿਤੇ ਨਾ ਕਿਤੇ ਆਉਣ ਜਾਣ ਦੀ ਸੈਟਲਮੈਂਟ ਕੀਤੀ ਹੋਣੀ ਹੈ ਵੀ ਉੱਥੇ ਜਾਵਾਂਗੇ ਆ ਕਰਾਂਗੇ ਕਿਸੇ ਕਵੀ ਸੰਮੇਲਨ
3: ਜੀ ਬਿਲਕੁਲ ਬਿਲਕੁਲ ਉਹ ਕਦੀ ਕੋਈ ਮਹਿਮਾਨ ਆ ਕੇ ਕੋਈ ਦੋਸਤ ਬਾਹਰ ਬੈਠੇ ਨੇ ਤੇ ਉਹਨਾਂ ਬੁਲਾ ਲਿਆ ਉਹ ਜੀ ਗੱਪ ਸ਼ੱਪ ਲਾਨੇ ਆ ਹਲਾਤੇ ਹਜ਼ਰਾਤ
1: ਠੀਕ ਠੀਕ ਤੇ ਤੁਸੀਂ ਹੁਣ ਜਦੋਂ ਕਦੀ ਫਰੈਂਕਫਰਟ ਵੱਲ ਆਓ ਨੇ ਪਿੱਛੇ ਜੇ ਤੁਸੀਂ ਆਏ ਸੀ ਉਦੋਂ ਮੇਰੇ ਕੋਲ ਵੀ ਟਾਈਮ ਹੈ ਨਹੀਂ ਸੀ ਹੁਣ ਕਦੀ ਤੁਸੀਂ ਫਰੈਂਕਫਰਟ ਆਏ ਤੇ ਪਰ ਮੈਨੂੰ ਪਹਿਲਾਂ ਦੱਸਣਾ ਜੇ ਆਉ
3: ਤੇ
1: ਤੁਸੀਂ ਇੱਥੇ ਮੇਰੇ ਕੋਲ ਆਏ ਤੁਸੀਂ
3: ਜੀ ਜੀ
1: ਹਾਂਜੀ
3: ਜੀ ਤੇ ਤੁਸੀਂ ਸ਼ਹਿਰ ਵਿੱਚ ਹੋ ਜਾਂ ਕਿਧਰੇ ਅੱਟ ਕੇ
1: ਜਿੱਥੇ ਸ਼ਹਿਰ ਖਤਮ ਹੁੰਦਾ ਫਰੈਂਕਫਰਟ ਉੱਥੇ
3: ਜਿੱਥੇ ਗੱਲ ਸੁਣੋ ਨੁਮਾਇਸ਼ ਆਲਮੀ ਲੜਦੀ ਹੈ ਉਸ ਸਾਈਡ ਆ ਲੋ ਤੁਸੀਂ
1: ਉਹ ਤੇ ਸੈਂਟਰ ਚ ਹੈ ਨਾ ਮਿਊਜ਼ਿਕ ਫਰੈਂਕਫਰਟ ਦੇ ਵਿੱਚ ਜਿਹੜਾ ਜਿੱਥੇ ਲੱਗਦਾ ਕੀ ਉਹਨੂੰ ਐਕਸੀਬਿਸ਼ਨ ਲੱਗਦੀ ਹੈ ਜਿਹੜੀ ਉਹ ਤੇ ਰੇਲਵੇ ਸਟੇਸ਼ਨ ਦੇ ਕੋਲ ਅਸੀਂ ਸ਼ਹਿਰ ਤੋਂ ਬਾਰ ਬਾਰ ਸਾਨੂੰ ਲੱਗ ਜਾਂਦੇ ਨੇ 20 ਮਿੰਟ ਜੇ ਅਸੀਂ ਟਰਾਮ ਵਗੈਰਾ ਤੇ ਆਈਏ ਭਾਵੇਂ ਕਾਰ ਤੇ ਵੀ ਆਈਏ ਤੇ 15-20 ਮਿੰਟ ਤੇ ਲੱਗ ਹੀ ਜਾਂਦੇ
3: ਸ਼ਹਿਰ
1: ਤਾਂ ਕਿੱਡਾ ਵੱਡਾ ਉੱਥੇ ਤੇ ਅਸੀਂ ਸ਼ਹਿਰੋਂ ਬਾਹਰ ਜਿੱਥੇ ਸ਼ਹਿਰ ਖਤਮ ਹੁੰਦਾ ਉੱਥੇ ਆ ਪਰ ਹੈ ਸ਼ਹਿਰ ਚ ਹੀ ਲਾ ਲਓ ਤੁਸੀਂ
3: ਠੀਕ
1: ਹਾਂਜੀ
3: ਇੱਥੇ ਕਿਹੜੇ ਫਨ ਦੇ ਹੋ ਤੁਸੀਂ
1: ਮੈਨੂੰ ਹੋ ਗਿਆ ਜੇ ਹੁਣ 50 ਸਾਲ ਜਰਨੀ ਚ
3: ਹਮੇਸ਼ਾ ਫਰੈਂਕਫਰਟ ਹੀ
1: ਹਮੇਸ਼ਾ ਫਰੈਂਕਫਰਟ ਰਹੇ ਜਾਂ ਇਹਦੇ ਲਾਗੇ ਛੱਡ ਹਾਂਜੀ ਫਰੈਂਕਫਰਟ ਬਹੁਤ ਖੂਬਸੂਰਤ ਸ਼ਹਿਰ ਹੈ, ਤੁਸੀਂ ਵੇਖਿਆ ਹੀ ਆ, ਇੱਥੇ ਵੇਖਣ ਵਾਲੀਆਂ ਚੀਜ਼ਾਂ ਵੀ ਬਹੁਤ ਸੋਹਣੀਆਂ, ਬਹੁਤ ਕੁਛ, ਮਿਊਜ਼ੀਅਮ ਵਗੈਰਾ ਜਾਂ ਇੱਥੋਂ ਦਾ ਐਕਸੀਬਿਸ਼ਨ ਜਿਹੜੀਆਂ ਹੈਗੀਆਂ ਨੇ, ਗਾਰਡਨ ਜਿਹੜਾ ਬਹੁਤ ਵੱਡਾ ਇੱਥੋਂ ਦਾ, ਤੇ ਗੋਇਥੇ ਦਾ ਘਰ, ਹੋਰ ਬੜੀਆਂ ਇਤਿਹਾਸਕ ਚੀਜ਼ਾਂ ਜਿਹੜਾ ਸ਼ਾਇਰ ਹੋਏ ਨੇ ਗੋਇਥੇ, ਉਹਨਾਂ ਦਾ
3: ਜਿਹੜਾ
1: ਇਹੋ ਜਿਹੀਆਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਇੱਥੇ ਹੈਗੀਆਂ ਫਰੈਂਕਫਰਟ ਦੇ ਵਿੱਚ। ਤੇ ਅੱਜ ਤੁਸੀਂ ਆਪਣਾ ਬਈ ਪਾਕਿਸਤਾਨ ਦਾ ਕੀ ਹਾਲ ਚਾਲ ਹੈ?
3: ਪਾਕਿਸਤਾਨ ਜੀ ਬਸ ਸਾਡੇ ਗੁਆਂਢ ਜਿਹੜੇ ਹਾਲਾਤ ਖਰਾਬ ਨੇ, ਤੇ ਉਹ ਫਿਰ ਗੁਆਂਢ ਹਾਲਾਤ ਸਹੀ ਨਾ ਹੋਣ ਤੇ ਆਪਣੇ ਵੀ ਸਹੀ ਨਹੀਂ ਹੁੰਦੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੇ ਤੁਸੀਂ ਮਤਲਬ ਕਿ ਗੱਲ ਚੰਗੀ ਲੱਗੀ, ਬਹੁਤ ਵਧੀਆ ਕਿ ਤੁਸੀਂ ਬੜਾ ਹੀ ਹੋਰ ਲਾ ਰਹੇ ਹੋ, ਕਿਸੇ ਤਰ੍ਹਾਂ ਤਾਇਆ ਟਰੰਪ ਮੰਨ ਜਾਏ ਤੇ ਉਧਰੋਂ ਇਰਾਨ ਵਾਲੇ।
3: ਜੀ ਬਿਲਕੁਲ ਅਮਨ ਹੋਣਾ ਚਾਹੀਦਾ, ਅਸੀਂ ਤੇ ਅਮਨ ਦੀ ਗੱਲ ਕਰਦੇ ਆ, ਫਿਰ ਅਸੀਂ ਆਨੇ ਆ ਕਿ ਕਿਸੇ ਵੀ ਤਾਕਤਵਰ ਨੂੰ, ਕਿਸੇ ਵੀ ਤਾਕਤਵਰ ਨੂੰ ਕਿਸੇ ਕਮਜ਼ੋਰ ਮੁਲਕ ਤੇ ਹਮਲਾ ਕਰਨ ਦਾ ਆਲਮੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ।
1: ਨਹੀਂ ਦਿੰਦਾ, ਬਿਲਕੁਲ ਨਹੀਂ ਦਿੰਦਾ। ਪਰ ਜਿਹੜੇ ਮਤਲਬ ਕਿ ਹੁਣ ਇਹੋ ਜਿਹੀ ਤਬੀਅਤ ਦੇ ਚਾਚਾ ਟਰੰਪ ਜਿਹੜਾ ਸਵੇਰੇ ਹੋਰ ਗੱਲ ਕਰਦਾ, ਸ਼ਾਮ ਨੂੰ ਹੋਰ ਕਰਦਾ, ਦੁਪਹਿਰ ਨੂੰ, ਉਹਨੂੰ ਆਪ ਹੀ ਨਹੀਂ ਪਤਾ ਮੈਂ ਕੀ ਕਹਿ ਰਿਹਾ। ਅਪੋਜੀਸ਼ਨ ਉਹਦੇ ਘਰ ਚ ਹੀ ਬੜੀ ਹੋਣ ਡਈ ਹੈਗੀ ਆ। ਹਾਂਜੀ
3: ਜੀ ਵੇਖੋ
1: ਜਿਹੜੀ ਸੋਹਣੀ ਗੱਲ ਹੈ, ਪਾਕਿਸਤਾਨ ਬਹੁਤ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਵੀ ਇਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸੁਲਾਹ ਹੋ ਜੇ, ਤੇ ਇਹ ਬਹੁਤ ਸੋਹਣੀ ਗੱਲ ਹੈ, ਬਹੁਤ ਚੰਗੀ ਗੱਲ ਹੈ।
3: ਜੀ ਅਮਨ ਹੋਣਾ ਚਾਹੀਦਾ, ਔਰ ਟਰੰਪ ਅਬਨਾਰਮਲ ਹੈ, ਯੂਰੋਪੀਅਨ ਤਾਂ ਸਾਰੇ ਆਉਂਦੇ ਨੇ, ਉਹ ਅਬਨਾਰਮਲ
1: ਨੇ, ਉਹਨੂੰ ਛੱਡ ਵੀ ਤੇ ਗਏ ਨੇ ਨਾ, ਯੂਐਨਓ ਸਾਰੀ ਛੱਡ ਗਈ ਹੈ। ਵੇਖੋ ਇਹਨਾਂ ਦਾ ਮੁਆਹਦਾ ਹੈ ਆਪਸ ਵਿੱਚ ਵੀ ਜੇ ਇੱਕ ਮੁਲਕ ਤੇ ਕੋਈ ਹਮਲਾ ਕਰੇਗਾ ਅਸੀਂ ਸਾਰੇ ਦੇ ਸਾਰੇ ਮੁਲਕ ਉਹਦੇ ਤੇ ਅਟੈਕ ਕਰਾਂਗੇ। ਤੇ ਇਹਨੇ ਉਹਨਾਂ ਨੂੰ ਕਿਹਾ ਸੀ ਤੁਸੀਂ ਮੇਰਾ ਸਾਥ ਨਹੀਂ ਦੇਣ ਡੇ ਯੂਐਨਓ ਨੂੰ, ਮੁਲਕਾਂ ਨੂੰ, ਤੇ ਉਹਨਾਂ ਨੇ ਕਿਹਾ ਕਿ ਮੁਆਹਦਾ ਤੇ ਇਹ ਹੈ ਨਾ ਕਿ ਜੇ ਕੋਈ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਸਾਥ ਦਿਆਂਗੇ ਸਾਰੇ, ਕਿ ਇਹਨੇ ਤੇ ਸਾਡੇ ਤੇ ਹਮਲਾ ਕੀਤਾ ਹੀ ਨਹੀਂ, ਤੂੰ ਕੀਤਾ ਹੈ ਰਾਮ ਉੱਤੇ, ਤੇ ਤੇਰਾ ਹੀ ਸਾਥ ਕਿਉਂ ਦਈ ਜੇ ਤੂੰ ਨਜਾਇਜ਼ ਕੀਤਾ ਨਾਲ। ਵੈਸੇ ਇੱਕ ਗੱਲ ਹੈ ਸ਼ਾਹ ਜੀ, ਇਰਾਨ ਹੋਣੀ, ਇਰਾਨ ਜਿਹੜਾ ਉਹਨੇ ਡਟ ਕੇ ਮੁਕਾਬਲਾ ਕੀਤਾ, ਪਰ ਇਰਾਨ ਕਮਜ਼ੋਰ ਹੋ ਚੁੱਕਾ ਬਹੁਤ, ਉਹਦੀ ਇਕਾਨਮੀ ਬਹੁਤ ਡਾਊਨ, ਲੜਾਈ ਤੋਂ ਪਹਿਲਾਂ।
3: ਮੈਂ
1: ਸੋਚ ਰਿਹਾ ਸਾਂ ਕਿ ਇਹ ਜਿਹੜੇ ਮੁਲਕ ਨੇ ਜਿਨ੍ਹਾਂ ਨੇ ਉਹਨੂੰ ਤਬਾਹ ਕੀਤਾ, ਇਹ ਉਹਦਾ ਹਰਜਾਨਾ ਦੇਣ, ਤੇ ਸਾਰੀ ਦੁਨੀਆ ਜਿੰਨੀ ਪਹੁੰਚ ਹੈ ਕਿਸੇ ਚ ਇਰਾਨ ਦੀ ਮਦਦ ਕਰੇ, ਉਹਦੀ ਇਕਾਨਮੀ ਬਹੁਤ ਡਾਊਨ ਹੋ ਚੁੱਕੀ।
3: ਜੀ ਅਜਾ ਉਹਦਾ ਤੇ ਹਰੇਕ ਕਿੰਨੇ ਕਰੋੜ ਰੁਪਇਆ ਜਿਹੜਾ ਉਹਦਾ ਇੱਕ ਦੋ ਡਾਲਰ ਲੱਗ ਜਾਂਦੇ ਨੇ।
1: ਹਾਂਜੀ ਬਿਲਕੁਲ ਬਿਲਕੁਲ, ਉਹ ਨਾ ਲੜਾਈ ਤੋਂ ਪਹਿਲਾਂ ਸ਼ਾਹ ਜੀ ਲੋਕਾਂ ਨੇ ਪ੍ਰੋਟੈਸਟ, ਤੁਹਾਨੂੰ ਪਤਾ ਹੀ ਹੋਣਾ, ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗੁਜ਼ਾਰਾ ਨਹੀਂ ਹੋਣ ਡਿਆ, ਦੁਕਾਨਾਂ ਬੰਦ ਕਰ ਦਿੱਤੀਆਂ ਸੀ, ਫਿਰ ਉਹਨਾਂ ਨੇ ਲੱਖ ਲੱਖ ਰੁਪਇਆ ਹਰ ਇੱਕ ਘਰ ਨੂੰ ਦਿੱਤਾ ਸੀ ਵੀ ਆਹ ਲਓ ਗੁਜ਼ਾਰਾ ਕਰੋ ਮਾੜਾ ਮੋਟਾ, ਠੀਕ
3: ਹੈ।
1: ਤੇ ਪਹਿਲਾਂ ਹੀ ਡਾਊਨ ਸੀ, ਹੁਣ ਤੇ ਉਹ ਚਲੋ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ, ਤੇ ਵੱਖਰੀ ਗੱਲ ਹੈ ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਉਹਨਾਂ ਦਾ। ਹਾਂਜੀ ਇਹ ਪੈਸਾ ਕਿੱਥੋਂ ਆਏਗਾ, ਦੇਸ਼ ਮੁੜ ਕੇ ਆਪਣੇ ਪੈਰਾਂ ਤੇ ਕਦੋਂ ਖਲੋਏਗਾ ਯਾਰ? ਸਾਰੀ ਦੁਨੀਆ ਨੂੰ ਚਾਹੀਦਾ ਕਿ ਉਹ ਜਿੰਨੀ ਕੁ ਮਦਦ ਕਰ ਸਕਣ ਇਰਾਨ ਨੂੰ ਪੈਰਾਂ ਤੇ ਲਿਆਂਦਾ ਜਾਵੇ ਫਿਰ ਦੁਬਾਰਾ।
3: ਉਹਨਾਂ ਨੂੰ ਵੀ ਹੁਣ ਮੁਆਹਦਾ ਕਰ ਲੈਣਾ ਚਾਹੀਦਾ ਜੀ, ਕੁਝ ਇਹਨਾਂ ਦੀਆਂ ਮੰਨ ਕੇ ਸ਼ਰਤਾਂ ਜਿਹੜੀਆਂ ਨੇ, ਕਿਉਂਕਿ ਉਹ ਇਰਾਨ ਨੂੰ ਤਾਮੀਰ ਕਰਨ
1: ਹੋ ਜਾਣਾ ਐਵੇਂ, ਅੱਜ ਨਹੀਂ ਕੱਲ ਨੂੰ ਪਰਸੋਂ ਨੂੰ ਗੱਲ ਮੁੱਕ ਜਾਣੀ ਹੈ, ਲੜਾਈ ਅੱਗੇ ਨਹੀਂ ਚੱਲਣੀ
3: ਜੀ।
1: ਤੇ ਪਰ ਆ ਜਿਹੜੇ ਅਰਬ ਕੰਟਰੀ ਨੇ ਸਾਰੇ ਜਿਨ੍ਹਾਂ ਨੇ ਅਮਰੀਕਾ ਦੇ ਅੱਡੇ ਬਣਾਏ ਸਨ, ਇਹਨਾਂ ਨੂੰ ਵੀ ਇਰਾਨ ਦੀ ਮਦਦ ਕਰਨੀ ਚਾਹੀਦੀ ਹੈ। ਅਮਰੀਕਾ ਪੂਰੇ ਦਾ ਪੂਰਾ ਖਰਚ ਦੇ ਜਿੰਨਾ ਉਹਨੇ ਇਹਦਾ ਨੁਕਸਾਨ ਕੀਤਾ, ਤੇ ਸਾਰੀ ਦੁਨੀਆ ਹੀ ਥੋੜੀ ਬਹੁਤੀ ਇਰਾਨ ਦੀ ਮਦਦ ਕਰੇ ਜਿੰਨੀ ਕਰ ਸਕਦੀ।
3: ਬਿਲਕੁਲ
1: ਪੁਰਾਣੀ ਸਿਵਲਾਈਜੇਸ਼ਨ ਹੈ ਇਰਾਨ, ਬਹੁਤ ਪੁਰਾਣੀ ਸਿਵਲਾਈਜੇਸ਼ਨ,
3: 5000 ਸਾਲ ਪੁਰਾਣੀ ਸਿਵਲਾਈਜੇਸ਼ਨ ਹੈ ਜੀ।
1: ਤੇ ਦੂਜੀ ਗੱਲ ਇਹ ਹੈ ਅਮਰੀਕਾ ਵਾਲੇ ਆਪਣੇ ਤਹਿਖਾਨੇ ਭਰ ਕੇ ਐਟਮ ਬੰਬਾਂ ਨਾਲ, ਤੇ ਦੂਸਰਿਆਂ ਨੂੰ ਤੁਹਾਨੂੰ ਖਤਰਾ ਤੁਸੀਂ ਐਟਮ ਬੰਬ, ਉਹ ਪਹਿਲਾਂ ਆਪਣੇ ਐਟਮ ਬੰਬ ਤਬਾਹ ਕਰੋ ਫਿਰ ਲੋਕਾਂ ਨੂੰ ਕਹੋ ਕਿ ਤੁਸੀਂ ਨਾ ਬਣਾਓ।
3: ਬਿਲਕੁਲ
1: ਮਾੜੇ ਤੇ ਹੀ ਹੋਰ ਚੱਲਦਾ, ਇੰਡੀਆ ਨੇ ਐਟਮ ਬੰਬ ਬਣਾਇਆ, ਪਾਕਿਸਤਾਨ ਨੇ ਐਟਮ ਬੰਬ ਬਣਾਇਆ, ਉਹਨਾਂ ਨੂੰ ਤੂੰ ਫਾਂਸੀ ਲਾ ਦਿੱਤਾ ਅਮਰੀਕਾ ਨੂੰ ਪੁੱਛਿਆ ਜਾਏ ਤੇ, ਉਹਨਾਂ ਨੂੰ ਕਿਉਂ ਨੀ ਤੂੰ ਗੱਲਬਾਤ ਉਹਨਾਂ ਨਾਲ ਕੀਤੀ ਕੋਈ, ਇੰਡੀਆ ਨਾਲ ਕਿਉਂ ਨੀ ਕੀਤੀ, ਜਿੱਥੇ
3: ਪਾਕਿਸਤਾਨ ਤੇ ਉਦੋਂ ਪਾਕਿਸਤਾਨ ਅਫਗਾਨਿਸਤਾਨ ਦੇ ਮਸਲੇ ਚ ਅਮਰੀਕਾ ਨਾਲ ਸੀ
1: ਜੀ ਬਿਲਕੁਲ,
3: ਤੇ ਉਹ ਇਸ ਵਾਸਤੇ ਅਮਰੀਕਾ ਜਿਹੜਾ ਉਹ ਨਹੀਂ ਬੋਲਿਆ, ਬਗਰਨਾਮ ਹਾਲਾਤ ਚ ਪਾਕਿਸਤਾਨ ਨੂੰ ਕੋਈ ਨਹੀਂ ਦੇਣਾ ਬਣਾਮ ਦੇਣਾ।
1: ਚਲੋ ਵੇਖੋ ਜੀ, ਜਿੱਥੇ ਲਿਹਾਜ ਕਰਨਗੇ ਉਹ ਜੋ ਮਰਜ਼ੀ ਕਰੀ ਜਾਣ, ਹੁਣ ਇੰਡੀਆ ਜਿਹੜਾ ਇਹ ਬਹੁਤ ਵੱਡੀ ਮੰਡੀ ਆ, ਮੈਂ ਇਹ ਨਹੀਂ ਕਹਿੰਦਾ ਕਿ ਅਮਰੀਕਾ ਕੋਈ ਇੰਡੀਆ ਤੋਂ ਡਰਦਾ ਸੀ, ਨਹੀਂ ਨਹੀਂ, ਮੰਡੀ ਬਹੁਤ ਵੱਡੀ ਹੈ, ਇਹਨਾਂ ਦਾ ਕਾਰੋਬਾਰ ਬਿਜ਼ਨਸ ਇੰਡੀਆ ਦੇ ਨਾਲ ਕਾਫੀ ਵੱਡਾ ਹੈ, ਅਸੀਂ ਬਹੁਤ ਸਾਰੀ ਚੀਜ਼ ਐਕਸਪੋਰਟ ਇੰਪੋਰਟ ਕਰਦੇ ਹਾਂ ਇਹਨਾਂ ਤੋਂ।
3: ਬਿਲਕੁਲ ਬਿਲਕੁਲ ਜੀ, ਉਹ ਆਪਣੇ ਮੁਆਸ਼ੀ ਮੁਫਾਦਾਤ ਮੁਕੱਦਮ ਰੱਖਦੇ ਨੇ ਹਰ ਚੀਜ਼ ਦਾ,
1: ਜਿੱਥੋਂ ਫਾਇਦਾ ਹੋਏ ਉੱਥੇ ਚੁੱਪ ਨੇ। ਆਹ ਥੋੜੀ ਕੋਈ ਗੱਲ ਹੈਗੀ ਆ ਕਿ ਤੁਸੀਂ ਤਗੜੇ ਹੋ ਤੇ ਤੁਸੀਂ ਮਾੜੇ ਤੇ ਮਜਾਇਲਾਂ ਸੁੱਟਣੀਆਂ ਸ਼ੁਰੂ ਕਰ ਦਿਓ, ਇਹ ਤੇ ਪੁਰਾਣੇ ਜਮਾਨੇ ਵਾਲੀ ਗੁੰਡਾਗਰਦੀ ਹੋ ਗਈ
3: ਜੀ। ਬਿਲਕੁਲ ਬਿਲਕੁਲ,
1: ਸਾਰੀ ਦੁਨੀਆ ਦੀ ਹਮਦਰਦੀ ਇਰਾਨ ਨਾਲ ਕਿਉਂ, ਕਿਉਂ ਇਰਾਨ ਨਾਲ ਜਾਤੀ ਹੋਣ ਰਹੀ ਹੈ, ਪਹਿਲਾਂ ਸਾਰੀ ਉਮਰ ਉਹਨਾਂ ਤੇ ਸੈਂਕਸ਼ਨਾਂ ਲਾ ਛੱਡੀਆਂ, ਉਹਨਾਂ ਦੀ ਇਕਾਨੋਮੀ ਡਾਊਨ ਕੀਤੀ ਹੈ ਇਹਨਾਂ ਨੇ ਬਹੁਤ ਸਾਰੀ। ਜੇ ਤੁਸੀਂ ਤਕੜੇ ਹੋ ਸ਼ਾਹ ਜੀ ਆਪਣੇ ਘਰ ਦੇ ਵਿੱਚ, ਤਾਂ ਤੁਸੀਂ ਸਾਨੂੰ ਮਾੜਿਆਂ ਨੂੰ ਜਿਉਣ ਹੀ ਨਹੀਂ ਦਓਗੇ, ਉਹ ਜਮਾਨੇ ਤੇ ਹੁਣ ਗਏ ਨੇ ਜਦੋਂ ਕੋਈ ਇੰਟਰਨੈਸ਼ਨਲ ਕਾਨੂੰਨ ਨਹੀਂ ਹੁੰਦਾ, ਜਿਹੜਾ ਮਰਜ਼ੀ ਜਿਹੜੇ ਮਰਜ਼ੀ ਨੂੰ ਦੱਬ ਲਏ, ਪਰ ਹੁਣ ਤੇ ਸ਼ਰਮ ਚਾਹੀਦੀ ਹੈ, ਲੋਕ ਕੀ ਕਹਿਣਗੇ, ਮਤਲਬ ਕਿ ਤੁਹਾਨੂੰ ਲਾਲਤਾਂ ਪਾਉਣ ਡਏ ਨੇ ਤੈਨੂੰ ਟਰੰਪੂ ਨੂੰ, ਲਾਲਤਾਂ ਪੈਣ ਡਈਆਂ ਉਹਨੂੰ ਬਾਹਰ ਦੇ ਲੋਕ ਕੀ ਕਹਿੰਦੇ ਹੋ, ਤੇ ਵੇਖ ਲਓ ਵਹਿਰਿਆ ਏਡੀ ਉੱਚੀ ਪੋਸਟ ਤੇ ਪਹੁੰਚੇ ਬੰਦੇ ਦਾ ਕੋਈ ਸਟੈਂਡਰਡ ਹੋਣਾ ਚਾਹੀਦਾ ਸ਼ਾਹ ਜੀ, ਕੋਈ
3: ਕਿਵੇਂ, ਵੇਖੋ ਕਿਵੇਂ ਪਹੁੰਚ ਗਿਆ ਇਰਾਨ ਕੋਲੋਂ ਦੀਆਂ ਹਰਕਤਾਂ ਵੇਖੋ, ਕਦੀ ਉਹ ਆਉਂਦਾ ਕਿ ਇਰਾਨ ਜੀ ਮੇਰੇ ਨਾਲ ਮਸ਼ਵਰਾ ਕਰਿਓ, ਆਪਣਾ ਜਿਹੜਾ ਉਹਨਾਂ ਨਵਾਂ ਮਜ਼ਹਬੀ ਕੈਦ ਬਣਾਉਣਾ, ਕਾਇਦ ਲੀਡਰ ਬਣਾਉਣਾ, ਉਹਦੇ ਬਾਰੇ ਚ ਮੇਰੇ ਨਾਲ ਮਸ਼ਵਰਾ ਕਰਨ ਕਿ ਕਿਨ ਬਣਾਉਣਾ ਨੇ, ਜਦੋਂ ਪਹਿਲਾਂ ਮਾਰਿਆ ਨੇ ਨਾ ਤੇ ਉਦੋਂ ਬਾਅਦ ਆਉਂਦਾ ਸੀ ਮੇਰੇ ਨਾਲ ਮਸ਼ਵਰਾ ਕਰਨ, ਮੈਂ ਕਿਨ ਬਣਾਉਣਾ ਨੇ, ਕਦੀ ਆਉਂਦਾ ਸੀ ਮਿਨ ਬਣਾ ਦੇਣ, ਕਦੀ ਕੁਝ ਕਰ ਰਿਹਾ ਸੀ,
1: ਤੇਲ ਤੇ ਉਹਨਾਂ ਦਾ ਪ੍ਰੈਜੀਡੈਂਟ ਤੇ ਉਹਦੀ ਵਾਈਫ ਚੁੱਕ, ਯਾਰ ਪੇਪਰਾਂ ਦੇ ਬਦਮਾਸ਼ ਚੁੱਕ ਕੇ ਲਿਆਉਂਦੇ ਨੇ ਕਿਸੇ ਕੰਟਰੀ ਦੇ ਕਿਸੇ ਦੇ ਘਰੋਂ ਵਾਈਫ ਨੂੰ ਜਾਂ ਕਿਸੇ ਦੇ ਹਸਬੈਂਡ ਵਾਈਫ ਨੂੰ ਕਿਡਨੈਪ ਕਰ ਲੈਣਾ, ਇਹ ਤੇ ਬਿਲਕੁਲ ਡਾਕੂਆਂ ਵਰਗਾ ਕੰਮ ਹੈ
3: ਜੀ। ਬਿਲਕੁਲ, ਉਹ ਡਾਕੂ ਵੀ ਘਟਿਆ ਜਿਹੜੇ ਲੋਕਲ ਲੈਵਲ ਤੇ ਡਾਕੂ ਹੁੰਦੇ,
1: ਲੋਕਲ ਲੈਵਲ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ।
3: ਅੱਛਾ,
1: ਤੇ ਇਹ ਜੇ ਇਸ ਪੋਜੀਸ਼ਨ ਤੇ ਪਹੁੰਚੇ ਬੰਦੇ ਨੂੰ ਜੇ ਇਹ ਨੌਲੇਜ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ, ਤੇ ਇਹਦੇ ਕੋਲ ਦਿਮਾਗ ਨਾਂ ਦੀ ਚੀਜ਼ ਹੈ ਨਹੀਂ ਜੇ ਫਿਰ।
3: ਜੀ ਮੇਰਾ ਯੂਤੀ ਦੋਸਤ, ਜੇ ਮੇਰੀ ਫੈਕਟਰੀ ਦਾ ਮਾਲਕ ਵੀ ਯੂਤੀ ਹੈ ਤੇ ਉਹਨੀ ਯੂਤੀ ਇੱਕ ਦੋਸਤ ਨਾਲ ਕੰਮ ਕਰਦਾ, ਉਹ ਵੀ ਮੁਖਾਲਫਤ ਇਹਦੀ ਕਰਦਾ, ਇਹਦੀ ਵੀ ਨੈਪਨ ਯੂਤੀ ਦੋਵਾਂ।
1: ਇਹ ਦੁਨੀਆਂ ਦੇ ਉੱਤੇ ਜਿਹੜੀਆਂ, ਮੈਂ ਕਹਿੰਦਾ ਜੀ ਇੱਕ ਦਿਨ ਕੈਮਰਾ ਵੱਜਾ ਨਿਊਜ਼ ਦੇ ਵਿੱਚ ਤੇ ਇਹਨਾਂ ਨੇ ਮਤਲਬ ਕਿ ਅਸੀਂ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਾਂ ਜੀ, ਸਾਰੀ ਦੁਨੀਆਂ ਨੂੰ, ਕੈਮਰਾ ਵੱਜਾ ਜਿਹੜਾ ਇਜ਼ਰਾਈਲ ਨੇ ਤਬਾਹ ਕੀਤਾ ਇਲਾਕਾ, ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਏ ਬਿਲਡਿੰਗਾਂ ਦੇ ਢੇਰ ਲੱਗੇ, ਉਹ ਇਹ ਕਿੰਨਾ ਪੈਸਾ ਬਰਬਾਦ, ਕਿੰਨੀਆਂ ਫੈਮਿਲੀਆਂ ਬਰਬਾਦ, ਕਿੰਨੇ ਬੱਚੇ ਤੜਫਣ ਡਏ ਨੇ, ਤੇ ਇਹ ਕਿੱਦਾਂ ਤੁਸੀਂ ਇੱਕ ਵਸਦਾ ਮੁਲਕ ਸ਼ਹਿਰ ਹੀ ਵਸਾ ਕੇ ਧਰ ਦਿੱਤਾ ਸਾਰੇ ਦਾ ਸਾਰਾ ਇਜ਼ਰਾਈਲ ਨੇ, ਜਿਹੜਾ ਬੜਾ ਜ਼ੁਲਮ ਹੈ ਉੱਧਰ, ਬੱਚੇ
3: ਵਿਚਾਰੇ ਛੋਟੇ ਛੋਟੇ ਹਮਲੇ ਕਰਨੇ ਆ। ਵੇਖੋ ਇੰਡੀਆ ਪਾਕਿਸਤਾਨ ਦੀਆਂ ਕਿੰਨੀਆਂ ਜੰਗਾਂ ਹੋਈਆਂ, ਸਿਵਲੀਅਨ ਕਿਆਦਤ ਤੇ ਕਿਸੇ ਹਮਲਾ ਨਹੀਂ ਕੀਤਾ,
1: ਨਹੀਂ ਕੀਤਾ ਵੈਸੇ,
3: ਬਲਕਿ ਪਹਿਲ ਦੀ ਜੰਗ ਚ ਇੱਕ ਪਿਆਰਾ ਇੱਕ ਹੋਇਆ, ਔਰ ਉਹਨੂੰ ਜਿਹੜਾ ਚਲਾ ਰਿਹਾ ਸੀ ਉਹ ਇੰਡੀਆ ਦੇ ਸਦਰ ਦਾ ਪੁੱਤਰ ਸੀ ਜਿਹੜਾ ਉਸ ਵੇਲੇ ਇੰਡੀਆ ਦੇ ਸੀ, ਤੇ ਯੂ ਪੈਗਾਮ ਭੇਜਿਆ ਕਿ ਅਸੀਂ ਤੁਹਾਡਾ ਪਾਇਲਟ ਵਾਪਸ ਭੇਜਣਾ ਚਾਹੁੰਦੇ ਹਾਂ, ਉਹ ਫਿਰ ਤੁਹਾਡੇ ਸਦਰ ਇਨਕਾਰ ਕਰ ਦਿੱਤਾ ਕਿ ਅਗਰ ਇਹ ਸੋਚ ਕੇ ਭੇਜ ਰਹੇ ਹੋ ਕਿ ਮੇਰਾ ਪੁੱਤਰ ਹੈ ਤਾਂ ਨਹੀਂ, ਇਹ ਜਿਵੇਂ ਦੂਜੇ ਕੈਦੀ ਨੇ
4: ਕੈਦੀਆਂ ਨਾਲ ਰਵੇ ਦਾ
1: ਨਹੀਂ ਵੇਖੋ ਦੋਵਾਂ ਲੜਾਈਆਂ ਦੇ ਵਿਚ ਅਸੀਂ ਟਾਰਗੇਟ ਹਿੱਟ ਕੀਤੇ ਨੇ ਤੁਸਾਂ ਵੀ ਤੇ
4: ਅਸੀਂ
1: ਜੋ ਵੀ ਆਰਮੀ ਪੁਆਇੰਟ ਆਫ ਵਿਊ ਤੋਂ ਸੀ ਠੀਕ ਹੈ
4: ਹਾਂਜੀ
1: ਬੰਗਲਾਦੇਸ਼ ਵੇਲੇ ਵੀ ਟਾਰਗੇਟ ਹੀ ਹਿੱਟ ਹੋਏ ਸਨ ਸਾਰੇ
4: ਜੇ
1: ਪਬਲਿਕ ਦੇ ਉੱਤੇ ਕਿਸੇ ਨੇ ਕੁਛ ਨੀ ਕੁਛ ਨੀ ਕੀਤਾ ਮੈਨੂੰ ਇੰਨਾ ਪਿਆਰ ਆ ਰਿਹਾ ਸੀ ਆ ਹੁਣ ਜਦੋਂ ਮੱਝਾਂ ਗਾਵਾਂ ਰੁੜ ਗਈਆਂ ਨੇ ਪਾਣੀ ਦੇ ਵਿਚ ਸਾਰੀ ਤੁਹਾਡੇ ਉੱਥੇ ਕਿੰਨੀ ਕਿੰਨੀ ਕੀਮਤ ਹੈ ਮੱਝਾਂ ਤੇ ਗਾਵਾਂ ਦੀ ਇੱਕ ਦੀ ਜਰਾ ਦੱਸਿਓ ਹਾਂ ਲਗਭਗ ਇੱਕ ਮੱਝ ਕਿੰਨੇ ਦੀ ਆਉਂਦੀ ਹੈ
4: 5 ਲੱਖ 3 ਤੋਂ 5 ਲੱਖ 3 ਤੋਂ 5 ਲੱਖ ਸਾਡੇ ਕੋਲ
1: ਹਾਂ ਉਹ 5-7 ਬੰਦੇ ਖਲੋਤੇ ਹਨ ਜਿਨ੍ਹਾਂ ਨੇ ਮੱਝਾਂ ਗਾਵਾਂ ਇੰਡੀਆ ਨੂੰ ਵਾਪਸ ਕੀਤੀਆਂ ਨੇ ਤੁਹਾਡੀਆਂ ਰੁੜ ਕੇ ਆਈਆਂ ਦੱਸੋ ਨੀ ਆਪਣੇ ਘਰਾਂ ਚ ਰੱਖ ਸਕਦੇ
4: ਉਹ ਹੁਣ ਵੇਖੋ ਇਹ ਤੁਹਾਡੇ ਕਈਆਂ ਪਿੰਡਾਂ ਚ ਮੈਂ ਵੀਡੀਓ ਵੇਖਦਾ ਆ ਰਹੇ ਨੇ ਨਾ ਬੰਦੇ ਜਿਹੜੇ ਉਧਰੋਂ ਆਉਂਦੇ ਨੇ ਜਿਹੜੇ ਇੱਥੇ ਜੰਮੇ ਸਨ ਮਾਈਆਂ ਤੇ ਪਿੰਡ ਚ ਢੋਲ ਵੱਜ ਰਹੇ ਨੇ ਵਾਜੇ ਉਹਨਾਂ ਵਾਲੀ ਇਕਬਾਲ ਕੀਤਾ ਜਾ ਰਿਹਾ
1: ਪਿਆਰ ਕਰਦੀ ਬਹੁਤ ਉੱਪਰ ਵਾਲਾ ਮੇਹਰ ਕਰੇ ਸਾਡੀਆਂ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਨੇ ਅਸੀਂ ਟੇਬਲ ਤੇ ਬਹਿ ਕੇ ਉਹਦਾ ਉਹਨਾਂ ਦਾ ਸਲਿਊਸ਼ਨ ਲੱਭ ਲਈਏ ਕੋਈ ਤੇ ਹਾਂ ਅਸੀਂ ਕਾਰੋਬਾਰ ਕਰੀਏ ਆਪਸ ਵਿੱਚ ਯਾਰ
4: ਬਿਲਕੁਲ ਸਾਡੇ ਤੇ ਸਾਡੇ ਬੰਦੇ ਗੱਲ ਕਰਦੇ ਨੇ ਜਿੰਨਾ ਚਿਰ ਇੰਡੀਆ ਨਾਲ ਤਲਕਾ ਠੀਕ ਨਾ ਹੋਏ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ
1: ਤੁਹਾਡੇ ਫੌਜੀ ਅਫਸਰਾਂ ਦੇ ਵੀ ਬਿਆਨ ਇਹ ਹੈਗੇ ਸੀ ਪਰ ਉਹਨਾਂ ਦੇ ਵਾਸੀ ਦਾ ਪਹਿਲਿਆਂ ਦੇ ਪਰ ਏਦਾਂ ਹੀ ਆ ਫਿਰ ਕੋਈ ਕੁਝ ਕੂਵਤਾਂ ਏਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਨਹੀਂ ਪੇਸ਼ ਜਾਣ ਦਿੰਦੀਆਂ ਵੇਖੋ ਆ ਪੰਜਾਬੀ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਨੇ ਇੱਕ ਮੁੰਡਾ ਵੇਚਣ ਡਿਆ ਸੀ ਪਤਾ ਨੀ ਫੁੱਲੇ ਕਿ ਕੀ ਕੋਈ ਜੂਸ ਵਰਗੀ ਚੀਜ਼ਾਂ ਛੋਟੀ ਜਿਹੀ ਰੇਹੜੀ ਸੀ ਉਹਨੂੰ ਕੋਈ ਇੱਧਰ ਦਾ ਬੰਦਾ ਇੰਡੀਆ ਦਾ ਗਿਆ ਕਹਿੰਦਾ ਕਿੰਨੇ ਪੈਸੇ ਉਹਨੇ ਕਿਹਾ ਵੀ ਇੰਨੇ ਉਹਨੇ ਉਹਨੂੰ ਨੋਟ ਦਿੱਤਾ ਤੇ ਉਹ ਇੰਡੀਅਨ ਨੋਟ ਸੀ ਤੇ ਉਹ ਕਹਿੰਦਾ ਕਿ ਇਹ ਤੁਹਾਡੇ ਕੋਲ ਕਿੱਦਾਂ ਆਏ ਨੇ ਤੇ ਉਹ ਕਹਿੰਦਾ ਕਿ ਮੈਂ ਇੰਡੀਆ ਤੋਂ ਆਇਆ ਤੇ ਉਹ ਗਰੀਬ ਜਿਹਾ ਰੇਹੜੀ ਲਾਈ ਸੀ ਉਹ ਕਹਿੰਦਾ ਮੈਂ ਤੁਹਾਡੇ ਕੋਲੋਂ ਪੈਸੇ ਨੀ ਲੈਣੇ ਬੱਚਾ 17 ਸਾਲ ਦਾ ਹੁੰਦਾ ਇੱਕ ਮਾਈ ਨੇ ਰੇਹੜੀ ਲਾਈ ਸੀ ਉਹ ਵੀ ਪੈਸੇ ਨੀ ਸੀ ਲੈ ਰਹੇ ਦੇਖੋ ਗਰੀਬ ਜਿਹੇ ਲੋਕ ਕਹਿੰਦੇ ਨੇ ਨਹੀਂ ਲੈਣੇ ਪੈਸੇ ਸਾਡੇ ਕੋਲ ਇਹ ਪਿਆਰ ਹੀ ਹੈ ਰਿਸਪੈਕਟ ਹੈ ਕਿੰਨੀ ਹੈਗੀ ਹੈ
4: ਵੇਖੋ ਨੀ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਕੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ ਭੰਡੀਆਂ ਚ ਨਾਲ ਤੁਰਦੇ ਸਨ ਇਹਨੂੰ ਸਭ ਕੁਝ ਹੁੰਦਾ ਰਿਹਾ
1: ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ
4: ਸਾਡੇ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਚੌਧਰੀ ਸਨ ਚੌਧਰੀ ਸਰਦਾਰ ਹਾਰੀ ਫੌਤ ਹੋਏ ਨੇ 10 ਸਾਲ ਪਹਿਲੋਂ ਉਹਨਾਂ ਦੇ ਪੋਤਰੇ ਮੈਨੂੰ ਅਗਲੇ ਦਿਨ ਗੱਲ ਨਿਰਾਨ ਕੋਲ ਦੱਸੀ ਆਉਂਦਾ ਕਿ ਮੇਰੇ ਤੇ ਜਿਹੜੇ ਦਾਦੇ ਦੀ ਫੁੱਫੀ ਸੀ ਉਹ ਸਿੱਖਾਂ ਵੱਲ ਵਿਆਹੀ
1: ਯਾਨੀ
4: ਕਿ ਰਿਸ਼ਤੇਦਾਰੀਆਂ ਵੀ ਸੀ ਰਿਸ਼ਤੇਦਾਰੀਆਂ
1: ਬਿਲਕੁਲ ਜੀ ਅੱਲਾ ਰੱਬ ਕਰੇ ਸਾਡੇ ਤਲੋਕਾਤ ਫੇਰ ਚੰਗੇ ਹੋ ਜਾਣ ਪਬਲਿਕ ਜਿਹੜੀ ਆ ਉਹਦੇ ਮਨ ਵਿਚ ਕੋਈ ਇਹੋ ਜਿਹੀ ਕੋਈ ਕੋਈ 1% 2% ਕੋਈ ਹੋਣਗੇ ਤੇ ਉਹ ਹੁੰਦੇ ਹੀ ਨੇ ਸਾਰੇ ਮੁਆਸ਼ਰਿਆਂ ਦੇ ਵਿਚ
4: ਸਾਰੇ ਮੁਆਸ਼ਰਿਆਂ ਚ ਉਹ ਇੱਥੇ ਵੀ ਨੇ ਜਰਮਨੀ ਵੀ ਹੋਣ ਦੇ ਪਾਕਿਸਤਾਨ ਵੀ ਹੋਣ ਉਹ ਬੜੇ ਖਬੀਸ ਲੋਕ ਹੁੰਦੇ ਨੇ ਬਹੁਤ ਖਬੀਸ ਜਿਹੜੇ
1: ਬਿਲਕੁਲ ਜੀ ਹਾਂਜੀ ਤੇ ਤੁਸੀਂ ਸੁਣਾਓ ਅੱਜ ਕਿਉਂਕਿ ਟਾਈਮ ਹੀ ਉਨਾ ਕੁ ਰਹਿ ਗਿਆ ਤੁਹਾਡੀ ਕੋਈ ਹਾਂ ਤੁਹਾਡੇ ਅਖਤਰ ਸਾਹਿਬ ਹੋਣੀ ਪਿਛਲੀ ਵਾਰੀ ਵੀ ਆਏ ਸੀ ਭਾਈ ਉਹਨਾਂ ਨੇ ਕਿਆ ਰੌਣਕਾਂ ਲਾਈਆਂ ਨੇ ਵੰਡਰਫੁਲ ਬਹੁਤ ਬਹੁਤ
4: ਅੱਜ ਵੀ ਆਏ ਜੇ
1: ਅੱਜ ਵੀ ਆਏ ਬਹੁਤ ਵਿਦਵਾਨ ਆਦਮੀ
4: ਜੀ ਮੇਰੀ ਨਜ਼ਰ ਨੇ ਜੀਵਨ ਕਹਾਣੀ ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ ਅਜ਼ਾਬਾਂ ਵਾਂਗ ਤਾਬੀਰਾਂ ਅਜ਼ਾਬਾਂ ਵਾਂਗ ਤਾਬੀਰਾਂ ਸੁਨਹਿਰੇ ਖਾਬ ਲਿਖਣੇ ਨੇ ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ ਮੇਰੇ ਬਾਵੀ ਮਜ਼ਾਜਾਂ ਲਈ ਜਬਰ ਦੇ ਜਾਲ ਦਾ ਕਿੱਸਾ صرف روٹی بھی کھامن دی بڑی قیمت میں دیتی یا صرف روٹی بھی کھامن دی بڑی قیمت میں دیتی یا بدن دی اگ بجاون دی بڑی قیمت میں دیتی یا تو بسنا ہے تو لکھنا ہے ستم دی ٹک ٹکی اتے میں کنی وار بجیا سا ستم دی ٹک ٹکی اتے میں کنی وار بجیا سا گلاباں دا میں مالی سا تے کنڈیاں نال بجیا سا ستم دی ٹک ٹکی اتے میں کنی وار بجیا سا گلاباں دا میں مالی سا تے کنڈیاں نال بجیا سا کسے نے بے وفا خاطر بڑے کسے نے بے وفا خاطر کئی موڑے بھی پیتے سن کسے نے بے وفا خاطر کئی موڑے بھی پیتے سن سدا پھوڑی میں تکی سی سدا ماتم میں پیتے تو دسنا ہے مصیبت وچ میں کوئی آفت نہیں ہوں تکی تو دسنا ہے مصیبت وچ میں کوئی آفت نہیں ہوں تکی مریڑے وقت وچ دی میں کوئی طاقت نیو تکی ہنیری رات دے اگے میں ہتھیاراں نوں نہیں سکیا ہنیری رات دے اگے میں ہتھیاراں نوں نہیں سکیا ظلم دی رات دے اگے میں ہتھیاراں نوں نہیں سکیا محبت دی قسم کھا کے کسے ٹھگنی نے ٹھگیا سی محبت دی قسم کھا کے کسے ٹھگنی نے ٹھگیا سی تے من سینے دے لال آ کے کسے ٹھگنی نے ٹھگیا سی برس دے بادلاں وچ وی میں تفسا تے تہایا سا برس دے بادلاں وچ وی میں تفسا تے تہایا سا بپاری دی دماں دی سنگنی لئی دی بپاری سنگنی لئی دی جنے میں کوئی پرایا سا برس دے بادلاں وچ وی میں تفسا تے تہایا سا بپاری سنگنی لئی دی جنے میں کوئی پرایا سا تو لکھنا ماک تو دسنا ہے مصیبت وچ میں کوئی آفت نہیں ہوں تکی مریڑے وقت وچ دی میں کوئی طاقت نہیں ہوں تکی ہنیری رات دے اگے میں ہتھیاراں نوں نہیں سکیا ہنیری رات دے اگے میں ہتھیاراں نوں نہیں سکیا ظلم دی رات دے اگے میں ہتھیاراں نوں نہیں سکیا محبت دی قسم کھا کے کسے ٹھگنی نے ٹھگیا سی محبت دی قسم کھا کے کسے ٹھگنی نے ٹھگیا سی تے من سینے دے لال آ کے کسے ٹھگنی نے ٹھگیا سی برس دے بادلاں وچ وی میں تفسا تے تہایا سا برس دے بادلاں وچ وی میں تفسا تے تہایا سا بپاری دی دماں دی سنگنی لئی دی بپاری سنگنی لئی دی جنے میں کوئی پرایا سا برس دے بادلاں وچ وی میں تفسا تے تہایا سا بپاری سنگنی لئی دی جنے میں کوئی پرایا سا تو لکھنا ماکھیوں اتے سپیناں دی حکومت سی تو لکھنا

0: ਬਰਸ ਦੇ ਬਾਦਲਾਂ ਵਿਚ ਵੀ ਨਕਸਾ ਤੇ ਤਿਹਾਇਆ ਸਾਂ, ਬਰਸ ਦੇ ਬਾਦਲਾਂ ਵਿਚ ਵੀ ਨਕਸਾ ਤੇ ਤਿਹਾਇਆ ਸਾਂ, ਵਪਾਰੀ ਦੀ ਦਮਾਂ ਦੀ ਸੰਘਣੀ ਲਈ ਵੀ, ਵਪਾਰੀ ਸੰਘਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਬਰਸ ਦੇ ਬਾਦਲਾਂ ਵਿਚ ਵੀ ਨਕਸਾ ਤੇ ਤਿਹਾਇਆ ਸਾਂ, ਵਪਾਰੀ ਸੰਘਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਕਾ ਫਾਂਡੇ ਉੱਤੇ ਵੀ ਕਈ ਡੈਣਾ ਦੀ ਕੋਕਾ ਫਾਂਡੇ ਉੱਤੇ ਵੀ ਇਹਨਾਂ ਡੈਣਾ ਤੇ ਕੋਕਾ ਫਾਂਡੇ ਉੱਤੇ ਵੀ ਡੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਹਕੂਮਤ ਸੀ, ਮੇਰੀ ਜੀਵਨ ਕਹਾਣੀ ਦੇ ਤੂੰ ਸਾਰੇ ਬਾਅਦ ਲਿਖਣੇ ਨੇ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਹੇ ਕਾਫ ਦੇ ਉੱਤੇ ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੇ ਕੋਹੇ ਕਾਫ ਦੇ ਉੱਤੇ ਵੀ ਡੈਣਾ ਦੀ ਹਕੂਮਤ ਸੀ, ਡੈਣਾ ਦੀ ਹਕੂਮਤ ਜੀ ਜੀ ਸ਼ੁਕਰੀਆ ਸ਼ੁਕਰੀਆ
1: ਜੀ ਟਾਈਮ ਵੀ ਥੋੜਾ ਰਹਿ ਗਿਆ ਮੈਂ ਤੁਹਾਡੇ ਨਾਲ ਦੋ ਤਿੰਨ ਛੇ ਤੁਹਾਡੇ ਨਾਲ
0: ਜੀ ਜੀ ਚਲੋ ਜੀ ਚਲੋ
1: ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋਂ ਰੂਹ ਉਡਾ ਮੇਰੀ ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ ਲੈ ਗਿਆ ਜਿਸਮ ਚੋਂ ਰੂਹ ਉਡਾ ਮੇਰੀ ਔ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ ਜਾਣ ਵਾਲਿਆ ਤੇਰੀ ਖੈਰ ਹੋਵੇ ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ
0: ਦੂਜਾ
1: ਜੀ ਕਿ ਤੂੰ ਹਮੇਸ਼ਾ ਪਿਆਰ ਦੇ ਸਿਰ ਵਿਚ ਡਾਂਗ ਮਾਰੇ ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀ ਤੂੰ ਹਮੇਸ਼ਾ ਪਿਆਰ ਦੇ ਸਿਰ ਵਿਚ ਡਾਂਗ ਮਾਰੇ ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ ਦੁਨੀਆਂ ਦੇ ਖਜ਼ਾਨੇ ਤੇ ਇੱਜ਼ਤਾਂ ਤੂੰ ਲੁੱਟੀਆਂ ਨੇ ਓਏ ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ
0: ਤੈਨੂੰ ਤਾਂ ਮੰਨੀਏ
1: ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ
0: ਵਾਹ
1: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ
0: ਜੀ ਵਾਹ
1: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ ਆਓ ਇਨਸਾਨਾਂ ਨੂੰ ਸਜਦੇ ਕਰੀਏ ਨੇਕ ਜਿਨ੍ਹਾਂ ਦੇ ਧੰਦੇ ਨੇ ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ
0: ਸ਼ੁਕਰੀਆ ਸ਼ੁਕਰੀਆ
1: ਲਾ ਦਿੰਦੇ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਦਾ ਤੇ ਅੱਲਾ ਮੀਆਂ ਤੁਹਾਨੂੰ ਆਪਣੇ ਆਪਣੇ ਸ਼ਾਇਰ ਚ ਲਾ
0: ਓਕੇ ਜੀ ਰੱਬ ਰੱਖਾ ਜੀ ਰੱਬ ਰੱਖਾ
1: ਰੱਬ ਰੱਖਾ ਵਾਹ ਸੋ ਇਹ ਸਨ ਜੀ ਇਟਲੀ ਤੋਂ ਸਾਡੇ ਬਹੁਤ ਹੀ ਪਿਆਰੇ ਸ਼ਾਹ ਜੀ ਵੰਡਰਫੁਲ ਮੈਨ ਹਾਂਜੀ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ ਛੋਟੀ ਜਿਹੀ ਗੱਲ ਬੱਚਿਆਂ ਦਾ ਕੀ ਰੋਲ ਹੁੰਦਾ ਨਿੱਕੇ ਨਿੱਕੇ ਮਸੂਮ ਬੱਚਿਆਂ ਦਾ ਹਾਂਜੀ ਛੋਟੇ ਛੋਟੇ ਬੱਚੇ ਨਹੀਂ ਹੁੰਦੇ ਇਹ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਕਿੱਥੇ ਸਭ ਤੋਂ ਮਹਾਂ ਬੱਚੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਸਭ ਤੋਂ ਅੱਛੇ ਤੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਸਭ ਤੋਂ ਅੱਛੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ ਬਾਲ ਖਿਡਾਉਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਬਾਲ ਖਿਡਾਉਣਿਆਂ ਦੇ ਨਾਲ ਖੇਡਣ ਅਸੀਂ ਖੇਡੀਏ ਬਾਲਾਂ ਨਾਲ ਲਓ ਜੀ ਤੁਹਾਨੂੰ ਇੱਕ ਬਾਲਾਂ ਬਾਰੇ ਇੱਕ ਨਾ ਛੋਟੀ ਜਿਹੀ ਗੱਲਬਾਤ ਤੇ ਮੈਂ ਸੁਣੀ ਸੀ ਤੇ ਮੈਂ ਤੁਹਾਨੂੰ ਸੁਣਾਉਣ ਲੱਗਾ ਸੱਜਣੋ ਜੇ ਸਾਡੇ ਪੈਰਾਂ ਵਿੱਚ ਨੰਨਿਆਂ ਮੁੰਨਿਆਂ ਨੰਨਿਆਂ ਨੰਨਿਆਂ ਛੋਟੇ ਛੋਟੇ ਸ਼ਿਸ਼ੂ ਜਿਹੜੇ ਨੇ

0: ਤੇ ਅੱਜ ਬਹੁਤ ਸਾਰੇ ਰਿਸ਼ਤੇ ਖਾਕ ਬਣ ਕੇ ਕਦੇ ਦੇ ਹਵਾ ਚ ਉੱਡ ਗਏ ਸਾਡੇ। ਜੇ ਬੱਚਿਆਂ ਦੀਆਂ ਜ਼ੰਜੀਰਾਂ ਸਾਡੇ ਪੈਰਾਂ ਚ ਨਾ ਹੋਣ ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ, ਖਾਸ ਕਰਕੇ ਹਸਬੈਂਡ ਵਾਈਫ। ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ, ਛੋਟੇ ਛੋਟੇ ਬੱਚੇ ਹੀ ਨੇ, ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੋਲ ਬਣ ਕੇ ਖੜੇ ਨੇ, ਪੋਲ ਦਾ ਕੰਮ ਕਰੇ। ਲਓ ਜੀ ਪਹਿਲਾਂ ਕਾਲ ਲੈ ਲੈਂਦੇ ਹਾਂ, ਫਿਰ ਗੱਲਬਾਤ ਕਰਾਂਗੇ ਜੀ। ਜੀ ਪ੍ਰਭਾਤ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
1: ਧੰਨਵਾਦ ਜੀ। ਆ ਤਾਂ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ, ਇੱਕ ਵਾਰੀ ਚਿੱਦੀ ਦਾ ਲਾਇਆ ਸੀ ਆਪਣੇ ਪੰਜਾਬ ਚ। ਯਾਦ ਹੋਣਾ ਤੁਹਾਨੂੰ? ਹਾਂਜੀ, ਉਹ ਛੱਲੀਆਂ ਨੂੰ ਮਤਲਬ ਉਹ ਏਦਾਂ ਸੀ ਉਸ ਵੇਲੇ, ਟਿੰਡਾ ਜੋ ਵੀ ਹੱਥ ਕਿਸੇ ਦੇ ਆਇਆ
0: ਪੜਕਾਉਣਾ ਸੀ, ਬਾਲਟੀਆਂ ਸਾਡੀ ਇੱਕੋ ਹੀ ਉਮਰ ਹੈ, ਉਹਦਾ ਮੈਨੂੰ ਵੀ ਪਤਾ।
1: ਹਾਂਜੀ ਹਾਂਜੀ ਹਾਂਜੀ,
0: ਉਹ ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲਿਆਂ ਦੇ ਕਿੱਲੇ ਰੁੰਡ ਮਰੁੰਡ ਫਸਲ ਦੇ ਕਰ ਜਾਂਦੇ।
1: ਬਿਲਕੁਲ ਜੀ, ਜਿੱਦਾਂ ਏਦਾਂ ਹੋ ਗਿਆ ਸੀ ਵੀ ਬੱਦਲ ਚੜੀ ਨਹੀਂ ਕੋਈ ਨੀ, ਸੂਰਜ ਦੀ ਹਨੇਰਾ ਹੀ ਕਰ ਦਿੱਤਾ ਸੀ,
0: ਹੁਣ ਨਹੀਂ ਬਾਅਦ ਦੇ ਵਿੱਚ ਮੁਹਾਟੀ ਗਏ ਜਾਂ ਜੋ ਵੀ ਉਹਨਾਂ ਦਾ ਇਲਾਜ ਹੋ ਗਿਆ ਹੋਏਗਾ ਜਾਂ ਕਈ ਤਰ੍ਹਾਂ ਦੀਆਂ ਸਪਰੇਆਂ ਜੇ ਉਹ।
1: ਹਾਂਜੀ ਹਾਂਜੀ,
0: ਟਿੱਡੀ ਦਲ ਪੁਰਾਣੇ ਜ਼ਮਾਨੇ ਦੇ ਵਿੱਚ ਇਹੋ ਹੀ ਦਲ ਜਿਹੜੇ ਹੁੰਦੇ ਸਨ, ਇਹ ਕੀ ਉਹਨੂੰ ਕਹਿੰਦੇ ਨੇ ਜਦੋਂ ਖਾਣ ਪੀਣ ਨੂੰ ਕੁਛ ਨਾ ਹੋਵੇ, ਕਾਲ ਪਾਉਣ ਦਾ ਇਹ ਵੀ ਇੱਕ ਕਾਰਨ ਹੁੰਦੇ ਸਨ।
1: ਹਾਂਜੀ ਹਾਂਜੀ ਹਾਂਜੀ,
0: ਦਾਲ ਕਿੱਡਾ ਕਿਸ ਤਰ੍ਹਾਂ ਦਾ ਲਫ਼ਜ਼ ਹੈ, ਜਿਸ ਤਰ੍ਹਾਂ ਵੇਖੋ ਨਾ, ਟਿੱਡੀ ਦਲ, ਅਕਾਲੀ ਦਲ, ਵਾਹ
1: ਜੀ ਵਾਹ ਵਾਹ ਜੀ। ਇਹ ਵੀ ਫਿਰ ਜਦ ਕਿਤੇ ਜਦ ਪੈ ਜਾਂਦੇ ਤੇ ਹਨੇਰੇ ਕਰ ਦਿੰਦੇ ਆ, ਇਹ ਨੀ ਪਤਾ ਹਨੇਰਾ ਕਿੱਥੋਂ ਕਰਦੇ ਆ, ਸਾਰੇ ਮਜ਼ਾ
0: ਕਰਾ ਦਿੰਦੇ ਨੇ ਜਿੱਥੇ ਇਕੱਠੇ ਹੋ ਜਾਂਦੇ ਸਾਰੇ। ਹਾਂਜੀ, ਤੁਸੀਂ ਕਰੋ ਗੱਲਬਾਤ ਜੀ। ਹਾਂਜੀ
1: ਹਾਂਜੀ, ਬਹੁਤ ਵਧੀਆ ਹੋਰ ਲੱਗਾ ਜੀ ਸਾਰਿਆਂ ਨੂੰ ਅੱਜ ਮਿਲ ਕੇ, ਤੇ ਆਪਣੇ ਸ਼ਾਹ ਜੀ ਹੁਣੀ ਇਟਲੀ ਤੋਂ ਜਿਨ੍ਹਾਂ ਨੇ ਕਵਿਤਾ ਬੁੱਢਾ ਵਾਰਤਾ ਪਾਂਡੀ ਜਿਹੜੀ ਆ, ਆ ਹੁਣ ਤੁਸੀਂ ਬੋਲ ਕੇ ਹਟੇ ਆ, ਕਿਆ ਬਾਤ, ਅਜੇ ਤਾਂ ਕੋਈ ਜਵਾਬ ਹੀ ਕੋਈ
0: ਨਹੀਂ, ਤੁਸੀਂ ਮੇਰੀ ਗੱਲ ਕਰ ਰਹੇ ਹੋ?
1: ਹਾਂਜੀ, ਇੱਕ ਤੁਹਾਡਾ ਤੇ ਇੱਕ ਪਹਿਲਾਂ ਜਿਹੜੇ ਆਪਣੇ ਇਟਲੀ ਤੋਂ ਬੋਲ ਕੇ ਗਏ ਆਪਾਂ, ਸ਼ਾਹ ਜੀ ਆ ਨਾ?
0: ਸ਼ਾਹ ਜੀ ਹਾਂ, ਤੁਸੀਂ ਸਟਾਰਜ ਪ੍ਰੋਗਰਾਮ ਨਹੀਂ ਸੁਣਿਆ, ਇੱਕ ਸੱਜਣ ਮਹਿਮੂਦ ਅਖਤਰ ਜੀ ਹੁਣੀ ਪਾਕਿਸਤਾਨ ਤੋਂ ਆਏ ਸੀ। ਮੈਂ ਤੁਹਾਨੂੰ ਇਹਦੀ ਨਾ ਕਾਪੀ ਭੇਜਿਆ। ਵੰਡਰਫੁਲ ਆਦਮੀ, ਬੜੇ ਵਿਦਵਾਨ ਆਦਮੀ ਨੇ, ਬਹੁਤ ਬਹੁਤ।
1: ਮੈਂ ਦਰਅਸਲ ਥੱਲੇ ਗਿਆ ਸੀਗਾ, ਗੱਡੀ ਗੁੱਡੀ ਦਾ ਤੋਂ ਬਣ ਜਾ, ਮੈਂ ਕਿਹਾ ਤੁਹਾਨੂੰ ਆਇਆ ਹੋਇਆ ਤੇ ਇੱਧਰ ਉੱਧਰ ਜਾਣਾ ਪੈਂਦਾ, ਇਸ ਮਾੜੇ ਜਿਹਾ ਕੰਮ ਜਿਹਾ ਕਰਨ ਵਾਲਾ ਸੀ, ਮੈਂ ਥੱਲੇ ਗਿਆ ਜੀ। ਕੰਮ ਹੁਣ ਆ ਕੇ ਫਿਰ ਮੈਂ ਕਿਹਾ ਮੈਂ ਲਾ ਕੇ ਦੇ ਦਾਂ ਆਉਣੇ ਆ।
0: ਮਿਹਰਬਾਨੀ, ਥੈਂਕ ਯੂ, ਤੁਸੀਂ ਸਾਨੂੰ।
1: ਹਾਂਜੀ ਹਾਂਜੀ, ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਭਾਤ ਰੇਡੀਓ ਦੇਖਣ ਵਾਲਿਆਂ ਨੂੰ ਬਹੁਤ ਨਿੱਘਾ ਪਿਆਰ ਤੇ ਸਤਿ ਸ੍ਰੀ ਅਕਾਲ
0: ਸਾਰਿਆਂ ਵੱਲੋਂ ਤੁਹਾਨੂੰ।
1: ਦੇਰ ਹੋ ਗਈ ਜੀ ਬਹੁਤ ਹੈ।
0: ਕੀ ਸੁਣਾਓਗੇ ਅੱਜ?
1: ਅੱਜ ਮੈਂ ਤੁਹਾਨੂੰ ਸੁਣਾਊਂਗਾ ਜੀ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ ਚੀਜ਼ ਹੈ, ਸ਼ੱਕ ਦੇ ਪਹਿਰੇ।
0: ਸ਼ੱਕ ਦੇ
1: ਪਹਿਰੇ, ਸ਼ੱਕ ਦੇ ਪਹਿਰੇ ਨੇ, ਮਤਲਬ ਜਿੱਦਾਂ ਵੀ ਕਿਸੇ ਨੂੰ ਸ਼ੱਕ ਹੋ ਜਾਂਦੀ ਹੈ ਵੀ ਉਹ ਕੀ ਬੰਦਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ,

ਦੂਜੇ ਕਰੀ ਚੱਲੇ ਡਾਕੀ ਰੱਖਦੇ ਨਜ਼ਰ ਬਈ ਆਪਣੇ ਘਰਾਂ ਦੀ ਇੰਨੀ ਹੁੰਦੀ ਨਹੀਂ ਖਬਰ ਬਈ ਦੂਜੇ ਕਰੀ ਚੱਲਦਾ ਕੀ

0: ਦੂੜਿਆਂ ਦੇ ਖੁਸ਼ੀਏ ਦੂੜਿਆਂ ਦੇ ਖੁਸ਼ੀਏ ਤਾਂ ਲਾਲਤਾ ਦੇ ਸ਼ੱਕ ਦੇ
1: ਵਾਹ ਵਾਹ ਪਾਣੀ ਪਿਆ ਕਿਤੇ ਥੋੜਾ ਬਹੁਤਾ ਤੇ ਪਾਣੀ
0: ਹਾਂਜੀ
1: ਕੋਈ ਗੱਲ ਨੀ ਤੁਸੀਂ ਰਿਲੈਕਸ ਹੋ ਕੇ ਪਾਣੀ ਦਾ ਘੁੱਟ ਭਰੋ ਮੈਂ ਉਨੀ ਦੇਰ ਗੱਲਬਾਤ ਠੀਕ ਆ ਜੀ ਸਾਡੇ ਮੱਲ ਜੀ ਹੁਣੀ ਇੱਕ ਸਾਲ ਰਹਿ ਕੇ ਆਏ ਨੇ ਇੰਡੀਆ ਦੇ ਠੀਕ ਆ ਜੀ ਤੇ ਉੱਥੇ ਕਾਫੀ ਇੰਜੋਏ ਕੀਤਾ ਇਹਨਾਂ ਨੇ ਤੇ ਆਪਣਾ ਇਹੋ ਕਲਚਰ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਵਿੱਚ ਹੀ ਇੱਧਰ ਉੱਧਰ ਸਮਾਗਮਾਂ ਦੇ ਵਿੱਚ ਤੇ ਇਹਨਾਂ ਦੀ ਆਵਾਜ਼ ਅੱਗੇ ਨਾਲੋਂ ਵੀ ਕਲੀਅਰ ਹੋ ਗਈ ਹੈ ਜ਼ਿਆਦਾ ਜਿਸ ਤਰ੍ਹਾਂ ਮੈਨੂੰ ਐਵੇਂ ਲੱਗਦਾ ਕਿ ਇਹਨਾਂ ਨੇ ਕਾਫੀ ਗਾਉਣ ਦੀ ਪ੍ਰੈਕਟਿਸ ਕੀਤੀ ਹੈ ਉੱਥੇ ਰਿਆਜ਼ ਹੁੰਦਾ ਰਿਹਾ ਇਹਨਾਂ ਦਾ ਤੇ ਮੈਂ ਜਦੋਂ ਵੀ ਇਹਨਾਂ ਨੂੰ ਕਹਿ ਸ਼ੌਂਕ ਨੇ ਨਾ ਆਪੋ ਆਪਣੇ ਜਿਸ ਤਰ੍ਹਾਂ ਸਾਡੇ ਖੈਰਾ ਸਾਹਿਬ ਹੁਣੀ ਗੱਲ ਕਰਕੇ ਗਏ ਸੀ ਹਾਂਜੀ ਕਿ ਰਿਟਾਇਰਮੈਂਟ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਹੋਬੀਜ਼ ਨੇ ਸ਼ੌਂਕ ਨੇ ਉਹ ਕਦੀ ਵੀ ਬੋਰ ਨਹੀਂ ਹੁੰਦੇ ਕੱਲੇ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਬਿਜ਼ੀ ਰਹਿੰਦੇ ਤੇ ਜਿਨ੍ਹਾਂ ਦਾ ਕੋਈ ਹੋਬੀ ਨਹੀਂ ਕੋਈ ਸ਼ੌਂਕ ਨਹੀਂ ਉਹ ਮੰਜੀ ਨਾਲ ਜੁੜ ਜਾਂਦੇ ਨੇ ਤੇ ਕੜਪਦੇ ਰਹਿੰਦੇ ਨੇ ਆਹ ਕੀ ਹੋਣ ਡਿਆ ਆਪ ਤਾਂ ਕੁਛ ਕਰਨਾ ਨਹੀਂ ਤੇ ਘਰ ਵਾਲਿਆਂ ਦੇ ਦੁਆਲੇ ਤੁਸੀਂ ਹੋਏ ਰਹਿੰਦੇ ਹੋ ਆਪਣੇ ਸ਼ੌਂਕ ਵੀ ਪਾਲੋ ਤੇ ਘਰ ਦੇ ਓਨੇ ਕੁ ਕੰਮ ਜ਼ਰੂਰ ਕਰੋ ਜਿੰਨੇ ਕੁ ਤੁਹਾਡੇ ਕੋਲੋਂ ਹੋ ਸਕਦੇ ਨੇ ਫਿਰ ਕੋਪਰੇਸ਼ਨ ਕੋਪਰੇਸ਼ਨ ਇਹਨਾਂ ਦੇ ਨਾਲ ਘਰਦਿਆਂ ਦੇ ਸਹਿਯੋਗ ਤੁਸੀਂ ਕਰ ਰਹੇ ਹੋ ਤੇ ਘਰ ਵਾਲੇ ਤੁਹਾਡਾ ਸਹਿਯੋਗ ਕਰ ਰਹੇ ਆ ਤੇ ਸਾਰਾ ਕੁਛ ਵਧੀਆ ਚੱਲੀ ਜਾਂਦਾ ਉਹ ਅਗਰ ਉਹ ਕੰਮ ਕਰਨ ਡੇ ਤੁਸੀਂ ਮੰਜੀ ਤੇ ਬੈਠੇ ਕਹੀ ਜਾਂਦੇ ਹੋ ਮੈਨੂੰ ਪਸੰਦ ਨਹੀਂ ਹੈ ਉਹ ਨਹੀਂ ਜਿਉਂ ਨਹੀਂ ਤਿਉਂ ਨਹੀਂ ਮੇਰੀ ਇੱਜ਼ਤ ਨਹੀਂ ਕਰਦੇ ਘਰਦੇ ਮੇਰੀ ਗੱਲ ਨਹੀਂ ਸੁਣਦੇ ਯਾਰ ਉਹ ਵਿਚਾਰੇ ਹੁਣ ਤੁਹਾਡੇ ਅੱਗੇ ਕੋਈ ਹੁਣ ਸ਼ੈਣੇ ਢੋਲਕੀਏ ਤੇ ਨਹੀਂ ਨਾ ਸਾਰੀ ਦਿਹਾੜੀ ਖੜਕਾ ਸਕਦੇ ਤੁਸੀਂ ਵੀ ਸਮਝੋ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਤੇ ਆਉਣਾ ਜਾਣਾ ਕਈ ਕੁਛ ਕਰਨਾ ਹੈਗਾ ਹਾਂਜੀ ਤੇ ਤੁਹਾਨੂੰ ਤੇ ਕੋਈ ਰੋਟੀ ਦੇਣ ਲੱਗਾ ਵੀ ਲੇਟ ਹੋ ਜਾਏ ਤੇ ਤੁਸੀਂ ਗੁੱਸਾ ਕਰਦੇ ਹੋ ਪਾਣੀ ਦੇਣ ਲੱਗਾ ਲੇਟ ਹੋ ਜਾਏ ਤੁਸੀਂ ਗੁੱਸਾ ਕਰਦੇ ਹੋ ਹੈ ਤੁਰਦੇ ਅੱਜ ਤੁਸੀਂ ਕਹਿੰਦੇ ਬਿਮਾਰ ਹੋ ਇੰਨੇ ਕੁ ਮੰਜੇ ਤੇ ਬਹਿ ਉੱਠ ਕੇ ਆਪ ਤੁਹਾਡੀਆਂ ਲੱਤਾਂ ਪੈਰਾਂ ਚੱਲਣ ਜਦੋਂ ਦੋਸਤੋ ਤੁਹਾਡੇ ਨੂੰ ਜੋੜਾਂ ਚ ਦਰਦ ਹੁੰਦਾ ਤੇ ਤੁਹਾਡੀ ਜਿਹੜੀ ਸਿਹਤ ਹੈ ਥੋੜੀ ਜਿਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਮੰਜੀ ਮੰਨ ਲੈਂਦੇ ਹੋ ਜਾਂ ਸੋਫਾ ਮੰਨ ਲੈਂਦੇ ਹੋ ਇਹ ਨਾਲ ਬਿਮਾਰੀ ਹੋਰ ਵੱਧਦੀ ਆ ਤੁਹਾਡੇ ਮਸਲ ਹੋਰ ਆਕੜਦੇ ਸਟਾਪ ਹੁੰਦੇ ਜਾਂਦੇ ਨੇ ਇਹਨਾਂ ਨੂੰ ਮੂਵਮੈਂਟ ਚ ਰੱਖੋ ਜਿੰਨੀ ਵੀ ਰੱਖ ਸਕਦੇ ਹੋ ਜਿੰਨਾ ਕੁ ਤੁਸੀਂ ਆ ਜਾ ਸਕਦੇ ਹੋ ਉਹਨਾਂ ਕਾ ਆ ਜਾ ਜ਼ਰੂਰ ਕਰੋ ਬਿਲਕੁਲ ਵਿਹਲੇ ਹੋ ਕੇ ਵਿਹਲੇ ਬਹਿ ਕੇ ਤੇ ਆਪਣੇ ਆਪ ਨੂੰ ਨਕਾਰਾ ਨਹੀਂ ਬਣਾਉਣਾ ਮਾਲ ਜੀ ਤੁਸੀਂ ਪੀ ਲਿਆ
0: ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ
1: ਆ ਜਾਓ
0: ਸੌਰੀ ਜੀ ਪਹਿਲਾਂ ਮੈਂ ਸਾਰੇ ਸੋਚਿਆ ਤਾਂ ਕਈ ਵਾਰੀ ਸਰੀਰ ਆ ਫੇਈ ਹੋ ਜਾਣਾ ਹਾਂਜੀ
1: ਕੋਈ ਗੱਲ ਨਹੀਂ ਮੇਰਾ ਮੈਂ ਵੀ ਲੱਗਦਾ ਜਿੱਦ ਰੱਖੀ ਹੁੰਦੀ
0: ਦੂਜੇ ਕਰੀ ਚੱਲੇ ਦਾ ਕੀ ਰੱਖ ਦੇ ਨਜ਼ਰ ਬਈ

0: वाह बाली जी, जिस तरह मैं पहला एक बार शायद क्या है, तुम वाहवा रियाज करके आए हो, पहला नालों तुहाडी आवाज होर परफेक्ट हुई है।
1: बहुत बहुत धन्यवाद जी, तुहाडे कन्न बड़े सुन वालियां दे बहुत ही मिठे आ और सुनदे आ, मैं सारियां दा बहुत बहुत धन्यवाद करदा जिहड़े मैनूं इन्ना हौसला दिंदे आ। तुहाडे हौसले नाल ही फिर बंदा होर अगे उडारी मारन की कोशिश करदा, जिद्दां प्रवास ना ही रेडियो दा आया ते इह तां बड़ा ही इस गल दा मेरे लिए एक की कहंदे आ निशाना आ, मेरे लिए एक बहुत वधिया और मैनूं सेध देण वाला सारिया तो वधिया रेडियो दा अगर मैं सुनदा बहुत ध्यान दा रेडियो जानना भी कहीं से कई बारी, पर जो कुछ तुहाडा सुनेहा आ जनता नूं जांदा ओ मैं कदे आम दूजे तो नहीं देखिया। बहुत वधिया सारे प्रोग्राम करदे आ, किसे दी मैं दूजा नहीं करदा, पर तुहाडी सिफत जिहड़ी बनदी आ ਉਹ ਮੇਰਾ ਦਿਲ ਰੁਕਦਾ ਨੀ, ਗੱਲ ਜਵਾਨ ਆਉਂਦੀ ਆ ਉਹ ਕਹਿਣੀ ਮੇਰਾ ਫਰਜ਼ ਵੀ ਬਣਦਾ ਔਰ ਮੈਂ ਕਹਿੰਦਾ ਵੀ ਆ। ਬਹੁਤ ਵਧੀਆ ਬਹੁਤ ਵਧੀਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਉਂਦੇ ਆ ਤੇ ਜਿੰਨੇ ਵੀ ਸਰੋਤ ਆ, ਤੇ ਸੋਰੀ ਮੈਂ ਕਿੰਨੇ ਚਿਰ ਤੋਂ ਨਹੀਂ ਅਟੈਂਡ ਕਰ ਸਕਿਆ।
0: ਕੋਈ ਨੀ ਤੁਸੀਂ ਬਿਜੀ ਸੀ, ਕੋਈ ਗੱਲ ਨੀ ਕੋਈ ਨੀ, ਹੁਣ ਤੁਸੀਂ ਕੋਲ ਆ ਗਏ ਸਾਡੇ, ਹਾਂਜੀ ਹੁਣ ਰੌਣਕਾਂ ਲਾਇਆ ਕਰਾਂਗੇ ਹਰ ਵੀਕ ਤੇ।
1: ਠੀਕ ਹੈ ਜੀ, ਹਾਂਜੀ ਮੇਰੇ ਵੱਲੋਂ ਫੇਰ ਸਾਰਿਆਂ ਨੂੰ ਬਹੁਤ ਬਹੁਤ
0: ਥੈਂਕ ਯੂ। ਮੈਂ ਨਾ ਤੁਹਾਡੇ ਨਾਲ ਦੋ ਚਾਰ ਲਾਈਨਾਂ ਕਰਾਂਗਾ। ਕਿ ਨੇਰਾ ਹੋਏ ਜਮਾਨੇ ਵਿਚ ਨੇਰ ਪੈ ਜਾਏ, ਪਰ ਰਾਤ ਦੀ ਰਾਣੀ ਦੇ ਹਨੇਰੇ ਵਿਚ ਫੁੱਲ ਖਿਲਦੇ। ਰਾਤ ਦੀ ਰਾਣੀ ਦੇ ਹਨੇਰੇ ਵਿਚ ਫੁੱਲ ਖਿਲਦੇ, ਪਿਆਰ ਵਿਹੂਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ। ਪਿਆਰ ਵਿਹੂਣਿਆਂ ਲਈ ਚੜ ਜੇ ਦਿਨ ਜਾਂਦਾ ਤੇ ਵਿਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ, ਚੋਰਾਂ ਯਾਰਾਂ ਲਈ ਆਪ ਬਹਾਰ ਜਾਂਦੀ ਤੇ ਡਿਸਕੋ ਪੱਬਾਂ ਵਿਚ ਦਿਲਾਂ ਨੂੰ ਦਿਲ ਮਿਲਦੇ।
1: ਵਾਹ ਕਿਆ ਬਾਤ ਹੈ,
0: ਯਾਰ ਦੀ ਸ਼ੋ ਬਦਨ ਦੀ ਖੁਸ਼ਬੋ ਰੂਹ ਵਿਚ ਲੋ, ਬਾਈ ਹਨੇਰਿਆ ਤੇਰਾ ਕਿਆ ਕਹਿਣਾ, ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ ਲੈਣਾ।
1: ਵਾਹ ਜੀ ਵਾਹ ਕਿਆ ਬਾਤ,
0: ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਅਸਾਂ ਦਿਨ ਦੇ ਚਾਨਣ ਤੋਂ ਕੀ ਮਿਹਰਬਾਨੀ। ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਡੇ ਪਰਿਵਾਰ ਨਾਲ, ਸਾਰੇ ਨਾਲ।
1: ਬਹੁਤ ਬਹੁਤ ਧੰਨਵਾਦ ਜੀ, ਮੇਰੇ ਵੱਲੋਂ ਸਾਰਿਆਂ ਨੇ
0: ਹਿੱਸਾ ਲਿਆ, ਸੋਹਣੀ ਗੱਲਬਾਤ ਸਾਨੂੰ ਆਪਣਾ ਗਾਣਾ ਸੁਣਾਇਆ ਤੇ ਸਾਡੀਆਂ ਸ਼ੁਭ ਇਛਾਵਾਂ ਇੱਕ ਵਾਰੀ ਫੇਰ ਤੁਹਾਡੇ ਨਾਲ, ਤੇ ਇਹੋ ਹੀ ਮੁਲਾਕਾਤ ਹੁੰਦੀ ਰਿਹਾ ਕਰੇਗੀ ਸਾਡੀ।
1: ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਜਰਮਨ ਦੀ ਭਾਸ਼ਾ।
0: ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਅੱਜ ਮੇਰੀ ਕੋਈ ਸਿਹਤ ਵੀ ਠੀਕ ਨਹੀਂ ਸੀ ਇੰਨੀ, ਪਰ ਮੈਂ ਜ਼ੋਰ ਲਾ ਕੇ ਹੀ ਆਪਣਾ ਪ੍ਰੋਗਰਾਮ ਕਰ ਰਿਹਾ। ਮੈਨੂੰ ਚੱਕਰ ਆ ਰਹੇ ਨੇ, ਦੋ ਦੋ ਘੜੀਆਂ ਨਜ਼ਰ ਆ ਰਹੀਆਂ ਸੀ ਸਾਹਮਣੇ, ਟਾਈਮ ਦੇ ਸਾਹਮਣੇ, ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੱਬੀ ਘੜੀ ਤੋਂ ਟਾਈਮ ਵੇਖਾਂ ਕਿ ਸੱਜੀ ਤੋਂ ਵੇਖਾਂ। ਫਿਰ ਐਨੀ ਹੋ ਤੁਹਾਡੇ ਪਿਆਰ ਦੇ ਨਾਲ ਹੌਸਲਾ ਮਿਲਿਆ, ਗੱਲਾਂ ਚੋਂ ਗੱਲਾਂ ਲੱਭਦਿਆਂ ਹੋਇਆ ਟਾਈਮ ਨਿਕਲ ਜਾਂਦਾ, ਦੋ ਘੰਟੇ ਦਾ ਪਤਾ ਨਹੀਂ ਲੱਗਾ। ਤੇ ਅਗਲੇ ਵੀਕਐਂਡ ਤੇ ਫਿਰ ਛਾਲ ਮਾਰ ਕੇ ਹਾਜ਼ਰ ਹੋਵਾਂਗੇ ਜੀ, ਸੈਟਰਡੇ ਸੰਡੇ ਤੁਹਾਡਾ ਸਾਥ ਇੱਦਾਂ ਹੀ ਚੱਲਦੇ ਚੱਲੇਗਾ, ਤੇ ਮੌਜਾਂ ਹੀ ਲੱਗੀਆਂ ਰਹਿਣਗੀਆਂ, ਤੇ ਅਸੀਂ ਵੀ ਸਿਹਤਮੰਦ ਮਹਿਸੂਸ ਕਰਦੇ ਰਹਾਂਗੇ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ, ਮੇਰੇ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ all the lovely and sweet people of this planet.

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਸਾਰੇ ਸਰੋਤਿਆਂ ਨੂੰ, ਵੀਰ ਭੈਣ ਭਰਾਵਾਂ ਨੂੰ ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਜਿਹੜਾ ਉਹ ਆਇਆ ਵਾ ਆਏਗਾ, ਇਹੀ ਉਮੀਦ ਰੱਖਦੇ ਹਾਂ ਜੀ ਸਾਰਿਆਂ ਦੇ। ਤੇ ਲਓ ਆਪਾਂ ਹੈਪੀ ਨਿਊ ਈਅਰ ਦੇ ਉੱਪਰ ਗੀਤ ਸੁਣਦੇ ਹਾਂ ਜੀ ਇੱਕ, ਤੇ ਗੀਤ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਆਪਾਂ ਇਹਨੂੰ ਪੇਸ਼ ਕਰਦੇ ਹਾਂ ਜੀ ਹੈਪੀ ਨਿਊ ਈਅਰ ਦੇ।

Last details to buy the perfect cup.

0: ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰ ਸੁਣਨ ਦਾ ਬਹੁਤ ਹੀ ਇੱਕ ਪਿਆਰਾ ਜਿਹਾ ਗੀਤ ਤੇ ਹੈਪੀ ਨਿਊ ਈਅਰ ਅਗੇਨ ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ ਵੀਰ ਚੰਗੇ ਨੇ ਜੀ ਲਾਲ ਸਿੰਘ ਚੀਮਾ ਸਾਹਿਬ ਫਰਿਜਨੋ ਕੈਲੀਫੋਰਨੀਆ ਤੋਂ ਤੇ ਉਹਨਾਂ ਦੇ ਨਾਲ ਹੈਪੀ ਨਿਊ ਈਅਰ ਵੀ ਮਨਾਉਂਦੇ ਹਾਂ ਤੇ ਉਹਨਾਂ ਕੋਲੋਂ ਪੁੱਛਦੇ ਹਾਂ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਐਨੋ ਤੇ ਹੈਪੀ ਨਿਊ ਈਅਰ
1: ਜੀ ਜੀ ਕੱਖ ਸਾਹਿਬ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਹੀ ਸਰੋਤੇ ਵੀਰਾਂ ਨੂੰ ਤੇ ਸਾਰੀ ਦੁਨੀਆਂ ਦੇ ਹਰ ਇੱਕ ਜਿਹੜੀ ਹਰ ਇੱਕ ਜੀਵ ਨੂੰ ਤੇ ਹਰ ਕਾਣਿਆ ਜਿਹੜਾ ਇਸ ਯੂਨੀਵਰਸ ਦੇ ਵਿੱਚ ਹੈਗਾ ਨਾ ਉਹ ਸਾਰਿਆਂ ਨੂੰ ਪ੍ਰਵਾਜ ਰੇਡੀਓ ਦੇ ਵੱਲੋਂ ਮੇਰੀ ਵੱਲੋਂ ਕੱਖ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਦੇ ਵੱਲੋਂ ਹੈਪੀ ਨਿਊ ਈਅਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਕਿ ਅਸੀਂ ਇੱਕ ਸਾਲ ਹੋਰ ਵਾਧੂ ਜੀ ਲਿਆ ਆ ਤੇ ਇਹਦੇ ਨਾਲ ਨਾਲ ਇਹ ਆ ਕਿ ਕਈ ਜਿਹੜੇ ਲੋਕ ਹੈਗੇ ਆ ਇਸ ਧਰਤੀ ਦੇ ਉੱਤੇ ਵੱਸਦੇ ਕਈਆਂ ਨੇ ਉਹ ਕਸਮਾਂ ਖਾਧੀਆਂ ਹੋਣੀਆਂ ਤੇ ਮੈਂ ਇਸ ਪਹਿਲੀ ਤਰੀਕ ਤੋਂ ਜਾਂ ਸਿਗਰਟ ਨਹੀਂ ਪੀਣੀ ਜਾਂ ਸ਼ਰਾਬ ਨਹੀਂ ਪੀਣੀ ਜਾਂ ਇਸ ਤਰ੍ਹਾਂ ਦੇ ਹੋਰ ਕੋਈ ਹੇਰਾ ਫੇਰੀ ਨਹੀਂ ਕਰਨੀ ਜਿਹਦੇ ਨਾਲ ਸਿਹਤ ਵੀ ਖਰਾਬ ਹੋਵੇ ਤੇ ਸਰਮਾਇਆ ਵੀ ਉਹਨਾਂ ਵਿੱਚੋਂ ਕੁਛ ਸੱਜਣਾ ਤੇ ਉਸ ਤੇ ਪਾਦੇ ਤੇ ਪੱਕੇ ਰਹਿਣਾ ਆ ਪਰ ਬਹੁਤਿਆਂ ਨੇ ਮੁੜ ਕੇ ਫੇਰ ਕੱਖ ਸਾਹਿਬ ਜੇ ਪਹਿਲਾਂ ਜਿੰਨੀ ਨਹੀਂ ਤਾਂ ਉਦੋਂ ਜ਼ਿਆਦਾ ਉਧਰ ਨੂੰ ਤੁਰ ਪੈਂਦੇ ਆ ਸ਼ਰਾਬਾਂ ਸ਼ਰੂਬਾਂ ਵੱਲ ਨੂੰ ਸੋ ਇਸ ਜਿਹੜਾ ਨਵਾਂ ਸਾਲ ਆ ਹਰ ਇੱਕ ਇਸ ਧਰਤੀ ਉੱਤੇ ਵਸਦੇ ਵਾਸਤੇ ਬਹੁਤ ਖੁਸ਼ਹਾਲ ਹੋਵੇ ਤੇ ਤਰੱਕੀ ਕਰੇ ਤੇ ਖਾਸ ਕਰਕੇ ਜਿਹੜਾ ਸਾਡਾ ਸੂਬਾ ਪੰਜਾਬ ਦਾ ਆ ਜਿੱਥੋਂ ਅਸੀਂ ਜੰਮ ਕੇ ਪਲ ਕੇ ਆਏ ਆ ਉਸ ਸੂਬੇ ਦੇ ਵਿੱਚ ਵੀ ਕੱਖ ਸਾਹਿਬ ਜੀ ਹਾਲਾਤ ਜਿਹੜੇ ਆ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਆ ਤੇ ਕਿਉਂਕਿ ਗੌਰਮੈਂਟ ਆ ਜਿਹੜੀ ਉਹ ਜਿਹੜੇ ਉੱਥੇ ਦੇਖੋ ਜਿਹੜੇ ਕੱਖ ਸਾਹਿਬ ਜੀ ਹੁਣ ਬੱਚਿਆਂ ਦਾ ਵੀ ਕਾਫੀ ਕਸੂਰ ਹੈਗਾ ਕਿਉਂਕਿ ਬੱਚੇ ਪੜ੍ਹਦੇ ਨੀ ਮਨ ਲਾ ਕੇ ਤੇ ਉਹ ਕੰਮ ਕਾਰ ਵੀ ਨੀ ਕਰਦੇ ਕੋਈ ਵਿਹਲੇ ਤੁਰੇ ਕਰਦੇ ਆ ਉਹਨਾਂ ਦੇ ਵਿੱਚ ਵੀ ਕਸੂਰ ਹੈਗਾ ਪਰ ਕੱਖ ਸਾਹਿਬ ਜੀ ਦੇ ਨਾਲ ਨਾਲ ਗੌਰਮੈਂਟ ਦੇ ਵਿੱਚ ਵੀ ਕਸੂਰ ਆ ਇਕੱਲੇ ਜਿਹੜੀ
0: ਪਰਿਵਾਰਾਂ ਦੇ ਵਿੱਚ ਪੇਰੈਂਟਸ ਦੇ ਵਿੱਚ ਵੀ ਕਸੂਰ ਹੈ ਤੇ ਗੌਰਮੈਂਟ ਦੇ ਵਿੱਚ ਵੀ ਕਸੂਰ ਹੈ ਟੀਚਰ ਵੀ ਉਹ ਜਿਹੇ ਐਜੂਕੇਟਡ ਨਹੀਂ ਹੈਗੇ ਜਿਹੜੇ ਪਹਿਲਾਂ
1: ਹੁੰਦੇ ਨਹੀਂ ਹੈਗੇ ਬਿਲਕੁਲ ਹੈ ਨੀ ਜੀ ਬਿਲਕੁਲ ਹੈ ਜੀ
0: ਹਰ ਚੀਜ਼ ਦੇ ਵਿੱਚ ਹੀ ਹੈ ਜੀ ਮਾ ਸਾਹਿਬ
1: ਹਰ ਚੀਜ਼ ਦੇ ਵਿੱਚ ਹਰ ਪਾਸੇ ਆ ਜਿਹੜਾ ਉਹ ਨੁਕਸਾਨ ਤੇ ਸਭ ਤੋਂ ਜ਼ਿਆਦਾ ਕੱਖ ਸਾਹਿਬ ਜੀ ਜਿਹੜੀ ਪੰਜਾਬ ਆ ਉਹ ਪੁੱਠੇ ਪਾਸੇ ਨੂੰ ਤੁਰ ਪਿਆ ਉਹ ਹੈਗੀ ਆ ਕਰਪਸ਼ਨ ਕਰਪਸ਼ਨ ਤੋਂ ਬਿਨਾਂ ਵੱਡੀ ਤੋਂ ਬਿਨਾਂ ਕੋਈ ਕੰਮ ਹੁੰਦਾ ਹੀ ਨਹੀਂ ਉੱਥੇ ਭਾਵੇਂ ਜੋ ਮਰਜ਼ੀ ਕਰੀ ਚਲੋ ਜਿੰਨੇ ਮਰਜ਼ੀ ਗੇੜੇ ਲਾਈ ਚਲੋ ਤਹਿਸੀਲਦਾਰ ਦੇ ਜੱਜ ਦੇ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੁੰਦਾ ਔਰ ਕੱਖ ਸਾਹਿਬ ਜੀ ਇੱਕ ਇਹ ਆ ਕਿ ਪਹਿਲਾਂ ਸਮਿਆਂ ਦੇ ਵਿੱਚ ਅੱਜ ਤੋਂ ਕੋਈ 50 ਸਾਲ ਪਹਿਲਾਂ ਲਾ ਲਓ ਜਦੋਂ ਅਸੀਂ ਭਾਰਤ ਵਿੱਚੋਂ ਬਾਹਰ ਨੂੰ ਆਏ ਆ ਉਸ ਵੇਲੇ ਕੱਖ ਸਾਹਿਬ ਜੀ ਇੱਕ ਦੋ ਮਹਿਕਮੇ ਹੁੰਦੇ ਸੀ ਜਿਹੜੇ ਉਹ ਉਹਨੂੰ ਕਿਹਾ ਜਾਂਦਾ ਸੀਗਾ ਵੀ ਇਹ ਜਿੱਦਾਂ ਪੁਲਿਸ ਦਾ ਮਹਿਕਮਾ ਲੈ ਲਓ ਉਹਦੇ ਵਿੱਚ ਕਹਿੰਦੇ ਹੁੰਦੇ ਆ ਜਿਹੜਾ ਕਹਾਵਤ ਬਣੀ ਹੋਈ ਸੀ ਅੱਗੇ ਹੁਣ ਤਾਂ ਸ਼ਾਇਦ ਬਦਲ ਗਈ ਹੋਣੀ ਆ ਉਹ ਕਹਿੰਦੇ ਜਿਹੜਾ ਹੋਰ ਕੋਈ ਕੰਮ ਕਰਨ ਜੋਗਾ ਨੇ ਉਹਨੂੰ ਪੁਲਿਸ ਭਰਤੀ ਕਰਾ ਦਿਓ
0: ਸੀਮਾ ਸਾਹਿਬ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ 1971 ਦੇ ਵਿੱਚ ਉਹ ਬਜ਼ੁਰਗ ਐ ਜਿਹੜੇ MLA ਹੁੰਦੇ ਸੀ
1: ਜੀ
0: ਆਪਣੀ ਸਾਰੀ ਸਟੋਰੀ ਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਪਿੰਡੋਂ ਮੈਂ ਸਾਈਕਲ ਤੇ ਅੱਡੇ ਤੱਕ ਜਾਣਾ
1: ਜੀ
0: ਅੱਡੇ ਤੋਂ ਫਿਰ ਜਾ ਕੇ ਬੱਸ ਤੇ ਬਹਿਣਾ ਸਾਨੂੰ ਇੰਨਾ ਹੁੰਦਾ ਸੀ ਕਿ ਇੱਕ ਸੀਟ ਜਿਹੜੀ ਹੁੰਦੀ ਸੀ MLA ਦੀ ਰਿਜ਼ਰਵ ਹੁੰਦੀ ਸੀ
1: ਬਿਲਕੁਲ ਜੀ
0: ਡਰਾਈਵਰ ਦੇ ਲਾਗੇ ਤੇ ਕਹਿੰਦਾ ਉੱਥੇ ਆਪਣੀ ਘਰੋਂ ਰੋਟੀ ਬਣਾ ਕੇ ਨਾਲ ਅਚਾਰ ਜੋ ਕੁਛ ਵੀ ਹੋਣਾ ਥੋੜਾ ਬਹੁਤਾ ਨਾਲ ਲੈ ਜਾਣਾ
1: ਬਿਲਕੁਲ
0: ਜਾ ਕੇ ਚੰਡੀਗੜ੍ਹ ਜਾ ਕੇ ਜਿਹੜੇ ਦੂਜੇ ਵੀ MLA ਆਉਂਦੇ ਹੁੰਦੇ ਸੀ ਉਹਨਾਂ ਦਾ ਵੀ ਇਹ ਹਾਲ ਹੁੰਦਾ ਸੀ ਕਿ ਆਪਣੀ ਆਪਣੀ ਰੋਟੀ ਉਹਨਾਂ ਨੇ ਪੌਣੇ ਦੇ ਵਿੱਚ ਬੰਨ ਕੇ ਲਿਆਉਂਦੇ ਹੁੰਦੇ ਸੀ ਤੇ ਉਹ
1: ਜਿਹੜੇ
0: ਵਿੱਚ ਉਹ ਕਹਿੰਦੇ ਕਿ ਕਰਪਸ਼ਨ ਦਾ ਪਤਾ ਹੀ ਨਹੀਂ ਸੀ ਉਹਦਾ ਕਰਪਸ਼ਨ ਵੀ ਕੋਈ
1: ਪਤਾ ਹੀ ਨਹੀਂ ਸੀ ਬਿਲਕੁਲ ਬਿਲਕੁਲ
0: ਰੁਪਈਆ ਲੈ ਕੇ ਕੰਮ ਕਰਾਉਣਾ ਕਿਉਂਕਿ ਲੋਕਾਂ ਦੇ ਵਿੱਚ ਸ਼ਰਮ ਹਜਾ ਬਹੁਤ ਹੁੰਦੀ ਸੀ ਉਹ ਟਾਈਮ ਦੇ ਵਿੱਚ
1: ਬਹੁਤ ਹੁੰਦੀ ਸੀ ਕੱਖ ਸਾਹਿਬ ਜੀ ਇਹਦੇ ਨਾਲ ਹੀ ਇੱਕ ਮੈਨੂੰ ਹੁਣ ਉਹ ਆਪਣੇ ਸੱਜਣ ਦਾ ਨਾਂ ਭੁੱਲ ਗਿਆ ਉਹ ਸ਼ਾਇਦ ਕ੍ਰਾਂਤੀਕਾਰੀ ਵੀ ਸੀਗੇ ਉਹ ਕਹਿੰਦੇ ਵੀ ਉਹ ਉੱਥੇ ਦਿੱਲੀ ਗਏ ਸੀ ਪਾਰਲੀਮੈਂਟ ਦੇ ਵਿੱਚ ਤੇ ਉੱਥੇ ਕਹਿੰਦੇ ਆ ਵੀ ਉਹਨਾਂ ਦੀ ਹਾਰਟ ਅਟੈਕ ਹੋਣ ਕਰਕੇ ਡੈਥ ਹੋ ਗਈ ਸੀ ਪਾਰਲੀਮੈਂਟ ਦੇ ਵਿੱਚ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਉੱਥੇ ਸੀ ਉਸ ਵੇਲੇ ਉਹਨੇ ਸਪੀਚ ਵਗੈਰਾ ਵੀ ਦਿੱਤੀ ਸੀ ਇੰਦਰਾ ਗਾਂਧੀ ਨੇ ਤੇ ਕਹਿੰਦੇ ਵੀ ਜਦੋਂ ਉਹਦੀ ਡੈਥ ਹੋ ਗਈ ਉੱਥੇ ਤੁਹਾਨੂੰ ਪਤਾ ਵੀ ਥੋੜੀ ਜਿਹੀ ਹਫੜਾ ਤਫੜੀ ਮੱਚ ਜਾਂਦੀ ਆ ਵੀ ਕੀ ਹੋ ਗਿਆ ਕੀ ਕਾਰਨ ਹੋਇਆ ਕਿਸੇ ਨੇ ਕੁਛ ਕਰਕੇ ਵੀ ਦਿੱਤਾ ਜਾਂ ਏਦਾਂ ਦੀ ਗੱਲਬਾਤ ਤੇ ਕਹਿੰਦੇ ਇੰਦਰਾ ਗਾਂਧੀ ਨੇ ਜਦੋਂ ਉਹਨੂੰ ਉਹਨਾਂ ਨੂੰ ਕਿਹਾ ਨਾ ਵੀ ਇਹਦੇ ਵਾਸਤੇ ਦੇ ਵਿੱਚ ਝੋਲੇ ਦੇ ਵਿੱਚ ਦੇਖ ਲਓ ਕੀ ਆ ਤੇ ਕੱਖ ਸਾਹਿਬ ਜੀ ਉਸ ਮਹਾਂਪੁਰਸ਼ ਦੇ ਬਹੁਤ ਵੱਡਾ ਨਾਂ ਹੈ ਉਹ ਤਾਂ ਮੈਨੂੰ ਨਾਂ ਯਾਦ ਨਹੀਂ ਆ ਰਿਹਾ ਤੇ ਉਹਦੇ ਝੋਲਾ ਜਿਹੜਾ ਸੀ ਉਹਦੇ ਵਿੱਚ ਫੁੱਲ ਲਿਆ ਫੋਲਿਆ ਜਦੋਂ ਇੰਦਰਾ ਗਾਂਧੀ ਦੇ ਸਾਹਮਣੇ ਕੀਤਾ ਦੋ ਕਣਕ ਦੀਆਂ ਰੋਟੀਆਂ ਦੇ ਵਿੱਚ ਅਚਾਰ ਦੀ ਫਾੜੀ ਲਪੇਟੀ ਹੋਈ ਸੀ।
0: ਪੁਰਾਣੇ ਜਿਹੜੇ ਸਾਡੇ ਲੀਡਰ ਸੀ ਨਾ ਇਹ ਸੀ ਤੇ ਇੱਕ ਹੋਰ ਵੀ ਆਪਣੇ ਤੇ ਜਿਆਦਾ ਪੁਰਾਣੀ ਨਹੀਂ ਗੱਲ ਹੈ ਕਿ ਜਿਆਦਾ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਹੁੰਦੇ ਸਟਾਰਟਿੰਗ ਦੇ ਵਿੱਚ ਗੱਲ ਹੋਣੀ ਹੈ ਉਹਨਾਂ ਦੇ ਆਪਣੇ ਅਕਾਲੀ ਦਲ ਦੇ ਇੱਕ MLA ਹੁੰਦੇ ਸੀ
1: ਜੀ
0: ਉਹ ਨਾ ਗੱਡੀ ਦੇ ਉੱਤੇ ਚੰਡੀਗੜ੍ਹੋਂ ਵਾਪਸ ਪਿੰਡ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਉੱਥੇ ਜੋ ਵੀ ਵਾਇਰਲੈਸ ਵਿੱਚ ਹੁੰਦੀ ਹੈ ਉਹਦੇ ਤੇ ਆਇਆ ਕਿ ਬਈ ਇਹ ਤੁਹਾਡੀ ਸਰਕਾਰ ਟੁੱਟ ਗਈ ਆ।
1: ਅੱਛਾ ਜੀ।
0: ਹਾਂਜੀ ਤੇ ਉਹਨਾਂ ਨੇ ਗੱਡੀ ਉੱਥੇ ਹੀ ਖੜੀ ਕਰ ਡਰਾਈਵਰ ਨੂੰ ਕਿਹਾ ਭਾਈ ਇੱਥੋਂ ਗਾਂ ਤੇ ਮੈਂ ਜਾਣਾ ਹੀ ਨਹੀਂ ਕਿਉਂਕਿ ਸਾਡੀ ਜਦੋਂ ਸਰਕਾਰ ਨਹੀਂ ਤੇ ਮੈਂ ਗੱਡੀ ਤੇ ਬੈਠਾ ਹੀ ਕਿਉਂ ਤੂੰ ਗੱਡੀ ਵਾਪਸ ਲੈ ਜਾ।
1: ਬਿਲਕੁਲ ਬਿਲਕੁਲ ਬਿਲਕੁਲ ਇਹ ਵੀ ਸੁਣ ਚਾਹੀਏ
0: ਕੋਈ ਵੀ ਸੋਰਸ ਬਣਾ ਕੇ
1: ਆਪਣਾ ਉਹਨੂੰ ਉਹਨਾਂ ਨੂੰ ਕਿਹਾ ਨਾ ਵੀ ਇਹਦੇ ਵਾਸਤੇ ਦੇ ਵਿੱਚ ਝੋਲੇ ਦੇ ਵਿੱਚ ਦੇਖੋ ਕੀ ਆ ਤੇ ਖੱਕ ਸਾਹਿਬ ਜੀ ਉਸ ਮਹਾਂਪੁਰਸ਼ ਦੇ ਬਹੁਤ ਵੱਡਾ ਨਾਂ ਹੈ ਉਦੋਂ ਮੈਨੂੰ ਨਾਂ ਯਾਦ ਨਹੀਂ ਆ ਰਿਹਾ ਤੇ ਉਹਦੇ ਝੋਲਾ ਜਿਹੜਾ ਸੀ ਉਹਦੇ ਵਿੱਚ ਫੋਲਿਆ ਜਦੋਂ ਇੰਦਰਾ ਗਾਂਧੀ ਦੇ ਸਾਹਮਣੇ ਕੀਤਾ ਦੋ ਕਣਕ ਦੀਆਂ ਰੋਟੀਆਂ ਦੇ ਵਿੱਚ ਅਚਾਰ ਦੀ ਫਾੜੀ ਲਪੇਟੀ ਹੋਈ ਸੀ।
0: ਪੁਰਾਣੇ ਜਿਹੜੇ ਸਾਡੇ ਲੀਡਰ ਸੀ ਨਾ ਇਹ ਸੀ ਤੇ ਇੱਕ ਹੋਰ ਵੀ ਆਪਣੇ ਤੇ ਜਿਆਦਾ ਪੁਰਾਣੀ ਨਹੀਂ ਗੱਲ ਹੈ ਕਿ ਜਿਆਦਾ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਹੁੰਦੇ ਸਟਾਰਟਿੰਗ ਦੇ ਵਿੱਚ ਗੱਲ ਹੋਣੀ ਹੈ ਉਹਨਾਂ ਦੇ ਆਪਣੇ ਅਕਾਲੀ ਦਲ ਦੇ ਇੱਕ MLA ਹੁੰਦੇ ਸੀ
1: ਜੀ
0: ਉਹ ਨਾ ਗੱਡੀ ਦੇ ਉੱਤੇ ਚੰਡੀਗੜ੍ਹੋਂ ਵਾਪਸ ਪਿੰਡ ਨੂੰ ਜਾ ਰਹੇ ਸੀ ਤੇ ਉਹਨਾਂ ਨੂੰ ਉੱਥੇ ਜੋ ਵੀ ਵਾਇਰਲੈਸ ਵਿੱਚ ਹੁੰਦੀ ਹੈ ਉਹਦੇ ਤੇ ਆਇਆ ਕਿ ਬਈ ਇਹ ਤੁਹਾਡੀ ਸਰਕਾਰ ਟੁੱਟ ਗਈ ਆ।
1: ਅੱਛਾ ਜੀ।
0: ਹਾਂਜੀ ਤੇ ਉਹਨਾਂ ਨੇ ਗੱਡੀ ਉੱਥੇ ਹੀ ਖੜੀ ਕਰ ਡਰਾਈਵਰ ਨੂੰ ਕਿਹਾ ਭਾਈ ਇੱਥੋਂ ਗਾਂ ਤੇ ਮੈਂ ਜਾਣਾ ਹੀ ਨਹੀਂ ਕਿਉਂਕਿ ਸਾਡੀ ਜਦੋਂ ਸਰਕਾਰ ਨਹੀਂ ਤੇ ਮੈਂ ਗੱਡੀ ਤੇ ਬੈਠਾ ਹੀ ਕਿਉਂ ਤੂੰ ਗੱਡੀ ਵਾਪਸ ਲੈ ਜਾ।
1: ਬਿਲਕੁਲ ਬਿਲਕੁਲ ਬਿਲਕੁਲ ਇਹ ਵੀ ਸੁਣ ਚਾਹੀਏ
0: ਕੋਈ ਵੀ ਸੋਰਸ ਬਣਾ ਕੇ ਆਪਣੇ ਘਰ ਗਏ ਏਦਾਂ ਦੇ ਲੋਕ ਸੀ ਹੁਣ ਤੇ

0: ਇੱਕ ਐਮਐਲਏ ਹੁੰਦੇ ਸੀ
1: ਜੀ,
0: ਉਹ ਨਾ ਗੱਡੀ ਦੇ ਉੱਤੇ ਚੰਡੀਗੜ੍ਹੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਤੇ ਉਹਨਾਂ ਨੂੰ ਉੱਥੇ ਜੋ ਵੀ ਵਾਇਰਲੈਸ ਵਿੱਚ ਹੁੰਦੀ ਹੈ ਉਹਦੇ ਤੇ ਆਇਆ ਕਿ ਵੀ ਇਹ ਤੁਹਾਡੀ ਸਰਕਾਰ ਟੁੱਟ ਗਈ ਆ।
1: ਅੱਛਾ ਜੀ।
0: ਹਾਂਜੀ, ਤੇ ਉਹਨਾਂ ਨੇ ਗੱਡੀ ਉੱਥੇ ਹੀ ਖੜੀ ਕਰ, ਡਰਾਈਵਰ ਨੂੰ ਕਿਹਾ ਭਾਈ ਇੱਥੋਂ ਗਾਂ ਤੇ ਮੈਂ ਜਾਣਾ ਹੀ ਨਹੀਂ ਕਿਉਂਕਿ ਸਾਡੀ ਜਦੋਂ ਸਰਕਾਰ ਨਹੀਂ ਤੇ ਮੈਂ ਗੱਡੀ ਤੇ ਬੈਠਾ ਹੀ ਕਿਉਂ, ਤੂੰ ਗੱਡੀ ਵਾਪਸ ਲੈ ਜਾ।
1: ਬਿਲਕੁਲ ਬਿਲਕੁਲ ਬਿਲਕੁਲ, ਇਹ ਵੀ
0: ਕੋਈ ਵੀ ਸੋਰਸ ਬਣਾ ਕੇ ਆਪਣੇ ਘਰ ਗਏ, ਏਦਾਂ ਦੇ ਲੋਕ ਸੀ। ਹੁਣ ਤੇ ਉਹ ਕਹਿੰਦੇ ਹੋ ਟਕੇ ਦਾ ਬੰਦਾ ਨਹੀਂ ਹੁੰਦਾ ਜਿਹੜਾ, ਜਿਹਨੂੰ ਕਦੀ ਪਿੰਡ ਦੇ ਵਿੱਚ ਕਦੀ ਪੰਚ ਨਹੀਂ ਸੀ ਬਣਿਆ, ਉਹ ਲੋਕ ਐਮਐਲਏ ਬਣ ਗਏ ਤੇ ਹੁਣ 10-10 ਗੱਡੀਆਂ ਨਾਲ ਤੇ ਨਾਲ 15-20 ਗਨਮੈਨ ਤੇ ਐ ਧੂੜਾਂ ਪੁੱਟਦੇ, ਲੋਕਾਂ ਨੂੰ ਗਾਲਾਂ ਕੱਢਦੇ ਤੁਰੇ ਜਾਂਦੇ ਆ। ਹਾਲਾਤ ਬਹੁਤ ਜ਼ਿਆਦਾ ਚੇਂਜ ਹੋਏ ਜੀ,
1: ਬਹੁਤ ਜ਼ਿਆਦਾ ਵਿਗੜ ਗਏ। ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ, ਵੈਸੇ ਤਾਂ ਮੈਂ ਬਹੁਤ ਸੱਜਣਾਂ ਨੂੰ ਭੇਜ ਦਿੱਤਾ ਸੀ ਇਹ, ਤੇ ਆਪਾਂ ਰੇਡੀਓ ਤੇ ਵੀ ਪੜ੍ਹ ਦਿੰਦੇ ਹਾਂ। ਜਿਹੜੇ ਸੱਜਣ ਸਾਡੇ ਕੰਟੈਕਟ ਦੇ ਵਿੱਚ ਨਹੀਂ ਹੈਗੇ, ਜਿਨ੍ਹਾਂ ਕੋਲ ਸਾਡਾ ਫੋਨ ਨੰਬਰ ਜਾਂ ਕੋਈ ਸੰਪਰਕ ਨਹੀਂ, ਉਹਨਾਂ ਨੂੰ ਆਪਾਂ ਪੜ੍ਹ ਦਿੰਦੇ ਹਾਂ। ਸੁਨੇਹਾ ਲਿਖਿਆ ਸੀਗਾ ਜੀ, ਹੈਪੀ ਨਿਊ ਈਅਰ ਟੂ ਆਲ ਲਿਵਿੰਗ ਐਂਡ ਨਾਨ ਲਿਵਿੰਗ ਇਨ ਦਾ ਯੂਨੀਵਰਸ, ਆਈ ਵਿਸ਼ ਵੀ ਆਲ ਪ੍ਰੋਸਪਰਸ 26 ਐਂਡ ਪ੍ਰੇ ਬਿਫੋਰ ਗੋਡ ਟੂ ਫੁਲਫਿਲ ਆਲ ਯੂਰ ਵਿਸ਼ਿਸ। Have a beautiful morning and a great day. Take care of yourselves. Punjabi vich vi da digi translation karke Brahmind vich vasde har jeev ate kan vaste 226 khushhal ate bhaga bharpoor hove ate parmatma agge ardaas karde ha ki sabna diyan sabna khashan di poorti kare. Shubh sveer shubh din naseeb hove balon Manmohan Singh Pooni te Lal Singh Cheema. ਸਾਰੇ ਲੋਕਾਂ ਨੇ ਇਸ ਧਰਤੀ ਉੱਤੇ ਵਸਦੇ ਆ ਜਿਹੜੇ, ਉਹਨੇ ਨਾ ਕੋਈ ਚੰਗੀ ਵਿਸ਼ ਜਿਹਨੂੰ ਆਪਾਂ ਕਹਿੰਦੇ ਆ ਉਹ ਕਹੀ ਆ, ਪਰ ਇਹਦੇ ਨਾਲ ਨਾਲ ਦੂਸਰਾ ਖਾਕ ਸਾਹਿਬ ਜੀ ਪਾਸਾ ਇਹ ਆ ਕਿ ਜਿਹੜੀ ਮੁਸੀਬਤ ਆ ਨਾ, ਮੁਸੀਬਤ ਇਹ ਦੇਖਦੀ ਨੀ ਪਈ ਅੱਜ ਦਿਨ ਕਿਹੜਾ ਆ ਤੇ ਅੱਜ ਮੌਸਮ ਕਿੱਦਾਂ ਦਾ ਆ, ਤੇ ਇਹ ਤਾਂ ਆ ਹੀ ਪੈਂਦੀ ਆ। ਤੇ ਇਸੇ ਤਰ੍ਹਾਂ ਦੀ ਘਟਨਾ ਖਾਕ ਸਾਹਿਬ ਜੀ, ਜਿਹੜਾ ਸਵਿਟਜ਼ਰਲੈਂਡ ਕੰਟਰੀ ਆ, ਦੇਖੋ ਉਹਦੇ ਕਦੇ ਖਬਰ ਚ ਆਉਂਦਾ ਹੀ ਨੀ ਸਵਿਟਜ਼ਰਲੈਂਡ ਜਿਹੜਾ, ਉਹ ਕਦੇ ਕਦੇ ਉਹ ਸਵਿਟਜ਼ਰਲੈਂਡ ਦੀਆਂ ਬਣੀਆਂ ਘੜੀਆਂ ਹੁੰਦੀਆਂ ਸੀ, ਇੰਡੀਆ ਦੇ ਲੋਕਾਂ ਨੂੰ ਥੋੜੇ ਬਹੁਤੇ ਨਾਂ ਉਹਨਾਂ ਦੇ ਯਾਦ ਸੀਗੇ। ਤੇ ਇੱਥੇ ਖਾਕ ਸਾਹਿਬ ਜੀ ਇੱਕ ਰਿਜ਼ੋਰਟ ਜਿਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਜਾ ਕੇ ਲੋਕ ਰਹਿੰਦੇ ਵਗੈਰਾ ਸਕੀ ਵਗੈਰਾ ਕਰਨ ਜਾਂਦੇ ਆ ਪਹਾੜਾਂ ਦੇ ਵਿੱਚ, ਬਰਫ ਬੁਰਫ ਪਈ ਆ ਹੁਣ, ਤੇ ਉਸ ਰਿਜ਼ੋਰਟ ਦੇ ਵਿੱਚ ਖਾਕ ਸਾਹਿਬ ਜੀ ਅੱਗ ਲੱਗ ਗਈ।
0: ਅੱਛਾ ਜੀ।
1: ਤੇ 40-40 ਜਾਨਾਂ, ਬਿਲਕੁਲ ਜਾਨਾਂ,
0: 40
1: ਹਾਂਜੀ ਹਾਂਜੀ ਹਾਂਜੀ 40 ਵਿਅਕਤੀ ਆ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਖਾਕ ਸਾਹਿਬ ਜੀ, ਤੇ 115 ਜਣੇ ਆ ਜਿਹੜੇ ਉਹ ਉਹਨਾਂ ਦੇ ਵਿੱਚੋਂ ਕਈ ਬਹੁਤ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ, ਤੇ ਕੁਛ ਜਿਹੜੇ ਬਿਲਕੁਲ ਤੇ ਕੁਛ ਜਿਹੜੇ ਸੀਗੇ ਕਿਸੇ ਦੇ ਘੱਟ ਸੱਟਾਂ ਲੱਗੀਆਂ ਆ। ਤੇ ਇਹਦੇ ਬਾਰੇ ਖਾਕ ਸਾਹਿਬ ਜੀ ਉੱਥੋਂ ਦੀ ਜਿਹੜੀ ਗਵਰਨਮੈਂਟ ਦੇ ਅਦਾਰੇ ਆ, ਪੁਲਿਸ ਖਾਸ ਕਰਕੇ ਗਵਰਨਮੈਂਟ ਆ, ਪੁਲਿਸ ਆ ਜਿਹੜੀ ਉੱਥੋਂ ਦੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਦੁਰਘਟਨਾ ਆ ਇਹ ਸਾਡੇ ਦੇਸ਼ ਵਿੱਚ ਸਦੀਆਂ ਬਾਅਦ ਸ਼ਾਇਦ ਇੰਨੀ ਗੰਭੀਰਤਾ ਨਾਲ ਹੋਈ ਆ। ਤੇ ਉੱਥੋਂ ਦੇ ਸਮੇਂ ਅਨੁਸਾਰ ਖਾਕ ਸਾਹਿਬ ਜੀ 1:30 ਦੀ ਜਿਹੜੀ ਇਹ ਗੱਲ ਆ, ਤੇ ਇਹ ਜਿਹੜੀ ਅੱਗ ਲੱਗੀ ਆ ਖਾਕ ਸਾਹਿਬ ਜੀ, ਉੱਥੇ ਕੋਈ ਬਾਰ ਸੀਗੀ, ਬਾਰ ਵਿੱਚੋਂ ਜਿਹੜੀ ਅੱਗ ਕਿਸੇ ਤਰ੍ਹਾਂ ਲੱਗ ਗਈ, ਤੇ ਇਹਦਾ ਨਾਂ ਇਸ ਜਗ੍ਹਾ ਦਾ ਕੌਂਸਟਲੇਸ਼ਨ ਹੈਗਾ ਕਿਸੇ ਤਰ੍ਹਾਂ ਦਾ। ਤੇ ਦੱਸਿਆ ਗਿਆ ਕਿ ਉਹ ਘਟਨਾ ਨੂੰ ਸਿਰਫ ਇੱਕ ਘਟਨਾ ਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਜੇ ਤੱਕ ਪਿੱਛੇ ਜਿਹੜੇ ਆ ਵਿਅਕਤੀ ਆ ਹੱਥ ਨਜ਼ਰ ਨਹੀਂ ਆ। ਉੱਥੋਂ ਦੇ ਚੀਫ ਵੱਲੋਂ ਕੁਛ ਜਿਹੜੇ ਆ ਲੋਕ ਆ ਖਾਕ ਸਾਹਿਬ ਜੀ, ਅਜੇ ਤੀਕਰ ਜਿਹੜੇ ਆ ਉਹ ਵਿੱਚ ਜਾਂਦਾ, ਉਹ ਅੱਗੇ ਇੰਨੀ ਬੁਰੀ ਤਰ੍ਹਾਂ ਲੱਗੀ ਹੋਣੀ ਅਜੇ ਤੀਕਰ ਪਿੱਛੋਂ ਕੱਢੇ ਨਹੀਂ ਜਾ ਸਕੇ, ਸੋ ਇਹ ਵੀ ਗੱਲ ਹੈਗੀ ਆ। ਤੇ ਉੱਥੋਂ ਦੇ ਪ੍ਰੈਜੀਡੈਂਟ ਜਿਹੜੇ ਉਹਨਾਂ ਦਾ ਨਾਂ ਗਾਏ ਪਰਮਿਲਿਨ ਦੱਸਿਆ ਗਿਆ, ਉਹਨਾਂ ਵੱਲੋਂ ਇਹ ਦੇਸ਼ ਦੀ ਸਭ ਤੋਂ ਵੱਡੀ ਘਟਨਾ ਜਿਹੜੀ ਆ ਉਹ ਦੱਸੀ ਗਈ ਆ। ਇਸ ਮਾਮਲੇ ਵਿੱਚ ਇੱਕ ਹੈਲਪਲਾਈਨ ਵੀ ਉਹਨਾਂ ਨੇ ਸਥਾਪਿਤ ਕੀਤੀ ਆ ਖਾਕ ਸਾਹਿਬ, ਜਿੱਦਾਂ ਇੱਥੇ ਆਪਣੇ ਅਮਰੀਕਾ ਚ ਆਮ ਹੀ ਕਰ ਦਿੰਦੇ ਆ ਹੈਲਪਲਾਈਨ, ਕਿ ਉਹਦੇ ਤੇ ਤੁਸੀਂ ਕਾਲ ਕਰੋ ਜੇ ਤੁਹਾਡਾ ਕੋਈ ਸੱਜਣ ਮਿੱਤਰ ਜਾਣ ਪਛਾਣ ਜਾਂ ਰਿਸ਼ਤੇ ਨਾਤੇ ਜਿਹਨੂੰ ਹਜੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ, ਤੁਸੀਂ ਉਸ ਹੈਲਪਲਾਈਨ ਤੇ ਕਾਲ ਕਰਕੇ ਪਤਾ ਕਰ ਸਕਦੇ ਆ, ਤੇ ਉਹ ਤੁਹਾਨੂੰ ਡੇਟਾ ਦੱਸ ਦਿੰਦੇ ਆ। ਤੇ ਆਪਣੇ ਵੀ ਲੋਕ ਖਾਕ ਸਾਹਿਬ ਜੀ ਪੰਜਾਬ ਤੋਂ ਵੀ, ਇੰਡੀਆ ਤੋਂ ਵੀ ਉੱਥੇ ਕਈ ਆਸੇ ਪਾਸੇ ਦੇਸ਼ਾਂ ਦੇ ਵਿੱਚ ਜਾਣ ਲੱਗ ਪਏ ਆ ਸਵਿਟਜ਼ਰਲੈਂਡ ਵਿੱਚ
0: ਜੀ, ਆਪਣੇ ਇੰਡੀਆ ਨੂੰ ਵੀ ਬਹੁਤ ਜਾਂਦੇ, ਬਿਊਟੀਫੁਲ ਕੰਟਰੀ ਆ ਲੋਕ।
1: ਹਾਂਜੀ, ਬਹੁਤ

0: ਬਿਲਕੁਲ ਬਿਲਕੁਲ
1: ਬਿਮਾਰ ਜਦੋਂ ਪੈਂਦੀ ਜੀਮਾ ਸਾਹਿਬ ਉਦੋਂ ਪਤਾ ਨੀ ਲੱਗਦਾ ਕੀ ਹੋ ਜਾਣਾ। ਪਰ ਇੱਕ ਚੀਜ਼ ਹੋਰ ਵੀ ਆ ਕਿ ਇੱਥੇ ਵੀ ਦੇਖਿਆ ਮੈਂ, ਇੱਥੇ ਉਹਨਾਂ ਨੇ ਨਾ ਇਹੋ ਜਿਹੜੇ ਕਲੱਬ ਹੁੰਦੇ ਆ ਉਹਨਾਂ ਦੇ ਗੇਟ ਜਿਹੜੇ ਬਹੁਤ ਵੱਡੇ ਰਖਾਏ ਹੁੰਦੇ ਆ, ਪਿਛਲੇ ਸਾਈਡ ਤੋਂ ਵੀ ਖੱਬਿਓ ਸੱਜਿਓ, ਕਿ ਜੇ ਕੋਈ ਉਹੀ ਦੁਰਘਟਨਾ ਹੋਵੇ ਤੇ ਲੋਕ ਭੱਜ ਕੇ ਨਿਕਲ ਜਾਣ। ਹੋ ਸਕਦਾ ਉਹਦਾ ਕੋਈ ਇੱਦਾਂ ਦਾ ਸਿਚੁਏਸ਼ਨ ਨਾ ਹੋਵੇ, ਕਿਉਂਕਿ ਕੁਦਰਤੀ ਇਹੋ ਜਿਹੜੇ ਕਲੱਬ ਹੁੰਦੇ ਨਾ ਚੀਮਾ ਸਾਹਿਬ, ਇਹਨਾਂ ਦੇ ਰਸਤੇ ਜਿਹੜੇ ਨਾ ਉਹਨਾਂ ਨੇ ਵੱਡੇ ਬਣਾਏ ਹੁੰਦੇ ਆ, ਗੇਟ
0: ਵੱਡੇ ਬਣਾਏ ਹੁੰਦੇ। ਬਿਲਕੁਲ ਜੀ ਬਿਲਕੁਲ, ਇਹ ਹੱਕ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ। ਇੱਥੇ ਆਪਣੇ ਅਮਰੀਕਾ ਦੇ ਵਿੱਚ ਵੀ ਜੇ ਕੋਈ ਗੁਰਦੁਆਰਾ ਬਣਦਾ ਜਾਂ ਫਿਊਨਰਲ ਹੋਮ ਵੀ ਅਸੀਂ ਇੱਥੇ ਜਾਈਦਾ, ਉੱਥੇ ਹੱਕ ਸਾਹਿਬ ਜੀ ਉਹ ਡੋਰਾਂ ਦੇ ਉੱਤੇ ਲਿਖਿਆ ਹੁੰਦਾ ਇਹਦੀ ਕਪੈਸਿਟੀ ਆ ਜਿਹੜੀ ਇੰਨੀ ਆ ਬੰਦਿਆਂ ਦੀ, ਤੇ ਉਹਨਾਂ ਦੇ ਵਾਸਤੇ ਝਟਪਟ ਨਿਕਲਣ ਵਾਸਤੇ ਉਨੇ ਹੀ ਵੱਖਰੇ ਵੱਖਰੇ ਰਸਤੇ ਹੁੰਦੇ ਆ, ਤਾਂ ਕਿ ਝਟਦੇ ਨਹੀਂ ਲੋਕ ਹੈ ਜਿਹੜੇ ਜਿੱਧਰ ਨੂੰ ਵੀ ਉਹਨਾਂ ਤੋਂ ਜਿਸ ਰਸਤੇ ਦੇ ਉਹ ਨੇੜੇ ਹੈਗੇ ਉਧਰ ਨੂੰ ਨਿਕਲ ਕੇ ਚਲੇ ਜਾਣ। ਸੋ ਇਹ ਹੁੰਦੀ ਆ ਇੱਥੇ ਗੁਰਦੁਆਰੇ ਜਾਂ ਹੋਰ ਵੀ ਕੋਈ
1: ਓਰੀਜਨਲ ਤਾਂ ਹੈ ਕਿ ਨਹੀਂ ਪਤਾ ਨੀ ਮੈਨੂੰ। ਨਿਊਯਾਰਕ ਦੇ ਵਿੱਚ ਜਿਹੜੇ ਪੁਰਾਣੀ ਬਿਲਡਿੰਗਾਂ ਨਾ
0: ਜੀ,
1: ਉਹਨਾਂ ਦੇ ਉੱਪਰ ਘਰਾਂ ਤੋਂ ਉੱਪਰਲੀ ਫਲੋਰ ਤੋਂ ਲੈ ਕੇ ਤੀਜੀ ਚੌਥੀ ਮੰਜ਼ਿਲ ਦੀਆਂ ਜਿਹੜੀਆਂ ਬਿਲਡਿੰਗਾਂ ਤਕਰੀਬਨ ਇੰਨੀਆਂ ਕਿ ਮੈਂ ਹਿਸਾਬ ਲਾਇਆ ਸਾਡੇ ਨਿਊਯਾਰਕ ਦੇ ਵਿੱਚ ਕਾਫੀ ਹੈਗੀਆਂ, ਉਹਨਾਂ ਨੂੰ ਬੈਕ ਦੇ ਉੱਪਰ ਪੌੜੀਆਂ ਲਗਾਈਆਂ ਗਈਆਂ ਜੀ।
0: ਬਿਲਕੁਲ ਬਿਲਕੁਲ, ਲੋਹੇ ਦੀ ਪੌੜੀ ਆ ਜਿਹੜੀ ਉਹ ਕਈ ਇੱਕ ਤੋਂ ਵੀ ਵੱਧ ਪੌੜੀਆਂ ਵੀ ਹੁੰਦੀਆਂ, ਡਿਪੈਂਡ ਕਰਦਾ ਉਹਦੀ ਟੋਟੀ ਕਪੈਸਿਟੀ ਕਿੰਨੀ
1: ਹੈ। ਉੱਪਰਲੇ ਅਪਾਰਟਮੈਂਟ ਚ ਕੋਈ ਬੰਦਾ ਰਹਿੰਦਾ ਹੈ ਵਿੰਡੋ ਥਾਣੀ ਦੀ, ਉਹ ਥੱਲੇ ਆਉਂਦੀ ਆ, ਥੱਲਿਓ ਆ ਕੇ ਬੰਦਾ ਉਤਰ ਕੇ ਦੂਜਾ ਵਿੱਚ ਵੀ ਦੂਜੇ ਨੂੰ ਜੁੜ ਜਾਂਦੀ ਆ, ਤੀਜੇ ਨੂੰ ਥੱਲੜੀ ਜਿਹੜੀ ਪੌੜੀ ਹੁੰਦੀ ਆ ਨਾ ਉਹਨੂੰ ਤਾਂ ਚੱਕਿਆ ਹੁੰਦਾ ਕੋਈ ਬੰਦਾ ਉਹਦੇ ਵਿੱਚ ਚੜਨਾ ਜਾਵੇ, ਤਾਂ ਉਹਨੂੰ ਕਿ ਕੁੰਡੀ ਜੀ ਲਾ ਕੇ ਤੂੰ ਖਿੱਚ ਸਕਦੇ ਆ, ਤੁਹਾਨੂੰ ਥੱਲੇ
0: ਖਿੱਚ ਸਕਦੇ ਆ। ਬਿਲਕੁਲ ਬਿਲਕੁਲ ਬਿਲਕੁਲ,
1: ਪਹਿਲਾਂ ਹੁਣ ਨਵੀਆਂ ਬਿਲਡਿੰਗਾਂ ਚ ਨਹੀਂ ਹੈਗਾ ਜੀ, ਉਹ ਪੁਰਾਣੀਆਂ ਬਿਲਡਿੰਗਾਂ ਚ ਹੁੰਦਾ ਸੀ।
0: ਨਵੀਆਂ ਦੇ ਵਿੱਚ ਵੀ ਹੋਣਾ ਤਾਂ ਹੈ ਕੋਈ ਨਾ ਕੋਈ ਸੋਰਸ ਉੱਥੋਂ,
1: ਉਹਨਾਂ ਨੇ ਹੋਰ ਸਿਸਟਮ ਬਹੁਤ ਬਣਾਏ ਜੀ ਜਿਹੜੀਆਂ,
0: ਹੋਰ ਸਿਸਟਮ ਲਾਤੇ ਬਿਲਕੁਲ ਬਿਲਕੁਲ, ਸਪ੍ਰਿੰਕਲ ਵਗੈਰਾ ਲਾਤੇ, ਹੋਰ
1: ਬਹੁਤ ਖੁੱਲੀਆਂ ਬਣਾਈਆਂ, ਐਲੀਵੇਟਰ ਡਿਫਰੈਂਟ ਬਣਾਈਆਂ ਹੈਗੀਆਂ, ਕਾਰਗੋ ਐਲੀਵੇਟਰ ਦਾ ਇਹ ਹੈ ਉਹ, ਉਹਦੇ ਚ ਉਹਨਾਂ ਨੇ ਸੇਫਟੀ ਦਾ ਪ੍ਰਬੰਧ ਕੀਤਾ ਹੋਇਆ ਜੀ।
0: ਜੀ ਬਿਲਕੁਲ ਇਸੇ ਤਰ੍ਹਾਂ ਹੈਗੀ ਆ, ਤੇ ਇਹ ਜਿਹੜਾ ਨੰਬਰ ਉਹਨਾਂ ਨੇ ਹੈਲਪਲਾਈਨ ਦਾ ਦਿੱਤਾ, ਇਹ ਜਿਹੜਾ ਪਲੱਸ ਦਾ ਨਿਸ਼ਾਨ ਆਪਾਂ ਜਮਾਂ ਦਾ ਨਿਸ਼ਾਨ ਪਾ ਕੇ 48, ਉਸ ਤੋਂ ਅੱਗੇ 848, ਉਸ ਤੋਂ ਅੱਗੇ 112, ਤੇ ਉਸ ਤੋਂ ਅੱਗੇ ਹੈਗਾ 1117, ਇਹ ਹੈਲਪਲਾਈਨ ਨੰਬਰ ਆ, ਜੇ ਕਿਸੇ ਸੱਜਣ ਚਾਹੀਦਾ ਹੋਵੇ ਤਾਂ ਇਹ ਤੁਸੀਂ ਲੈ ਸਕਦੇ ਆ। ਤੇ ਅੱਗ ਨਾਲ ਜ਼ਖਮੀ ਹੋਏ ਜਿਹੜੇ ਵਿਅਕਤੀ ਸੀ ਖੱਕ ਸਾਹਿਬ ਜੀ, ਉਹਨਾਂ ਨੂੰ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ, ਤੇ ਫੇਰ ਕੀ ਆ ਕਿ ਇਹਨਾਂ ਨੂੰ ਉੱਥੇ ਭੇਜ ਦਿੱਤਾ, ਤੇ ਫਿਰ ਆਹ ਜਿਹੜੀ ਆਪਾਂ ਹੈਲਪਲਾਈਨ ਦੀ ਗੱਲ ਕੀਤੀ ਆ ਨਾ, ਇਹ ਖਾਤਾ ਵੀ ਉਹ ਕੰਟਰੀ ਵੀ ਛੋਟਾ ਜਿਹਾ, ਸ਼ਾਇਦ ਉਹਨਾਂ ਕੋਲ ਏਡੇ ਵੱਡੇ ਜਿਹੜੀ ਉਹ ਨਾ ਹੋਵੇ ਲਾਰਜ ਸਕੇਲ ਤੇ ਹੈਂਡਲ ਕਰਨ ਵਾਸਤੇ, ਕਿਉਂਕਿ ਬਰਨ ਯੂਨਿਟ ਲੋਕ ਥੋੜੇ ਹੀ ਜਿਹੜੇ ਆ ਸੱਟਾਂ ਸੁੱਟਾਂ ਵੱਜ ਜਾਂਦੀਆਂ ਖੈਰ, ਪਰ ਬਰਨ ਦੇ ਜਿਹੜੇ ਚਾਂਸ ਹੁੰਦੇ ਉਹ ਘੱਟ ਹੁੰਦੇ ਲੋਕ।
1: ਬਿਲਕੁਲ ਬਿਲਕੁਲ,
0: ਸੋ ਸ਼ਾਇਦ ਉਹਨਾਂ ਦੀ ਓਨੀ ਕਪੈਸਿਟੀ ਨਹੀਂ ਹੋਈ ਇਸ ਕਾਰਨ। ਸੱਤ ਸਾਹਿਬ ਜਿਹੜਾ ਸਵਿਟਰਲੈਂਡ ਨਾਲ ਲੱਗਦਾ ਦੇਸ਼ ਆ ਇਟਲੀ, ਉਹਦੇ ਵਿੱਚ ਜਿਹੜੀ ਆ ਉਹਨਾਂ ਨੇ ਇੱਕ ਉਹ ਸਪੈਸ਼ਲ ਜਿਹੜੀ ਬਰਨ ਜਿਹੜੀ ਇਹਨਾਂ ਨੂੰ ਇੱਕ ਤਰ੍ਹਾਂ ਦੇ ਉਹ ਟੈਂਪਰੇਰੀ ਨੀ ਹੋਸਪਿਟਲ ਬਣਾ ਲੈਂਦੇ, ਟੈਂਟ ਲਾ ਕੇ ਜਾਂ ਇਸ ਤਰ੍ਹਾਂ ਦਾ ਉਹ ਕਰਕੇ ਕਈ ਵਾਰੀ ਉਹ ਬੱਸਾਂ ਬੁੱਸਾਂ ਕਰ ਲੈਂਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਉਹ ਉੱਥੇ ਇਟਲੀ ਦੇ ਵਿੱਚ ਸਾਬਤ ਕੀਤੀ ਆ, ਤੇ ਉੱਥੇ ਨੂੰ ਵੀ ਉਹ ਜਿਹੜੇ ਲੈ ਕੇ ਲੋਕ ਗਏ ਆ। ਤੇ ਕਈ ਵਾਰੀ ਖੱਕ ਸਾਹਿਬ ਜੀ ਇਸ ਤਰ੍ਹਾਂ ਵੀ ਕਰਦੇ ਹੁੰਦੇ ਆ, ਇੱਥੇ ਮੇਰਾ ਖਿਆਲ ਅਮਰੀਕਾ ਦੇ ਵਿੱਚ ਵੀ ਇੱਕ ਮੈਨੂੰ ਯਾਦ ਹੈਗਾ ਇੱਥੇ ਵੀ ਕੋਈ ਆਫ਼ਤ ਪਈ ਸੀ, ਮੈਨੂੰ ਹੁਣ ਯਾਦ ਨਹੀਂ, ਤੇ ਉਹ ਜਿਹੜਾ ਗਰੀਸ ਹੈਗਾ ਨਾ ਕੰਟਰੀ ਗਰੀਸ, ਉਹਨਾਂ ਦੇ ਕੋਲ ਜਿਹੜੇ ਆ ਵੱਡੇ ਵੱਡੇ ਜਿਹੜੇ ਪੈਸੰਜਰ ਜਹਾਜ਼ ਆ ਉਹ ਵੀ ਬਹੁਤ ਆ
1: ਜੀ,
0: ਕਿਉਂਕਿ ਗਰੀਸ ਦੀ ਜਿਹੜੀ ਆ ਉਹ ਹੁਣ ਤਾਂ ਪਤਾ ਨੀ ਇੰਨੇ ਸਾਲ ਹੋ ਗਏ ਸ਼ਾਇਦ ਬਦਲ ਗਿਆ ਹੋਵੇ, ਪਰ ਗਰੀਸ ਆ ਜਿਹੜਾ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਜਹਾਜ਼ ਜਿਹੜੇ ਉਹ ਗਰੀਸ ਕੋਲ ਸੀਗੇ ਹੁੰਦੇ ਸੀਗੇ। ਤੇ ਉਹ ਫਿਰ ਕੀ ਕਰਦੇ ਸੀਗੇ, ਉਹ ਜਿਹੜੇ ਪੈਸੰਜਰ ਜਹਾਜ਼ ਹੁੰਦੇ ਸੀਗੇ ਨਾ ਉਹ ਲਿਜਾ ਕੇ ਉੱਥੇ ਜੇ ਸਮੁੰਦਰ ਦੇ ਨੇੜੇ ਜਾਂ ਕਿਤੇ ਵੀ ਹੈਗਾ ਜੇ ਉਹਨਾਂ ਕੋਲ ਨਹੀਂ ਛੱਡਿਆ, ਉਹ ਫਿਰ ਉੱਥੇ ਲਾ ਦਿੰਦੇ ਹੁੰਦੇ ਸੀ ਤਾਂ ਕਿ ਲੋਕ ਉਹਦੇ ਵਿੱਚ ਟੈਂਪਰੇਰੀ ਰਹਿ ਸਕਣ ਥੋੜੇ ਸਮੇਂ ਵਾਸਤੇ। ਹਾਂਜੀ, ਸੋ ਜਨਤਾ ਜਿਹੜੀ ਆ ਪਰਦਾ ਅਕਸਰ ਵੀ ਬੜੀ ਸਿਆਣੀ ਉਹ ਕਰਦੀ ਤਾਂ ਇਸ ਤਰ੍ਹਾਂ ਦੇ ਇੰਤਜ਼ਾਮ ਹੈਗੀ ਆ, ਪਰ ਜਿਹੜੀ ਕੁਦਰਤ ਆ ਜਦੋਂ ਕਰੋਪੇ ਹੁੰਦੀ ਆ ਇਹਦੇ ਤੋਂ ਬਚਣਾ ਅਕਸਰ ਵੀ ਬੜਾ ਮੁਸ਼ਕਲ ਹੁੰਦਾ। ਤੇ ਇਹ ਸੀ ਉਹਨਾਂ ਦੀ ਖ਼ਬਰ, ਤੇ ਇਸ ਤੋਂ ਅਗਲੀ ਖ਼ਬਰ ਆ ਅਕਸਰ ਜੀ ਉਹ ਤੁਹਾਨੂੰ ਪਤਾ ਵੀ 1 ਜਨਵਰੀ ਆ
1: ਚੀਮਾ ਸਾਹਿਬ, ਯੂਕਰੇਨ ਦੇ ਵਿੱਚ ਰਸ਼ੀਆ ਦੇ ਵਿੱਚ ਫਿਰ ਕਹਿੰਦੇ ਵਾਹਵਾ ਭਾਂਬੜ ਮਚਿਆ ਜੀ ਮੁੜ।
0: ਹਾਂਜੀ ਹਾਂਜੀ, ਉਹ ਖਾਕਸਾ ਜੀ ਉਹ ਫੈਸਲਾ ਹੋਣ ਨਹੀਂ ਦੇ ਰਹੇ ਜਿਹੜੇ ਯੂਰੋਪੀਅਨ ਕੰਟਰੀ ਆ ਉਹ, ਹਾਂ ਟਰੰਪ ਫੈਸਲਾ ਕਰਾਉਣਾ ਚਾਹੁੰਦਾ ਆ ਪਰ ਉਹ ਜਿਹੜੇ ਯੂਰੋਪੀਅਨ ਆ ਉਹ ਨਹੀਂ ਹੋਣ ਦੇਣਾ ਚਾਹੁੰਦੇ, ਉਹ ਵਿੱਚ ਟਿੰਡ ਚਕਾਨਾ ਉਹਨੇ ਪਾਤਾ ਆ, ਤੇ ਉਹਨਾਂ ਨੇ ਹੁਣ ਯੂਕਰੇਨ ਨੂੰ ਜਿਹੜੀਆਂ ਮਿਸਲਾਂ ਉਹ ਇੰਗਲੈਂਡ ਦੀਆਂ ਕੀ ਸ਼ੈਡੋ ਕਹਿੰਦੇ ਉਹਨਾਂ ਦਾ ਨਾਂ ਆ ਕੁਛ ਇਸ ਤਰ੍ਹਾਂ ਦਾ ਰੱਖਿਆ ਹੋਇਆ ਉਹ
1: ਰਸ਼ੀਆ ਮੁੜ ਕੇ ਯੂਰਪ ਵੱਲ ਨੂੰ ਹੋਈ ਹੋਈ ਜੀ ਕੋ ਹੋ ਵੀ ਸਕਦਾ ਕਿਉਂਕਿ ਜਿੱਦਾਂ
0: ਇਟਸ ਪੋਸੀਬਲ ਬਹੁਤ ਪੋਸੀਬਲ ਹੈ ਜੀ ਬਹੁਤ ਪੋਸੀਬਲ ਹੈ ਇਹ ਹੋਣ ਦੀ ਸੰਭਾਵਨਾ ਹੈਗੀ ਆ ਪੱਕੀ ਕਿਉਂਕਿ ਰੂਸ ਨੇ ਖਾਕ ਸਾਹਿਬ ਜੀ ਉਹ ਜਿਹੜੀਆਂ ਨਿਊਕਲੀਅਰ ਪਾਵਰਡ ਮਿਸਲਾਂ ਆ ਉਹ ਜਿਹੜਾ ਉਹਦੇ ਨਾਲ ਦਾ ਕੰਟਰੀ ਆ ਬੈਲਾਰੂਸ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਲਿਜਾ ਕੇ ਫਿੱਟ ਕਰ ਦਿੱਤੀਆਂ ਉਹਨਾਂ ਨੇ ਰੂਸ ਨੇ ਕਿਉਂਕਿ ਰੂਸ ਨੂੰ ਆਪਣਾ ਡਰਿਆ ਕਿਉਂਕਿ ਅਮਰੀਕਾ ਮੰਨਦਾ ਉਹ ਯੂਰੋਪੀਅਨ ਨੇ ਜਿਹੜੇ ਉਹ ਨਹੀਂ ਮੰਨਦੇ ਹੁਣ ਰੂਸ ਨੂੰ ਇਸ ਗੱਲ ਜੇ ਨਹੀਂ ਮੰਨਦੇ ਹੁਣ ਯੂਕਰੇਨ ਨੂੰ ਅਸਲਾ ਦੇਣ ਲੱਗ ਪਿਆ ਤਾਂ ਇਹਨਾਂ ਨੇ ਘੱਟ ਨਹੀਂ ਕਰਨੀ
1: ਉਹ ਗੱਲ
0: ਹਾਂਜੀ ਉਹ ਗੱਲ ਵੱਖਰੀ ਆ ਕਾਕਾ ਵੀ ਕਿ ਜਿਹੜਾ ਯੂਰਪ ਆ ਉਹ ਰੂਸ ਕੱਲਾ ਉਹਨਾਂ ਨੂੰ ਹੈਂਡਲ ਕਰ ਸਕਦਾ ਪਰ ਉਹ ਬੜੇ ਜਿਹੜੇ ਆ ਛਾਤਰ ਲੋਕ ਆ ਜਿਹੜੇ ਯੂਰੋਪੀਅਨ ਆ ਖਾਸ ਕਰਕੇ ਜਿਹੜੀ ਯੂਕੇ ਆ ਉਹ ਤਾਂ ਕੋਈ ਨਾ ਕੋਈ ਕੁੰਡੀ ਪਸਾਈ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਸੀ ਇਹਨਾਂ ਬਟਨ ਦਾ ਬਣਾ ਇੱਥੋਂ ਤੇ ਉਹਦਾ ਦਾ ਬਣਾ ਉੱਥੋਂ ਇਸ ਕਰਕੇ ਰੂਸ ਆ ਜਿਹੜਾ ਉਹ ਵੇਸਲਾ ਨਹੀਂ ਹੈਗਾ ਉਹਨੂੰ ਪਤਾ ਹੈ ਇਸ ਗੱਲ ਦਾ ਤੇ ਉਹ ਕਹਿ ਵੀ ਰਿਹਾ ਇਹਨਾਂ ਨੂੰ ਚੈਲੰਜ ਵੀ ਕਰ ਹਟਿਆ ਵੀ ਤੁਸੀਂ ਦੇਖਣਾ ਜਦੋਂ ਆ ਜਾਓ ਮੈਂ ਤਿਆਰ ਆ ਮੈਨੂੰ ਕੋਈ ਤੁਹਾਡੀ ਪਰਵਾਹ ਨਹੀਂ ਹੈਗੀ ਸੋ ਇਹ ਗੱਲ ਆ ਹੁਣ ਇਹ ਜਿਹੜਾ ਆ ਵਿਗੜਨਾ ਦੇਖੋ ਖੱਕ ਸਾਹਿਬ ਜੀ ਰੌਲਾ ਤਾਂ ਹੈਗਾ ਰੂਸ ਦੀ ਧਰਤੀ ਦਾ ਇਹ ਜਿਹੜੇ ਪੱਛਮੀ ਸਭਿਅਤਾ ਆ ਇਹ ਰੂਸ ਨੂੰ ਢਾਉਣਾ ਚਾਹੁੰਦੇ ਆ ਖਲਾਰਨਾ ਚਾਹੁੰਦੇ ਆ ਕਿਉਂਕਿ ਰੂਸ ਹੀ ਇਹਨਾਂ ਦੇ ਰਾਹ ਦੇ ਵਿੱਚ ਰੁੜਾਇਆ ਨਹੀਂ ਤਾਂ ਇਹਨਾਂ ਨੇ ਦੁਨੀਆਂ ਦੀ ਸਾਰੀ ਹੁਣ ਹੜੱਪੀ ਹੋਣੀ ਸੀ
1: ਬਿਲਕੁਲ ਬਿਲਕੁਲ ਸਹੀ ਕਹਿ ਰਹੇ
0: ਤੇ ਹੁਣ ਜਿਹੜਾ ਰੂਸ ਆ ਉਹਦੇ ਨਾਲ ਹੁਣ ਤੁਹਾਨੂੰ ਪਤਾ ਚਾਈਨਾ ਦੀ ਪਾਪੂਲੇਸ਼ਨ ਤੇ ਉਹਨਾਂ ਦੀ ਮਿਲਟਰੀ ਕਿੰਨੀ ਆ ਤੇ ਬਾਕੀ ਨਾਰਥ ਕੋਰੀਆ ਉਹਦੇ ਨਾਲ ਆ ਨਾਰਥ ਕੋਰੀਆ ਨੇ ਹੁਣ
1: ਆਰਮੀ ਆਰਮੀ ਸੋਲਜਰ ਵੀ ਜਾ ਕੇ ਰਸ਼ੀਆ ਦੇ ਵਿੱਚ
0: ਬਿਲਕੁਲ ਬਿਲਕੁਲ ਬਿਲਕੁਲ
1: ਉਹਨੇ ਕਿਹਾ ਵਾ ਜੀ
0: ਹਾਂਜੀ ਹਾਂਜੀ ਉਹਨਾਂ ਨੇ ਇਹ ਕਿਹਾ ਆ ਕਿਮ ਜੋਂਗ ਉਨ ਨੇ ਉਹ ਕਹਿੰਦਾ ਬਈ ਸਾਡਾ ਤੇ ਜਿਹੜੇ ਰਸ਼ੀਅਨ ਲੋਕ ਆ ਸਾਡਾ ਖੂਨ ਜਿਹੜਾ ਉਹ ਅਸੀਂ ਡੋਲਾਂਗੇ ਇੱਕ ਦੂਜੇ ਦੀ ਖਾਤਰ ਔਰ ਉਹਨੇ ਡੋਲਿਆ ਵੀ ਆ ਜਿਹੜੇ ਉੱਥੋਂ ਲੜਕੇ ਆਏ ਆ ਜਾਂ ਫਿਰ ਜਿਨ੍ਹਾਂ ਦੇ ਉੱਥੇ ਡੈਥ ਹੋਈ ਆ ਤੇ ਉਹ ਬੜੇ ਆਪਸ ਵਿੱਚ ਹੀ ਨੇੜੇ ਜੁੜ ਗਏ ਵਾ ਤੇ ਇਹ ਜਿਹੜੇ ਤਿੰਨੇ ਕੰਟਰੀ ਆ ਖਾਕ ਸਾਹਿਬ ਜੀ ਇਹ ਜਦੋਂ ਮੇਰਾ ਨੀ ਸਾਹਿਬ ਵੀ ਦੁਨੀਆਂ ਇਹਨਾਂ ਨੂੰ ਹੈਂਡਲ ਕਰ ਸਕਦੀ ਹੁਣ ਤਿੰਨਾਂ ਕੰਟਰੀਆਂ ਜੀ ਤਿੰਨੇ ਆਉਂਦੇ
1: ਵੀ ਜੁੜ ਜਾਂਦੇ ਆ ਜੀ ਇਰਾਨ ਵੀ ਜੁੜਦਾ ਇਹਨਾਂ ਦੇ ਨਾਲ
0: ਬਿਲਕੁਲ ਬਿਲਕੁਲ ਬਿਲਕੁਲ
1: ਕਈ ਮੁਲਕ ਜਿਹੜੇ ਨਾਲ ਜੁੜਦੇ ਇੰਡੀਆ ਵੀ ਅੰਦਰੋਂ ਅੰਦਰ ਹੀ ਮਾੜਾ ਮੋਟਾ ਸਪੋਰਟ
0: ਹਾਂਜੀ ਬਿਲਕੁਲ ਬਿਲਕੁਲ ਇੰਡੀਆ ਜਿਹੜਾ ਹੈ ਖਾਕ ਸਾਹਿਬ ਜੀ ਉਹ ਜਾਂ ਤਾਂ ਕਹਿ ਲਓ ਵੀ ਡਾਮਾਡੋਲ ਆ ਉਹ ਤੇ ਜਾਂ ਫਿਰ ਉਹਦੀ ਇਹ ਨੀਤੀ ਆ ਕਿ ਅਸੀਂ ਦੋਨਾਂ ਪਾਸਿਆਂ ਨਾਲ ਜਿੱਧਰਲਾ ਪਾਸਾ ਭਾਰਾ ਹੋਊਗਾ ਅਸੀਂ ਉਧਰ ਨੂੰ ਹੋ ਜਾਵਾਂਗੇ ਸੋ ਗੌਰਮੈਂਟਾਂ ਜਿਹੜੀਆਂ ਹੁੰਦੀਆਂ ਇਹ ਖਾਕ ਸਾਹਿਬ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਆ ਰਾਜਨੀਤੀ ਆ ਇਹ ਬੜੀ ਗੰਦੀ ਚੀਜ਼ ਆ ਇਹ ਹਰਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਤੇ ਭਾਰਤ ਦੀ ਰਾਜਨੀਤੀ ਤੁਹਾਨੂੰ ਪਤਾ ਹੀ ਆ
1: ਵੀ ਇੰਡੀਆ ਖੁੱਲ ਕੇ ਨਹੀਂ ਆਉਂਦਾ ਉਹਦਾ ਰੀਜ਼ਨ ਇਹ ਆ ਕਿ ਇੰਡੀਆ ਇਸ ਵੇਲੇ ਗਰੋ ਅਪ ਬਹੁਤ ਜ਼ਿਆਦਾ ਹੋ ਰਿਹਾ ਇਕਾਨਮੀ ਬਹੁਤ ਵੱਡੀ ਹੈ ਇਸ ਵੇਲੇ ਉਹ ਆਰਮੀ ਆਰਮੀ ਦੀ ਪਾਵਰ ਵੀ ਵੱਡੀ ਹੈ ਔਰ ਅਸਲਾ ਵੀ ਉਹਨਾਂ ਦੇ ਕੋਲ ਇਸ ਵੇਲੇ ਦੁਨੀਆਂ ਤੋਂ ਸਭ ਤੋਂ ਬੈਸਟ ਅਸਲੇ ਇੰਡੀਆ ਕੋਲ ਇਸ ਵੇਲੇ ਖਰੀਦ ਰਿਹਾ ਉਹ ਲੈ ਰਿਹਾ ਉਹ ਆਪਣੀਆਂ ਵੀ ਬਣਾ ਰਿਹਾ ਪਰ ਇਹ ਹੈ ਕਿ ਉਹ ਤੁਹਾਡੀ ਵਾਲੀ ਗੱਲ ਸਹੀ ਹੈ ਕਿ ਇੰਡੀਆ ਜਿਹੜਾ ਹੈਗਾ ਨਾ ਉਹ ਜ਼ਿਆਦਾ ਇਹ ਨਹੀਂ ਕਰਨਾ ਚਾਹੁੰਦਾ ਕਿ ਮੈਂ ਇਧਰੋਂ ਵਿਗਾੜ ਕੇ ਉਹ ਹਰਕ ਨਾਲ ਬਣਾ ਕੇ ਰੱਖਣੀ ਚਾਹੁੰਦਾ
0: ਹਰਕ ਨਾਲ ਬਣਾ ਕੇ ਰੱਖਣਾ ਚਾਹੁੰਦਾ ਬਿਲਕੁਲ ਬਿਲਕੁਲ ਖਾਕਸਾ ਜੀ ਉਹ ਨੀਤੀ ਆ ਜਿਹੜੀ ਹਰ ਪਾਸੇ ਨਾਲ ਬਣਾ ਕੇ ਰੱਖਣੀ ਜਿਹੜੀ ਆ ਉਹ ਫਾਇਦੇਮੰਦ ਵੀ ਹੈਗੀ ਆ ਪਰ ਖਾਕ ਸਾਹਿਬ ਜੀ ਕਈ ਵਾਰੀ ਦੋਨਾਂ ਬੇੜੀਆਂ ਦਾ ਸਵਾਰ ਆ ਜਿਹੜਾ ਉਹ ਵਿਚਾਲੇ ਵੀ ਟਿਕ ਪੈਂਦਾ ਹੁੰਦਾ
1: ਸਵਾਰ ਨਹੀਂ ਹੈ ਇੰਡੀਆ ਪਰ ਉਹ ਅਮਰੀਕਾ ਨੂੰ ਵੀ ਅੱਖਾਂ ਦਿਖਾਤੀਆਂ ਉਹਨੇ ਥੋੜਾ ਚਿਰ ਪਹਿਲਾਂ
0: ਹਾਂਜੀ ਹਾਂਜੀ ਹਾਂਜੀ ਅਮਰੀਕਾ ਨੂੰ ਵੀ ਦਿਖਾਤੀਆਂ
1: ਤੇ ਯਾਰੀ ਪੱਕੀ ਆ ਪਰ ਇਹ ਆ ਕਿ ਕੱਲ ਨੂੰ ਕਿਤੇ ਲੋੜ ਪੈ ਜਾਵੇ ਰਸ਼ੀਆ ਨੂੰ ਤੇ ਮੈਨੂੰ ਲੱਗਦਾ ਕਿ ਇੰਡੀਆ ਰਸ਼ੀਆ ਦੇ ਨਾਲ ਖੜਾ ਹੋ ਜਾਏਗਾ
0: ਮੈਨੂੰ ਵੀ ਏਦਾਂ ਲੱਗ ਰਿਹਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਹੈਗਾ ਆ ਤੇ ਜਿਹੜਾ ਰੂਸ ਆ ਤੁਹਾਨੂੰ ਪਤਾ ਵੀ ਉਹ ਵੀ ਪੁਰਾਣਾ ਦੇਸ਼ ਆ ਸਭਿਅਤਾ ਉਹਦੀ ਵੀ ਤੇ ਜਿਹੜੇ ਇਹ ਹੁਣ ਨਵੇਂ ਛੋਟੇ ਛੋਟੇ ਆ ਇੰਗਲੈਂਡ ਹੁਣੀ ਹੁਣ ਮਸਲਾ ਖਾਕਸਾ ਜੀ ਇਸ ਗੱਲ ਦਾ ਕਿ ਜਿਹੜਾ ਹੁਣ ਯੂਕੇ ਆ ਜਾਂ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਕਹਿੰਦੇ ਆ ਉਹਨੇ ਖਾਕਸਾ ਵੀ ਦੁਨੀਆਂ ਨੂੰ ਲੁੱਟਿਆ ਬਸੇਰਾ ਪਰ ਹੁਣ ਪਰਜਾ ਜਿਹੜੀ ਉਹ ਸਮਝ ਗਈ ਇਹਨਾਂ ਦੀਆਂ ਨੀਤੀਆਂ ਸਮਝਣ ਲੱਗ ਪਈ ਆ ਇਸ ਕਰਕੇ ਉਹਨਾਂ ਤੋਂ ਦੂਰ ਆ ਤੇ ਉਹਨਾਂ ਨੂੰ ਇਹ ਵਿਵਸਥਾ ਬਣੀ ਪਈ ਆ ਖਾਸ ਕਰਕੇ ਜਿਹੜੇ ਇਹ ਤਿੰਨ ਕੰਟਰੀ ਹੈਗੇ ਖਾਕਸਾ ਜੀ ਜਿਨ੍ਹਾਂ ਦੇ ਵਿੱਚੋਂ ਇਟਲੀ ਵਾਲੇ ਵੀ ਥੋੜੇ ਜਿਹਾ ਚੱਕਦੇ ਆ ਸਹਿਰ ਪਰ ਉਹ ਇਟਲੀ ਜਿਹੜੀ ਆ ਹੁਣ ਮੇਰਾ ਖਿਆਲ ਨਹੀਂ ਉੱਥੇ ਕਿਉਂਕਿ ਉਹਨਾਂ ਨੇ ਵੀ ਦੁਨੀਆਂ ਤੇ ਰਾਜ ਕੀਤਾ ਨਾ ਰੋਮਨ ਅੰਪਾਇਰ ਨੇ ਸੋ ਉਹਨਾਂ ਕੋਲ ਵੀ ਹੈਗੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਫਰਾਂਸ ਜਰਮਨੀ ਤੇ ਇੰਗਲੈਂਡ ਆ ਜ਼ਿਆਦਾ ਜਿਹੜੇ ਆ ਇਹ ਹੀ ਉਹਨਾਂ ਦੇ ਆਗੂ ਆ ਫਰਾਂਸ ਕੋਲ ਤੁਹਾਨੂੰ ਪਤਾ ਪਈ ਉਧਰ ਇੰਗਲੈਂਡ ਦੇ ਕੋਲ ਤੇ ਉਧਰ ਫਰਾਂਸ ਕੋਲ ਦੋ ਹੀ ਕੰਟਰੀ ਆ ਯੂਰਪ ਦੇ ਵਿੱਚ ਜਿਹੜੇ ਆ ਜਿਨ੍ਹਾਂ ਦੇ ਕੋਲ ਉਹ ਹੈਗਾ ਆਪਣੇ ਨਿਊਕਲੀਅਰ ਹਥਿਆਰ ਹੈਗੇ ਆ ਤੇ ਹੁਣ ਜਿਹੜੀ ਯੂਰਪੀਅਨ ਯੂਨੀਅਨ ਆ ਉਹਦੇ ਵਿੱਚ ਤਾਂ ਇਕੱਲੇ ਫਰਾਂਸ ਕੋਲੇ ਆ ਕਿਉਂਕਿ ਯੂਕੇ ਆ ਜਿਹੜਾ ਉਹਦੇ ਵਿੱਚ ਹੈ ਨੀ ਗਾ ਉਹ ਬਾਹਰ ਹੋ ਗਿਆ ਆ ਸੋ ਇਸ ਕਰਕੇ ਆ ਜਿਹੜਾ ਉੱਥੇ ਇਸ ਤਰ੍ਹਾਂ ਨਹੀਂ ਆ ਪਰ ਉਹ ਕੰਟਰੀ ਖਾਕਸਾ ਜਿਹੜੇ ਹੈਗੇ ਛੋਟੇ ਛੋਟੇ ਉਹ ਸਟੇਬਲ ਨਹੀਂ ਹੈਗੇ ਖਾਸ ਕਰਕੇ ਲਿਥੁਏਨੀਆ ਵਗੈਰਾ, ਪੋਲੈਂਡ ਵੀ ਹੈ, ਪੋਲੈਂਡ ਹੈਗਾ ਹੈਗਾ ਪਾਵਰਫੁਲ, ਪਰ ਜਦੋਂ ਰਸ਼ੀਆ ਨਾਲ ਗੱਲ ਹੋਣੀ ਹੈ ਫੇਰ ਉਹਦੀ ਪੇਸ਼ ਨਹੀਂ ਜਾਣੀ ਪੋਲੈਂਡ ਦੀ। ਜਰਮਨ ਨੇ ਵੀ ਟਰਾਈ ਕੀਤੀ ਸੀ ਨਾ ਸੈਕੰਡ ਵਰਲਡ ਵਾਰ ਵੇਲੇ,
1: ਜਰਮਨ ਚੀਮਾ ਸਾਹਿਬ ਲੜਨ ਵਾਲੇ ਬਣੇ ਜਾਏਗਾ, ਉਹ ਵੀ ਆਪਣੀ ਇਕੋਨਮੀ ਵੱਲ ਧਿਆਨ। ਚੀਮਾ ਸਾਹਿਬ ਬਹੁਤ ਹਾਲਾਤ ਖਰਾਬ ਹੋ ਰਹੇ ਨਾ, ਜਿਹੜੀਆਂ ਕੰਟਰੀਆਂ ਗੱਡੀਆਂ ਬਣਾਉਂਦੀਆਂ ਸੀ ਨਾ,
0: ਬਿਲਕੁਲ ਉਹਨਾਂ ਦੇ
1: ਹਾਲਾਤ ਬਹੁਤ ਖਰਾਬ ਹੋ ਰਹੇ। ਗੱਡੀਆਂ ਜਿਹੜੀਆਂ ਹੈਗੀਆਂ ਨਵੀਂ ਤੋਂ ਨਵੀਂ ਦੁਨੀਆਂ ਤੇ ਬਣ ਰਹੀਆਂ, ਅਮਰੀਕਾ ਚ ਬਣ ਰਹੀਆਂ, ਵਰਲਡ ਚ ਵਿਚ, ਇੰਡੀਆ ਚ ਬੜੀ ਤਗੜੀ ਤਗੜੀ ਗੱਡੀ ਬਣ ਰਹੀ ਹੈ। ਚਾਈਨਾ ਨੇ ਧੂੜ ਪਾਈ ਪਈ ਹੈ ਸਾਰੇ ਅਫਰੀਕਾ ਕੰਟਰੀਆਂ ਦੇ ਵਿਚ, ਗੱਡੀਆਂ ਮੋਟਰਸਾਈਕਲ ਸਕੂਟਰ ਸਾਰੇ ਹੀ ਉਥੋਂ ਚਾਈਨਾ ਤੋਂ ਆ ਰਹੇ, ਕੱਪੜਾ ਉਥੋਂ ਆ ਰਿਹਾ। ਮਤਲਬ ਇਹ ਹੈ ਕਿ ਹੁਣ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੀ ਨਾ ਕਿ ਮਰਸੀਡੀਜ਼ ਲੈਣੀ ਆ, ਆਡੀ ਲੈਣੀ, ਹੁਣ ਗੱਡੀਆਂ ਹੋਰ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ, ਹਰ ਕੰਪਨੀਆਂ ਨੇ ਕੱਢ ਦਿੱਤੀਆਂ, ਉਹ ਕਹਿੰਦੇ ਸਿਚੁਏਸ਼ਨ ਚੇਂਜ ਹੋ ਗਈ ਹੈ।
0: ਹਾਂ, ਜਿਹੜੀ ਇੰਡਸਟਰੀ ਆ ਉਹ ਚੇਂਜ ਹੋ ਗਈ, ਖਾਸ ਕਰ ਉਦਯੋਗ ਜਿਹੜਾ ਸੀ ਉਹ ਬਦਲ ਗਿਆ। ਗੱਡੀਆਂ ਕਾਰਾਂ ਆ ਜਿਹੜੀਆਂ, ਹੁਣ ਉਹ ਸਾਊਥ ਕੋਰੀਆ ਵਾਲਾ ਵੀ ਜਿਹੜਾ ਬਣਾਉਂਦਾ ਬੜੀਆਂ ਟੌਪ ਦੀਆਂ ਕਾਰਾਂ ਬਣਾਉਂਦੇ ਉਹ। ਤੇ ਇਹਦੇ ਨਾਲ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਚਾਈਨਾ ਜਿਹੜਾ ਇਸ ਵੇਲੇ ਖਾਸ ਜੀ, ਦੇਖੋ ਜਿਹੜੀ ਸਭ ਤੋਂ ਪਹਿਲੀ ਕਾਰ ਇਹ ਬੈਟਰੀ ਵਾਲੀ ਬਣੀ ਸੀ ਉਹ ਇੱਥੇ ਬਣਾਈ ਸੀ ਐਲਨ ਮਸਕ ਨੇ, ਤੇ ਹੁਣ ਜਿਹੜਾ ਚਾਈਨਾ ਆ ਉਹਦੇ ਕੋਲ ਬੇਸਾਬੀ ਕਹਿੰਦੇ ਚੱਕੋ ਜਿੰਨੀਆਂ ਮਰਜ਼ੀ
1: ਪੰਜ ਪੰਜ ਹਜ਼ਾਰ ਦੀਆਂ ਗੱਡੀਆਂ, ਸੱਤ ਸੱਤ ਹਜ਼ਾਰ ਦੀਆਂ ਗੱਡੀਆਂ ਦੇਣ ਡੇ
0: ਉਹ। ਹਾਂਜੀ ਹਾਂਜੀ, ਔਰ
1: ਬੈਨ ਲਾਇਆ ਅਮਰੀਕਾ ਨੇ ਲਾਇਆ ਜਾਂ ਕੈਨੇਡਾ ਨੇ ਲਾਇਆ ਕੇ ਇਹਨਾਂ ਦੀ ਗੱਡੀਆਂ ਨਾ ਲਿਓ, ਕਿਉਂਕਿ ਇਹਨਾਂ ਨੇ ਵੜ ਗਿਆ ਤੇ ਇਹਨਾਂ ਨੇ ਇੱਥੇ ਧੂੜ ਪਾ ਦੇਣੀ ਆ। ਅਸਲੀ ਗੱਲ
0: ਬਿਲਕੁਲ ਅਸਲੀ ਗੱਲ ਇਹ ਹੈ ਖਾਕ ਸਾਹਿਬ ਜੀ, ਇਹ ਜਿਹੜੀ ਇਕੋਨਮੀ ਆ ਨਾ ਜਿਹਨੂੰ ਆਪਾਂ ਇਕੋਨਮੀ ਕਹਿੰਦੇ ਹਾਂ, ਅਮਰੀਕਾ ਦੀ ਇਕੋਨਮੀ ਆ ਜਿਹੜੀ ਬਹੁਤ ਗੁੰਝਲਦਾਰ ਫਸੀ ਹੋਈ ਹੈ, ਕਿਉਂਕਿ ਇਹਨਾਂ ਨੇ ਸਿਸਟਮ ਐਸਾ ਤਿਆਰ ਕੀਤਾ ਹੈ ਜੇ ਉਹਦੀ ਇੱਕ ਅੜੀ ਟੁੱਟ ਗਈ ਨਾ ਤੇ ਉਹ ਸਾਰਾ ਸਿਸਟਮ ਫੇਲ ਹੋ ਜਾਂਦਾ ਹੈ। ਹੁਣ ਜਿਹੜੀਆਂ ਗੱਡੀਆਂ ਸੀਗੀਆਂ, ਗੱਡੀਆਂ ਦੀ ਗੱਲ, ਹੁਣ ਜਿਹੜਾ ਚਾਈਨਾ ਆ ਉਹ ਖਾਕ ਸਾਹਿਬ ਜੀ ਇਕੱਲੀਆਂ ਕਾਰਾਂ ਨਹੀਂ ਬਣਾਉਂਦਾ, ਉਹ ਵੱਡੀਆਂ ਵੱਡੀਆਂ ਕਾਰਾਂ ਵੀ ਬਣਾਉਂਦਾ ਆ ਤੇ ਨਿੱਕੀਆਂ ਨਿੱਕੀਆਂ ਕਾਰਾਂ ਵੀ, ਉਦੋਂ ਅੱਗੇ ਸਕੂਟਰ ਵੀ ਬਣਾਉਂਦਾ ਜਿਹੜੇ ਬੈਟਰੀ ਨਾਲ ਚੱਲਦੇ ਆ, ਉਹਨੇ ਮਤਲਬ ਉੱਪਰ ਤੋਂ ਲਾ ਕੇ ਥੱਲੇ ਤੱਕ ਸਾਰੀ ਚੇਨ ਆ ਜਿਹੜੀ ਉਹ ਬਦਲ ਦਿੱਤੀ ਆ।
1: ਚੀਮਾ ਸਾਹਿਬ ਪ੍ਰਾਈਸ ਮੈਂ ਦੇਖ ਰਿਹਾ ਸਕੂਟਰ ਜਿਹੜਾ ਬੈਟਰੀ ਵਾਲਾ ਉਹ $150 ਦੇ ਉੱਥੋਂ, ਕਿਉਂਕਿ ਉਹ ਡਾਲਰ ਇਕੱਠੇ ਕਰਨੇ ਚਾਹੁੰਦੇ ਆ। ਅਸਲੀ ਜਿਹੜਾ ਮੈਂ ਦੇਖਿਆ ਨਾ ਚਾਈਨਾ ਚਾਹੁੰਦਾ ਕਿ ਡਾਲਰ ਇਕੱਠੇ ਹੋਣ, ਤਿੰਨ ਤਿੰਨ ਸੈਂਟ ਦੀ ਪੰਜ ਪੰਜ ਸੈਂਟ ਦੀਆਂ ਤੁਹਾਨੂੰ ਟੀ ਸ਼ਰਟਾਂ ਦੇਣ ਡੇ ਆ ਉਹ।
0: ਬਿਲਕੁਲ ਬਿਲਕੁਲ,
1: ਇੱਥੇ ਲੁੱਟ ਮਚਾਈ ਹੁੰਦੀ ਸੀ, $25-30 ਤੋਂ ਘੱਟ ਤੁਹਾਨੂੰ ਉਹ ਟੀ ਸ਼ਰਟ ਨਹੀਂ ਸੀ ਮਿਲਦੀ ਹੁੰਦੀ, ਜੀਨ ਦੀਆਂ ਪੈਂਟਾਂ ਤੁਹਾਨੂੰ $50 ਤੋਂ $45 ਤੋਂ, ਉਹ ਦੇਣ ਡੇ ਨੱਬੇ ਸੈਂਟ ਦੀਆਂ,
0: ਟਰੰਪ ਤੋਂ ਉਹਨੇ ਸੋਚਿਆ ਸੀਗਾ ਹੋ ਜਾਏਗਾ, ਪਰ ਉਹ ਨੀ ਹੋਣਾ, ਹੁਣ ਉਹ ਪੋਸੀਬਲ ਨਹੀਂ ਹੈਗਾ।
1: ਉਹ ਨਿੱਕੇ ਨਿੱਕੇ ਪੈਕਟਾਂ ਦੇ ਵਿੱਚ ਨਾ ਜਿਹੜੇ ਛੋਟੇ ਛੋਟੇ ਜਿੱਦਾਂ ਦੋ ਤਿੰਨ ਕੰਪਨੀਆਂ ਉੱਥੇ ਹੈਗੀਆਂ, ਲੋਕੀ ਸਮਾਨ ਮੰਗਾਉਂਦੇ ਆ, ਉਹ ਛੋਟੇ ਜਿਹੇ ਪੈਕਟ ਭੇਜਦੇ, ਜੇ ਜਿੱਦਾਂ ਕੋਈ ਦੋ ਚੀਜ਼ਾਂ ਮੰਗਾਈਆਂ ਤੁਸੀਂ, ਤਿੰਨ ਮੰਗਾਈਆਂ, ਸ਼ਿਪਿੰਗ ਉਹਦੇ $4 ਪਾ ਲਿਆ, $1 ਪਾ ਲਿਆ, ਉਹਦਾ ਤੇ ਕੀ ਲਾ ਲੈਣਗੇ ਟੈਰਫ ਜੀ, ਟੈਰਫ ਤੇ ਲੱਗੂਗਾ ਨਾ, ਜਿਹੜਾ ਕੰਟੇਨਰ ਆਏਗਾ ਵੱਡੇ ਕੰਟੇਨਰ ਆਉਣ ਉਹਨਾਂ ਤੇ ਲੱਗੇਗਾ ਨਾ।
0: ਬਿਲਕੁਲ ਬਿਲਕੁਲ, ਉਹਨਾਂ ਤੇ ਲੱਗਣਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਤੇ ਅਗਲੀ ਖਾਕ ਸਾਹਿਬ ਜੀ ਖਬਰ ਆਪਣੇ ਕੋਲ ਜਿਹੜੀ ਹੈਗੀ ਆ, ਇਹ ਖਬਰ ਬੜੀ ਲੰਮੀ ਆ ਪਰ ਹੁਣ ਆਪਾਂ ਕੀ ਕਰੀਏ, ਖਬਰ ਦੇਣੀ ਪੈਣੀ ਆ ਤੇ ਜਿੱਥੇ ਤੱਕਰ ਆਪਾਂ ਪੜ ਸਕਾਂਗੇ ਪੜ ਦਿਆਂਗੇ। ਇਹ ਹੈਗਾ ਜੀ ਖਾਕ ਸਾਹਿਬ ਜੀ, ਅਮਰੀਕਾ ਵਿੱਚ ਜਿਹੜੀ ਆ ਨਵਾਂ ਸਾਲ ਚੜਿਆ ਤੇ ਇਹਦੇ ਨਾਲ ਨਵੀਂ ਮਿਨੀਮਮ ਵੇਜ ਆ ਜਿਹੜੀ ਉਹਦੇ ਵਿੱਚ ਵਾਧਾ ਕੀਤਾ ਗਿਆ, ਜਿਸ ਕਾਰਨ ਅਮਰੀਕਾ ਦੇ ਜਿਹੜੇ 19 ਸੂਬੇ ਆ ਉਹਨਾਂ ਦੇ ਵਿੱਚ ਜਿਹੜੀ ਆ ਆਮਦਨ ਵਿੱਚ ਖਾਸਾ ਜ਼ਿਆਦਾ ਵਾਧਾ ਹੋਣਾ ਆ, ਬਾਕੀਆਂ ਵਿੱਚ ਵੀ ਹੋਣਾ ਪਰ ਇਹ ਜਿਹੜੀਆਂ ਸੂਬੇ ਆ ਇਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋਣਾ ਆ। ਤੇ ਜਿਹਦੇ ਵਿੱਚ ਖਾਕ ਸਾਹਿਬ ਜੀ ਸਭ ਤੋਂ ਵੱਧ ਜਿਹੜਾ ਮਿਨੀਮਮ ਵੇਜ ਵਧੀ ਆ ਪਰ ਆਵਰ ਉਹ $2 ਪ੍ਰਤੀ ਘੰਟਾ, ਯਾਨੀ ਇੱਕ ਘੰਟੇ ਮਗਰ $2 ਇਕੱਠੇ ਵਧਾ ਤੇ, ਇਹ ਖਾਕ ਸਾਹਿਬ ਜੀ ਪਹਿਲਾਂ ਮੈਂ ਕਦੇ ਨੀ ਦੇਖਿਆ ਅਮਰੀਕਾ ਦੇ ਵਿੱਚ ਇੰਨਾ ਹੋਇਆ। ਔਰ ਇਹਦੇ ਤੋਂ ਖਾਕ ਸਾਹਿਬ ਜੀ ਆਪਾਂ ਨੂੰ ਇਹ ਪਤਾ ਲੱਗਦਾ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਇਹਦਾ ਮਤਲਬ ਗੌਰਮੈਂਟ ਦੇ ਨਾਸੀ ਧੂਆ ਲਿਆਂਦਾ ਪਿਆ ਪਬਲਿਕ ਨੇ, ਇਸ ਕਰਕੇ ਹਾਂ $2 ਪ੍ਰਤੀ ਘੰਟਾ। ਮੈਂ ਨੀ ਅਜੇ ਦੇਖੇ 10 ਸੈਂਟ ਕਦੇ 25 ਵਾਧੀ ਕਦੇ 10 ਸੈਂਟ ਵਾਧੇ ਹੁੰਦੇ ਸੀ,
1: ਪਰ ਜਿਹੜੇ $2 ਰੇਟਾਂ ਦਾ ਨਹੀਂ ਲਾ ਹੁੰਦਾ ਆਪਣੀਆਂ ਦਾ ਕਿ ਉਹਦੇ ਕਿੰਨੀ ਵੇਜ ਕਰਨੀ, ਤੇ ਸਹੀ ਫੈਡਰਲ ਗੌਰਮੈਂਟ ਦਾ ਕਿੱਥੋਂ ਲਾ ਆ ਗਿਆ?
0: ਖਾਕ ਸਾਹਿਬ ਜੀ ਇਹ 2 ਲਾ ਆ, ਇੱਕ ਜਿਹੜੀ ਆ ਫੈਡਰਲ ਗੌਰਮੈਂਟ ਦੀ ਮਿਨੀਮਮ ਵੇਜ ਆ ਤੇ ਉਹਦੇ ਉੱਪਰ ਦੀ ਜਿਹੜੀ ਆ ਸਟੇਟ ਦੀ ਮਿਨੀਮਮ ਵੇਜ ਆ, ਉਹ ਆਪਣੀ ਜਿੰਨੀ ਮਰਜ਼ੀ ਕਰ ਲੈਣ ਸਟੇਟ ਵਾਲੇ ਉਹਦੇ ਉੱਪਰ ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਹੁੰਦੀ ਆ। ਇਹਦੇ ਵਿੱਚ ਆਪਾਂ ਅੱਗੇ ਜਾ ਕੇ ਦੇਖਦੇ ਹਾਂ 2 ਮਿਨੀਮਮ ਵੇਜਸ ਹੁੰਦੀਆਂ, ਇੱਕ ਫੈਡਰਲ ਗਵਰਨਮੈਂਟ ਦੀ ਤੇ ਇੱਕ ਜਿਹੜੀ ਆ ਸਟੇਟ ਗਵਰਨਮੈਂਟ ਦੀ ਹੁੰਦੀ ਆ। ਤੇ ਬਾਕੀ ਉਹਦੇ ਨਾਲ ਖਾਕ ਸਾਹਿਬ ਜੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਚਲੋ ਇੱਥੇ ਕਰ ਲੈਂਦੇ ਹਾਂ, ਗੱਲਾਂ ਤਾਂ ਆਪਣੀਆਂ ਆਈਆਂ। ਉਹ ਇਸ ਤਰ੍ਹਾਂ ਹੈ ਕਿ ਜਿਹੜੇ ਜਿੱਦਾਂ ਹੁਣ ਕੈਲੀਫੋਰਨੀਆ ਸੂਬਾ ਲਾ ਲਓ, ਸਟੇਟ ਆ ਇਹ, ਕੈਲੀਫੋਰਨੀਆ ਦੇ ਵਿੱਚ ਵੀ ਖਾਕ ਸਾਹਿਬ ਜਿੱਦਾਂ ਹੁਣ ਫ੍ਰੈਜ਼ਨੋ ਵਰਗਾ ਮੈਟਰੋਪੋਲੀਟਨ ਟਾਊਨ ਹੈਗਾ ਇਹ, ਇਹਦੇ ਵਿੱਚ ਖੱਕ ਸਾਹਿਬ ਜੀ ਮਹਿੰਗਾਈ ਜ਼ਿਆਦਾ ਆ, ਕਿਉਂਕਿ ਜੇ ਤੁਸੀਂ ਬਾਹਰ ਇਹਦੇ ਆਲੇ ਦੁਆਲੇ ਮੰਡੀਆਂ ਲੈ ਲਓ, ਕਰਮਨ ਲੈ ਲਓ, ਆਸੇ ਪਾਸੇ ਦੇ ਜਿਹੜੇ ਛੋਟੇ ਟਾਉਣੇ, ਉੱਥੇ ਖੱਕ ਸਾਹਿਬ ਜੀ ਚੀਜ਼ਾਂ ਵੀ ਸਸਤੀਆਂ, ਘਰਾਂ ਦੇ ਰੈਂਟ ਘੱਟ ਆ, ਅਪਾਰਟਮੈਂਟਾਂ ਦੇ ਰੈਂਟ ਘੱਟ ਆ, ਸਾਰਾ ਕੁਛ ਆ। ਸੋ ਇਸ ਤਰ੍ਹਾਂ ਵੀ ਜਿਹੜੀਆਂ ਸਿਟੀ ਦੀਆਂ, ਜਾਂ ਆਪਾਂ ਪੰਚਾਇਤਾਂ ਕਹਿ ਲਓ, ਇੱਥੇ ਉਹ ਮਿਊਨਸੀਪੈਲਿਟੀ ਉਹਨੂੰ ਕਹਿ ਦਿੰਦੇ ਆ, ਉਹ ਵੀ ਜਿਹੜੇ ਆ ਆਪਣੇ ਆਪਣੇ ਸ਼ਹਿਰ ਦੀ ਮਿਨੀਮਮ ਵੇਜ ਆ ਜਿਹੜੀ ਉਹਨੂੰ ਉਹ ਕਰ ਸਕਦੇ ਹੁੰਦੇ ਆ ਕੰਟਰੋਲ। ਸੋ ਤਿੰਨ ਲਾ ਲਓ, ਇੱਕ ਤੁਹਾਡਾ ਜਿਹੜਾ ਸਿਟੀ ਆਪਣਾ ਸ਼ਹਿਰ ਆ, ਤੇ ਇੱਕ ਸਟੇਟ, ਤੇ ਤੀਸਰੀ ਜਿਹੜੀ ਆ ਫੈਡਰਲ ਗਵਰਨਮੈਂਟ ਆ। ਸੋ ਇਹ ਤਿੰਨ ਵੱਖਰੇ ਵੱਖਰੇ ਜਿਹੜੇ ਅਦਾਰੇ ਹੈਗੇ ਆ, ਉਹ ਆਪਣੇ ਹਿਸਾਬ ਦੇ ਨਾਲ ਉਹ ਕਰ ਲੈਂਦੇ ਆ, ਮਿਨੀਮਮ ਵੇਜ ਵਧਾ ਘਟਾ ਲੈਂਦੇ ਆ। ਤੇ ਜਾਣੀ ਕਿ ਜਿਹੜੀ ਫੈਡਰਲ ਦੀ ਆ, ਉਦੋਂ ਘੱਟ ਨੀ ਕੋਈ ਵੀ ਦੇ ਸਕਦਾ, ਉਦੋਂ ਬਾਅਦ ਜਿੰਨੀ ਮਰਜ਼ੀ ਤੁਸੀਂ ਦੇ। ਤੇ ਇਹਦੇ ਵਿੱਚ ਖੱਕ ਸਾਹਿਬ ਜੀ ਨਵੇਂ ਸਾਲ ਵੱਲੋਂ ਜਿਹੜਾ ਤੋਹਫਾ ਦਿੱਤਾ ਗਿਆ, ਬੜੀ ਖੁਸ਼ੀ ਵਾਲੀ ਗੱਲ ਆ ਕਿ 19 ਸੂਬਿਆਂ ਵਿੱਚ 8.30 million ਜਿਹੜੇ ਲੋਕ ਆ, 8.3 million ਜਿਹੜੀ ਪਰਜਾ ਹੈਗੀ ਆ, ਤੇ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗ ਪਊਗਾ, ਜਿਹੜੀ ਮਿਨੀਮਮ ਵੇਜ ਵਧੀ ਹੈ ਇਹਦੇ ਕਾਰਨ, ਕਿਉਂਕਿ ਮਹਿੰਗਾਈ ਨੇ ਪਰਜਾ ਦੀਆਂ ਜਿਹੜੀਆਂ ਉਹ ਕਹਿੰਦੇ ਹੁੰਦੇ ਨਾਸੀ ਧੂਆਂ ਲਿਆਂਦਾ ਪਿਆ।
1: ਹੋਰ ਵਧੇਗੀ ਚੀਮਾ ਸਾਹਿਬ ਜਦੋਂ ਕੰਪਨੀਆਂ, ਤੁਸੀਂ ਜਦੋਂ ਚਲੋ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਆ, ਵਾਲਮਾਰਟ ਆ, ਵਾਲਮਾਰਟ ਦੀ ਜਦੋਂ ਜਿਹੜੇ ਕੰਮ ਕਰਦੇ ਉਹਨਾਂ ਦੀ $2 ਵੱਧ ਗਈ, ਤੇ ਵਾਲਮਾਰਟ ਨੇ ਕਿੱਥੋਂ ਜੇਬੀ ਜਦੋਂ ਦੇਣੇ ਨੀ, ਉਹਨੇ ਫਿਰ ਹੋ ਰਹੀ
0: ਬਿਲਕੁਲ ਬਿਲਕੁਲ ਨੀ ਦੇਣੇ ਕੱਖ ਸਾਹਿਬ ਜੀ, ਉਹਨੇ ਤੁਹਾਡੀ ਸ਼ੈਲ ਲਾਉਣੀ
1: ਬਿਲਕੁਲ।
0: ਹਾਂ, ਔਰ ਜਿਹੜਾ ਇਹ ਇੱਥੇ ਕੱਖ ਸਾਹਿਬ ਜੀ ਦੇਖੋ, ਆਪਾਂ ਜਿਹੜੀ ਬਹੁਤੀ ਮਹਿੰਗਾਈ ਤੇ ਕਈ ਵਾਰ ਸੋਚਦੇ ਨੀ ਹੈਗੇ, ਕੱਖ ਸਾਹਿਬ ਜੀ ਸਭ ਤੋਂ ਵੱਧ ਫਾਇਦਾ ਆ ਜਿਹੜਾ ਉਹ ਗਵਰਨਮੈਂਟ ਨੂੰ ਹੁੰਦਾ, ਜਦੋਂ ਤੁਹਾਡੀ ਮਿਨੀਮਮ ਵੇਜ ਵੱਧਦੀ ਆ,
1: ਟੈਕਸ ਬਿਲਕੁਲ
0: ਟੈਕਸ ਹਰ ਪਾਸੇ ਤੋਂ ਹੀ ਟੈਕਸ ਚੱਕਦੇ ਨਾ। ਹਾਂ, ਸੋ ਇਸ ਕਰਕੇ ਨਹੀਂ ਤਾਂ ਗਵਰਨਮੈਂਟ ਤਾਂ ਵਧਾਉਣੀ ਨਾ ਕਦੇ ਵੀ, ਇਹ ਤਾਂ ਹੀ ਵਧਾਉਣੇ ਆ ਕਿਉਂਕਿ ਇਹਨਾਂ ਨੂੰ ਜਦੋਂ ਦੇਖਿਆ ਵੀ ਹੁਣ ਸਾਡੇ ਪੂਰੇ ਨੀ ਫੜਦੇ, ਕਹਿੰਦੇ ਮਿਨੀਮਮ ਵੇਜ ਵਧਾ ਦੇ, ਉਹ ਤੇ ਸਾਨੂੰ ਟੈਕਸ ਜ਼ਿਆਦਾ ਆਊਗਾ। ਇਹ ਗੱਲ ਆ, ਬਹੁਤੇ ਲੋਕ ਸੋਚਦੇ ਨੀ ਆਪਾਂ। ਤੇ ਹੁਣ ਕੀ ਆ ਖੱਕ ਸਾਹਿਬ ਜੀ, ਇਹ ਜਿਹੜਾ 8.3 million ਲੋਕਾਂ ਨੂੰ ਕਹਿੰਦਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗੂਗਾ, ਕਿਉਂਕਿ ਮਹਿੰਗਾਈ ਨੇ ਪਰਜਾ ਦੀ ਹੈ ਜਿਹੜੀਆਂ ਨਾਸੀ ਧੂਆਂ ਲਿਆਂਦਾ ਪਿਆ। ਤੇ ਇਸ ਤਰ੍ਹਾਂ ਕਾਰਨ ਨਾਲ ਅਮਰੀਕਾ ਵਿੱਚ ਕਹਿੰਦੇ ਆ ਭਈ ਕਾਮਿਆਂ ਦੇ ਜਿਹੜੇ ਆ ਉਹਨਾਂ ਦੇ ਜਿਹੜੇ ਆ ਦੇਖੋ, ਹੁਣ ਆਪਾਂ ਜਿਹੜੀ ਹੁਣੇ ਗੱਲ ਕਰਕੇ ਹਟੇ ਆ ਖੱਕ ਸਾਹਿਬ ਜੀ, ਇਹਦੇ ਵਿੱਚ ਜਿਹੜੀ ਗਵਰਨਮੈਂਟ ਆ ਉਹਦੀ ਉਹਨੂੰ $5 billion ਦਾ ਜਿਹੜਾ ਉਹ ਵਾਧਾ ਹੋਣਾ ਆ, ਤੇ ਹੁਣ $5 billion ਆ ਇਹਦੇ ਵਿੱਚੋਂ ਤੁਸੀਂ ਦੇਖੋ ਗਵਰਨਮੈਂਟ ਨੂੰ ਟੈਕਸ ਕਿੰਨਾ ਜਾਣਾ।
1: ਬਿਲਕੁਲ,
0: ਹਾਂ। ਸੋ ਇਸ ਕਰਕੇ ਮੈਨੂੰ ਇਹ ਨਹੀਂ ਤਾਂ ਵਧਾਉਣਾ ਹੀ ਨਾ, ਨਹੀਂ ਤਾਂ ਉਹ ਕਹਿੰਦਾ ਕੋਈ ਨੀ ਮਰੀ ਚਲੋ ਸਾਨੂੰ ਵੀ ਆ, ਵਧਾਉਣੀ ਪੈਂਦੀ ਆ, ਬਿਲਕੁਲ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ। ਤੇ ਇਹ ਮਿਨੀਮਮ ਵੇਜ ਆ ਜਿਹੜੀ ਖੱਕ ਸਾਹਿਬ ਜੀ, ਇਹਦੇ ਵਧਾਉਣ ਦੇ ਵੱਖਰੇ ਵੱਖਰੇ ਜਿਹੜੇ ਸ਼ਹਿਰਾਂ ਦੀਆਂ ਆ ਮਿਊਨਸੀਪੈਲਿਟੀਜ਼ ਆ ਉਹਨਾਂ ਵੱਲੋਂ ਜਿਹੜੇ ਆ ਉਹ ਆਪਣੇ ਰੇਟ ਆ ਜਿਹੜੇ ਉਹ ਸੈੱਟ ਕੀਤੇ ਗਏ ਆ। ਉਦਾਹਰਣ ਦੇ ਤੌਰ ਤੇ ਜਿਹੜੀ ਆ ਸਿਆਟਲ ਆ ਖੱਕ ਸਾਹਿਬ ਜੀ, ਉੱਥੇ ਮਿਨੀਮਮ ਵੇਜ ਆ ਜਿਹੜੀ ਉਹ ਹੁਣ $21 ਤੇ 30 ਸੈਂਟ ਜਿਹੜੀ ਆ ਉਹ ਹੋ ਗਈ ਆ। ਤੇ ਜਿਹੜਾ ਮਿਨੀਐਪੋਲਿਸ ਜਿਹਨੂੰ ਕਹਿੰਦੇ ਆ ਸ਼ਹਿਰ ਨੂੰ, ਉੱਥੇ ਖੱਕ ਸਾਹਿਬ ਜੀ ਮਿਨੀਮਮ ਵੇਜ $16.37 ਪੈਸੇ ਜਿਹੜੇ ਉਹ ਸੈਂਟ ਜਿਹੜੇ ਆ ਉਹ ਪ੍ਰਤੀ ਘੰਟੇ ਦੀ ਵਧਾਈ ਗਈ ਆ। ਤੇ ਅਮਰੀਕਾ ਦਾ ਹਵਾਈ ਸੂਬਾ ਹੈ ਜਿਹੜਾ ਖੱਕ ਸਾਹਿਬ ਜੀ, ਉਹਦੇ ਵਿੱਚ $14 ਜਿਹੜੀ ਆ ਉਹ ਪ੍ਰਤੀ ਘੰਟੇ ਤੋਂ $14 ਤੋਂ ਲੈ ਕੇ $16 ਵਧਾ ਦਿੱਤੀ ਗਈ ਆ। ਇਹੀ ਜਿਹੜਾ ਸੂਬਾ ਹੈ ਹਵਾਈ, ਸਭ ਤੋਂ ਜ਼ਿਆਦਾ ਮਿਨੀਮਮ ਵੇਜ $2 ਜਿਹੜੇ ਪਰ ਘੰਟੇ ਮਗਰ ਇਸ ਸੂਬੇ ਦੇ ਵਿੱਚ ਵਧੇ ਆ, ਤੇ ਇਹ ਸਭ ਤੋਂ ਜ਼ਿਆਦਾ ਵਾਧੇ ਵਾਲਾ ਸੂਬਾ। ਤੇ ਇਹਦੇ ਨਾਲ ਅਗਲੀਆਂ ਜਿਹੜੀਆਂ ਮੇਨ ਸਟੇਟਾਂ ਦੇ ਨਾਂ ਦਿੱਤੇ ਆ ਉਹਨਾਂ ਨੇ ਐਰੀਜ਼ੋਨਾ, ਕੈਲੀਫੋਰਨੀਆ, ਮਿਸ਼ੀਗਨ, ਨਿਊਜਰਸੀ ਤੇ ਨਿਊਯਾਰਕ, ਇਨ੍ਹਾਂ ਦੇ ਵਿੱਚ ਵੀ ਜਿਹੜੇ ਆ ਮਤਲਬ ਜ਼ਿਆਦਾ ਵਾਧਾ ਜਿਹਨਾਂ ਸੂਬਾ ਦੇ ਵਿੱਚ ਹੋਇਆ ਉਹ ਇਨ੍ਹਾਂ ਦੇ ਨਾਂ ਆ। ਤੇ ਇਹਦਾ ਕੀ ਆ ਹੁਣ ਅੱਗੇ ਜਿਹੜੀ ਆ ਗੱਲਬਾਤ ਆ, ਉਹ ਫੈਡਰਲ ਮਿਨੀਮਮ ਵੇਜ ਆ ਜਿਹੜੀ ਉਹ 7.25 ਆ, ਤੇ ਇਹਦੇ ਨਾਲ ਨਿਰਭਰ ਆ ਕਿ ਤੁਸੀਂ ਅਮਰੀਕਾ ਦੇ ਕਿਹੜੇ ਸੂਬੇ ਅਤੇ ਕਿਸ ਸ਼ਹਿਰ ਵਿੱਚ ਰਹਿੰਦੇ ਹੋਵੋਗੇ। ਸੋ ਜਿਹੜੀ ਮਿਨੀਮਮ ਵੇਜ ਫੈਡਰਲ ਮਿਨੀਮਮ ਵੇਜ ਆ ਉਹ $7.25 ਆ।
1: ਅੱਛਾ ਜੀ,
0: ਹਾਂਜੀ। ਇਹਦੇ ਉੱਪਰ ਦੀ ਜੋ ਕੁਛ ਮਰਜ਼ੀ ਵੱਖਰੇ ਵੱਖਰੀਆਂ ਸਟੇਟਾਂ ਕਰੀ ਜਾਣ, ਹੁਣ ਅੱਗੇ ਜਾ ਕੇ ਇਹਨਾਂ ਦਾ ਸਾਰਿਆਂ ਦਾ ਡੇਟਾ ਦਿੱਤਾ ਹੋਇਆ। ਐਰੀਜ਼ੋਨਾ ਵਿੱਚ ਖੱਕ ਸਾਹਿਬ ਜਿਹੜੀ ਹੈਗੀ ਆ ਮਿਨੀਮਮ ਵੇਜ ਉਹ $14.70 ਤੋਂ $15.15 ਹੋ ਗਈ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਹੋਰ, ਮੈਨੂੰ ਤਾਂ ਇਹ ਸਿਸਟਮ ਬਹੁਤ ਵਧੀਆ ਨਹੀਂ ਲੱਗਦਾ, ਪਰ ਇੱਥੇ ਤਾਂ ਬਹੁਤ ਆਪਾਂ ਜਦੋਂ ਪੜਾਂਗੇ ਫਿਰ ਪਤਾ ਲੱਗੂਗਾ ਆਪਾਂ ਨੂੰ ਕੀ ਹੋ ਕੀ ਰਿਹਾ ਇੱਥੇ। ਇਹਦੇ ਵਿੱਚ ਹੁਣ ਖੱਕ ਸਾਹਿਬ ਜਿਹੜੀ $14.70 ਪਹਿਲਾਂ ਸੀਗੀ, ਉਹਦੇ ਚੋਂ $15.15 ਆ ਜਿਹੜੀ ਉਹ ਮਿਨੀਮਮ ਵੇਜ ਕਰ ਦਿੱਤੀ ਆ। ਪਰ ਇਹਦੇ ਨਾਲ ਇੱਕ ਹੋਰ ਜਿਹੜਾ ਮਾਮਲਾ ਇਹ ਰੱਖਦੇ ਆ ਉਹ ਇਹ ਆ ਕਿ ਜਿਹਦੀ ਜਿਹਨਾਂ ਜੋਬਾਂ ਦੇ ਵਿੱਚ ਟਿਪ ਮਿਲਦੀ ਆ ਤੁਹਾਨੂੰ,
1: ਹਾਂਜੀ,
0: ਜਿੱਥੇ ਟਿਪ ਦਿੱਤੀ ਜਾਂਦੀ ਆ ਉਹਨਾਂ ਦੀ ਮਿਨੀਮਮ ਵੇਜ ਵੀ ਆ ਜਿਹੜੀ ਉਹ ਵੱਖਰੀ ਆ।
1: ਜਿੱਦਾਂ ਤੁਹਾਡੇ ਰੈਸਟੋਰੈਂਟਾਂ ਚ ਕੰਮ ਕਰਦੇ ਵੇਟਰ ਕਰਦੇ,
0: ਹਾਂਜੀ ਬਿਲਕੁਲ ਬਿਲਕੁਲ, ਹੁਣ ਦੇਖੋ ਬਿਲਕੁਲ ਹੁਣ ਦੇਖੋ ਐਰੀਜ਼ੋਨਾ ਦੇ ਵਿਚ $14.70 ਤੋਂ ਵੱਧ ਕੇ ਆ ਜਿਹੜੀ $15.15 ਹੋ ਗਈ ਤੇ ਜਿਹੜੀ ਇਹਦੇ ਨਾਲ ਟਿਪਡ ਵੇਜ ਆ ਨਾ ਉਹ $11.77 ਤੋਂ ਵਧਾ ਕੇ ਉਹਨਾਂ ਨੇ $12.15 ਕੀਤੀ ਆ।
1: ਅੱਛਾ ਉਹਦੇ ਹਿਸਾਬ ਨਾਲ ਹੁੰਦਾ ਨਾ ਚੀਮਾ ਸਾਹਿਬ, ਟਿਪ ਤੁਸੀਂ ਉਹਨੂੰ ਦਿੰਦੇ ਆ ਜਿੰਨੀ ਤੁਹਾਡਾ ਅਮਾਉਂਟ ਹੁੰਦਾ ਨਾ ਆਇਆ ਹੁੰਦਾ, ਬਿੱਲ ਬਣਿਆ $25 ਦਾ, ਉਹਦੇ ਨਾਲ ਉਹਦੇ ਨਾਲ ਦੋ ਗੁਣਾ ਕਰਕੇ ਤੇ ਇੱਦਾਂ ਕਰਕੇ ਹੁੰਦਾ ਜੀ, ਸ਼ਾਇਦ
0: ਪਰਸੈਂਟੇਜ ਹੁੰਦੀ ਆ ਉਹ ਉਹਦੀ ਕੁਝ ਪਰਸੈਂਟੇਜ ਹੁੰਦੀ ਆ।
1: ਅਮਰੀਕਨ ਹੈ ਨਾ ਉਹ ਤੇ ਇੱਦਾਂ ਪਾਉਂਦੇ ਆ ਕਿਉਂਕਿ ਕਾਨੂੰਨ ਤੌਰ ਦੇ ਉੱਪਰ ਉਹ ਹੀ ਆ, ਪਰ ਜਿਹੜੇ ਸਾਡੇ ਵਰਗੇ ਦੇਸੀ ਜਾਂਦੇ ਆ ਉਹ $5 ਪਾ ਕੇ ਤੁਰ ਪੈਂਦੇ ਆ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ। ਤੇ ਜਿਹੜੀ ਹੈਗੀ ਆ ਕੈਲੀਫੋਰਨੀਆ ਸੂਬਾ, ਇਹਦੇ ਵਿੱਚ $16.50 ਤੋਂ ਜਿਹੜੀ ਆ $16.90 ਤੋਂ $40 ਉਹਦੀ ਵਧਾ ਤੇ ਆ ਪਰ ਘੰਟੇ। ਮਗਰ ਤੇ ਕੋਲੋਰਾਡੋ ਸੂਬਾ ਹੈ ਜਿਹੜਾ ਖਾਕਸਾ ਜੀ, ਉਹਦੇ ਵਿੱਚ $14.81 ਤੋਂ $15.16 ਤੇ ਉਥੋਂ ਜਿਹੜੀ ਟਿਪਡ ਵੇਜ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹੜੀ $11.88 ਤੋਂ ਲੈ ਕੇ ਉਹਨਾਂ ਨੇ $12.14 ਜਿਹੜੀ ਉਹ ਕੀਤੀ ਆ। ਕਨੈਕਟੀਕਟ ਸੂਬਾ ਹੈ ਜਿਹੜਾ, ਉਹਦੇ ਵਿੱਚ $16.35 ਤੋਂ ਵਧਾ ਕੇ $16.94 ਕਰ ਦਿੱਤੀ ਤੇ ਉਥੋਂ ਦੀ ਜਿਹੜੀ ਟਿਪਸ, ਦੇਖੋ ਆਹ ਜਿਹੜਾ ਸੂਬਾ ਆ ਇਹਨੂੰ ਗਾਂਹ ਦੇ ਵੀ ਆਉਣੇ ਆ। ਦੇਖੋ ਤੁਸੀਂ ਬੜੀ ਦਿਲਚਸਪ ਗੱਲ ਆ, ਹੁਣ ਇਹ ਜਿਹੜਾ ਸੂਬਾ ਆ ਦੇਖੋ ਖਾਕ ਸਾਹਿਬ ਜੀ, $16.35 ਤੋਂ ਉਹਨਾਂ ਨੇ $16.94 ਕਰ ਦਿੱਤੀ, ਪਰ ਇਹਨਾਂ ਦੀ ਜਿਹੜੀ ਟਿਪਡ ਵੇਜ ਆ ਸਿਰਫ ਤੇ ਸਿਰਫ $6.38 ਆ। ਜਿਹਦੇ ਵਿੱਚ ਕੋਈ ਵਾਧਾ ਵੀ ਨੀ ਕੀਤਾ ਗਿਆ, ਵਧਾਈ ਵੀ ਨੀ ਗਈ ਉਹ।
1: ਚੀਮਾ ਸਾਹਿਬ ਉਹਨਾਂ ਨੂੰ ਹੁੰਦਾ ਕੀ ਆ ਕਿ ਜੇ ਉਹਨਾਂ ਨੂੰ $6 ਘੰਟੇ ਦੇ ਜਾਂ $7 ਘੰਟੇ ਦੇ ਮਿਲਦੇ ਆ, ਪਰ ਟਿਪ ਦੇ ਨਾਲ ਜਿਹੜੀ ਨਾ, ਕਿਉਂਕਿ ਜਿਹੜਾ ਗੋਰਾ ਨਾ ਉਹ ਜਦੋਂ ਵੀ ਰੈਸਟੋਰੈਂਟ ਚ ਜਾਣ ਖਾਣ ਜਾਏਗਾ ਨਾ ਤੇ ਉਹਨਾਂ ਨੂੰ ਉਹ ਉਸੇ ਹਿਸਾਬ ਨਾਲ ਟਿਪ ਦੇਗਾ ਜਿੰਨੀ ਉਹਦੀ ਬਣਦੀ ਆ।
0: ਹਾਂਜੀ
1: ਉਹਦੇ ਮੇਕ ਮਨੀ, ਉਹ ਵੇਟਰ ਐਡਾ ਥੱਲੇ ਨੀ ਜਾਂਦਾ ਜੀ, ਉਹ ਬਣਾਉਂਦੇ ਆ ਪੈਸੇ।
0: ਹਾਂਜੀ ਬਿਲਕੁਲ। ਤੇ ਹੁਣ ਕੀ ਆ ਜਿਹੜੀ ਹਵਾਈ ਆ ਇਹਦੇ ਵਿੱਚ ਖਾਕਸਾ ਜੀ ਮਿਨੀਮ ਵੇਜ $14 ਤੋਂ $16 ਕੀਤੀ ਆ। ਸਭ ਤੋਂ ਜ਼ਿਆਦਾ ਮਿਨੀਮ ਵੇਜ ਜਿਹੜੀ ਵਧੀ ਆ ਉਹ ਇਹ ਹਵਾਈ ਦੇ ਵਿੱਚ ਵਧੀ ਆ, $14 ਤੋਂ $2 ਇਕੱਠੇ ਵਧਾ ਤੇ ਉਹਨਾਂ ਨੇ $16 ਕਰ ਦਿੱਤੀ ਆ। ਤੇ ਜਿਹੜੀ ਉਹਨਾਂ ਦੀ ਟਿਪਡ ਵੇਜ ਆ ਉਹ ਹੈਗੀ ਆ $12.75 ਤੋਂ $14.75 ਕਰਤੀ। ਆ ਵੀ ਜਿਹੜੀ ਆ ਦੇਖੋ ਇੱਥੇ ਵੀ $2 ਵਧੇ ਆ ਟਿਪਡ ਵੇਜ। ਤੇ ਮੇਨ ਸੂਬਾ ਜਿਹੜਾ ਹੈਗਾ ਖਾਕ ਸਾਹਿਬ ਜੀ, ਉਹਦੇ ਵਿੱਚੋਂ ਜਿਹੜੀ ਆ $14.65 ਤੋਂ ਵੱਧ ਕੇ $15.10 ਕੀਤੀ ਗਈ ਆ। ਤੇ ਟਿਪਡ ਵੇਜ ਆ ਜਿਹੜੀ ਉੱਥੇ ਦੀ ਉਹ $7.33 ਪਹਿਲਾਂ ਸੀਗੀ ਤੇ ਹੁਣ $7.55 ਜਿਹੜੀ 22 ਸੈਂਟ ਮੇਰੇ ਹਿਸਾਬ ਨਾਲ ਜਿਹੜੀ ਆ ਉਹ ਉਹਨਾਂ ਨੇ ਵਧਾਈ ਆ। ਤੇ ਇਦੋਂ ਅੱਗੇ ਮਿਸ਼ੀਗਨ ਸੂਬਾ ਹੈ ਜਿਹੜਾ ਖਾਕ ਸਾਹਿਬ ਜੀ, ਉਹਦੇ ਵਿੱਚ $12.47 ਤੋਂ ਵਧਾ ਕੇ $13.73 ਟਿਪਡ ਵੇਜ ਕੀਤੀ ਆ। ਤੇ ਰੈਗੂਲਰ ਵੇਜ ਆ ਜਿਹੜੀ ਉਹ ਇੰਨੀ ਵਧਾਈ ਆ ਤੇ ਉਹਦੇ ਤੋਂ ਅੱਗੇ ਜਿਹੜੀ ਆ $7.53 to $7.55 ਕਰਤੀ। ਮਿਸ਼ੀਗਨ ਸੂਬਾ ਜਿਹੜਾ ਉਹਦੇ ਵਿੱਚ $12.48 ਤੋਂ$13.73 ਤੇ ਟਿਪਡ ਵੇਜ ਆ ਜਿਹੜੀ ਉਹ $4.75 ਤੋਂ $5.49 ਉਹਨਾਂ ਨੇ ਉਥੋਂ ਦੀ ਜਿਹੜੀ ਮਿਨੀ ਵੇਜ ਵਧਾ ਕੇ ਕੀਤੀ। ਇਹ ਤਾਂ ਕੁਛ ਵੀ ਨੀ ਹੈਗੇ, ਚਲੋ ਕੋਈ ਨੀ ਆਪਾਂ ਡਿਸਕਸ ਕਰਦੇ ਆ। ਮਿਨੀਸੋਟਾ ਵਿੱਚ $11.13 ਤੋਂ ਵਧਾ ਕੇ $11.41 ਕੀਤੀ ਗਈ ਅਤੇ ਉਥੋਂ ਦੀ ਜਿਹੜੀ ਆ ਇਹਦੇ ਵਿੱਚ ਜਿਹੜੀ ਉਹ ਦੂਸਰੀ ਟਿਪਡ ਵੇਜ ਬਾਰੇ ਕੋਈ ਗੱਲਬਾਤ ਨੀ ਕੀਤੀ ਗਈ। ਤੇ ਮਜ਼ਦੂਰੀ ਆ ਜਿਹੜਾ ਖਾਕ ਸਾਹਿਬ ਜੀ, ਉਹਦੇ ਵਿੱਚ $13.75 ਤੋਂ $15.25 ਇੱਥੇ ਵਧੇ ਆ ਤੇ ਉਹਨਾਂ ਦੀ ਟਿਪਡ ਵੇਜ ਆ ਜਿਹੜੀ ਉਹ $6.88 ਪਹਿਲਾਂ ਸੀਗੀ ਤੇ ਹੁਣ $7.50 ਆ ਜਿਹੜੀ ਉਹ ਕਰ ਦਿੱਤੀ ਗਈ ਆ। ਤੇ ਮੋਂਟਾਨਾ ਜਿਹੜਾ ਸੂਬਾ ਹੈਗਾ ਉੱਥੇ ਖਾਕ ਸਾਹਿਬ ਜੀ $10.55 ਤੋਂ ਉਹਨਾਂ ਨੇ $0.30 ਵਧਾ ਕੇ $10.85 ਕਰ ਦਿੱਤੀ ਆ। ਤੇ ਜਿਹੜਾ ਨਵਰਾਸਕਾ ਹੈਗਾ ਉਹਦੇ ਵਿੱਚ $13.50 ਤੋਂ $1.50 ਇਹਨਾਂ ਨੇ ਇਕੱਠਾ ਵਧਾਤਾ ਨਵਰਾਸਕਾ ਸੂਬੇ ਦੇ ਵਿੱਚ, ਸਾਢੇ 13 ਤੋਂ $15 ਕਰ ਦਿੱਤੀ। ਤੇ ਇਹਨਾਂ ਨੇ ਟਿਪਡ ਵੇਜ ਆ ਖਾਕ ਸਾਹਿਬ ਜੀ ਉਹ ਸਿਰਫ ਤੇ ਸਿਰਫ $2.13 ਹੈਗੀ। ਸਭ ਤੋਂ ਮੇਰਾ ਖਿਆਲ ਥੋੜੀ ਇਹ ਆ ਨਵਰਾਸਕਾ ਦੇ ਵਿੱਚ। ਤੇ ਨਿਊ ਜਰਸੀ ਵਿੱਚ ਖਾਕ ਸਾਹਿਬ ਜੀ $15.49 ਸੀਗੇ ਪਹਿਲਾਂ, ਉਹਨਾਂ ਨੇ $15.92 ਕਰ ਦਿੱਤੇ। ਜਿਹੜੀ ਟਿਪ ਵੇਜ ਆ ਉਹਨਾਂ ਦੀ $15.19 ਤੋਂ ਵਧਾ ਕੇ ਉਹਨਾਂ ਨੇ $15.92 ਕਰ ਦਿੱਤੀ ਆ। ਤੇ ਹੁਣ ਕੀ ਆ ਕਿ ਇਸ ਤੋਂ ਅੱਗੇ ਜਿਹੜੀ ਹੈਗੀ ਆ ਉਹ ਇਹਨਾਂ ਦੀ ਜਿਹੜੀ ਟਿਪ ਵੇਜ ਸੀਗੀ ਵਧਾਈ ਉਹ $15.19 ਤੋਂ $15.92 ਤੇ ਟਿਪ ਵੇਜ ਆ ਜਿਹੜੀ ਇਹਨਾਂ ਦੀ ਉਹ ਹੈਗੀ ਆ $5.62 ਤੋਂ ਵਧਾ ਕੇ ਉਹਨਾਂ ਨੇ $6.05 ਜਿਹੜੀ ਆ ਉਹ ਕੀਤੀ ਆ। ਤੇ ਨਿਊਯਾਰਕ ਜਿਹੜਾ ਹੈਗਾ ਤੁਹਾਡਾ ਖਾਕ ਸਾਹਿਬ ਜੀ, ਇੱਥੇ $16.50 ਤੋਂ ਵਧਾ ਕੇ ਉਹਨਾਂ ਨੇ $17 ਜਿਹੜੀ ਆ ਉਹ ਕਰਤੀ ਆ, ਸਿਰਫ 50 ਸੈਂਟ ਵਧੇ ਆ। ਤੇ ਟਿਕਟ ਵੇਜ ਆ ਜਿਹੜੀ ਉਹ $11 ਤੋਂ ਵਧਾ ਕੇ $11.35 ਉਹਨਾਂ ਨੇ ਜਿਹੜੇ ਵਧਾਏ ਆ। ਮੇਰਾ ਖਿਆਲ ਹੈ ਨਿਊਯਾਰਕ ਸਟੇਟ ਦੇ ਵਿੱਚ ਟਿਪਸ ਜ਼ਿਆਦਾ ਦਿੰਦੇ ਆ ਲੋਕ ਖਾਕ ਸਾਹਿਬ ਜੀ, ਕਿਉਂਕਿ ਇੱਥੇ ਅਮੀਰ ਲੋਕ ਰਹਿੰਦੇ ਆ ਤੇ ਬਾਹਰਲੇ ਦੇਸ਼ਾਂ ਚੋਂ ਲੋਕ ਬਹੁਤ ਆਉਂਦੇ, ਉਹ ਆਮ ਕਰਕੇ ਟਿਪ ਜ਼ਿਆਦਾ ਦੇ ਜਾਂਦੇ ਆ। $15 ਜਿਹੜੀ ਆ ਟਿਪ ਵਿੱਚ $11 ਤੋਂ ਜਿਹੜੀ ਸੀ ਉਹ 11.35 ਹੋਈ ਤੇ ਬਾਕੀ ਸੂਬੇ ਬਾਕੀ ਜਿਹੜੇ ਇਹਦੇ ਛੋਟੇ ਛੋਟੇ ਆਸੇ ਪਾਸੇ ਟਾਊਨ ਹੁੰਦੇ ਆ ਤੇ ਉਹਨਾਂ ਦੇ ਵਿੱਚ ਆ ਜਿਹੜੀ ਉਹ $15.50 ਤੋਂ $16.50 ਉਹ ਜਿਹੜੀ ਵਧਾ ਤੀ ਆ ਤੇ $10.35 ਤੋਂ ਜਿਹੜੀ ਆ $10.65 ਤੱਕ ਵੀ ਹੋਈ ਆ। ਇਹਦੇ ਨਾਲ ਓਹਾਈਓ ਜਿਹੜਾ ਹੈਗਾ ਖਾਕਸਾ ਸੂਬਾ ਉੱਥੇ $10.70 ਸੀਗੀ ਤੇ 30 ਪੈਸੇ ਉਹਨੇ ਵਧਾ ਕੇ $11 ਕਰ ਦਿੱਤੀ ਆ। ਟਿਪ ਵੇਜ ਆ ਜਿਹੜੀ ਉੱਥੋਂ ਦੀ ਉਹ 5.35 ਸੀਗੀ ਜਿਹਦੇ ਤੋਂ $15 ਉਹਨੇ ਹੋਰ ਵਧਾ ਕੇ $5.50 ਦੀ ਕਰ ਦਿੱਤੀ ਆ। ਤੇ ਰੋਡ ਆਈਲੈਂਡ ਆ ਜਿਹੜੀ ਖਾਕਸਾ ਜੀ ਉੱਥੇ $15 ਤੋਂ ਉਹਨੇ $16 ਕਰਤੀ ਆ ਤੇ ਜਿਹੜੀ ਉਹਨਾਂ ਦੀ ਟਿਪ ਵੇਜ ਆ ਉਹ ਅਜੇ ਤੀਕਰ ਵੀ ਦੇਖੋ ਖਾਕਸਾ ਜੀ $3.98।
1: ਛੋਟੀ ਸਟੇਟ ਆ ਉੱਥੇ ਜਿੱਦਾਂ ਦਾ ਸਿਸਟਮ ਉਸ ਹਿਸਾਬ ਨਾਲ ਉਹਨਾਂ ਨੇ ਪੂਰੀ ਉਹਦੇ ਤੇ ਕਰਕੇ ਦੇਖਿਆ ਨਾ ਕਿ ਇੱਥੇ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ
0: ਖਰਚ ਕਿੰਨਾ ਕੁ। ਹਾਂਜੀ ਹਾਂਜੀ ਤੇ ਇਹਦੇ ਨਾਲ ਜਿਹੜੀ ਅਗਲੀ ਹੈਗੀ ਸਾਊਥ ਡਕੋਟਾ $11.50 ਤੋਂ $11.85 ਕਰ ਦਿੱਤੇ ਆ ਤੇ ਉਹਨਾਂ ਦੀ ਟਿਪ ਵੇਜ ਆ ਜਿਹੜੀ $11.50 ਤੋਂ $11.85 ਤੋਂ
1: $11 ਹੀ ਆ ਬਸ ਜੀ ਉੱਥੇ।
0: ਹਾਂਜੀ $11.50 ਤੋਂ $11.85 ਕੀਤੀ ਹਾਂਜੀ ਸਾਊਥ ਡਕੋਟਾ।
1: ਆਪਣੀ ਸਟੇਟ ਵੀ ਆਪਣੀ ਮਰਜ਼ੀ ਨੇ ਵਧਾ ਦਿੰਦੀ ਹੈ ਨਾ ਜਿੱਦਾਂ ਹੁਣ ਮੈਂ ਤਾਂ ਨਿਊ ਜਰਸੀ ਦੇ ਵਿੱਚ ਚੀਮਾ ਸਾਹਿਬ ਜੇ $15 ਹੈ ਨਾ
0: ਇਹਦੇ ਨਾਲ ਜਿਹੜਾ ਹੈਗਾ ਖਾਕ ਸਾਹਿਬ ਜੀ ਅਗਲੀ ਹੈਗੀ ਆ ਉਹ
1: ਗੈਸ ਜਿਹੜੀ ਆ ਉਹਦਾ ਵੀ ਪ੍ਰਾਈਸ ਜਿਹੜਾ ਮਿਨੀਮਮ ਹੁੰਦਾ ਨਾ ਉਹ ਸਟੇਟ ਨੇ ਰੱਖਿਆ ਹੁੰਦਾ ਕਿ ਇਥੋਂ ਥੱਲੇ ਨਹੀਂ ਵੇਚ ਸਕਦੇ ਤੁਸੀਂ
0: ਵੇਚ ਸਕਦੇ ਬਿਲਕੁਲ
1: ਜਿੰਨੀ ਮਰਜ਼ੀ ਵੇਚੋ।
0: ਹਾਂਜੀ ਉੱਪਰ ਜਿੰਨੀ ਮਰਜ਼ੀ ਵੇਚੋ ਬਿਲਕੁਲ। ਤੇ ਇਹ ਹੁਣ ਅਗਲੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵਰਮਾਂਟ ਜਿਹੜੀ ਸਟੇਟ ਆ ਉਹਦੇ ਵਿੱਚ $14.01 ਤੋਂ ਵਧਾ ਕੇ $14.42 ਉਹਨਾਂ ਨੇ ਕਰ ਦਿੱਤੀ ਆ। ਤੇ ਟਿਪ ਵੇਜ ਉੱਥੋਂ ਦੀ ਆ ਜਿਹੜੀ $7.01 ਤੋਂ ਵਧਾ ਕੇ $7.21 ਕਰ ਦਿੱਤੀ ਆ। ਤੇ ਜਿਹੜਾ ਵਰਜੀਨੀਆ ਸੂਬਾ ਹੈਗਾ ਉੱਥੇ ਖਾਕਸਾ ਵੀ $12.41 ਤੋਂ $12.70 ਕਰ ਦਿੱਤੀ ਆ ਉਹਨੇ। ਤੇ ਜਿਹੜੀ ਟਿਪ ਵੇਜ ਆ ਉਹ ਸਿਰਫ ਤੇ ਸਿਰਫ $2.13 $2.13 ਉੱਥੋਂ ਦੀ ਜਿਹੜੀ ਹੈਗੀ ਆ ਫੈਡਰਲ ਮਿਨੀਮਮ ਵੇਜ। ਤੇ ਵਾਸ਼ਿੰਗਟਨ ਵਿੱਚ ਖਾਕ ਸਾਹਿਬ ਜੀ $16.66 ਤੋਂ $17.13 ਜਿਹੜੀ ਆ ਇਹ ਮਿਨੀਮਮ ਵੇਜ ਦੇ ਵਿੱਚ ਵਾਧਾ ਹੋਇਆ ਆ। ਹੁਣ ਖਾਕ ਸਾਹਿਬ ਜੀ ਇਹ ਜਿਹੜਾ ਵਾਧਾ ਆ ਇਹ ਅਸਲ ਦੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵੀ ਜਦੋਂ ਮਹਿੰਗਾਈ ਹੁੰਦੀ ਉਦੋਂ ਪਹਿਲਾਂ ਵਧਾਇਆ ਕਰਨਾ ਪ੍ਰਾਸਾਂ। ਹੁਣ ਮਹਿੰਗਾਈ ਨੂੰ ਅੱਗ ਲੱਗ ਗਈ 3-4 ਸਾਲ ਹੋ ਗਏ ਆ ਤੇ ਮਿਨੀਮਮ ਵੇਜ ਹੁਣ ਵੱਧ ਰਹੀ ਆ ਉਹ ਲੋਕ ਆ। ਹੁਣ ਇਹਦਾ ਜਿਹੜਾ ਅਗਲਾ ਪ੍ਰਭਾਵ ਹੈ ਖਾਕ ਸਾਹਿਬ ਜੀ ਕੱਲ ਦੀ ਨਿਊਜ਼ ਦੇ ਵਿੱਚ ਮੈਂ ਦੇਖਦਾ ਸੀਗਾ ਕਿ ਘਰਾਂ ਦੀ ਮਾਰਕੀਟ ਆ ਜਿਹੜੀ ਉਹ ਥੱਲੇ ਮਤਲਬ ਆ ਗਈ ਆ। ਅਜੇ ਉਹ ਪਬਲਿਕ ਦੇ ਵਿੱਚ ਜਿਆਦਾ ਨਹੀਂ ਫੈਲ ਰਹੀ ਪਰ ਘਰਾਂ ਦਾ ਜਿਹੜੇ ਹਾਲਾਤ ਉਹ ਬੁਰੇ ਆ ਉਹਨਾਂ ਨੂੰ ਜਿਹੜੀ ਆ ਉਹ ਵੀ ਜਿਹੜਾ ਰੇਟ ਆ ਉਹ ਇੰਟਰਸਟ ਰੇਟ ਆ ਥੋੜਾ ਜਿਹਾ ਥੱਲੇ ਲਿਆਂਦਾ ਵੀ ਜਿੱਦਾਂ ਨਾ ਮਾਤਰ ਜਿਹਾ ਪਰ ਉਹ ਹੌਲੀ ਹੌਲੀ ਮੈਨੂੰ ਲੱਗਦਾ ਭਾਈ ਸ਼ਾਇਦ ਉਹ 2006-7-8 ਉਹਨਾਂ ਸਾਲਾਂ ਵਾਲੀ ਸਿਚੁਏਸ਼ਨ ਹੋ ਸਕਦਾ ਫੇਰ ਆ ਜਾਵੇ। ਪਰ ਇਹਦੇ ਵਿੱਚ ਖਾਕ ਸਾਹਿਬ ਜੀ ਇਹ ਵੀ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਖਾਕ ਸਾਹਿਬ ਜੀ ਕੰਪਨੀ ਦੇਖੋ ਜਦੋਂ ਮੈਂ ਕਿਹਾ ਇੰਨੀ ਤਬਦੀਲੀ ਆ ਗਈ ਹੈ ਇਹਦੇ ਵਿੱਚ। ਇੱਕ ਤਾਂ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਤੁਸੀਂ ਲਾਟ ਕੋਈ ਖਾਲੀ ਪਿਆ ਲੈ ਲਓ ਤੇ ਤੁਸੀਂ ਉਹ ਯੈਲੋ ਬੁੱਕ ਦੇ ਵਿੱਚੋਂ ਦੇਖ ਕੇ ਕਿਸੇ ਕੰਟਰੈਕਟਰ ਨੂੰ ਉਹ ਕਰ ਲਓ ਕਾਲ ਤੇ ਉਹਨੂੰ ਕਹਿ ਦਿਓ ਕਿ ਮੈਂ ਇੱਦਾਂ ਦਾ ਘਰ ਬਣਾਉਣਾ ਚਾਹੁੰਦਾ ਤੇ ਉਹ ਤੁਹਾਨੂੰ ਐਸਟੀਮੇਟ ਦੇ ਕੇ ਤੇ ਤੁਹਾਡੇ ਹੱਥ ਚ ਫੜਾਉਂਦਾ ਤੇ ਕਹਿੰਦਾ ਇੰਨੇ ਪੈਸੇ ਲੱਗਣਗੇ ਅਸੀਂ ਤੇਰਾ ਘਰ ਬਣਾ ਦਿੰਦੇ ਹਾਂ। ਫੇਰ ਕੀ ਹੋਇਆ ਖਾਕ ਸਾਹਿਬ ਜੀ ਫੇਰ ਉਹ ਜਿਹੜੇ ਛੋਟੇ ਕੰਟਰੈਕਟਰ ਸੀਗੇ ਨਾ ਇੱਦਾਂ ਘਰ ਬਣਾਉਣਾ ਉਹਨਾਂ ਦੀ ਜਗ੍ਹਾ ਲੈ ਲਈ ਵੱਡੀਆਂ ਕੰਪਨੀਆਂ ਨੇ ਤੇ ਉਹਨਾਂ ਨੇ ਫੇਰ ਖਾਕ ਸਾਹਿਬ ਜੀ ਕੀ ਕੀਤਾ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਘਰ ਪਹਿਲਾਂ ਵੇਚਣਾ ਆ ਨਹੀਂ ਉਹਨਾਂ ਨੇ 5-7-10-20-50 ਏਕੜ ਲੈ ਕੇ ਤੇ ਉੱਥੇ ਦਬਾ ਦਬ ਮਕਾਨ ਬਣਾ ਤੇ ਤੇ ਮਗਰੋਂ ਆਣੀ ਫੇਰ ਉਹਨਾਂ ਨੂੰ ਵੇਚ ਲਿਓ ਜੀ ਇਹਨਾਂ ਨੂੰ। ਅੱਛਾ ਫੇਰ ਕੀ ਹੋਇਆ 2006-8 ਦੇ ਵਿੱਚ ਇਹ ਸਿਚੁਏਸ਼ਨ ਇਸ ਤਰ੍ਹਾਂ ਵਿਗੜੀ ਸੀ ਕਿ ਘਰ ਜਿਹੜੇ ਉਹਨੇ ਵਾਧੂ ਬਣਾ ਲਏ ਸੀਗੇ ਉਹਦੇ ਕਾਰਨ ਉਹਨਾਂ ਨੂੰ ਘਰ ਬਹੁਤ ਸਸਤੇ ਸਿੱਟ ਕੇ ਵੇਚਣੇ ਪੈ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਕਹਿੰਦੇ ਕਿਉਂਕਿ ਉਹਨਾਂ ਕੋਲ ਜ਼ਿਆਦਾ ਬਣਾ ਲਿਆ ਨਾ ਲੋੜ ਤੋਂ ਵੱਧ ਤੇ ਹੁਣ ਜਦੋਂ ਲੋੜ ਤੋਂ ਵੱਧ ਆ ਖਾਕ ਸਾਹਿਬ ਜੀ ਉੱਥੇ ਇੱਥੇ ਕੈਲੀਫੋਰਨੀਆ ਦਾ ਰੌਲਾ ਇੰਨਾ ਪਿਆ ਸੀਗਾ ਖਾਕ ਸਾਹਿਬ ਜੀ ਉਹਨਾਂ ਸਮਿਆਂ ਦੇ ਵਿੱਚ 6-7-8 ਇਹਨਾਂ ਸਾਲਾਂ ਦੇ ਵਿੱਚ ਕਿ ਇੱਥੇ ਘਰ ਬੈਂਕਾਂ ਨੂੰ ਇੰਨੇ ਮੁੜ ਗਏ ਸੀਗੇ ਨਾ ਉਹ ਜਿਹੜੇ ਘਰ ਮੁੜ ਗਏ ਸੀਗੇ ਉੱਥੇ ਜਿਹੜੇ ਹੋਮਲੈਸ ਆ ਜਾਂ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੇ ਚੁੱਪ ਕਰਕੇ ਤਾਕੀ ਭੰਨੀ ਜਾ ਕੇ ਜਾਂ ਲੋਕ ਖੋਲਣਾ ਜਾ ਕੇ ਅੰਦਰ ਰਹਿਣ ਲੱਗ ਪਏ ਆਪਣੇ। ਅੱਛਾ ਫੇਰ ਉਹਦੇ ਉੱਪਰ ਦੀ ਕੀ ਹੋਇਆ ਖਾਕ ਸਾਹਿਬ ਜੀ ਉਹਨਾਂ ਘਰਾਂ ਦੇ ਮੂਹਰੇ ਜਿਹੜੇ ਦਰਖਤ ਸੀਗੇ ਘਾਹ ਸੀਗਾ ਕਿਸੇ ਦੇ ਮੂਹਰੇ ਸੁੱਕ ਗਿਆ ਸੜ ਗਿਆ ਹਾਲਤ ਬੁਰੀ ਹੋ ਗਈ ਤੇ ਫੇਰ ਇਹਨਾਂ ਨੇ ਖਾਕ ਸਾਹਿਬ ਜੀ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਇਹਨਾਂ ਨੇ ਫਿਰ ਉਹ ਸਕੀਮ ਸੋਚੀ ਇਹਨਾਂ ਨੇ ਬੈਂਕ ਵਾਲੇ ਜਿਹੜੇ ਸੀਗੇ ਨਾ, ਜਿਨ੍ਹਾਂ ਦੇ ਉਹ ਬੈਂਕ ਘਰ ਓਨ ਕਰਦੀ ਸੀ ਮੁੜੇ ਹੋਏ ਘਰ, ਉਹਨਾਂ ਨੂੰ ਕਹਿੰਦੇ ਸਾਨੂੰ ਤੁਹਾਡੀ ਇਹ ਮੇਨਟੇਨੈਂਸ ਚਾਹੀਦੀ, ਅਸੀਂ ਨਹੀਂ ਤਾਂ ਤੁਹਾਡੀ ਪ੍ਰੋਪਰਟੀ ਲੈ ਲੈਣੀ. ਸੋ ਇਥੋਂ ਤੱਕ ਹਾਲਾਤ ਆ ਜਿਹੜੇ ਉਹ ਖੱਕ ਸਾਹਿਬ ਜੀ ਵਿਗੜ ਗਏ ਸੀਗੇ. ਹੁਣ ਕੀ ਆ ਕਿ ਉਹ ਤੋਂ ਲੈਸਨ ਸਿੱਖ ਕੇ ਹੁਣ ਕੀ ਕਰਦੇ ਆ, ਹੁਣ ਜਿਹੜੇ ਇਹ ਕੰਸਟਰਕਸ਼ਨ ਕੰਪਨੀਆਂ ਲੈ ਲੈਂਦੇ ਆ 20-50-30 ਏਕੜ ਲੈ ਕੇ, ਤੇ ਉਹਦੇ ਵਿੱਚ ਇਹ ਪਹਿਲਾਂ ਐਡਵਰਟਾਈਜ਼ਮੈਂਟ ਕਰਨ ਲੱਗ ਪੈਂਦੇ ਆ ਭਈ ਉੱਥੇ ਇੱਕ ਦੋ ਘਰ ਬਣਾ ਕੇ.
1: ਬਿਲਕੁਲ.
0: ਤੇ ਹਾਂ ਉਹ ਕਹਿੰਦੇ ਤੁਹਾਡੇ ਮਾਡਲ
1: ਪਹਿਲਾਂ ਵੇਚ ਦਿੰਦੇ ਜਗ੍ਹਾ.
0: ਬਿਲਕੁਲ ਬਿਲਕੁਲ ਬਿਲਕੁਲ, ਉਹ ਤਿਆਰ ਹੋਣ ਤੋਂ ਘਰ ਆ ਜਿਹੜਾ ਪਹਿਲਾਂ ਵਿਕ ਜਾਂਦਾ ਆ. ਸੋ ਕੰਪਨੀਆਂ ਵਾਲੇ ਹੁਸ਼ਿਆਰ ਹੋਈ ਜਾਂਦੇ ਆ, ਤੇ ਹਰ ਪਾਸੇ ਨੂੰ ਹਰ ਬੰਦਾ ਜਿਹੜਾ ਉਹ ਖਾਸਾ ਵੀ ਤੁਹਾਨੂੰ ਪਤਾ ਭੀ ਆਪਣੇ ਵੱਲ ਨੂੰ ਹਰੇਕ ਬੁਰਕੀ ਤੁਹਾਨੂੰ ਪਤਾ ਵੀ ਆਪਣੇ ਮੂੰਹ ਵੱਲ ਨੂੰ ਪਹਿਲਾਂ ਜਾਂਦੀ ਆ. ਤੇ ਇਸ ਤਰ੍ਹਾਂ ਇਹਦੇ ਜਿਹੜੇ ਹਾਲਾਤ ਆ ਖਾਕ ਸਾਹਿਬ ਜੀ ਹੋ ਗਏ ਵਾ. ਤੇ ਇਹਦੇ ਨਾਲ ਅਗਲੀ ਖਬਰ ਆ ਖਾਕ ਸਾਹਿਬ ਜੀ, ਉਹ ਹੈਗੀ ਆ ਇਰਾਨ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਖਾਕ ਸਾਹਿਬ ਤੁਹਾਨੂੰ ਪਤਾ ਭੀ ਉਹ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਭੀ ਜਾਂ ਤਾਂ ਯੂਰੋਪੀਅਨ ਰੌਲਾ ਪਾਉਂਦੇ ਆ ਦੂਸਰੇ ਮੁਲਕ, ਜਾਂ ਆਪਾਂ ਨਾਲ ਉਹ ਕੈਨੇਡਾ ਨੂੰ ਰਲਾ ਲਈਦਾ ਤੇ ਉਧਰ ਆਸਟ੍ਰੇਲੀਆ ਨੂੰ ਰਲਾ ਲਈਦਾ ਭੀ ਇਹ ਕੰਟਰੀ ਦੇ ਵਿੱਚ ਜਾ ਕੇ ਤੁਸੀਂ ਨਾ ਰੌਲਾ ਰੱਪਾ ਪਾਓ ਤੇ ਲੋਕਾਂ ਨੂੰ ਆਪਸ ਵਿੱਚ ਲੜਾਓ. ਖਾਕ ਸਾਹਿਬ ਜੀ ਹੁਣ ਇੱਕ ਗੱਲ ਇਹ ਆ ਸੋਚਣ ਵਾਲੀ ਕਿ ਇੰਨੇ ਸਾਲਾਂ ਤੋਂ, ਇਹ ਅੱਜ ਦੀ ਥੋੜੀ ਗੱਲ ਆ, ਤਾਂ ਸੈਂਕੜੇ ਸਾਲਾਂ ਤੋਂ ਇਹ ਹੋ ਰਿਹਾ, ਸੈਂਕੜੇ ਸਾਲਾਂ ਤੋਂ. 2000 ਸਾਲ ਦਾ ਤਾਂ ਆਪਣੇ ਕੋਲ ਪ੍ਰੂਫ ਆ ਭੀ ਜਦੋਂ ਰੋਮਨ ਅੰਪਾਇਰ ਸੀਗੀ ਇਹਦਾ ਰਾਜ ਉੱਥੇ ਸੀਗਾ ਆਪਣੇ ਜਿੱਥੇ ਹੁਣ ਪਾਲਸਤੀਨ ਆ, ਇੱਥੇ ਇਜ਼ਰਾਇਲ ਆ, ਇੱਥੇ ਦੇਖੋ ਰੋਮਨਾਂ ਦੇ ਨਾਲ ਹੀ ਰੌਲਾ ਸੀ ਨਾ ਜੀਸਸ ਕ੍ਰਾਈਸਟ ਦਾ. ਜੀਸਸ ਕ੍ਰਾਈਸਟ ਦਾ ਰੌਲਾ ਤਾਂ ਇਹਨਾਂ ਦੇ ਨਾਲ ਸੀ ਨਾ ਜਿਹੜੇ ਉਹਨੂੰ ਰੂਲ ਕਰਦੇ ਸੀਗੇ. ਤੇ ਪਰ ਅਜੇ ਤਿਕਰ ਵੀ ਖੱਕ ਸਾਹਿਬ ਜੀ ਦੇਖੋ 2000 ਸਾਲ ਹੋ ਗਿਆ ਇਸ ਗੱਲ ਨੂੰ ਚੱਲਦੀ ਨੂੰ. ਇਸ ਤੋਂ ਪਹਿਲਾਂ ਦੇਖੋ ਇੰਡੀਆ ਦੇ ਵਿੱਚ 7200 ਸਾਲ ਪਹਿਲਾਂ ਵੀ ਇਹ ਨੀਤੀ ਆ ਜਿਹੜੀ, ਰਾਮਚੰਦਰ ਨੇ ਵੀ ਇਹੀ ਨੀਤੀ ਅਪਲਾਈ ਕੀਤੀ ਸੀ ਉੱਥੇ ਜਾ ਕੇ ਕਿ ਦੋਨੋਂ ਜਾ ਕੇ ਆਪਸ ਵਿੱਚ ਲੜਾ ਦਿਓ ਤੇ ਇੱਕ ਨੂੰ ਉਹ ਤੋਂ ਮਰਵਾ ਦਿਓ ਤੇ ਉਹ ਜਿਹੜਾ ਬਚ ਗਿਆ ਤੁਹਾਡੀ ਮਦਦ ਤੇ ਖੜਾ ਸੀ ਉਹਨੂੰ ਆਪ ਮਾਰ ਦਿਓ. ਸੋ ਇਹ ਨੀਤੀ ਆ ਜਿਹੜੀ, ਹੈਰਾਨਗੀ ਦੀ ਗੱਲ ਇਹ ਆ ਕਿ ਚਲੋ ਆਪਾਂ ਇਹ ਕਹਿ ਦਿੰਦੇ ਆ ਭੀ ਜਿਹੜੇ ਏਸ਼ੀਅਨ ਲੋਕ ਆ, ਇੰਡੀਆ ਲਾ ਲਓ, ਚਾਈਨਾ ਲਾ ਲਓ, ਜਾਂ ਆਪਣੇ ਹੋਰ ਵੀਅਤਨਾਮ ਵਗੈਰਾ, ਥਾਈਲੈਂਡ, ਇਹ ਸਾਰੇ ਲੋਕ ਆ, ਚਲੋ ਇਹ ਭੋਲੇ ਸੀਗੇ, ਇਹ ਧਾਰਮਿਕ ਲੋਕ ਸੀ, ਭੋਲੇ ਸੀ, ਹੇਰਾ ਫੇਰੀ ਠੱਗੀ ਧੋਖਾ ਇਹਨਾਂ ਨੂੰ ਨਹੀਂ ਸੀ ਆਉਂਦੇ, ਤੇ ਉਦੋਂ ਚਲੋ ਮੂਰਖ ਬਣ ਗਏ ਹੈ ਨਾ. ਤੇ ਇਹ ਜਿਹੜੀ ਪੱਛਮੀ ਸਭਿਅਤਾ ਸੀ ਇਹਨਾਂ ਨੇ ਜਾ ਕੇ ਉਹ ਦੇਸ਼ ਜਿਹੜੇ ਸਾਂਭ ਲਿਆ. ਤੇ ਹੁਣ ਖੱਕ ਸਾਹਿਬ ਜੀ ਮਸਲਾ ਇੱਥੇ ਇਸ ਗੱਲ ਦਾ ਭਈ ਯੂਕਰੇਨ ਆ ਜਿਹੜਾ ਉਹ ਪੱਛਮੀ ਸਭਿਅਤਾ ਦੇ ਨਾਲ ਰਲਦਾ ਆ, ਉਹ ਰਲਿਆ ਵੀ ਹੈਗਾ ਵੀ ਆ, ਉਥੋਂ ਦੇ ਜਿਹੜਾ ਪ੍ਰੈਜੀਡੈਂਟ ਆ ਹੁਣ ਉਹਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਭਈ ਯਾਰ ਮੈਂ ਆਪਣਾ ਮੁਲਕ ਯਾਦ ਕਰਾਈ ਜਾਂਦਾ ਭੀ ਤੂੰ ਚੁੱਪ ਕਰਕੇ ਰਸ਼ੀਆ ਨੂੰ ਕਹਿ ਭੀ ਯਾਰ ਇਹ ਤੇਰਾ ਹੀ ਸੀਗਾ ਅੱਗੇ, ਹੁਣ ਵੀ ਤੇਰਾ ਹੀ ਆ, ਭੀ ਯਾਰ ਠੀਕ ਹੈ ਤੂੰ ਜੋ ਥੋੜਾ ਬਹੁਤਾ ਤੈਨੂੰ ਜੋ ਕੁਛ ਚਾਹੀਦਾ ਨਹੀਂ ਜਾਂਦੇ
1: ਆਪਾਂ ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ,
0: ਡਾਕਟਰ ਸਾਹਿਬ ਦਾ ਫੋਨ ਨਹੀਂ ਆਇਆ ਡਾਕਟਰ ਸਾਹਿਬ ਜੀ.
1: ਚਲੋ
0: ਤੇ ਇਹ ਜਿਹੜਾ ਆ ਮਸਲਾ ਆ ਇਹ ਜਦੋਂ ਤੱਕਰ ਜਿਹੜੇ ਦੁਨੀਆਂ ਦੇ ਲੋਕ ਆ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਆਪਣੇ ਗੁਆਂਢੀ ਦੇ ਨਾਲ ਲੜਨ ਤੋਂ ਪਹਿਲਾਂ ਜਿਹੜਾ ਸਾਨੂੰ ਲੜਾ ਰਿਹਾ ਉਹਦਾ ਸਾਖਤਾ ਲਾ ਲਈਏ ਭੀ ਉਹ ਕੌਣ ਆ, ਤੇ ਉਹਦਾ ਆਖਾ ਮੰਨਣੋਂ ਹਟ ਜਾਓ ਜੇ ਬਹੁਤੀ ਗੱਲ ਹੈ, ਤੁਹਾਨੂੰ ਲੜਨ ਦੀ ਵੀ ਲੋੜ ਨਹੀਂ, ਉਹਦਾ ਆਖਾ ਮੰਨਣੋਂ ਹਟ ਜਾਓ. ਪਰ ਆਖਾ ਜੇ ਨਹੀਂ ਵੀ ਮੰਨਦੇ, ਇਹੀ ਮਸਲਾ ਜਿਹੜਾ ਆ ਹੁਣ ਇਰਾਨ ਦੇ ਵਿੱਚ ਸ਼ੁਰੂ ਹੋਇਆ, ਉੱਥੇ ਹੁਣ ਫੇਰ ਤੋਂ ਜਿਹੜੀ ਆ ਉਹ ਅੱਗੇ ਤੁਹਾਨੂੰ ਪਤਾ ਭੀ ਉਹ ਉਹਨਾਂ ਨੇ ਫਾਂਸੀ ਲਾਏ ਸੀਗੇ, ਕਈ ਪ੍ਰੋਟੈਸਟਾਂ ਹੋਈਆਂ ਸੀ, ਹੁਣ ਫੇਰ ਪ੍ਰੋਟੈਸਟ ਆ ਜਿਹੜੀ ਹੋਈ ਆ. ਤੇ ਇਹਦੇ ਵਿੱਚ ਖੱਕ ਸਾਹਿਬ ਜੀ ਹੁਣ ਪੰਜ ਜਿਹੜੇ ਆ ਉਹ ਵਿਅਕਤੀ ਕਹਿ ਲਓ ਜਾਂ ਲੋਕ ਕਹਿ ਲਓ, ਪੰਜਾਂ ਦੀਆਂ ਮੌਤਾਂ ਹੋਈਆਂ, ਜਿਨ੍ਹਾਂ ਦੇ ਵਿੱਚੋਂ ਦੋ ਦੀਆਂ ਤਾਂ ਬਾਹਰ ਪ੍ਰੋਟੈਸਟ ਕਰਦੇ ਸੀਗੇ ਉੱਥੇ ਮੌਤਾਂ ਹੋਈਆਂ, ਪਰ ਇਹਨਾਂ ਚੋਂ ਤਿੰਨ ਜਿਹੜੇ ਸੀਗੇ ਉਹ ਜਾ ਕੇ ਖੱਕ ਸਾਹਿਬ ਜੀ ਪੁਲਿਸ ਸਟੇਸ਼ਨ ਤੇ ਉਹ ਖੋਲ ਕੇ ਤਾਂ ਗੱਲ ਨਹੀਂ ਦੱਸੀ, ਪਰ ਮੈਨੂੰ ਜਿੱਥੇ ਤੱਕ ਲੱਗ ਰਿਹਾ ਕਿ ਉਹ ਪੁਲਿਸ ਸਟੇਸ਼ਨ ਉੱਤੇ ਧਾਵਾ ਬੋਲਣ ਲੱਗੇ ਹੋਣੇ ਤੇ ਉਹਨਾਂ ਨੇ ਅੰਦਰੋਂ ਫਿਰ ਆਪਣੀ ਹਿਫਾਜ਼ਤ ਵਾਸਤੇ ਜੇ ਤੁਸੀਂ ਖੱਕ ਸਾਹਿਬ ਜੀ ਕਿਸੇ ਦੇ ਘਰ ਜਾ ਕੇ ਕਰੋਗੇ ਉਹ ਤਾਂ ਫਿਰ ਅਗਲਾ ਆਪਣੇ ਆਪ ਦੀ ਜਿਹੜੀ ਰੱਖਿਆ ਦਾ ਉਹ ਕਰੂਗਾ. ਹਾਂ, ਸੋ ਤਿੰਨ ਜਿਹੜੇ ਸੀਗੇ ਜਣੇ ਉਹਨਾਂ ਦੀ ਇਹ ਜਿਹੜੀ ਆ ਪੁਲਿਸ ਸਟੇਸ਼ਨ ਦੇ ਸਾਹਮਣੇ ਮੌਤ ਹੋਈ, ਕਿਉਂਕਿ ਉੱਥੇ ਜਾ ਕੇ ਰੌਲਾ ਉਹ ਪਾ ਰਹੇ ਸੀਗੇ. ਤੇ ਇਹ ਜਿਹੜੀ ਆ ਰਿਪੋਰਟ ਆਪਾਂ ਨੂੰ ਦਿੱਤੀ ਫਾਰਸ ਨਿਊਜ਼ ਆ ਜਿਹੜੀ ਉੱਥੋਂ ਦੀ, ਉਹਦੇ ਰਾਹੀਂ ਇਹ ਰਿਪੋਰਟ ਮਿਲੀ ਆ. ਤੇ ਆਪਣੇ ਕੋਲ ਖਬਰਾਂ ਦਾ ਸਮਾਂ ਤਾਂ ਖਤ ਸਮਾਪਤ ਹੋ ਗਿਆ, ਹੋਰ ਕੋਈ ਦਰਸ਼ਕ
1: ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਵਧੀਆ ਘੰਟੇ ਦਾ ਪ੍ਰੋਗਰਾਮ ਡੇਢ ਘੰਟੇ ਦਾ ਹੋ ਗਿਆ ਜੀ, ਬਹੁਤ ਵਧੀਆ. ਤੇ ਕੁਛ ਗਾਣੇ ਲਾ ਲਿਆ, ਕੁਛ ਖਬਰਾਂ ਆਪਣੇ ਸੋਤੇ ਤੱਕ ਸੁਣਾਤੀਆਂ, ਤੇ ਆਪਾਂ ਫਿਰ ਕੱਲ ਪਰਸੋਂ ਨੂੰ ਫੇਰ ਮਿਲਾਂਗੇ ਜੀ.
0: ਜੀ ਜੀ,
1: ਬਹੁਤ ਮਿਹਰਬਾਨੀ ਚੀਮਾ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਖਬਰਾਂ ਲੈ ਕੇ ਆਉਂਦੇ ਹੋ, ਵਰਲਡ ਪੂਰਾ ਘੇਰ ਦਿੰਦੇ ਹੋ, ਉਂਗਲ ਤੇ ਨਜਾ ਦਿੰਦੇ ਹੋ, ਇਧਰੋਂ ਲੱਗਦੇ ਹੋ ਕਿੱਥੋਂ ਰਸ਼ੀਆ, ਕਿੱਥੇ ਨਾਰਥ ਕੋਰੀਆ, ਫਿਰ ਅਮਰੀਕਾ, ਫਿਰ ਯੂਰਪ, ਸਾਰਾ ਘੁਮਾਤਾ ਤੁਸੀਂ. ਸਰੋਤਿਆਂ ਨੂੰ ਪਸੰਦ ਆਇਆ ਹੋਏਗਾ ਜੀ ਸਾਰੀਆਂ ਗੱਲਾਂ, ਚੀਮਾ ਸਾਹਿਬ ਬਹੁਤ ਮਿਹਨਤ ਦੇ ਨਾਲ ਪ੍ਰੋਗਰਾਮ ਲੈ ਕੇ ਪਹੁੰਚਦੇ ਨੇ. ਬਹੁਤ ਬਹੁਤ ਸ਼ੁਕਰੀਆ ਜੀਮਾ ਸਾਹਿਬ ਤੁਹਾਡਾ ਔਰ ਧੰਨਵਾਦ ਸਰੋਤਿਓ ਤੁਹਾਡਾ ਵੀ ਥੈਂਕ ਯੂ ਸੋ ਮਚ ਮਿਲਦੇ ਹਾਂ ਜੀ ਪਰਸੋਂ ਨੂੰ ਫਿਰ ਦਿਓ ਇਜਾਜ਼ਤ
0: ਜੀ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਆਪਾਂ ਲੋਕਾਂ ਨੂੰ ਕੁਛ ਲੋਕਾਂ ਨੂੰ ਜਿਹੜਾ ਉਹ ਜੇ ਇੱਕ ਨੂੰ ਵੀ ਕਹਿੰਦੇ ਨਾ ਖਾਕ ਸਾਹਿਬ ਜੀ ਜਦੋਂ ਕਹਿੰਦੇ ਨਾ ਆਪਣੇ ਭਾਰਤ ਦੀ ਜਦੋਂ ਕ੍ਰਾਂਤੀ ਸ਼ੁਰੂ ਹੋਈ ਸੀਗੀ ਭਾਰਤ ਨੂੰ ਗੋਰਿਆਂ ਦੇ ਥੱਲੇ ਅੰਗਰੇਜ਼ ਆਜ਼ਾਦ ਕਰਾਉਣ ਵਾਸਤੇ ਕ੍ਰਾਂਤੀ ਸ਼ੁਰੂ ਹੋਈ ਸੀ ਉਹਦੇ ਬਾਰੇ ਖਾਕ ਸਾਹਿਬ ਜੀ ਇੱਦਾਂ ਕਿਹਾ ਜਾਂਦਾ ਕਿ ਆਪਾਂ ਚਲੋ ਹੋਰ ਟਾਈਮ ਆਪਣੇ ਕੋਲ ਹੈਗਾ ਇਹ ਵੀ ਗੱਲਬਾਤ ਕਰ ਲੈਂਦੇ ਹਾਂ ਉੱਥੇ ਖਾਕ ਸਾਹਿਬ ਜੀ ਇਹ ਭਾਰਤ ਵਿੱਚ ਹੀ ਖੈਰ ਲੋਕ ਸੀਗੇ ਪਰ ਜਿਹੜਾ ਇਹਦਾ ਮੇਨ ਮੁੱਦਾ ਸੀ ਉਹ ਇੱਥੋਂ ਸਾਊਥ ਅਫਰੀਕਾ ਤੋਂ ਸ਼ੁਰੂ ਹੋਇਆ ਸੀ
1: ਚੀਮਾ ਸਾਹਿਬ ਜੀ ਅੱਜ ਦੇ ਟਾਈਮ ਦੇ ਵਿੱਚ ਬੰਨਿਆ ਇੱਕ ਐਗਜ਼ਾਮਪਲ ਜੀ ਗੱਲ ਕਰਦਾ ਮੈਂ ਜੀ ਅੱਜ ਸਮਝਦੇ ਕਿ ਅੱਜ ਸਾਡਾ ਦੇਸ਼ ਆਜ਼ਾਦ ਨਹੀਂ ਸੀ ਤੇ ਉਹਨੂੰ ਆਜ਼ਾਦ ਕਰਾਉਣਾ ਸੀ ਤੁਸੀਂ ਕੀ ਸਮਝਦੇ ਕਿ ਉਹ ਸੂਰਮੇ ਜਿਹੜੇ ਉਹ ਟਾਈਮ ਦੇ ਉੱਪਰ ਹੁੰਦੇ ਸੀ ਅੱਜ ਉੱਠ ਪੈਣਗੇ ਜੀ ਅੱਜ ਅਮਰੀਕਾ ਤੋਂ ਉੱਠ ਕੇ ਯੂਰਪ ਤੋਂ ਉੱਠ ਕੇ ਜਾ ਸਕਦੇ ਲੜਨ ਨੂੰ
0: ਮੇਰਾ ਨੀ ਖਿਆਲ ਪਏ ਇੱਥੋਂ ਮੈਂ ਤਾਂ ਹੁਣ ਜਾ ਨਹੀਂ ਸਕਦਾ ਕਿਉਂਕਿ ਮੇਰੀ ਹੁਣ ਪਹਿਲਾਂ ਜਿੰਨੀਆਂ ਸਟਰੋਂਗ ਨਹੀਂ ਪਰ ਪਹਿਲਾਂ ਜਵਾਨੀ ਬਾਰੇ ਤਾਂ ਚਲੇ ਜਾਣਾ
1: ਉਹ ਟਾਈਮ ਉਹ ਸੂਰਮੇ ਹੋਰ ਸੀ ਚੀਮਾ ਸਾਹਿਬ ਹੁਣ ਅੱਜ ਕੱਲ ਦੇ ਟਾਈਮ ਚ ਨਕਲੀ ਸੂਰਮੇ ਆ ਜੀ ਬਾਕੀ
0: ਨਕਲੀ ਸੂਰਮੇ ਆ ਬਿਲਕੁਲ ਟੀਵੀ ਦੇ ਉੱਤੇ ਬੜਕਾ ਮਾਰਦੇ
1: ਬੜਕਾ
0: ਤੇ ਇਹ ਹੁਣ ਦੇਖੋ ਜਿਹੜੀਆਂ ਗੱਲਾਂ ਦਾ ਤਾਂ ਹੈਗੀਆਂ ਜਿਹੜੇ ਲੋਕ ਦੇਖੋ ਉਹਨਾਂ ਸਮਿਆਂ ਦੇ ਵਿੱਚ ਭਾਰਤ ਨੂੰ ਯਾਦ ਕਰਾਇਆ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਆ ਜੱਟ ਜਿਮੀਦਾਰਾਂ ਦੇ ਮੁੰਡੇ ਆ ਗਾਹਾਂ ਉਹ ਕਾਕ ਸਾਹਿਬ ਜੀ ਗਾਂਧੀ ਨੂੰ ਗਾਲਾਂ ਕੱਢਦੇ ਰਹਿੰਦੇ ਆ ਚਲੋ ਕੱਢੀ ਜਾਣ ਦੋ ਉਹਨਾਂ ਦੀ ਮਰਜ਼ੀ ਪਰ ਆਪਾਂ ਜਿਹੜੀ ਅਸਲੀਅਤ ਆ ਉਹ ਆਪਣੇ ਸਰੋਤਿਆਂ ਨਾਲ ਥੋੜੀ ਜਿਹੀ ਸਾਂਝੀ ਕਰਦੇ ਆ
1: ਇਹ ਚੀਮਾ ਸਾਹਿਬ ਇੱਕ ਗੱਲੋਂ ਲੋਕੀ ਨਫ਼ਰਤ ਕਰਦੇ ਆ ਗਾਂਧੀ ਨੂੰ ਕਿ ਭਗਤ ਸਿੰਘ ਦੀ ਫਾਂਸੀ ਚਾਹੁੰਦਾ ਤੇ ਉਹ ਰੁਕਾ ਸਕਦਾ ਸੀ ਇਸ ਗੱਲ ਤੋਂ ਲੋਕ ਜਿਆਦਾ ਜਿਹੜੇ ਆ ਉਹ ਗਾਂਧੀ ਦੇ ਨਾਲ ਨਾਰਾਜ਼ ਆ ਪਰ ਭਗਤ ਸਿੰਘ ਨੇ
0: ਬਿਲਕੁਲ
1: ਕਿਹੜਾ ਬੈਕਅਪ ਹੁੰਦਾ ਸੀ
0: ਹਾਂਜੀ ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਤੇ ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਉਹ ਨਫ਼ਰਤ ਕਿਉਂ ਕਰਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਆ ਜਿਹੜੀ ਉਹ ਗੱਲ ਵਸ ਗਈ ਆ ਕਿ ਗਾਂਧੀ ਭਗਤ ਸਿੰਘ ਦਾ ਦੁਸ਼ਮਣ ਸੀਗਾ ਪਰ ਖਾਕ ਸਾਹਿਬ ਜੀ ਦੂਸਰੇ ਪਾਸੇ ਜੇ ਆਪਾਂ ਥੋੜਾ ਜਿਹਾ ਡੂੰਘਾਈ ਤੱਕ ਸੋਚੀਏ ਨਾ ਹੁਣ ਜੇ ਜਿਹੜਾ ਹੈਗਾ ਰੂਸ ਆ ਜਿਹੜਾ ਜੇ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਅਮਰੀਕਾ ਜਾ ਕੇ ਕਹੇ ਉਹਨਾਂ ਨੂੰ ਕਿ ਤੁਸੀਂ ਇਹਨਾਂ ਨੂੰ ਨਾ ਮਾਰੋ ਤਾਂ ਇੱਦਾਂ ਨਹੀਂ ਹੋਣੀ ਸੋ ਜਿਹੜੇ ਗਾਂਧੀ ਸੀਗਾ ਉਹਨੂੰ ਜੇ ਜਿਹੜੇ ਆਪਣੇ ਵੀਰ ਆ ਚਲੋ ਉਹਨਾਂ ਦੀ ਸੋਚ ਆਪਣੀ ਆ ਮੇਰੀ ਵੀ ਸੋਚ ਆਪਣੀ ਹੈਗੀ ਆ ਤੇ ਉਹਦੇ ਵਿੱਚ ਦੇਖੋ ਹੁਣ ਜਿਹੜਾ ਗਾਂਧੀ ਆ ਗੋਰੇ ਆ ਜਿਹੜੇ ਉਹ ਗਾਂਧੀ ਦੀ ਗੱਲ ਮੰਨ ਕੇ ਭਗਤ ਸਿੰਘ ਨੂੰ ਕਿਉਂ ਛੱਡਣਗੇ ਕਿਉਂਕਿ ਉਹਨਾਂ ਦਾ ਤਾਂ ਗਾਂਧੀ ਵੀ ਉੱਡਾ ਵੱਡਾ ਦੁਸ਼ਮਣ
1: ਇਹ ਨਹੀਂ ਗੱਲ ਹੈਗੀ ਮੰਨਣਗੇ ਜਾਂ ਨਹੀਂ ਮੰਨਣਗੇ ਹਾਦਾ ਨਾਰਾ ਮਾਰਨਾ ਜਿਹੜਾ ਹੁੰਦਾ ਸੀ ਉਹ ਨਹੀਂ ਮਾਰਿਆ ਉਹ ਮਾਰ ਦਿੰਦਾ ਛੱਡਦੇ ਨਾ ਛੱਡਦੇ ਗਾਂਧੀ ਇੰਨਾ ਬਦਨਾਮ ਨਹੀਂ ਸੀ ਹੋਣਾ ਜੀ ਮੇਰਾ ਇਹ ਸੋਚ ਆ
0: ਹਾਂਜੀ ਚਲੋ ਕੋਈ ਨੀ ਹੋ ਸਕਦਾ ਇੱਦਾਂ ਵੀ ਹੋਵੇ ਪਰ ਉਹਦਾ ਦੂਸਰਾ ਪੱਖ ਇਹ ਆ ਵੀ ਗੋਰਿਆਂ ਨੇ ਉਹਨੂੰ ਛੱਡਣਾ ਨਹੀਂ ਸੀ ਗਾਂਧੀ ਦੇ ਕਹੇ ਤੇ ਚਾਹੇ ਕੋਈ ਹੋਰ ਵੀ ਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਭਈ ਇਸੇ ਕਰਕੇ ਗਾਂਧੀ ਉਹਨਾਂ ਨੂੰ ਕਹਿੰਦਾ ਸੀ ਭਾਈ ਗੰਨਾ ਰਫਲਾ ਨਾ ਚੱਕੋ ਪਰ ਦੂਸਰੇ ਪਾਸੇ ਭਗਤ ਸਿੰਘ ਵੀ ਇਕੱਲੇ ਭਗਤ ਸਿੰਘ ਭਾਰਤ ਵਿੱਚ ਕਿੰਨੇ ਦੇਖੋ ਇੱਥੋਂ ਲੋਕ ਅਮਰੀਕਾ ਤੋਂ ਛੱਡ ਛੱਡ ਕੇ ਚਲੇ ਗਏ ਜਿਹਨਾਂ ਦੇ ਅੰਦਰ ਜਜ਼ਬਾ ਸੀਗਾ ਦੇਸ਼ ਨੂੰ ਯਾਦ ਕਰਾਉਣ ਦਾ ਤੇ ਉਹ ਜਾਗੇ ਸੀਗੇ ਤੇ ਇਹਦੇ ਨਾਲ ਮੇਰਾ ਮੇਨ ਪੁਆਇੰਟ ਜਿਹੜਾ ਸੀਗਾ ਕਾਕ ਸਾਹਿਬ ਜੀ ਜਿਹੜੀ ਸਾਊਥ ਅਫਰੀਕਾ ਦੇ ਵਿੱਚ ਅੱਬਲ ਤਾਂ ਤੁਸੀਂ ਦੁਨੀਆਂ ਦੇ ਕਿਸੇ ਕੰਟਰੀ ਚਲੇ ਜਾਓ ਜਿੱਥੇ ਵੀ ਰੇਲਵੇ ਇੰਗਲੈਂਡ ਨੇ ਵਿਛਾਈ ਆ ਜਾ ਕੇ ਜਿਹੜੀ ਰੇਲਵੇ ਆ ਉਹ ਇੰਡੀਆ ਤੋਂ ਜਿਹੜੇ ਪੰਜਾਬ ਦੇ ਲੋਕ ਸੀਗੇ ਜਾਂ ਦੂਸਰੇ ਲੋਕ ਵੀ ਸੀਗੇ ਇੰਡੀਆ ਦੇ ਲੋਕ ਜਿਹੜੇ ਬਹੁਤ ਮਿਹਨਤੀ ਸੀਗੇ ਔਰ ਉਹ ਥੱਕਦੇ ਨਹੀਂ ਸੀ ਇਸ ਕਰਕੇ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਬ੍ਰਿਟਨ ਨੇ ਰਾਜ ਕੀਤਾ ਉੱਥੇ ਜਿਹੜੀ ਰੇਲਵੇ ਵਿਛਾਈ ਆ ਉਹ ਬਹੁਤ ਸਾਰੇ ਭਾਰਤੀ ਲੋਕਾਂ ਨੇ ਜਾ ਕੇ ਵਿਛਾਈ ਹੈ ਚਾਹੇ ਉਹ ਸਾਊਥ ਅਮਰੀਕਾ ਅਰਜਨਟੀਨਾ ਚਲੇ ਜਾਓ ਸੁਰੀਨਾਮ ਵਗੈਰਾ ਬਹੁਤ ਦੇਸ਼ਾਂ ਦੇ ਵਿੱਚ ਇੰਡੀਆ ਤੋਂ ਲੇਬਰ ਆਈ ਤੇ ਉਹਨੇ ਉਹ ਕੰਮ ਉੱਥੇ ਕੀਤੇ ਤੇ ਹੁਣ ਕੀ ਆ ਕਾਕ ਸਾਹਿਬ ਜੀ ਸਾਊਥ ਅਫਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਭਾਰਤੀ ਲੋਕ ਬਹੁਤ ਸੀ ਸਾਊਥ ਅਫਰੀਕਾ ਦੇ ਵਿੱਚ ਰਹਿੰਦੇ ਸੀ ਜਿਹੜੇ ਅਜੇ ਵੀ ਹੈਗੇ ਆ ਤੇ ਉੱਥੇ ਕਾਕ ਸਾਹਿਬ ਜੀ ਜਿਹੜਾ ਗਾਂਧੀ ਸੀਗੇ ਗਾਂਧੀ ਉੱਥੇ ਕਿਸੇ ਦਾ ਕੇਸ ਲੜਨ ਗਏ ਸੀ ਇੰਗਲੈਂਡ ਤੋਂ ਉਹਨਾਂ ਨੇ ਬ੍ਰਿਸਟਰੀ ਉਹ ਕੀਤੀ ਹੋਈ ਸੀ ਜਿਹੜੀ ਵਕਾਲਤ ਕੀਤੀ ਹੋਈ ਸੀ ਡਿਗਰੀ ਵਕਾਲਤ ਦੀ ਤੇ ਗਾਂਧੀ ਜਿਹੜਾ ਸੀਗਾ ਇਹ ਉੱਥੇ ਗਿਆ ਸੀਗਾ ਤੇ ਇਹ ਰੇਲ ਜਿਦਾਂ ਹੁਣ ਆਹ ਦੇਖਿਆ ਨੀ ਪਿੱਛੇ ਜੇ ਉਹ ਕਹਾਣੀ ਆਪਾਂ ਉਹ ਇੱਕ ਗੋਰੀ ਏਅਰ ਹੋਸਟਸ ਸੀਗੀ ਤੇ ਉਹਨੇ ਉਹ ਇੱਕ ਕਾਲੇ ਰੰਗ ਦਾ ਬੰਦਾ ਉਹ ਬੈਠਾ ਸੀ ਫਸਟ ਕਲਾਸ ਦੇ ਵਿੱਚ ਬਿਜ਼ਨਸ ਕਲਾਸ ਦੇ ਵਿੱਚ ਸ਼ਾਇਦ ਬੈਠਾ ਸੀ ਉਹਨਾਂ ਜਾ ਕੇ ਐਵੇਂ ਪੰਗੇ ਲੈਣ ਲੱਗ ਪਏ ਉਹਨੂੰ ਜੀ ਉਹਨਾਂ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਅਰੈਸਟ ਕਰਕੇ ਲਿਜਾਣ ਲੱਗੇ ਸੀਗੇ ਸਤਿ ਸ੍ਰੀ ਜੀ ਉਹ ਉਸੇ ਹੀ
1: ਟ੍ਰੇਨ ਚੋਂ ਕੱਢੇ ਸਿੱਟਿਆ ਸੀ ਬਾਹਰ ਹਨਾ ਮੈਨੂੰ
0: ਹਾਂਜੀ ਇਸ ਬੰਦੇ ਨਾਲ ਅੱਜ ਵੀ ਗੱਲਾਂ ਉਹੀ ਹੁੰਦੀਆਂ ਉਹ ਗੋਰੀ ਏਅਰ ਹੋਸਟਸ ਸੀਗੀ ਹਵਾਈ ਜਹਾਜ਼ ਦੇ ਵਿੱਚ
1: ਕਰਦੇ ਸੀ ਚੀਮਾ ਸਾਹਿਬ ਉਹ ਜਮਾਨੇ ਵਿੱਚ ਕਿਉਂਕਿ
0: ਉਹ ਅੱਜ ਵੀ ਕਰਦੇ
1: ਆ ਇਹ ਸਾਡੇ ਮਜ਼ਦੂਰ ਆ ਕੰਮ ਕਰਨ ਵਾਲੇ
0: ਗੁਲਾਮ ਆ ਇਹ ਸਾਡੇ ਗੁਲਾਮ ਆ ਬਿਲਕੁਲ ਤੇ ਉਹਨੂੰ ਫਿਰ ਗਾਂਧੀ ਨੂੰ ਕਿਹਾ ਜਾਂਦਾ ਕਿ ਉਹ ਰੇਲ ਦੀ ਗੱਡੀ ਚ ਬੈਠਾ ਸੀਗਾ ਤੇ ਟਿਕਟ ਉਹਨੇ ਲਈ ਸੀ ਫਸਟ ਕਲਾਸ ਦੀ ਫਸਟ ਕਲਾਸ ਦੀ ਟਿਕਟ ਲੈ ਕੇ ਉਹ ਜਾ ਕੇ ਮੂਹਰੇ ਡੱਬੇ ਇੰਜਨ ਜਿੱਥੇ ਹੁੰਦਾ ਉਹਦੇ ਨੇੜੇ ਸੀਟਾਂ ਸੀਗੀਆਂ ਜਿਹੜੀਆਂ ਫਸਟ ਕਲਾਸ ਵਾਲੀਆਂ ਹੁੰਦੀਆਂ ਉਹ ਸਪੈਸ਼ਲ ਹੁੰਦੀਆਂ ਉਹਦੇ ਤੇ ਬਹਿ ਗਿਆ ਤੇ ਉਦੋਂ ਟੀਟੀ ਆਇਆ ਉਹ ਕਹਿੰਦਾ ਓਏ ਤੂੰ ਇੱਥੇ ਕੀ ਕਰਦਾ ਕਹਿੰਦਾ ਸੀ ਮੇਰੇ ਕੋਲ ਟਿਕਟ ਆ ਆਹ ਮੈਂ ਫਸਟ ਕਲਾਸ ਦੀ ਟਿਕਟ ਲਈ ਕਹਿੰਦਾ ਚੱਲ ਸਾ ਟਿਕਟ ਨਾ ਹੋਵੇ ਤਾਂ ਫੜਾ ਆਪਣੀ ਟਿਕਟ ਇੱਧਰ ਤੇ ਉਹਨੇ ਇੱਕ ਨੂੰ ਹੋਰ ਨੂੰ ਸੱਦ ਲਿਆ ਦੋਨਾਂ ਜਣਿਆਂ ਨੇ ਉਹਦਾ ਜਿਹੜਾ ਉਹ ਬਰੀਫ ਕੇਸ ਜਿਹਾ ਸੀਗਾ ਉਹ ਚੱਕ ਕੇ ਬਾਹਰ ਮਾਰਿਆ ਤੁਰ ਪਈ ਸੀ ਗੱਡੀ ਹਲੇ ਹੌਲੀ ਸੀਗੀ ਤੁਰ ਪਈ ਸੀ ਤੇ ਉਹਨੇ ਬਰੀਫ ਕੇਸ ਚੱਕ ਕੇ ਬਾਹਰ ਮਾਰਿਆ ਤੇ ਦੋਹਾਂ ਨੇ ਇੱਕ ਨੇ ਗਾਂਧੀ ਦੀਆਂ ਬਾਹਾਂ ਫੜ ਲਈਆਂ ਦੂਜੇ ਨੇ ਲੱਤਾਂ ਤੇ ਚੱਕ ਕੇ ਚੱਲਦੀ ਗੱਡੀ ਚੋਂ ਬਾਹਰ ਮਾਰਿਆ ਇਹ ਸਿਚੁਏਸ਼ਨ ਸੀਗੀ ਫੇਰ ਖੱਕ ਸਾਹਿਬ ਜੀ ਉੱਥੇ ਕਿਹਾ ਜਾਂਦਾ ਕਿ ਜਦੋਂ ਗਾਂਧੀ ਨੇ ਇਹ ਆਰਗੇਨਾਈਜ਼ ਕਰਨ ਲੱਗਾ ਨਾ ਕਿਉਂਕਿ ਅਕਸਰ ਉਹ ਕੀ ਸੀਗਾ ਉਹਨੂੰ ਪਤਾ ਸੀ ਕਿੱਦਾਂ ਕੰਮ ਕਰਦਾ ਸਿਸਟਮ ਇਹ ਤੇ ਉੱਥੇ ਫੇਰ ਖੱਕ ਸਾਹਿਬ ਜੀ ਨਹਿਰੂ ਤੇ ਆਪਣੇ ਉਹ ਕੀ ਸੀ ਨਾ ਆਪਣੇ ਪਾਕਿਸਤਾਨ ਦੇ ਪਹਿਲੇ ਪ੍ਰੈਜੀਡੈਂਟ ਦਾ ਜਨਾ ਇਹ ਸਾਰੇ ਹੀ ਇਹ ਬਹੁਤ ਵੱਡਾ ਗਰੁੱਪ ਸੀਗਾ
1: ਉੱਥੇ
0: ਹਾਂਜੀ ਬਿਲਕੁਲ ਬਿਲਕੁਲ ਇਹ ਸਾਰੇ ਉੱਥੋਂ ਹੀ ਮੂਵਮੈਂਟ ਆ ਜਿਹੜੀ ਸ਼ੁਰੂ ਹੋਈ ਸੀ ਕਿਹਾ ਜਾਂਦਾ ਕਹਿੰਦੇ ਵੀ ਜਿਹੜਾ ਜਨਾਹ ਸੀਗਾ ਉਹਨੇ ਗਾਂਧੀ ਨੂੰ ਪੁੱਛਿਆ ਵੀ ਆਪਾਂ ਆਹ ਰੌਲਾ ਤਾਂ ਪਾਈ ਜਾਂਦੇ ਹਾਂ ਕਹਿੰਦਾ ਜੇ ਆਪਾਂ ਕੋਈ ਮੀਟਿੰਗ ਵਗੈਰਾ ਸੱਦੀਏ ਤਾਂ ਉੱਥੇ ਕਿੰਨੇ ਕੁ ਬੰਦੇ ਹੋ ਜਾਣਗੇ ਤੈਨੂੰ ਕੀ ਲੱਗਦਾ ਵੀ ਕਿੰਨੇ ਕੁ ਬੰਦੇ ਆਉਣਗੇ ਗਾਂਧੀ ਦਾ ਜਵਾਬ ਦੇਖੋ ਉਹ ਕਹਿੰਦਾ ਜੇ ਇੱਕ ਵੀ ਆ ਗਿਆ ਨਾ ਉਹੀ ਬਹੁਤ ਆ ਸੋ ਬੰਦਾ ਜਿਹੜਾ ਇੱਕ ਆ ਖੱਕ ਸਾਹਿਬ ਜੀ ਜਿਹੜਾ ਜਿਹੜੀ ਸਿੱਝੀ ਸੋਚ ਹੁੰਦੀ ਆ ਕੁਛ ਤੇ ਕੁਛ ਘੱਟ ਕੇ ਰੱਖ ਦਿੰਦਾ ਜਿਹਨੂੰ ਬੋਲਣ ਦਾ ਪਤਾ ਹੈ ਵੀ ਮੈਂ ਪਰਜਾ ਨੂੰ ਆਪਣੇ ਰਾਹ ਦੇ ਨਾਲ ਜਿੱਧਰ ਨੂੰ ਮੈਂ ਤੁਰਿਆ ਆ ਉਹ ਕਨਵਿੰਸ ਕਰਨਾ ਕਿਸੇ ਨੂੰ ਬਈਆ ਆਹ ਜਿਹੜਾ ਰਾਹ ਆ ਸਸਤਾ ਇਹਦੇ ਵਿੱਚ ਤੁਹਾਡਾ ਵੀ ਫਾਇਦਾ ਮੇਰੇ ਇਕੱਲੇ ਦਾ ਨਹੀਂ ਸੋ ਇਸ ਤਰ੍ਹਾਂ ਜਿਹੜੀ ਉਹ ਹੁੰਦਾ ਨਾ ਪਬਲਿਕ ਨੂੰ ਆਪਣੇ ਨਾਲ ਜੋੜਨ ਵਾਲੀ ਜਿਹੜੀ ਆ ਟੈਕਨੀਕ ਆ ਤਰੀਕਾ ਆ ਉਹ ਜਿਹਦੇ ਕੋਲ ਹੁੰਦਾ ਆ ਉਹ ਫਿਰ ਜਿਹੜਾ ਜਿੱਤ ਹੋ ਜਾਂਦਾ ਫਿਰ ਗਾਂਧੀ ਨੇ ਤੁਹਾਨੂੰ ਪਤਾ ਵੀ ਇੰਡੀਆ ਦੇਖੋ ਤੁਸੀਂ ਖੱਕ ਸਾਹਿਬ ਜੀ ਉਹਨੇ ਕਿਹਾ ਜਾਂਦਾ ਵੀ ਉਹਨੂੰ ਉੱਥੇ ਉਹਨੂੰ ਜੇਲ੍ਹ ਚ ਦੇ ਦਿੱਤਾ ਚੱਕ ਕੇ ਤੇ ਉਹਨੇ ਉੱਥੋਂ ਜੇਲ੍ਹ ਚੋਂ ਚਿੱਠੀ ਲੈ ਸੀ ਲੰਡਨ ਨੂੰ ਗਾਂਧੀ ਨੇ ਮੈਂ ਬ੍ਰਿਸਟਲ ਆ ਇੱਥੇ ਦਾ ਮੈਂ ਇੱਥੋਂ ਡਿਗਰੀ ਕਰਕੇ ਗਿਆ ਤੇ ਬੇਨਾ ਸਲੂਕ ਉੱਥੋਂ ਚਿੱਠੀ ਆ ਗਈ ਮੁੜ ਕੇ ਉਹਨੂੰ ਉਹ ਕਹਿੰਦਾ ਵੀ ਇਹਨੂੰ ਛੱਡੋ ਹੁਣੇ ਗਾਂਧੀ ਨੂੰ ਖੱਕ ਸਾਹਿਬ ਜੀ ਉਹਨੇ ਬਣਾਇਆ ਬੁਲਾਇਆ ਤੇ ਉਹ ਕਹਿੰਦਾ ਵੀ ਗਾਂਧੀ ਯੂ ਕੈਨ ਗੋ ਤੂੰ ਕਹਿੰਦਾ ਫ੍ਰੀ ਹੈ ਗਾਂਧੀ ਦੇ ਜਵਾਬ ਦੇਖੋ ਉਹ ਕਹਿੰਦਾ ਮੈਂ ਜਾਣਾ ਨੀ ਗਾ ਇੱਥੋਂ ਕਹਿੰਦਾ ਮੈਂ ਉਦੋਂ ਤੱਕ ਇੱਥੇ ਤੇਰੇ ਦਫ਼ਤਰ ਤੋਂ ਹਿੱਲਣਾ ਨੀ ਜਿੰਨਾ ਚਿਰ ਤੂੰ ਮੈਨੂੰ ਇੱਥੋਂ ਲਾ ਕੇ ਇੰਡੀਆ ਮੇਰੇ ਘਰ ਤੇ ਕਰਦਾ ਕਰਾਇਆ ਨੀ ਦਿੰਦਾ ਹਾਂਜੀ ਉਹਨੂੰ ਕਰਾਇਆ ਆਪਣੀ ਜੇਬ ਚੋਂ ਦੇਣਾ ਪਿਆ ਸੀ ਗਾਂਧੀ ਨੂੰ ਫਿਰ ਉਹਨਾਂ ਪੈਸਿਆਂ ਦੇ ਨਾਲ ਉਹ ਗਾਂਧੀ ਜਿਹੜਾ ਉੱਥੇ ਆਪਣੇ ਘਰ ਗਿਆ ਰਾਤ ਦੇ ਵਿੱਚ ਤੇ ਉੱਥੋਂ ਫਿਰ ਜਾ ਕੇ ਉਹਨੇ ਸਾਰਾ ਭਾਰਤ ਸੀ ਜਿਹੜਾ ਰੇਲ ਗੱਡੀ ਤੇ ਚੜ ਕੇ ਖਾਤਾ ਵੀ ਸਾਰੇ ਭਾਰਤ ਦੇ ਹਾਲਾਤ ਉਹਨੇ ਦੇਖੇ ਵੀ ਕੀ ਇਸ ਦੇਸ਼ ਦੇ ਵਿੱਚ ਕੀ ਹੋ ਰਿਹਾ ਸਾਰੇ ਭਾਰਤ ਦੇ ਵਿੱਚ ਸਫ਼ਰ ਕੀਤਾ ਸਫ਼ਰ ਕਰਕੇ ਆ ਕੇ ਫਿਰ ਉਹਨੇ ਜਿਹੜੀ ਮੂਵਮੈਂਟ ਚਲਾਈ ਸੀ ਉਹਨੂੰ ਖੱਕ ਸਾਹਿਬ ਜੀ ਦੇਖੋ ਇਸ ਗੱਲ ਦਾ ਪਤਾ ਸੀ ਵੀ ਇਹ ਜਿਹੜੀ ਅੰਗਰੇਜ਼ ਸਾਮਰਾਜ ਆ ਇਹਦੇ ਮੈਂ ਕਿੱਥੇ ਸੱਟ ਮਾਰਾਂ ਤਾਂ ਇਹਨਾਂ ਨੂੰ ਦੁੱਖ ਲੱਗੂਗਾ ਉਹਨੇ ਫਿਰ ਉਹ ਦੋ ਤਿੰਨ ਚੀਜ਼ਾਂ ਸੀ ਜਿਨ੍ਹਾਂ ਤੇ ਉਹਨੇ ਉਹ ਮਾਰੀ ਸੱਟ ਤੇ ਫਿਰ ਇਹਨਾਂ ਨੂੰ ਭੱਜਣਾ ਪਿਆ ਉੱਥੋਂ ਇੰਗਲੈਂਡ ਵਿੱਚੋਂ ਪਹਿਲੀ ਗੱਲ ਤਾਂ ਸੀਗੀ ਸੌਲਟ
1: ਚਲੋ ਆਪਾਂ ਇਹ ਗੱਲ ਨੂੰ ਲੰਮਾ ਨਾ ਕਰੀਏ ਗੱਲ ਇਹਦੇ ਵਿੱਚ ਜਿਹੜੇ ਯੋਧੇ ਸੀ ਲੜਦੇ ਸੀ
0: ਹਾਂਜੀ
1: ਸਿੰਘ ਹੋਣੀ ਕਰਤਾਰ ਸਿੰਘ ਸਰਾਭੇ ਹੋਣੀ
0: ਬਿਲਕੁਲ ਬਿਲਕੁਲ ਬਿਲਕੁਲ
1: ਜਿੰਨੇ ਵੀ ਸੀ ਸਾਰੇ ਇਹਨਾਂ ਦਾ ਯੋਗਦਾਨ ਘੱਟ ਸੀ ਜੀ ਉਹਦੇ ਨਾਲ
0: ਨਹੀਂ ਨਹੀਂ ਕੋਈ ਘੱਟ ਨਹੀਂ ਸੀ ਕਿਸੇ ਦਾ ਯੋਗਦਾਨ ਘੱਟ ਨਹੀਂ ਖੱਕ ਸਾਹਿਬ ਜੀ ਜਿਹੜੇ ਮਰਜ਼ੀ ਮੁਲਕ ਆ
1: ਥੋੜੀ ਜੀ ਜੰਗ ਦੂਜੇ ਤਰੀਕੇ ਨਾਲ ਚਾਲੂ ਕੀਤੀ ਹਥਿਆਰਾਂ ਦੇ ਨਾਲ ਕਿ ਵੀ ਇਹਨਾਂ ਨੂੰ ਹੋਇਆ ਵੀ ਇਹੋ ਹੀ ਆ ਚਲੋ ਦੋਨੋਂ ਦੀ ਰਾਜਨੀਤੀ ਕੰਮ ਆਈ ਗਾਂਧੀ ਦੀ ਵੀ ਆਈ ਤੇ ਇਹਨਾਂ ਦੀ ਜਿਆਦੀ ਆਈ ਤੇ ਉਹਦੇ
0: ਬਿਲਕੁਲ ਬਿਲਕੁਲ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ
1: ਚਲੋ ਆਪਾਂ ਪ੍ਰੋਗਰਾਮ ਨੂੰ ਖਤਮ ਕਰੀਏ ਜੀ ਚੀਮਾ ਸਾਹਿਬ
0: ਇੱਕ ਪੁਆਇੰਟ ਮੈਂ ਹੋਰ ਛੋਟਾ ਜਿਹਾ ਬਣਾਉਣਾ ਦੇਖੋ ਅੱਜ ਵੀ ਖੱਕ ਸਾਹਿਬ ਸਿਸਟਮ ਉਹੀ ਆ ਇੱਕ ਪਾਸੇ ਅਮਰੀਕਾ ਦੇ ਵਿੱਚ ਜਿਹੜੇ ਬਣੇ ਆਹ ਕਾਂਗਰਸਮੈਨ ਜਾਂ ਸਾਰੀ ਇਹ ਗਵਰਨਮੈਂਟ ਆ ਦੂਸਰੇ ਪਾਸੇ ਫੌਜ ਆ ਸੋ ਪਹਿਲਾਂ ਇਹ ਜਾ ਕੇ ਉਸ ਤਰੀਕੇ ਨਾਲ ਜਿਹੜੇ ਰਾਜਨੀਤਿਕ ਲੀਡਰ ਆਗੂ ਆ ਇਹ ਜਾ ਕੇ ਦੂਸਰੇ ਮੁਲਕ ਨੂੰ ਹੌਲੀ ਹੌਲੀ ਢਾਉਂਦੇ ਆ ਜਦੋਂ ਇਹ ਨਹੀਂ ਦੇਖਿਆ ਵੀ ਹੁਣ ਸਾਤੋਂ ਇਹ ਗੱਲ ਨਹੀਂ ਬਣੀ ਫਿਰ ਫੌਜ ਭੇਜ ਦਿੰਦੇ ਆ ਉਸ ਵੇਲੇ ਵੀ ਜਿਹੜੇ ਇਹ ਦੋ ਵੱਖਰੇ ਵੱਖਰੇ ਅਦਾਰੇ ਸੀ ਇੱਕ ਗਰਮ ਦਲ ਸੀਗਾ ਤੇ ਦੂਸਰਾ ਠੰਡਾ ਦਲ ਸੀਗਾ ਉਹ ਕਹਿੰਦੇ ਸੀ ਅਸੀਂ ਇਦੋਂ ਜਾਣੀ ਤੁਸੀਂ ਜੇ ਦੂਸਰੀ ਸ਼ਬਦਾਂ ਦੇ ਵਿੱਚ ਕਹਿਣਾ ਤਾਂ ਉਹਨੂੰ ਕਹਿ ਦੋ ਉਹਨਾਂ ਦੇ ਕੱਛ ਚੋਂ ਵੀ ਮਾਰਨੀ ਆ ਤੇ ਜਿਹੜੇ ਭਗਤ ਸਿੰਘ ਵਰਗੇ ਸੂਰਮੇ ਸੀਗੇ ਜਾਂ ਹੋਰ ਸਾਰੇ ਉਸ ਵੇਲੇ ਦੇ ਜਿਹੜੇ ਜਿਹਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਘੱਟ ਯੋਗਦਾਨ ਨਹੀਂ ਇਹਦੇ ਚ ਕੋਈ ਸ਼ੱਕ ਨਹੀਂ ਹੈਗੀ ਪਰ ਜੇ ਆਪਾਂ ਦੂਸਰੇ ਪੱਖ ਤੋਂ ਦੇਖੀਏ ਇਸੇ ਤਰ੍ਹਾਂ ਉਹ ਇੱਕ ਫੌਜ ਵਾਲਾ ਪਾਸਾ ਸੀਗਾ ਤੇ ਦੂਸਰੇ ਜਿਹੜੇ ਉਹ ਰਾਜਨੀਤਿਕ ਆਗੂ ਸੀਗੇ ਦੋਨਾਂ ਦੇ ਨਾਲ ਕੰਟਰੀ ਆ ਜਿਹੜਾ ਕੋਈ ਵੀ ਚੱਲਦਾ ਤੇ ਅੱਜ ਦਾ ਪ੍ਰੋਗਰਾਮ ਸਾਹਿਬ ਜੀ ਸਮਾਪਤ ਕਰ ਲਿਆ
1: ਬਹੁਤ ਸ਼ੁਕਰੀਆ ਬਹੁਤ ਧੰਨਵਾਦ ਸਰੋਤਿਓ ਤੁਹਾਡਾ ਵੀ ਥੈਂਕ ਯੂ ਸੋ ਮਚ। ਪਰਸੋਂ ਨੂੰ ਫੇਰ ਮਿਲਾਂਗੇ ਜੀ ਤੁਹਾਡੇ ਨਾਲ ਇਸੇ ਚੈਨਲ ਤੇ ਪ੍ਰਵਾਸ ਰੇਡੀਓ ਦੇ ਮੰਚ ਦੇ ਉੱਪਰ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ ਮਾਂ ਸਾਹਿਬ
0: ਜੀ। ਖੱਖ ਸਾਹਿਬ ਜੀ ਤੁਹਾਡਾ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਖੱਖ ਸਾਹਿਬ ਜੀ ਵੱਲੋਂ ਬਹੁਤ ਪਿਆਰੀ ਜ਼ਿੰਦਗੀ, ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ
1: ਜੀ, ਸਤਿ ਸ੍ਰੀ ਅਕਾਲ।

नमस्ते आदाब, तुसी सुन रहे हो दिल दी आवाज। मैं हां ताडा दोस्त ते होस्ट दर्शन सिंह खक, प्रवास रेडियो न्यूयॉर्क फ्रैंकफोर्ट तो ताडे नाल रूबरू हो रहे हैं जी। सो अज दा प्रोग्राम लेके आपां ताडे नाल हाजिर हो गए हैं। सो इस प्रोग्राम दे विच अज असी चालू कर रहे हैं कि जिन्ने भी साडे वीर भैण भरा दोस्त भैणा वीर सारे रल मिल के प्रवास रेडियो की जिहड़ी ऐप आ प्रवास रेडियो दा व्हाट्सएप व्हाट्सएप जिहड़ा हैगा ते उहदे उपर साडे नाल सारे जुड़दे आ ते बहुत अपनियां कवितावां ते गीत लिखदे आ ते बड़ी खुशी हुंदी है कि ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇੱਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ ਉਹਨਾਂ ਤੱਕ ਅਸੀਂ ਉਹਨਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਔਰ ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲੋਕ ਕੁਝ ਗੀਤ ਸੁਣਦੇ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲੋ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਰਮਤਾ ਜੋਗੀ।

Hey, hey, hey.

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

ਲੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਆ ਜੋ ਵੀ ਉਹਨਾਂ ਨੇ ਲਿਖਿਆ ਹੈ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਆਓ ਜੀ ਚੀਮਾ ਸਾਹਿਬ ਕੁਛ ਗੱਲਾਂ ਬਾਤਾਂ

ਨਾ ਦੋਸਤੋ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਆ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਕਹਾਣੀਆਂ ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਆਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਚੀਮਾ ਸਾਹਿਬ ਉਹ ਤੇ ਮਾੜਿਆ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ ਚਲੋ ਚਲੋ ਕੋਈ ਗੱਲ ਨੀ ਓਕੇ ਓਕੇ ਚਲੋ ਚਾਲੂ ਕਰੀਏ ਜੀ ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਚਾਲੂ ਕਰੀਏ ਜੀ ਸਾਰੇ ਵਿਚ ਹੀ ਆ ਜੀ ਚੀਮਾ ਸਾਹਿਬ ਮੇਰੇ ਕੋਲ ਇੱਥੇ ਪਏ ਆ ਸਾਰੇ ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ ਟੀਮ ਨੀ ਗਰੁੱਪ ਤੇ

0: ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੇ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਰੋਗ ਦਿਲ ਦੇ ਬੁੱਝ ਬਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕਿਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫਿਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਬੰਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕੋਈ ਖੁਦ ਨੂੰ ਖਾਕ ਬਣਾਉਣ ਵਾਲੇ ਦਾਨੀ ਖਾਕ ਚੋਂ ਖਲਕ ਪਾਉਣ ਵਾਲੇ ਭਲਾ ਇਹ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਧੰਨਵਾਦ ਗੁਰਦੀਪ ਦਾਨੀ, ਪਿੰਡ ਫੁੱਲੋ ਮਿੱਠੀ, ਰਿਟਾਇਰ ਸਹਾਇਕ ਥਾਣੇਦਾਰ। ਬਹੁਤ ਸ਼ੁਕਰੀਆ ਦਾਨੀ ਸਾਹਿਬ, ਬਹੁਤ ਮਿਹਰਬਾਨੀ। ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ? ਯਾਰ ਪੇਜ ਹੀ ਨੀ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ, ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ ਉਹਦੇ ਤੇ ਸਾਰੇ ਹੀ ਹੈਗੇ ਨਾ। ਸਾਰਿਆਂ ਦੇ ਹੈਗੇ, ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ ਸਾਰੇ।
1: ਜੀ
2: ਜੀ ਸਾਹਿਬ ਜੀ, ਬਹੁਤ ਪਿਆਰਾ ਲਿਖਦੇ ਆ ਉਹ, ਤੇ ਉਹਨਾਂ ਦੀ ਲਿਖਤ ਹੈ ਜਿਹੜੀ ਉਹ ਇੱਕ
1: ਜੀ,
2: ਉਹ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਆਪਣੇ ਸਰੋਤਿਆਂ ਨੂੰ ਆਪਾਂ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਕਹਿ ਦੇਈਏ ਸਾਰਿਆਂ ਨੂੰ, ਸਾਰੇ ਸੁਪਨਿਆਂ ਦਾ
3: ਸਵਾਗਤ ਆ, ਤੇ ਸਾਡੀ ਜਿਹੜੀ ਸਮੁੱਚੀ ਟੀਮ ਆ, ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ, ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ, ਬਹੁਤ ਡੂੰਘੇ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ, ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ, ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ। ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ, ਉਹਨਾਂ ਨੇ ਲਿਖਿਆ ਕਹਿੰਦੇ, ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ, ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੋਂ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ, ਕੀਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫੇਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ, ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਉਹਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ, ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਦਾਨੀ ਖਾਕ ਚੋਂ ਖਾਕ ਖਾਲਕ ਪਾਉਣ ਵਾਲੇ ਭਲਾ ਇਸ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਧੰਨਵਾਦ ਗੁਰਦੀਪ ਦਾਨੀ ਜੀ, ਪਿੰਡ ਫੁੱਲੋ ਮਿੱਟੀ, ਰਿਟਾਇਰਡ ਸਹਾਇਕ ਥਾਣੇਦਾਰ, ਤੇ ਉਹਨਾਂ ਦਾ ਨੰਬਰ ਵੀ, ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਦੇ ਆ। ਉਹਨਾਂ ਦਾ ਨੰਬਰ ਹੈਗਾ 9944 ਤੇ 79316 ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ 88473 ਤੇ 57895। ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਖੱਕ ਸਾਹਿਬ ਜੀ। ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ, ਆਪਾਂ ਹੋਰ ਵੀ ਪੜ੍ਹ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ। ਤੇ ਇਹਨਾਂ ਦੇ ਸੁਨੇਹੇ ਆ ਜਿਹੜੇ ਆ ਤਾਂ ਆਪਾਂ ਪੜ੍ਹ ਦਿੱਤਾ, ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼ ਹੈ, ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਕਾਕ ਸਾਹਿਬ ਜੀ। ਇੱਥੇ ਇੱਕ ਆ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ, ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਧ ਜਗਤ ਦੀ ਮੈਂ ਕਹਾਣੀਕਾਰ ਸਰਗੀ ਜੰਮੂ, ਇਹਦੇ ਬਾਰੇ ਲਿਖਿਆ ਗਿਆ ਕਾਕ ਸਾਹਿਬ ਜੀ। ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ, ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆਇਆ। ਤੇ ਇਹਨਾਂ ਦੇ ਵਿੱਚ ਲਿਖਿਆ ਕਾਕ ਸਾਹਿਬ ਜੀ, ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ, ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ, ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ ਸਮ ਦ੍ਰਿਸ਼ਟੀ ਖਿਲਰੇ ਹਰਫ ਚੇਤਨ ਕਥਾ ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ। ਬੜੀਆਂ ਕਿਤਾਬਾਂ ਲਿਖੀਆਂ ਕਾਕ ਸਾਹਿਬ ਜੀ ਲੋਕਾਂ ਨੇ। ਪਿਛਲੇ ਸਾਲ ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ। ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਕਹਾਣੀਆਂ ਲਾਂਬੂ, ਰਾਗ, ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ। ਆਪ ਜੀ ਦਾ ਜੀਵਨ ਪੰਜਾਬੀ ਸਾਹਿਤ ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ। ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ, ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ ਹਨ। ਹਾਲ ਦੀ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ। ਉਹ ਸੰਵੇਦਨਸ਼ੀਲ ਕਹਾਣੀਕਾਰ, ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ। ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਤੇ ਬਹੁਤ ਮਾਣ ਹੈ। ਸਰਗੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ। ਤੇ ਇਹਦੇ ਨਾਲ ਖੱਕ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ। ਆਹ ਵੀ ਸੁਨੇਹਾ ਖੱਕ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ, ਇਹ ਵੀ ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਕ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ ਖੱਕ ਸਾਹਿਬ ਜੀ, ਲਿਖਣ ਵਾਲੇ ਵੀ ਕਮਾਲ ਕਰਦੇ। ਆਪਾਂ ਹੋਰ ਪੜ੍ਹ ਦਿੰਦੇ ਆ, ਇਹਦੇ ਵਿਚ ਉਹਨਾਂ ਨੇ ਲਿਖਿਆ ਖੱਕ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨਹੀਂ ਕਹਿਣਾ, ਲਾਸ਼ ਦੇ ਸਿਰ ਤੇ ਸਿਰਾ ਬਣ ਕੇ ਵੇਖ ਵਿਲਕਦੀਆਂ ਭੈਣਾਂ, ਭਾਂਡੇ ਵੇਚ ਕੇ ਚਿੱਟਾ ਪੀ ਗਿਆ ਚਾਰ ਭੈਣਾਂ ਦਾ ਭਾਈ, ਵਹਿਣ ਤੋਂ ਪਹਿਲਾਂ ਵਿਆਹਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ, ਕਹਿਣ ਮਾਪੇ ਜੰਮਦਾ ਮਰ ਜਾਂਦਾ, ਇਹ ਸੀ ਇੰਨਾ ਦੁੱਖ ਦੇਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਰਕਦੀਆਂ ਦੇਖ ਕੇ, ਰਸ ਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਲਾਸ਼ ਦੇ ਸਿਰ ਤੇ ਸੇਹਰਾ ਬਣ ਕੇ ਵੇਖ ਵਿਲਕਦੀਆਂ ਪੈਣਾ।
1: ਕਿਆ ਬਾਤ ਹੈ, ਬਹੁਤ ਵਧੀਆ।
3: ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਲੇ, ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਲੇ, ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਖਾਕਸਾਲੀ ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ, ਤੇ ਆਪਣਾ ਮੇਰਾ ਖਿਆਲ ਆ ਪੀ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ। ਖਾਕਸਾਲ
1: ਖਬਰਾਂ ਕਰ ਲੋ, ਬਾਕੀ ਦਾ ਆਪਾਂ ਇੱਦਾਂ ਥੋੜਾ ਪ੍ਰੋਗਰਾਮ
3: ਖਬਰਾਂ
1: ਤਾਜ਼ੀਆਂ ਖਬਰਾਂ ਆਇਆ ਕਰਨਗੀਆਂ, ਜਿਹੜੀਆਂ ਤਾਜ਼ੀਆਂ ਤਾਜ਼ੀਆਂ ਆਇਆ ਕਰਨਗੀਆਂ ਰੋਜ਼ ਦੀਆਂ, ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋ ਨਾਲ ਹੀ ਪੜ੍ਹਦੇ ਰਹਾਂਗੇ।
3: ਹਾਂਜੀ, ਤੇ ਜਿਹੜੀਆਂ ਖਬਰਾਂ ਅੱਜ ਦੀਆਂ ਖਾਕਸਾਲ ਜੀ ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸਾਫ਼ ਹੈਗੀਆਂ ਉਹ, ਤੇ ਇਹਦੇ ਵਿਚ ਇਕ ਤਾਂ ਜਿਹੜੀ ਖਬਰ ਕਾਕਸਾ ਦੀ ਹੈਗੀ ਆ ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿਚ, ਉਹਦੇ ਵਿਚ ਕਾਕਸਾ ਦੀ ਬਹੁਤ ਨੁਕਸਾਨ ਹੋਇਆ ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਤੇ ਇਹ ਖਬਰ ਆ ਜਿਹੜੀ ਕਾਕਸਾ ਦੀ, ਇਹ ਸਪੇਨ ਵਿਚ ਦੋ ਰੇਲ ਗੱਡੀਆਂ ਵਿਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ, ਤੇ ਜਿਹਦੇ ਵਿਚ ਕਾਕਸਾ ਦੀ 40 ਵਿਅਕਤੀਆਂ ਦੀਆਂ ਜਿਹੜੀਆਂ ਜਾਨਾਂ ਗਈਆਂ। ਖਾਕ ਸਾਹਿਬ ਜੀ, ਗੌਰਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋ ਗਿਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿਚ ਸਪੇਨ ਦੇ ਵਿਚ ਆ, ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ, ਯਾਨੀ ਕਿ ਮੰਗਲਵਾਰ ਤੋਂ, ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ, ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ। ਤੇ ਇਹਦੇ ਵਿਚ ਖਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਰੇਲ ਗੱਡੀਆਂ ਦੇ ਜਿਹੜੇ ਡੱਬਿਆਂ ਦੇ ਮਲਬੇ ਆ ਖਾਕ ਸਾਹਿਬ ਜੀ, ਉਹ ਅਜੇ ਤਿਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਬੁੰਬਾਂ ਨਾਲ ਕੋਈ ਇੱਧਰ ਨੂੰ ਖਿਲਰ ਗਿਆ, ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ, ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ, ਤੇ ਇਹਨਾਂ ਦੇ ਮਲਬੇ ਵਿਚੋਂ ਅਜੇ ਤਿਕਰ ਵੀ ਖਾਕ ਸਾਹਿਬ ਜੀ ਮਾਸ ਦੀਆਂ ਬੋਟੀਆਂ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਅੰਗ ਆ
1: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ, ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼, 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ
3: ਜਿਆਦਾ ਦੱਸਦੇ ਉਹਦੀ ਸਪੀਡ ਆ ਜਿਹੜੀ ਉਹ। ਖਾਕ ਸਾਹਿਬ ਜੀ ਅੱਜ ਦੀ ਖਬਰ ਦੇ ਵਿਚ ਤਾਂ ਇਹ ਨਹੀਂ ਦੱਸੀ ਗਈ, ਉਹ ਜਵਾਨੀ ਜਿੱਥੋਂ ਤੱਕ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ, ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ। ਇਹ ਕੱਲ ਦੀ ਖਬਰ ਹੈ ਪਰ ਅੱਜ ਦੀ ਖਬਰ ਦੇ ਵਿਚ ਉਹਦਾ ਬਿਲਕੁਲ ਮੈਂਸ਼ਨ ਨਹੀਂ ਕੀਤਾ, ਜਾਂ ਤਾਂ ਉਹ ਕਿਸੇ ਨੇ ਪਹਿਲਾਂ ਕਾਪੀਆਂ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ, ਪਰ ਅੱਜ ਦੀ ਖਬਰ ਦੇ ਵਿਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਕਾਫੀ ਡਿਟੇਲ ਦੇ ਵਿਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
1: ਚੀਮਾ ਸਾਹਿਬ, 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
3: ਜੀ,
1: ਉਹ ਟ੍ਰੇਨ ਮੈਨੂੰ ਮੈਂ ਉਹਦੀ ਸਪੀਡ ਹਰ ਕੰਮ ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ
3: ਉੱਥੇ
1: ਮੀਟਰ ਲੱਗਾ ਉੱਪਰ, ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
3: ਕਿੰਨੀ ਸਪੀਡ ਜਾ ਰਹੀ ਹੈ।
1: ਸਭ ਤੋਂ ਤੇਜ਼ ਟ੍ਰੇਨ ਮੈਨੂੰ ਮੈਂ ਉਹ ਹੈਗੀ ਆ, 200 ਤੱਕ ਉਹ ਜਾਂਦੀ ਮੈਂ ਦੇਖੀ ਆ,
3: 200 ਕਿਲੋਮੀਟਰ ਹੋਣਾ ਜੀ।
1: ਹਾਂਜੀ, 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ, ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਿਤੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ, ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿਚ ਕੀਤਾ ਸੀ
3: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ,
1: ਜਪਾਨ
3: ਉਹ ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿਚ, ਖਾਕ ਸਾਹਿਬ ਜੀ ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
1: ਚੀਮਾ ਸਾਹਿਬ, ਅਸੀਂ ਵੀ ਚਲਾਤੀ ਆ ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ, ਔਰ ਉਹਦੀ ਸਪੀਡ ਵੀ 100 ਤੋਂ 120 ਆ ਖਰਾ ਜੀ,
3: ਇੰਨੇ ਕਿਲੋਮੀਟਰ ਹੋਣੀ ਨਾ 120-500 ਕਿਲੋਮੀਟਰ
1: ਆਪਣੇ ਮੀਲ ਚੱਲਦੇ ਆ ਜੀ ਇੰਡੀਆ ਚ
3: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰਦਾ ਖਾਕ ਸਾਹਿਬ ਜੀ, ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ,
1: ਉੱਥੇ ਉੱਡਦੀ ਜਾਂਦੀ ਆ।
3: ਹਾਂ, ਉਹ ਉਪਰ ਰਹਿੰਦੀ ਆ 6-7 ਇੰਚ ਆ ਜਿਹੜੀ ਉਹ ਗਾਡਰ ਤੋਂ ਉਪਰ ਉੱਠ ਕੱਢਦੀ ਆ, ਜਦੋਂ ਉਹ 100 ਕਿਲੋਮੀਟਰ ਤੀਕਰ ਜਾਂਦੀ ਆ ਨਾ ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ, ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਥੱਲੇ ਨੀ ਲੱਗਦੀ ਟ੍ਰੇਨ, ਤੇ ਉਹਦੇ ਵਿਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ, ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿਚ ਆਮ ਕਰਕੇ ਹੁੰਦੀ ਹੁੰਦੀ, ਉਹ ਕੋਈ ਉਦਾਂ ਦੀ ਆਵਾਜ਼ ਨੀ ਆਉਂਦੀ, ਤੇ ਬਹੁਤ ਤੇਜ਼ ਜਾਂਦੀ ਕਾਕ ਸਾਹਿਬ ਜੀ। ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ ਕਰਨਾ ਚਾਹੀਦਾ, ਉਹਦੇ ਚ ਮੈਂ ਵੀ ਟ੍ਰਾਈ ਕਰੂੰਗਾ।
1: ਸਾਲ ਵੀ ਜਾ ਕੇ ਆਇਆ ਵਾਂ, ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਗਮ ਦਾ,
0: ਬੜੀ ਪਿਆਰੀ ਟ੍ਰੇਨ ਹੋ ਗਈ, ਪਰ ਉਹ ਜਿਆਦਾ ਸਪੀਡ ਵਾਲੀ ਨਹੀਂ ਸੀ ਤੇ ਇੱਥੇ ਤੇ ਬਹੁਤ ਜ਼ਿਆਦਾ ਸਪੀਡ ਵਾਲੀਆਂ। ਹੁਣ ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ, ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਤੇ ਹੈ ਹੀ ਵਧੀਆ,
3: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇਹ ਕਾਕ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਆ ਚੜਿਆ, ਇਸ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਥੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਕਾਕ ਸਾਹਿਬ ਜੀ ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਕਾਕ ਸਾਹਿਬ ਜੀ ਦੋ ਗੱਡੀਆਂ ਸੀਗੀਆਂ, ਇੱਕ ਗੱਡੀ ਤਾਂ ਜਿਹੜੀ ਮਾਡਰੇਟ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉੱਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿਚ ਸੀਗੇ, ਇਹ ਚੱਲੀ ਸੀਗੀ ਉਧਰ ਨੂੰ। ਤੇ ਉਸੇ ਹੀ ਖਾਕ ਸਾਹਿਬ ਜੀ ਰਾਜਧਾਨੀ ਮੈਡਰਿਡ ਆ ਜਿਹੜੀ ਸਪੇਨ ਦੀ, ਉੱਥੋਂ ਇੱਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
0: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਿਸੇ ਨੇ ਦੇਖਿਆ ਨਹੀਂ, ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ?
3: ਨਹੀਂ, ਇਹ ਕਾਂਟੇ ਦੀ ਗੱਲ ਨਹੀਂ ਹੋ ਗਈ ਸੀਗੀ ਜੀ, ਇਹ ਵੱਖਰੇ ਵੱਖਰੇ ਟਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲੈਨ ਤੇ ਆਉਣੀਆਂ ਸੀ।
0: ਵੱਖਰੇ ਟਰੈਕ ਸੀ ਦੋ ਦੇ?
3: ਹਾਂਜੀ, ਦੋ ਸੈਪਰੇਟ ਟਰੈਕ ਸੀਗੇ ਦੋਨਾਂ ਤੇ, ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖਾਕ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ, ਰਾਤ ਆਉਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
0: ਅੱਛਾ,
3: ਮੋੜ ਸੀਗਾ ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ, ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਈ ਸੀ ਖਬਰ ਸੁਣੀ ਆ, ਉਹਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿੱਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਬਾਰਸੇ ਉੱਥੇ ਸੋਰੀ ਮੈਡਰਿਡ ਨੂੰ ਜਾ ਰਹੀ ਸੀ, ਇਹਦੇ ਵਿੱਚ 300 ਪੈਸੰਜਰ ਸੀਗੇ ਖਾਕ ਸਾਹਿਬ ਜੀ। ਤੇ ਜਿਹੜੀ ਉਧਰੋਂ ਮੈਡਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ ਉਹਦੇ ਗੱਡੀ ਦੇ ਵਿੱਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਕਾਕ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇੱਕ ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਐਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਕਾਕ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰਿਸ਼ ਨੇ ਅਤੇ ਸਕੇ ਆ ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਪਈ ਸਾਡਾ ਜੀ ਮਿਲ ਜਾਵੇ ਕਿਤੋਂ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਹੈਗੇ ਆ। ਤੇ ਇੱਕ ਖਵਾਨ
0: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ?
3: ਹਾਂਜੀ ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਖਾਕ ਸਾਹਿਬ ਜੀ ਦੇਖੋ ਇੱਕੋ ਪਰਿਵਾਰ ਦੇ, ਕਹਿੰਦਾ 5 ਮੈਂਬਰ ਮੈਡਰਿਡ ਤੋਂ ਹੋਇਲਵਾ ਜਿਹੜੀ ਮਾਡਰਿਡ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ, ਇਹਦੇ ਵਿੱਚ 200 ਪੈਸੰਜਰ ਸੀਗਾ ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ 5 ਮੈਂਬਰ ਇਹਦੇ ਵਿੱਚ ਸੀਗੇ। ਤੇ ਇਹ ਖਾਕ ਸਾਹਿਬ ਜੀ ਸਪੇਨ ਦੇ ਕੋਰਦੋਵਾ ਪ੍ਰੋਵਿੰਸ ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਆ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ। ਤੇ ਆਦਾ ਮੂਜ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹੜਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਖਾਕ ਸਾਹਿਬ ਜੀ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਾਕੀ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉੱਥੋਂ ਦਾ, ਤੇ ਇੱਕ ਕੋਰਦੋਬਾ ਆ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਕਹਿੰਦਾ ਅਸੀਂ ਜਾ ਰਹੇ ਆ, ਪਰ ਅਜੇ ਤਿਕਰ ਕਿਸੇ ਪਾਸਿਓਂ ਜਿਹੜੇ 4 ਸੱਜਣ ਉਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੋਂ ਵੀ ਕੋਈ ਕੰਸੋ ਨਹੀਂ ਉਹਨਾਂ ਨੂੰ ਲੱਗ ਸਕੀ। ਤੇ ਬਹੁਤ ਲੋਕਾਂ ਨੇ ਖਾਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲਿਖ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ, ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸਲਾਹ ਕਿਤੋਂ ਮਿਲੇ ਤਾਂ ਉਹ ਉਹਨਾਂ ਨੂੰ ਪਤਾ।
0: ਦੁਖਦਾਈ ਘਟਨਾ ਜਿਹੜੀ ਹੁੰਦੀ ਨਾ, ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਇਧਰ ਨੂੰ ਭਜਦਾ, ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ, ਔਰ ਜਾਨਾਂ ਜਿਹੜੀਆਂ ਇੱਦਾਂ ਨਾ ਜਾਇਆ ਜਾਣ ਜੀ।
3: ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲੜਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ, ਕਹਿੰਦੀ ਮੇਰਾ ਪਿਤਾ ਸੀਗਾ ਬਾਪ ਸੀ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਕਾਕ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਖੀ ਸਖੀ ਸਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ, ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ, ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਵੀ ਹਾਂ ਬਈ ਆਹ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ, ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਜਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਜਿੱਦਾਂ ਕੋਈ ਖਤਸਾ ਜੀ ਹਿੱਸੇ ਕਿਸੇ ਦੀ ਲੱਤ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਖਕਸਾ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖਕਸਾ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣਬੀਨ ਇਹਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਉਹ ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਗੋਇੰਗ ਟੂ ਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖਾਕ ਸਾਹਿਬ ਜੀ ਐਤਵਾਰ ਦੀ ਰਾਤ ਦੇ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡ੍ਰਿਡ ਨੂੰ ਜਾ ਰਹੀ ਟ੍ਰੇਨ ਸੀ ਖਾਕ ਸਾਹਿਬ ਜੀ ਜਿਹੜੀ ਉੱਥੋਂ ਦੀ ਰਾਜਧਾਨੀ ਮੈਡ੍ਰਿਡ ਨੂੰ ਜਾ ਰਹੀ ਟ੍ਰੇਨ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ। ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਚੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸਿਓਂ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ
1: ਗਿਆ। ਇੱਥੋਂ ਐਕਸੀਡੈਂਟ ਹੋਇਆ?
3: ਹਾਂ, ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਰਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਤੇ ਚਲ ਗਿਆ। ਤੁਹਾਨੂੰ ਪਤਾ ਵੀ ਦੋ ਟ੍ਰੇਨਾਂ ਦੇ ਵਿਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ
1: ਥੋੜਾ ਜਿਹਾ, ਬਿਲਕੁਲ।
3: ਹਾਂ, ਮੇਰਾ ਖਿਆਲ 3-4 ਫੁੱਟ ਦਾ ਹੋਣਾ, ਮਸ਼ੀਨ ਇੰਨਾ ਹੁੰਦਾ।
1: ਹਾਂ ਜੀ, ਬਿਲਕੁਲ।
3: ਹਾਂ, ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਇਹ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ, ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕਟ ਹੋਇਆ ਹੋਊਗਾ।
1: ਉਹਦੇ ਕਰਕੇ ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ, ਖਤਮ ਹੋ ਗਈਆਂ ਉਹਨਾਂ ਦਾ।
3: ਬਸ ਬਸ ਬਸ ਬਸ, ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਤੇ ਉਹਦੇ ਵਿਚ ਉਹ ਫਿਰ ਟੱਕਰ ਗਿਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਉਸਕਾਰ ਉਹਨਤੇ ਆ ਉਹਦੇ ਵੱਲੋਂ ਜਿਹੜੀ ਆ ਖਾਕ ਸਾਹਿਬ ਦੀ ਇਹ ਆ ਜਿਹੜੀ ਹੁਣ ਆਪਾਂ ਮਗਰਲਾ ਹਿੱਸਾ ਇਹਦਾ ਖਬਰੇ ਦੱਸ ਕੇ ਹਟੇ ਆ ਇਹ ਉਹਦੇ ਮੁਤਾਬਕ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਿੱਧੀ ਆ ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਕ ਸਾਹਿਬ ਜੀ ਉਹਦੇ ਵਿਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ ਤੇ ਇਹਦੇ ਨਾਲ ਫਿਰ ਖਾਕ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ, 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਹੋਆ ਕਹਿਣ ਦਾ ਮਤਲਬ ਗੱਡੀ ਦੀ ਵੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ ਤੇ ਉਹਦੇ ਨਾਲ ਉਹਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹੜੇ ਇਹ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਦੇ ਤੁਹਾਨੂੰ ਪਤਾ ਪਿਆ ਵੈਸਟਰਨ ਰੇਲਵੇ ਆ ਹੋਏਗੀਆਂ ਵੱਖਰੀਆਂ ਵੱਖਰੀਆਂ ਇੱਥੇ ਹੁੰਦੀਆਂ ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਜਿਹੜੀ ਛਾਣਬੀਨ ਕਰਾਂਗੇ ਤੇ ਅਜੇ ਤੱਕ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿਚ ਅਜੇ ਤੱਕ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਤੇ ਇਹਦੇ ਨਾਲ ਇੱਕ ਸੋਰਸ ਨੇ ਇਹ ਵੀ ਦੱਸਿਆ ਖਾਕ ਸਾਹਿਬ ਜੀ ਜਿਹੜਾ ਰਿਊਟਰਸ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ ਉਹ ਵੀ ਆ ਖਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ ਤੇ ਕਿਸੇ ਸੱਜਣ ਨੇ ਇਹਨਾਂ ਦੇ ਇੱਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿਚ ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ ਰੇਲ ਹੀ ਕਹਿੰਦੇ ਉਹਨੂੰ ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿੱਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਗਾਲਣਾਂ ਨੂੰ ਜੋੜ ਕੇ, ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ, ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ। ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤਿਕਰ 10 ਬੱਕਰੀਆਂ ਬੱਕਰੀਆਂ ਜਿਹੜੀਆਂ ਉਹ ਸਮੇ 2 ਸਾਲਾਂ ਤੋਂ ਸਾਹਮਣੇ ਆਈਆਂ। ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ, ਇਹਦੇ ਵਿੱਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਨਾ ਉਹ ਲਿਖ ਕੇ ਜਾਂਦੇ ਨਾ ਵੀ ਆਹ ਕਮੀ ਆ ਆਹ ਕਮੀ ਆ, ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਸੀਗੀਆਂ, ਦਿੱਤੀਆਂ ਸੀਗੀਆਂ ਉਹਨਾਂ ਨੂੰ ਵੀ ਇਹਨੂੰ ਠੀਕ ਕਰੋ। ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿੱਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ। ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕ ਸਾਹਿਬ ਜੀ, ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ, ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ ਕਿਉਂਕਿ ਤੁਹਾਨੂੰ ਪਤਾ ਗੌਰਮੈਂਟਾਂ ਦੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ, ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ, ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਖਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ, ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ, ਤਾਂ ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ, ਜਰਮਨੀ ਨਾਲ, ਯੂਕੇ ਦੇ ਨਾਲ, ਸਪੇਨ, ਪੁਰਤਗਾਲ, ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੀ ਰਹੀਆਂ ਔਰ ਉਹ ਅੱਜ ਵੀ ਹੁੰਦੀਆਂ ਹੀ ਆ। ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ, ਕਦੇ ਉਹ ਕੋਲੰਬੀਆ ਨਾਲ ਪੈ ਗਿਆ, ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਉਂਦਾ, ਉਹ ਡਰੱਗ ਵੇਚਦਾ ਸੀ ਹੁਣ ਉਹ ਵੈਨਜ਼ੂਏਲਾ ਵਾਲੇ ਨੂੰ, ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ। ਪਰ ਹੁਣ ਜਿਹੜੀ ਖਾਕ ਸਾਹਿਬ ਜੀ ਉਹ ਮਾਮਲਾ ਹੈ ਜਿਹੜਾ ਉਹ ਵੱਖਰਾ ਆ,
1: ਵੱਖਰਾ ਹੋ ਗਿਆ, ਬਿਲਕੁਲ
3: ਵੱਖਰਾ ਹੋ ਗਿਆ। ਤੇ ਹੁਣ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ, ਉਹਨੇ ਦੇਖੋ ਖਾਕ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ, ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ, ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ।
1: ਅੱਛਾ,
3: ਹਾਂਜੀ, ਤੇ ਪਰ ਨੋਬਲ ਪੀਸ ਪ੍ਰਾਈਜ਼ ਆ ਦੇਖੋ ਉਹਨੇ ਲੈ ਵੀ ਲਿਆ, ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਦੋ ਆ ਨਾ ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ ਇਲੈਕਸ਼ਨ ਲੜੀ ਸੀ, ਮੇਰਾ ਖਿਆਲ ਆ ਉਹਨੇ ਵਿਰੋਧੀ ਪਾਰਟੀ ਦੀ ਸੀਗੀ, ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ ਜਾਂ ਉਹਨੇ ਟਰੰਪ ਨੂੰ ਦੇ ਦਿੱਤਾ, ਇਹ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਆ ਕਿ ਉਹਨੇ ਲੈ ਲਿਆ। ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਇਸ ਕਰਕੇ ਮੈਂ ਗ੍ਰੀਨਲੈਂਡ ਨਾਲ ਤੇ ਤੁਹਾਡੇ
1: ਸਾਰੇ ਹੋ ਗਿਆ ਜੀ ਚੀਮਾ ਸਾਹਿਬ।
3: ਹਾਂਜੀ ਬਿਲਕੁਲ ਬਿਲਕੁਲ ਉਹੀ ਹੈ, ਉਹੀ ਆ ਜੀ ਪਰਸਨਲੀ ਉਹੀ ਤਾਂ ਉਹਨੇ ਲਿਖ ਦਿੱਤਾ, ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ। ਉਹ ਡਰੇ ਥੋੜੀ ਆ ਟਰੰਪ ਸਾਹਿਬ, ਡਰਦੇ ਥੋੜੀ ਆ, ਉਹ ਕਹਿੰਦੇ ਮੈਂ ਇਸੇ ਕਰਕੇ। ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਜਿਹੜਾ ਇਹ ਖਾਕ ਸਾਹਿਬ ਜੀ ਨੂੰ ਟੈਕਸਟ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ, ਐਵੇਂ ਮਤਲਬ ਉਹ ਟੀਵੀ ਤੇ ਨੀ ਬੋਲੇ, ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸਟ ਤੇ ਉਹ ਭੇਜਦੇ
1: ਉਧਰ ਚੀਮਾ ਉਹਨਾਂ ਵੀ ਤਿਆਰੀਆਂ, ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ, ਆਪਣੀ ਆਰਮੀ ਵੀ ਉੱਥੇ ਲੈ
3: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
1: ਦਿੱਤੀਆਂ। ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜਿਹੜਾ ਕੰਮ ਮਗਰ ਪੈ ਜਾਏ ਨਾ ਉਹਨੂੰ ਛੱਡਦਾ ਨਹੀਂ ਉਹ, ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ ਉੱਥੇ,
3: ਖੇਲ ਦੇਣੀ ਆ ਬਿਲਕੁਲ, ਕੁਛ ਨਾ ਕੁਛ ਖੇਲੂਗਾ। ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿੱਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਹੈ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿੱਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖਬਰ ਹੈਗੀ ਆ। ਤੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਓਲਾ ਹੈਗਾ ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ। ਅੱਗੇ ਵੀ ਖਾਕ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆਂ ਦੇ ਵਿੱਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਪਰ ਅਜੇ ਉਹਨੂੰ ਦਿੱਤਾ
1: ਇੰਡੀਆ ਵਾਲੀ ਕੱਢ ਲਓ ਤੇ 7 ਰਹਿ ਜਾਂਦੇ ਆ। ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ, ਟਰੰਪ ਸਾਹਿਬ ਨੇ ਤੇ ਕਰਾਈ ਨੀ, ਪਾਕਿਸਤਾਨ ਨੇ ਕਰਾਈ।
3: ਬਿਲਕੁਲ ਬਿਲਕੁਲ, ਉਹ ਤਾਂ ਦੋਨਾਂ ਪਾਸੇ ਦਾ ਜੋੜ ਲੱਗ ਗਿਆ ਕਰਕੇ ਕਰਾਈ ਆ। ਤੇ ਹੁਣ ਇਸ ਗੱਲ ਦਾ ਜਿਹੜਾ ਸੋ ਉਹ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆਂ ਵਿੱਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ। ਤੇ ਹੁਣ ਓਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ। ਤੇ ਇਹਦੇ ਨਾਲ ਅਗਲੀ ਗੱਲਬਾਤ ਖੱਕ ਸਾਹਿਬ ਜਿਹੜੀ ਹੈਗੀ ਆ ਖਬਰ ਦੀ, ਉਹ ਆਪਣੇ ਕੋਲ ਹੈਗੀ ਆ। ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਜਿਹੜਾ ਹੈਗਾ ਆ, ਤੇ ਇਹਦੇ ਵਿਚ ਵੀ ਖੱਕ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ, ਤੇ ਉਹਨਾਂ ਨੇ ਖੱਕ ਸਾਹਿਬ ਜੀ ਅਮਰੀਕਾ ਦੇ ਜਿਹੜੀ ਗੌਰਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਅੱਜ ਦੇ ਜਿਹੜੀ ਆ ਗੌਰਮੈਂਟ ਦੀ ਛੁੱਟੀ ਹੁੰਦੀ ਫੈਡਰਲ ਗੌਰਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ,
0: ਬਿਲਕੁਲ ਛੁੱਟੀ ਹੈ।
3: ਹਾਂ ਉਹਨਾਂ ਨੂੰ ਤਨਖਾਹ ਵੀ ਜਿਹੜੇ ਗੌਰਮੈਂਟ ਦੇ ਇਮਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ। ਤੇ ਇਹਦੇ ਨਾਲ ਖੱਕ ਸਾਹਿਬ ਜੀ ਅਮਰੀਕਾ ਵਿਚ ਧੂਮ ਧਾਮ ਨਾਲ ਜਿਹੜਾ ਇਹ ਦਿਨ ਆ ਮਾਰਟਿਨ ਲੂਥਰ ਕਿੰਗ ਦਾ ਉਹ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ। ਤੇ ਟਰੰਪ ਸਾਹਿਬ ਨੇ ਹੁਣ ਖੱਕ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਚ ਤਾੜ ਦਿੱਤੀ ਆ, ਕਹਿਣ ਦਾ ਮਤਲਬ ਉਹਦੇ ਮੂਹਰੇ ਵੀ ਕੰਧ ਪਾ ਦਿੱਤੀ ਆ ਕਿ ਇਹਦੀ ਜਿਹੜੀ ਆ ਐਵੇਂ ਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ। ਸੋ ਇੱਥੇ ਉਹਨੇ ਕਹਿ ਦਿੱਤਾ ਆ। ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖੱਕ ਸਾਹਿਬ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਇੰਸਟੀਟਿਊਸ਼ਨ ਹੁੰਦੇ ਆ, ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿਚ DEI। ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ। ਇਹ ਖੱਕ ਸਾਹਿਬ ਜੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ, ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਭਾਈ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗੌਰਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਨਾਂ ਦੇ ਵਿਚ ਤੁਸੀਂ ਏਦਾਂ ਨਹੀਂ ਕਹਿ ਸਕਦੇ ਭਾਈ ਇੱਥੇ ਸਾਰੇ ਗੋਰੇ ਹੀ ਹੋਣਗੇ। ਉਹਨਾਂ ਦੇ ਵਿਚ ਰਾਖਵੀਆਂ ਕੁਝ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ। ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਭਾਈ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ। ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਾਈ ਸਾਰੇ ਰਲ ਕੇ ਆਪਾਂ ਇਹਦੇ ਵਿਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ। ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਖੱਕ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ ਉਹਨਾਂ ਨੇ ਕੰਧ ਖੜੀ ਕਰਤੀ ਆ। ਉਹ ਕਹਿੰਦੇ ਆ ਇਹ ਸਾਰਾ ਗੰਦ ਲਾਉਂਦੀ ਆ ਤੁਸੀਂ ਪਾਈ ਜਾਂਦੇ ਇਹਨੂੰ ਬੰਦ ਕਰੋ, ਕਹਿਣ ਦਾ ਮਤਲਬ ਆ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਏਦਾਂ ਨਹੀਂ ਇੱਥੇ ਤੁਹਾਡਾ ਚੱਲਣ ਦੇਣਾ ਇਹ ਗੋਰਿਆਂ ਦਾ ਜਾਂ ਜਿਹਦੇ ਕੋਲ ਪਾਵਰ ਆ ਉਹਦੀ ਇੱਥੇ ਚੱਲੂਗੀ। ਤੇ ਹੁਣ ਦੇਖੋ ਖੱਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜਿਹੜੇ
0: ਇਹੋ ਕਿੰਗ ਸਾਹਿਬ ਨੇ ਇਹੀ ਦੇ ਯੁੱਧ ਲੜਕੇ ਤੇ ਇਹਨਾਂ ਨੂੰ ਆਜ਼ਾਦੀ ਦਿਵਾਈ ਇਹਨੇ ਸਾਲਾਂ
3: ਦਾ ਬਿਲਕੁਲ
0: ਅਖੀਰ ਤੇ।
3: ਹਾਂਜੀ ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਿਹੜੇ ਆ ਇਹ ਲੜਕੇ ਹੈਗੇ ਉਹਨਾਂ ਦੇ। ਤੇ ਇਹਨਾਂ ਨੇ ਖੱਕ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ ਤੇ ਉਹ ਕਹਿੰਦਾ ਭਾਈ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ ਤੇ ਦੁਬਾਰਾ ਤੋਂ ਵੀ ਕਹਿੰਦਾ ਭਾਈ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ। ਤੇ ਇਹਨਾਂ ਨੇ ਖੱਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜੀ ਨੇ ਸੀਗੇ ਇਹਨਾਂ ਨੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ PhD ਦੀ ਜਿਹਨੂੰ ਆਪਾਂ ਕਹਿੰਦੇ ਆ। ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ। ਤੇ ਇਹਨਾਂ ਨੇ ਖੱਕ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡ੍ਰੀਮ ਸਪੀਚ। ਉਹਨਾਂ ਨੇ ਕਿਹਾ ਸੀਗਾ ਪੰਜਾਬੀ ਵਿੱਚ ਕਹਿਣਾ ਤਾਂ ਆਪਾਂ ਕਹਾਂਗੇ ਭਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਵੀ ਖੱਕ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ। ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖੱਕ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਵਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖੱਕ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ, ਇਦੂ ਬਾਅਦ ਕੋਈ ਹੋਰ ਆ ਜਾਊਗਾ, ਚੰਗਾ ਆ ਜਾਊਗਾ, ਉਹ ਫੇਰ ਮੁੜ ਕੇ ਉਹੀ ਨੀਤੀਆਂ ਲੈ ਆਊਗਾ। ਬਹੁਤੀਆਂ ਇਹ ਜਿਹੜੀਆਂ ਗੇਮਾਂ ਕੱਖ ਸਾਹਿਬ ਜੀ, ਇਹ ਹੋਣਾ ਹੋਣਾ ਕੁਛ ਨੀ ਹੁੰਦਾ, ਕਿਉਂਕਿ ਇੱਕ ਥੋੜਾ ਜਿਹਾ ਢਾ ਜਾਂਦਾ, ਦੂਜਾ ਆ ਕੇ ਫੇਰ ਬਣਾ ਲੈਂਦਾ। ਅਸਲ ਦੇ ਵਿੱਚ ਇਹ ਜਿਹੜੀ ਜਨਤਾ ਆ, ਪਰਜਾ ਆ, ਉਹਨਾਂ ਦੇ ਦਿਮਾਗ ਨੂੰ ਗਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ। ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ, ਤਿੰਨ ਰਹਿ ਗਏ ਆ, ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋਂ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਲਦੇ ਆ ਜਾਣਗੇ, ਮੇਰਾ ਖਿਆਲ ਆ। ਜਿੱਥੋਂ ਤੱਕ ਕੱਖ ਸਾਹਿਬ ਜੀ, ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ, ਆਪਣਾ ਹਿੱਸਾ ਪਾ ਦਿਓ, ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ? ਬਿਲਕੁਲ, ਮੈਨੂੰ ਵੀ ਇੱਦਾਂ ਲੱਗ ਰਿਹਾ ਭਾਈ, ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ। ਹਾਂਜੀ, ਸ਼ਾਇਦ ਉਹੀ ਲੱਗ ਰਿਹਾ ਭਾਈ, ਉਹਨੇ ਹੀ ਬਣਨਾ ਆ। ਤੇ ਦੇਖੋ ਕੀ ਹੁੰਦਾ, ਸ਼ਾਇਦ ਖੱਟ ਸਾਹਿਬ ਜੀ, ਆਪਾਂ ਨੂੰ ਇਹ ਵੀ ਨੀ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ ਚਾਰ ਸਾਲ ਪੂਰੇ ਕਰਨਗੇ ਜਾਂ ਨਹੀਂ। ਇਹਦੇ ਵਿੱਚ ਵੀ ਕਈ ਵਾਰੀ ਉਹ ਲੱਗਦਾ ਹੁੰਦਾ ਭਾਈ ਯਾਰ, ਇਹਨਾਂ ਦਾ ਕੋਈ ਸਿਹਤ ਵੱਲੋਂ ਜਾਂ
0: ਚੀਮਾ ਸਾਹਿਬ, ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ, ਇੰਪੀਚਮੈਂਟ ਦੀਆਂ ਤਿਆਰੀਆਂ, ਉਧਰੋਂ ਇਹ ਹੋ ਰਿਹਾ, ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ, ਉਹ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ। ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ, ਮੈਂ ਕਿਸੇ ਕੋਲ ਨੀ ਡਰਦਾ, ਮੈਂ ਕੋਰਟ ਤੋਂ ਨੀ ਡਰਦਾ, ਮੈਂ ਕਿਸੇ ਕੋਲ। ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ, ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ,
3: ਉਹ ਅੱਗੇ
0: ਵਧਣਾ ਔਖਾ ਹੋ ਰਿਹਾ ਜੀ, ਦਿਨੋ ਦਿਨ ਹੋ ਰਿਹਾ,
3: ਦਿਨੋ ਦਿਨ। ਬਿਲਕੁਲ, ਇਹਦੇ ਚ ਕੋਈ ਸ਼ੱਕ ਨਹੀਂ, ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ। ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਆ ਕੱਖ ਸਾਹਿਬ, ਉਹ ਵੀ ਉਹਦੇ ਨਾਲ ਟੁੱਟ ਰਹੇ ਆ।
0: ਟੁੱਟ ਰਿਹਾ ਜੀ, ਉਹਦੇ ਅੰਗੇਜ਼ ਵੋਟ ਹੋਈ ਆ।
3: ਹਾਂਜੀ, ਬਿਲਕੁਲ, ਰਿਪਬਲਿਕਨ ਪਾਰਟੀ ਆ ਜਿਹੜੀ, ਉਹ ਵੀ ਉਹਦੇ ਖਿਲਾਫ਼ ਹੁੰਦੀ ਜਾਂਦੀ ਆ। ਤੇ ਹੁਣ ਜਿਹੜੇ ਹੈਗੇ ਆ ਕੱਖ ਸਾਹਿਬ ਜੀ, ਮਾਰਟਿਨ ਲੂਥਰ ਕਿੰਗ ਆ ਜੇ, ਇਹਦੇ ਬਾਰੇ ਆਪਾਂ ਗੱਲ ਕਰੀਏ। ਮਾਰਟਿਨ ਲੂਥਰ ਕਿੰਗ ਨੇ ਕੱਖ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ, ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ।
0: ਬਿਲਕੁਲ,
3: ਹਾਂਜੀ, ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ, ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ, ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ। ਤੇ ਇੱਥੇ ਸਾਡੇ ਖੱਖ ਸਾਹਿਬ ਜੀ, ਫਰੈਸ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ ਇੱਥੇ ਫਰੈਸ਼ਨੋ ਦੇ ਵਿੱਚ, ਉੱਥੇ ਜਿਹੜਾ ਹੈਗਾ ਮੇਰਾ ਖਿਆਲ ਇਹਨੇ ਹੁਣ ਲਾ ਤੀ ਉਹ, ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ, ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ, ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ। ਪਿੱਛੇ ਜਿਹਾ ਰੌਲਾ ਪੈਂਦਾ ਸੀਗਾ, ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ, ਹੋਰ ਸਟੇਟਾਂ ਵੀ, ਮੇਰਾ ਖਿਆਲ ਹੈ ਇਹਨਾਂ ਨੇ ਲਹਾ ਤੇ। ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ, ਹੁਣ ਮੈਂ ਕਦੇ ਗਿਆ ਨੀ, ਬਹੁਤ ਦੇਰ ਹੋ ਗਈ ਮੈਨੂੰ। ਤੇ ਰੌਲਾ ਪੈਂਦਾ ਸੀਗਾ ਵੀ ਉਹ ਉੱਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ, ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ। ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ, ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰ ਬੁੱਤ ਲੱਗੇ ਸੀਗੇ। ਸੋ ਖੱਖ ਸਾਹਿਬ ਜੀ, ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ, ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ, ਚਾਹੇ ਉਹ ਕਿਤੇ ਵੀ ਹੋਵੇ, ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ। ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ, ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ, ਇੰਡੀਆ ਦੇ ਵਿੱਚ ਉਹ ਰਾਮ ਚੰਦਰ ਕ੍ਰਿਸ਼ਨ, ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ
0: ਦੁਨੀਆ ਦੇ ਡਾਕਟਰ ਸਾਹਿਬ ਆ ਗਏ ਆ। ਤੇ ਆਪਾਂ ਅਗਲਾ ਪ੍ਰੋਗਰਾਮ ਕਰੀਏ, ਤੁਸੀਂ ਫੋਨ ਕੱਟੋ, ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ।
3: ਜੀ
0: ਕੱਟ ਦਿਓ, ਕੱਟ ਦਿਓ ਛੇਤੀ, ਡਾਕਟਰ ਸਾਹਿਬ ਹੋਲਡ ਕਰਿਓ ਜੀ।
4: ਜੀ
0: ਮੈਂ ਜਿਹੜਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾ, ਐਡ ਪੀਪਲ।

0: ਲੋ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ ਜੇ ਕੋਈ ਬਹੁਤ ਜ਼ਿਆਦਾ ਫਸਿਆ ਚਾਰ ਚੁਫੇਰੇ ਇਲਾਜ ਕਰਾ ਕੇ ਦੇਖ ਲਿਆ ਠੀਕ ਨਹੀਂ ਹੋ ਰਿਹਾ ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ ਬਾਕੀ ਦੇ ਇਲਾਜ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਜੋ ਜੀ ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਨਾਲ ਕੋਸ਼ਿਸ਼ ਕਰਦਾ ਰਹਿਣਾ
1: ਮੁਸ਼ਕਲ ਹੋ ਗਿਆ ਲੱਭਣੇ
0: ਕੀ ਹੋਇਆ ਕਿ ਬੜਾ ਵਧੀਆ ਹੋ ਜਾਂਦਾ ਸੀ ਐਡ ਹੁਣ ਨਹੀਂ ਸਮਝ ਆਉਂਦੀ ਕੀ ਠੀਕ ਹੈ
1: ਸੋ ਰੇਡੀਓ ਪ੍ਰਵਾਸ ਰੇਡੀਓ ਸਭ ਰੰਗ ਯੂਟਿਊਬ ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸਿਹਤ ਵਿਗਿਆਨ ਲੈ ਕੇ ਔਰ ਸਿਹਤ ਵਿਗਿਆਨ ਦੀ ਇੱਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਵੀ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲੋ ਜੀ ਜੁੜ ਗਏ
1: ਅਸੀਂ ਹੁਣ ਸੈੱਲ ਤੱਕ
0: ਆਇਓ ਜੀ ਸਤਿ ਸ੍ਰੀ ਅਕਾਲ
1: ਆਓ ਜੀ ਜੀ ਮਜ਼ਾ ਜੀ ਹੈ ਸਤਿ ਸ੍ਰੀ ਅਕਾਲ ਜੀ ਉਸ ਭੋਗ ਨੂੰ ਕਰਦਿਆਂ ਕਰਦਿਆਂ ਅਸੀਂ ਸੈੱਲ ਤੇ ਪਹੁੰਚੇ ਹਾਂ ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀ ਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸੀਗਾ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ ਐਕਸਪਲੇਨੇਸ਼ਨ ਹੈ ਨੀ ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ ਵਿਚਾਰਵਾਨ ਲੋਕ ਜਿਹੜੇ ਨੇ ਉਸ ਨੂੰ ਨਹੀਂ ਮੰਨਦੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਕਈ ਵਾਰ ਕੀਤੀਆਂ ਹੋਈਆਂ ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ ਚੱਲ ਰਹੇ ਹਾਂ ਮੰਨ ਰਹੇ ਹਾਂ ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ ਉਹਦੀ ਮਾਨਤਾ ਕਰਦਿਆਂ ਹੋਇਆ ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ ਸੋ ਅਸੀਂ ਸਬੂਤਾਂ ਨੂੰ ਭਾਲਦਿਆਂ ਹੋਇਆ ਇਸ ਵੇਲੇ ਵੀ ਪੈਰਲ ਹਮੇਸ਼ਾ ਹੀ ਦੋ ਚੀਜ਼ਾਂ ਪੈਰਲ ਕਿਉਂਕਿ ਬਾਬੇ ਨਾਨਕ ਨੇ ਤਾਂ ਕਹਿਤਾ ਜੇ ਹਉ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਜੇ ਮੈਨੂੰ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ ਤੇ ਮੇਰੇ ਕਿਸੇ ਨੇ ਜਾਣਾ ਹੀ ਨਹੀਂ ਸੀ ਮੇਰੇ ਕਹਿਣ ਚ ਵਸੀ ਨਹੀਂ ਸੀਗਾ ਵੀ ਮੈਂ ਉਹਨੂੰ ਦੱਸ ਸਕਦਾ
2: ਬਿਲਕੁਲ
1: ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ ਅਸੀਂ ਨਹੀਂ ਜਾਣ ਸਕਦੇ ਹਾਲਾਂਕਿ ਜਿਸ ਨੇ ਹੀ ਸ਼ੁਰੂ ਕੀਤਾ ਜਿਸ ਨੇ ਹੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ ਉਸ ਨੇ ਇੱਕ ਲਿਮਿਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਉਹ ਕਹਿ ਦਿੱਤਾ ਵੀ ਨਹੀਂ ਇਸ ਤੋਂ ਬਾਅਦ ਬੰਦ ਹੈ ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ ਮਾਸਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ ਮਾਸਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਗਾਰਬੇਜ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ ਪਰ ਹਰੇਕ ਅੰਗ ਦੀ ਹਰੇਕ ਮਸਲ ਦੀ ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ ਨਰਵਸ ਸਿਸਟਮ ਹੈਗਾ ਆ ਤੋ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ ਬ੍ਰੇਨ ਦੇ ਨਾਲ ਜੁੜਿਆ ਹੋਇਆ ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ ਇਸ ਸਿਰ ਦੇ ਵਿੱਚ ਰੱਖੀ ਹੋਈ ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਅੱਗੇ ਵੀ ਕਰ ਚੁੱਕੇ ਹਾਂ ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ ਕਿਉਂਕਿ 21ਵੀਂ ਸਦੀ ਵਿਚ ਮਨੁੱਖ ਇਹ ਚਾਹੁੰਦਾ ਵੀ ਜੋ ਦਿਸਦਾ ਹੈ ਅਸੀਂ ਉਹਨੂੰ ਤਾਂ ਮੰਨਾਂਗੇ ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ ਮੰਨਾਂਗੇ ਚੱਲਦਾ ਰਹੇ ਲੇਕਿਨ ਅਸੀਂ ਉਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ ਜਿਵੇਂ ਧਰਤੀ ਹੋਰ ਭਰੇ ਹੋਰ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ ਉਸ ਵੇਲੇ ਤਾਂ ਨਹੀਂ ਸੀ ਪਤਾ ਲੇਕਿਨ ਅੱਜ ਤੇ ਸਾਨੂੰ ਪਤਾ ਲੱਗ ਗਿਆ ਨਾ ਉਹ ਹੋ ਗਈ ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹੋ ਜਿਹੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ ਇਹਦਾ ਤੇ ਸਾਨੂੰ ਪਤਾ ਹੈਗਾ ਆ ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ ਇਹਨੂੰ ਕੌਣ ਚਾਲੂ ਕਰਦਾ ਆ ਇਹ ਕਿਸੇ ਆਰਡਰ ਲੈਂਦਾ ਹੈਗਾ ਆ ਕਿਉਂ ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ ਪਾਣੀ ਉਬਲਿਆ ਤੇ ਭਾਵ ਬਣ ਗਈ ਹੈ ਭਾਵ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਚੱਲੇ ਆ ਗਿਆ ਹੈਗਾ ਇੱਕ ਰੂਟੀਨ ਕਲਚਰ ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਦਾ ਉਹ ਚੱਲਿਆ ਜਾ ਰਿਹਾ ਹੈ ਬ੍ਰੇਨ ਤੱਕ ਆਰਡਰ ਗਿਆ ਬ੍ਰੇਨ ਤੋਂ ਆਰਡਰ ਵਾਪਸ ਆ ਗਿਆ ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ, ਅਸੀਂ ਮੰਨ ਲਈ ਨੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਿਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ ਮਾਹਰ ਹਨ ਜਾਂ ਇਸ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ, ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਭਰ ਰਿਹਾ ਹਾਂ, ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ, ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ ਲਾਈਟ ਈਅਰ। ਵੇਖਦੇ ਹਾਂ ਨਾ ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 392,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ ਉਹ ਜਿੰਨੇ ਕੁ ਸਾਡੇ ਵਾਸਤੇ ਸੀ, ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਜੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਇਸ ਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੋ ਉਸੇ ਤਰ੍ਹਾਂ ਹੀ ਇਸ ਚੀਜ਼ ਦੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਭਰ ਰਿਹਾ ਹਾਂ, ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ, ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ ਲਾਈਟ ਈਅਰ। ਵੇਖਦੇ ਹਾਂ ਨਾ ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 392,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ ਉਹ ਜਿੰਨੇ ਕੁ ਸਾਡੇ ਵਾਸਤੇ ਸੀ, ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਜੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਇਸ ਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੋ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ

ये दूर फलाना प्लेनेट है, इन्हें लाइट ये दूर फलाना प्लेनेट है, ये प्लेनेट लाइट ये दूर कहने का मतलब की है 3,92,000 किलोमीटर एक सेकंड की जी लाइट की स्पीड असी मेजर की हुई है वो जिन्ने के साडे वास्ते सी ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਜੀ ਤਰੀਕਾਕਾਰ ਤੇ ਅਸੀਂ ਲਾਈਟ ਈਅਰ ਨਾਲ ਇਸ ਨੂੰ ਮੀਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰਿਬੋਟ ਕੰਮ ਕਰਦਾ ਹੈ ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਵੀ ਬੰਦ ਕਰਦੇ ਤੇ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉਥੇ ਫਿਰ ਰਿਹਾ ਹਾਂ ਕਿੰਨੀ ਸਪੀਡ ਹੋਈ ਇਹ ਤਾਂ ਉਹਦੇ ਨਾਲ ਵੀ ਜ਼ਿਆਦਾ ਹੋ ਗਈ ਸੋ ਉਹਦੇ ਨਾਲ ਵੀ ਜ਼ਿਆਦਾ ਹੋ ਗਈ ਤੇ ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ ਜਿਹੜੀ ਇਸ ਕਾਰਵਾਈ ਨੂੰ ਇੰਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ ਤਾਂ ਸਰੀਰ ਇੱਕ ਉਂਗਲ ਗਰਮੀ ਗਰਮ ਤਵੇ ਨਾਲ ਲੱਗ ਗਈ ਆ ਤੇ ਇਕਦਮ ਇੱਕ ਸਕਿੰਟ ਦੇ ਹਜ਼ਾਰਵੇਂ ਹਿੱਸੇ ਦੇ ਵਿਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤਾਂ ਕੋਈ ਚਾਹੀਦਾ ਮਸ਼ੀਨਰੀ ਆਪਣੇ ਤਾਂ ਨਹੀਂ ਚੱਲਦੀ ਇਹਦਾ ਮਤਲਬ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ ਕੋਈ ਨਾ ਕੋਈ ਹੋਰ ਐਂਡ ਹੋਵੇਗਾ ਔਰ ਉਸ ਐਂਡ ਨੂੰ ਵੇਖਦਿਆਂ ਹੋਇਆ ਅਸੀਂ ਇੱਕ ਤਸੱਵਰ ਕਰ ਲਿਆ ਅਸੀਂ ਇੱਕ ਨਾਂ ਰੱਖ ਦਿੱਤਾ ਉਹਦਾ ਨਾਂ ਕੀ ਰੱਖਿਆ ਸੀ ਮਨ ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ ਕਿ ਹੱਡੀਆਂ ਹੈ ਮਾਸਪੇਸ਼ੀਆਂ ਹੈ ਬਲੱਡ ਵੈਸਲਸ ਨੇ ਨਰਵਸ ਸਿਸਟਮ ਹੈ ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ ਹੈ ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਦਿੱਖ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ ਪਰ ਉਹ ਇੱਕ ਅਦਿੱਖ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ ਐਕਸ਼ਨ ਤਾਂ ਹੋ ਰਹੇ ਨੇ ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ ਹੁਣੇ ਅਸੀਂ ਇਹ ਕਰ ਰਹੇ ਹਾਂ ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ ਐਕਸਚੇਂਜ ਆਫ ਥਾਟਸ ਹੁੰਦਾ ਹੈ ਮਟੀਰੀਅਲਿਸਟ ਟੂ ਥਾਟਸ ਥਾਟਸ ਟੂ ਮਟੀਰੀਅਲਿਸਟ ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ ਉਹ ਆਂਦੇ ਆ ਭਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ ਬੱਚਾ ਤੁਹਾਡੇ ਕੋਲ ਰੋ ਰਿਹਾ ਆ ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ ਤੁਹਾਨੂੰ ਪਤਾ ਨੀ ਲੱਗਦਾ ਪੰਚਾਂ ਕਾ ਗੋਰੇ ਇੱਕ ਧਿਆਨ ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿਚ ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ ਔਰ ਧਿਆਨ ਦਾ ਸੈਂਟਰ ਜਿਹੜਾ ਹੈ ਉਹ ਨਿਰਣਾ ਕਰਦਾ ਉਸ ਗੱਲ ਦਾ ਇਸ ਖੱਟਾ ਮਿੱਠਾ ਜੋ ਵੀ ਕੁਝ ਅੱਖਾਂ ਵੇਖਦੀਆਂ ਨੇ ਜੀਭ ਟੇਸਟ ਕਰਦੀ ਹੈ ਨੱਕ ਸੁੰਘਦਾ ਜਾਂ ਕੰਨ ਸੁਣਦੇ ਨੇ ਇਹ ਸਾਰੇ ਕੋਈ ਦਾ ਨਿਰਣਾ ਅਸੀਂ ਕਹਿੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਆਉਂਦੇ ਤੁਸੀਂ ਲੰਘੇ ਜਾਂਦੇ ਹੋ ਸੜਕ ਦੇ ਤੁਹਾਨੂੰ ਨਹੀਂ ਪਤਾ ਵੀ ਡਾਕਟਰ ਕੋਈ ਪੁੱਛ ਲਿਆ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ ਤੁਸੀਂ ਕਹਿੰਦੇ ਯਾਰ ਮੈਂ ਨੀ ਦੇਖੀ ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਾਊਗਾ ਗੁਰਦੀਪ ਸਿੰਘ ਨਾਲ ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ 'ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਹੈ ਤਾਂ ਭਾਵ ਕੀ ਵਾਹ ਪੈਣ ਤੱਕ ਤੇ ਜਿਨ੍ਹਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ ਕੋਲ ਤੁਸੀਂ ਬੈਠੇ ਹੋਏ ਹੋ ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ ਧਿਆਨ ਇਸ ਪਾਸੇ ਹੈ ਨਹੀਂ ਕਿ ਨੇੜੇ ਦੀ ਆਵਾਜ਼ ਕੰਨ ਸੁਣ ਰਹੇ ਨੇ ਕੰਨਾਂ ਚ ਤਾਂ ਜਾ ਰਹੀ ਹੈ ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ ਅਲਟੀਮੇਟ ਕੀ ਹੋਇਆ ਕਿ ਅਸੀਂ

0: ਨਾ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਓਹਨੂੰ ਅਸੀਂ ਕਹਿੰਦੇ ਹਾਂ ਧਿਆਨ, ਦੂਸਰੇ ਲਫ਼ਜ਼ਾਂ ਵਿਚ ਕਹਿ ਲੋ ਮਨ, ਜਾਂ ਹੋਰ ਵਿਆਖਿਆ ਕਰੋ ਤੇ ਓਹਨੂੰ ਕਹਿ ਦਿਓ ਮਨ ਦੀ ਇਕਾਗਰਤਾ। ਤੁਸੀਂ ਮਨ ਦੀ ਇਕਾਗਰਤਾ ਕਰ ਲੋ ਕਿਸੇ ਥਾਂ ਤੇ, ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿਚ ਵੇਖਦਿਆਂ ਕਰਦਿਆਂ ਕਰਦਾ ਹੈਗਾ, ਯਾਰ ਤੂੰ ਬੜਾ ਬੇਧਿਆਨਾ ਹੈਗਾ, ਤੈਨੂੰ ਪਤਾ ਨੀ ਅੱਗੇ ਟੋਇਆ ਸੀਗਾ, ਜੇ ਤੈਨੂੰ ਪਤਾ ਨੀ ਗਿਆ ਅੱਗੇ ਚੀਜ਼ ਆ ਗਈ ਸੀ ਤੂੰ ਇਸ ਤਰ੍ਹਾਂ। ਭਾਵ ਕੀ ਹੈ, ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ, ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ। ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ, ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ, ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਇਹਨੂੰ ਅਸੀਂ ਈਗੋ ਕਹਿੰਦੇ ਹਾਂ। ਵੀ ਨਹੀਂ ਨਹੀਂ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ। ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ, ਇਹ ਸਾਰਾ ਹਾਈਪੋਥੈਸਿਸ ਹੈ, ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ। ਅਸੀਂ ਫਿਰ ਫਿਜ਼ੀਕਲ ਦੇ ਉੱਪਰ ਆਉਣਾ ਆ, ਕਿਉਂਕਿ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ, ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ, ਮੈਂ ਉੱਥੇ ਹੀ ਲੈ ਕੇ ਆਉਣਾ। ਪਰ ਮੈਂ ਤੁਹਾਨੂੰ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ, ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ, ਉਹਦਾ ਸਾਡੇ ਕੋਲ ਸਬੂਤ ਹੈ ਨੀ, ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ। ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ, ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ। ਇਸ ਕਰਕੇ ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀ ਕਰ ਰਿਹਾ ਹਾਂ। ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲੇ ਨੇ ਇਹ ਆਖਿਆ ਈਗੋ ਹੈਗੀ ਹੈ, ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ, ਮੈਂ ਜਾਣਦਾ ਯਾਰ ਸਾਰੀ ਗੱਲ ਨੂੰ, ਮੈਨੂੰ ਪਤਾ ਹੈਗਾ ਹਰ ਗੱਲ ਦੇ ਵਿੱਚ ਅਸੀਂ ਇਹ ਕਹਿੰਦੇ। ਉਹਦਾ ਮਤਲਬ ਕੀ ਹੈ, ਸਾਡੀ ਇੱਕ ਈਗੋ, ਸਾਡੀ ਇੱਕ ਕੰਸੈਂਟ੍ਰੇਸ਼ਨ, ਸਾਡਾ ਇੱਕ ਡਿਸਿਪਲਿਨ ਜਾਂ ਕਹਿ ਦੋ ਮਨ ਦੇ ਵਿੱਚ ਇੱਕ ਵਿਚਾਰ ਬਣ ਗਿਆ, ਅਸੀਂ ਉਹਨੂੰ ਪੱਕਾ ਕਰ। ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ, ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ, ਝੂਠਾ ਗਲਤ ਵੀ ਸਾਬਤ ਕਰ ਸਕਦੀ। ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ, ਇਹਦੇ ਤੋਂ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਸੁਪਰ ਈਗੋ। ਈਗੋ ਤੋਂ ਬਾਅਦ ਸੁਪਰ ਈਗੋ, ਇੱਕ ਐਸੀ ਦ੍ਰਿੜਤਾ, ਇੱਕ ਐਸੀ ਇਕਾਗਰਤਾ ਜਿਹੜੀ ਮਨ ਨੂੰ ਤਿਆਰ ਹੀ ਨਹੀਂ, ਤੁਹਾਡੀ ਲੌਜਿਕ ਨੂੰ ਮੰਨਦੇ ਹੀ ਨਹੀਂ, ਜਾਂ ਇੰਝ ਕਹਿ ਰਹੇ ਕਿ ਤੁਹਾਡੀ ਲੌਜਿਕ ਨੂੰ ਉਹ ਕੱਟ ਕਰ ਰਹੇ ਨੇ। ਹਾਂਜੀ, ਤੁਹਾਡੀ ਗੱਲ ਨੂੰ ਨਹੀਂ ਮੰਨ ਰਹੇ, ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ, ਤੁਸੀਂ ਗਲਤ ਕਹਿ ਰਹੇ ਹੋ। ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ। ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ, ਇਹਨੇ ਜੀ ਫੇਰ ਤੇ ਹੱਥ ਖੜੇ ਆ ਸਾਡੇ, ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ। ਹੁਣ ਇਸ ਤੋਂ ਉੱਪਰ ਰੱਬ ਹੀ ਹੈ, ਇਨਫਿਨਿਟੀ ਹੈ, ਭਾਵ ਉਹ ਬਾਬਾ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ। ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਸਟੂਡੈਂਟਸ ਨੂੰ ਇਹ ਪੜ੍ਹਾਇਆ, ਕਿਉਂਕਿ ਸਾਡੀ ਫਿਲੋਸਫੀ ਇਹਦੇ ਨਾਲ ਸੰਬੰਧਿਤ ਨਾ, ਉਹਨੇ ਪੈ ਦਿੱਤੀ। ਇਸ ਕਰਕੇ ਜਦੋਂ ਮੈਂ ਇਹ ਗੱਲ ਪੜ੍ਹਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ, ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਉਸ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੁਝ ਸਪੌਟ ਆ ਰਿਹਾ ਹੈਗਾ। ਹੁਣ ਉਸ ਸਪੌਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ। ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ, ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਈਪੋਥੈਸਿਸ ਵਾਲੀ ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ। ਔਰ ਉਸ ਹਾਲਾਤ ਨੂੰ ਐਕਸਪਲੇਨ ਕਰਦੇ ਹੋਏ ਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ ਉਹਦੀ ਸ਼ੈਡੋ ਸਾਡੇ ਤੇ, ਜੇ ਉਹ ਨਾ ਸਾਡੇ ਵਿੱਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ। ਅੱਖਾਂ ਨੱਕ ਕੰਨ ਉੱਥੇ ਪਿਆਰੇ ਦਾ ਕੰਮ ਨਹੀਂ ਕਰਦਾ, ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿੱਚ ਹੈਗਾ ਆ। ਜੇ ਉਹ ਪਾਵਰ ਦੇ ਰੂਪ ਵਿੱਚ ਇਸ ਦੇ ਵਿੱਚ ਹੈਗਾ, ਘੱਟ ਘੱਟ ਮੈਂ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ, ਤੇ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ। ਹੁਣ ਸਾਇੰਸ ਨੇ ਇਸ ਹਾਈਪੋਥੈਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿੱਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ, ਉਹ ਚਾਰ ਤਰ੍ਹਾਂ ਦਾ ਤੌਰ ਤੇ ਵਿਚਰ ਰਿਹਾ ਹੈਗਾ। ਅੰਡਰ ਜੇਰੇ ਚ ਸੇਤੇ ਚ ਉਤਪਜ, ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ। ਔਰ ਉਸ ਨੂੰ ਕੋਈ ਕੁਛ ਅੰਡੇ ਚੋਂ ਪੈਦਾ ਹੁੰਦੇ ਨੇ, ਕੁਛ ਜੇਰ ਜੀਰਤ ਵਗੈਰਾ ਚੋਂ ਪੈਦਾ ਹੁੰਦੇ ਨੇ, ਔਰ ਕੁਛ ਬਨਸਪਤੀ ਵਗੈਰਾ ਹੈ ਸਿਹਤ ਚ ਹੈਗੇ ਨੇ, ਔਰ ਕੁਛ ਉਸ ਕੁਝ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ, ਜਿਵੇਂ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨੀ। ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ, ਪਹਾੜਾਂ ਨੂੰ ਵੀ ਤੁਸੀਂ ਜੀਵ ਨਹੀਂ ਸਮਝੀ ਜਾ ਰਹੇ। ਹਾਂਜੀ, ਸੋ ਗੁਰਬਾਣੀ ਨੇ ਲਿਖਿਆ ਹੈ ਇਹਦਾ ਮਤਲਬ ਅਜੇ ਇਹ ਹਾਈਪੋਥੈਸਿਸ ਸੀ, ਔਰ ਉਸ ਹਾਈਪੋਥੈਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ। ਕਿਵੇਂ ਪੱਕਿਆਂ ਕਰ ਦਿੱਤਾ ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ। ਸਾਰਿਆਂ ਨੇ ਪੜਿਆ ਨਿਊਟਰੋਨ ਪ੍ਰੋਟੋਨ ਵਗੈਰਾ ਵਗੈਰਾ, ਹੁਣ ਤੋਂ ਉਸ ਤੋਂ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ ਬਹੁਤ ਕੁਝ। ਔਰ ਉੱਥੇ ਵੇਖਿਆ ਕਿ ਹੈ ਇੱਕ ਐਨਰਜੀ ਹੈ, ਮੂਵ ਕਰ ਰਹੀ ਹੈ ਸੈੱਲ, ਚਾਹੇ ਬਨਸਪਤੀ ਦਾ ਹੋਵੇ, ਸੈੱਲ ਸਾਡੇ ਲਿਵਿੰਗ ਬੀਂਗਸ ਦਾ ਹੋਵੇ, ਲਿਵਿੰਗ ਬੀਂਗਸ ਦੇ ਵਿੱਚੋਂ ਭਾਵੇਂ ਐਨੀਮਲ ਦਾ ਹੋਵੇ, ਭਾਵੇਂ ਬਰਡਸ ਦਾ ਹੋਵੇ, ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ, ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ। ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ ਔਰ ਵੇਖਿਆ ਕੰਪੇਅਰ ਕਰਕੇ ਉਹਨਾਂ ਦੀ ਪਾਵਰ ਉਹਨਾਂ ਦਾ ਰੂਪ ਰੰਗ ਇੱਕੋ ਜਿਹਾ ਹੈਗਾ। ਅਸੀਂ ਇਹ ਸਮਝ ਕਰ ਲਿਆ ਵੀ ਨਹੀਂ ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ ਉਹ ਨਾਨ ਲਿਵਿੰਗ ਨੀ, ਉਹ ਵੀ ਲਿਵਿੰਗ ਹੈ, ਲਾਈਫ ਇਹਦੇ ਵਿੱਚ ਵੀ ਹੈਗਾ। ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ ਅਸੀਂ ਪਹਾੜਾਂ ਤੇ ਆਉਣੇ ਆ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਇਹ ਲਿਵਿੰਗ ਹੈ, ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ ਉਹੀ ਘੱਟ ਘੱਟ ਕੇ ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ ਉਹੀ ਐਨਰਜੀ ਤੇ ਇਹਦਾ ਮਤਲਬ ਕੀ ਹੋਇਆ ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ ਅੰਡਰ ਜੇਲ ਸੇਤੇ ਉਤਪਤ ਤੋਂ ਉਸੇ ਤਰ੍ਹਾਂ ਦੀ ਵਿਆਖਿਆ ਕਰਦੇ ਹੋਇਆ ਮੈਂ ਆਪਾਂ ਇਸ ਗੱਲ ਤੇ ਪਹੁੰਚੇ ਹਾਂ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਆ ਸਰੀਰ ਸਾਡਾ ਪਰਦਾ ਆ ਇਹ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ ਸਮਝੋ ਪਰਦੇ ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ ਔਰ ਕਿਸੇ ਪ੍ਰੋਜੈਕਟਰ ਵਿੱਚ ਫਿਲਮ ਰੱਖੀ ਹੋਈ ਹੈ ਉਹਦਾ ਅਕਸ ਸਾਡੇ ਤੇ ਪੈ ਰਿਹਾ ਹੈ ਤੇ ਹੁਣ ਉਸ ਪ੍ਰੋਜੈਕਟਰ ਦੇ ਵਿੱਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿੱਚੋਂ ਉਹ ਸਪਾਟ ਦੂਰ ਨਹੀਂ ਕਰਦੇ ਨਾ ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇੱਧਰ ਉੱਧਰ ਹਵਾਈ ਜਾਓ ਇਹ ਠੀਕ ਨਹੀਂ ਹੋਣਾ ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿੱਚ ਹੁਣ ਕੀ ਹੋ ਰਿਹਾ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ ਉਹ ਕੁਦਰਤ ਚੱਟੀਆਂ ਲਾ ਦੂਗੀ ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚ ਚਲਾ ਗਿਆ ਆ ਉਹ ਅਨਵਾਂਟਡ ਆ ਉਹ ਅਕਸੈਪਟੇਬਲ ਨਹੀਂ ਹੈਗਾ ਉਹਨੂੰ ਬਾਹਰ ਕੱਢਣਾ ਹੈਗਾ ਤੇ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰ ਜ਼ਬਰਦਸਤੀ ਬੰਦ ਕਰ ਦਿੱਤਾ ਦੂਜੇ ਪਾਸੋਂ ਕੱਢ ਦੂਗੀ ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿੱਚ ਚੱਲ ਰਿਹਾ ਅਸੀਂ ਰਿਪਲੇਸ ਕਰ ਰਹੇ ਹਾਂ ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ ਇਲਾਜ ਨਹੀਂ ਕਰ ਰਹੇ ਇਲਾਜ ਤੇ ਕਿੱਥੋਂ ਹੋਣਾ ਆ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿੱਚ ਇਹ ਮਕੈਨੀਕਲ ਚੀਜ਼ ਹੈ ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ ਉਹਦੇ ਵਿੱਚ ਇੱਕ ਫਿਲਮ ਰੱਖੀ ਹੋਈ ਹੈ ਔਰ ਫਿਲਮ ਜੋ ਚੱਲ ਰਹੀ ਉਹ ਪਰਦੇ ਤੇ ਦਿਖਾਈ ਦੇ ਤੇ ਦਿਖਾਈ ਕਿਵੇਂ ਦੇਊਗੀ ਉਹ ਸੁਪਰ ਈਗੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ ਸੋ ਮਤਲਬ ਕੀ ਹੋਇਆ ਅਲਟੀਮੇਟ ਇੱਕ ਲਾਈਟ ਅਲਟੀਮੇਟ ਇੱਕ ਪਾਵਰ ਇਹਦੇ ਵਿੱਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ ਮਤਲਬ ਕੀ ਹੋਇਆ ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ ਜੇ ਹੋ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਹਾਂਜੀ ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਵੀ ਉਹ ਵੀ ਇੱਕ ਵਿਧਾ ਹੈਗੀ ਹੈ ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿੱਚ ਇਸ 21ਵੀਂ ਸਦੀ ਦੇ ਯੁੱਗ ਵਿੱਚ ਜਾ ਰਹੇ ਹਾਂ ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ ਯਾਰ ਤੂੰ ਇਹ ਗੱਲ ਕਹਿ ਰਿਹਾ ਇਹਦਾ ਸਬੂਤ ਕੀ ਹੈ ਤੇਰੇ ਕੋਲੇ ਹਾਂਜੀ ਬਿਮਾਰੀਆਂ ਹਨ ਤੇ ਉਹਦੇ ਸੰਬੰਧ ਵਿੱਚ ਵੀ ਅਸੀਂ ਮੰਗਦੇ ਹਾਂ ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ ਹਾਂਜੀ ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆਂ ਮੈਂ ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ ਵਟ ਯੂ ਫੀਲ ਵਟ ਯੂ ਰਿਅਲਾਈਜ਼ ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿੱਚ ਆਉਂਦੀਆਂ ਨੇ ਪਰ ਪਹਿਲਾਂ ਹਨ ਖੈਰ ਅਸੀਂ ਮੈਡੀਕਲ ਸਾਇੰਸ ਨੂੰ ਡੀਲ ਕਰਦਿਆਂ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਇਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ ਚਾਹੇ ਬ੍ਰੇਨ ਦਾ ਸੈੱਲ ਹੈ ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ ਇਹ ਇੱਕ ਸੈੱਲ ਹੈ ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਜਿਹਦੀ ਕਿਲੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਇਡ ਰੱਖਿਆ ਕਿਉਂਕਿ ਸੈੱਲ ਮੂਵ ਕਰਦਾ ਹੈ ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ ਪਰ ਇਹ ਵੀ ਉਹਦੀ ਮਹਾਨਤਾ ਹੈ ਇਹ ਵੀ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ ਵਾਦ ਕਿ ਵਾਦ ਨਹੀਂ ਹੈ ਅਨਾਦ ਹੈ ਪਰ ਇਹਦਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਝ ਮੂਵ ਕਰ ਰਿਹਾ। ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿੱਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿੱਚ, ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ। ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ। ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ, ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੀ ਦਰਵਾਜ਼ੇ ਹੁੰਦੇ, ਇਹਦਾ ਤਾਂ ਦਰਵਾਜ਼ਾ ਹੀ ਕੋਈ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ। ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ। ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ, ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ। ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ। ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਆ। ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਅੰਦਰ, ਦੀਵਾਰ ਦੀ ਬਣਤਰ ਯੇ ਵੋ ਕਾਰਵਾਈ, ਦੀਵਾਰ ਦੇ ਵਿੱਚ ਖਰਾਬੀ ਆ ਜਾਵੇ, ਕੀ ਬਿਮਾਰੀਆਂ ਹੋ ਸਕਦੀਆਂ, ਇਹ ਮੈਂ ਕਰ ਚੁੱਕਿਆ ਹਾਂ। ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀਆਂ ਨੇ ਸਾਰੀਆਂ ਗੱਲਾਂ, ਅੰਗਰੇਜ਼ੀ ਚ ਵੀ ਹੋ ਗਈਆਂ, ਹਿੰਦੀ ਚ ਵੀ ਹੋ ਗਈਆਂ। ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ, ਕਿਆਸੋ ਅਸੀਂ MM of Mercury ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੈ, ਅਸੀਂ ਉਹਦੇ ਚ ਜਿਉਣੇ ਆ। ਜੇ ਉਹ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ, ਜੇ ਪਹਾੜਾਂ ਤੇ ਜਾਓ ਇਹ 480 mm ਦਾ ਪ੍ਰੈਸ਼ਰ ਘੱਟ ਹੁੰਦਾ ਹੈ, ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ, ਲੋਅ ਪੋਰਸ਼ਨ ਜ਼ਿਆਦਾ ਹੈ, ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ, ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ, ਉਹਦੇ ਵਿੱਚ ਹੀ ਵਧੀਆ ਤੌਰ ਤੇ ਕੰਮ ਕਰ ਸਕਦੇ ਤੇ ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ। ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇਗਾ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ, ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ। ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ। ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀਆਂ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ, ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ, ਠੀਕ ਤਰ੍ਹਾਂ ਕੰਮ ਕਰ ਸਕਦੇ ਆ। ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਵੀ ਇਸ ਨੂੰ ਇੰਜ ਸਮਝ ਲਓ, ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ, ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ, ਇਹਦੇ ਚ ਵਾਟਰ ਹੈ, ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ, ਹੋਰ ਪ੍ਰੋਟੀਨ ਵਗੈਰਾ ਹੈ, ਉਹ ਸਾਰਾ ਕੁਛ ਮਿਕਸ ਕੀਤਾ ਹੈ, ਇੱਕ ਕੰਪੋਜੀਸ਼ਨ ਬਣ ਗਈ, ਉਹਨੂੰ ਅਸੀਂ ਦੁੱਧ ਕਹਿ ਦਿੰਦੇ। ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਪੈ ਜਾਏ ਤੇ ਫੁੱਟ ਗਿਆ, ਜਾਂ ਅਸੀਂ ਪਨੀਰ ਬਣਾਉਣੇ ਆ ਜਿਵੇਂ ਆਮ ਘਰਾਂ ਦੇ ਵਿੱਚ, ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ ਤੇ ਦੁੱਧ ਅਲੱਗ ਹੋ ਗਿਆ। ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ, ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ, ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ, ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ, ਜੀਵਨ ਦੁੱਭਰ ਹੋ ਜਾਏਗਾ। ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ, ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ, ਚਾਹੇ ਪੋਇਜ਼ਨ ਆ ਗਈ, ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈਏ, ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈਏ, ਚਾਹ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ, ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ। ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਕੀ ਆ ਸਕਦੀਆਂ ਹਨ। ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦੇ, ਜੇ ਪਿੰਡ ਚ ਵੜ ਜਾਓ ਨਾ ਕਿਸੇ ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ, ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ, ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ, ਸਾਨੂੰ ਪਤਾ ਹੁੰਦਾ। ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਂਦੇ, ਜੇ ਕੋਈ ਹੋਰ ਗੱਲਬਾਤ ਕਰਨੀ, ਜੇ ਨਹੀਂ ਕੋਈ ਪਿੰਡ ਦੇ ਵਾਕਫ ਕਰ ਤਾਂ ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ, ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੜਦੇ ਆ ਨਾ ਤੇ ਦੂਰ ਇੱਕ ਸਾਨੂੰ ਇੱਕ ਹੋਰ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਦੇ ਰਹੀ, ਜਿਹੜੀ ਸਾਰਿਆਂ ਤੋਂ ਵੱਡੀ ਹੈ ਤੇ ਬਹੁਤ ਕੁਝ ਘੁੰਮ ਰਿਹਾ ਉਹਦੇ ਵਿੱਚ, ਲੇਕਿਨ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ। ਨਿਊਕਲੀਅਸ ਜਿਹੜਾ ਹੈਗਾ ਆ ਇਹ ਸਭ ਤੋਂ ਵੱਡਾ ਔਰਗੇਨਲ ਹੈ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ, ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰ ਵਾਲੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤੇ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ। ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦੇ ਆ, ਵਾਰ ਵਾਰ ਮੈਨੂੰ ਜੇਲ੍ਹਾਂ ਚ ਜਾਣਾ ਪੈਂਦਾ ਸੀ ਤੇ ਮੇਰੀਆਂ ਜੇਲ੍ਹ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਇੰਡੀਆ ਚ ਰਹਿ ਗਈਆਂ। ਇੱਕ ਬਾਗ ਆ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਣੇ ਆ, ਉਸ ਤੋਂ ਬਾਅਦ ਇੱਕ ਡਿਓੜੀ ਦਾ ਗੇਟ ਹੈਗਾ ਬਾਹਰਲਾ, ਫਿਰ ਡਿਓੜੀ ਦੇ ਅੰਦਰ ਵਾਲਾ। ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ, ਜਿੱਥੇ ਸਾਰੀ ਕਾਰਵਾਈ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਕਿ ਸਿੱਧਾ ਰਾਹ ਜਾਂਦਾ ਹੈਗਾ, ਔਰ ਜਿਹਦੇ ਵਿਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਨੂੰ ਕਹਿ ਸਕਦੇ ਹੋ ਵੀ ਪੋਸਟ ਵਾਲੀ ਹੁੰਦੀ, ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ, ਤੇ ਚੱਕਰ ਹੌਲਦਾਰ ਤੋਂ ਉੱਪਰ ਇੱਕ ਬੰਦਾ ਬੈਠਾ ਹੁੰਦਾ ਜਿਹੜਾ ਚਾਹਤ ਕਰੇ ਨਿਗਰਾਨੀ ਕਰ ਰਿਹਾ, ਉਹਦੇ ਤੋਂ ਸੱਜੇ ਪਾਸੇ ਜੇਲੀ ਕੈਦੀਆਂ ਦੀਆਂ ਬੈਰਕਾਂ ਨੇ, ਉਸ ਤੋਂ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ, ਔਰ ਉਹਦੇ ਵਿਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੀ ਸੀ ਐਸ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ, ਭਾਵ ਇੰਨੇ ਸਾਰੇ ਦਰਵਾਜੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ, ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ, ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ ਹਾਂ ਤੇ ਦੱਸਦੇ ਹਾਂ ਵੀ ਪਹਿਲੇ ਜਵਾਬ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ, ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ, ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ, ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ। ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ, ਮੀਨਸ ਦੂਜੇ ਲਫ਼ਜ਼ਾਂ ਚ ਕਹਿ ਲੋ ਅਮੀਨੋ ਏਸਿਡ ਦਾ ਬਣਿਆ ਹੋਇਆ, ਇਹਦੇ ਵਿਚ ਫੈਟ ਹੈਗਾ ਆ, ਜਿਹਦੇ ਕਰਕੇ ਇਹਦੀ ਲਚਕ ਬਣੀ ਹੋਈ ਹੈ, ਫੈਲਦਾ ਹੈ, ਸੁਕੜਦਾ ਹੈ, ਫੈਲਦਾ ਹੈ, ਸੁਕੜਦਾ, ਭਾਵ ਸਾਈਟੋਪਲਾਜ਼ਮ ਦੇ ਵਿਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ, ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਬਾਹਰ ਆ ਸਕਦੀਆਂ ਨੇ। ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ, ਯੈਲੋਸ਼ ਟਾਈਪ ਦੇ ਕਲਰ ਦੇ ਵਿਚ ਸਾਨੂੰ ਆਮ ਸੈੱਲ ਦੇ ਵਿਚ ਦਿਖਾਈ ਦਿੰਦਾ ਹੈ, ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ, ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿਚ ਖੜਾ ਹੋਵੇ, ਤੇ ਇਸ ਖੜਾ ਤੇ ਹੈ ਨੀ, ਰਿਮੂਵ ਕਰ ਰਿਹਾ ਆ, ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਸਾਨੂੰ ਦਿਖਾਈ ਦੇ ਰਿਹਾ ਤੇ ਅਸੀਂ ਉਹਨੂੰ ਨਿਊਕਲੀਅਸ ਕਹਿੰਦੇ। ਇਹ ਜਿਹੜਾ ਨਿਊਕਲੀਅਸ ਹੈਗਾ ਆ ਕਿ ਇਟ ਸੈਲਫ ਆਪਣੇ ਆਪ ਇੱਕ ਬਹੁਤ ਵੱਡਾ ਦਫ਼ਤਰ ਆ, ਇੱਕ ਬਹੁਤ ਵੱਡੀ ਚੀਜ਼ ਆ, ਔਰ ਇਹਦੇ ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ, ਪਰ ਸਾਰੀਆਂ ਕੀਮਤੀ ਨੇ। ਜਿਵੇਂ ਅਸੀਂ ਘਰ ਬਣਾਉਣੇ ਆ ਨਾ, ਤੇ ਘਰ ਬਣਾਉਣੇ ਆ ਤੇ ਉਹਦੇ ਵਿਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਤੇ ਆਏ ਗਏ ਵਾਸਤੇ ਹੈ, ਉਸ ਤੋਂ ਬਾਅਦ ਅੰਦਰ ਜਾਓ ਆ ਸਾਡੀ ਰਸੋਈ ਹੈ, ਆ ਸਾਡਾ ਲਿਵਿੰਗ ਰੂਮ ਹੈ, ਬੈਡਰੂਮ ਹੈ, ਔਰ ਫਿਰ ਅਸੀਂ ਬਣਾਉਣੇ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ, ਕੀਮਤੀ ਚੀਜ਼ਾਂ, ਗਹਿਣਾ ਗੱਟਾ, ਹੋਰ ਇਧਰ ਉਧਰ ਸਾਡੀਆਂ ਵਸੀਤਾਂ ਸਾਰੀਆਂ, ਸਾਡਾ ਜੋ ਵੀ ਕੁਛ ਹੁੰਦਾ ਆ ਘਰ ਦਾ ਰਜਿਸਟਰੀਆਂ ਵਗੈਰਾ, ਉਹ ਸਾਰੀਆਂ ਉੱਥੇ ਰੱਖਦੇ ਹਾਂ, ਉਹਨੂੰ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ, ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿਚ ਹੁੰਦਾ। ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿਚ, ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ। ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ, ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ, ਇਵੇਂ ਇਹਦਾ ਆਪਣਾ ਇੱਕ ਇਨਵਾਇਰਮੈਂਟ, ਇਹਦਾ ਇੱਕ ਆਪਣਾ ਚੱਲਣ ਹੈ, ਔਰ ਜਿਹੜਾ ਉਹਦੇ ਚ ਡੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ। ਔਰ ਉਸ ਸਾਈਟੋਪਲਾਜ਼ਮ ਦੇ ਵਿਚ ਜਿਹੜਾ ਡੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ। ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਂ ਬੱਧ ਨਿਸ਼ਚਿਤ ਰੱਖਣ ਵਾਸਤੇ ਵੀ ਸਹੀ ਰਹੇ, ਖਰਾਬ ਨਾ ਹੋ ਜਾਵੇ। ਬਹੁਤੀਆਂ ਸਾਰੀਆਂ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨੇ, ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਦੇ ਫਰਿੱਜ ਚ ਰੱਖ ਦਿੰਦੇ, ਸੇਫ ਰੱਖਣ ਵਾਸਤੇ। ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਦੀ ਲੋੜ ਪੈਣੀ ਹੈ ਜਦੋਂ ਕਿਤੇ ਜ਼ਰੂਰਤ ਹੋਈ ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿਚ ਨਿਊਕਲੀਅਸ ਦੇ ਵਿਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿਚ ਹੁੰਦੇ ਨੇ ਜੀਨਸ, ਕ੍ਰੋਮੋਜ਼ੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ, ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਅਲੱਗ ਅਲੱਗ ਡੰਡਿਆਂ ਵਾਲੀਆਂ, ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਡੇਡੀਆਂ ਗੁਲਾਈ ਵਾਲੀਆਂ, ਉੱਥੋਂ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ ਇਹਦਾ ਅਸਲ ਕੰਮ ਹੈਗਾ ਆ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤੇ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ ਉਹ ਇਸ ਸਾਡੇ ਨਿਊਕਲੀਅਸ ਦੇ ਵਿਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿਚ ਹੀ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉਥੋਂ ਹੁੰਦਾ, ਸਵਿਚ ਉਥੇ ਹੀ ਆ ਸਾਡਾ, ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ ਹੈ, ਅਜੇ ਮੈਂ ਦੱਸਣਾ ਹੈ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿਚ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟੀਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿਚ ਹੈਗੀਆਂ ਨੇ। ਪਰ ਇਹਦੇ ਵਿਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ, ਪਿਓ ਨੇ ਜ਼ਮੀਨ ਲਈ ਸੀ ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰ ਨੂੰ ਉਹਨੇ ਦੇ ਦਿੱਤੀ, ਉਹਨੇ ਉਹ ਸਾਂਭ ਕੇ ਰੱਖ ਲਈ, ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਇਹਦੇ ਵਿਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ, ਅਸੀਂ ਵੇਖਦੇ ਹਾਂ ਨਾ ਕਿ ਇਹਦੇ ਨੱਕ ਪਿਓ ਵਰਗਾ ਆ ਜੀ, ਇਹਦੀ ਅੱਖਾਂ ਫਰਾਣੇ ਵਰਗੀਆਂ ਨੇ, ਇਹ ਅਸੀਂ ਕਿਉਂ ਕਹਿੰਦੇ ਹਾਂ? ਇਸ ਕਰਕੇ ਇਹ ਕਿਥੋਂ ਚੀਜ਼ ਚਾਲੂ ਹੁੰਦੀ ਹੈ? ਸਾਡੇ ਇਸ ਨਿਊਕਲੀਅਸ ਦੇ ਵਿਚੋਂ ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ, ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਹਾਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ, ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ। ਔਰ ਇਸੇ ਕਰਕੇ ਇਹ ਆ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ, ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣ ਯੋਗ ਹੋ ਗਏ ਹਾਂ ਕਿ ਬਈ ਆ ਆ ਬੰਦਾ, ਕਿਉਂਕਿ ਇੱਥੇ ਤਾਂ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ, ਤਾਂ ਉਸ ਹਾਲਾਤ ਵਿਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਵਧਿਆ ਹੋਇਆ ਤੇ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ, ਤੇ ਉਸ ਪੈਟਰਨਿਟੀ ਦੇ ਟੈਸਟ ਵਿਚ ਕੀ ਆ, ਦੋ ਤਿੰਨ ਬੰਦੇ ਆ ਗਏ ਉਹਨਾਂ ਦੀ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆ ਆ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ, ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵਿੱਚ ਵੇਖਣਾ ਹੈ ਨਾ, ਜਿਹੜੇ ਬੰਦੇ ਵੇਖੇ ਨੇ ਉਹਨਾਂ ਬੰਦੇ ਜਿਹੜੇ ਕੁਐਸਚਨ ਦੇ ਵਿਚ ਨੇ ਉਹਨਾਂ ਦੇ ਵਿਚੋਂ ਇਹ ਕਿਹਾ ਜਾ ਸਕਦਾ ਕਿ ਆ ਆ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ, ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਪਰ ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੇ ਚੀਜ਼ ਬਣਾਈ ਹੈ, ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ, ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ ਉਹ ਸਟਰਕਚਰ ਬਿਲਡਿੰਗ ਦਾ ਹੈਗਾ, ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਪੁੱਤਰਾਂ ਨੂੰ ਕਿਵੇਂ ਆਉਣੀ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿਚ ਪ੍ਰਿਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿਚ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ ਉਹ ਇਹਦੇ ਵਿਚ ਹੈ। ਦੂਸਰਾ, ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸੇ ਨੂੰ ਜ਼ਖਮ ਹੋ ਗਿਆ, ਸੱਟ ਲੱਗ ਗਈ, ਕੁਛ ਹੈਗਾ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ, ਨਹੀਂ, ਹਰ ਅੰਗ ਦੀ ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ, ਇਹਦਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹ। ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਹ ਹੁਣ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੇ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ, ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ, ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਕੋ ਇੱਕ ਤੱਕ ਤੁਸੀਂ ਇੰਨਾ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਇੰਨੀ ਵਧੂਗੀ, ਆਹ ਉਂਗਲੀ ਜਿਹੜੀ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ। ਉਹ ਸਾਰਾ ਹੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਆ, ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਨਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਨਟੇਨ ਕਰਨਾ, ਵਾਧਾ ਤੇ ਘਾਟਾ, ਕਮਾਏ ਕਿੰਨੇ, ਖਰਚ ਕਿੰਨੇ ਕੀਤੇ ਆ, ਔਰ ਗਰੋਥ ਹਾਂ ਛੋਟਾ ਹੈਗਾ ਤਾਂ ਉਸਨੂੰ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ, ਔਰ ਉਸਨੂੰ ਮੈਨਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ, ਕਿੰਨੇ ਕਿੱਲੇ ਆ ਬਈ ਪਿਓ ਕੋਲ, ਅਗਾਂਹ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾਂਹ ਉਹਦੀ ਰੀਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ, ਰੀਪ੍ਰੋਡਕਸ਼ਨ। ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਔਲਾਦ ਹੀ ਨਹੀਂ ਹੁੰਦੀ, ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨਹੀਂ ਬਣ ਰਹੇ। ਸਰਟਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ ਹੈ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ, ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ, ਉਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ, ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸਿਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਆ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ, ਉਸ ਨੂੰ ਇਹ ਅਸੀਂ ਕਹਿੰਦੇ ਹਾਂ ਕਿ ਰੀਪ੍ਰੋਡਕਸ਼ਨ, ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ, ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਹੀ ਇਹ ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਰਮੋਨਸ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਝ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੋਈ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਦੀ ਜਾਂ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ। ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ, ਜੇ ਇਹਦੇ ਚ ਖਰਾਬੀ ਆ ਗਈ, ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਵੀ ਹੋ ਸਕਦੀ, ਤੈਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਹੀ ਬੱਚਾ ਹੋਇਆ, ਤੇ ਗਾਂ ਕਈ ਬੱਚੀਆਂ ਐਸੀਆਂ ਨੇ ਜਿਹਨਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ ਹੁੰਦੇ, ਮੈਂ ਐਸੇ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ, ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵਾਰੀ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ, ਤੇ ਇਹ ਕਹਿੰਦੇ ਅੱਗੋ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਦੀ ਡਿਵੀਜ਼ਨ ਕਰਦੀ ਹੈ ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸੈੱਲ ਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ, ਐ ਤਾਂ ਇੱਕ ਹੀ ਮਾਂ ਬਾਪ ਦੇ ਬੱਚੇ ਨੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿੰਸ ਬੱਚੇ ਹੁੰਦੇ ਨੇ, ਭਾਵ 1% ਤੋਂ ਪੈਦਾ ਹੋਣ ਵਾਲੇ ਦੋ ਬੱਚੇ, ਜਾਂ ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾਂ ਬਣਨ ਵਾਲੇ ਦੋ ਬੱਚੇ, ਇਸ ਤਰ੍ਹਾਂ ਦੀ ਕੰਡੀਸ਼ਨ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ, ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ, ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ, ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਆ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ। ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ। ਦੂਸਰੀ ਗੱਲ, ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ, ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ ਹੈ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ, RNA ਰਾਈਪੋ ਨਿਊਕਲੀਏਟਿਕ ਏਸਿਡ ਜਾਂ DNA ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ, ਪੈਟਰਨਿਟੀ ਟੈਸਟ ਜਿਹੜਾ ਹੈ ਇਸ ਗੱਲ ਤੇ ਬਣਿਆ, ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਪੈਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆਹ ਇਹਦਾ ਪਿਓ ਤੇ ਆਹ ਮਾਂ ਦਾ ਪਤਾ ਹੀ ਹੁੰਦਾ, ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਮਾਂ ਨੇ ਜੰਮਿਆ ਹੈਗਾ, ਫਰਕ ਸਿਰਫ ਪਿਓ ਦਾ ਹੀ ਪੈਂਦਾ ਆ ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਜਾਂ ਆਰ ਐਨ ਏ, ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸਆਕਸੀਰਾਈਡ ਨਿਊਕਲੀਅਕ ਐਸਿਡ ਦਾ ਨਾਂ ਹੈਗਾ ਆ ਔਰ ਉਹ ਅਸੀਂ ਕਰਦੇ ਹਾਂ। ਦੂਸਰੀ ਗੱਲ ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਮਾਂ ਮੇਰੇ ਬੱਚਿਆਂ ਵਿਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ ਹਰੇਕ ਬੱਚੇ ਵਿਚ ਉਹ ਕਰੈਕਟਰ ਹੋਵੇ, ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿਚ ਇਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ। ਰਾਈਬੋਸੋਮਸ ਵੀ ਇਸੇ ਵਿਚ ਰਹਿਣ ਵਾਲੀ ਇਕ ਚੀਜ਼ ਹੈਗੀ ਆ ਜਿਹੜੀ ਇਹ ਨਿਰਧਾਰਿਤ ਕਰਦੀ ਆ ਕਿ ਸਾਰੇ ਬੱਚਿਆਂ ਨੂੰ ਘਰ ਦੇ ਵਿਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ? ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਆ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿਚ ਜਿਹੜੀ ਸਮਿਲਿਤ ਹੋਈ ਚੀਜ਼ ਆ ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿਚ ਆਉਂਦਾ ਰਹਿੰਦਾ ਹੈ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਹ ਇੰਗਲੈਂਡ ਦੇ ਵਿਚ ਉਹਨਾਂ ਨੇ ਕਾਫੀ ਦੋ ਦੋ ਤਿੰਨ ਤਿੰਨ ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ ਡੀ ਐਨ ਏ ਦੇਖਣ ਦੀ ਕੋਸ਼ਿਸ਼ ਕੀਤੀ ਔਰ ਡੀ ਐਨ ਏ ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ ਡੀ ਐਨ ਏ ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿਚ ਇਥੋਪੀਆ ਵਗੈਰਾ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ, ਇਹਦਾ ਮਤਲਬ ਇਹ ਜਨਰੇਸ਼ਨ ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ, ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਵੀ ਹੁੰਦੀ, ਨਵੇਂ ਨੀ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ। ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ ਔਰ ਇਕੋ ਸਿਸਟਮ ਹੁੰਦਾ ਹੈ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ। ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘਰ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ, ਇਹ ਗਿਣਤੀਆਂ ਮਿਣਤੀ ਅਸੀਂ ਕਰਦੇ ਹਾਂ ਪਰ ਸਾਡੀਆਂ ਛੋਟੀਆਂ ਗਿਣਤੀਆਂ ਨੇ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ ਤੇ ਉਸ ਕੰਟਰੋਲਿੰਗ ਦੇ ਮੁਤਾਬਿਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਨਾ ਔਰ ਸਾਰੇ ਪਲੈਨਟਾਂ ਨੂੰ ਉਹਨੇ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਿਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿਚ ਸਾਡੇ ਇਹ ਕ੍ਰੋਮੋਸੋਮਸ ਹੁੰਦੇ ਨੇ ਜਿਵੇਂ ਥਰੈਡ ਵਰਗੇ ਕਿਹਾ ਧਾਗਿਆਂ ਵਰਗੇ ਹੁੰਦੇ ਨੇ ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਹੁੰਦੀ ਨਾ ਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਇਹ ਸਾਨੂੰ ਦਿਖਾਈ ਦਿੰਦੇ ਨੇ ਔਰ ਇਹਦੇ ਵਿਚ ਪ੍ਰਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ ਔਰ ਇਸੇ ਤਰ੍ਹਾਂ ਇਹਦੇ ਵਿਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ ਜਿਹਨੂੰ ਅਸੀਂ ਰਾਈਬੋਸੋਮ ਜਾਂ ਆਰ ਐਨ ਏ ਵਗੈਰਾ ਕਹਿੰਦੇ ਹਾਂ, ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ, ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ ਨੇ। ਸਾਬਤ ਕਿਵੇਂ ਕਰੋਗੇ ਤੁਸੀਂ? ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ, ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ? ਉਹ ਸਾਬਤ ਕਰਨ ਵਾਲਾ ਜਿਹੜਾ ਹੈ ਡੀ ਐਨ ਏ ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸਆਕਸੀ ਰਾਈਬੋ ਨਿਊਕਲੀਅਕ ਐਸਿਡ, ਇਹ ਕਿਹਦੇ ਜਨੇ ਨੇ? ਇਹ ਸਾਡੇ ਇਸ ਰਾਈਬੋਸੋਮ ਦੇ ਵਿਚ ਰਹਿੰਦੇ। ਸੋ ਇਹ ਸਾਰੀਆਂ ਗੱਲਾਂ, ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਡ ਅੰਦਰ ਨਿਊਕਲੀਅਸ ਦੇ ਵਿਚ ਭਰਿਆ ਹੋਇਆ ਹੈ ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ। ਇਹ ਵੀ ਇਕ ਜੈਲੀ ਵਰਗਾ ਸਬਸਟਾਂਸ ਹੈਗਾ ਆ ਔਰ ਇਹਦੇ ਵਿਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ। ਇੰਜ ਕਹਿ ਲੋ ਕਿ ਸਸਪੈਂਡਡ, ਇਹਨੂੰ ਮੈਡੀਕਲ ਟਰਮ ਦੇ ਵਿਚ ਲਿਖਦੇ ਨੇ ਸਸਪੈਂਡਡ ਨੇ, ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ, ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ। ਇਸ ਜੈਲੀ ਵਰਗੇ ਮਟੀਰੀਅਲ ਦੇ ਵਿਚ ਇਹ ਬਰਾਬਰ ਦੂਰੀ ਤੇ ਇਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ। ਫਿਰ ਇਹਦੇ ਵਿਚ ਇਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ, ਟ੍ਰੇਨ ਦੇ ਡੱਬੇ ਤੇ ਸਮਾਨ ਲੈ ਕੇ ਜਾਂਦੇ ਨੇ, ਇਧਰ ਉਧਰ ਇਧਰ ਲੈ ਕੇ ਜਾਂਦੇ ਹੈਗੇ ਨੇ। ਇਸ ਨਿਊਕਲੀਅਸ ਦੇ ਵਿਚ ਹੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ, ਜਾਂ ਇੱਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ ਕਿ ਆਹ ਇਹਦਾ ਕਰੈਕਟਰ ਬਣ ਗਿਆ, ਉਸ ਨੂੰ ਕਰੈਕਟਰ ਨੂੰ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ, ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ, ਔਰ ਉਹਦੇ ਵਿਚੋਂ ਜਿਹੜੀ ਹੋਰ ਬਾਅਦ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ। ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਵੀ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ। ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ, ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਤਰ੍ਹਾਂ ਇਸ ਤਰ੍ਹਾਂ ਕਰਨੀ ਹੈ। ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਨ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ, ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਉਹਦਾ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਡੇ ਦਾ ਹਿਸਾਬ ਕਿਤਾਬ, ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ, ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ, ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ ਜਿਹਦੇ ਚ ਹਾਈਪੋ ਹੁੰਦਾ ਹੈ, ਥਾਇਰੋਇਡ ਕਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ, ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ, ਹਾਈਪਰ ਦੀ ਗੱਲ ਕੀਤੀ ਸੀ, ਸਰੀਰ ਮੋਟਾ ਭਾਰਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਸਾਰੀਆਂ ਵਿਧਾ ਜਿਹੜੀਆਂ ਸੀ, ਸਾਰੇ ਜਿਹੜੇ ਕਾਰਜਕ੍ਰਮ ਸੀਗੇ, ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ, ਠੀਕ ਹੈ। ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ? ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ, ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈ ਚੀਜ਼ਾਂ ਨੇ, ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ, ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ, ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ, ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ, ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ। ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ, ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ, ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਦੱਸ, ਇੱਕ ਮਿਊਸਿਸ ਹੈ, ਮਿਟੋਟਿਕ ਹੈ, ਇੱਕ ਇਨਕਰੀਜ਼ ਵਾਲੀ ਹੈ, ਇੱਕ ਡਿਕਰੀਜ਼ ਵਾਲੀ ਹੈਗੀ ਹੈ। ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ, ਖੈਰ ਉਸ ਗੱਲ ਸੀ ਨਾ ਆਪਾਂ ਜਾਈਏ, ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ, ਉਸ ਦੀ ਬਰਾਬਰ ਡਿਵੀਜ਼ਨ ਹੋਵੇ, ਉਸ ਦੀ ਬਰਾਬਰ ਵੰਡ ਹੋਵੇ, ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਬਰਾਬਰ ਜਾਣ। ਬਿਮਾਰੀਆਂ ਹੈ ਨਾ, ਹੁਣ ਕੋਈ ਪਿਓ ਇਹ ਰੋਕ ਸਕਦਾ ਕਿ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ, ਠੀਕ ਆ, ਮੇਰੇ ਬੱਚੇ ਨੂੰ ਨਾ ਹੋਵੇ, ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ, ਠੀਕ ਆ, ਮੇਰੇ ਬੱਚੇ ਨੂੰ ਨਾ ਹੋਵੇ, ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨੀ ਮੈਂ ਨੀ ਆਪਣੇ ਫਲਾਣੇ ਪੁੱਤ ਨੂੰ ਹਿੱਸਾ ਦਿੰਦਾ, ਮੈਂ ਉਹਨੂੰ ਦਊਂਗਾ ਤੇ ਉਹਨੂੰ ਤੁਸੀਂ ਕਿਵੇਂ ਕਰ ਸਕਦੇ ਹੋ, ਤੁਹਾਨੂੰ ਕਿਵੇਂ ਕਰਨਾ ਚਾਹੀਦਾ ਇਸਦਾ, ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨਹੀਂ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟਰਾਂਸਮਿਟ ਕਰ ਰਹੇ ਹੋ, ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵਿਰਾਸਤ ਦੇ ਵਿੱਚੋਂ ਮੈਂ ਆਹ ਜ਼ਮੀਨ ਇਹਨੂੰ ਦੇਣੀ ਤੇ ਆਹ ਉਹਨੂੰ ਨਹੀਂ ਦੇਣੀ? ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ। ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ, ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਵੇ ਤੇ ਮੈਂਬਰਾਂ ਚ ਕੋਈ ਫਰਕ ਪੈ ਜਾਵੇ ਤੇ ਬਿਮਾਰੀਆਂ ਕਿਹੋ ਜਿਹੀਆਂ ਪੈ ਰਹੀਆਂ? ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ, ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ। ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਪਹਿਲਾਂ ਡਿਸਕਸ ਕੀਤਾ ਹੈਗਾ ਆ, ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ, ਅਕਾਰਡਿੰਗ ਟੂ ਰੂਲ ਜੋ ਕੁਛ ਉਹਨੂੰ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ। ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਆ, ਜੇ ਤੁਹਾਡਾ ਕੰਟਰੋਲ ਹੈਗਾ, ਤੁਹਾਡੀ ਪੁਲਿਸ, ਤੁਹਾਡੀ ਮਿਲਟਰੀ, ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ, ਤੇ ਸਾਰਾ ਕੁਝ ਸੁਚਾਰੂ ਰੂਪ ਚੱਲੇਗਾ। ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ, ਇੱਕ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਰਹਿ ਕੇ ਉਹ ਫਰਕ ਆ ਗਿਆ, ਨਿਊਕਲੀਓਪਲਾਜ਼ਮ ਨੂੰ ਕਿਹਾ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ, ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਕਈਆਂ ਨੇ ਬੁਢਾਪੇ ਚ ਹੀ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ, ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਆ, ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ, ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ, ਬਾਉਣਾ ਵੀ ਹੋ ਸਕਦਾ ਹੈਗਾ ਹਾਂਜੀ ਤੇ ਐਸਾ ਵੀ ਹੋ ਸਕਦਾ ਆ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ ਸੋ ਇਹੋ ਜਿਹੀ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ ਵੀ ਕੱਦ ਬਹੁਤ ਲੰਬਾ ਹੋ ਗਿਆ ਤਾਂ ਨਾਰਮਲ ਹੈ ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ ਸੋ ਇਹੋ ਜਿਹੀਆਂ ਬਿਮਾਰੀਆਂ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ ਭਾਵ ਕੀ ਹੋਇਆ ਇਹ ਦੱਸਣ ਤੋਂ ਵੀ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ ਤੇ ਕੀ ਸਾਬਤ ਹੋਏਗਾ ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ ਕਿਸੇ ਤਰ੍ਹਾਂ ਹੋਇਆ ਕਿਸੇ ਮਰੀਜ਼ ਦੇ ਨਾਲ ਹੋਇਆ ਕਿਸੇ ਬਿਮਾਰੀ ਦੇ ਨਾਲ ਹੋਇਆ ਕਿਸੇ ਵੀ ਕਾਰਨ ਹੋਇਆ ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ ਦੂਸਰੀ ਗੱਲ ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ ਸਾਰਾ ਕੁਝ ਸਹੀ ਹੈ ਖਾਂਦੇ ਪੀਂਦੇ ਸਹੀ ਨੇ ਸੋਚ ਸਹੀ ਹੈਗੀ ਬੰਦੇ ਦੇ ਕੀ ਹੁੰਦੇ ਤੁਸੀਂ ਔਰ ਉਹਨਾਂ ਦਾ ਕੱਦ ਵੀ ਛੋਟਾ ਹੈ ਲੇਕਿਨ ਲੱਤਾਂ ਕੰਮ ਹੀ ਨਹੀਂ ਕਰਦੀ ਠੀਕ ਹੈ ਮਾਇਓਪੈਥੀ ਅਸੀਂ ਇਹਨੂੰ ਕਹਿੰਦੇ ਹਾਂ ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਐਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ ਇੱਕ ਤਾਂ ਹਰ ਚੀਜ਼ ਕੰਟਰੋਲ ਨਹੀਂ ਕਰ ਰਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਅੰਗੂਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ ਇੰਡੈਕਸ ਫਿੰਗਰ ਤੇ ਮੇਰੀ ਮਿਡਲ ਫਿੰਗਰ ਇਹਨਾਂ ਦਾ ਆਪਸ ਇੱਕ ਫਰਕ ਹੈਗਾ ਲਿਮਿਟਡ ਫਰਕ ਹੈਗਾ ਮੇਰੇ ਬੱਚੇ ਵਿਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ ਆ ਪਰ ਕੁਛ ਕਰੈਕਟਰ ਚੇਂਜ ਹੋ ਗਏ ਕਿਉਂਕਿ ਉਹਦੀ ਮਾਂ ਦਾ ਵੀ ਕਰੈਕਟਰ ਉਹਦੇ ਵਿਚ ਆ ਗਿਆ ਨਾ ਪਰ ਜੇ ਇਹ ਇਕਦਮ ਹੀ ਫਰਕ ਪੈ ਜੇ ਵਾਧਾ ਘੱਟ ਹੈ ਇਕਦਮ ਹੀ ਉਂਗਲੀ ਛੋਟੀ ਰਹਿ ਜਾਵੇ ਕਰੈਕਟਰ ਹੀ ਬਦਲ ਜਾਵੇ ਟੋਟਲ ਨਾ ਮਾਂ ਦਾ ਉਹ ਸੀ ਨਾ ਪਿਓ ਦਾ ਉਹ ਸੀ ਇਸੇ ਤਰ੍ਹਾਂ ਕੰਨਾਂ ਦਾ ਕੰਮ ਹੈਗਾ ਆ ਨੱਕ ਦਾ ਕੰਮ ਹੈਗਾ ਆ ਮਾਂ ਤੇ ਬਾਪ ਨਾਲੋਂ ਜਦੋਂ ਉਹ ਇਕਦਮ ਟੋਟਲੀ ਡਿਫਰੈਂਟ ਹੋ ਜਾਵੇ ਤੇ ਉਸ ਹਾਲਾਤ ਦਾ ਅਸਰ ਗੱਲ ਕੀ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ ਦੇ ਵਿਚ ਫਰਕ ਪੈ ਗਿਆ ਭਾਵ ਬੇਸਿਕ ਰੂਟ ਦੇ ਵਿਚ ਫਰਕ ਪੈ ਗਿਆ ਅਸਲ ਬੇਸਿਕ ਤਾਂ ਸਾਡਾ ਉਹ ਹੈ ਨਾ ਤੇ ਉਸ ਇਹਦੇ ਕੰਡੀਸ਼ਨਾਂ ਸਾਡੀਆਂ ਪਰਦੇ ਤੇ ਸਾਨੂੰ ਦਿਖਾਈ ਦੇ ਰਹੀਆਂ ਨੇ ਸਰੀਰ ਜਿਹੜਾ ਸੀ ਪਰਦਾ ਸੀ ਨਾ ਜਿਵੇਂ ਆਪਾਂ ਸਟਾਰਟਿੰਗ ਦੇ ਵਿਚ ਗੱਲ ਕਰੀਏ ਔਰ ਇਹਦੇ ਵਿਚ ਉਹ ਨਿਸ਼ਾਨੀਆਂ ਜਿਹੜੀਆਂ ਅੰਦਰ ਸਾਡਾ ਸੈੱਲ ਦੇ ਵਿਚ ਪ੍ਰੋਜੈਕਟਰ ਦੇ ਵਿਚ ਪਿਆ ਹੋਇਆ ਮਟੀਰੀਅਲ ਹੈਗਾ ਆ ਉੱਥੇ ਜਿਹੜੀ ਫਿਲਮ ਪਈ ਸੀ ਉਹ ਫਿਲਮ ਜਿਹੜੀ ਹੈ ਉਹ ਅੱਗੇ ਪ੍ਰੋਡਿਊਸ ਹੋ ਰਹੀ ਹੈ ਪਰਦੇ ਤੇ ਸਾਡੇ ਸਰੀਰ ਦੇ ਵਿਚ ਉਹ ਸਾਰੀਆਂ ਗੱਲਾਂ ਸਾਨੂੰ ਉੱਥੇ ਦਿਖਾਈ ਦੇ ਰਹੀਆਂ ਨੇ ਵੀ ਆਹ ਹੈ ਤੇ ਉਹਨਾਂ ਗੱਲਾਂ ਨੂੰ ਵੇਖ ਕੇ ਅਸੀਂ ਕੀ ਸਾਬਤ ਕਰਾਂਗੇ ਭਾਈ ਇਹਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹ ਨਾਰਮਲ ਨਹੀਂ ਰਿਹਾ ਉਹਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਾਰਮਲ ਰਹੀ ਦੂਸਰੀ ਗੱਲ ਇੱਕ ਅਸੀਂ ਸਮਝਦੇ ਹਾਂ ਕਿ ਸਕਲੇਰੋਸਿਸ ਨਾਂ ਦੀ ਬਿਮਾਰੀ ਲੈਟਰਲ ਸਕਲੇਰੋਸਿਸ ਬ੍ਰੇਨ ਦੇ ਨਾਲ ਸੰਬੰਧਿਤ ਹੈਗੀ ਹੈ ਸਿਰਫ ਇਹਨਾਂ ਹੀ ਸਮਝ ਲੋਕੋ ਕਿ ਇਹ ਵੀ ਇਸ ਤਰ੍ਹਾਂ ਦੀ ALS ਦੇ ਨਾਂ ਦੇ ਨਾਲ ਅਸੀਂ ਜਾਣਦੇ ਹਾਂ ਉਸਨੂੰ ਪਰ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਨਰਵਸ ਸਿਸਟਮ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੰਜਾਬੀ ਚ ਕਹੋ ਆਟੋ ਅਮਿਊਨ ਡਿਜ਼ੀਜ਼ ਸਮਝਦੇ ਤੁਸੀਂ ਆਪਣੇ ਆਪ ਸਰੀਰ ਦੀ ਪਾਵਰ ਜਿਹੜੀ ਆਪਣੇ ਆਪ ਖਰਾਬ ਹੋਣੀ ਸ਼ੁਰੂ ਹੋ ਜਾਵੇ ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਬਣ ਜਾਂਦੀ ਹੈ ਨਾ ਬਈ ਸਰੀਰ ਨੇ ਤਾਂ ਹਰ ਬਿਮਾਰੀ ਨੂੰ ਕੰਟਰੋਲ ਕਰਨਾ ਹੈ ਪੁਲਿਸ ਨੇ ਸਾਰੇ ਹਾਲਾਤ ਨੂੰ ਕੰਟਰੋਲ ਕਰਨਾ ਹੈ ਤਾਂ ਸਾਨੂੰ ਇੰਨੀ ਪੁਲਿਸ ਇੱਥੇ ਚਾਹੀਦੀ ਹੈ ਤੇ ਜੇ ਪੁਲਿਸ ਹੀ ਸਾਨੂੰ ਖਾਣਾ ਸ਼ੁਰੂ ਕਰ ਦੇਵੇ ਤੇ ਪੁਲਿਸ ਹੀ ਉੱਥੇ ਹਫੜਾ ਥਫੜੀ ਬੁਲਾਉਣੀ ਸ਼ੁਰੂ ਕਰ ਦੇਵੇ ਤੇ ਕੀ ਹਾਲਾਤ ਬਣੇਗਾ ਉਹਨੂੰ ਅਸੀਂ ਕਹਿੰਦੇ ਹਾਂ ALS ਜਾਂ ਆਟੋ ਅਮਿਊਨ ਡਿਜ਼ੀਜ਼ ਠੀਕ ਹੈ ਦੂਸਰੀ ਗੱਲ ਮਸਕੁਲ ਐਟਰੋਫੀ ਛੋਕੜਾ ਛੁੱਕ ਜਾਣਾ ਕਈਆਂ ਹਾਲਾਤਾਂ ਦੇ ਵਿਚ ਛੋਕੜਾ ਵਗੈਰਾ ਹੋ ਜਾਣਾ ਬੱਚਿਆਂ ਨੂੰ ਜੰਮਦਿਆਂ ਜਾਂ ਬਾਅਦ ਵਿਚ ਆਉਣਾ ਸ਼ੁਰੂ ਹੋ ਜਾਣਾ ਇਹ ਸਾਰੀਆਂ ਕੰਡੀਸ਼ਨਾਂ ਇਸ ਤਰ੍ਹਾਂ ਦੀ ਸਟਰਕਚਰਲ ਅਬਨਾਰਮੈਲਿਟੀ ਹੈ ਜਿਹਦੇ ਪਿਛਲੀ ਕਹਾਣੀ ਪਿੱਛੇ ਪਿੱਛੇ ਤੁਰਦੇ ਜਾਓ ਜੀ ਅਸੀਂ ਲੱਭਾਂਗੇ ਜੀ ਉਹ ਤੇਰਾ ਲਿਵਰ ਨੀ ਕੰਮ ਕਰ ਰਿਹਾ ਜੀ ਉਹ ਤੇਰੇ ਫੇਫੜੇ ਨੀ ਕੰਮ ਕਰ ਰਹੇ ਜੀ ਉਹ ਅਖੀਰ ਚੱਲਦੇ ਚੱਲਦੇ ਅਗਰ ਅਸੀਂ ਹੁਣ ਅੱਜ ਤੱਕ ਫਿਜ਼ੀਕਲ ਰੂਪ ਚ ਪਹੁੰਚਦੇ ਤੇ ਅਸੀਂ ਪਹੁੰਚ ਜਾਗੇ ਨਿਊਕਲੀਓਪਲਾਜ਼ਮ ਦੇ ਉੱਪਰ ਉਹ ਯਾਰ ਤੇਰਾ ਤਾਂ ਨਿਊਕਲੀਅਸ ਸਹੀ ਨਹੀਂ ਸੀ ਜਿਸ ਕਰਕੇ ਐਸਾ ਹੋਇਆ ਤੇ ਅੱਜ ਕੱਲ ਜਿਹੜੀ ਮੈਡੀਸਿਨ ਚੱਲ ਰਹੀ ਆ ਉਹ ਇਸ ਚੀਜ਼ ਵਾਸਤੇ ਚੱਲ ਰਹੀ ਆ ਭਾਈ ਅਸੀਂ ਉਸ ਰੂਟ ਤੱਕ ਜਿੱਥੋਂ ਤੱਕ ਫਿਜ਼ੀਕਲੀ ਅਸੀਂ ਵੇਖ ਸਕਦੇ ਉਸ ਹਾਈਪੋਥੈਸਿਸ ਤੇ ਅਜੇ ਨਹੀਂ ਪਹੁੰਚ ਰਹੀ। ਮੈਡੀਕਲ ਸਾਇੰਸ ਜਿਹੜੀ ਆ ਅਜੇ ਉਸ ਹਾਈਪੋਥੈਸਿਸ ਵੱਲ, ਹੋਮਿਓਪੈਥਿਕ ਸਿਧਾਂਤ ਸ਼ੁਰੂ ਹੀ ਉੱਥੋਂ ਹੁੰਦਾ। ਹੋਮਿਓਪੈਥਿਕ ਸਿਧਾਂਤ ਜਿਹੜਾ ਆ ਉਸ ਹਾਈਪੋਥੈਸਿਸ ਤੋਂ ਹੀ ਸ਼ੁਰੂ ਹੁੰਦਾ ਆ, ਪਰ ਮੈਡੀਕਲ ਸਾਇੰਸ ਜਿਹੜੀ ਆ ਉਹ ਪੂਛ ਫੜ ਕੇ ਤੇ ਪਿਛਲੇ ਪਾਸੇ ਉਹ ਚੱਲ ਰਹੀ ਹੈ ਤੇ ਅਲਟੀਮੇਟ ਮੈਡੀਕਲ ਸਾਇੰਸ ਨੇ ਪਹੁੰਚਣਾ ਉੱਥੇ ਹੀ ਹੈ, ਪਹੁੰਚਣਾ ਉੱਥੇ ਹੀ ਹੈ ਜਿਹੜਾ ਅਸਲ ਜਿਹੜਾ ਸਾਡਾ ਹਾਈਪੋਥੈਸਿਸ ਹੈ। ਪਰ ਕਿਉਂਕਿ ਸਾਡੇ ਕੋਲ ਸਬੂਤ ਨਹੀਂ, ਜਿਸ ਕਰਕੇ ਅਸੀਂ ਮੰਨਦੇ ਨਹੀਂ, ਹੁਣ ਹੌਲੀ ਹੌਲੀ ਮੰਨ ਰਹੇ ਹਾਂ। ਸਰੀਰ ਨੂੰ ਮੰਨਿਆ, ਫਿਰ ਸਿਸਟਮ ਨੂੰ ਮੰਨਿਆ, ਫਿਰ ਸਿਸਟਮ ਦੇ ਉੱਪਰ ਉੱਪਰ ਚੱਲਦੇ ਚੱਲਦੇ ਨਰਵਸ ਸਿਸਟਮ ਨੂੰ ਮੰਨ ਲਿਆ, ਬ੍ਰੇਨ ਨੂੰ ਮੰਨ ਲਿਆ, ਔਰ ਫਿਰ ਅਸੀਂ ਹੁਣ ਨਿਊਕਲੀਅਰ ਪਲਾਜ਼ਮ ਤੇ ਜਾਂ ਸੈੱਲ ਤੇ ਪਹੁੰਚ ਗਏ, ਤੇ ਸੈੱਲ ਤੋਂ ਬਾਅਦ ਅਸੀਂ ਨਿਊਕਲੀਅਸ ਤੇ ਪਹੁੰਚ ਗਏ ਹਾਂ। ਇੱਥੋਂ ਤੱਕ ਅਸੀਂ ਖੋਜ ਮੈਡੀਕਲ ਸਾਇੰਸ ਨੇ ਹੁਣ ਜਾਣ ਲਈ ਹੈ ਤੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼, ਜਿਵੇਂ ਅਰਥਰਾਈਟਿਸ ਰੂਮੈਟਿਜ਼ਮ ਦੇ ਕੇਸ ਹੁੰਦੇ ਨੇ ਅੱਜ ਕੱਲ, ਉਹ ਇਸੇ ਤਰ੍ਹਾਂ ਸੈੱਲਾਂ ਦੇ ਅੰਦਰ ਵੇਖਦੇ ਨੇ ਕਿਤੇ ਕਿਤੇ ਕੀ ਖਰਾਬੀ ਹੋਈ ਹੈ, ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ। ਇਹੋ ਜਿਹੀਆਂ ਦਵਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਹੁਣ ਤਿਆਰ ਹੋ ਰਹੀਆਂ ਨੇ, ਪਰ ਹੈ ਇਹ ਉਸੇ ਲੈਵਲ ਤੇ ਗੱਲ ਹੈ, ਇਹ ਬਹੁਤ ਉਰੇ ਦੀ ਗੱਲ, ਸਾਡੇ ਉਸ ਹਾਈਪੋਥੈਸਿਸ ਤੋਂ ਬਹੁਤ ਪਹਿਲਾਂ ਦੀ ਗੱਲ ਕਿ ਅਸੀਂ ਫਿਜ਼ੀਕਲ ਸਰੀਰ ਨੂੰ ਹੀ ਚੀਜ਼ ਕਰ ਰਹੇ ਹਾਂ ਤੇ ਫਿਜ਼ੀਕਲ ਸਰੀਰ ਦੀ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਥਾਂ ਤੇ ਜੁੜੀ। ਸੋ ਅੱਜ ਦਾ ਸਮਾਂ ਕਿਉਂਕਿ ਮੇਰਾ ਸਮਾਪਤ ਹੋ ਗਿਆ, ਇਹ ਨਿਊਕਲੀਅਸ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਵੀ ਇਹ ਨਿਊਕਲੀਅਸ ਹੈ ਕੀ ਹੈ, ਇਹਦਾ ਕੰਮ ਕੀ ਹੈਗਾ ਆ, ਔਰ ਇਹਦੇ ਅੰਦਰ ਕੀ ਹੈਗਾ ਆ, ਔਰ ਜੇ ਇਹ ਖਰਾਬ ਹੋ ਜਾਏ ਤੇ ਬਿਮਾਰੀਆਂ ਕਿਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਉਮੀਦ ਕਰਦਾ ਕਿ ਕਾਫੀ ਸਾਰੀ ਗੱਲ ਤੁਸੀਂ ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ ਤੇ ਤੁਸੀਂ ਸਮਝ ਗਏ ਹੋਵੋਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਟੀਕੇ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਜਾਂਦੇ ਜਾਂਦੇ ਇਹ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਭਾਈ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਵਿੱਚ ਵਾਧਾ ਹੋ ਰਿਹਾ, ਕੋਈ ਚੰਗੀਆਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ, ਤੇ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੂੰ ਦੱਸੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ, ਰੇਡੀਓ ਪ੍ਰਵਾਸ ਸੁਣਨ, ਰੇਡੀਓ ਸਬਰੰਗ ਸੁਣਨ, ਯੂਟਿਊਬ ਜਾਂ ਫੇਸਬੁੱਕ ਤੇ ਮੇਰੇ ਨਾਲ ਜੁੜਨ, ਤਾਂ ਕਿ ਉਹਨਾਂ ਨੂੰ ਕਿਸੇ ਵੀ ਮੀਡੀਆ ਦੇ ਰਾਹੀਂ ਇਹ ਪ੍ਰੋਗਰਾਮ ਮਿਲਦੇ ਰਹਿਣ ਤੇ ਉਹ ਸੁਣਦੇ ਰਹਿਣ ਤੇ ਜਾਣਕਾਰੀ ਚ ਵਾਧਾ ਕਰਨ। ਰੱਬ ਰਾਖਾ, ਕੱਲ ਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਇਸੇ ਸਮੇਂ ਦੇ 5 ਤੋਂ 6 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਸੋਤੇ ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ
1: ਜੀ, ਥੈਂਕ ਯੂ।

ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫਰਟ ਜਰਮਨੀ। ਸੋ ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ, ਪ੍ਰੋਗਰਾਮ ਲੈ ਕੇ। ਸਤਿਕਾਰਯੋਗ ਸਾਰੇ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਲੋ, ਧਾਰਮਿਕ ਗੀਤ ਹੀ ਆਪਾਂ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ। ਸ਼ਹੀਦੀ ਦਿਹਾੜੇ ਚੱਲ ਰਹੇ ਜੀ, ਤੇ ਉਹਨਾਂ ਦੇ ਮੁਤਾਬਕ ਹੀ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੀ। ਲਓ ਜੀ, ਤੁਹਾਡੀ

0: ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਚੀਮਾ ਸਾਹਿਬ ਆਪਣੇ ਨਾਲ ਜੁੜ ਗਏ ਨੇ ਤੇ ਕੁਝ ਵਿਚਾਰਾਂ ਸਾਂਝੀਆਂ ਕਰਦੇ ਹਾਂ ਜੀ, ਕੁਝ ਖਬਰਾਂ ਦੇਖਦੇ ਹਾਂ ਕੀ ਹੋ ਰਿਹਾ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ। ਚੀਮਾ ਸਾਹਿਬ ਆ ਜਾਓ ਜੀ।
1: ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਤੇ ਖੱਖ ਸਾਹਿਬ ਤੁਹਾਨੂੰ ਪਹਿਲੀ ਤਾਂ ਗੱਲ ਇਹ ਹੈ ਵੀ ਯੂ ਆਰ ਵੈਲਕਮ ਬੈਕ ਇਨ ਦਾ US। ਇੰਡੀਆ ਦਾ ਗੇੜਾ ਮਾਰ ਕੇ ਰਹੇ ਹਾਂ, ਉੱਥੇ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਾਂਗੇ। ਤੇ ਆਪਣੇ ਕੋਲ ਇੱਕ ਤਾਂ ਹੈਗਾ ਜੀ, ਕ੍ਰਿਸਮਿਸ ਲੰਘ ਕੇ ਗਈ ਆ ਤੇ ਸਾਰੀ ਦੁਨੀਆਂ ਦੇ ਵਿੱਚ ਇਹੋ ਤਿਉਹਾਰ ਆ ਜਿਹੜਾ ਤਕਰੀਬਨ ਮਨਾਇਆ ਜਾਂਦਾ। ਸ਼ਾਇਦ ਜਿਹੜੇ ਇਸਲਾਮਿਕ ਕੰਟਰੀ ਆ ਉੱਥੇ ਸ਼ਾਇਦ ਨਾ ਮਨਾਇਆ ਜਾਂਦਾ ਹੋਵੇ, ਪਰ ਸਾਰੀ ਦੁਨੀਆਂ ਚ ਇਹ ਹੁੰਦੀਆਂ ਗੱਲਾਂ ਬਾਤਾਂ। ਤੇ ਗੱਲ ਇਸ ਤਰ੍ਹਾਂ ਖੱਖ ਸਾਹਿਬ ਜੀ, ਭਈ ਹਰ ਇੱਕ ਚੀਜ਼ ਦੇ ਪਿੱਛੇ ਨਾ ਇੱਕ ਇਤਿਹਾਸ ਹੁੰਦਾ ਆ ਜਿਹਦੇ ਕਰਕੇ ਉਹ ਚੀਜ਼ਾਂ ਦੀ ਮਨੌਤ ਹੁੰਦੀ ਆ। ਤੇ ਇਸੇ ਹੀ ਤਰ੍ਹਾਂ ਜਿਹੜੀ ਕ੍ਰਿਸਮਿਸ ਆ, ਇਹ ਖੱਖ ਸਾਹਿਬ ਜੀ ਕਿਹਾ ਜਾਂਦਾ ਆ, ਇਹਦੇ ਬਾਰੇ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ ਆ ਕਿ ਇਹ ਆਮ ਕਰਕੇ ਅੱਜ ਕੱਲ ਜਿਹੜੇ ਇਸ ਦੁਨੀਆਂ ਦੇ ਲੋਕ ਆ ਬਹੁਤੇ, ਉਹ ਉਹਨਾਂ ਨੂੰ ਇਹ ਮਤਲਬ ਇਸ ਕਰਕੇ ਕ੍ਰਿਸਮਿਸ 25 ਤਰੀਕ ਨੂੰ ਮਨਾਉਂਦੇ ਆ, ਦਸੰਬਰ ਨੂੰ। ਉਹ ਕਹਿੰਦੇ ਆ ਵੀ ਇਸ ਦਿਨ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹਨਾਂ ਦਾ ਜਨਮ ਦਿਨ ਆ ਇਹ। ਤੇ ਇਹਦੇ ਵਿੱਚ ਹੁਣ ਮਸਲਾ ਇਸ ਤਰ੍ਹਾਂ ਆ ਕਿ ਇਸ ਤਰ੍ਹਾਂ ਨਹੀਂ ਹੈ। ਜੀਸਸ ਕ੍ਰਾਈਸਟ ਦਾ ਜਿਹੜਾ ਪੱਕਾ ਦਿਨ ਆ ਉਹ ਕਿਸੇ ਨੂੰ ਵੀ ਨਹੀਂ ਪਤਾ, ਪਰ ਕਿਹਾ ਜਾਂਦਾ ਹੈ ਕਿ ਉਹ ਮਈ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਜਿਹੜੇ ਇਹ ਮਹੀਨੇ ਆ ਇਹਨਾਂ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਤੇ ਉਸ ਤੋਂ ਬਾਅਦ ਖੱਖ ਸਾਹਿਬ ਜੀ ਤੁਹਾਨੂੰ ਪਤਾ ਵੀ ਕਿੱਡਾ ਵੀ ਮਹਾਨ ਜਿਹੜਾ ਇਨਸਾਨ ਹੋਇਆ ਹੋਵੇ ਕਿਸੇ ਵੀ ਸਮਾਜ ਦੇ ਵਿੱਚ, ਜਦੋਂ ਉਹ ਪੈਦਾ ਹੁੰਦਾ ਉਦੋਂ ਤਾਂ ਲੋਕਾਂ ਨੂੰ ਮਨਾਉਣਾ ਕੋਈ ਵੀ ਨਹੀਂ ਮਨਾਉਂਦਾ, ਕਿਉਂਕਿ ਉਸ ਵੇਲੇ ਪਤਾ ਥੋੜੀ ਹੁੰਦਾ ਵੀ ਇਹ ਮਤਲਬ ਪੈਗੰਬਰ ਆ ਸਾਡਾ, ਉਹ ਤੇ ਛੋਟਾ ਬੱਚਾ ਹੀ ਹੁੰਦਾ ਬਾਕੀ ਦੇ ਬੱਚਿਆਂ ਵਰਗਾ। ਤੇ ਇਸੇ ਹੀ ਤਰ੍ਹਾਂ ਜੀਸਸ ਕ੍ਰਾਈਸਟ ਜਿਹੜੇ ਸੀਗੇ ਉਹ ਵੀ ਉਸ ਵੇਲੇ ਤਾਂ ਉਹਦੀ ਕੋਈ ਮਨੌਤ ਨਹੀਂ ਸੀ ਹੁੰਦੀ, ਫਿਰ ਜਦੋਂ ਤੁਹਾਨੂੰ ਪਤਾ ਵੀ ਵੱਡੇ ਹੋਏ ਤੇ ਫਿਰ ਉਹ ਜਿਹੜੇ ਸੀਗੇ ਬਹੁਤ ਮਹਾਨ ਇਨਸਾਨ ਸੀਗੇ। ਤੇ ਉਹ ਉਸ ਵੇਲੇ ਖੱਖ ਸਾਹਿਬ ਜੀ 3 ਭਾਸ਼ਾ ਉਹਨਾਂ ਨੂੰ ਆਉਂਦੀਆਂ ਸੀ, ਤੇ ਉਹ ਫਿਰ ਜਿਹੜੀ ਆ ਜਨਮ ਦਿਨ ਇਹਨਾਂ ਦਾ ਸੀਗਾ ਉਹ ਇਸ ਤਰ੍ਹਾਂ ਆ ਕਿ ਜੀਸਸ ਕ੍ਰਾਈਸਟ ਦੇ ਜਨਮ ਹੋਣ ਤੋਂ ਪਹਿਲਾਂ ਇਹ ਜਿਹੜਾ 25 ਦਸੰਬਰ ਆ
0: ਜੀ,
1: ਇਹ ਤਿਉਹਾਰ ਪਹਿਲਾਂ ਵੀ ਮਨਾਇਆ ਜਾਂਦਾ ਸੀ।
0: ਅੱਛਾ ਜੀ।
1: ਤੇ ਇਹ ਜਿਹੜਾ ਦਿਨ 25 ਦਸੰਬਰ ਆ ਇਹਦੇ ਪਿੱਛੇ ਛੋਟੀਆਂ ਛੋਟੀਆਂ ਕਈ ਕਹਾਣੀਆਂ ਆ। ਇੱਕ ਤਾਂ ਕਹਾਣੀ ਇਹ ਆ ਕਿ 21 ਜਿਹੜਾ ਦਸੰਬਰ ਆ, ਕਈ ਵਾਰੀ 21 ਕਈ ਵਾਰੀ 22 ਉਹ ਗਿਣ ਲੈਂਦੇ ਆ ਜਿਹੜੇ ਅੱਜ ਦੇ ਸਾਡੇ ਸਾਇੰਸਦਾਨ ਆ, ਉਹ ਸਾਲ ਦਾ ਸਭ ਤੋਂ ਛੋਟਾ ਦਿਨ ਗਿਣਿਆ ਜਾਂਦਾ 21 ਜਾਂ 22
0: ਜੀ।
1: ਤੇ ਜਿਹੜਾ 23 ਤੇ 24 ਆ ਉਹ ਜਿਹੜਾ ਆ ਮਤਲਬ ਤੁਸੀਂ ਬਹੁਤਾ ਨੀ ਨੋਟ ਜਿਹਨੂੰ ਆਪਾਂ ਦੇਖ ਨੀ ਸਕਦੇ ਵੀ ਕਿੰਨਾ ਕੁ ਦਿਨ ਵੱਧ ਗਿਆ ਜਾਂ ਕਿੰਨਾ ਕੁ, ਪਹਿਲੇ 2 ਦਿਨਾਂ ਚ ਕੋਈ ਬਹੁਤਾ ਅੰਦਾਜ਼ਾ ਨੀ ਹੁੰਦਾ
0: ਜੀ ਜੀ।
1: ਤੇ ਜਿਹੜਾ ਤੀਸਰਾ ਦਿਨ ਫਿਰ 25 ਦਸੰਬਰ ਆਉਂਦਾ ਉਸ ਦਿਨ ਦਿਨ ਆ ਜਿਹੜਾ ਉਹ ਮੁੜ ਤੁਰਦਾ ਤੇ ਦਿਨ ਦਾ ਚਾਨਣਿਆ ਜਿਹੜਾ ਉਹ ਵਧਣ ਲੱਗ ਜਾਂਦਾ ਤੇ ਰਾਤ ਦਾ ਹਨੇਰਾ ਜਿਹੜਾ ਉਹ ਘਟਣ ਲੱਗ ਜਾਂਦਾ
0: ਜੀ।
1: ਸੋ 25 ਦਸੰਬਰ ਇਸ ਕਰਕੇ ਮਨਾਇਆ ਜਾਂਦਾ ਸੀਗਾ, ਇਹਨੂੰ ਕਹਿੰਦੇ ਸੀਗੇ ਵੀ ਹੁਣ ਜਿਹੜੇ ਰੋਸ਼ਨ ਦਿਨ ਆ ਗਏ, ਚਾਨਣ ਦੇ ਦਿਨ ਆ ਗਏ ਆ, ਭਾਵੇਂ 1-2 ਪਲ ਹੀ 1-2 ਮਿੰਟ ਹੀ ਵਧਿਆ ਹੋਵੇ ਪਰ 25 ਦਸੰਬਰ ਤੱਕ ਉਹ ਦਿਨ ਵੱਧ ਜਾਂਦਾ। ਤੇ ਫਿਰ ਲੋਕਾਂ ਨੂੰ ਆਸ ਹੋ ਜਾਂਦੀ ਸੀਗੀ ਜਿਹਦੇ ਵਿੱਚ ਭਾਈ ਹੁਣ ਜਿਹੜਾ ਚਾਨਣ ਉਹ ਹੋ ਜਾਣਾ, 5-10 ਦਿਨਾਂ ਨੂੰ 20 ਦਿਨਾਂ ਨੂੰ ਮੁੜ ਕੇ ਦਿਨ ਬੜੇ ਹੋਰ ਲੱਗ ਜਾਣੇ ਆ। ਤੇ ਜਿਹੜੇ ਸਾਡੇ ਵਰਗੇ ਬਜ਼ੁਰਗ ਲੋਕ ਸੀਗੇ ਉਹਨਾਂ ਨੂੰ ਹੁੰਦਾ ਸੀਗਾ ਵੀ ਐਤਕੀ ਦਾ ਸਿਆਲ ਨੀ ਆਪਾਂ ਕਿਤੇ ਜਾਣ ਲੱਗੇ।
0: ਬਿਲਕੁਲ।
1: ਇੱਕ ਤਾਂ ਇਹਦੇ ਪਿੱਛੇ ਕਹਾਣੀ ਆ ਤੇ ਦੂਸਰੀ ਕਹਾਣੀ ਇਹ ਆ ਖੱਖ ਸਾਹਿਬ ਜੀ, ਜਿਹੜੇ ਇਹ ਜਿਹੜਾ 25 ਦਸੰਬਰ ਆ ਹੁਣ ਜਿਹੜੀ ਆਪਣੀ ਸਾਉਣੀ ਦੀ ਫਸਲ ਹੁੰਦੀ ਆ ਨਾ, ਸਾਉਣੀ ਦੀ ਜਿਹੜਾ ਉਹ ਆਪਣੇ ਭਾਰਤ ਵਿੱਚ ਤਾਂ ਮੌਸਮ ਅਨੁਕੂਲ ਕਰਕੇ ਆਪਣੇ ਹਾੜੀ ਸਾਉਣੀ 2 ਫਸਲਾਂ ਆਉਂਦੀਆਂ, ਪਰ ਕਈ ਜਿਹੜੇ ਇਲਾਕੇ ਆ ਉੱਥੇ 1 ਫਸਲ ਹੁੰਦੀ ਆ ਕਿਉਂਕਿ ਉੱਥੇ ਦਾ ਮੌਸਮ ਆ ਜਿਹੜਾ ਉੱਥੇ ਸਿਆਲ ਨੂੰ ਜਾਂ ਇੱਦਾਂ ਦੇ ਦੂਏ ਦੇ ਵਿੱਚ ਉੱਥੇ ਫਸਲ ਹੁੰਦੀ ਨੀ, ਔਰ ਕਈ ਜਗ੍ਹਾ ਦੇ ਵਿੱਚ ਉਹ ਪਾਣੀ ਨੀ ਹੁੰਦਾ ਉਹਨਾਂ ਸਮਿਆਂ ਦੇ ਵਿੱਚ। ਸੋ ਇਹ ਕੀ ਹੁੰਦਾ ਆ, ਉਸ ਵੇਲੇ ਜਿਹੜੀਆਂ ਫਸਲਾਂ ਸੀ ਲੋਕਾਂ ਦੀਆਂ ਉਹ ਵੱਢ ਕੇ ਉਹਨੂੰ ਥੈਂ ਟਿਕਾਣੇ ਲਾ ਕੇ ਵੇਚ ਕੇ ਵੱਟ ਕੇ ਜੋ ਵੀ ਕਰਨਾ ਹੁੰਦਾ ਸੀਗਾ, ਤੇ ਇਹ ਜਿਹੜੇ ਸਿਆਲੂ ਦਿਨ ਸੀਗੇ ਦਸੰਬਰ ਦੇ ਇਨ੍ਹਾਂ ਦਿਨਾਂ ਦੇ ਵਿੱਚ ਲੋਕ ਫਿਰ ਆਪਣੇ ਅੰਦਰ ਹੀ ਵੜ ਜਾਂਦੇ ਸੀ ਤੇ ਆਪਣੇ ਜਿਹੜੇ ਜਾਨਵਰ ਵੀ ਬਹੁਤਾ ਜਿੱਥੇ ਇਜ਼ਰਾਇਲ ਆ ਇਸ ਏਰੀਏ ਦੇ ਵਿੱਚ ਬਹੁਤਾ ਜਿਹੜਾ ਉਸ ਵੇਲੇ ਖੇਤੀਬਾੜੀ ਤਾਂ ਮਾੜੀ ਮੋਟੀ ਹੋਣੀ ਆ ਪਰ ਬਹੁਤਾ ਜਿਹੜਾ ਆ ਉਹ ਪਸ਼ੂ ਪਾਲਣ ਦਾ ਜਿਹੜਾ ਉਹ ਕਿੱਤਾ ਉਸ ਵੇਲੇ ਚੱਲਦਾ ਸੀ ਲੋਕਾਂ ਦੇ ਵਿੱਚ ਭੇਡਾਂ ਕਿਸੇ ਨੇ ਰੱਖ ਲਈਆਂ ਕਿਸੇ ਨੇ ਗਾਂਆਂ ਰੱਖ ਲਈਆਂ ਸੋ ਇਹ ਜਿਹੜਾ ਸਿਲਸਿਲਾ ਸੀਗਾ ਤੇ ਫਿਰ ਇਹ ਜਿਹੜੇ ਸਿਆਲੂ ਦਿਨ ਸੀਗੇ ਉਹ ਫਿਰ ਠੰਡ ਹੋ ਜਾਂਦੀ ਸੀ ਜ਼ਿਆਦਾ ਤੇ ਲੋਕ ਅੰਦਰ ਹੀ ਵੜ ਜਾਂਦੇ ਸੀਗੇ ਤੇ ਆਪਣੇ ਪਸ਼ੂ ਭਾਅ ਵੀ ਆ ਜਿਹੜੇ ਉਹਨਾਂ ਦੇ ਵਾਸਤੇ ਵੀ ਉਹ ਗਰਮੀਆਂ ਦੇ ਸਮੇਂ ਦੇ ਵਿੱਚ ਆਪਣਾ ਜਿਹੜਾ ਘਾਹ ਘੂ ਇਕੱਠਾ ਕਰਕੇ ਜੋ ਵੀ ਚਾਰਾ ਜਿੱਦਾਂ ਆਪਣੇ ਤੂੜੀ ਅੱਗੇ ਬਣਾ ਲੈਂਦੇ ਸੀਗੇ ਲੋਕ ਤੇ ਉਹ ਸਿਆਲ ਨੂੰ ਉਹ ਚਾਰੀ ਜਾਣੀ ਸੋ ਇਸ ਕਰਕੇ ਵੀ ਆ ਜਿਹੜੇ ਉਹ ਜਾਨਵਰ ਵੀ ਤੇ ਲੋਕਾਂ ਕੋਲ ਥੋੜਾ ਵਿਹਲ ਵੀ ਹੋ ਜਾਂਦਾ ਸੀ ਕਿਉਂਕਿ ਉਹਨਾਂ ਨੇ ਸਾਰਾ ਆਪਣਾ ਸਮੇਟ ਕੇ ਤੇ ਵਿਹਲੇ ਹੁੰਦੇ ਸੀਗੇ ਉਸ ਕਰਕੇ ਵੀ ਜਿਹੜਾ ਇਹ ਦਿਨ ਜਿਹੜਾ 25 ਦਸੰਬਰ ਉਹਨਾਂ ਨੇ ਮੁਕਰਰ ਕਰ ਲਿਆ ਸੀਗਾ ਤੇ ਆਪਾਂ ਇਸ ਦਿਨ ਜਿਹੜੀ ਉਹ ਫੀਸਟ ਕਰਨੀ ਆ ਸਾਰੇ ਸਾਲ ਦੀ ਕਮਾਈ ਆ ਜਿਹੜੀ ਉਹਨੂੰ ਆਪਾਂ ਵੰਡ ਕੇ ਖਾਣਾ ਤੇ ਕਈ ਸਮਾਜ ਆ ਜਿਹੜੇ ਉਹ ਨਸ਼ੇ ਪੱਤੇ ਕਰਦੇ ਸੀਗੇ ਸ਼ਰਾਬਾਂ ਪੀਂਦੇ ਸੀਗੇ ਤੇ ਜਿਹੜੇ ਆਪਣੇ ਆਪਣੇ ਵੱਖਰੇ ਵੱਖਰੇ ਤਰੀਕਾਂ ਦੇ ਨਾਲ ਇਹ ਮਨਾਉਂਦੇ ਸੀਗੇ ਸੋ ਇੱਕ ਉਹ ਹੋ ਗਿਆ ਤੇ ਦੂਸਰਾ ਦਿਨਾਂ ਦਾ ਵਾਧਾ ਹੋਣ ਲੱਗ ਪਿਆ ਤੇ ਤੀਸਰਾ ਫਸਲਾਂ ਲੋਕ ਚੱਕ ਲੈਂਦੇ ਸੀਗੇ ਤੇ ਅੰਦਰ ਹੀ ਬਹਿ ਜਾਂਦੇ ਸੀਗੇ ਹੋਰ ਉਹਨਾਂ ਨੂੰ ਕੰਮ ਕਰਨ ਨੂੰ ਬਹੁਤਾ ਹੁੰਦਾ ਨਹੀਂ ਸੀਗਾ ਤੇ ਇਹ ਮਸਲੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਸੀ ਸੋ ਇਹ ਦਿਨ ਆ ਜਿਹੜਾ ਇਹ ਪਹਿਲਾਂ ਹੀ ਮਨਾਇਆ ਜਾਂਦਾ ਸੀਗਾ ਤੇ ਫੇਰ ਜਿਹੜਾ ਇਹ ਦਿਨ ਆ ਇਹਦੇ ਨਾਲ ਜੀਸਸ ਕ੍ਰਾਈਸਟ ਨੂੰ ਜਿਹੜਾ ਜੋੜ ਦਿੱਤਾ ਗਿਆ ਤੇ ਇਹਦੇ ਵਿੱਚ ਇੱਕ ਜਿਹੜਾ ਮੈਨੂੰ ਲੱਗ ਰਿਹਾ ਕਿ ਜਿਹੜੇ ਸਿਆਸਤਦਾਨ ਲੋਕ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹਨੂੰ ਗਲੋਰੀਫਾਈ ਕਰਨ ਵਾਸਤੇ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਮਸ਼ਹੂਰ ਕਰਨ ਵਾਸਤੇ ਜਿਹੜੇ ਆ ਜਿਸ ਤਰ੍ਹਾਂ ਆਪਣੇ ਸਿੱਖ ਸਮਾਜ ਦੇ ਵਿੱਚ ਵੀ ਜਿਹੜੀ ਆ ਦੀਵਾਲੀ ਆ ਉਹ ਪਹਿਲਾਂ ਮਨਾਈ ਤਾਂ ਪਹਿਲਾਂ ਵੀ ਜਾਂਦੀ ਸੀ ਪਰ ਗੁਰੂ ਸਾਹਿਬ ਜਿਹੜੇ ਗੁਰੂ ਛੇਵੇਂ ਪਾਤਸ਼ਾਹ ਸੀਗੇ ਉਹ ਜਦੋਂ ਉਥੋਂ ਬੰਦੀ ਛੋੜ ਦਿਵਸ ਜਿਹਨੂੰ ਕਹਿੰਦੇ ਆ ਸੋ ਦੀਵਾਲੀ ਵੀ ਜਿਹੜੀ ਆ ਉਹਦੇ ਨਾਲ ਜੁੜ ਗਈ ਸੀਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਮਾਜਾਂ ਦੇ ਵਿੱਚ ਖਾਸ ਸਾਹਿਬ ਜਿਹੜਾ ਰੂਲਰ ਹੁੰਦਾ ਨਾ ਜਿਹੜਾ ਰਾਜਾ ਹੁੰਦਾ ਬਾਦਸ਼ਾਹ ਹੁੰਦਾ ਉਹ ਆਪਣੇ ਹਿਸਾਬ ਦੇ ਨਾਲ ਫਿਰ ਉਹ ਸਮਾਜ ਨੂੰ ਜਿਹੜਾ ਉਹਦੇ ਨੀਤੀ ਰੀਤੀ ਰਿਵਾਜ ਜਿਹੜੇ ਹੁੰਦੇ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਉਹ ਘੜ ਲੈਂਦਾ ਆ ਡਿਪੈਂਡ ਕਰਦਾ ਕਿ ਤਲਵਾਰ ਕਿਹਦੇ ਕੋਲ ਸਭ ਤੋਂ ਬੜੀ ਆ ਜਿਸ ਤਰ੍ਹਾਂ ਆਪਾਂ ਅੱਜ ਵੀ ਦੇਖ ਲੋ ਹੁਣ ਅਮਰੀਕਾ ਕੋਲ ਰੂਸ ਕੋਲ ਸਭ ਤੋਂ ਬੜੇ ਬੜੇ ਹਥਿਆਰ ਆ ਤੇ ਜਿੱਥੇ ਮਰਜ਼ੀ ਜਾ ਕੇ ਜੋ ਕੁਛ ਵੀ ਉਹ ਕਰ ਸਕਦੇ ਆ ਤੇ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਹਨਾਂ ਨੂੰ ਤੋੜ ਭੰਨ ਕੇ ਆਪਣੇ ਉਹਨਾਂ ਦੇ ਵਿੱਚ ਪਾ ਕੇ ਤਾਂ ਕਿ ਲੋਕ ਆ ਜਿਹੜੇ ਉਹ ਆਪਣੇ ਪਿਛੋਕੜ ਨੂੰ ਭੁੱਲ ਜਾਣ ਸੋ ਇਹ ਵੀ ਸਿਆਸਤ ਆ ਤੇ ਇਸ ਕਰਕੇ ਜਿਹੜਾ ਕ੍ਰਿਸਮਿਸ ਦਾ ਇਹ ਦਿਨ ਆ ਇਹ ਜੀਸਸ ਕ੍ਰਾਈਸਟ ਦੇ ਨਾਲ ਤਾਂ ਜੁੜਿਆ ਹੋਇਆ ਪਰ ਉਹਨਾਂ ਤੋਂ ਪਹਿਲਾਂ ਵੀ ਇਹ ਜਿਹੜਾ 25 ਦਸੰਬਰ ਵਾਲਾ ਦਿਨ ਆ ਇਹ ਮਨਾਇਆ ਜਾਂਦਾ ਸੀਗਾ ਤੇ ਫਿਰ ਇਹ ਆਪਸ ਵਿੱਚ ਹੀ ਮਿਕਸ ਕਰ ਲਏ ਗਏ ਤੇ ਹੁਣ ਲੋਕ ਆ ਜਿਹੜੇ ਉਹ ਸਿਰਫ ਜੀਸਸ ਕ੍ਰਾਈਸਟ ਹੀ ਜਿਹੜੇ ਆ ਸੀਮਤ ਰਹਿ ਗਏ ਆ ਕਿ ਇਹ ਇਸ ਦਿਨ ਉਹਨਾਂ ਦਾ ਜਨਮ ਹੋਇਆ ਸੀ ਪਰ ਇਹ ਜਿਹੜੀ ਆ ਇਸ ਤਰ੍ਹਾਂ ਨਹੀਂ ਹੋਇਆ ਤੇ ਇਸ ਤੋਂ ਅੱਗੇ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਹੈਗਾ ਸਾਡੇ ਇੱਥੇ ਕੈਲੀਫੋਰਨੀਆ ਦੇ ਵਿੱਚ ਆ ਫ੍ਰੈਜਨੋ ਤੋਂ 3 ਘੰਟੇ ਲੱਗ ਜਾਂਦੇ ਆ 3 ਲਾ ਲਓ 3.5 ਲਾ ਲਓ ਡਿਪੈਂਡ ਕਰਦਾ ਟ੍ਰੈਫਿਕ ਕਿੰਨੀ ਕਿਆ ਤੇ ਉਹ ਇੱਕ ਬਹੁਤਾ ਬੜਾ ਨੀ ਛੋਟਾ ਜਿਹਾ ਟਾਊਨ ਆ I-15 ਉਹ ਹਾਈਵੇ ਦਾ ਫ੍ਰੀਵੇ ਦਾ ਨਾਂ ਆ ਉਹਦੇ ਉੱਤੇ ਤੇ ਇੱਕ 395 ਡੈਜ਼ਰਟ ਦੇ ਵਿੱਚ ਵੀ ਜਾਂਦਾ ਆ ਜਿੱਥੇ ਜਾ ਕੇ ਇਹ I-15 ਤੇ ਉਹ 395 ਮਿਲਦੇ ਆ ਉੱਥੇ ਸ਼ਹਿਰ ਆ ਉਹਦਾ ਨਾਂ ਹੈਗਾ ਹੈਸਪੀਰੀਆ ਤੇ ਉਸ ਸ਼ਹਿਰ ਦੇ ਵਿੱਚ ਖਾਕਸਾ ਜੀ ਪਿਛਲੇ ਦਿਨਾਂ ਵਿੱਚ 2 ਜਿਹੜੇ ਵਾਕੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਸਾਡੇ ਪਿੰਡ ਦਾ ਹੀ ਸੱਜਣ ਆ ਬੜਾ ਵਧੀਆ ਸੱਜਣ ਆ ਕੰਮ ਮੋਟਾ ਆ ਪੈਸੇ ਹੈਗੇ ਆ ਉਹਦੇ ਕੋਲ ਤੇ ਉਹਦੇ ਕੋਲ 2 ਘਰ ਆ ਜਿਨ੍ਹਾਂ ਦੇ ਲਾਟ ਆ ਉਹ 7-7 ਏਕੜ ਦੇ ਵਿੱਚ ਹੈਗੇ ਆ ਇੱਕ ਦੂਜੇ ਦੇ ਨਾਲ ਹੀ ਲੱਗਦੇ ਆ ਤੇ ਇੱਕ ਘਰ ਜਿਹੜਾ ਉਹ ਥੋੜਾ ਜਿਹਾ ਹਟਵਾਂ ਆ ਉਹਦਾ ਵੀ ਲਾਟ ਆ ਜਿਹੜਾ ਉਹ ਬੜਾ ਆ ਤੇ ਹੋਇਆ ਕਿ ਉਹ ਖਾਕਸ ਸਾਹਿਬ ਮੇਰੇ ਬ੍ਰਦਰ ਦਾ ਅਫਸੋਸ ਕਰਨ ਆਏ ਸੀਗੇ ਇੱਥੇ 4 ਦਿਨ ਦੀ ਗੱਲ ਆ ਤੇ ਉਹ ਬੈਠੇ ਬੈਠੇ ਗੱਲਾਂ ਚੱਲ ਪਈਆਂ ਤੇ ਉਹਨੇ ਦੱਸਿਆ ਕਿ ਉਹਦਾ ਜਿਹੜਾ ਉਹ ਘਰ ਹੈਗਾ ਉੱਥੇ ਉਹ ਖਾਕਸ ਸਾਹਿਬ ਜੀ ਟਰੱਕਾਂ ਦੇ ਨਾ ਪਾਰਟ ਹੁੰਦੇ ਆ ਜਿਹੜੀਆਂ ਪ੍ਰੈਸ਼ਰ ਹੋਜ਼ਾਂ ਹੁੰਦੀਆਂ ਉਹਦੇ ਵਿੱਚ ਉਹ ਬ੍ਰੇਕਾਂ ਨੂੰ ਜਾਂਦੀ ਹਵਾ ਜਿਹਨਾਂ ਦੇ ਵਿੱਚ ਨਹੀਂ ਆਈ ਉਹ ਵੀ ਬਣਾਉਂਦਾ ਆ ਉਹ ਸੋ ਉਹਦੇ ਤੋਂ ਬਣਵਾ ਕੇ ਉਹ ਲੋਕ ਲੈ ਜਾਂਦੇ ਆ ਟਰੱਕਾਂ ਵਾਲੇ ਜਿਹੜੇ ਮੁੰਡੇ ਆ ਜਾਂ ਗੋਰੇ ਵੀ ਲੈ ਜਾਂਦੇ ਆ ਉਹ ਐਡਵਰਟਾਈਜ਼ ਹੈਗੀ ਆ ਉਹਦੀ ਤੇ ਪਤਾ ਆ ਲੋਕਾਂ ਨੂੰ ਸੋ ਲੋਕ ਉਹਦੇ ਕੋਲ ਆਉਂਦੇ ਜਾਂਦੇ ਸੀਗੇ ਤੇ ਉਹਦੇ ਕੋਲ ਕੋਈ ਸੱਜਣ ਆਏ ਉਹ ਕਹਿੰਦੇ ਵੀ ਤੇਰੀ ਉਹ ਜਗ੍ਹਾ ਉੱਥੇ ਵਿਹਲੀ ਪਈ ਆ ਅਸੀਂ ਟ੍ਰੇਲਰ ਪਾਰਕ ਕਰਨਾ ਇੱਥੇ ਤੇ ਤੂੰ ਸਾਤੋਂ ਕਿਰਾਇਆ ਲੈ ਲਾ ਉਹ ਮੰਨ ਗਏ ਤੇ ਠੀਕ ਆ ਕਿਰਾਇਆ ਦੇ ਦੋ ਉਹਨੇ ਲਿਸਟ ਪੜਤ ਕਰ ਲਈ ਤੇ ਕਿਰਾਇਆ ਦੇ ਕੇ ਉਹ ਚਲੇ ਗਏ 2-3 ਦਿਨ ਬਾਅਦ ਖਾਕਸਾ ਵੀ ਸ਼ੇਰਫ ਡਿਪਾਰਟਮੈਂਟ ਵਾਲਾ ਆ ਗਿਆ ਉਹਦੇ ਘਰ
0: ਅੱਛਾ ਜੀ
1: ਤੇ ਕਹਿੰਦੇ ਬਈ ਸੱਜਣਾ ਉਹ ਤੇਰੇ ਚੋਰੀ ਦਾ ਟ੍ਰੇਲਰ ਖੜਾ, ਤੇਰੀ ਪ੍ਰੋਪਰਟੀ ਤੇਰੀ ਆ ਉਹ। ਕਹਿੰਦਾ ਕਾਪੀ ਤਾਂ ਮੇਰੀ ਆ। ਕਹਿੰਦੇ ਤੇਰੇ ਉਹ ਟ੍ਰੇਲਰ ਖੜਾ ਚੋਰੀ ਦਾ, ਉੱਥੇ ਚੋਰੀ ਹੋਈ ਆ ਉਹ। ਤੇ ਉਹ ਕਹਿੰਦਾ ਬਈ ਹਾਂ ਮੈਨੂੰ ਚੋਰੀ ਬਾਰੇ ਤਾਂ ਨੀ ਪਤਾ, ਬਈ ਮੇਰੇ ਕੋਲ ਤਾਂ ਆਹ ਡਾਕੂਮੈਂਟ ਆ ਤੇ ਉਹ ਰੈਂਟ ਮੈਨੂੰ ਦੇ ਗਏ ਆ, ਬਈ ਅਸੀਂ ਇੰਨੇ ਕੁ ਦਿਨਾਂ ਨੂੰ ਆ ਕੇ ਚੱਕ ਲੈਣਾ ਤੇ ਹੋਰ ਇਸ ਤੋਂ ਜ਼ਿਆਦਾ ਮੇਰੇ ਕੋਲ ਇਨਫੋਰਮੇਸ਼ਨ ਹੈ ਨੀ। ਸੋ ਉਹ ਉਹਨੂੰ ਇਨਵੈਸਟੀਗੇਸ਼ਨ ਛੱਡ ਕੇ ਉਹ ਚਲੇ ਗਏ, ਗੱਲ ਮਿਟ ਗਈ।
0: ਉਹ ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਲਿਖ ਲਿਖਾਈ ਦਾ ਫਾਇਦਾ ਹੋ ਗਿਆ, ਨਹੀਂ ਤੇ ਪ੍ਰੋਬਲਮ ਖੜੀ ਹੋ ਜਾਣੀ ਸੀ।
1: ਪ੍ਰੋਬਲਮ ਖੜੀ ਹੋ ਜਾਣੀ ਸੀ ਬਿਲਕੁਲ। ਤੇ ਉਸ ਤੋਂ ਤਿੰਨ ਚਾਰ ਦਿਨਾਂ ਬਾਅਦ ਉਸੇ ਹੀ ਸ਼ਹਿਰ ਦੇ ਵਿੱਚ ਸਪੀਰੀਆ ਦੇ ਵਿੱਚ ਹੀ ਖੱਕ ਸਾਹਿਬ ਇੱਕ ਹੋਰ ਟ੍ਰੇਲਰ ਜਿਹੜਾ ਸੀ ਉਹ ਚੋਰੀ ਹੋਇਆ ਸੀਗਾ। ਉਹ ਵੀ ਇਸੇ ਸ਼ਹਿਰ ਦੇ ਵਿੱਚੋਂ, ਉਹ ਜਿਹੜਾ ਸਾਡੇ ਪਿੰਡੂ ਆ ਉਹਦੇ ਚੋਂ ਨਹੀਂ, ਹੋਰ ਕਿਸੇ ਦੀ ਪ੍ਰੋਪਰਟੀ ਦੇ ਵਿੱਚੋਂ ਟ੍ਰੇਲਰ, ਉਹ ਵੀ ਸ਼ੈਰਫ ਡਿਪਾਰਟਮੈਂਟ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗਿਆ। ਤੇ ਉਹਨੂੰ ਵੀ ਇੱਕ ਦੋ ਵਿੱਚ ਪੰਜਾਬੀ ਸੀ, ਇੱਕ ਦੋ ਹਰਿਆਣਵੀ ਸੀ, ਮੇਰਾ ਖਿਆਲ ਚਾਰ ਕੁ ਬੰਦੇ ਸੀਗੇ ਕੁੱਲ ਮਿਲਾ ਕੇ। ਤੇ ਉਹਨਾਂ ਨੇ ਖੱਕ ਸਾਹਿਬ ਦੀ ਜਿਹੜੀ ਐਲ ਜੀ ਕੰਪਨੀ ਆ ਨਾ, ਮੇਰਾ ਖਿਆਲ ਹੈ ਸਾਊਥ ਕੋਰੀਆ ਦੀ ਆ ਕਿ ਜਪਾਨ ਦੀ ਹੈ, ਦੋ ਚੋਂ ਇੱਕ ਦੀ ਹੈ, ਸਾਊਥ ਕੋਰੀਆ ਦੀ। ਓਕੇ, ਅੱਛਾ। ਉਹ ਜਿਹੜੀ ਐਲ ਜੀ ਕੰਪਨੀ ਆ ਉਹ ਬਹੁਤ ਚੀਜ਼ਾਂ ਬਣਾਉਂਦੀ ਆ, ਔਰ ਕਈ ਕੰਪਨੀਆਂ ਜਿੱਦਾਂ ਵਰਪੂਲ ਆ, ਹੋਰ ਦੋ ਤਿੰਨ ਕੰਪਨੀਆਂ ਆ, ਇਹਨਾਂ ਨੂੰ ਵੀ ਜਿਹੜੇ ਪਾਰਟ ਆ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਜਾਂ ਟੈਲੀਵਿਜ਼ਨ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਵੇਚ, ਮਤਲਬ ਉਹਨਾਂ ਦਾ ਨਾਂ ਉਹਨਾਂ ਦਾ ਲਿਖ ਦਿੰਦੇ ਪਰ ਬਣਾਉਂਦਾ ਉਹਨਾਂ ਨੂੰ ਐਲ ਜੀ ਆ। ਤੇ ਮਤਲਬ ਕਾਫੀ ਵੱਡਾ ਬਿਜ਼ਨਸ ਆ। ਤੇ ਇਹ ਜਿਹੜਾ ਦੋ ਨੰਬਰ ਵਾਲਾ ਟ੍ਰੇਲਰ ਉਸੇ ਹੀ ਹਸਪੀਰੀਆ ਸ਼ਹਿਰ ਦੇ ਵਿੱਚੋਂ ਫੜਿਆ ਗਿਆ ਖੱਕ ਸਾਹਿਬ ਜੀ, ਇਹਦੇ ਵਿੱਚ $350,000 ਦੀ ਪ੍ਰੋਪਰਟੀ ਸੀ।
0: ਅੱਛਾ ਜੀ,
1: $3,00,000 ਤੇ $50,000 ਦੀ ਗੱਲ ਕਰ ਰਿਹਾ, ਪਰ ਪੈਸਿਆਂ ਦੀ ਨਹੀਂ ਗੱਲ ਕਰ
0: ਰਿਹਾ। ਉਹਨਾਂ ਨੇ ਰੱਖਿਆ ਹੋਣਾ ਕਿਤੇ ਗਾਂਹ ਟ੍ਰਾਂਸਫਰ ਕਰਨਾ ਹੋਣਾ, ਉਹ ਇੱਥੇ ਖੜਾ ਕਰ ਗਿਆ ਹੋਣਾ, ਜਦੋਂ ਸੌਦਾ ਹੁੰਦਾ ਹੋਏਗਾ ਵਿੱਚ ਆ ਕੇ ਲੈ ਜਾਣਗੇ। ਇਹ ਕੰਮ ਚੱਲਦਾ ਜੀ, ਸਾਡੇ ਦੇਸੀ ਬੰਦਿਆਂ ਨੇ ਬਹੁਤ ਗੰਦ ਪਾਇਆ ਹੋ ਜੀ।
1: ਹਾਂਜੀ, ਸੋ ਉਹ ਬੰਦੇ ਫਿਰ ਉਹਨਾਂ ਨੇ ਅਰੈਸਟ ਕਰ ਲਏ, ਮੇਰਾ ਖਿਆਲ ਹੈ ਜਿੱਥੋਂ ਤੱਕ ਉਹਨਾਂ ਦੇ ਵਿੱਚੋਂ ਇੱਕ ਦੋ ਕਹਿ ਜਿਹੜੇ ਉਹ ਜਿਹੜੇ ਪੋਲੀਟੀਕਲ ਫਾਇਮ ਤੇ ਜਾਂ ਇਸ ਤਰ੍ਹਾਂ ਦੇ ਕੇਸ ਵੀ ਉਹਨਾਂ ਚੋਂ ਸਾਹਮਣੇ ਆਏ ਆ ਭਈ ਉਹ ਸੀਗੇ। ਸੋ ਇਹ ਦੋ ਵੱਡੀਆਂ ਘਟਨਾਵਾਂ ਜਿਹੜੀਆਂ ਪੰਜਾਬੀ ਜਾਂ ਹਰਿਆਣਵੀ ਜਿਹੜੇ ਮੁੰਡੇ ਆ ਅੱਜ ਕੱਲ ਦੀ ਗਾਂ ਦੀ ਜਨਰੇਸ਼ਨ ਹੈਗੀ ਆ ਪੀੜੀ, ਉਹਦੇ ਨਾਲ ਇਹ ਦੋ ਚੀਜ਼ਾਂ ਵਾਪਰੀਆਂ। ਸੋ ਇੱਕੋ ਸ਼ਹਿਰ ਦੇ ਵਿੱਚੋਂ ਜਾਂ ਤਾਂ ਉਹ ਸ਼ਹਿਰ ਆ ਜਿਹੜਾ, ਕਿਉਂਕਿ ਉਧਰ ਲਾਸ ਏਂਜਲਸ ਵਗੈਰਾ ਜਿਹੜਾ ਹੈਗਾ ਨਾ ਏਰੀਆ, ਉੱਥੋਂ ਇਹ ਹਾਈਵੇ 50 ਨੇ ਆ ਜਿਹੜਾ ਇਹ ਉਧਰੋਂ ਨਿਕਲਦਾ ਤੇ ਇਹ ਜਾਂਦਾ ਸਾਲਟ ਲੇਕ ਦੇ ਵਿੱਚ ਦੀ ਨੰਘ ਕੇ ਅੱਗੇ ਜਾ ਕੇ, ਮੇਰਾ ਖਿਆਲ ਹੈ ਪਤਾ ਨੀ ਇੱਧਰ ਨਿਊਯਾਰਕ ਵੱਲ ਨੂੰ ਕਿੱਧਰ ਨੂੰ ਜਾਂਦਾ ਇਹ, ਬਹੁਤ ਲੰਮਾ ਫ੍ਰੀਵੇ ਹੈਗਾ ਉਹ। ਸੋ ਉਹਦੇ ਉੱਪਰ ਦੀਆਂ ਇਹ ਦੋ ਹੀ ਜਿਹੜੀਆਂ ਘਟਨਾਵਾਂ ਖੱਕ ਸਾਹਿਬ ਜੀ ਵਾਪਰੀਆਂ ਚੋਰੀ ਦੀਆਂ
0: ਜੀ।
1: ਤੇ ਆਪਾਂ ਇਹਦੀ ਗੱਲ ਕਰ ਲਈ ਤੇ ਆਪਾਂ ਜਿਹੜੀ ਆ ਉਹ ਟਰੱਕਾਂ ਦੀ ਗੱਲ ਕਰ ਲਈ ਤੇ ਆਪਾਂ ਕ੍ਰਿਸਮਿਸ ਦੀ ਗੱਲ ਕਰ ਲਈ ਤੇ ਅਗਲੀ ਗੱਲਬਾਤ ਜਿਹੜੀ ਹੈਗੀ ਆ ਖੱਕ ਸਾਹਿਬ ਜੀ, ਮੀਂਹ ਆ ਜਿਹੜੇ ਇਸ ਵਾਰੀ ਮੌਸਮ ਜਿਹੜਾ ਮੈਨੂੰ ਇੱਥੇ ਦੇਖ ਲਓ ਭਾਈ 82 ਦਾ ਮੈਂ ਆਇਆ ਹੋਇਆ, ਇਸ ਤਰ੍ਹਾਂ ਦਾ ਮੌਸਮ ਮੈਂ ਕਦੇ ਨੀ ਦੇਖਿਆ। ਉਹ ਇਸ ਤਰ੍ਹਾਂ ਆ ਕਿ ਸਾਡੇ ਫਰਿਜਨੂ ਸ਼ਹਿਰ ਦੇ ਵਿੱਚ ਖੱਕ ਸਾਹਿਬ 2 ਮਹੀਨੇ ਤਕਰੀਬਨ ਹੋ ਚੁੱਕੇ ਆ, ਪਹਿਲਾਂ ਮੀਂਹ ਪਿਆ ਸੀ ਤੇ ਉਸ ਤੋਂ ਬਾਅਦ ਖੱਕ ਸਾਹਿਬ ਜੀ ਸੂਰਜ ਹੀ ਨੀ ਨਿਕਲਿਆ।
0: ਅੱਛਾ ਜੀ,
1: ਤੇ ਜੇ ਨਿਕਲਿਆ ਉਹ ਕਦੇ 2 ਘੰਟੇ ਕਦੇ 3 ਘੰਟੇ, ਵੱਧ ਤੋਂ ਵੱਧ 4 ਜਾਂ 5 ਦਿਨ ਇੱਥੇ ਸੂਰਜ ਨੇ ਦਿਖਾੜੀ ਦਿੱਤੀ ਆ।
0: ਅੱਛਾ,
1: ਤੇ ਕੱਲ ਹੁਣ ਪਰਸੋਂ ਮੀਂਹ ਪਿਆ ਤੇ ਕੱਲ ਮੀਂਹ ਪਿਆ ਚੰਗਾ, ਮਤਲਬ 2-2.5 ਇੰਚ ਮੀਂਹ ਪੈ ਗਿਆ 2-3 ਦਿਨ ਦੇ ਵਿੱਚ। ਇੰਨਾ ਇੱਥੇ ਸਾਡੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਫਰਿਜਨੂ ਸ਼ਹਿਰ ਦੇ ਵਿੱਚ, ਇੰਨਾ ਮੀਂਹ ਜਿਹੜਾ ਉਹ ਨਹੀਂ ਪੈਂਦਾ ਇੱਥੇ ਇਸ ਵੈਲੀ ਦੇ ਵਿੱਚ ਤੇ ਅਸੀਂ ਰਹਿੰਦੇ। ਤੇ ਹੁਣ ਫਿਰ ਅੱਜ ਜਿਹੜਾ ਅੱਧਾ ਦਿਨ 11-12 ਵਜੇ ਸੂਰਜ ਨਿਕਲਿਆ ਸੀਗਾ ਤੇ ਠੰਡ ਰਹੀ ਬਹੁਤ, ਤੇ ਸਬਜ਼ੀਆਂ ਵੱਲ ਨੂੰ ਵੀ ਮੈਨੂੰ ਉਹ ਬੀਜੀਆਂ ਨੂੰ ਤਾਂ ਸਮਾਂ ਹੋ ਗਿਆ, ਤੇ ਉਹ ਨਾ ਅੰਦਰ ਬੈਠਿਆਂ ਨੂੰ ਏਦਾਂ ਲੱਗੀ ਜਾਂਦਾ ਸੀਗਾ ਵੀ ਜੇ ਬਾਹਰ ਨਿਕਲ ਕੇ ਮੈਂ ਚਲੇ ਗਿਆ ਵਿਹੜੇ ਚ ਤੇ ਮੁੜ ਕੇ ਫਿਰ ਆ ਹੋਣਾ ਕਿ ਨਹੀਂ, ਇੰਨੀ ਠੰਡ ਜਿਹੜੀ ਸੀਗੀ। ਬਹੁਤ ਲੋਕਾਂ ਨੇ ਜਿਹੜੀ ਆ ਉਹ ਮਨਾਈ, ਤੇ ਫਸਲ ਆ ਜਿਹੜੀ ਸਿਆਲ ਵਾਲੀ ਸਬਜ਼ੀਆਂ ਉਹ ਗਾਜਰਾਂ ਹੋਈਆਂ ਤੇ ਮੂਲੀਆਂ ਹੋਈਆਂ, ਹੋਰ ਲਾਈਆਂ ਮਟਰ ਲਾਇਓ ਆ, ਉਹ ਸਾਰੀ ਸਬਜ਼ੀ ਜਿਹੜੀ ਆ ਉਹ ਉੱਥੇ ਦੀ ਉੱਥੇ ਖੜੀ ਵਧੀ ਨੀ, ਕਿਉਂਕਿ ਸੂਰਜ ਨਿਕਲੂ ਧੁੱਪ ਲੱਗੂਗੀ ਤਾਂ ਉਹ ਵਧੂਗੀ ਨਾ।
0: ਬਿਲਕੁਲ ਜੀ, ਠੰਡ ਦੇ ਵਿੱਚ ਜੀਮਾ ਸਾਹਿਬ ਸਾਡੇ ਵੀ ਅੱਜ ਨਾ 5 ਵਜੇ ਸ਼ਾਮੀ ਚਾਲੂ ਹੋਈ ਹੈ ਜੀ, ਆਈਸ ਆਈਸ ਬਰਫ਼ ਚੱਲ ਰਹੀ ਹੈ, ਰੋਡ ਬੜੇ ਸਲਿਪਰੀ ਆ ਤੇ ਉਹ ਅੱਜ ਕਹਿੰਦੇ ਆ ਕਿ ਕਾਫੀ ਲੰਮੀ ਪੈਣੀ ਹੈ ਰਾਤ, ਸਾਰੀ ਰਾਤ ਸਨੋ ਪੈਣੀ ਹੈ।
1: ਬਿਲਕੁਲ,
0: 4 ਵਜੇ ਮੈਂ ਦੇਖਿਆ ਕਿ ਲੂਣ ਮੁੱਕਿਆ ਪਿਆ, ਮੈਂ ਫਿਰ ਜਾ ਕੇ ਹੋਮ ਡਿਪੂ ਚੋਂ 5-6 ਬੋਰੇ ਚੱਕ ਕੇ ਲਿਆ, ਮੈਂ ਕਿਹਾ ਸਵੇਰੇ ਫਿਰ ਲੋੜ ਪਏਗੀ।
2: ਲੋੜ ਪੈਣੀ ਆ ਬਿਲਕੁਲ ਤੇ ਇਹ ਤੇ ਦੂਸਰਾ ਇਹਦੇ ਨਾਲ ਖੱਖ ਸਾਹਿਬ ਜੀ ਇੱਥੇ ਕੈਲੀਫੋਰਨੀਆ ਦੇ ਵਿੱਚ ਸਾਊਦਰਨ ਕੈਲੀਫੋਰਨੀਆ ਖਾਸ ਕਰਕੇ ਬੇ ਏਰੀਆ ਸਨ ਫਰਾਂਸਿਸਕੋ ਦਾ ਏਰੀਆ ਤੇ ਲੋਸ ਏਂਜਲਸ ਦਾ ਏਰੀਆ ਵਗੈਰਾ ਜਿਹੜਾ ਉੱਥੇ ਮੀਂਹ ਜਿਹੜਾ ਪਿਆ ਇਹਨੇ ਬਹੁਤ ਤਬਾਹੀ ਮਚਾਤੀ ਖੱਖ ਸਾਹਿਬ ਜੀ ਸੜਕਾਂ ਦੀਆਂ ਸੜਕਾਂ ਜਿਹੜੀਆਂ ਉਹ ਪੱਟ ਦਿੱਤੀਆਂ ਤੇ ਸੜਕਾਂ ਜਿਹੜੀਆਂ ਸੀਗੀਆਂ ਉਹ ਐ ਬਣ ਗਿਆ ਜਿਵੇਂ ਦਰਿਆ ਹੁੰਦੇ ਆ ਉਹਨਾਂ ਦੇ ਵਿੱਚ ਪਾਣੀ ਵਗਿਆ ਪੂਰਾ ਤੇ ਨੁਕਸਾਨ ਕਾਫੀ ਹੋਇਆ ਤੇ ਗਰਮੀਆਂ ਦਾ ਜਿਹੜਾ ਸੀਜ਼ਨ ਲੰਘ ਕੇ ਗਿਆ ਉਦੋਂ ਖੱਖ ਸਾਹਿਬ ਜੀ ਇਸੇ ਹੀ ਏਰੀਏ ਦੇ ਵਿੱਚ ਜਿੱਥੇ ਹੁਣ ਜ਼ਿਆਦਾ ਹੜ੍ਹ ਆਏ ਆ ਇੱਥੇ ਅੱਗ ਲੱਗੀ ਸੀ ਤੇ ਬਹੁਤ ਨੁਕਸਾਨ ਹੋਇਆ ਸੀ ਘਰ ਵੀ ਬਹੁਤ ਸੜ ਗਿਆ ਸੀ ਕਾਫੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਤੇ ਹੁਣ ਜਦੋਂ ਇਹ ਮੀਂਹ ਇੰਨਾ ਪਿਆ ਉਸ ਇਲਾਕੇ ਦੇ ਵਿੱਚ ਤੇ ਉੱਥੇ ਕਿਉਂਕਿ ਉਹ ਜਿਹੜੀ ਬਨਸਪਤੀ ਸੀਗੀ ਉਹ ਸਾਰੀ ਸੜ ਗਈ ਸੀ ਤੇ ਮਿੱਟੀ ਜਿੱਦਾਂ ਜਿਹੜਾ ਇਹ ਘਾਹ ਫੂਸ ਜਾਂ ਫਸਲ ਜੰਮੀ ਹੁੰਦੀ ਹੈ ਇਹ ਖੇਤੀ ਕਿਤੇ ਹੜਦਾ ਹੀ ਨਹੀਂ ਮਿੱਟੀ ਕਿਉਂਕਿ ਜੜ੍ਹਾਂ ਹੁੰਦੀਆਂ ਥੱਲੇ ਉਹਦੀਆਂ ਤੇ ਉਹ ਜਦੋਂ ਗਰਮੀਆਂ ਦੇ ਵਿੱਚ ਉਹ ਸਾਰੀ ਅੱਗ ਨਾਲ ਸੜ ਗਿਆ ਤੇ ਉੱਥੇ ਇਕਦਮ ਫਿਰ ਜਿਹੜਾ ਮੀਂਹ ਜ਼ਿਆਦਾ ਪੈਣ ਦੇ ਕਾਰਨ ਉਹ ਜਿਹੜੀਆਂ ਪੰਜਾਬੀ ਚ ਆਪਾਂ ਕਹਿੰਦੇ ਢਗ ਡਿੱਗ ਪਈ ਉਹ ਮਿੱਟੀਆਂ ਮਿੱਟੀ ਡਿੱਗ ਡਿੱਗ ਕੇ ਤੇ ਉਹ ਸੜਕਾਂ ਦੇ ਵਿੱਚ ਦੀ ਵਗਿਆ ਪੂਰਾ ਜਾਣੀ ਕਿ ਉੱਥੇ ਜਿਹੜੀ ਤਬਾਹੀ ਮੀਂਹ ਨੇ ਵੀ ਮਚਾਈ ਆ ਤੇ ਇਹ ਤਕਰੀਬਨ ਜਿੱਥੇ ਅਮਰੀਕਾ ਦਾ ਜਿਹੜਾ ਸਾਊਥ ਵੱਲ ਦਾ ਪਾਸਾ ਸੈਂਡੀਆਗੋ ਆ ਮੈਕਸੀਕੋ ਦੇ ਨਾਲ ਜਾ ਲੱਗਦਾ ਹੀਲਾ ਟਾਊਨ ਆ ਜਿਹੜਾ ਇੱਥੋਂ ਲਾ ਕੇ ਕੈਨੇਡਾ ਦੇ ਬਾਰਡਰ ਟਿਕਟ ਤਕਰੀਬਨ ਸਾਰੇ ਹੀ ਜਿਹੜਾ ਪੱਛਮੀ ਤੱਟ ਆ ਅਮਰੀਕਾ ਦਾ ਉੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਮੀਂਹ ਹਨੇਰੀ ਵਗੈਰਾ ਜਿਹੜੇ ਤੂਫਾਨ ਆਏ ਆ ਜਿਨ੍ਹਾਂ ਦੇ ਨਾਲ ਬਹੁਤ ਨੁਕਸਾਨ ਹੋਇਆ ਤੇ ਇਹ ਹੀ ਸਟੋਰਮ ਆ ਜਿੱਥੇ ਤੱਕ ਜਿਹੜੀ ਤੁਸੀਂ ਗੱਲ ਕਰਦੇ ਅੜੇ ਆ ਇਹੀ ਸਟੋਰਮ ਹੌਲੀ ਹੌਲੀ ਆ ਜਿਹੜਾ ਉਹ ਮੇਰਾ ਖਿਆਲ ਆ ਭਾਈ ਇੱਧਰ ਨੂੰ ਜਾ ਰਿਹਾ ਤੇ ਬਰਫ਼ ਆ ਜਿਹੜੀ ਉਹ ਤੁਹਾਡੇ ਕਹਿਣ ਦੇ ਮੁਤਾਬਕ ਜਿੱਦਾਂ ਹੈਗੀ ਆ ਉਹ ਲਗਾਤਾਰ ਕਾਫੀ ਲੰਮੇ ਸਮੇਂ ਲਈ ਪੈਣੀ ਆ ਤੇ ਇਹ ਸੀਗੀਆਂ ਤਿੰਨ ਮੇਨ ਗੱਲਾਂ ਬਾਤਾਂ ਤੇ ਇਹਦੇ ਨਾਲ ਬਾਕੀ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਜਿਹੜੀ ਖਬਰ ਆ ਉਹਦੇ ਚੋਂ ਲੈ ਲੈਂਦੇ ਆ ਭਈ ਖਬਰਾਂ ਅੱਜ ਕੱਲ ਦੀਆਂ ਕੀ ਕਹਿੰਦੀਆਂ ਖੱਖ ਸਾਹਿਬ ਜੀ ਤੇ ਹੁਣ ਜਿਹੜਾ ਪਹਿਲਾਂ ਤਾਂ ਜਿਹੜਾ ਮਸਲਾ ਹੈਗਾ ਰੂਸ ਦਾ ਤੇ ਯੂਕਰੇਨ ਦਾ ਇਹ ਜਿਹੜਾ ਆ ਮਸਲਾ ਇਹ ਜਿਹੜਾ ਰੂਸ ਆ ਉਹਨੇ ਉਹ ਇਲਾਕਾ ਛੱਡਣਾ ਨੀ ਗਾ ਟਰੰਪ ਸਾਹਿਬ ਫੈਸਲਾ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਹੈਗੇ ਆ ਪਿਛਲੇ ਕਾਫੀ ਸਮੇਂ ਤੋਂ 5-6 ਮਹੀਨੇ ਹੀ ਹੋ ਗਏ ਆ ਤੇ ਪਰ ਉਧਰ ਹੁਣ ਅੱਗੇ ਤਾਂ ਹੁੰਦਾ ਸੀ ਭਈ ਜਿੱਧਰ ਜਿਹੜੀ ਗੱਲ ਅਮਰੀਕਾ ਨੇ ਕਹਿਤੀ ਉਹੋ ਹੀ ਨੇਟੋ ਤੇ ਯੂਰਪ ਮੰਨ ਲੈਂਦਾ ਸੀ ਤੇ ਹੁਣ ਉਹ ਜਿਹੜਾ ਆ ਸਿਚੁਏਸ਼ਨ ਥੋੜੀ ਜਿਹੀ ਇਸ ਤਰ੍ਹਾਂ ਹੋ ਗਈ ਆ ਕਿ ਜਿਹੜੇ ਨੇਟੋ ਦੇ ਮੈਂਬਰ ਆ ਉਹ ਯੂਰਪੀਅਨ ਆ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਫੁੱਟ ਪੈ ਗਈ ਆ ਵਿੱਚ ਇੱਕ ਦੋ ਕੰਟਰੀ ਹੈਗੇ ਆ ਜਿਹੜੇ ਆ ਉਹ ਕਹਿੰਦੇ ਆ ਅਸੀਂ ਤਾਂ ਉਹ ਸਿੱਧਾ ਤਾਂ ਨਹੀਂ ਕਹਿ ਰਹੇ ਬੇਸਿਕਲੀ ਉਹ ਕਹਿ ਰਹੇ ਆ ਵੀ ਤੁਸੀਂ ਰਹਿਣ ਦਿਓ ਸਾਨੂੰ ਅਸੀਂ ਤਾਂ ਰੂਸ ਦੇ ਨਾਲ ਹੀ ਖੁਸ਼ ਹੈਗੇ ਅਸੀਂ ਉਹਦੇ ਨਾਲ ਹੀ ਹੋ ਸਕਦਾ ਕਈ ਕੰਟਰੀ ਆ ਜਿਹੜੇ ਮੁੜ ਕੇ ਫਿਰ ਉਹ ਰੂਸ ਦੇ ਨਾਲ ਜੁੜ ਜਾਣ ਜਿਹੜੇ ਸੋਵੀਅਤ ਯੂਨੀਅਨ ਦੇ ਹਿੱਸੇ ਸੀਗੇ ਤੇ ਪਰ ਹੁਣ ਜਿਹੜੀ ਨੇਟੋ ਆ ਉਹ ਸਾਕਸ਼ਾ ਵੀ ਜਿਹੜਾ ਬੰਦਾ ਜਿਹਨੇ ਦੁਨੀਆਂ ਤੇ ਰਾਜ ਕੀਤਾ ਹੋਵੇ ਫਰਾਂਸ ਹੋਇਆ ਜਰਮਨ ਹੋਇਆ ਇਟਲੀ ਹੋਇਆ ਇੰਗਲੈਂਡ ਹੋਇਆ ਪੁਰਤਗਾਲ ਹੋਇਆ ਸਪੇਨ ਹੋਇਆ ਇਹ ਜਿਹੜੇ ਕੰਟਰੀ ਆ ਇਹਨਾਂ ਨੂੰ ਵੀ ਆਪਣੇ ਆਪ ਤੇ ਮਾਣ ਹੈਗਾ ਭਈ ਠੀਕ ਆ ਤੂੰ ਅਮਰੀਕਾ ਨੂੰ ਲੱਗਦਾ ਪਏ ਉਹ ਕਹਿ ਰਹੇ ਆ ਭਈ ਠੀਕ ਆ ਹੁਣ ਤੇਰੀ ਸਰਦਾਰੀ ਆ ਪਰ ਅਸੀਂ ਵੀ ਸਰਦਾਰ ਰਹੇ ਆ ਔਰ ਸਾਡੇ ਚ ਵੀ ਹੈਗੀ ਆ ਸੋ ਉਹ ਵੀ ਅਮਰੀਕਾ ਤੇ ਯੂਰੋਪੀਅਨ ਕੰਟਰੀ ਆ ਜਿਹੜੀ ਇਹਨਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਦਰਾੜ ਆ ਜਿਹੜੀ ਉਹ ਮੈਨੂੰ ਲੱਗਦਾ ਭਈ ਪੈ ਗਈ ਆ ਸੋ ਹੁਣ ਕੀ ਆ ਟਰੰਪ ਸਾਹਿਬ ਪਿਛਲੇ ਇੱਕ ਦੋ ਮਹੀਨਿਆਂ ਤੋਂ ਉਹਦਾ ਸਿਗਨਲ ਸੀਗਾ ਕਿ ਫੈਸਲਾ ਕਰ ਲਓ ਤੇ ਉਹ ਯੂਕਰੇਨ ਨੂੰ ਕਹਿੰਦੇ ਸੀਗੇ ਕਿ ਤੂੰ ਭਾਈ ਤੇਰੇ ਕੋਲ ਕੁਛ ਨੀ ਹੈਗਾ ਨਾ ਤੇਰੇ ਕੋਲ ਹਥਿਆਰ ਹੈ ਆਪਣੇ ਨਾ ਕੁਛ ਹੋ ਰਿਹਾ ਸੀ ਤੈਨੂੰ ਕਿੰਨਾ ਚਿਰ ਤੈਨੂੰ ਦੇਵਾਂਗੇ ਜਿਹੜਾ ਰੂਸ ਕਹਿੰਦਾ ਵੀ ਆਹ ਮੇਰਾ ਏਰੀਆ ਉਹਨੂੰ ਛੱਡ ਦੇ ਤੇ ਅਸੀਂ ਤੇਰਾ ਫੈਸਲਾ ਕਰਾ ਦਿੰਦੇ ਹਾਂ ਉਹ ਫੈਸਲੇ ਦੇ ਨਾਲ ਫਿਰ ਜਿਹੜਾ ਇਹ ਯੂਰੋਪੀਅਨ ਨੇਟੋ ਤੇ ਈਯੂ ਆ ਉਹਨਾਂ ਨੂੰ ਉਹ ਜਿਹੜਾ ਮੁਨਾਸਬ ਨਹੀਂ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਉਹ ਸੋ ਉਹਨਾਂ ਨੇ ਰੱਟਾ ਪਾ ਲਿਆ ਤੇ ਗੱਲ ਆ ਹੁਣ ਜਿਹੜੀ ਤਿੰਨ ਪਾਰਟੀਆਂ ਇੱਕ ਪਾਸੇ ਰੂਸ ਆ ਦੂਸਰੇ ਪਾਸੇ ਨੇਟੋ ਤੇ ਈਯੂ ਆ ਤੇ ਤੀਸਰੇ ਪਾਸੇ ਹੈਗਾ ਅਮਰੀਕਾ ਸੋ ਇਹਨਾਂ ਦੇ ਆਪਸ ਵਿੱਚ ਵੀ ਆ ਜਿਹੜੀ ਉਹ ਥੋੜੀ ਜਿਹੀ ਫ੍ਰਿਕਸ਼ਨ ਜਿਹੜੀ ਆ ਟੁੱਟ ਭੱਜ ਹੋ ਗਈ ਆ ਇਸ ਕਰਕੇ ਹੁਣ ਫੈਸਲਾ ਪਹਿਲਾਂ ਉਹਨਾਂ ਨੇ 28 ਪੁਆਇੰਟ ਰੱਖੇ ਸੀਗੇ ਉਹਨਾਂ ਦੇ ਵਿੱਚੋਂ ਖੱਖ ਸਾਹਿਬ ਜੀ ਜਿਹੜੇ ਮੇਨ ਪੁਆਇੰਟ ਆ ਜਿਹੜੇ ਰੂਸ ਜਿਹਨਾਂ ਦੇ ਨਾਲ ਕਹਿੰਦਾ ਵੀ ਮੈਂ ਇਹ ਤਾਂ ਲੈਣੇ ਹੀ ਲੈਣੇ ਆ ਉਹਨਾਂ ਦੇ ਵਿੱਚ ਇੱਕ ਤਾਂ ਰੂਸ ਕਹਿੰਦਾ ਆ ਵੀ ਜਿਹੜਾ ਡੋਨਬਾਸ ਦਾ ਏਰੀਆ ਸਾਰਾ ਹੀ ਉਹ ਹੈਗਾ ਉਹ ਮੈਂ ਲੈਣਾ ਚਾਹੇ ਤੁਸੀਂ ਲੜ ਕੇ ਦੇ ਦਿਓ ਚਾਹੇ ਤੁਸੀਂ ਏਦਾਂ ਹੀ ਦੇ ਦਿਓ ਉਹ ਨੀ ਮੈਂ ਛੱਡਣਾ ਤੇ ਦੂਸਰੀ ਗੱਲ ਜਿਹੜਾ ਮੇਨ ਪੁਆਇੰਟ ਉਹਦੇ ਵਿੱਚ ਹੈਗਾ ਉਹ ਇਹ ਆ ਕਿ ਜਿਹੜਾ ਯੂਕਰੇਨ ਆ ਉਹ ਕਦੇ ਵੀ ਨੇਟੋ ਦਾ ਮੈਂਬਰ ਨਹੀਂ ਬਣ ਸਕੂਗਾ।
0: ਬਿਲਕੁਲ।
2: ਤੇ ਇੱਕ ਦੋ ਹੋਰ ਵੀ ਉਹਨਾਂ ਦੇ ਜਿਹੜੇ ਰੱਖੇ ਹੋਏ ਆ, ਤੇ ਤੀਸਰੀ ਗੱਲ ਇਹ ਆ ਕਿ ਕੋਈ ਵੀ ਹੋਰ ਤੀਸਰੀ ਫੋਰਸ ਆ ਜਿਹੜੀ, ਜਿੱਦਾਂ ਇਹ ਜਾ ਕੇ ਤੁਹਾਨੂੰ ਪਤਾ ਵੀ ਇਰਾਕ ਦੇ ਵਿੱਚ, ਇਰਾਨ ਦੇ ਵਿੱਚ, ਉਹ ਸਾਰੇ ਕੰਟਰੀਆਂ ਵਿੱਚ ਜਿੱਥੇ ਵੀ ਜਾ ਕੇ ਜਿੱਤਦਾ ਹੈ ਅਮਰੀਕਾ, ਉੱਥੇ ਫਿਰ ਇਹ ਸਾਰੇ ਕੰਟਰੀ ਆ ਜਿਹੜੇ 20-30 ਕੰਟਰੀ ਹੈਗੇ ਆ, ਵਿੱਚ ਉਹਦੇ ਆ ਸਾਊਥ ਅਮਰੀਕਨ ਕੰਟਰੀ ਆ, ਮੈਕਸੀਕੋ ਵਗੈਰਾ, ਬਾਕੀ ਦੇ ਜਿਹੜੇ ਥੱਲੇ ਵਾਲੇ ਕੰਟਰੀ ਆ, ਅਰਜਨਟੀਨਾ ਘੱਟ ਆਉਂਦਾ ਆ, ਬਾਕੀ ਦੇ ਕੰਟਰੀ ਜਿਹੜੇ ਨਿੱਕੇ ਨਿੱਕੇ ਨਿਕਾਰਾ ਡੂਆ ਵਗੈਰਾ, ਕੋਲੰਬੀਆ ਵਗੈਰਾ, ਇਸ ਤਰ੍ਹਾਂ ਦੇ ਕੰਟਰੀ ਆ ਜਿਹੜੇ ਜੁੜ ਜਾਂਦੇ, ਉਹ ਫਿਰ ਜਿਹੜੀ ਅਮਰੀਕਨ ਗਵਰਨਮੈਂਟ ਆ ਉਹ ਉਹਨਾਂ ਨੂੰ ਪੈਸੇ ਪੂਸੇ ਦੇ ਦਿੰਦੀ ਆ ਉੱਥੋਂ ਦੀ ਸਰਕਾਰ ਨੂੰ, ਤੇ ਉਹ ਕਹਿੰਦੇ ਭਾਵੇਂ ਤੂੰ 10-15 ਆਪਣੇ ਫੌਜੀ ਭੇਜ ਦੇ ਤਾਂ ਕਿ ਦੁਨੀਆਂ ਨੂੰ ਦਿਖਾਇਆ ਜਾਵੇ ਵੀ ਦੇਖੋ ਅਸੀਂ ਸਾਰਾ ਸਾਰੀ ਦੁਨੀਆਂ ਜਿਹੜੀ ਆ ਤੁਹਾਡੇ ਖਿਲਾਫ਼ ਆ। ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ, 5-7-10-20 ਫੌਜੀ ਭੇਜ ਕੇ ਤੇ ਉਹਨੂੰ ਕਹਿੰਦੇ ਆ ਵੀ ਅਸੀਂ ਜਿਹੜੇ ਇੱਕ ਜੁੱਟ ਹੈਗੇ ਆ। ਤੇ ਹੁਣ ਉਹ ਕੰਟਰੀ ਵੀ ਆ ਜਿਹੜੇ ਨਾ ਨੁਕਰ ਕਰ ਰਹੇ ਆ ਵੀ ਨਹੀਂ ਅਸੀਂ ਉੱਥੇ ਜਾ ਕੇ ਨਹੀਂ ਲੜਨਾ ਯੂਕਰੇਨ ਦੇ ਖਿਲਾਫ਼, ਰੂਸ ਦੇ ਖਿਲਾਫ਼ ਯੂਕਰੇਨ ਦੇ ਵਿੱਚ, ਕਿਉਂਕਿ ਬਹੁਤ ਸਾਰੇ ਸਾਊਥ ਅਮਰੀਕਨ ਕੰਟਰੀ ਆ ਜਿਹੜੇ ਖੱਖ ਸਾਹਿਬ ਜੀ ਇੱਥੇ ਪਹਿਲਾਂ ਵੀ ਜਿਹੜਾ ਸੋਸ਼ਲਿਸਟ ਗੌਰਮੈਂਟਾਂ ਰਹੀਆਂ, ਵੈਨਜੁਏਲਾ ਲੈ ਲਓ, ਕਿਊਬਾ ਲੈ ਲਓ, ਕੋਲੰਬੀਆ ਲੈ ਲਓ, ਇਹ ਸਾਰੇ ਆ ਜਿਹੜੇ ਉਧਰ ਵਾਲੇ ਨਿਕਾਰਾਗੁਆ, ਪਾਰਾਗੁਏ, ਉਹ ਸਾਰੇ ਕੰਟਰੀ ਆ ਜਿਹੜੇ ਉਹ ਆਮ ਕਰਕੇ ਸੋਸ਼ਲਿਜ਼ਮ ਵੱਲ ਨੂੰ ਉਹਨਾਂ ਦਾ ਝੁਕਾਅ ਹੈਗਾ ਆ ਲੰਮੇ ਸਮੇਂ ਤੋਂ। ਤੇ ਸੋ ਇਹ ਹੁਣ ਮਸਲਾ ਇੱਥੇ ਪੈਦਾ ਹੋ ਗਿਆ ਆ। ਤੇ ਇਹ ਜਿਹੜੀ ਹੁਣ ਫੋਰਸ ਜਿੱਦਾਂ ਦੂਸਰੇ ਕੰਟਰੀਆਂ ਚ ਆਪਾਂ ਗੱਲ ਕੀਤੀ ਆ, ਤੇ ਜਿਹੜਾ ਰੂਸ ਆ ਉਹ ਇਹ ਵੀ ਕਹਿੰਦਾ ਕਿ ਕੋਈ ਵੀ ਤੀਸਰੀ ਜਿਹੜੀ ਆ ਫੋਰਸ ਆ ਕੇ ਯੂਕਰੇਨ ਦੀ ਰੱਖਿਆ ਨਹੀਂ ਕਰੂਗੀ। ਕਹਿਣ ਦਾ ਮਤਲਬ ਨਾ ਅਮਰੀਕਾ ਤੇ ਨਾ ਇਹ ਬਾਕੀ ਕੰਟਰੀ ਜਾ ਕੇ ਉੱਥੇ ਆਪਣੀ ਜਿਹੜੀ ਫੋਰਸ ਆ ਫੌਜ ਆ ਭੇਜ ਕੇ ਯੂਕਰੇਨ ਦੀ ਰੱਖਿਆ ਨਹੀਂ ਕਰਨਗੇ। ਕਹਿਣ ਦਾ ਮਤਲਬ ਕਿਸੇ ਦੀ ਮਿਲਟਰੀ ਉੱਥੇ ਹੋਰ ਦੀ ਨਹੀਂ ਹੋਣੀ ਚਾਹੀਦੀ, ਤੇ ਇਹ ਵੀ ਉਹਦਾ ਮੇਨ ਪੁਆਇੰਟ ਹੈਗਾ। ਸੋ ਟੋਟਲ ਕੌਲ ਮਿਲਾ ਕੇ ਖੱਕ ਸਾਹਿਬ ਜੀ 28 ਪੁਆਇੰਟ ਆ ਜਿਹੜੇ ਉਹ ਟਰੰਪ ਨੇ ਸਕੀਮ ਬਣਾ ਕੇ 28 ਪੁਆਇੰਟ ਰੱਖੇ ਸੀਗੇ ਵੀ ਯੂਕਰੇਨ ਨੂੰ ਕਿਹਾ ਸੀਗਾ ਵੀ ਤੂੰ ਆ 28 ਪੁਆਇੰਟਾਂ ਤੇ ਦਸਤਖਤ ਕਰਦੇ ਤਾਂ ਤੇਰਾ ਫੈਸਲਾ ਅਜੇ ਹੋ ਜਾਊਗਾ, ਜੇ ਤੂੰ ਨਹੀਂ ਕਰਨੇ ਤਾਂ ਫਿਰ ਆਪਾਂ ਬਾਅਦ ਸੋਚਾਂਗੇ। ਉਹ 28 ਦੇ ਵਿੱਚੋਂ ਅਜੇ ਪੂਰੀ ਡਿਟੇਲ ਬਾਹਰ ਨਹੀਂ ਆਈ, ਪਰ ਉਹ 28 ਤੋਂ ਉਹ ਜਿਹੜੇ ਪੁਆਇੰਟ ਆ ਉਹਨਾਂ ਨੇ 20 ਕਰ ਲਏ ਹੁਣ, ਜਿਹੜਾ ਨਵਾਂ ਐਗਰੀਮੈਂਟ ਇਹਨਾਂ ਨੇ ਡਰਾ ਕੀਤਾ ਬਣਾਇਆ। ਹਾਂਜੀ 20 ਤੇ ਆ ਗਏ ਆ, ਤੇ ਉਹ 20 ਪੁਆਇੰਟ ਆ ਜਿਹੜੇ ਉਹ ਅਜੇ ਸਾਹਮਣੇ ਨਹੀਂ ਆਏ। ਤੇ ਹੁਣ ਇੱਥੇ ਮਸਲਾ ਆ ਜਿਹੜਾ ਮਸਲਾ ਤਾਂ ਟਰੰਪ ਦਾ ਵੀ ਇਹੀ ਸੀਗਾ ਕਿ ਮੈਨੂੰ ਤੂੰ ਉਥੋਂ ਸਾਈਨ ਕਰਾ ਵੀ ਲਿਆ ਸੀ ਸ਼ਾਇਦ ਜ਼ੇਲੈਂਸਕੀ ਤੋਂ ਕਿ ਆਹ ਚੀਜ਼ਾਂ ਜਿਹੜੀਆਂ ਉਹ ਇੱਕ ਕੀ ਅਰਥ ਉਹਦਾ ਨਾਂ ਕੁਛ ਰੱਖਿਆ ਹੋਇਆ ਮਿੱਟੀ ਉੱਥੇ ਉਹ ਵਿੱਚ ਹੈਗੀ ਆ, ਤੇ ਉਹ ਲਿਆਉਣ ਦੇਣ ਲਈ ਉਹ ਫੈਸਲਾ ਫੂਸਲਾ ਵਗੈਰਾ ਉਹਦੇ ਨੇ ਕਰ ਲਿਆ ਸੀਗਾ। ਤੇ ਪਰ ਹੁਣ ਜਿਹੜੇ ਯੂਰਪੀਅਨ ਆ ਖੱਕ ਸਾਹਿਬ ਜੀ, ਤੁਹਾਨੂੰ ਪਤਾ ਵੀ ਜਿੱਥੇ ਸਰਮਾਇਆ ਜਾਂ ਸਰਮਾਇਆ ਕਮਾਉਣ ਦੇ ਸੋਰਸ ਆ ਜਿਹਦੇ ਨਾਲ ਸਰਮਾਇਆ ਕਮਾਇਆ ਜਾ ਸਕਦਾ ਇਹਨਾਂ ਚੀਜ਼ਾਂ ਤੋਂ, ਉਹ ਉੱਥੇ ਬਹੁਤ ਆ ਯੂਕਰੇਨ ਦੇ ਵਿੱਚ।
0: ਮਤਲਬ ਬਹੁਤ ਲੰਮੀ ਲੜਾਈ ਹੋ ਗਈ ਆ ਹੁਣ ਇਹਦੇ ਚ, ਯੂਕਰੇਨ ਵੀ ਹਾਰ ਗਿਆ, ਹਾਰੇ ਹਾਰ ਗਈ ਆ, ਆਪਣੀ ਜ਼ਮੀਨ ਵੀ ਗਵਾ ਲਈ, ਸਾਰਾ ਕੁਛ ਗਵਾ ਲਿਆ, ਇਹਨਾਂ ਮੁਲਕ ਦਾ ਬਰਬਾਦੀ ਵੀ ਕਰ ਲਈ,
2: ਬਰਬਾਦੀ ਬਿਲਕੁਲ
0: ਇਹਨਾਂ ਦਾ ਤਾਂ ਕੁਛ ਠੀਕ ਹੈ, ਇਹਨਾਂ ਨੇ ਆਪਣੇ ਪੈਸੇ ਪੂਹੇ ਲਾਏ, ਲਾਉਂਦੇ ਤਾਂ ਹੀ ਆ ਇਹ ਕਿ ਕੱਲ ਨੂੰ ਅਸੀਂ ਉਹ ਚ ਫਾਇਦਾ ਲਵਾਂਗੇ, ਪਰ ਹੁਣ
2: ਉਹ ਤੋਂ ਫਾਇਦਾ ਲਵਾਂਗੇ, ਰੇਅਰ ਅਰਥ ਮੈਨੂੰ ਸ਼ਬਦ ਨਹੀਂ ਯਾਦ ਆਇਆ ਸੀ, ਰੇਅਰ ਅਰਥ ਮਟੀਰੀਅਲ ਉਹਨਾਂ ਨੂੰ ਕਹਿੰਦੇ ਆ, ਤੇ ਉਹ ਸ਼ਾਇਦ ਯੂਕਰੇਨ ਦੇ ਨਾਲ ਟਰੰਪ ਦੇ ਤਾਂ ਸਾਈਨ ਹੋ ਗਏ ਸੀਗੇ, ਸਾਨੂੰ ਪਤਾ ਨੀ ਕਿੱਥੇ ਕਿਹਨਾਂ ਦੀ ਪਹੁੰਚੀ ਆ ਕਿਉਂਕਿ ਉਹ ਸਾਰੀ ਖ਼ਬਰ ਹੈ ਜਿਹੜੀ ਉਹ
0: ਜੀਮਾ ਸਾਹਿਬ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਿਆ ਹੋਣਾ ਤਾਂ ਬੰਦ ਹੀ ਇਹਨੂੰ ਕਰਾਉਣਾ ਹੀ ਪੈਣਾ, ਨਹੀਂ ਤਾਂ ਅਦਰਵਾਈਜ਼ ਫਿਰ ਨੁਕਸਾਨ ਤੋਂ ਨੁਕਸਾਨ ਹੋਰ ਰਸ਼ੀਆ ਦਾ, ਤੇ ਰਸ਼ੀਆ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸਲਾ ਵਾਧੂ ਪਿਆ ਵਾ, ਆਪਣੀਆਂ ਫੌਜਾਂ ਅੱਗੋਂ ਕਾਫੀ ਹੈਗੀਆਂ, ਗਾਂਹ ਤੋਂ ਗਾਂਹ ਲੜਦਾ ਰਹੇਗਾ, ਹੋਰ 2-4 ਸਾਲ ਕੱਢ ਕੇ ਫਿਰ ਵੀ ਹਾਲ ਟੇਬਲ ਤੇ ਆ ਕੇ ਬਹਿਣਾ ਪੈਣਾ ਜੀ,
2: ਫਿਰ ਵੀ ਟੇਬਲ ਤੇ ਆ ਕੇ ਖੱਕ ਸਾਹਿਬ ਜੀ, ਉਹ ਬਹੁਤ ਵੱਡੀ ਪਾਵਰ ਬਣ ਗਈ ਵਾ ਰੂਸ ਦੇ ਨਾਲ, ਰੂਸ ਕੱਲਾ ਨੀ ਹੈ ਉਹਦੇ ਨਾਲ, ਚਾਈਨਾ ਵੀ ਆ ਜਿਹਦੇ ਕੋਲ ਬੇਸਾਬੀ ਫੌਜ ਆ, ਚਾਈਨਾ ਦੇ ਕੋਲ ਉਹਨਾਂ ਦੇ ਕੋਲ ਮੈਨ ਪਾਵਰ ਆ ਜਿਹੜੀ ਉਹਦੀ ਕੋਈ ਕਮੀ ਪੇਸ਼ੀ ਨਹੀਂ ਹੈ,
0: ਨਾਰਥ ਕੋਰੀਆ ਨਾਲ ਆ ਬਹੁਤ ਕੁਝ,
2: ਨਾਰਥ ਕੋਰੀਆ ਵੀ ਨਾਲ ਆ ਤੇ ਇਰਾਨ ਵੀ ਨਾਲ ਆ ਤੇ ਇੰਡੀਆ ਦਾ ਵੀ ਝੁਕਾਅ ਜਿਹੜਾ ਥੋੜਾ ਬਹੁਤਾ ਉਧਰ ਨੂੰ ਹੈਗਾ ਉਹ ਸ਼ਾਇਦ ਰਵੇ ਨਿਊਟਰਲ, ਸ਼ਾਇਦ ਕਿਸੇ ਦਾ ਵੀ ਪੱਖ ਨਾ ਕਰੇ, ਪਰ ਅੰਦਰਗਤੀ ਜਿਹੜੀ ਆ ਥੋੜੀ ਬਹੁਤੀ ਰੂਸ ਦੇ ਨਾਲ ਜਿਹੜੀ ਆ ਉਹ ਇੰਡੀਆ ਦੇ ਗੱਠਜੋੜ ਜਿਹੜਾ ਹੈਗਾ ਆ। ਤੇ ਬਾਕੀ ਹੁਣ ਜਿਹੜੇ ਯੂਰਪ ਆ ਉੱਥੇ ਖੱਕ ਸਾਹਿਬ ਜੀ ਭੁੱਖ ਵੀ ਪੈ ਗਈ ਜੂ ਆ, ਇਕਾਨਮੀ ਦਾ ਬਹੁਤ ਬੁਰਾ ਹਾਲ ਆ, ਇਕਾਨਮੀ ਅਮਰੀਕਾ ਦੇ ਵਿਚ ਵੀ ਬਹੁਤ ਬੁਰਾ ਹਾਲ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਤਾ ਨੀ ਹੁਣ ਸਾਰੀ ਲੜਾਈ ਕਰਕੇ ਹੀ ਆ ਜਾਂ ਕਾਰਨ ਇਹਦੇ ਹੋਰ ਵੀ ਹੋ ਸਕਦੇ ਆ ਜਿਹਨਾਂ ਦਾ ਸਾਨੂੰ ਇਸ ਵੇਲੇ ਨਹੀਂ ਪਤਾ, ਕਿਉਂਕਿ ਆਪਾਂ ਨੂੰ ਹਰੇਕ ਗੱਲ ਗੌਰਮੈਂਟ ਹੈ ਜਿਹੜੀਆਂ ਉਹ ਦੱਸਦੀਆਂ ਨਹੀਂ ਹੁੰਦੀਆਂ। ਸੋ ਇਹ ਜਿਹੜੀ ਆ ਰੂਸ ਦੇ ਹਾਲਾਤ ਹੈਗੇ ਆ, ਤੇ ਰੂਸ ਨੇ ਅੱਜ ਵੀ ਜਿਹੜੇ ਬੰਬ ਬੁੰਬ ਆ ਕਾਫੀ ਉਹਦੇ ਤੇ ਮਾਰੇ ਆ, ਤੇ ਬਿਜਲੀ ਬੁਜਲੀ ਉੱਥੇ ਹੁਣ ਖਾਕਸਾ ਵੀ ਦੇਖੋ ਤੁਹਾਡੀ ਸਨੋਅ ਪੈਂਦੀ ਆ, ਯੂਕਰੇਨ ਦੇ ਵਿੱਚ ਵੀ ਬਹੁਤ ਠੰਡ ਹੁੰਦੀ ਸਿਆਲ ਨੂੰ ਬਹੁਤ ਜ਼ਿਆਦਾ,
0: ਉੱਥੇ ਬਰਫ਼ ਬਹੁਤ ਪੈਂਦੀ ਆ, ਸਨੋਅ
2: ਬਰਫ਼ ਬਹੁਤ ਪੈਂਦੀ ਆ। ਓਡੇਸਾ ਵਗੈਰਾ ਦੇ ਵਿੱਚ ਮੈਂ ਉੱਥੇ ਰਹਿ ਕੇ ਆਇਆ 2-2.5 ਮਹੀਨੇ, ਉਹ ਸਿਆਲ ਨੂੰ ਬਾਹਰ ਨੀ ਨਿਕਲ ਹੁੰਦਾ ਇੰਨੀ ਜਿਹੜੀ ਆ ਉਹ ਬਰਫ਼ ਪੈਂਦੀ ਆ। ਤੇ ਉਹਦੇ ਨਾਲ ਹੁਣ ਰੂਸ ਨੇ ਵੀ ਜਿਹੜਾ ਆ ਉਹ ਇਹਦੇ ਜਿਹੜਾ ਬਲੈਕ ਸੀ ਦਾ ਸਭ ਤੋਂ ਜਿਆਦਾ ਵਪਾਰ ਜਿੱਥੋਂ ਬਾਹਰ ਨੂੰ ਮਾਲ ਜਾਂਦਾ ਸੀਗਾ ਨਾ ਜਦੋਂ ਇਕੱਠੀ ਸੀ ਸੋਵੀਅਤ ਯੂਨੀਅਨ, ਓਡੇਸਾ ਬਹੁਤ ਵੱਡੀ ਪੋਰਟ ਆ ਉਹਨਾਂ ਦੀ, ਉਥੋਂ ਬਹੁਤ ਜਿਹੜਾ ਸਾਰਾ ਸਮਾਨ ਆ ਜਿਹੜਾ ਉਹ ਬਲੈਕ ਸੀ ਦੇ ਵਿਚੋਂ ਨਿਕਲ ਕੇ ਮੈਡੀਟਰੇਨੀਅਨ ਸੀ ਆ ਜਾਂਦਾ, ਉਥੋਂ ਜਿਹੜਾ ਆ ਦੋ ਪਾਸਿਆਂ ਨੂੰ ਰਸਤੇ ਜਾਂਦੇ ਆ, ਇੱਕ ਤਾਂ ਉਥੋਂ ਉਹ ਕਨਾਲ ਆ ਜਿਹੜੀ ਸੁਏਜ਼ ਕਨਾਲ ਪਾਸ ਕਰਕੇ ਰੈੱਡ ਸੀ ਦੇ ਵਿਚ ਦੀ ਏਸ਼ੀਆ ਨੂੰ ਜਿਹੜਾ ਮਾਲ ਜਾਂਦਾ ਆ ਉਹ ਜਾਂਦਾ ਆ, ਤੇ ਦੂਸਰਾ ਫਿਰ ਮੈਡੀਟਰੇਨੀਅਨ ਸੀ ਤੋਂ ਪੱਛਮ ਵੱਲ ਨੂੰ ਜਾ ਕੇ ਉਹ ਫਿਰ ਅਫਰੀਕਨ ਕੰਟਰੀ ਜਾਂ ਜਿਹੜੇ ਯੂਰੋਪੀਅਨ ਕੰਟਰੀ ਆ ਹੋਰ ਦੂਸਰੇ ਇੰਗਲੈਂਡ ਵਗੈਰਾ ਉੱਥੇ ਨੂੰ ਜਿਹੜਾ ਸਾਜੋ ਸਮਾਨ ਬਹੁਤ ਜਾਂਦਾ ਸੀਗਾ। ਸੋ ਇਹ ਪੋਰਟ ਆ ਜਿਹੜੀ ਉਹ ਵੀ ਰੂਸ ਨੇ ਕੱਲ ਦੀ ਖ਼ਬਰ ਦੇ ਮੁਤਾਬਕ ਬੰਬ ਮਾਰ ਮਾਰ ਕੇ ਉੱਥੇ ਬਹੁਤ ਨੁਕਸਾਨ ਕਰ ਦਿੱਤਾ, ਤੇ ਉਹ ਜਿਹੜਾ ਇੱਕ ਮੇਨ ਜਿਹੜਾ ਯੂਕਰੇਨ ਤੋਂ ਮਾਲ ਬਾਹਰ ਜਾਣਾ ਜਾਂ ਆਉਣਾ ਉਹ ਇਹਨਾਂ ਦੀ ਮੇਨ ਪੋਰਟ ਸੀ, ਤੇ ਉਹ ਉਹਨੇ ਢੇਰੀ ਕਰ ਦਿੱਤੀ ਆ। ਤੇ ਪਰ ਕੀਤੀ ਆ ਜਿਹੜੀ ਆ ਉਹ ਯੂਕਰੇਨ ਨੇ ਵੀ ਘੱਟ ਨਹੀਂ, ਉਹਨਾਂ ਨੇ ਵੀ ਉਹਦੇ ਤੇ ਬੰਬ ਬੁੰਬ ਮਾਰ ਕੇ ਜਿਹੜੀਆਂ ਉਹਦੀਆਂ ਰਿਫਾਇਨਰੀਆਂ ਆ ਓਇਲ ਰਿਫਾਇਨਰੀਆਂ 1-2 ਦਾ ਨੁਕਸਾਨ ਕੀਤਾ ਆ। ਉਹ ਤੁਹਾਨੂੰ ਪਤਾ ਬਈ ਜੇ ਕਹਿੰਦੇ ਹੁੰਦੇ ਆ ਤਕੜਾ ਜਿਹੜਾ ਉਹ ਬੀਚ ਪੇੜਾ ਮਾਰੂਗਾ ਤਾਂ ਮਾੜਾ ਜਿਹੜਾ ਹੁੰਦਾ ਕਦੀ ਤਾਂ ਮਾਰ ਹੀ
0: ਦਿੰਦਾ,
2: ਹਾਂਜੀ ਹਾਂਜੀ ਕਦੀ ਤਾਂ ਮਾਰ ਹੀ ਦਿੰਦਾ। ਸੋ ਇਸ ਤਰ੍ਹਾਂ ਦੇ ਜਿਹੜੇ ਆ ਹਾਲਾਤ ਆ ਜਿਹੜਾ ਉਹ ਉੱਥੇ ਬਣੇ ਹੋਏ ਆ। ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਖਾਕ ਸਾਹਿਬ, ਉਹਨਾਂ ਦੇ ਥੋੜੀ ਜਿਹੀ ਮੈਨੂੰ ਲੱਗ ਰਿਹਾ ਕਿ ਉਹਨਾਂ ਦੀ ਵੀ ਸਿਹਤ ਆ ਜਿਹੜੀ ਆ ਉਹ
0: ਬਿਲਕੁਲ
2: ਪੂਰੀ ਪਹਿਲਾਂ ਵਰਗੀ ਕਾਇਮ ਨਹੀਂ ਲੱਗ ਰਹੀ। ਉਹਦੇ ਪਿੱਛੇ ਕਾਰਨ ਕੀ ਆ, ਉਹ ਪਿਛਲੀ ਵਾਰੀ ਜਦੋਂ ਉਹਨਾਂ ਨੇ ਮੇਰਾ ਖਿਆਲ ਸ਼ਾਇਦ ਹਾਸਪਿਟਲ ਗਏ ਸੀਗੇ ਜਾਂ ਆਪਣੇ ਪ੍ਰਾਈਵੇਟ ਡਾਕਟਰ ਨੂੰ ਪੁੱਛਿਆ ਹੋਣਾ, ਤੇ ਉਹਨਾਂ ਨੇ ਕਿਹਾ ਸੀਗਾ, ਪਰ ਟਰੰਪ ਸਾਹਿਬ ਕਹਿ ਰਹੇ ਨਹੀਂ ਮੇਰਾ ਡਾਕਟਰ ਆ ਜਿਹੜਾ ਉਹ ਕਹਿੰਦਾ ਵੀ ਤੂੰ ਤਾਂ ਅਜੇ 2-7 ਸਾਲ ਨਹੀਂ ਏਦਾਂ ਹੀ ਰਹੇਗਾ। ਪਰ ਉਹ ਫਿਰ ਤੁਹਾਨੂੰ ਪਤਾ ਹੀ ਆ ਟਰੰਪ ਸਾਹਿਬ ਜਿਹੜੇ ਆ ਉਹ ਗੱਲ ਜਿਹੜੀ ਆ ਉਹਨੂੰ ਥੱਲੇ ਥੋੜੀ ਲੱਗਣ ਦਿੰਦੇ ਆ, ਉਹ ਚੱਕ ਲੈਂਦੇ ਉਸੇ ਵੇਲੇ। ਉਹ ਕਹਿੰਦੇ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ, ਮੇਰਾ ਤਾਂ ਡਾਕਟਰ ਕਹਿੰਦਾ ਵੀ ਮੈਨੂੰ 2-6 ਸਾਲ ਹੋਰ ਮੈਂ ਜੀਣਾ। ਪਰ ਪਿਛਲੇ ਮਹੀਨੇ ਤੋਂ 1.5 ਮਹੀਨੇ ਤੋਂ ਜਿਹੜੀ ਹੈਗੀ ਆ ਜਦੋਂ ਟਰੰਪ ਸਾਹਿਬ ਸਪੀਚ ਕਰਦੇ ਆ ਉਹਨਾਂ ਦੀ ਸੱਜੀ ਅੱਖ ਹੈ ਜਿਹੜੀ ਪੂਰੀ ਖੁੱਲਦੀ ਨਹੀਂ, ਤੇ ਇਹ ਵੀ ਖ਼ਬਰਾਂ ਵੀ ਬਾਹਰ ਆ ਚੁੱਕੀਆਂ ਕਿ ਉਹ ਪੂਰੇ ਜਿਹਨੂੰ ਕਹਿੰਦੇ ਪੂਰੇ ਚੇਤੰਨ ਨਹੀਂ ਹੁੰਦੇ ਜਦੋਂ
0: ਤੁਰਨ ਦੇ ਵਿਚ ਵੀ ਪ੍ਰੋਬਲਮ ਹੈਗੀ ਆ ਉਹਨਾਂ ਦੀ ਲੱਤ ਦੇ ਵਿਚ,
2: ਪੈਰ ਸੁੱਜਣੇ ਵੀ ਸ਼ੁਰੂ ਹੋ ਗਏ ਆ।
0: ਬਿਲਕੁਲ
2: ਹਾਂ ਪੈਰ ਸੁੱਜਦੇ ਆ ਜਿਹੜੇ, ਉਹ ਦੋ ਕਾਰਨ ਮੇਨ ਉਹਦੇ ਹੁੰਦੇ ਆ, ਬਾਕੀ ਡਾਕਟਰਾਂ ਨੂੰ ਜਿਆਦਾ ਪਤਾ ਹੁੰਦਾ। ਇੱਕ ਤਾਂ ਮੇਰਾ ਮੈਨੂੰ ਸਪੀਕਰ ਪਤਾ ਹੈ ਕਿਡਨੀ ਫੇਲਿਅਰ ਜਾਂ ਫਿਰ ਜਿਹੜਾ ਹਾਰਟ ਆ ਉਹਦੇ ਕਾਰਨ ਵੀ ਪੈਰ ਆ ਜਿਹੜੇ ਉਹ ਸੁੱਜਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਹੈਗੀ ਆ, ਤੇ ਬਾਕੀ ਜਿਹੜੀ ਗੱਲਬਾਤ ਆ ਉਹ ਲੋਕ ਆ ਜਿਹੜੇ ਉਹ ਖਾਕਸਾ ਵੀ ਪਹਿਲਾਂ ਹੀ ਜਦੋਂ ਕੋਈ ਘਟਨਾ ਹੋਣੀ ਹੁੰਦੀ ਆ ਉਸ ਤੋਂ ਪਹਿਲਾਂ ਸਮਾਜਾਂ ਦੇ ਵਿਚ ਉਹ ਲੋਕ ਹੁੰਦੇ ਜਿਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਆ ਚੀਜ਼ ਹੋਣੇ ਵਾਲੀ ਆ। ਸੋ ਕਈ ਜਿਹੜੇ ਪਾਸਿਓਂ ਇਹ ਵੀ ਉੜਦੀਆਂ ਖ਼ਬਰਾਂ ਆਉਣੀਆਂ ਕਿ ਟਰੰਪ ਸਾਹਿਬ ਤੋਂ ਜਿਹੜੇ ਆ 4 ਸਾਲ ਆ ਜਿਹੜੇ ਉਹ ਸ਼ਾਇਦ ਉਹ ਪ੍ਰੈਜੀਡੈਂਟ ਨਾ ਰਹਿ ਸਕਣ, ਤੇ ਉਹਦੇ ਪਿੱਛੇ ਕਾਰਨ ਆ ਇੱਕ ਤਾਂ ਸਿਹਤ ਦਾ ਹੈਗਾ, ਤੇ ਦੂਸਰਾ ਕਾਰਨ ਆ ਜਿਹੜੀ ਪਬਲਿਕ ਆ ਜਿਹੜੀ ਉਹ ਇਹ ਕਹਿੰਦੀ ਆ ਵੀ ਇਹਦੇ 2 ਵਾਰੀ ਇਹਦੇ ਤੇ ਹਮਲਾ ਹੋ ਚੁੱਕਿਆ, ਤੇ ਸ਼ਾਇਦ ਹੀ 3 ਸਾਲ ਹੁਣ ਰਹਿ ਗਏ ਆ ਸ਼ਾਇਦ ਉਹ ਹੋਰ ਕੋਈ ਉਹਦੇ ਤੇ ਹਮਲਾ ਕਰ ਦੇਵੇ ਜਾਂ ਅਸੈਸੀਨੇਸ਼ਨ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਆ ਜਿਹੜੀ ਉਹ ਮੂਹਰੇ ਆਈ ਹੋਈ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਆਪਣੀ ਇਹ ਟਰੰਪ ਦੀ ਗਵਰਨਮੈਂਟ ਆ ਇਹਨਾਂ ਨੇ ਜਿਹੜੀ ਆ ਆਪਣੇ ਟਰੱਕਿੰਗ ਇੰਡਸਟਰੀ ਹੈਗੀ ਆ ਇਹਨਾਂ ਦੇ ਵਿਚ ਖਾਸ ਕਰਕੇ ਸਾਡੇ ਇੱਥੇ ਕੈਲੀਫੋਰਨੀਆ ਦੇ ਵਿਚ ਬਹੁਤ ਜ਼ਿਆਦਾ ਸਟ੍ਰਿਕਟ ਆ, ਜਿਹੜੇ ਟਰੱਕਾਂ ਦਾ ਉਹ ਸਮੋਗ ਹੁੰਦਾ ਨਾ ਜਿਹੜਾ ਧੂੰਆਂ ਨਿਕਲਦਾ ਆ ਉਹ ਬੜਾ ਪੋਇਜ਼ਨਸ ਜ਼ਹਿਰੀਲਾ ਹੁੰਦਾ ਆ, ਤੇ ਉਹਦੇ ਉੱਤੇ ਪਿਛਲੇ 10-20 ਸਾਲਾਂ ਤੋਂ ਕਾਫੀ ਜਿਹੜੀਆਂ ਉਹਨਾਂ ਨੂੰ ਉਹ ਸਪੈਸ਼ਲ ਲਗਾਉਣੇ ਪੈ ਗਿਆ ਸੀ ਉਹਨਾਂ ਦੇ ਉੱਤੇ, ਕੀ ਉਹਨੂੰ ਕਹਿੰਦੇ ਆ ਬਰਨਰ ਬੁਰਨਰ ਜਿਹੜਾ ਐਕਸਟਰਾ ਧੂੰਏ ਨੂੰ ਜਿਹੜਾ ਉਹ ਰੀਸਾਈਕਲ ਕਰ ਦਿੰਦਾ, ਤੇ ਉਹ ਟਰੰਪ ਸਾਹਿਬ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਉਹ ਜਿਹੜੀ ਆ ਉਹ ਬਦਲ ਦਿੱਤੇ ਕਿ ਤੁਹਾਨੂੰ ਆਹ ਵੀ ਨੀ ਚਾਹੀਦਾ ਆਹ ਵੀ ਨੀ ਚਾਹੀਦਾ ਆਹ ਵੀ ਨੀ, ਜਾਣੀ ਕਿ ਛੋੜ ਦਿੱਤੀ ਆ ਜਿਹੜੀਆਂ ਕੰਪਨੀਆਂ ਆ ਉਹਨਾਂ ਨੂੰ। ਸੋ ਇਹਦੇ ਵਿਚ ਵੀ ਜਿਹੜਾ ਹੁਣ ਹੁਣ ਤਾਂ ਨੁਕਸਾਨ ਹੀ ਆ, ਕਿਉਂਕਿ ਜਿਹੜੇ ਪਹਿਲੇ ਗਵਰਨਮੈਂਟਾਂ ਸੀਗੀਆਂ ਉਹ ਨਿਆਣੀਆਂ ਤਾਂ ਹੈ ਨੀ ਸੀ, ਉਹ ਵੀ ਅਕਸਰ ਸਾਇੰਸ ਬੇਸ ਤੇ ਸੀਗੀਆਂ, ਪਰ ਟਰੰਪ ਕਹਿੰਦਾ ਕੋਈ ਨਾ ਚੱਲਣ ਦਿਓ, ਜਿਹੜੇ ਮਰਦੇ ਆ ਮਰਨ ਦਿਓ ਤੇ ਬਾਕੀ ਆ ਜਿਹੜੇ ਉਹਨਾਂ ਨੂੰ ਆਪਾਂ ਦੇਖ ਲਵਾਂਗੇ, ਸੌਖੇ ਹੋ ਜਾਵਾਂਗੇ, ਕਿਉਂਕਿ ਪਰਜਾ ਜਿਹੜੀ ਆ ਉਹ ਖਾਣ ਨੂੰ ਜਿਹੜੀ ਆ ਉਹ ਘੱਟ ਜਾਊਗੀ। ਪਰ ਇਸ ਤਰ੍ਹਾਂ ਕੱਖ ਸਾਹਿਬ ਜੀ ਹੁੰਦੀ ਨੀ, ਜਿਹੜਾ ਵੀ ਲੋਕ ਆ ਉਹ ਜਦੋਂ ਖਾਣ ਵਾਸਤੇ ਇੱਕ ਮੂੰਹ ਪੈਦਾ ਹੁੰਦਾ ਕੱਖ ਸਾਹਿਬ ਜੀ, ਉਹਦੇ ਨਾਲ ਦੋ ਹੱਥ ਤੇ ਦੋ ਪੈਰ ਵੀ ਜੰਮਦੇ ਆ।
0: ਬਿਲਕੁਲ,
2: ਸੋ ਇਹ ਪਾਪੂਲੇਸ਼ਨ ਜਿਹੜੀ ਆ ਹਊਗਾ ਬਣਿਆ ਹੋਇਆ, ਭਾਰਤ ਦੇ ਲੋਕ ਆਮ ਕਹਿੰਦੇ ਆ ਸਾਡੇ ਮੁਲਕ ਦੀ ਪਾਪੂਲੇਸ਼ਨ ਸਾਡੀ ਪ੍ਰੋਬਲਮ ਹੈ, ਨਹੀਂ ਇਸ ਤਰ੍ਹਾਂ ਨਹੀਂ ਹੈ। ਚੀਨ ਆ ਜਿਹੜਾ ਉਹਦੀ ਪਾਪੂਲੇਸ਼ਨ ਹੁਣ ਤਾਂ ਇੰਡੀਆ ਨਾਲੋਂ ਥੋੜੀ ਜਿਹੀ ਘੱਟ ਗਈ, ਉਹਦੀ ਪਾਪੂਲੇਸ਼ਨ ਵੀ ਤਾਂ ਉਨੀ ਸੀਗੀ, ਇੰਡੀਆ ਨਾਲੋਂ ਵੀ ਜ਼ਿਆਦਾ ਸੀ, ਉਹਨੇ ਕਿੱਥੇ ਤਰੱਕੀ ਕਰ ਲਈ। ਉਹ
0: ਕੰਟਰੋਲ ਕਰ ਲਿਆ ਜੀ, ਉਹ ਕੰਟਰੋਲ ਕਰ ਸਕਦੇ ਆ, ਅਸੀਂ ਇੰਡੀਆ ਦੇ ਵਿੱਚ ਕੰਟਰੋਲ ਨਹੀਂ ਹੋ ਸਕਦਾ ਕਿਸੇ ਗੱਲ ਦੇ ਉੱਪਰ ਵੀ।
2: ਹਾਂਜੀ ਹਾਂਜੀ, ਉਹ ਜਿਹੜੀ ਗਵਰਨਮੈਂਟ ਆ ਉਹ ਆਪ ਜਿਹੜੀ ਹੈਗੀ ਆ, ਮੈਂ ਇੱਥੇ ਕੱਲ ਕਿਸੇ ਸੱਜਣ ਦੀ ਉਹ ਇੰਡੀਆ ਦੇ ਵਿੱਚ ਜਿਹੜਾ ਫਿਲੋਸਫੀ ਉਹਨੇ ਕੀਤੀ ਹੋਈ ਆ, ਤੇ ਉਹ ਵੀ ਇਹ ਦੱਸ ਰਿਹਾ ਸੀਗਾ ਕਿ ਜਿਹੜੀ ਆ ਇਹ ਪਾਪੂਲੇਸ਼ਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰਜਾ ਨੂੰ ਕੰਮ ਕਰਦੀ ਹੋਣੀ ਚਾਹੀਦੀ ਆ ਪਾਪੂਲੇਸ਼ਨ। ਖਾਕ ਸਾਹਿਬ ਜੀ, ਇੱਕ ਸਭ ਤੋਂ ਬੜੀ ਇਸ ਦੁਨੀਆਂ ਦੇ ਵਿੱਚ ਜਿਹੜੀ ਜੇ ਤਰੱਕੀ ਕਰਨ ਦਾ ਰਾਹ ਹੈ ਉਹ ਇਸ ਤਰ੍ਹਾਂ ਆ ਕਿ ਇਹ ਬਾਣੀ ਦੇ ਵਿੱਚ ਵੀ ਆਉਂਦੀਆਂ ਪੰਕਤੀਆਂ, ਜਿਨਹੀ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ, ਆਮ ਕਰਕੇ ਕਹਿ ਦਿੰਦੇ ਆ ਸੱਜਣ, ਪਰ ਉਹ ਪਾਇਓ ਸ਼ਬਦ ਨਹੀਂ ਹੈਗਾ, ਉਹ ਸ਼ਬਦ ਹੈਗਾ ਪੈਓ। ਕਹਿਣ ਦੇ ਅਰਥ ਇਹ ਹੈ ਕਿ ਜੇ ਇਸ ਬੰਦੇ ਦੇ ਅੰਦਰ ਲਗਨ ਪੈਦਾ ਹੋ ਗਈ ਨਾ ਕਿਰਤ ਦੇ ਨਾਲ, ਪੜ੍ਹਾਈ ਦੇ ਨਾਲ, ਆਪਣੇ ਸਰੀਰ ਨੂੰ ਤਕੜਾ ਕਰਨ ਦੇ, ਜਿਹਦੇ ਅੰਦਰ ਉਹ ਜੰਮ ਪਿਆ ਨਾ, ਉਹ ਜੰਮਣ ਲੱਗ ਗਿਆ, ਜਾਮ ਲੱਗ ਗਿਆ ਬਈ ਮੈਂ ਆਹ ਕੰਮ ਕਰਨਾ ਹੀ ਕਰਨਾ, ਭਾਵੇਂ ਧੁੱਪ ਹੋਵੇ ਤੇ ਭਾਵੇਂ ਛਾਂ ਹੋਵੇ। ਜਦੋਂ ਇਸ ਤਰ੍ਹਾਂ ਦੀ ਜਿਹੜੀ ਆ ਸਮਾਜ ਦੇ ਵਿੱਚ ਇੱਕ ਚੰਗਿਆੜੀ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ, ਫਿਰ ਉਹ ਸਮਾਜ ਤਰੱਕੀ ਕਰਦੇ ਆ। ਸਾਡੇ ਗੁਰੂ ਸਾਹਿਬਾਂ ਨੇ ਇਹੀ ਬਾਰ ਬਾਰ ਇਹੀ ਕਿਹਾ ਕਿ ਭਾਈ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਨਾ, ਉਹ ਪ੍ਰੇਮ ਦੇ ਨਾਲ ਕਰੋ, ਐਨ ਪ੍ਰੀਤ ਦੇ ਨਾਲ ਕਰੋ ਕੰਮ ਨੂੰ, ਕਰਕੇ ਜਦੋਂ ਕੰਮ ਤੁਹਾਡਾ ਮੁੱਕ ਗਿਆ ਪਿੱਛੇ ਖੜ ਕੇ ਪਰੇ ਥੋੜਾ ਜਿਹਾ ਹੋ ਕੇ ਉਹ ਦੇਖੋ ਬਈ ਹੋਰ ਕੋਈ ਬੰਦਾ ਇਹਦੇ ਚ ਆ ਕੇ ਨੁਕਸ ਤਾਂ ਨਹੀਂ ਕੱਢ ਸਕਦਾ। ਜਦੋਂ ਇਸ ਤਰ੍ਹਾਂ ਦੀ ਤੁਹਾਡੀ ਸੋਚ ਆ ਜਿਹੜੀ ਬਣ ਗਈ, ਫਿਰ ਤੁਹਾਡਾ ਸਮਾਜ ਆ ਜਿਹੜਾ ਉਹਨੂੰ ਫੇਲ ਕਰਨ ਵਾਲਾ ਕੋਈ ਨਹੀਂ ਜੰਮਿਆ। ਇਹੀ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹੀ ਜਿਹੜੀ ਭਾਰਤ ਜਿਹੜੀ ਕ੍ਰਾਂਤੀ ਬਹੁਤ ਵੱਡੀ ਆਈ ਸੀ। ਸ਼ੁਰੂ ਤਾਂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲਾਂ ਕ੍ਰਾਂਤੀ ਹੋ ਗਈ ਸੀ, ਜਿਹੜੇ ਭਗਤ ਸੀਗੇ ਇਹ ਵੀ ਉਹ ਕ੍ਰਾਂਤੀਕਾਰੀ ਸੀਗੇ, ਤੇ ਜਿਹੜੇ ਲੋਕ ਉਹਨਾਂ ਨੂੰ ਉਹ ਪੱਥਰ ਦਾ ਬੁੱਤ ਦੇ ਕੇ ਜਿਹੜਾ ਧਰਨੇ ਭਗਤ ਦੀ ਕਹਾਣੀ ਆਉਂਦੇ ਆ, ਕਹਿੰਦੇ ਪੱਥਰਾਂ ਚੋਂ ਉਹਨੇ ਰੱਬ ਪਾ ਲਿਆ ਸੀ। ਪੱਥਰਾਂ ਚੋਂ ਖਖ ਸਾਹਿਬ ਜੀ ਰੱਬ ਪਾਉਣ ਵਾਲੀ ਕੋਈ ਗੱਲ ਨਹੀਂ ਸੀ
0: ਅਸਲ ਦੇ ਵਿੱਚ, ਚੀਮਾ ਸਾਹਿਬ ਉਹਦਾ ਲੋਕਾਂ ਨੇ ਉਹਨੂੰ ਅਸਲੀਅਤ ਮੰਨ ਲਿਆ। ਉਹ ਕਹਿਣ ਦਾ ਮਤਲਬ ਕੁਛ ਹੋਰ ਸੀ ਤੇ ਸਾਡੀ ਜਨਤਾ ਨੇ ਉਹਨੂੰ ਮੰਨ ਲਿਆ ਕਿ ਵਾਕਿਆ ਹੀ ਪੱਥਰ ਚੋਂ। ਉਹਦਾ ਕਹਿਣ ਦਾ ਮਤਲਬ ਸਖ਼ਤ ਮਿਹਨਤ ਕਰਕੇ
2: ਬਿਲਕੁਲ ਬਿਲਕੁਲ
0: ਵੀ ਹਾਸਲ ਕਰ ਸਕਦੇ।
2: ਬਿਲਕੁਲ ਖਖ ਸਾਹਿਬ ਜੀ ਉਹ ਸੀਗਾ ਭੋਲਾ, ਮਿਹਨਤੀ ਸੀ ਪਰ ਭੋਲਾ ਸੀ। ਤੇ ਉਹ ਗੱਲ ਇਸ ਤਰ੍ਹਾਂ ਸੀਗੀ ਕਿ ਜਿਹੜਾ ਇਹਦੇ ਭਰਾ ਸੀਗੇ ਨਾ, ਜਦੋਂ ਉਹਨਾਂ ਦਾ ਫਾਦਰ ਦੀ ਡੈਥ ਹੋ ਗਈ ਤੇ ਉਹਨੇ ਫਿਰ ਮੰਡੇ ਪਾ ਦਿੱਤੇ ਜ਼ਮੀਨਾਂ, ਤੇ ਉਹਨਾਂ ਨੇ ਇਹ ਜਿਹੜਾ ਸੀਗਾ ਧੰਨਾ ਭਾਗ ਤੇ ਇਹਨੂੰ ਜ਼ਮੀਨ ਦੇ ਦਿੱਤੀ ਜਿਹੜੀ ਉਪਜਾਊ ਨਹੀਂ ਸੀ, ਉੱਥੇ ਹਾਂ ਬੰਜਰ ਸੀ, ਉੱਥੇ ਪਥਰੀਲੀ ਧਰਤੀ ਸੀ। ਤੇ ਇਹ ਜਦੋਂ ਫਿਰ ਹੁਣ ਤੁਹਾਨੂੰ ਪਤਾ ਵੀ ਕੱਲਾ ਰਹਿ ਗਿਆ, ਸ਼ਾਦੀ ਉਹਦੀ ਹੋਈ ਨੀ ਤੇ ਬੰਦਾ ਡਿਪਰੈਸ ਹੋ ਜਾਂਦਾ, ਤੇ ਫਿਰ ਉਹ ਜਿਹੜਾ ਸੀਗਾ ਧੰਨਾ ਭਾਗ ਉਹ ਪੰਡਿਤ ਜੀ ਦੇ ਕੋਲ ਗਿਆ ਵੀ ਪਾਂਡੇ ਜੀ ਮਹਾਰਾਜ ਤੇ ਹੁਣ ਦੱਸੋ ਮੈਂ ਕੀ ਕਰਾਂ। ਤੇ ਉਹ ਕਹਿੰਦੇ ਆ ਬਈ ਉਹ ਪੰਡਿਤ ਨੇ ਉਹਨੂੰ ਨਾ ਇੱਕ ਪੱਥਰ ਦਾ ਬੁੱਤ ਛੋਟਾ ਜਿਹਾ ਨਿਕਾ ਜਿਹਾ ਕੱਪੜੇ ਦੇ ਵਿੱਚ ਲਪੇਟ ਕੇ ਦੇਤਾ ਤੇ ਕਹਿੰਦਾ ਲੈ ਆਹ ਲੈ ਜਾ ਤੇ ਇਹਦੀ ਪੂਜਾ ਪਾਜਾ ਕਰ ਲਿਆ ਕਰ ਤੇ ਤੂੰ ਕਾਮਯਾਬੀ ਤੈਨੂੰ ਮਿਲ ਜਾਊਗੀ। ਤੇ ਉਹ ਹੁਣ ਧੰਨਾ ਭਗਤ ਭੋਲਾ, ਜਿੱਦਾਂ ਆਪਣੇ ਪਿੰਡਾਂ ਦੇ ਵਿੱਚ ਲੋਕ ਭੋਲੇ ਹੁੰਦੇ ਸੀ ਅੱਗੇ ਆਮ ਕਰਕੇ, ਤੇ ਆਪ ਇੰਟਰਨੈਟ ਆਉਣ ਤੋਂ ਪਹਿਲਾਂ ਫੋਨ ਆਉਣ ਤੋਂ ਪਹਿਲਾਂ ਲੋਕ ਭੋਲੇ ਸੀ ਪਿੰਡਾਂ ਦੇ।
0: ਬਿਲਕੁਲ।
2: ਤੇ ਉਹ ਕੀ ਸੀਗਾ ਉਹਨੇ ਉਹਨੂੰ ਘਰ ਲੈ ਗਿਆ, ਉਹ ਠਾਕਰ ਜਿਹੜਾ ਉਹਨੇ ਦਿੱਤਾ ਸੀਗਾ ਪੰਡਿਤ ਨੇ, ਤੇ ਉਹ ਲਿਜਾ ਕੇ ਉਹਨੇ ਖੂੰਜੇ ਦੇ ਵਿੱਚ ਜਗ੍ਹਾ ਜਗ੍ਹਾ ਪੋਚਾ ਪਾਚਾ ਲਾ ਕੇ ਤੇ ਉਹਨੂੰ ਰੱਖ ਦਿੱਤਾ ਉੱਚੀ ਜਗ੍ਹਾ ਤੇ ਰੋਟੀ ਪਾਣੀ ਬਣਾਇਆ ਤੇ ਪਾ ਕੇ ਥਾਲੀ ਦੇ ਵਿੱਚ ਉਹਦੇ ਮੂਹਰੇ ਰੱਖਤਾ, ਕਹਿੰਦਾ ਖਾ ਇਹਨੂੰ, ਤੇ ਉਹ ਪੱਥਰ ਕਿੱਥੋਂ ਖਾਵੇ।
0: ਬਿਲਕੁਲ।
2: ਉਹ ਵੀ ਉਹ ਖਾਕ ਸਾਹਿਬ ਵੀ ਉਹ ਵੀ ਹਿਲਿਆ ਨੀ, ਸਿਰੜੀ ਸੀਗਾ, ਮਿਹਨਤੀ ਸੀਗਾ, ਸਿਰੜੀ ਸੀਗਾ, ਉੱਥੇ ਬੈਠਾ ਰਿਹਾ, ਕਹਿੰਦਾ ਜੇ ਖਾਏਗਾ ਤਾਂ ਖਾਊਂਗਾ ਭਾਵੇਂ ਭੁੱਖਾ ਮਰ ਜਾਣਾ, ਖਾਣੀ ਨੀ। ਜਦੋਂ ਖਾਕ ਸਾਹਿਬ ਜੀ ਦੋ ਤਿੰਨ ਕੁ ਦਿਨ ਲੰਘ ਹੈ ਤੇ ਉਹ ਕਹਿੰਦਾ ਵੀ ਇਹ ਤਾਂ ਮੰਨਦਾ ਹੀ ਨੀ ਹੁਣ ਠਾਕਰ, ਤੇ ਉਹ ਫਿਰ ਕਹਿੰਦੇ ਆ ਭਈ ਚੱਕਿਆ ਉਹਨੇ ਲਪੇਟਿਆ ਕੱਪੜੇ ਦੇ ਵਿੱਚ ਤੇ ਜਾ ਮੁੜ ਕੇ ਪੰਡਿਤ ਦੇ ਕੋਲ ਲੈ ਗਿਆ ਤੇ ਕਹਿੰਦਾ ਭਈ ਪੰਡਿਤ ਜੀ ਇਹ ਤਾਂ ਪਤਾ ਨੀ ਮੇਰੇ ਨਾਲ ਗੁੱਸੇ ਆ, ਪਤਾ ਨੀ ਕੀ ਗੱਲ ਆ, ਇਹ ਤਾਂ ਖਾਂਦਾ ਹੀ ਨੀ। ਤੇ ਫਿਰ ਪੰਡਿਤ ਨੂੰ ਪਤਾ ਲੱਗਿਆ ਬੇਚਾਰੇ ਤਾਂ ਭੋਲਾ ਬੰਦਾ, ਮੈਂ ਇਹਨੂੰ ਕਿੱਥੇ ਗਲਤੀਏ ਪਾਤਾ, ਤੇ ਫਿਰ ਉਹਨੇ ਦੱਸਿਆ ਭਈ ਤੂੰ ਜਾ ਕੇ ਕੰਮ ਕਰ, ਇੱਦਾਂ ਇਹ ਦਿੰਦੇ ਨੀ ਹੁੰਦੇ ਤੁਹਾਨੂੰ ਕੁਛ, ਆਮ ਕਰਕੇ ਲੈਂਦੇ ਹੀ ਹੁੰਦੇ ਆ ਠਾਕਰ ਤੇ ਫਿਰ ਖੱਤ ਸਾਹਿਬ ਜੀ ਉਹ ਜਾ ਕੇ ਮਿਹਨਤ ਕਰਨ ਲੱਗ ਪਿਆ ਮਿਹਨਤ ਕਰਨ ਲੱਗ ਪਿਆ ਉਹ ਜ਼ਮੀਨ ਸੀ ਜਿਹੜੀ ਉਹਨੇ ਆਵਾਜ਼ ਕਰ ਲਈ ਪੱਟ ਪੱਟ ਕੇ ਹੌਲੀ ਹੌਲੀ ਪੱਥਰ ਪੁੱਥਰ ਚੱਕ ਕੇ ਆਸੇ ਪਾਸੇ ਮਾਰੇ ਜਾਂ ਚਿੜਾਂ ਜੋ ਵੀ ਸੀਗਾ ਤੇ ਜ਼ਮੀਨ ਉਪਜਾਊ ਕਰ ਲਈ ਤੇ ਫਿਰ ਉਹ ਜਿਹੜਾ ਕਾਮਯਾਬ ਹੋ ਗਿਆ ਸੀਗਾ ਗੱਲ ਉਹ ਅਸਲ ਦੇ ਵਿੱਚ ਆ ਸੀ
0: ਅਸਲ ਗੱਲ ਇਹ ਹੈ ਬਿਲਕੁਲ
2: ਤੇ ਇਹ ਕਾਮਯਾਬੀ ਦਾ ਸਾਧਨ ਹੈ ਜਿਹੜਾ ਬਾਣੀ ਦੇ ਵਿੱਚ ਬਾਰ ਬਾਰ ਪ੍ਰੇਮ ਪ੍ਰੀਤ ਗੱਲਾਂ ਆਉਂਦੀਆਂ ਤੇ ਇਹਨਾਂ ਨੂੰ ਜਿਹੜੀ ਉਰਦੂ ਭਾਸ਼ਾ ਉਹਦੇ ਵਿੱਚ ਇਸ਼ਕ ਕਹਿ ਦਿੰਦੇ ਆ ਪਰ ਇਹ ਗੱਲ ਸੇਮ ਹੀ ਹੈ ਇਸ਼ਕ ਹੁਣ ਜਿਹੜੀ ਅੱਜ ਦੀ ਪਰਜਾ ਹੈ ਉਹ ਇਸ਼ਕ ਨੂੰ ਥੋੜਾ ਜਿਹਾ ਦੂਸਰੇ ਪਾਸੇ ਨੂੰ ਸੋਚਣ ਲੱਗ ਪਈ ਪਰ ਨਹੀਂ ਉਹ ਮਾੜਾ ਸ਼ਬਦ ਨਹੀਂ ਉਹ ਪ੍ਰੇਮ ਪ੍ਰੀਤ ਨੂੰ ਹੀ ਕਹਿੰਦੇ ਆ ਉਸ ਭਾਸ਼ਾ ਦਾ ਉਹ ਸ਼ਬਦ ਹੈਗਾ ਸੋ ਜਦੋਂ ਤੁਹਾਨੂੰ ਪ੍ਰੇਮ ਪ੍ਰੀਤ ਲੱਗ ਗਈ ਨਾ ਕਿਸੇ ਚੀਜ਼ ਦੀ ਲਗਨ ਲੱਗ ਗਈ ਤੇ ਫਿਰ ਤੁਸੀਂ ਉੱਥੇ ਪਹੁੰਚ ਹੀ ਜਾਣਾ ਜੋ ਮਰਜ਼ੀ ਹੋਵੇ ਜਿਹੜਾ ਵੀ ਤੁਸੀਂ ਟੀਚਾ ਆਪਣੀ ਮੰਜ਼ਿਲ ਚੁਣੋਗੇ ਫਿਰ ਤੁਸੀਂ ਉਹ ਕਰ ਲੈਣੀ ਸੋ ਅੰਗਰੇਜ਼ੀ ਦੀ ਵੀ ਕਹਾਵਤ ਇਹ ਕਾਕ ਸਾਹਿਬ ਜੀ ਹੈਗੀ ਆ ਉਹ ਕਹਿੰਦੇ ਆ ਵੀ ਇਫ ਯੂ ਥਿੰਕ ਯੂ ਕੈਨ ਡੂ ਇਟ ਯੂ ਕੈਨ ਡੂ ਇਟ
0: ਬਿਲਕੁਲ
2: ਕਹਿਣਾ ਮਤਲਬ ਜੇ ਤੁਸੀਂ ਇਹ ਸੋਚਦੇ ਨਾ ਮੈਂ ਕਰ ਲੈਣਾ ਤੇ ਤੁਸੀਂ ਕਰ ਹੀ ਲੈਣਾ ਉਹ
0: ਬਿਲਕੁਲ ਬਿਲਕੁਲ
2: ਦੂਸਰਾ ਫਿਕਰਾ ਉਹ ਕਹਿੰਦੇ ਇਫ ਯੂ ਥਿੰਕ ਯੂ ਕੈਨਟ ਡੂ ਇਟ ਦੈਨ ਯੂ ਕੈਨੋਟ ਡੂ ਇਟ
0: ਬਿਲਕੁਲ
2: ਕਹਿਣਾ ਮਤਲਬ ਜੇ ਤੁਸੀਂ ਉਸ ਮਿੱਤੋ ਨਹੀਂ ਹੋਣਾ ਫਿਰ ਤੁਹਾਡਾ ਹੋਣਾ ਹੀ ਨਹੀਂ ਜੇ ਤੁਹਾਡਾ ਦਿਮਾਗ ਹੀ ਨਹੀਂ ਰੈਡੀ ਸੋਚ ਹੀ ਤੁਹਾਡੀ ਨਹੀਂ ਰੈਡੀ ਹੈ ਉਹ ਕੰਮ ਕਰਨ ਵਾਸਤੇ ਤਾਂ ਫਿਰ ਉਹ ਜਿਹੜਾ ਕੰਮ ਹੈ ਖਾਕ ਸਾਹਿਬ ਜੀ ਜਦ ਤੁਸੀਂ ਪਹਿਲੇ ਢੇਰੀ ਚਾ ਕੇ ਬੈਠੇ ਫਿਰ ਉਹ ਕੰਮ ਨਹੀਂ ਹੋਣਾ ਹੁੰਦਾ ਕੰਮ ਤਾਂ ਖਾਕ ਸਾਹਿਬ ਜੀ ਸਾਡੇ ਮਾਸਟਰ ਹੁੰਦਾ ਸੀ ਦਰਸ਼ਨ ਸਿੰਘ ਉਹਦਾ ਵੀ ਨਾਂ ਸੀਗਾ ਨਹੀਂ ਸਿੰਘ ਨਹੀਂ ਸੀ ਦਰਸ਼ਨ ਲਾ ਸੀ ਮੇਰਾ ਖਿਆਲ ਆ ਬੜਾ ਪਿੰਡ ਆ ਸਾਡੇ ਪਿੰਡਾਂ ਦੇ ਕੋਲ ਬੜਾ ਪਿੰਡ ਆ ਉੱਥੋਂ ਦਾ ਸੀ ਤੇ ਉਹ ਮੇਰਾ ਖਿਆਲ ਇੰਗਲੈਂਡ ਗਰੁੱਪ ਤੋਂ ਪੜ੍ਹ ਕੇ ਵੀ ਗਿਆ ਸੀਗਾ ਥੋੜਾ ਬਹੁਤ ਤਾਂ ਤੇ ਅੰਗਰੇਜ਼ੀ ਬੜੀ ਵਧੀਆ ਸੀਗੀ ਉਹ ਖਾਕ ਸਾਹਿਬ ਜੀ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਖਾਸ ਕਰਕੇ ਜਦੋਂ ਨਾ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਵੀ ਆਪਣੇ ਗੇਮਾਂ ਹੁੰਦੀਆਂ ਸੀ ਫੁੱਟਬਾਲ ਦੀ ਕਬੱਡੀ ਦੀ ਹਾਕੀ ਦੀ ਇਹ ਗੇਮਾਂ ਹੁੰਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਗੇਮਾਂ ਦਾ ਸੀਜ਼ਨ ਲੰਘ ਜਾਂਦਾ ਸੀ ਨਾ ਫਿਰ ਉਹ ਸਪੀਚ ਦਿੱਤੀ ਸੀ ਉਹਨੇ ਇੱਕ ਵਾਰੀ ਕਹਿੰਦਾ ਵੀ ਜਿਹੜਾ ਟੱਪਣ ਦਾ ਨੱਚਣ ਦਾ ਕੰਮ ਸੀਗਾ ਉਹ ਤਾਂ ਆਪਣਾ ਹੁਣ ਖਤਮ ਹੋ ਗਿਆ ਤੇ ਕਹਿੰਦਾ ਹੁਣ ਤੁਸੀਂ ਜਿਹੜਾ ਆ ਉਹ ਕਿਤਾਬਾਂ ਚੱਕ ਲਓ ਤੇ ਪੜ੍ਹਨਾ ਸ਼ੁਰੂ ਕਰ ਦਿਓ ਤੇ ਉਹ ਇੱਕ ਗੱਲ ਫਿਕਰਾ ਉਹਦਾ ਅੰਗਰੇਜ਼ੀ ਚ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਵੈਲ ਬਿਗਨ ਇਜ਼ ਹੈਫ ਡਨ ਕਹਿਣ ਦਾ ਮਤਲਬ ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ ਜੇ ਤੁਸੀਂ ਇੱਕਦਮ ਟੁੱਟ ਕੇ ਪੈ ਜਾਓ ਤੇ ਸਮਝ ਲਓ ਓਦਾਂ ਹੋ ਗਿਆ
0: ਬਿਲਕੁਲ
2: ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਮਤਾਂ ਜਿਹੜੀਆਂ ਸਕੂਲਾਂ ਦੇ ਵਿੱਚ ਹੁਣ ਪਤਾ ਨੀ ਇਹ ਚੀਜ਼ਾਂ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ ਪਰ ਉਦੋਂ ਜਿਹੜੀ ਕਿਤਾਬੀ ਵਿਦਿਆ ਹੁੰਦੀ ਸੀ ਉਹਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਲੋਕ ਸੀਗੇ ਜਿਹੜੇ
0: ਸਾਹਿਬ ਹੁਣ ਜਿਹੜੇ ਟੀਚਰ ਆ ਨਾ ਅੱਜ ਕੱਲ ਦੇ ਟੀਚਰ ਆ ਜਿਹੜੇ ਨਾ ਉਹ ਪਤਾ ਨੀ ਉਹ ਮਾੜੇ ਮੋਟੇ ਕੋਰਸ ਕਰਸ ਕਰਕੇ ਕਿੱਦਾਂ ਉਹ ਟੀਚਰ ਲੱਗ ਜਾਂਦੇ ਆ ਪਰ ਉਹਨਾਂ ਕੋਲ ਉਹ ਚੀਜ਼ਾਂ ਵਿਦਿਆ ਹੈ ਹੀ ਨਹੀਂ ਗੀ ਤੇ ਉਹਨਾਂ ਕੋਲ ਉਹ ਸਕੇਲਾਂ ਵੀ ਹੈ ਨੀ ਗੀਆਂ ਜਿਹੜੀਆਂ ਸਾਡੇ ਪੁਰਾਣੇ ਟੀਚਰਾਂ ਕੋਲ ਹੁੰਦੀਆਂ ਸੀ ਉਹ ਨੀ ਹੈ
2: ਦਲੀਲਾਂ ਬਹੁਤ ਸੀ ਉਹ ਅਸਲ ਦੇ ਵਿੱਚ ਉਦੋਂ ਖਾਕ ਸਾਹਿਬ ਜੀ ਅੰਗਰੇਜ਼ ਦਾ ਰਾਜ ਨਵਾਂ ਨਵਾਂ ਆਇਆ ਸੀਗਾ ਤੇ ਹੁਣ ਅੰਗਰੇਜ਼ ਦੇ ਰਾਜ ਜਿਹੜਾ ਗਏ ਨੂੰ ਸਮਾਂ ਹੋ ਗਿਆ ਤੇ ਲੋਕ ਆ ਜਿਹੜੇ ਉਹ ਤੁਹਾਨੂੰ ਪਤਾ ਵੀ ਜਾਂਦੇ ਜਾਂਦੇ ਜਿਹੜੀ ਐਜੂਕੇਸ਼ਨ ਸੀ ਭਾਰਤ ਦੀ ਉਹਨੂੰ ਉਹ ਨਿਮਾਣ ਵੱਲ ਨੂੰ ਉਹਨੇ ਤੋੜ ਦਿੱਤਾ ਤੇ ਉਧਰ ਨੂੰ ਹੁਣ ਗਾਹਾਂ ਦੀ ਗਾਹਾਂ ਜਿਹੜਾ ਸਮਾਜ ਆ ਉਹ ਡੁੱਬਦਾ ਜਾ ਰਿਹਾ ਤੇ ਕੰਮ ਕਾਰ ਆ ਜਿਹੜੀ ਉਹ ਕਰਨ ਲਈ ਲੋਕਾਂ ਦੇ ਵਿੱਚ ਫੁਰਸਤ ਹੈ ਨੀ ਤੇ ਬਾਕੀ ਆ ਜਿਹੜੇ ਖਾਣੇ ਪੀਣੇ ਆ ਖਾਕ ਸਾਹਿਬ ਜਿਹੜਾ ਆਪਾਂ ਖਾਣੇ ਆ ਨਾ ਉਹ ਅੰਗਰੇਜ਼ੀ ਦੀ ਕਹਾਵਤ ਆ ਉਹ ਕਹਿੰਦੇ ਆ ਯੂ ਆਰ ਵਟ ਯੂ ਈਟ ਹਾਂ ਜੋ ਕੁਛ ਤੁਸੀਂ ਖਾਣੇ ਆ ਤੁਸੀਂ ਉਹੀ ਆ
0: ਬਿਲਕੁਲ ਤੁਹਾਡੇ ਸਰੀਰ ਦੇ ਉੱਪਰ ਇਫੈਕਟ ਹੋ ਰਿਹਾ ਨਾ ਚੀਜ਼ਾਂ ਜਿਹੜੀਆਂ ਅਸੀਂ ਖਾ ਰਹੇ ਆ
2: ਬਿਲਕੁਲ
0: ਪੁਰਾਣੀਆਂ ਚੀਜ਼ਾਂ ਚੀਮਾ ਸਾਹਿਬ ਜਦੋਂ ਪੁਰਾਣੇ ਬਹੁਤੀ ਪੁਰਾਣੀ ਗੱਲ ਨਹੀਂ ਕਰਦੇ ਆਪਾਂ 10-15-20 ਸਾਲ ਦੀ ਗੱਲ ਕਰਦੇ ਆ 30 ਸਾਲ ਲਾ ਲਓ ਸਾਰਾ ਰੂੜੀ ਹੁੰਦੀ ਸੀ ਰੂੜੀ ਦੇ ਨਾਲ ਇਹ ਚੀਜ਼ਾਂ ਉਗਾਈਆਂ ਜਾਂਦੀਆਂ ਸੀ ਉਹਦੇ ਕੱਖ ਕੱਢਣੇ ਉਹਦੇ ਵਿੱਚੋਂ ਸਫਾਈ ਕਰਨੀ ਉਹ ਫਿਰ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ ਘਰੇ ਉਗਾਉਣੀਆਂ ਹੁਣ ਤੇ ਕੰਮ ਹੀ ਖਤਮ ਹੋ ਗਿਆ ਜੀ ਹੁਣ ਤੇ ਖਾਦਾਂ ਦੇ ਨਾਲ ਰਸਾਇਣਿਕ ਚੀਜ਼ਾਂ ਨਾਲ ਚੀਜ਼ਾਂ ਗਾਈਆਂ ਜਾਂਦੀਆਂ ਦਵਾਈਆਂ ਪਾਈਆਂ ਜਾਂਦੀਆਂ ਤੇ ਉਹ ਫਿਰ ਜਿੱਦਾਂ ਦੀ ਚੀਜ਼ਾਂ ਅਸੀਂ ਪਾਉਂਦੇ ਹਾਂ ਤੇ ਉਹੀ ਅਸੀਂ ਖਾਂਦੇ ਹਾਂ ਤੇ ਫਿਰ ਉਹਦਾ ਰਿਜ਼ਲਟ ਜਿਹੜੇ ਹੈ ਉਹ ਇਹੋ ਜਿਹੇ
2: ਬਿਲਕੁਲ ਉਦਾਂ ਦੇ ਹੋਣੇ ਆ ਖਾਕ ਸਾਹਿਬ ਜੀ ਜਿਹੜੀ ਆਹ ਪੀੜ੍ਹੀ ਆ ਨਾ ਗਾਹਾਂ ਜਿਹੜੀ ਸਾਡੀ ਉਮਰ ਤੋਂ ਸਾਡੀ ਉਮਰ ਤੋਂ ਜਿਹੜੀ ਪਹਿਲੀ ਪੀੜ੍ਹੀ ਹੈਗੀ ਆ ਮਗਰਲੀ ਪੀੜ੍ਹੀ ਸੋਰੀ ਸਾਤੋਂ ਜਿਹੜੀ ਮਗਰਲੀ ਪੀੜ੍ਹੀ ਆ ਉਹ ਖਾਕ ਸਾਹਿਬ ਜਿਹੜੇ ਹੈਗੇ ਆ ਮੈਂ ਕਈ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚਿਆਂ ਨੂੰ ਆਟਿਜ਼ਮ ਹੈ ਔਰ ਆਟਿਜ਼ਮ ਆ ਜਿਹੜਾ ਉਹ ਦੋ ਤਿੰਨ ਚੀਜ਼ਾਂ ਦੇ ਨਾਲ ਉਹ ਕਹਿੰਦੇ ਆ ਜਿਹੜੇ ਮਾਹਰ ਆ ਵੀ ਇਹਨਾਂ ਕਰਕੇ ਹੁੰਦਾ ਆ ਇੱਕ ਤਾਂ ਉਹ ਕਹਿੰਦੇ ਆ ਜਿਹੜੇ ਵੈਕਸੀਨ ਲੱਗਦੇ ਆ ਲੂਦੇ ਲੱਗਦੇ ਆ ਇਹਨਾਂ ਦੇ ਨਾਲ ਵੀ ਹਰੇਕ ਤੇ ਨੀ ਦੇਖੋ ਹਰੇਕ ਤੇ ਕੋਈ ਚੀਜ਼ ਲਾਗੂ ਨਹੀਂ ਹੁੰਦੀ
0: ਨਹੀਂ ਹੁੰਦੀ ਹਰੇਕ ਤੇ ਨਹੀਂ ਹੁੰਦੀ ਬਿਲਕੁਲ
2: ਹਾਂ ਪਰ ਉਹ ਕਹਿੰਦੇ ਆ ਵੀ ਇੱਕ ਤਾਂ ਇਹ ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਰਾਮਨੋਲ ਦਿੰਦੇ ਆ ਨਾ ਇਹਦਾ ਵੀ ਕਹਿੰਦੇ ਓਹਦੇ ਨਾਲ ਨਾਤਾ ਹੈ ਔਟਿਜ਼ਮ ਨਾਲ। ਹਾਂ ਤੇ ਇਹ ਵੀ ਹੈਗਾ ਤੇ ਹੋਰ ਵੀ ਜਿਹੜੀ ਆਹ ਪੀੜੀ ਆ ਨਾ ਗਾਹਾਂ ਜਿਹੜੀ ਸਾਡੀ ਉਮਰ ਤੋਂ ਜਿਹੜੀ ਪਹਿਲੀ ਪੀੜੀ ਹੈਗੀ ਆ ਮਗਰਲੀ ਪੀੜੀ ਸੋਰੀ ਸਾਤੋ ਜਿਹੜੀ ਮਗਰਲੀ ਪੀੜੀ ਆ ਉਹ ਖਾਕ ਸਾਹਿਬ ਜਿਹੜੇ ਹੈਗੇ ਆ ਮੈਂ ਕਈ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚਿਆਂ ਨੂੰ ਔਟਿਜ਼ਮ ਹੈ ਔਰ ਔਟਿਜ਼ਮ ਆ ਜਿਹੜਾ ਉਹ ਦੋ ਤਿੰਨ ਚੀਜ਼ਾਂ ਦੇ ਨਾਲ ਉਹ ਕਹਿੰਦੇ ਆ ਜਿਹੜੇ ਮਾਹਰ ਆ ਵੀ ਇਹਨਾਂ ਕਰਕੇ ਹੁੰਦਾ ਆ ਇੱਕ ਤਾਂ ਉਹ ਕਹਿੰਦੇ ਆ ਜਿਹੜੇ ਵੈਕਸੀਨ ਲੱਗਦੇ ਆ ਲੁੱਦੇ ਲੱਗਦੇ ਆ ਇਹਨਾਂ ਦੇ ਨਾਲ ਵੀ ਹਰੇਕ ਤੇ ਨੀ ਦੇਖੋ ਹਰੇਕ ਤੇ ਕੋਈ ਚੀਜ਼ ਲਾਗੂ ਨੀ
0: ਹੁੰਦੀ ਹਰ ਤੇ ਨੀ ਹੁੰਦੀ ਬਿਲਕੁਲ
2: ਹਾਂ ਪਰ ਉਹ ਕਹਿੰਦੇ ਆ ਵੀ ਇੱਕ ਤਾਂ ਇਹ ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਲਾਮਨੋਲ ਦਿੰਦੇ ਆ ਨਾ ਇਹਦਾ ਵੀ ਕਹਿੰਦੇ ਉਹਦੇ ਨਾਲ ਨਾਤਾ ਹੈ ਔਟਿਜ਼ਮ ਨਾਲ। ਹਾਂ ਤੇ ਇਹ ਵੀ ਹੈਗਾ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ ਖੱਖ ਸਾਹਿਬ ਜੀ ਜਿਹੜੀ ਸਾਤੋਂ ਪਹਿਲੀਆਂ ਪੀੜੀਆਂ

0: ਜਿਹੜਾ ਹੈਗਾ ਆ ਆਪਣੇ ਡਾਇਟ ਆਪਣੀ ਬਦਲ ਗਈ ਆ ਉਹ ਕਾਰਨ ਆ, ਤੇ ਦੂਸਰਾ ਇੱਕ ਕਾਰਨ ਇਹ ਵੀ ਦੱਸਦੇ ਆ ਕਿ ਜਦੋਂ ਲੜਕੀ ਆ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਆ ਡਿਊਰਿੰਗ ਪ੍ਰੈਗਨੈਂਸੀ ਜਿਹੜੀ ਆ ਉਹਨੂੰ ਟਾਇਲਾਮਿਨੋਲ ਦਿੰਦੇ ਆ ਨਾ, ਇਹਦਾ ਵੀ ਕਹਿੰਦੇ ਉਹਦੇ ਨਾਲ ਨਾਤਾ ਹੈ ਔਟਿਜ਼ਮ ਨਾਲ। ਹਾਂ, ਤੇ ਇਹ ਵੀ ਹੈਗਾ ਤੇ ਹੋਰ ਵੀ ਕਈ ਚੀਜ਼ਾਂ ਹੈਗੀਆਂ। ਖੱਖ ਸਾਹਿਬ ਦੀ ਜਿਹੜੀ ਸਾਤੋਂ ਪਹਿਲੀਆਂ ਪੀੜੀਆਂ ਸੀ ਉਹ ਲੋਕ ਸੀ ਬਹੁਤ ਮਿਹਨਤੀ, ਤੇ ਲੜਕੀਆਂ ਜਿਹੜੀਆਂ ਹੁੰਦੀਆਂ ਸੀ ਚਾਹੇ ਲੜਕੇ ਹੁੰਦੇ ਸੀਗੇ ਸਵੇਰੇ ਉੱਠ ਕੇ ਜਿਹਨੇ ਮਧਾਣੀ ਨਾਲ ਦੁੱਧ ਰਿੜਕਣਾ ਤੇ ਜਾਂ ਉੱਠ ਕੇ ਚੱਕੀ ਨਾਲ ਆਟਾ ਪੀਣਾ, ਖੱਖ ਸਾਹਿਬ ਜੀ ਉਹਦੇ ਜਿਹੜੇ ਪੇਟ ਦੇ ਪੱਠੇ ਹੁੰਦੇ ਆ ਉਹ ਇੰਨੇ ਮਜ਼ਬੂਤ ਹੁੰਦੇ ਸੀ, 10-10 ਬੱਚੇ ਜੰਮ ਕੇ ਵੀ ਖੱਖ ਸਾਹਿਬ ਜੀ ਉਹ ਘੋੜੇ ਵਾਂਗ ਖੜਦੀਆਂ ਸੀ।
1: ਬਿਲਕੁਲ ਚੀਮਾ ਸਰ, ਚੱਕਰ ਪਤਾ ਕੀ ਆ, ਹੁਣ ਦੇਖੋ ਜਿਹੜਾ ਦੁੱਧ ਆ ਨਾ ਪਿੰਡ ਤੁਸੀਂ ਘੁੰਮ ਕੇ ਦੇਖ ਲੋ ਕਿਸੇ ਨੇ ਡੰਗਰ ਹੀ ਨੀ ਰੱਖੇ, ਮੱਝਾਂ ਗਾਈਆਂ ਹੈ ਹੀ ਨੀ ਗਿਆ,
0: ਰੱਖਦੇ ਹੀ ਨੀ ਲੋਕ, ਜਿਹਨੇ ਕਿਸੇ ਨੇ ਰੱਖੀਆਂ ਵੀ ਆ ਉਹ ਵੀ ਰੱਖਦਾ ਹੀ, ਚਾਰਾ ਸ਼ਹਿਰੋਂ ਲਿਆਉਂਦੇ ਆ, ਬਾਣੀ ਦੇ ਕੋਲੋਂ ਚਾਰਾ ਲੈਣ ਜਾਂਦੇ ਆ, ਸ਼ਰਮ ਕਰੋ
1: ਮਾੜੀ। ਇਹ ਹਾਲ ਆ। ਦੂਜੀ ਬਨੇ ਇਹ ਆ ਕਿ ਉਹ ਟੀਕੇ ਲਾ ਕੇ ਮੱਝਾਂ ਚੋਈਆਂ ਜਾਂਦੀਆਂ ਤੇ ਮੱਝਾਂ ਦਾ ਜਿਹੜਾ ਦੁੱਧ ਜਾਂ ਗਾਈਆਂ ਦਾ ਦੁੱਧ ਬਹੁਤ ਮਾਤਰਾ ਦੇ ਵਿਚ ਥੋੜਾ ਰਹਿ ਗਿਆ ਵਾ ਲੋਕ, ਉਹ ਅੱਜ ਕੱਲ ਜਿੰਨਾ ਵੀ ਦੁੱਧ ਆ ਰਿਹਾ ਨਾ ਨਕਲੀ ਦੁੱਧ ਬਣ ਕੇ ਆ ਰਿਹਾ।
0: ਬਿਲਕੁਲ ਬਿਲਕੁਲ, ਨਕਲੀ ਦੁੱਧ ਆ ਜਿਹੜਾ ਉਹ ਆ ਰਿਹਾ।
1: ਚੀਮਾ ਸਾਹਿਬ ਸਵੇਰੇ ਸਵੇਰੇ ਹੁਣ ਜਦੋਂ ਇੰਡੀਆ ਰਹਿ ਕੇ ਆਇਆ ਨਾ ਤੇ ਅਸੀਂ ਗਰਾਊਂਡ ਨੂੰ ਚਲੇ ਜਾਂਦੇ ਸੀ, ਉੱਥੇ ਜਾ ਕੇ 4-5 ਗੇੜੇ ਕੱਢ ਲੈਣੇ, ਲੱਤਾਂ ਤਾਂ ਖੋਏ ਤੇ ਨਾਲ ਹੀ ਉਹ 4 ਵਜੇ ਸਕੂਲ ਦੇ ਸਾਹਮਣੇ ਡੇਰੀ ਆ ਉਹ ਖੋਲੀ ਜਾਂਦੀ ਸੀ ਤੇ ਉੱਥੋਂ ਅਸੀਂ ਆਉਂਦਿਆਂ ਆਉਂਦਿਆਂ ਨੇ ਦੁੱਧ ਲੈ ਆਉਣਾ, 2 ਕਿਲੋ ਦੁੱਧ ਲੈ ਆਉਣਾ। ਤੇ ਉਹ ਦੁੱਧ ਦਾ ਦੋ ਤਰ੍ਹਾਂ ਦੇ ਦੁੱਧ ਆ ਜੀ, 70 ਰੁਪਏ ਕਿਲੋ, 80 ਰੁਪਏ ਕਿਲੋ ਮੱਝ ਦਾ ਤੇ 65 ਰੁਪਏ ਕਿਲੋ ਗਾਈ ਦਾ। ਉਹ ਦੁੱਧ ਦੇ ਵਿੱਚ ਉਹਨਾਂ ਨੇ ਆਪਣੇ ਪਿਛਲੇ ਬੰਨੇ ਮਸ਼ੀਨਾਂ ਲਾਈਆਂ, ਉਹਦੇ ਚੋਂ ਪਹਿਲਾਂ ਤਾਂ ਸਾਰਾ ਕੁਛ ਹੀ ਕੱਢ ਲੈਂਦੇ ਆ ਤੇ ਉਹ ਪਤਲਾ ਜਿਹਾ ਦੁੱਧ ਲੱਸੀ ਵਰਗਾ ਤੁਹਾਨੂੰ ਫੜਾਉਂਦੇ ਤੇ ਪ੍ਰਾਈਸ ਉਹਦਾ ਲੈਂਦੇ ਹੋਲ ਮਿਲਕ ਕਹਿ ਕੇ, ਪੈਸੇ ਦਾ ਚਾਰਜ ਕਰਦੇ ਹਨਾ, ਤੇ ਉਹਦੇ ਤੇ ਨਾ ਮਲਾਈ ਆਉਂਦੀ ਹੈ, ਚਾਹ ਵੀ ਜਿਹੜੀ ਆ ਉਹ ਮਤਲਬ ਵਾਹਵਾ ਦੁੱਧ ਪਾਉਂਦੇ ਤਾਂ ਜਾ ਕੇ ਚਿੱਟੀ ਹੁੰਦੀ ਮਾੜੀ ਜੀ। ਤੇ ਮਤਲਬ ਹਾਲਾਤ ਏਦਾਂ ਦੇ ਹੋ ਗਏ ਤੇ ਖਾਣਾ ਪੀਣਾ ਜਿਹੜਾ ਸਾਡੇ ਪੰਜਾਬੀਆਂ ਦਾ ਉਹ ਬਿਲਕੁਲ ਬੇੜਾ ਹੀ ਗਰਕ ਗਿਆ। ਸਹੀ
0: ਬੇੜਾ ਕਰਕੇ ਆ ਬਿਲਕੁਲ, ਆ ਤੁਸੀਂ ਸ਼ਬਦ ਆ ਜਿਹੜੇ ਵਰਤੇ ਆ ਸਹੀ, ਖਾਣ ਪੀਣ ਦਾ ਜਿਹੜਾ ਸਿਸਟਮ ਆ ਉਹ ਭਾਰਤੀ ਲੋਕ ਆ ਜਿਹੜੇ ਉਹ ਬਿਲਕੁਲ ਜਿਹੜਾ ਗਿਰ ਗਿਆ ਆ। ਉੱਥੇ ਤੁਹਾਨੂੰ ਪਤਾ ਵੀ ਜਿਹੜਾ ਵਪਾਰੀ ਹੁੰਦਾ ਉਹਨੇ ਤਾਂ ਖੱਖ ਸਾਹਿਬ ਜੀ ਵਪਾਰੀ ਵੀ ਹੋਵੇ ਚਾਹੇ ਜਿਹੜੇ ਹੁਣ ਸਧਾਰਨ ਲੋਕ ਵੀ ਆ ਕੁੰਨੀ ਸਾਹਿਬ ਜਿੱਦਾਂ ਜਿਹੜੇ ਲੋਕ ਰੇਹੜੀਆਂ ਵਗੈਰਾ ਲਾਉਂਦੇ ਆ ਤੇ ਉਹ ਹੁਣ ਵਿਚਾਰੇ ਭੁੱਖੇ ਮਰਨੇ, ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਪੇਟ ਤਾਂ ਭਰਨਾ ਹੀ ਆ ਨਾ।
1: ਜੀ ਮੈਂ 2-4 ਸਾਲ ਦੀ ਤੁਹਾਨੂੰ ਗੱਲ ਦੱਸਦਾ ਕਿ ਸਾਡੇ ਇੱਥੇ ਰਿਸ਼ਤੇਦਾਰ ਕੈਨੇਡਾ ਸੀ ਗਏ ਤੇ ਉਹ ਕੈਨੇਡਾ ਤੋਂ ਆਇਆ ਸੀ, ਇੰਡੀਆ ਤੋਂ ਆਇਆ ਸੀ ਤੇ ਰਿਸ਼ਤੇਦਾਰ ਸੀ ਉਹ ਵੀ, ਤੇ ਉਹ ਗੱਲਾਂ ਬਾਤਾਂ ਦੱਸਣ ਲੱਗ ਪਿਆ, ਕਹਿੰਦਾ ਮੈਂ ਚਰੀ ਬੀਜ ਲਈ, ਚਰੀ ਵਾਹਵਾ ਸੀ, ਗਾਇ ਡੰਗਰ ਰੱਖੇ ਸੀ ਤੇ ਉਹ ਹਨਾ ਮੈਂ ਦਵਾਈ ਦੁਵਾਈ ਖਰਾ ਉਹਦੇ ਤੇ ਪਾਉਂਦੇ, ਚਰੀ ਦੇ ਉੱਪਰ ਦਵਾਈ ਕੌਣ ਪਾਉਂਦਾ ਹੁੰਦਾ, ਮੈਂ ਤਾਂ ਕਦੀ ਦੇਖੀ ਸੁਣਿਆ ਨੀ,
0: ਬਿਲਕੁਲ ਨਹੀਂ।
1: ਉਹਨੇ ਕਿਤੇ ਉਹਦੇ ਤੇ ਦਵਾਈ ਦੁਵਾਈ ਛਿਣਕੀ ਸੀ, ਉਹ ਗੁਆਂਢੀ ਆਏ ਕਹਿਣ ਲੱਗੇ ਯਾਰ ਸਾਡੇ ਪੱਠੇ ਹਜੇ ਛੋਟੇ ਆ ਹੋਏ ਨੀ ਤੇ ਅਸੀਂ ਤੇਰੇ 2 ਦਿਨ ਵੱਢ ਲਈਏ ਤੇ ਫਿਰ ਸਾਡੇ ਕੋਲੋਂ ਜਦੋਂ ਵੱਡੇ ਹੋ ਗਏ ਤੂੰ ਲੈ ਲਈ, ਤੇ ਉਹਨਾਂ ਨੇ ਪੱਠੇ ਵੱਢ ਲਿਆ, ਉਹਨਾਂ ਦੀਆਂ 3-4 ਮੱਝਾਂ ਮਰ ਗਈਆਂ ਜੀ ਖਾ ਕੇ।
0: ਓ ਮਾਈ ਗੋਡ।
1: ਹਾਂਜੀ, ਉਹ ਭਾਈ ਸਾਹਿਬ ਫੇਰ ਕਹਿੰਦਾ ਅਸੀਂ ਉਹਨਾਂ ਨੂੰ ਬਹਿ ਕੇ ਪੰਚਾਇਤ ਚ ਫੈਸਲਾ ਹੋਇਆ, ਉਹ ਕਹਿੰਦੇ ਅਸੀਂ ਕਿ ਕੇਸ ਕਰਾ ਲੈਣਾ ਯੇ ਹੈ ਵੋ ਆ, ਤੇ ਉਹ 3 ਮੱਝਾਂ ਦੇਖ ਰਿਹਾ ਕੋਈ 5-6 ਲੱਖ ਰੁਪਈਆ ਦੇ ਕੇ ਉਹਨੇ ਆਪਣੀ ਜਾਨ ਛਡਾਈ। ਮਤਲਬ ਇਹੋ ਜਿਹੇ ਹਾਲਾਤ ਵੀ ਬਣਦੇ ਆ, ਦੇਖੋ ਹਰ ਚੀਜ਼ ਦੇ ਉੱਪਰ ਅੱਜ ਕੱਲ ਦਵਾਈਆਂ ਬਣ ਗਈਆਂ, ਫਸਲਾਂ ਦੇ ਉੱਪਰ ਦਵਾਈਆਂ, ਕਣਕ ਦੇ ਉੱਪਰ ਦਵਾਈ, ਝੋਨੇ ਦੇ ਉੱਪਰ ਦਵਾਈ, ਸਾਗ ਤੁਸੀਂ ਬੀਜ ਲਓ ਉਹਦੇ ਤੇ ਦਵਾਈਆਂ, ਤੇ ਫਿਰ ਖਾਣਾ ਤਾਂ ਤੁਸੀਂ ਉਹੀ ਹੈ ਨਾ ਜੋ ਕੁਛ ਹੈਗਾ, ਤੇ ਉਹਦੇ ਨਾਲ ਫਿਰ ਇਹ ਸਾਰਾ ਕੁਛ ਤੇ ਚੀਮਾ ਸਾਹਿਬ ਹੋਣਾ ਹੀ ਹੈ, ਜੋ ਕੁਛ ਬਿਮਾਰੀਆਂ ਨੇ ਫਿਰ ਡਾਕਟਰਾਂ ਦੇ ਰੰਗ ਲੱਗੇ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ, ਡਾਕਟਰਾਂ ਦੇ ਜਿਹੜੇ ਆ ਉਹ ਤੁਹਾਨੂੰ ਪਤਾ ਵੀ ਪੈਸੇ ਦੇ ਢੇਰ ਲੱਗੇ ਹੋਆ ਡਾਕਟਰਾਂ ਦੇ ਘਰਾਂ ਦੇ ਵਿਚ, ਤੇ ਉਹ ਪਰਜਾ ਦੇ ਸਿਰ ਤੇ ਆ, ਸਮਾਜ ਆ ਜਿਹੜਾ ਖੱਖ ਸਾਹਿਬ ਜੀ, ਇਹ ਨੂੰ ਹਰੇਕ ਸਮਾਜ ਨੂੰ ਕ੍ਰਾਂਤੀਆਂ ਦੀ ਲੋੜ ਹੁੰਦੀ ਆ, ਤੇ ਭਾਰਤ ਵਿਚ ਖੱਖ ਸਾਹਿਬ ਜੀ ਇਸ ਵੇਲੇ, ਜਦੋਂ ਮੈਂ ਕ੍ਰਾਂਤੀ ਕਹਿੰਦਾ ਖੱਖ ਸਾਹਿਬ ਜੀ, ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਚੱਕ ਕੇ ਉੱਥੇ ਰਫਲਾਂ ਤੇ ਗਵਰਨਮੈਂਟ ਦੇ ਖਿਲਾਫ਼ ਨਹੀਂ, ਕ੍ਰਾਂਤੀ ਇਹਨੂੰ ਨਹੀਂ ਕਹਿੰਦੇ, ਕ੍ਰਾਂਤੀ ਹੁੰਦੀ ਆ ਜਿਹੜੀ ਵਿਦਿਅਕ ਕ੍ਰਾਂਤੀ ਜਿਹੜੀ ਹੁੰਦੀ ਆ, ਜਿਹੜੀ ਐਜੂਕੇਸ਼ਨ ਹੈ ਤੁਹਾਡੀ, ਉਸ ਕ੍ਰਾਂਤੀ ਆ ਜਿਹੜੀ ਭਾਰਤ ਦੇ ਵਿਚ ਲੋੜ ਆ, ਫੇਰ ਤੋਂ ਨਵੀਂ ਕ੍ਰਾਂਤੀ ਦੀ ਜਿਹੜੀ ਲੋੜ ਆ, ਉਹ ਕ੍ਰਾਂਤੀ ਇਹ ਨਹੀਂ ਹੈ ਕਿ ਤੁਸੀਂ ਗੰਨਾ ਚੱਕ ਕੇ ਤਾਂ ਮਾਰ ਮਰੀਆ ਸ਼ੁਰੂ ਕਰ ਦਿਓ ਜਾਂ ਲੁੱਟਾਂ ਖੋਹਾਂ ਕਰ ਦਿਓ, ਨਹੀਂ, ਉਹ ਕ੍ਰਾਂਤੀ ਨਹੀਂ, ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ ਜਿਹਨੂੰ ਕਹਿੰਦੇ ਆ, ਸ਼ਾਂਤੀ ਪੂਰਵਕ ਜਿਹੜੀ ਗਾਂਧੀ ਨੇ ਵੀ ਚਲਾਇਆ ਸੀ ਅੰਦੋਲਨ। ਚਲੋ ਖੈਰ, ਸਾਡਾ ਸਮਾਜ ਆ ਜਿਹੜਾ ਅੱਜਕੱਲ ਗਾਂਧੀ ਨੂੰ ਸਵੀਕਾਰ ਨਹੀਂ ਕਰ ਰਹੇ।
1: ਇੱਕ ਚੀਜ਼ ਇਹ ਵੀ ਹੁੰਦੀ ਨਾ ਕਿ ਨਕਲੀ ਚੀਜ਼ਾਂ ਉੱਥੇ, ਦਵਾਈਆਂ ਨਕਲੀ ਬਹੁਤ ਕੁਛ ਮਿਲਦਾ, ਜੇ ਤੁਸੀਂ ਚਾਹੋ ਜੋ ਗੌਰਮੈਂਟ ਦੇ ਅਸੂਲਾਂ ਦੇ ਮੁਤਾਬਕ ਦਵਾਈਆਂ ਹੁੰਦੀਆਂ ਉਹਨਾਂ ਚੋਂ ਮੈਨੂੰ ਮਤਲਬ ਰੱਖਿਆ ਹੋਇਆ, ਉਹਨਾਂ ਲਿਮਿਟ ਰੱਖੀ ਕਿ ਇੰਨੇ ਕੇ ਨਾਲ ਨੁਕਸਾਨ ਨਹੀਂ ਹੁੰਦਾ ਕਿ ਤੁਸੀਂ ਇਹ ਪਾ ਲਓ, ਜੇ ਨਕਲੀ ਆਉਂਦੀਆਂ ਉਹ ਆਪਣੀ ਮਰਜ਼ੀ ਨਾਲ

0: ਵਿਚ ਜਿੰਨਾ ਕੁ ਉਹਨੇ ਮਾਤਰਾ ਵਿਚ ਪਾਉਣਾ ਹੁੰਦਾ ਓਨਾ ਪਾ ਕੇ ਦਵਾ ਦਾ ਬੋਲੂ ਕੀ ਕਹਿੰਦੇ ਬਹੁਤ ਵਧੀਆ ਅਸਲੀ ਨਾਲਾਂ ਤੋਂ ਨਕਲੀ ਵਧੀਆ ਲੱਗਦਾ ਨਕਲੀ ਕਿਹੜੀ ਤੇ ਅਸਲੀ ਕਿਹੜੀ ਉੱਥੇ ਹਰ ਕੋਈ ਵੇਚੀ ਜਾ ਰਿਹਾ ਹਰ ਇੱਕ ਨੇ ਦੁਕਾਨਾਂ ਖੋਲੀਆਂ ਆਪਣੀ ਮਰਜ਼ੀ ਦੀਆਂ ਕੋਈ ਲਾਇਸੈਂਸ ਨਹੀਂ ਹੈਗੇ ਕਿਸੇ ਕੋਲ ਕੁਛ ਨਹੀਂ ਹੈਗਾ ਤੇ ਫਿਰ ਚੀਮਾ ਸਾਹਿਬ ਹਾਲਾਤ ਕਿੱਦਾਂ ਸੁਧਰਨਗੇ ਕਿੱਦਾਂ ਲੋਕਾਂ ਦੀ ਸਿਹਤ ਦੇ ਉੱਪਰ ਸਰਕਾਰ ਨਜ਼ਰ ਰੱਖ ਸਰਕਾਰ ਚਾਹੇ ਤਾਂ ਬਹੁਤ ਕੁਛ ਕਰ ਸਕਦੀ ਪਰ
1: ਸਰਕਾਰ ਨਹੀਂ ਚਾਹੁੰਦੀ ਨਾ ਸਰਕਾਰ ਦੇ ਮੂੰਹ ਨੂੰ ਜਿਹੜਾ
0: ਚੀਮਾ ਸਾਹਿਬ ਜਿਹੜਾ ਪਨੀਰ ਹੈ ਨਾ ਤੁਸੀਂ ਭਾਵਾਂ ਟਰਨਾਂ ਦੇ ਹਿਸਾਬ ਨਾਲ ਸਵੇਰੇ ਵਿਆਹਾਂ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਪਨੀਰ ਨਾਲ ਲੋਕੀ ਖਾਂਦੇ ਆ ਤੋ ਸਾਰੇ ਦਾ ਸਾਰਾ ਪਨੀਰ ਹੀ ਨਕਲੀ ਜਿਹੜਾ ਉਹ ਹਿਮਾਚਲ ਚੋਂ ਪਨੀਰ ਕਿੱਥੋਂ ਹਰਿਆਣੇ ਤੋਂ ਆਉਂਦਾ ਜਾਂ ਯੂਪੀ ਚੋਂ ਆਉਂਦਾ ਟਰੱਕਾਂ ਦੇ ਭਰ ਭਰ ਕੇ ਆਉਂਦੇ ਆ ਡੰਗਰ ਲੋਕਾਂ ਕੋਲ ਹੈ ਨਹੀਂ ਉਹ ਸਾਰਾ ਹਰ ਚੀਜ਼ ਨਕਲੀ ਬਣਨੀ ਚੱਲ ਹੋ ਗਈ ਲੋਕੀ ਚਪਕੇ ਲਾ ਲਾ ਕੇ ਖਾਂਦੇ ਪਨੀਰ ਵਾਲੇ ਪਕੌੜੇ ਦੇ ਦਿਓ ਜੀ ਅਸੀਂ ਡੇਢ ਮਹੀਨਾ ਰਹਿ ਗਏ ਇੱਕ ਦਾਣਾ ਵੀ ਪਨੀਰ ਦਾ ਨਹੀਂ ਖਾ ਕੇ ਦੇਖਿਆ ਖਾਧਾ ਹੀ ਨਹੀਂ
1: ਚਾਹੀਦਾ ਜੀ ਖਾਣਾ ਹੀ ਨਹੀਂ ਚਾਹੀਦਾ
0: ਨਹੀਂ ਚਾਹੀਦਾ ਸਾਰੀ ਬਿਮਾਰੀ ਦੀ ਜੜ ਆ
1: ਬਿਲਕੁਲ ਇਹ ਵੀ ਖਾਕ ਸਾਹਿਬ ਜੀ ਇਹ ਵੀ ਇਹਨੂੰ ਵੀ ਕ੍ਰਾਂਤੀ ਕਹਿੰਦੇ ਜਿਹੜੀ ਤੁਸੀਂ ਆਉਣ ਗੱਲ ਕਿਤੇ ਕ੍ਰਾਂਤੀ ਇਹ ਵੀ ਆ ਤੁਸੀਂ ਖਾਣਾ ਛੱਡ ਦਿਓ ਆਪੇ ਅਗਲੇ ਹਟ ਜਾਣਗੇ ਵਿੱਚ ਨੂੰ
0: ਬਿਲਕੁਲ ਲੋਕਾਂ ਨੂੰ ਇਹਦੀ ਸਮਝ ਹੀ ਨਹੀਂ ਹੈਗੀ
1: ਹਾਂ ਖਾਣਾ ਛੱਡ ਦਿਓ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਨੁਕਸਾਨ ਕਰਦੀਆਂ ਖਾਣੀਆਂ ਛੱਡ ਦਿਓ ਤੇ ਆਪੇ ਵਿਕਣੀਆਂ ਹਟ ਜਾਣਗੀਆਂ ਜੇ ਤੁਸੀਂ ਨਹੀਂ ਖਰੀਦੋਗੇ ਤਾਂ ਆਪੇ ਹਟ ਜਾਣਾ ਉਹਨਾਂ ਨੇ ਲਿਆਉਣਾ
0: ਬਿਲਕੁਲ ਬ੍ਰਾਂਡ ਨੇਮ ਦੇ ਉੱਪਰ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਜੀ ਜਿੱਦਾਂ ਹੁਣ ਵੇਰਕਾ ਦਾ ਦੁੱਧ ਹੈਗਾ ਜਾਂ ਵੇਰਕਾ ਦਾ ਬਟਰ ਹੈਗਾ ਜਾਂ ਅਮੋਲ ਦਾ ਬਟਰ ਆ ਉਹ ਸਾਰੀਆਂ ਉਹਨਾਂ ਦੇ ਉਹਦੇ ਨਾਂ ਦੇ ਉੱਪਰ ਗਲਤ ਸਟਿੱਕਰ ਲਾ ਲਾ ਕੇ ਲੋਕੀ ਆਪਣੇ ਕੋਲ ਬਣਾ ਬਣਾ ਵੇਚੀ ਤੁਸੀਂ
1: ਵੇਚੀ ਜਾਂਦੇ ਆ ਬਿਲਕੁਲ ਬਿਲਕੁਲ ਤੇ ਖਕਸਾ ਜੀ ਉਹ ਤੁਹਾਡੀ ਗੱਲ ਚੋਂ ਗੱਲ ਮੈਨੂੰ ਯਾਦ ਆ ਗਈ ਉਹ ਜਿਹੜਾ ਆਪਣੇ ਇੱਕ ਸੱਜਣ ਸੀਗਾ ਨਾ ਉਹ ਬਹੁਤ ਛਾਪੇ ਛੁਪੇ ਮਾਰਦਾ ਹੁੰਦਾ ਸੀਗਾ ਜਾ ਕੇ ਵੀਡੀਓ ਬਣਾ ਕੇ ਤੇ ਉਹ ਹੁਣ ਨਹੀਂ ਸੁਣਿਆ ਸੁਣਿਆ ਕਦੇ
0: ਨਹੀਂ ਚੀਮਾ ਸਾਹਿਬ ਉਹਨੇ ਕੀ ਕੀਤਾ ਸੀ ਉਹ ਉਹਨੂੰ ਇਹਨਾਂ ਨੇ ਨਾ ਉਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇਹਨੂੰ ਕਹਿ ਤੈਨੂੰ ਟਿਕਟ ਦੇਵਾਂਗੇ ਤੇ ਉਹ ਰਿਟਾਇਰਮੈਂਟ ਲੈ ਗਿਆ ਪਹਿਲਾਂ ਹੀ ਚੰਗੀ
1: ਅੱਛਾ
0: ਲੱਖ ਸਵਾ ਲੱਖ ਰੁਪਿਆ ਤਨਖਾਹ ਸੀ ਉਹਦੀ ਉਹਨੇ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਕਿਹਾ ਲੜੋ ਦੇ ਇਲੈਕਸ਼ਨ ਵੀ ਨਹੀਂ ਲਾਈ ਉਹਨੂੰ ਤੇ ਉਹਨੂੰ ਖੜਾ ਵੀ ਨਹੀਂ ਕੀਤਾ ਉਹਨੂੰ ਮਤਲਬ ਕੈਂਡੀਡੇਟ ਵੀ ਨਹੀਂ ਬਣਾਇਆ ਉਹ ਅੱਜ ਕੱਲ ਚੀਕਾਂ ਮਾਰਦਾ ਫਿਰਦਾ ਰੋਂਦਾ ਫਿਰਦਾ ਕਿ ਮੇਰੇ ਨਾਲ ਧੱਕਾ ਹੋ ਗਿਆ
1: ਏਦਾਂ ਹੁੰਦੀ ਆ ਏਦਾਂ ਹੁੰਦੀ ਆ ਕਾਕ ਸਾਹਿਬ ਜਿਹੜਾ ਆ ਬੜੇ ਤੋਂ ਨਾ ਜਿਹੜਾ ਬੜਾ ਬੰਦਾ ਹੁੰਦਾ ਉਹਦੇ ਬਹੁਤਾ ਨੇੜੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਉਹ ਬੜੇ ਨੇ ਤੁਹਾਨੂੰ ਖਾਣਾ ਹੀ ਹੁੰਦਾ ਉਹ ਕਦੇ ਤੁਹਾਡੀ ਮਦਦ ਨਹੀਂ ਕਰਦੇ ਹੁੰਦੇ ਜਾਂ ਤੁਹਾਨੂੰ ਬਚਾਉਂਦੇ ਨਹੀਂ ਹੁੰਦੇ ਤੇ ਉਹ ਲੱਗਦਾ ਸੀਗਾ ਏਦਾਂ ਵੀ ਉਹਦੇ ਕੋਈ ਨਾ ਕੋਈ ਏਜੰਡਾ ਜਿਹੜਾ ਸੀਗਾ ਉਹ ਵਿੱਚ ਚੱਲ ਰਿਹਾ ਸੀਗਾ ਕਿ ਜੇ ਮੈਂ ਮਸ਼ਹੂਰ ਹੋ ਜਾਊਂਗਾ ਤਾਂ ਮੈਨੂੰ ਟਿਕਟ ਮਿਲ ਜਾਊਗੀ ਤਾਂ ਮੈਂ ਗਾਹ ਜਿੱਤ ਜਾਊਂਗਾ ਪਰ ਉਹ ਸਫਲ ਨਹੀਂ ਹੋਇਆ ਇਹ ਚੀਕਾਂ ਤਾਂ ਹੁਣ ਫਿਰ ਮਾਰਨੀਆਂ ਹੀ ਆ ਜਿਹੜੀਆਂ ਜੇ ਦੋਨਾਂ ਪਾਸਿਆਂ ਤੇ ਚਿੱਤਰ ਪੈਂਦੇ ਹੋਣਗੇ ਨਾ ਦੋਨਾਂ ਪਾਸਿਆਂ ਤੋਂ ਉਹ ਜਿਹੜੇ ਉਹਨੂੰ
0: ਨਾ ਘਾੜਦਾ ਨਾ ਘੜਦਾ ਨਾ ਘਾੜਦਾ
1: ਬਸ ਬਸ ਉਹ ਕਿਸੇ ਪਾਸੇ ਦਾ ਵੀ ਨਹੀਂ ਹੈਗਾ ਤੇ ਖਾਕ ਸਾਹਿਬ ਜੀ ਇੱਕ ਆਪਣੇ ਕੋਲ ਜਿਹੜੀ ਆ ਲਿਖਤ ਛੋਟੀ ਜਿਹੀ ਆਪਣੇ ਸੱਜਣ ਭੇਜਦੇ ਰਹਿੰਦੇ ਆ ਇਹ ਆਪਾਂ ਪੜ੍ਹੀਏ ਤੇ ਇਹ ਸ਼ੁਰੂ ਹੁੰਦੀ ਆ ਮੈਰੀ ਕ੍ਰਿਸਮਸ ਦੋਸਤੋ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਦੇ ਜਨਮ ਦਿਨ ਮਨਾਏ ਜਾਂਦੇ ਹਨ ਅਤੇ ਉਹਨਾਂ ਦੇ ਸਦੀਵੀ ਵਿਛੋੜਾ ਦੇ ਜਾਣ ਵਾਲੇ ਦਿਨ ਵੀ ਜਿਹੜੇ ਆ ਉਹ ਵੀ ਮਨਾਏ ਜਾਂਦੇ ਆ ਤੇ ਸਮਾਜ ਦੀ ਖੁਸ਼ਹਾਲੀ ਏਕਤਾ ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜਿਨ੍ਹਾਂ ਨੇ ਵੀ ਅਗਵਾਈ ਕੀਤੀ ਲੋਕ ਉਹਨਾਂ ਨੂੰ ਮਨਚਿਤ ਵਿਚ ਸਮੋਈ ਰੱਖਦੇ ਹਨ ਜੀਜ਼ਸ ਕ੍ਰਾਈਸਟ ਨੇ ਵੀ ਸਮਾਜ ਦੀ ਭਲਾਈ ਲਈ ਸੰਘਰਸ਼ ਕੀਤਾ ਸੀ ਸੱਚ ਦੀ ਚੜ੍ਹਤ ਲਈ ਜਾਨ ਤਲੀ ਉੱਤੇ ਰੱਖ ਲਈ ਸੀ ਲੁਟੇਰੇ ਵਰਗ ਦੇ ਤਸੀਹੇ ਅਤੇ ਸਲੀਬਾਂ ਜੀਜ਼ਸ ਨੂੰ ਸੱਚ ਦੀ ਧਾਰ ਉੱਤੇ ਤੁਰਨ ਤੋਂ ਰੋਕਣ ਲਈ ਅਸਫਲ ਰਹੇ ਸਨ ਅੱਜ ਦੁਨੀਆਂ ਭਰ ਵਿਚ ਉਸ ਸੱਚੇ ਰਹਿਬਰ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਨੇ ਲੋਕਾਂ ਨਾਲ ਧੋਖਾ ਕਰ ਰਹੇ ਜ਼ਾਲਮਾਂ ਵਿਰੁੱਧ ਆਵਾਜ਼ ਚੁੱਕਣ ਦੀ ਜੁਰਤ ਕੀਤੀ ਸੀ ਜਿਸ ਦਾ ਸਿੱਟਾ ਜੀਜ਼ਸ ਨੂੰ ਸਲੀਬ ਉੱਤੇ ਟੰਗਿਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਜੀ ਸੋ ਦੇਖੋ ਉਸੇ ਦਿਨ ਜਿਹੜਾ ਆ ਉਹ ਆਇਆ ਹਾਂਜੀ ਕ੍ਰਿਸਮਸ ਦੇ ਦਿਨ ਹੀ ਉਹ ਵੀ ਜੁੜੀ ਆ ਹਿਸਟਰੀ ਆ ਜਿਹੜੀ ਉਹ ਕਹਿੰਦੇ ਹੁੰਦੇ ਆ ਸਾਹਿਬ ਜੀ ਹਿਸਟਰੀ ਰਿਪੀਟ ਇਟਸੈਲਫ ਕਹਿਣ ਦਾ ਮਤਲਬ ਇਤਿਹਾਸ ਆ ਜਿਹੜਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ ਤੇ ਅੱਗੇ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਅੱਜ ਦੇ ਦਿਨ ਸਿੱਖ ਪੰਥ ਦੇ ਇਤਿਹਾਸ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਗਲਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਸੀ ਇਹ ਵੀ ਇਕ ਸੱਚ ਹੈ ਕਿ ਸਾਹਿਬੇ ਕਮਾਲ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਵਿਰੁੱਧ ਲੜਨ ਦਾ ਫੈਸਲਾ ਲਿਆ ਸੀ ਜਿਸ ਕਰਕੇ ਉਹਨਾਂ ਨੇ ਸੱਚ ਲਈ ਆਪਣਾ ਸਰਵੰਸੀ ਵਿਛਾਵਰ ਕਰ ਦਿੱਤਾ ਸੀ ਜ਼ਾਲਮ ਦੀ ਕਬਰ ਉੱਤੇ ਦੀਵਾ ਵੀ ਨਹੀਂ ਜਗਦਾ ਜਿਸ ਦਾ ਵਰਤਮਾਨ ਵੀ ਗਵਾਹ ਹੈ। ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਸਾਰੇ ਸੰਸਾਰ ਵਿਚ ਯਾਦ ਕੀਤਾ ਜਾਂਦਾ ਹੈ। 25 ਦਸੰਬਰ ਨੂੰ ਜੀਜਸ ਕ੍ਰਾਇਸਟ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ। ਮੈਰੀ ਕ੍ਰਿਸਮਸ, ਸਤਿ ਸ੍ਰੀ ਅਕਾਲ ਤੇ ਵੱਲੋਂ ਇੰਡੋ ਅਮੈਰੀਕਨ ਹੈਰੀਟੇਜ ਫਾਊਂਡੇਸ਼ਨ ਨਿਊਯਾਰਕ ਤੋਂ ਮਨਮੋਹਨ ਪੂਨੀ ਸਾਹਿਬ ਨੇ ਇਹ ਲੇਖ ਹੈ ਜਿਹੜਾ ਛੋਟਾ ਜਿਹਾ ਆਪਾਂ ਨੂੰ ਲਿਖ ਕੇ ਭੇਜਿਆ ਤੇ ਇਹਦੇ ਵਿਚ ਇਕ ਹੋਰ ਖਾਕ ਸਾਹਿਬ ਜੀ ਮੇਰੇ ਕੋਲ ਵੀਡੀਓ ਆਈ ਆ, ਇਹ ਜੇ ਕਹੋ ਤਾਂ ਮੈਂ ਤੁਹਾਨੂੰ ਭੇਜ ਦੇਣਾ ਜੇ ਤੁਸੀਂ ਪਲੇ ਕਰਨੀ ਆ। ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੇ ਨੂੰ ਜਿੰਨੇ ਵੀ ਦੁਨੀਆ ਦੇ ਵਿਚ ਰਹਿਬਰ ਹੋਏ ਆ, ਚਾਹੇ ਉਹ ਭਾਰਤ ਵਿਚ ਚਾਹੇ ਉਹ ਇਸਲਾਮਿਕ ਵਰਲਡ ਦੇ ਵਿਚ ਹੋਏ ਆ, ਕਿਤੇ ਵੀ ਹੋਏ ਆ, ਉਹ ਕਹਿੰਦੇ ਆ ਕਿ ਜਦੋਂ ਇਹਦੇ ਵਿਚ ਕ੍ਰਿਸ਼ਨ ਦਾ ਨਾਮ ਵੀ ਆਉਂਦਾ, ਰਾਮ ਚੰਦਰ ਦਾ ਨਾਮ ਵੀ ਆਉਂਦਾ, ਸਾਰੇ ਧਰਮਾਂ ਦੇ ਜਿਹੜੇ ਮਹਾਂਪੁਰਸ਼ ਹੋਏ ਆ ਉਹਨਾਂ ਦੇ ਨਾਂ ਆਉਂਦੇ ਆ ਤੇ ਉਹ ਲਿਖਣ ਵਾਲੇ ਨੇ ਸਾਰਿਆਂ ਦੇ ਨਾਂ ਲਏ ਆ ਤੇ ਨਾਲ ਉਹਨਾਂ ਦੇ ਹਾਲਾਤ ਵੀ ਦੱਸੇ ਆ ਤੇ ਕਿਹੜੇ ਹਾਲਾਤ ਦੇ ਵਿਚ ਉਹ ਵੀ ਰੋਏ। ਰਾਮ ਚੰਦਰ ਵੀ ਰੋਏ, ਕ੍ਰਿਸ਼ਨ ਵੀ ਰੋਏ, ਜਿਹੜੇ ਜੀਜਸ ਕ੍ਰਾਇਸਟ ਵੀ ਰੋਏ ਤੇ ਇਸਲਾਮਿਕ ਜਿਹੜੇ ਆਗੂ ਸੀਗੇ ਸਾਰੇ ਰੋਏ ਆ। ਔਰ ਉਹਨਾਂ ਦੇ ਵਿਚ ਅਖੀਰ ਦੇ ਵਿਚ ਜਾ ਕੇ ਉਹਨਾਂ ਨੇ ਲਿਖਿਆ ਭਈ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰੱਬ ਕਿਉਂ ਕਹਿਣਾ ਤੇ ਉਹ ਰੋਏ ਨੀ।
0: ਜੀ ਬਿਲਕੁਲ, ਉਹ ਰੋਏ ਨੀ, ਸਾਰਾ ਕੁਝ ਸਾਹਮਣੇ ਵਾਰਿਆ ਉਹਨਾਂ ਨੇ, ਸਾਰਾ ਕੁਝ ਸਾਹਮਣੇ ਕੁਛ ਹੋਇਆ ਅੱਖਾਂ ਦੇ ਸਾਹਮਣੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਛੋਟਿਆਂ ਬਾਰੇ ਉਹਨਾਂ ਨੂੰ ਪਤਾ ਲੱਗਾ, ਮਾਤਾ ਗੁਜਰ ਕੌਰ ਜੀ ਚਲੇ ਗਏ, ਪਿਤਾ ਦੀ ਏਡੀ ਵੱਡੀ ਸ਼ਹਾਦਤ ਦਾ ਉਹਨਾਂ ਨੂੰ ਸੀਸ ਤਲੀ ਤੇ ਰੱਖ ਕੇ ਜਿਹੜੇ ਲੈ ਕੇ ਆਏ ਉੱਥੇ ਜੇਤ ਭਾਈ ਜੈਤਾ ਜੀ, ਔਰ ਉਹਨਾਂ ਦਾ ਸੰਸਕਾਰ ਕੀਤਾ, ਸਾਰਾ ਕੁਝ ਅੱਖਾਂ ਦੇ ਸਾਹਮਣੇ ਦੇਖਿਆ ਗਿਆ। ਸਭ ਤੋਂ ਜ਼ਿਆਦਾ ਤਾਂ ਆਪਣੇ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਉਹਨਾਂ ਨੇ ਦੇਖਿਆ, ਉਹਨਾਂ ਦੇ ਇੱਕ ਅੱਥਰੂ ਨਹੀਂ ਆਇਆ ਉਹਨਾਂ ਨੇ, ਮਤਲਬ ਏਡੀ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ, ਉਹ ਭੁਲਾਈ ਕਦੀ ਜਾ ਹੀ ਨਹੀਂ ਸਕਦੀ। ਤੁਹਾਡੇ ਵਾਲੀ ਗੱਲ ਸਹੀ ਹੈ ਕਿ ਜਿਹੜੇ ਜ਼ੁਲਮ ਕਰਨ ਵਾਲੇ ਸੀ ਉਹ ਕਿੱਥੇ ਆ, ਉਹਨਾਂ ਦਾ ਨਾਂ ਨਿਸ਼ਾਨ ਕੋਈ ਨਹੀਂ, ਉਹਨਾਂ ਦਾ ਗਾਂ ਕੋਈ ਇਤਿਹਾਸ ਕੋਈ ਨਹੀਂ, ਖਤਮ ਹੋ ਗਿਆ ਉਹਨਾਂ ਦੀ ਗਾਂ ਔਲਾਦਾਂ ਕੋਈ ਨਹੀਂ, ਤੇ ਅੱਜ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ ਚੜ੍ਹਦੀ ਕਲਾ ਵਿਚ ਹੈ ਤੇ ਉਹਨਾਂ ਦੇ ਦਿਨ ਤਿਉਹਾਰ ਜਿਹੜੇ ਆ ਏਦਾਂ ਮਨਾਏ ਜਾਂਦੇ ਆ।
1: ਇਸੇ ਕਰਕੇ ਸਾਹਿਬੇ ਕਮਾਲ ਉਹਨਾਂ ਨੂੰ ਖਖ ਸਾਹਿਬ ਜੀ ਦੱਸਿਆ ਗਿਆ। ਇੱਕ ਖਖ ਸਾਹਿਬ ਜੀ ਜਿਹੜੀ ਆ ਮੇਰਾ ਖਿਆਲ ਆ ਭਾਈ ਨੰਦ ਲਾਲ ਜੀ ਦੀ ਲਿਖਤ ਇਹ ਆਉਂਦੀ ਆ, ਉਹਦੇ ਵਿਚ ਇਸ ਤਰ੍ਹਾਂ ਆਉਂਦਾ ਆ, ਉਹ ਕਹਿੰਦੇ ਆ ਸ਼ਬਦ ਦੇ ਵਿਚ ਜਿਹੜੀਆਂ ਲਾਈਨਾਂ ਇਸ ਤਰ੍ਹਾਂ ਨਹੀਂ ਆਇਆ, ਉਹ ਬਾਣੀ ਦੇ ਵਿਚ ਸ਼ਾਇਦ ਇਹ ਦਰਜ ਨਹੀਂ ਹੈ। ਉਹਨਾਂ ਦੇ ਵਿਚ ਆਉਂਦਾ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਹ ਜਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਇਹ ਜਿਹੜੀਆਂ ਦੋ ਪੰਕਤੀਆਂ ਖਾਕ ਸਾਹਿਬ ਜੀ, ਇਹਨਾਂ ਦੇ ਵਿਚ ਬਹੁਤ ਕੁਛ ਲਿਖਿਆ ਹੋਇਆ, ਦੋਨਾਂ ਪੰਕਤੀਆਂ ਦੇ ਵਿਚ ਬਹੁਤ ਹੀ ਡੂੰਘਾਈ ਤਿੱਕਰ ਲਿਖਿਆ ਹੋਇਆ। ਇਹਨਾਂ ਦੇ ਵਿਚ ਇਸ ਤਰ੍ਹਾਂ ਹੈ ਖਾਕ ਸਾਹਿਬ ਜੀ, ਪਹਿਲਾ ਸ਼ਬਦ ਆ ਜਿਹੜਾ ਆਪਾਂ ਹੁਣ ਇਹ ਪੰਕਤੀਆਂ ਪੜ੍ਹੀਆਂ ਆ, ਨਾਸਰੋ, ਨਾਸਰੋ ਜਿਹੜਾ ਸ਼ਬਦ ਆ ਇਹ ਹੈਗਾ ਆ ਇੱਕ ਜਿਹੜੀ ਹੈਗੀ ਨਾ ਆਪਣੇ ਬਗਦਾਦ ਆ ਸ਼ਹਿਰ ਇਰਾਕ ਦਾ ਰਾਜਧਾਨੀ ਆ ਜਿਹੜੀ, ਇਹ ਜਿਹੜੀ ਰਾਜਧਾਨੀ ਆ ਬਗਦਾਦ ਆਪਾਂ ਕਹਿ ਦਿੰਦੇ ਆ, ਪਰ ਖਖ ਸਾਹਿਬ ਜੀ ਇਹਦਾ ਜਿਹੜਾ ਨਾਂ ਆ ਅਸਲ ਦੇ ਵਿਚ ਹੈਗਾ ਬਾਗਦਾਦ। ਬਾਗਦਾਦ ਦਾਦ ਹੁੰਦੀ ਆ ਕੋਈ ਬਹੁਤ ਮਸ਼ਹੂਰ ਜਿਹੜੀ ਸਲਾਘਾਯੋਗ ਜਗ੍ਹਾ ਹੋਵੇ, ਤੇ ਨਾਸਰੋ ਜਿਹੜਾ ਆ ਖਖ ਸਾਹਿਬ ਜੀ ਉਹ ਬੰਦਾ ਹੋਇਆ ਜਿਹਨੇ ਇਸ ਸ਼ਹਿਰ ਨੂੰ ਵਸਾਇਆ ਸੀ।
0: ਅੱਛਾ ਜੀ,
1: ਬਾਗਦਾਦ ਨੂੰ ਇਹ ਸ਼ਹਿਰ ਜਿਹੜਾ ਸੀਗਾ ਇਹ ਇੱਥੇ ਬਹੁਤ ਸਾਲਾਂ ਤੋਂ ਜਿਹੜੇ ਆ ਜਿਹੜੇ ਹੈਗੇ ਸੀਗੇ ਵਿਰੋਧੀ ਪਾਰਟੀ ਰਾਜ ਕਰਦੀ ਸੀ ਇੱਥੇ, ਬਹੁਤ ਵੱਡਾ ਉਹਨਾਂ ਦਾ ਰਾਜ ਸੀਗਾ, ਤੇ ਇਹ ਜਿਹੜਾ ਨਾਸਰੋ ਹੋਇਆ ਇਸ ਬੰਦੇ ਨੇ ਪਹਿਲੀ ਵਾਰੀ ਜਿੱਤ ਕੇ ਉੱਥੇ ਆਪਣਾ ਇੱਕ ਨਵਾਂ ਸਮਾਜ ਵਸਾਇਆ ਸੀਗਾ। ਤੇ ਇਹ ਜਿਹੜਾ ਸ਼ਹਿਰ ਆ ਬਗਦਾਦ ਇਹ ਦੋ ਦਰਿਆਵਾਂ ਦੇ ਵਿਚਾਲੇ ਆ, ਯੂਫਰੇਡੀ ਆ ਤੇ ਦੂਸਰਾ ਹੈਗਾ ਇੱਕ ਯੂਫਰੇਡੀ ਆ ਤੇ ਦੂਸਰਾ ਕਿਹੜਾ ਆ, ਚਲੋ ਕੋਈ ਨੀ ਉਹ ਦਿਮਾਗ ਚੋਂ ਨਹੀਂ ਰਹਿੰਦੀ ਗੱਲ। ਦੋ ਦਰਿਆਵਾਂ ਦੇ ਵਿਚਾਲੇ ਇਹ ਹੈਗੀ ਆ ਜਗ੍ਹਾ, ਤੇ ਇਹ ਜਿਹੜਾ ਆ ਇਹਦਾ ਆਰਕੀਟੈਕਟਰ ਵੀ ਉਹ ਹੀ ਮਨਸੂਰ ਨਾਸਰੋ ਸੀਗਾ, ਨਾਸਰ ਜਿਹੜਾ ਸੀ। ਤੇ ਇਹ ਤੋਂ ਜਦੋਂ ਨਾਸਰ ਸ਼ਬਦ ਆ ਇਹ ਅਰਬੀ ਭਾਸ਼ਾ ਦਾ ਸ਼ਬਦ ਆ, ਜਦੋਂ ਆਪਾਂ ਨਾਸਰ ਲੈ ਕੇ ਉਹਦੇ ਨਾਲ ਪਿੱਛੇ ਉਹ ਲੱਗਦੇ ਨੇ ਨਾਸਰੋ, ਉਹਦੇ ਜਿਹੜੇ ਸ਼ਬਦ ਆ ਉਹ ਇਹ ਹੋ ਜਾਂਦੇ ਆ ਪੰਜਾਬੀ ਦੇ ਵਿਚ ਵੀ ਆਪਾਂ ਸ਼ਬਦ ਖਖ ਸਾਹਿਬ ਜੀ, ਹੁਣ ਤਾਂ ਗਾਹਾਂ ਦੀ ਪੀੜ੍ਹੀ ਨੂੰ ਤਾਂ ਮੇਰਾ ਖਿਆਲ ਨਹੀਂ ਪਤਾ, ਆਪਾਂ ਅੱਗੇ ਇਹ ਸ਼ਬਦ ਆਮ ਵਰਤਦੇ ਸੀਗੇ ਜਿਹੜੇ ਹੁਣ ਆਪਣੀ ਉਮਰ ਦੇ ਹੈਗੇ ਉਹ ਵਰਤਦੇ ਆ, ਜਿਹਨੂੰ ਕਹਿੰਦੇ ਆ ਸਰ ਕਰਨਾ ਕਿਸੇ ਚੀਜ਼ ਨੂੰ ਮੋਰਚਾ ਸਰ ਕਰਨਾ
0: ਮੋਰਚਾ ਸਰ ਕਰ ਲਿਆ ਬਿਲਕੁਲ
1: ਹਾਂ ਸਰ ਕਰਨ ਦਾ ਮਤਲਬ ਹੁੰਦਾ ਜਿੱਤਣਾ
0: ਬਿਲਕੁਲ
1: ਤੇ ਉਹ ਜਿਹੜਾ ਬੰਦਾ ਨਾਸਰ ਸੀਗਾ ਉਹ ਅਜੀਤ ਸੀਗਾ ਉਹ ਕੋਈ ਉਹਨੂੰ ਹਰਾ ਨਹੀਂ ਸੀ ਸਕਦਾ ਨਾ ਕਿਸੇ ਤੋਂ ਹਾਰਿਆ ਇਸ ਕਰਕੇ ਉਹਨੂੰ ਕਹਿੰਦੇ ਸੀ ਨਾਸਰੋ ਕਹਿਣ ਦਾ ਮਤਲਬ ਉਹਨੂੰ ਕੋਈ ਉਹ ਅਜੀਤ ਆ ਹੁਣ ਕੀ ਆ ਜਿਹੜੇ ਭਾਈ ਨੰਦ ਲਾਲ ਜੀ ਸੀਗੇ ਉਹਨਾਂ ਨੇ ਪੰਕਤੀਆਂ ਦੇ ਵਿੱਚ ਦੋ ਨਾਂ ਵਰਤੇ ਆ ਇੱਕ ਨਾਸਰੋ ਤੇ ਨਾਸਰ ਉਹਦਾ ਨਾਂ ਸੀ ਤੇ ਉਹ ਉਹਦੇ ਨਾਲ ਲਾਤੀ ਆ ਜਦੋਂ ਅਰਬੀ ਭਾਸ਼ਾ ਦੇ ਵਿੱਚ ਵਿਚਾਰੇ ਆਪਾਂ ਉਹ ਲਾ ਦਿੰਦੇ ਆ ਨਾਸਰ ਤੋਂ ਨਾਸਰੋ ਬਣਾਉਂਦੇ ਆ ਉਹਦਾ ਮਤਲਬ ਹੁੰਦਾ ਅਤੇ ਨਾਸਰੋ ਨਾਸਰ ਅਤੇ ਨਾਸਰ ਅਤੇ ਤੇ ਅਗਲਾ ਸ਼ਬਦ ਆ ਜਿਹੜਾ ਖੱਖ ਸਾਹਿਬ ਜੀ ਉਹ ਹੈਗਾ ਮਨਸੂਰ ਇਹ ਜਿਹੜਾ ਮਨਸੂਰ ਸੀ ਇਹ ਵੀ ਬਹੁਤ ਹੀ ਗ੍ਰੇਟ ਡਾਬੇ ਦਾ ਇਸਲਾਮਿਕ ਵਰਲਡ ਦੇ ਵਿੱਚ ਪੈਗੰਬਰ ਤਾਂ ਮੇਰਾ ਖਿਆਲ ਆ ਕਿਉਂਕਿ ਇਹਨਾਂ ਦੀ ਭਾਸ਼ਾ ਆਪਣੇ ਨਾਲ ਥੋੜੀ ਵੱਖਰੀ ਆ ਜਿਹੜੀ ਉਰਦੂ ਭਾਸ਼ਾ ਜਾਂ ਦੂਸਰੀ ਆ ਉਹਦੇ ਸ਼ਬਦ ਕਈ ਵਾਰੀ ਆਪਾਂ ਤੋਂ ਗਲਤ ਕਹਿ ਉਹ ਕਈ ਜਿਹੜੇ ਲੋਕ ਇਤਰਾਜ਼ ਕਰ ਦਿੰਦੇ ਆ ਪਰ ਉਹ ਜਿਹੜਾ ਮਨਸੂਰ ਸੀਗਾ ਉਹ ਵੀ ਇਸੇ ਤਰ੍ਹਾਂ ਸੀਗਾ ਹੁਣ ਭਾਈ ਨੰਦ ਲਾਲ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਕੱਖ ਸਾਹਿਬ ਜੀ ਉਹਦੇ ਬਾਰੇ ਵੀ ਆਪਾਂ ਗੱਲ ਕਰਨੇ ਆਪਣੇ ਕੋਲ ਸਮਾਜ ਹੈਗਾ 15-20 ਮਿੰਟ ਉਹ ਕਹਿੰਦੇ ਆ ਖੱਖ ਸਾਹਿਬ ਜਿਹੜਾ ਸੀਗਾ ਨਾ ਆਪਣੇ ਔਰੰਗਜ਼ੇਬ ਇਹਦਾ ਜਿਹੜਾ ਪੁੱਤਰ ਸੀ ਵੱਡਾ ਉਹ ਜਿਹੜਾ ਸੀਗਾ ਉਹ ਬੜਾ ਪੁੱਤਰ ਸੀ ਹੱਕ ਰਾਜ ਤਾਂ ਉਹਨੂੰ ਮਿਲਣਾ ਸੀ ਨਾ ਤੇ ਪਰ ਉਹ ਰਾਜ ਜਿਹੜਾ ਸੀਗਾ ਉਹਦਾ ਛੋਟਾ ਭਰਾ ਸੀ ਉਹਨੇ ਖੋਲਿਆ ਸੀ ਜ਼ਬਰਦਸਤੀ ਤੇ ਇਸ ਤੋਂ ਪਹਿਲਾਂ ਕੀ ਹੋਇਆ ਕਹਿੰਦੇ ਆ ਭਾਈ ਜਿਹੜਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿਹੜੀ ਕੁਰਾਨ ਸ਼ਰੀਫ ਆ ਇਹਦੀਆਂ ਜਿਹੜੀਆਂ ਆਇਤਾਂ ਆ ਉਹਨਾਂ ਦੇ ਅਰਥ ਤੋਂ ਰੌਲਾ ਪੈ ਗਿਆ ਸੀਗਾ
0: ਅੱਛਾ ਜੀ
1: ਔਰੰਗਜ਼ੇਬ ਦੇ ਦਰਬਾਰ ਦੇ ਵਿਚ ਤੁਹਾਨੂੰ ਪਤਾ ਉਹਨਾਂ ਦੇ ਕੋਲ ਸਕਾਲਰ ਹੁੰਦੇ ਆ ਰਾਜਿਆਂ ਕੋਲ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਪਰ ਉੱਥੇ ਉਹ ਜਿਹੜੀ ਆਇਤ ਆ ਉਹਦੇ ਤੋਂ ਰੌਲਾ ਪੈ ਗਿਆ ਤੇ ਜਿਹੜਾ ਸੀ ਇਹ ਇਹਦਾ ਵੱਡਾ ਮੁੰਡਾ ਕੀ ਇਹਦਾ ਨਾਂ ਸੀ ਔਰੰਗਜ਼ੇਬ ਦਾ ਵੱਡਾ ਮੁੰਡਾ ਸੀ ਹੁਣ ਯਾਦ ਨੀ ਆਉਣਾ ਚਲੋ ਕੋਈ ਨੀ ਬਾਅਦ ਚ ਆ ਜਾਣਾ ਉਹ ਖੱਖ ਸਾਹਿਬ ਜੀ ਜਿਹੜਾ ਸੀਗਾ ਉਹ ਇਹਦੇ ਕੋਲ ਭਾਈ ਨੰਦ ਲਾਲ ਕੋਲ ਪੜ੍ਹਦਾ ਹੁੰਦਾ ਸੀ
0: ਬਿਲਕੁਲ
1: ਤੇ ਉਹਨੇ ਭਾਈ ਨੰਦ ਲਾਲ ਜੀ ਨੂੰ ਜਾ ਕੇ ਦੱਸ ਦਿੱਤਾ ਭਾਈ ਜੀ ਕੱਲ ਉੱਥੇ ਏਦਾਂ ਵਿਚਾਰ ਹੁੰਦੀ ਸੀ ਦਰਬਾਰ ਦੇ ਵਿਚ ਤੇ ਉੱਥੇ ਐਸ ਚੀਜ਼
0: ਭਾਈ ਨੰਦ ਲਾਲ ਵੀ ਇਹਨਾਂ ਦੇ ਦਰਬਾਰ ਦੇ ਵਿਚ ਉੱਥੇ ਹੁੰਦੇ ਸੀ ਨਾ ਆਪਣਾ
1: ਗੁਰੂ ਗੋਬਿੰਦ ਸਿੰਘ ਜੀ ਦੇ ਜੀ ਬਿਲਕੁਲ ਹਾਂਜੀ ਤੇ ਹੁਣ ਕੀ ਆ ਖੱਖ ਸਾਹਿਬ ਜੀ ਪਹਿਲਾਂ ਨੀ ਸੀ ਹੁੰਦੇ ਉਹ ਸਕਾਲਰ ਸੀ ਬਹੁਤ ਵੱਡੇ ਭਾਈ ਨੰਦ ਲਾਲ ਜੀ ਤੇ ਜਿਹੜਾ ਸੀਗਾ ਇਹ ਅਕਬਰ ਦਾ ਵੱਡਾ ਪੁੱਤਰ ਜਿਹੜਾ ਸੀਗਾ ਇਹ ਖੱਖ ਸਾਹਿਬ ਜੀ ਪੜ੍ਹਦਾ ਹੁੰਦਾ ਸੀ ਤੇ ਜਦੋਂ ਉੱਥੇ ਰੌਲਾ ਪਿਆ ਤੇ ਇਹਨੇ ਭਾਈ ਨੰਦ ਲਾਲ ਨੂੰ ਜਾ ਕੇ ਪੁੱਛਿਆ ਭਾਈ ਜੀ ਕੱਲ ਆਹ ਗੱਲ ਸੀ ਉਹਦੇ ਅਰਥਾਂ ਤੋਂ ਰੌਲਾ ਸੀ ਕੁਛ ਸਕਾਲਰ ਕਹਿੰਦੇ ਸੀ ਆਹ ਅਰਥ ਆ ਕੁਛ ਕਹਿੰਦੇ ਸੀ ਆਹ ਆ ਤੇ ਭਾਈ ਨੰਦ ਲਾਲ ਜੀ ਨੇ ਇਹਨੂੰ ਸਮਝਾਤਾ ਭਾਈ ਇਹਦੇ ਜਿਹੜੇ ਅਰਥ ਆ ਅਸਲ ਦੇ ਵਿਚ ਆਹ ਹੁੰਦੇ ਆ ਤੇ ਇਹ ਗੱਲ ਜਿਹੜੀ ਸੀਗੀ ਉਹਨੇ ਜਾ ਕੇ ਅਕਬਰ ਆਪਣੇ ਔਰੰਗਜ਼ੇਬ ਦੇ ਦਰਬਾਰ ਦੇ ਵਿਚ ਕਰ ਦਿੱਤੀ ਭਾਈ ਜੀ ਇਹਦੇ ਅਰਥ ਆਹ ਹੁੰਦੇ ਆ ਜਦੋਂ ਉਹਨੇ ਦੱਸਿਆ ਤੇ ਸਾਰੇ ਸਕਾਲਰ ਮੰਨ ਗਏ ਭਾਈ ਹਾਂ ਇਹਦੇ ਅਰਥ ਇਹੀ ਹੋਣੇ ਚਾਹੀਦੇ ਆ ਤੇ ਔਰੰਗਜ਼ੇਬ ਨੇ ਉਹਨੂੰ ਪੁੱਛਿਆ ਕਹਿੰਦਾ ਭਾਈ ਤੈਨੂੰ ਕਿੱਥੋਂ ਪਤਾ ਲੱਗਾ ਕਹਿੰਦਾ ਜੀ ਮੇਰੇ ਉਸਤਾਦ ਜਿਹੜੇ ਮੇਰੇ ਗੁਰੂ ਆ ਭਾਈ ਨੰਦ ਲਾਲ ਜੀ ਉਹਨੇ ਮੈਨੂੰ ਦੱਸਿਆ ਤੇ ਕਹਿੰਦੇ ਆ ਭਾਈ ਉਹਨੇ ਔਰੰਗਜ਼ੇਬ ਨੇ ਉਸੇ ਵੇਲੇ ਕਹਿੰਦੇ ਉੱਥੇ ਐਲਾਨ ਕਰ ਦਿੱਤਾ ਭਾਈ ਉਹ ਬੰਦਾ ਆ ਜਿਹੜਾ ਉਹਨੂੰ ਫੜ ਕੇ ਲਿਆਓ ਇਹ ਐਡਾ ਵੱਡਾ ਸਕਾਲਰ ਇਹ ਅਜੇ ਹਿੰਦੂ ਹੀ ਬਣਿਆ ਫਿਰਦਾ ਇਹਨੂੰ ਲਿਆਓ ਮੁਸਲਮਾਨ ਬਣਾਈਏ ਹੁਣ
0: ਬਿਲਕੁਲ ਬਿਲਕੁਲ
1: ਤੇ ਫੇਰ ਕੀ ਹੋਇਆ ਜਿਹੜਾ ਇਹ ਸੀਗਾ ਅਕਬਰ ਦਾ ਪੁੱਤਰ ਸੀ ਜਿਹੜਾ ਉਹਦੇ ਕੋਲ ਪੜ੍ਹਦਾ ਹੁੰਦਾ ਸੀਗਾ ਇਹ ਉਥੋਂ ਦੌੜਿਆ ਤੇ ਇਹਨੇ ਜਾ ਕੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤਾ ਤੇ ਹਾਂ ਤੇ ਫੇਰ ਭਾਈ ਨੰਦ ਲਾਲ ਜੀ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆ ਗਏ ਸੀਗੇ ਤੇ ਉੱਥੇ ਆ ਕੇ ਫਿਰ ਉਹਨਾਂ ਦੇ ਕੋਲ ਰਹੇ ਤੇ ਉਹਨਾਂ ਨੇ ਇਹ ਜਿਹੜੀ ਆਪਾਂ ਹੁਣ ਦੋ ਪੰਕਤੀਆਂ ਜਿਹੜੀਆਂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਜਦੀ ਮਨਜ਼ੂਰ ਉਹਨਾਂ ਨੇ ਇਹੀ ਲਿਖਿਆ ਭਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਹੈਗੇ ਆ ਉਹ ਨਾਸਰ ਵੀ ਆ ਤੇ ਉਹ ਮਨਸੂਰ ਵੀ ਆ ਦੋਨਾਂ ਦੇ ਗੁਣ ਕਹਿਣ ਦਾ ਮਤਲਬ ਦੋਨਾਂ ਦੇ ਗੁਣ ਆ ਜਿਹੜੇ ਇਹ ਮਹਾਂਪੁਰਸ਼ ਦੇ ਵਿਚ ਹੈਗੇ ਆ ਜੇ ਉਹਨਾਂ ਨੂੰ ਮਨਜ਼ੂਰ ਹੋਵੇ ਤਾਂ ਮੈਂ ਤਾਂ ਉਹਨਾਂ ਨੂੰ ਆਹ ਕਹੂੰਗਾ ਇਹਨਾਂ ਦੋ ਪੰਕਤੀਆਂ ਦੇ ਅਰਥ ਇਹ ਖੱਖ ਸਾਹਿਬ ਜੀ ਸੋ ਜਿਹੜੇ ਸਕਾਲਰ ਹੁੰਦੇ ਆ ਉਹ ਤੁਹਾਨੂੰ ਪਤਾ ਭਈ ਸਕਾਲਰ ਹੀ ਹੁੰਦੇ ਆ ਤੇ ਉਹਨਾਂ ਦੀ ਜਿਹੜੇ ਕੋਲ ਐਜੂਕੇਸ਼ਨ ਹੁੰਦੀ ਆ ਤੇ ਔਰੰਗਜ਼ੇਬ ਦੇ ਵੱਡੇ ਮੁੰਡੇ ਦਾ ਤੁਹਾਨੂੰ ਪਤਾ ਕਿ ਨਹੀਂ ਜਿਹੜਾ ਇਹ ਬਰਮਾ ਦੇ ਵਿਚ ਨੀ ਕੈਦ ਕੀਤਾ ਸੀ ਅਖੀਰ ਲਈ ਅਖੀਰ ਦਾ ਮੁਗਲ ਬਾਦਸ਼ਾਹ ਇਹ ਹੋਇਆ ਨਾ ਚਲੋ ਕੋਈ ਨੀ ਫੇਰ ਸਹੀ ਆਪਾਂ ਨਾ ਉਹਦਾ ਲੱਭ ਲਵਾਂਗੇ ਪਰ ਕਈ ਸਾਡੇ ਸਰੋਤੇ ਜਿਹੜੇ ਉਹਨਾਂ ਨੂੰ ਯਾਦ ਹੋਣਾ ਆ ਯਾਦ ਤਾਂ ਮੈਨੂੰ ਵੀ ਸੀਗਾ ਪਰ ਖਰਚਾ ਵੀ ਮੈਨੂੰ ਲੱਗਦਾ ਬੁੱਢੇ ਹੋ ਚੱਲੇ ਹੁਣ ਯਾਦ ਭੁੱਲਣ
0: ਬੁੱਢੇ ਹੋ ਨੀ ਚੱਲੇ ਬੁੱਢੇ ਹੋ ਗਏ ਚਲੋ ਚੀਮਾ ਸਾਹਿਬ ਆਪਾਂ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰ ਲੈਂਦੇ ਅੱਜ ਤੇ ਪਰਸੋਂ ਨੂੰ ਦੇਖਾਂਗੇ ਫੇਰ ਕਰ ਲਾਂਗੇ ਜੀ ਤੇ ਡਾਕਟਰ ਸਾਹਿਬ ਦੇ ਇੱਕ ਦੋ ਦਿਨ ਮੈਨੂੰ
1: ਕਿਤੇ ਅੱਜ ਨੀ ਆਉਣਾ ਨੀ
0: ਚਲੋ ਬਹੁਤ ਮੇਹਰਬਾਨੀ ਚੀਮਾ ਸਾਹਿਬ ਬਹੁਤ ਕੁਛ ਚੀਜ਼ਾਂ ਮੈਂ ਵੀ ਸਿੱਖੀਆਂ ਤੁਹਾਡੇ ਕੋਲੋਂ ਔਰ ਸਿੱਖਦੇ ਰਹੀਦਾ ਤੁਹਾਡੇ ਕੋਲੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਚੀਮਾ ਸਾਹਿਬ ਤੁਹਾਡੇ ਕੋਲ ਨੌਲੇਜ ਦਾ
1: ਥੈਂਕ ਯੂ
0: ਔਰ ਮੈਨੂੰ ਇਹ ਵੀ ਹੈ ਕਿ ਸਾਡੇ ਸਰੋਤੇ ਵੀ ਬਹੁਤ ਕੁਛ ਲਰਨ ਕਰਦੇ ਹੋਣਗੇ ਤੁਹਾਡੀਆਂ ਗੱਲਾਂ ਚੋਂ ਔਰ ਬਹੁਤ ਤੁਸੀਂ ਸਟੱਡੀ ਕੀਤੀ ਹੈ ਔਰ ਤੁਸੀਂ ਬਹੁਤ ਕੁਝ ਆਪਣੇ ਸਰੋਤਿਆਂ ਤੱਕ ਲੈ ਕੇ ਆਉਂਦੇ ਹਮੇਸ਼ਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾ ਸ਼ੁਕਰੀਆ ਵਾ ਤੇ ਤੁਸੀਂ ਅਸੀਂ ਮੈਂ ਵੀ ਆਪਣੇ ਆਪ ਨੂੰ ਵਡਭਾਗੀ ਸਮਝਦਾ ਜੀ ਕਿ ਮੇਰੇ ਆਪਣੇ ਰੇਡੀਓ ਦੇ ਨਾਲ ਤੁਸੀਂ ਜੁੜੇ ਹੋ ਆਪਣਾ ਹੀ ਹੈ ਜੀ ਇਹ ਮੇਰਾ ਨਹੀਂ ਹੈਗਾ ਤੁਹਾਡਾ ਆਪਣਾ ਸਾਰਿਆਂ ਦਾ ਰਲ ਕੇ ਹੈਗਾ ਬਿਲਕੁਲ ਬਿਲਕੁਲ ਸਾਰਿਆਂ ਦਾ ਹੀ ਹੈ ਜੀ ਮੈਕ ਤੇ ਬਹਿ ਜੀ ਦਾ ਤੁਹਾਡੇ ਵਿਚਾਰ ਸੁਣ ਲਈਦੇ ਆ ਤੁਹਾਡੇ ਲੋਕ ਆਪਣੇ ਸਰੋਤਿਆਂ ਤੱਕ ਪਹੁੰਚਾਈਦੇ ਬਹੁਤ ਮਿਹਰਬਾਨੀ ਦੋਸਤੋ ਤੁਹਾਡਾ ਵੀ ਸ਼ੁਕਰੀਆ ਧੰਨਵਾਦ ਤੁਸੀਂ ਪ੍ਰੋਗਰਾਮਾਂ ਦੇ ਨਾਲ ਇਸ ਤਰ੍ਹਾਂ ਜੁੜਦੇ ਹੋ ਔਰ ਸਾਡੀਆਂ ਗੱਲਾਂ ਬਾਤਾਂ ਨੂੰ ਜਿਹੜਾ ਉਹ ਪਸੰਦ ਕਰਦੇ ਹੋ ਮਿਲਦੇ ਆ ਜੀ ਅਗਲੇ ਪ੍ਰੋਗਰਾਮ ਤੱਕ ਦਿਓ ਇਜਾਜ਼ਤ ਮੇਰੇ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਚੀਮਾ ਸਾਹਿਬ

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਜਿਹਨੇ ਵੀ ਆਪਣੇ ਪ੍ਰੋਗਰਾਮਾਂ ਦੇ ਨਾਲ ਜੁੜਦੇ ਨੇ, ਪ੍ਰਵਾਜ਼ ਰੇਡੀਓ ਨਾਲ ਜੁੜਦੇ ਨੇ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਆਇਆਂ ਨੂੰ ਵੈਲਕਮ। ਇਹ ਤੁਹਾਡਾ ਆਪਣਾ ਰੇਡੀਓ ਜੀ, ਜਦੋਂ ਮਰਜ਼ੀ ਆਨ ਕਰ ਲਓ, 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਰਹਿੰਦਾ। ਔਰ ਇਸ ਪ੍ਰੋਗਰਾਮ ਦੀਆਂ ਖੂਬੀਆਂ ਇਹ ਹੀ ਹੈ ਕਿ ਅਸੀਂ ਸੱਚ ਤੇ ਪਹਿਰਾ, ਸੱਚੀਆਂ ਗੱਲਾਂ, ਜੋ ਕੁਛ ਵਾਪਰ ਰਿਹਾ ਉਤੇ ਚਾਨਣਾ ਪਾਉਂਦੇ ਰਹਿੰਦੇ ਤੁਹਾਡੇ ਨਾਲ। ਸੋ ਇਹੀ ਇੱਕ ਜਰਨਲਿਜ਼ਮ ਦੀ ਜਾਂ ਕਿਸੇ ਰੇਡੀਓ ਦੀ ਜਾਂ ਕਿਸੇ ਟੀਵੀ ਦੀ ਇਹੀ ਹੁੰਦਾ ਹੈ। ਜਿਹੜੇ ਨਹੀਂ ਕਰਦੇ ਸਰਕਾਰਾਂ ਦੇ ਗੁਣ ਗਾਉਂਦੇ ਆ ਤੇ ਕੁਛ ਲੋਕਾਂ ਦੇ ਗੁਣ ਗਾਉਂਦੇ, ਉਨ੍ਹਾਂ ਨੂੰ ਫਿਰ ਕੀ ਕਹਿੰਦੇ ਆ ਜੀ, ਗੋਦੀ ਮੀਡੀਆ। ਸੋ ਅਸੀਂ ਕਦੀ ਵੀ ਠੱਪਾ ਆਪਣੀ ਜਿਹੜੀ ਹੈ ਸਾਡੀ ਜ਼ਿੰਦਗੀ ਉਹਦੇ ਉੱਪਰ ਨਹੀਂ ਲਵਾਵਾਂਗੇ, ਜਦ ਤੱਕ ਚਲਾਵਾਂਗੇ ਸੱਚ ਤੇ ਚਲਾਵਾਂਗੇ। ਔਰ ਤੁਹਾਡੇ ਸਹਿਯੋਗ ਦੀ ਲੋੜ ਹੈ। ਦੋਸਤੋ ਅੱਜ ਮੈਂ ਨਾ ਕੁਛ ਬਹੁਤ ਹੀ ਪਿਆਰੇ ਦੋ ਗੀਤ ਲੈ ਕੇ ਆਇਆ। ਪੂਰਨ ਸ਼ਾਹ ਕੋਟੀ, ਹੰਸਰਾਜ ਜੀ ਤੇ ਮਾਸਟਰ ਸਲੀਮ ਤੇ ਦੋ ਤਿੰਨ ਕਲਾਕਾਰ ਹੋਰ ਹੈ, ਉਨ੍ਹਾਂ ਨੇ ਇੱਕ ਉਨ੍ਹਾਂ ਦੇ ਜਾਣ ਤੋਂ ਬਾਅਦ ਇਹਨੂੰ ਇੱਕ ਗੀਤ ਦਾ ਰੂਪ ਦਿੱਤਾ। ਬਹੁਤ ਪਿਆਰਾ ਵਾ, ਬਹੁਤ ਹੀ ਸੋਹਣਾ ਵਾ। ਉਹ ਆਪਾਂ ਇਹਨੂੰ ਸੁਣਦੇ ਹਾਂ ਜੀ ਪਹਿਲਾਂ, ਤੇ ਫਿਰ ਆਪਾਂ ਹੋਰ ਸੁਣਾਂਗੇ।

0: What is that?
1: You're hugging your knee.
0: Okay.

0: ਸਾਡੇ ਇਹ ਗਾਣਾ ਗੁਰੂ ਜੀ ਮੈਂ ਰੁਕ ਨਹੀਂ ਸਕਿਆ ਕਿਉਂਕਿ ਇਸ ਗਾਣੇ ਨੇ ਦੇ ਨਾਲ ਮੇਰੀ ਇੱਕ ਐਸੀ ਯਾਦ ਜੁੜੀ ਹੈ, ਇੱਕ ਐਸੀ ਮੂਮੈਂਟ ਜੁੜੀ ਹੈ ਜਦੋਂ ਮੈਂ ਗਾਣਾ ਪਰਫਾਰਮ ਕੀਤਾ ਸੀ ਤੇ ਸੰਗੀਤ ਦੀ ਉਹ ਮਹਾਦੇਵੀ ਆਸ਼ਾ ਤਾਈ ਉਦੋਂ ਇਹ ਗਾਣਾ ਸੁਣ ਕੇ ਗੁਰੂ ਜੀ ਰੋ ਪਏ ਸੀ।
1: ਵਾਹ ਵਾਹ,
0: ਮੈਂ ਤਾਂ ਰੁਕ ਨਹੀਂ ਸਕਿਆ ਉਹ
1: ਯਾਦ ਹਸਤੀ ਦੇ
0: ਤੇ
1: ਆਸ਼ਾ ਜੀ।
0: ਥੈਂਕ ਯੂ, ਤੁਸੀਂ ਮੈਨੂੰ ਉਹ ਦਿਨ ਯਾਦ ਕਰਾਤਾ ਯਾਰ, ਤੁਹਾਡੀ ਬਹੁਤ ਥੈਂਕ ਯੂ ਗੁਰੂ।
1: ਤੀਜਾ ਕਾਲਾ ਰੱਖੋ ਜਰਾ, ਤੀਜਾ ਕਾਲਾ ਬੈਰ ਵੀ ਵਜਾ ਦੇਣਾ।

ਹੁਣ ਤੁਹਾਡਾ ਟਾਈਮ ਤੇ ਤੁਹਾਡਾ ਇੱਕ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦਾ ਹੁੰਦਾ ਸੀ ਰੁਕਾਵਟ ਕੇ ਲਈ ਖੇਦ ਹੈ ਇਸ ਪ੍ਰੋਗਰਾਮ ਨੂੰ ਬੇਸ਼ੱਕ ਉਹ ਸਮਝੋ ਸਿਰਫ ਤੁਹਾਨੂੰ ਦੱਸ ਰਿਹਾ ਫੋਕ ਹੈ ਕੀ ਆ ਆਵਾਜ਼ਾਂ ਹੀ ਇੰਨੀਆਂ ਰਹਿ ਗਈਆਂ ਪਤਾ ਨੀ ਕੀ ਗੱਲ ਹੁਣ ਮਾਣਕ ਨੇ ਇੱਕ ਗੀਤ ਗਾਇਆ ਸੀ ਫਿਲਮ ਚ ਕੁਲਦੀਪ ਮਾਣਕ ਨੇ ਇੱਥੋਂ ਸਾਰੰਗ ਥੋੜਾ ਜਿਹਾ ਵਜਾਉਣਾ ਇੱਥੇ ਸੋਚੋ ਫਿਲਮੀ ਗਾਣਾ ਸੁਣੋ ਜੀ ਹੁਣ ਮਾਣਕ ਸਾਹਿਬ ਦਾ

0: ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਤ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਟ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਜਿਹਨੇ ਵੀ ਆਪਣੇ ਪ੍ਰੋਗਰਾਮਾਂ ਦੇ ਨਾਲ ਜੁੜਦੇ ਨੇ, ਪ੍ਰਵਾਜ਼ ਰੇਡੀਓ ਨਾਲ ਜੁੜਦੇ ਨੇ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਆਇਆਂ ਨੂੰ ਵੈਲਕਮ। ਇਹ ਤੁਹਾਡਾ ਆਪਣਾ ਰੇਡੀਓ ਜੀ, ਜਦੋਂ ਮਰਜ਼ੀ ਆਨ ਕਰ ਲਓ, 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਰਹਿੰਦਾ। ਔਰ ਇਸ ਪ੍ਰੋਗਰਾਮ ਦੀਆਂ ਖੂਬੀਆਂ ਇਹ ਹੀ ਹੈ ਕਿ ਅਸੀਂ ਸੱਚ ਤੇ ਪਹਿਰਾ, ਸੱਚੀਆਂ ਗੱਲਾਂ, ਜੋ ਕੁਛ ਵਾਪਰ ਰਿਹਾ ਉਤੇ ਚਾਨਣਾ ਪਾਉਂਦੇ ਰਹਿੰਦੇ ਹਾਂ ਤੁਹਾਡੇ ਨਾਲ। ਸੋ ਇਹੀ ਇੱਕ ਜਰਨਲਿਸਟ ਦੀ, ਜਰਨਲਿਜ਼ਮ ਦੀ, ਜਾਂ ਕਿਸੇ ਰੇਡੀਓ ਦੀ, ਜਾਂ ਕਿਸੇ ਟੀਵੀ ਦੀ ਇਹੀ ਹੁੰਦਾ ਹੈ। ਜਿਹੜੇ ਨਹੀਂ ਕਰਦੇ ਸਰਕਾਰਾਂ ਦੇ ਗੁਣ ਗਾਉਂਦੇ ਆ ਤੇ ਕੁਛ ਲੋਕਾਂ ਦੇ ਗੁਣ ਗਾਉਂਦੇ, ਉਨ੍ਹਾਂ ਨੂੰ ਫਿਰ ਕੀ ਕਹਿੰਦੇ ਆ ਜੀ? ਗੋਦੀ ਮੀਡੀਆ। ਸੋ ਅਸੀਂ ਕਦੀ ਵੀ ਠੱਪਾ ਆਪਣੀ ਜਿਹੜੀ ਹੈ ਸਾਡੀ ਜ਼ਿੰਦਗੀ ਉਹਦੇ ਉੱਪਰ ਨਹੀਂ ਲਵਾਵਾਂਗੇ। ਜਦ ਤੱਕ ਚਲਾਵਾਂਗੇ ਸੱਚ ਤੇ ਚਲਾਵਾਂਗੇ, ਔਰ ਤੁਹਾਡੇ ਸਹਿਯੋਗ ਦੀ ਲੋੜ ਹੈ। ਦੋਸਤੋ ਅੱਜ ਮੈਂ ਨਾ ਕੁਛ ਬਹੁਤ ਹੀ ਪਿਆਰੇ ਦੋ ਗੀਤ ਲੈ ਕੇ ਆਇਆ। ਪੂਰਨ ਸ਼ਾਹ ਕੋਟੀ, ਹੰਸਰਾਜ ਜੀ ਤੇ ਮਾਸਟਰ ਸਲੀਮ ਤੇ ਦੋ ਤਿੰਨ ਕਲਾਕਾਰ ਹੋਰ ਹੈ, ਉਹਨਾਂ ਨੇ ਇੱਕ ਉਹਨਾਂ ਦੇ ਜਾਣ ਤੋਂ ਬਾਅਦ ਇਹਨੂੰ ਇੱਕ ਗੀਤ ਦਾ ਰੂਪ ਦਿੱਤਾ। ਬਹੁਤ ਪਿਆਰਾ ਵਾ, ਬਹੁਤ ਹੀ ਸੋਹਣਾ ਵਾ। ਉਹ ਆਪਾਂ ਇਹਨੂੰ ਸੁਣਦੇ ਹਾਂ ਜੀ ਪਹਿਲਾਂ, ਤੇ ਫਿਰ ਆਪਾਂ ਹੋਰ ਸੁਣਾਂਗੇ।

0: What is that?
1: He's hugging your knee.
0: Okay.
2: ਕਾਫੀ ਕਲਾਕਾਰਾਂ ਦੀਆਂ ਆਵਾਜ਼ਾਂ ਨੂੰ ਦਿੱਤਾ ਗਿਆ ਜੀ, ਇਹਨੂੰ ਵੀ ਸੁਣਦੇ ਆ ਜੀ। ਡਾਊਨਲੋਡ ਹੋ ਰਿਹਾ ਜੀ, ਡਾਊਨਲੋਡ ਹੋ ਰਿਹਾ, ਬਸ ਇੱਕ ਮਿੰਟ ਦਿਓ।
0: What is it?
1: He's hugging your knee.
0: Okay.

0: What is that?
1: You're hugging your knee.
0: Okay.

0: ਸਾਡੇ ਇਹ ਗਾਣਾ ਗੁਰੂ ਜੀ ਮੈਂ ਰੁਕ ਨਹੀਂ ਸਕਿਆ ਕਿਉਂਕਿ ਇਸ ਗਾਣੇ ਨੇ ਦੇ ਨਾਲ ਮੇਰੀ ਇੱਕ ਐਸੀ ਯਾਦ ਜੁੜੀ ਹੈ, ਇੱਕ ਐਸੀ ਮੂਮੈਂਟ ਜੁੜੀ ਹੈ ਜਦੋਂ ਮੈਂ ਇਹ ਗਾਣਾ ਪਰਫਾਰਮ ਕੀਤਾ ਸੀ ਤੇ ਸੰਗੀਤ ਦੀ ਉਹ ਮਹਾਦੇਵੀ ਆਸ਼ਾ ਤਾਈ ਉਦੋਂ ਇਹ ਗਾਣਾ ਸੁਣ ਕੇ ਗੁਰੂ ਜੀ ਰੋ ਗਏ ਸੀ।
1: ਵਾਹ ਵਾਹ,
0: ਮੈਂ ਤਾਂ ਰੁਕ ਨਹੀਂ ਸਕਿਆ ਉਹ
1: ਯਾਦ ਕਿਸ ਹਸਤੀ ਦੀ ਆਸ਼ਾ ਜੀ।
0: ਥੈਂਕ ਯੂ, ਤੁਸੀਂ ਮੈਨੂੰ ਉਹ ਦਿਨ ਯਾਦ ਕਰਾਤਾ ਯਾਰ, ਤੁਹਾਡੀ ਬਹੁਤ
1: ਜ਼ਿੰਦਗੀ।
0: ਥੈਂਕ ਯੂ, ਥੈਂਕ ਯੂ।
1: ਤੀਜਾ ਕਾਲਾ ਰੱਖੋ ਜਰਾ, ਤੀਜਾ ਕਾਲਾ। ਬੈਰ ਵੀ ਵਜਾ ਦੇਣਾ।

ਤੁਹਾਡਾ ਟਾਈਮ ਤੇ ਤੁਹਾਡਾ ਇੱਕ ਦੂਰਦਰਸ਼ਨ ਤੋਂ ਪ੍ਰੋਗਰਾਮ ਆਉਂਦਾ ਹੁੰਦਾ ਸੀ ਰੁਕਾਵਟ ਕੇ ਲਈ ਖੇਦ ਹੈ ਇਸ ਪ੍ਰੋਗਰਾਮ ਨੂੰ ਬੇਸ਼ੱਕ ਉਹ ਸਮਝੋ ਸਿਰਫ ਤੁਹਾਨੂੰ ਦੱਸ ਰਿਹਾ ਫੋਕ ਹੈ ਕੀ ਆ ਆਵਾਜ਼ਾਂ ਹੀ ਇੰਨੀਆਂ ਰਹਿ ਗਈਆਂ ਪਤਾ ਨੀ ਕੀ ਗੱਲ ਹੁਣ ਮਾਣਕ ਨੇ ਇੱਕ ਗੀਤ ਗਾਇਆ ਸੀ ਫਿਲਮ ਚ ਕੁਲਦੀਪ ਮਾਣਕ ਨੇ ਇੱਥੋਂ ਸਾਰੰਗ ਥੋੜਾ ਜਿਹਾ ਵਜਾਉਣਾ ਇੱਥੇ ਸੋਚੋ ਫਿਲਮੀ ਗਾਣਾ ਸੁਣੋ ਜੀ ਹੁਣ ਮਾਣਕ ਸਾਹਿਬ ਦਾ

ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਵੈਰੀ ਬਿਊਟੀਫੁਲ। ਦੋਸਤੋ ਅੱਜ ਆਪਾਂ ਮੈਂ ਲੱਭ ਕੇ ਰੱਖੇ ਸੀ ਇਹ ਦੋ, ਉਹ ਤੁਹਾਡੇ ਰੂਬਰੂ ਕੀਤੇ ਆ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ। ਸੋ ਆਪਾਂ ਅਗਲੇ ਪ੍ਰੋਗਰਾਮ ਵੱਲ ਚੱਲਦੇ ਹਾਂ, ਇੱਕ ਅੱਧਾ ਗੀਤ ਕੋਈ ਹੋਰ ਸੁਣਦੇ ਹਾਂ, ਆਪਣੇ ਕੋਲ 10 ਮਿੰਟ ਪਏ ਆ, ਉਸ ਤੋਂ ਬਾਅਦ ਆਪਾਂ ਖਬਰਾਂ ਵੱਲ ਚੱਲ ਜਾਣਾ। ਤੇ ਲਓ ਜੀ ਫਿਰ ਆਪਾਂ ਇਸੇ ਚਾਲ ਚ ਹੀ ਰੱਖਿਆ ਜਾਵੇ, ਹੈ ਨਾ, ਇਸ ਪ੍ਰੋਗਰਾਮ ਨੂੰ। ਲਓ ਜੀ ਮਨਮੋਹਨ ਵਾਰਸ।

ਪੂਰੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਨਹੀਂ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ। ਕਈਆਂ ਮੱਥਿਆਂ ਤੇ ਚੂੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ। ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈਸ, ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਜੀ, ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੋਰਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਲਵਲੀ ਔਰ ਫਨੀ ਵਰਲਡ, ਵਿਦ ਯੂਅਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਆਈਜ਼। ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਅਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ, ਕੱਲ ਤੇ ਸੀ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ, ਅਸੀਂ ਕੀ ਸੋਚਦੇ ਹਾਂ, ਤੇ ਅੱਜ ਤੁਸੀਂ ਆ ਜਾਓ, ਤੁਸੀਂ ਕੀ ਸੋਚਦੇ ਹੋ, ਤੁਹਾਡਾ ਇੰਤਜ਼ਾਰ ਹੈ ਸਾਨੂੰ। ਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਮੈਨੂੰ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਹੀ ਤੁਹਾਡੇ ਕੋਲ। ਤੇ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅੱਜ, ਜਿਹੜੇ ਸੱਜਣ ਰਾਈਟਰ ਨਹੀਂ, ਸ਼ਾਇਰ ਨਹੀਂ, ਕੋਈ ਗੱਲ ਨਹੀਂ, ਵੈਲਕਮ ਸਾਰਿਆਂ ਦਾ। ਉਹ ਆਣ ਕੇ ਆਪਣੇ ਆਲੇ ਦੁਆਲੇ ਦੀ ਜਾਂ ਕੋਈ ਆਪਣੇ ਸਮਾਜ ਦੀ ਗੱਲ ਕੀ ਜੀ, ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਅਸੀਂ, ਸਾਨੂੰ ਖੁਸ਼ੀ ਹੋਵੇਗੀ। ਜਾਂ ਤੁਸੀਂ ਇਹੋ ਹੀ ਦੱਸੋ, ਤੁਸੀਂ ਸਾਨੂੰ ਕਿੱਥੇ ਸੁਣ ਰਹੇ ਹੋ, ਆਣ ਕੇ ਸਤਿ ਸ੍ਰੀ ਅਕਾਲ ਤੇ ਇੰਜਾਏ ਕਰਦੇ ਹੋ, ਸਾਡੇ ਨਾਲ ਫਤਿਹ ਫਤੂਹੀ ਵੀ ਸਾਂਝੀ ਕਰਿਆ ਕਰੋ ਕਦੀ ਕਦੀ। ਮੈਸੇਜ ਬਹੁਤ ਸੋਹਣੇ ਭੇਜਦੇ ਹੋ ਤੁਸੀਂ, ਥੈਂਕ ਯੂ ਵੈਰੀ ਮੱਚ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਆਣ ਕੇ ਸਾਡੇ ਨਾਲ ਭਾਵੇਂ 2-3 ਮਿੰਟ ਦੀ ਗੱਲ ਕਰੋ, ਕਰੋ ਜ਼ਰੂਰ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www ਪ੍ਰਵਾਸ। ਬਿਲਕੁਲ ਜੀ, ਪ੍ਰਵਾਸ ਰੇਡੀਓ ਇਜ਼ ਅ ਵਨ ਵਰਲਡ ਐਂਡ ਆਲ ਆ ਸਮਾਲ ਵਰਲਡ। www.pravazradio.com ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ ਦੋ ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਲ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ, ਪਰ ਤੁਸੀਂ ਸਾਡਾ ਲੋਗੋ ਵੇਖ ਕੇ ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ। ਥੈਂਕ ਯੂ ਵੈਰੀ ਮੱਚ। ਤੇ ਮੈਂ ਹਾਂ ਜੀ ਆਪਦਾ ਹੋਸਟ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤੇ ਵੈਸੇ ਦੁਪਹਿਰ ਹੈ, ਪਰ
ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ ਫਿਰ ਇੱਕੋ ਹੀ ਇੱਕ ਲਫ਼ਜ਼ ਬੋਲਣਾ ਹੁੰਦਾ। ਸੋ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਆਏ ਰਿਸ਼ਵਤ ਢੋਲ ਵਜਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਰਿਸ਼ਵਤ ਢੋਲ ਵਜਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਆਏ ਸ਼ਰਮ ਨੀਵੀਆਂ ਪਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਸ਼ਰਮ ਨੀਵੀਆਂ ਪਾਉਂਦੀ ਜੇ। ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਕੰਨਾਂ ਤੇ ਹੱਥ ਧਰ ਕੇ ਹੇਕਾਂ ਲਾ ਲਾ ਕੇ ਬੇਈਮਾਨ ਮਿਰਜ਼ਾ ਗਾ ਰਹੇ ਨੇ, ਸ਼ਰਾਫਤ ਦੇ ਬੁੱਲਾਂ ਤੇ ਸਿੱਕਰੀ, ਆਏ ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਆਏ ਮੇਰੀ ਰੂਹ ਲਾਂਤਾ ਪਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਮੇਰੀ ਰੂਹ ਲਾਂਤਾ ਪਾਉਂਦੀ ਜੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਜੀ 26 ਅਪ੍ਰੈਲ। ਸੋਹਣਾ ਜਿਹਾ ਐਤਵਾਰ, ਛੁੱਟੀ, ਪਰ ਇੱਧਰ ਯੂਰਪ ਵੱਲ ਸਾਰਿਆਂ ਦੀ ਛੁੱਟੀ ਨਹੀਂ ਹੁੰਦੀ, ਆਫਿਸਾਂ ਵਿੱਚ ਹੀ ਛੁੱਟੀ ਹੁੰਦੀ ਹੈ। ਬਾਕੀ ਜਿੰਨੇ ਪ੍ਰਾਈਵੇਟ ਕੰਮ ਨੇ ਉਹ ਸਾਰੇ ਸ਼ਿਫਟਾਂ ਚ ਰਾਤ ਦਿਨ ਚੱਲਦੇ ਨੇ, ਤੇ ਉਹਨਾਂ ਵਿੱਚ ਕੰਮ ਵੀਕਐਂਡ ਤੇ ਜ਼ਿਆਦਾ ਹੁੰਦਾ ਆਮ ਦਿਨਾਂ ਨਾਲੋਂ। ਪਰ ਇੱਥੇ ਦੁਨੀਆ ਕਦੀ ਵੀ ਨਹੀਂ ਸੌਂਦੀ, ਸ਼ਿਫਟਾਂ ਕਿਸੇ ਦੀ ਮੁੱਕ ਗਈ, ਕਿਸੇ ਦੀ ਚੱਲ ਗਈ, ਕਿਸੇ ਦੀ ਬਸ ਕੈਰੀ ਆਨ, ਜ਼ਿੰਦਗੀ ਕੈਰੀ ਆਨ ਚੱਲ ਰਹੀ ਹੈ। ਤੇ ਅੱਜ ਜੇ ਜੀ ਟੈਂਪਰੇਚਰ ਹੈ 26 ਡਿਗਰੀ, ਸੋਰੀ 16, 26 ਨਹੀਂ 16। ਬਹੁਤ ਸੋਹਣਾ ਵੈ, ਵਿੱਚ ਹਵਾ ਵੀ ਚੱਲ ਰਹੀ ਹੈ, ਈਵਨ ਦੈਨ ਬਿਊਟੀਫੁੱਲ ਹੈ। ਤੇ ਵੈਦਰ ਵਿਭਾਗ ਵਾਲਿਆਂ ਨੇ ਦੱਸਿਆ ਕਿ ਐਤਕੀ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਣੀ ਹੈ, ਕਾਫੀ ਗਰਮੀ ਪੈਣੀ ਹੈ ਜੂਨ ਜੁਲਾਈ ਵਿੱਚ, ਤੇ ਕਾਫੀ ਹੱਦ ਦਰਜੇ ਦੀ ਗਰਮੀ ਪਵੇਗੀ। ਇਹ ਉਹਨਾਂ ਦਾ ਅਨੁਮਾਨ ਹੈ ਕਿ ਪਹਿਲਾਂ ਜਿਹੜੀ ਕਦੀ ਇੰਨੀ ਨਹੀਂ ਪਈ ਜਿੰਨੀ ਐਤਕੀ ਪੈਣੀ ਹੈ ਗਰਮੀ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:20 ਹੋ ਹੀ ਗਏ ਨੇ, ਤੇ ਇੰਡੀਆ ਵਾਲੇ ਸੱਜਣੋ ਤੁਸੀਂ ਸਾਡੇ ਨਾਲੋਂ 3.5 ਘੰਟੇ ਅੱਗੇ ਹੋ, ਤੇ ਪਾਕਿਸਤਾਨ ਵਾਲੇ ਸਾਡੇ ਸੱਜਣ ਜਿਹੜੇ ਨੇ ਉਹ 3 ਘੰਟੇ ਅੱਗੇ ਨੇ ਸਾਡੇ। ਤੇ ਸਾਡਾ ਟੈਲੀਫੋਨ ਨੰਬਰ ਜੀ 0049-1714-4869-514। ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049, ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਚਰਡੇ ਆਹ ਪ੍ਰੋਗਰਾਮ ਹੋਏਗਾ, ਉਹੋ ਹੀ ਨੰਬਰ ਸਾਡੇ ਸਟੂਡੀਓ ਦਾ ਨੰਬਰ ਹੈ 0049-1741-4869-514 ਜੀ। ਤੇ ਸਾਡੇ ਇੱਥੇ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ, ਫਰੀਡਮ ਸਟਰਾਸੇ 106 ਫੀਐਸਿਸ ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ। ਦੋਸਤੋ, ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ, ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ, ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਅਸੀਂ ਉਹਨੂੰ
ਉਹਦੀ ਖੁਸ਼ੀ ਜਿਹੜੀ ਆ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ, ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ, ਕੁੰਡਲਾਂ ਤੋਂ ਪੁੱਛ ਗੋਰੀਏ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰੈਕਸ ਜਿਹੜੇ ਨੇ ਕਿੰਨੇ ਖੂਬ ਨੇ, ਗਾਉਣ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜੋਏ ਕਰੋ।

ਵਾਹ ਜੀ ਵਾਹ, ਵਾਹ, ਬਹੁਤ ਖੂਬਸੂਰਤ ਗਾਣਾ, ਵੰਡਰਫੁਲ ਆਵਾਜ਼। ਸੋ ਇਹ ਸਨ ਜੀ ਆਸਾ ਸਿੰਘ ਮਸਤਾਨਾ ਜੀ ਹੁਣੀ। ਤੇ ਦੋਸਤੋ, ਮੈਂ ਹੁਣ ਤੁਹਾਨੂੰ ਇੱਕ ਆਪਣੀ ਰਚਨਾ ਸੁਣਾਵਾਂਗਾ, ਤੇ ਹੁਣ ਤੁਸੀਂ ਮਿਸ ਕਾਲ ਮਾਰ ਸਕਦੇ ਹੋ, ਰਚਨਾ ਤੋਂ ਬਾਅਦ ਮੈਂ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗਾ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਅੱਖਾਂ ਰਾਹ ਪਿਲਾਈ ਜਾਂਦੀ ਉਸ ਸ਼ਰਾਬ ਦਾ ਨਾਂ ਤੇ ਦੱਸੋ। ਜੋ ਪਿਉਂਦਾ ਰਹੇ ਪਰ ਪੀਵੇ ਨਹੀਂ ਉਸ ਤੋਂ ਵੱਡਾ ਬਦਨਾਮ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ, ਅਰਜਾ ਜੀ ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ ਉਸ ਰਿਸ਼ਤੇ ਦਾ ਨਾਂ ਤੇ ਦੱਸੋ। ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ ਉਸ ਤੋਂ ਭੈੜਾ ਹੈਵਾਨ ਤੇ ਦੱਸੋ। ਰਿਸ਼ਤਿਆਂ ਤੋਂ ਉੱਪਰ ਰਿਸ਼ਤੇ ਜਿਹੜੇ ਉਸ ਰਿਸ਼ਤੇ ਦਾ ਨਾਮ ਤੇ ਦੱਸੋ। ਜਿਸ ਦਿਲ ਵਿੱਚ ਪਿਆਰ ਤੇ ਰਹਿਮ ਨਾ ਹੋਵੇ ਉਸ ਤੋਂ ਭੈੜਾ ਹੈਵਾਨ ਤੇ ਦੱਸੋ। ਜੋ ਦਿਲ ਦੀ ਦੁਨੀਆ ਫਨਾ ਹੀ ਕਰ ਦੇ ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜੋ ਦਿਲ ਦੀ ਦੁਨੀਆ ਫਨਾ ਹੀ ਕਰ ਦੇ ਉਸ ਤੋਂ ਵੱਡਾ ਤੂਫਾਨ ਤੇ ਦੱਸੋ। ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ ਉਸ ਤੋਂ ਵੱਡਾ ਸਨਮਾਨ ਤੇ ਦੱਸੋ। ਭਾਈ ਜਗ ਜਿਸ ਨੂੰ ਜਗ੍ਹਾ ਦਿਲ ਵਿੱਚ ਦੇ ਦੇ ਇਸ ਤੋਂ ਵੱਡਾ ਸਨਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ ਓਏ ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਮਾਂ ਬਾਪ ਨਾਲ ਧਰੋ ਕਮਾਵੇ ਉਸ ਤੋਂ ਵੱਡਾ ਬੇਈਮਾਨ ਤੇ ਦੱਸੋ। ਜੋ ਦੇਸ਼ ਖਾਤਰ ਜੋ ਫਾਂਸੀ ਚੜ੍ਹਦੇ ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਦੇਸ਼ ਖਾਤਰ ਜੋ ਫਾਂਸੀ ਚੜ੍ਹਦੇ ਉਹਨਾਂ ਤੋਂ ਵੱਡਾ ਮਹਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜੋ ਧਰਮ ਦੇ ਨਾਂ ਤੇ ਅੱਗਾਂ ਲਾਉਂਦੇ ਉਹਨਾਂ ਬੇਈਮਾਨਾਂ ਦਾ ਇਮਾਨ ਤੇ ਦੱਸੋ। ਜਿਹਨੇ ਤੇਰੇ ਦਿਲ ਵਿੱਚ ਡੇਰਾ ਲਾਇਆ ਬਾਈ ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਿਹਨੇ ਤੇਰੇ ਦਿਲ ਵਿੱਚ ਡੇਰਾ ਲਾਇਆ ਉਸ ਤੋਂ ਵੱਡਾ ਮਹਿਮਾਨ ਤੇ ਦੱਸੋ। ਜਦ ਦਿਲ ਤੇ ਦਿਮਾਗ ਚ ਅਣਬਣ ਹੋ ਜਾਏ ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦੋਂ ਦਿਲ ਤੇ ਦਿਮਾਗ ਚ ਅਣਬਣ ਹੋ ਜਾਏ ਉਸ ਤੋਂ ਵੱਡਾ ਘਮਸਾਨ ਤੇ ਦੱਸੋ। ਜਦ ਅੱਖ ਦੀ ਰਮਜ ਪਛਾਣੇ ਇਸ ਤੋਂ ਵੱਡੀ ਪਹਿਚਾਨ ਤੇ ਦੱਸੋ। ਜਦ ਅੱਖ ਦੀ ਰਮਜ ਪਛਾਣੇ ਇਸ ਤੋਂ ਵੱਡੀ ਪਹਿਚਾਨ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ। ਜੋ ਦੇਸ਼ ਕੌਮ ਨਾਲ ਦਗਾ ਕਮਾਵੇ ਇਸ ਤੋਂ ਉੱਚਾ ਨਮਕ ਹਰਾਮ ਤੇ ਦੱਸੋ। ਸੁੱਚਾ ਸਿਆਂ ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਬਾਈ ਉਸ ਜਾਮ ਦਾ ਨਾਮ ਤੇ ਦੱਸੋ। ਭਾਈ ਜਿਹੜੀ ਖਮਾਰੀ ਕਦੀ ਨਹੀਂ ਲੈਂਦੀ ਉਸ ਜਾਮ ਦਾ ਨਾਮ ਤੇ ਦੱਸੋ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਯੂਰ ਓਨ ਰੇਡੀਓ ਸਟੇਸ਼ਨ।
ਤੇ ਗੱਲ ਇਸ ਤਰ੍ਹਾਂ ਜੀ, ਮੈਂ ਇੱਕ ਕਾਲ ਕਰਨ ਲੱਗਾ ਵਾ ਪਾਕਿਸਤਾਨ, ਤੇ ਅਗਰ ਉਹ ਘਰ ਹੀ ਹੋਣਗੇ ਤੇ ਉਹਨਾਂ ਨਾਲ, ਹਾਂਜੀ ਇਹ ਆ ਲਓ, ਉਹਨਾਂ ਨੂੰ ਕਾਲ ਕਰ ਲੈਂਦੇ ਆ ਜੀ, ਅੱਗੇ ਪਿੱਛੇ ਹੋਣਗੇ, ਫਿਰ ਬਾਅਦ ਚ ਟਰਾਈ ਮਾਰ ਲਾਂਗੇ। ਤੇ ਬਈ ਉਹਨਾਂ ਦੇ ਚੱਲ ਕੋਈ ਨੀ, ਹੋ ਸਕਦਾ ਥੋੜਾ ਜਿਹਾ ਕੋਈ ਬੰਦਾ ਅੱਗੇ ਪਿੱਛੇ ਹੋ ਜਾਂਦਾ, ਮੈਂ ਉਨੀ ਦੇਰ ਤੁਹਾਡੇ ਨਾਲ ਇੱਕ ਗੱਲਬਾਤ ਕਰਨਾ, ਉਹ ਆਣ ਕੇ ਕੋਈ ਬੰਦਾ ਬਾਥਰੂਮ ਹੀ ਜਾਂਦਾ ਕੋਈ, ਠੀਕ ਹੈ ਕੋਈ ਨੀ, ਉਹਨਾਂ ਦੀ ਕਾਲ ਹੈ। ਦੋਸਤੋ ਗੱਲ ਇੱਦਾਂ, ਕਿੱਦਾਂ ਗੱਲ ਆ, ਟਰੰਪ ਸਾਹਿਬ ਹੋਣੀ ਇਹਨਾਂ ਨੂੰ ਸਾਰਾ ਮੁਲਕ ਜਿਹੜਾ ਨਾ ਉਹ ਇਹਨਾਂ ਦੀ ਹੱਕ ਚ ਤੇ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ ਇਹੋ ਜਿਹੇ ਬੰਦੇ ਦੇ ਹੱਕ ਚ ਕੌਣ ਹੋਣ ਲੱਗਾ। ਤਕਰੀਬਨ ਸਾਰੀ ਦੁਨੀਆ ਵੱਲੋਂ ਇਹਨੂੰ ਲਾਹਨਤਾਂ ਪਹੁੰਚ ਰਹੀਆਂ ਨੇ। ਇਹ ਬੰਦਾ ਜਿਹੜਾ ਨਾ ਦੁਨੀਆ ਵੱਲੋਂ ਤੇ ਲਾਹਨਤਾਂ ਆ ਹੀ ਰਹੀਆਂ ਨੇ। ਲਓ ਜੀ ਬਾਅਦ ਚ ਗੱਲਬਾਤ ਕਰਾਂਗੇ, ਪਹਿਲਾਂ ਇਹਨਾਂ ਨਾਲ ਕਾਲ ਕਰ ਲਈਏ, ਇਹਨਾਂ ਨਾਲ ਗੱਲਬਾਤ ਕਰ ਲਈਏ। ਇਹਨਾਂ ਨੇ ਮਿਸ ਕਾਲ ਮਾਰੀ, ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ, ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਲ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ, ਠੀਕ ਹੈ ਜੀ। ਇਹ ਆ ਲਓ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ।

0: ਬਲੌਰ ਹੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ। ਕਦੀ ਕਦੀ ਉੱਧਰ ਨੈੱਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤਾਂ ਫੇਰ ਚੁੱਕਦੇ ਹਾਂ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ। ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਚ ਦੀ ਹੈ। ਗੱਲ ਇੱਦਾਂ ਵਾ ਭਾਈ, ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਂ ਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆਂ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ, ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਅਖਤਰ ਸਾਹਿਬ, ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮੁਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ, ਸ਼ੁਕਰ ਅਲਹਮਦੁਲਿਲਾਹ।
0: ਵੈਦਰ ਕਿੱਦਾਂ ਹੈ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਤੇ ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ ਵਧੀਆ। ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨਹੀਂ ਤੇ ਜਿਆਦਾ ਗਰਮੀ ਹੁਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ, ਲੇਕਿਨ ਸਾਡਾ ਤਕਰੀਬਨ 24-25-26-28 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ। ਤੇ ਲੋਕ ਫਿਰ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਆ ਬਿਲਕੁਲ ਜੀ ਬਿਲਕੁਲ, ਸਾਨੂੰ ਤੇ ਗਰਮੀ ਚੰਗੀ ਕਦੋਂ ਲੱਗਣੀ
0: ਹੈ? 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਗਲੇ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ, ਹੱਸਦੇ ਵਸਦੇ ਰਹਿਣ
0: ਜੀ ਉਹਨਾਂ ਵੱਲੋਂ। ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ,
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰ ਕਿਧਰੇ, ਰੜੀਅਲ ਸਾਫ ਮੈਦਾਨ ਪੰਜਾਬੀ।
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ।
0: ਵਾਹ,
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ।
0: ਵਾਹ ਵਾਹ, ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ।
0: ਵਾਹ,
1: ਸਾਰੇ ਹਿਣ ਅਖਾਣ ਪੰਜਾਬੀ।
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ, ਵਾਰਨ ਆਪਣੀ ਜਾਨ ਪੰਜਾਬੀ। ਮੁੱਕ ਦੀ ਗੱਲ ਮੁਕਾ ਦੇ ਅਖਤਰ,
0: ਵਾਹ,
1: ਅੱਲਾ ਦਾ ਅਹਿਸਾਨ ਪੰਜਾਬੀ।
0: ਅੱਲਾ
1: ਦਾ ਅਹਿਸਾਨ
0: ਪੰਜਾਬੀ, ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ। ਕਿਆ ਬਾਤ ਹੈ, ਬਹੁਤ ਸੋਹਣਾ
1: ਜੀ। ਇਹ ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ।
0: ਬਿਲਕੁਲ,
1: ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤਾਂ ਫੇਰ ਤਾਂ ਕੁਛ ਨੀ ਨਾ, ਪਤਾ ਹੀ ਨੀ ਲੱਗਦਾ ਵੀ ਇਹ ਵੱਡਾ ਵਾ ਛੋਟਾ ਵਾ।
0: ਜਿਹੜਾ ਅੰਕਲ ਹੈ ਜੀ, ਇਹਦੇ ਚ ਸਾਰੇ ਹੀ ਰਿਸ਼ਤੇ ਆ ਜਾਂਦੇ ਨੇ, ਚਾਚੇ, ਤਾਏ, ਮਾਸੜ, ਫੁੱਫੜ, ਫਲਾਣ, ਢੀਂਗ, ਜੋ ਹਰ ਇੱਕ ਨੂੰ ਅੰਕਲ,
1: ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ, ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਹਾਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਹਾਂ,
1: ਬਿਲਕੁਲ,
0: ਪਰ ਹਰ ਭਾਸ਼ਾ ਅਸੀਂ ਬੋਲ ਸਕਦੇ ਹਾਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜੋ ਜੋ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵਾ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਉਜਾਂਡ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨੀ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ, ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ ਤਾਂ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਉਹ ਇਸ ਵਾਸਤੇ ਫਿਰ ਜਿਹੜਾ ਹੈਗਾ ਨਾ, ਸਾਨੂੰ ਅਸੀਂ ਜੱਟ ਜ਼ਿਮੀਦਾਰ ਬੰਦੇ ਹਾਂ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ
1: ਮੈਂ ਕਹਿੰਦਾ ਜੀ,
0: ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ, ਮਕਸਦ ਇਹ ਨੀਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ
1: ਪੰਜਾਬੀ, ਪੰਜਾਬੀ ਜਦੋਂ ਵੀ ਬੋਲੂਗਾ ਨਾ, ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ, ਹੈ
1: ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
0: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
1: ਹਾਂਜੀ, ਸਾਡੇ ਗੱਲ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
0: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵਾ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ, ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡੀ ਤਰੀਕੇ ਨਾਲ ਬੋਲੇਗਾ।
1: ਬਿਲਕੁਲ,
0: ਜਿਹੜਾ ਅਕਲ ਵਾਲਾ ਬੰਦਾ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, ਪੰਜ ਛੇ ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ ਪੰਜ ਛੇ ਜ਼ਿੰਦਗੀਆਂ ਜੀ ਰਹੇ ਹੋ।
1: ਬਿਲਕੁਲ,
0: ਪਰ ਮਾਸੀਆਂ 100 ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ,
1: ਮਾਂ ਇੱਕ।
0: ਚਾਚਿਆ ਸਾਰੀ ਦੁਨੀਆ ਚ ਹੀ, ਅਸੀਂ ਬੇੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
1: ਪਿਓ ਇੱਕ ਹੀ ਹੁੰਦਾ।
0: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਹੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਓਨੀ ਕਰਨੇ ਆ ਜਿੰਨੀ ਪੰਜਾਬੀ ਦੀ।
1: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ, ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਸਾਡੇ ਰਿਸ਼ਤੇਦਾਰ ਨੇ,
0: ਬਿਲਕੁਲ ਮਾਸੀਆਂ ਚਾਚੀਆਂ ਪਈਆਂ ਨੇ ਸਾਡੀਆਂ।
1: ਹਾਂਜੀ, ਤੇ ਬਿਲਕੁਲ ਇਸੇ ਤਰ੍ਹਾਂ ਹੀ, ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ, ਉਹ ਸਾਡੀ ਪੰਜਾਬੀ ਹੈ
0: ਜੀ। ਬਿਲਕੁਲ ਬਿਲਕੁਲ,
1: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਆ।
0: ਵਾਹ ਜੀ ਵਾਹ, ਜਿਉਂਦੇ ਰਹੋ ਜੀ।
1: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ,
0: ਹਾਂਜੀ,
1: ਓਹਦੇ ਉੱਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਇਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿੱਚ ਹੀ ਆ, ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ। ਤੇ ਉੱਥੇ ਜਿਹੜਾ ਨਾ ਜੀ ਸੱਤ ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ, ਉਹਨਾਂ ਸੱਤਾਂ ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿੱਚ
0: ਜੀ।
1: ਅੱਠਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ। ਨੌਵਾਂ ਨੰਬਰ ਮੇਰਾ ਸੀਗਾ, ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ, ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ ਕਿਆ, ਜਿਹੜੇ ਸੱਤ ਅੱਠ ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਆ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ।
0: ਬਿਲਕੁਲ ਬਿਲਕੁਲ ਜੀ, ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ ਬਿਲਕੁਲ, ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ।
1: ਗੱਲ ਇਹ ਨਾ ਜੀ, ਹੁਣ ਮੈਂ ਹੈਗਾ, ਮੇਰੀ ਮਾਂ ਪੰਜਾਬਣ, ਮੇਰੀ ਦਾਦੀ ਪੰਜਾਬਣ, ਮੇਰੀ ਨਾਨੀ ਪੰਜਾਬਣ, ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ, ਉਹਨੇ ਆਖਿਆ ਸੀਗਾ ਨਾ, ਉਹ ਮੇਰੀ ਇੱਕ ਰਬਾਈ ਹੈ ਨਿੱਕੀ ਜੀ, ਜਦ ਮੈਂ ਜੱਗ ਤੇ ਅੱਖ ਖੋਲੀ ਸੀ ਮੱਥਾ ਚੁੰਮ ਕੇ ਮਾਂ ਬੋਲੀ ਸੀ,
0: ਵਾਹ ਵਾਹ ਵਾਹ ਵਾਹ,
1: ਜੋ ਬੋਲੀ ਸੀ ਦੱਸ ਨਹੀਂ ਸਕਦਾ ਉਹੋ ਹੀ ਮੇਰੀ ਮਾਂ ਬੋਲੀ ਸੀ।
0: ਵਾਹ ਕਿਆ ਬਾਤ ਹੈ, ਬਹੁਤ ਖੂਬ ਬਹੁਤ। ਤੇ ਅਖਤਰ ਸਾਹਿਬ, ਪਿਛਲੇ ਸਮੇਂ ਵਿਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿਚ, ਮਜਲਸਾਂ ਜਲਸੇ ਜਲੂਸ ਬੜਾ ਕੁਛ ਕੋਸ਼ਿਸ਼ ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾ।
1: ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ, ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ, ਜਿਹਦੇ ਵਿਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ, ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ।
0: ਬਹੁਤ ਵਧੀਆ
1: ਇਹਨਾਂ ਨੇ, ਯਾਨੀ ਕਿ ਨਾ ਮੈਂ ਸ਼ਹਿਰਾਂ ਦੇ ਵਿਚ ਜਿਹੜਾ ਹੈਗਾ, ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿਕਲ ਜਾ ਸ਼ਹਿਰ ਹੈ, ਇਹਦੇ ਵਿਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ, ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ, ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ, ਮੈਂ ਲੰਘਿਆ ਉਸ ਬਾਜ਼ਾਰ ਥਾਣੀ ਤੇ ਉੱਥੇ ਲੱਗਾ ਦੇਖਿਆ, ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾਂ ਨਿਕਲਣ ਲੱਗ ਪਈਆਂ ਨੇ,
0: ਲੱਗਣੀਆਂ ਚਾਹੀਦੀਆਂ ਨੇ। ਮੈਂ ਕਹਿੰਦਾ ਜੀ ਤਿੰਨਾਂ ਭਾਸ਼ਾ ਦੇ ਵਿਚ, ਉਰਦੂ ਚ, ਪੰਜਾਬੀ ਚ ਤੇ ਇੰਗਲਿਸ਼ ਵਿਚ ਬੋਰਡ ਲੱਗਣੇ ਚਾਹੀਦੇ ਨੇ ਜਿਹੜੀ ਆਮ ਲੋਕਾਂ ਦੀ। ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ, ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਨੇ, ਤੇ ਪਾਕਿਸਤਾਨ ਚ ਕਿਉਂ ਨੀ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ?
1: ਬਿਲਕੁਲ ਲਿਖੀ ਜਾ ਸਕਦੀ ਹੈ ਜੀ।
0: ਠੀਕ ਹੈ ਜੀ, ਠੀਕ ਹੈ, ਤੇ ਜਿਉਂਦੇ ਰਹੋ, ਇਸੇ ਤਰ੍ਹਾਂ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ।
1: ਨਹੀਂ ਜੀ ਨਹੀਂ, ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ,
0: ਆਉਣ ਦਿਓ ਫਿਰ। ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ?
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ, ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ, ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ, ਨਾ ਅਸਮਾਨ ਤੇ ਟੰਗਿਆ ਤਾਰਾ, ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ, ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ, ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ, ਨਾ ਪੁੱਠਾ ਲਟਕਾਇਆ ਜਿੰਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ, ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ, ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ, ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ, ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ, ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ, ਪੜਿਆ ਅਖਤਰ ਇੱਕ ਸਪਾਰਾ, ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ।
0: ਵਾਹ ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਖੂਬ।
1: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ, ਫੇਰ ਇਜਾਜ਼ਤ ਲਊਂਗਾ
0: ਜੀ, ਆਉਣ ਦਿਓ ਸਰ।
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ,
0: ਵਾਹ,
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ, ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ,
0: ਵਾਹ ਵਾਹ, ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ, ਵਾਹ ਵਾਹ ਵਾਹ।
1: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ,
0: ਹਾਂਜੀ,
1: ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ,
0: ਵਾਹ। ਸ਼ੁਰਫਾ ਕੀ ਹੁੰਦੇ ਨੇ ਜੀ?
1: ਸ਼ਰੀਫ ਆਦਮੀ ਜੀ, ਦਾੜੀਆਂ ਵਾਲੇ
0: ਸ਼ਰੀਫ ਆਦਮੀ,
1: ਮੁਅੱਜ਼ਜ਼ ਸ਼ਹਿਰੀ ਜਿਹੜੇ, ਹਾਂਜੀ, ਜਿਹੜੇ ਰਾਤਾਂ ਨੂੰ ਕੰਜਰ ਖਾਨੇ ਜਾਂਦੇ ਜੀ।
0: ਬਿਲਕੁਲ ਬਿਲਕੁਲ,
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ, ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ,
0: ਵਾਹ ਵਾਹ ਵਾਹ ਵਾਹ,
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ,
0: ਵਾਹ,
1: ਲੋਕ ਲਕਾ ਕੇ ਇੱਕ ਦੂਜੇ ਤੋਂ ਅਗੜ ਪਿਛੜ ਆਉਂਦੇ ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ
0: ਵਾਹ ਵਾਹ
1: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ
0: ਵਾਹ
1: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ ਪਹਿਲੇ ਨੋਚਿਆ ਰੱਜ ਕੇ ਗਿਰ ਜਾਂ ਬਾਅਦ ਚ ਕੁੱਤੇ ਆਏ
0: ਵਾਹ ਵਾਹ ਬਾਅਦ ਚ ਕੁੱਤੇ ਆਏ
1: ਪਾਕ ਪਵਿੱਤਰ ਜੁੱਸਾ ਮੇਰਾ ਪਾਕ ਪਵਿੱਤਰ ਜੁੱਸਾ ਮੇਰਾ ਪਾਕ ਸੀ ਮੇਰੀਆਂ ਸੋਚਾਂ
0: ਵਾਹ
1: ਵੇਖ ਸਕੀ ਨਾ ਭੁੱਖੇ ਅਕਸਰ ਢੇਡ ਆਪਣੇ ਦੇ ਜਾਏ ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ ਮੈਂ ਜਾਂਦੇ ਜੀ
0: ਬਿਲਕੁਲ ਬਿਲਕੁਲ
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਵਾਹ ਵਾਹ ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਆਉਂਦੇ
0: ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੜ ਆਉਂਦੇ ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ
0: ਵਾਹ ਵਾਹ
1: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ
0: ਵਾਹ
1: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ ਪਹਿਲੇ ਨੋਚਿਆ ਰੱਜ ਕੇ ਗਿਰ ਜਾਂ ਬਾਅਦ ਚ ਕੁੱਤੇ ਆਏ
0: ਵਾਹ ਵਾਹ ਬਾਅਦ ਚ ਕੁੱਤੇ ਆਏ
1: ਪਾਕ ਪਵਿੱਤਰ ਜੁੱਸਾ ਮੇਰਾ ਪਾਕ ਪਵਿੱਤਰ ਜੁੱਸਾ ਮੇਰਾ ਪਾਕ ਸੀ ਮੇਰੀਆਂ ਸੋਚਾਂ
0: ਵਾਹ
1: ਵੇਖ ਸਕੀ ਨਾ ਭੁੱਖੇ ਅਕਸਰ ਢੇਡ ਆਪਣੇ ਦੇ ਜਾਏ ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ
0: ਵਾਹ ਵਾਹ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਬਹੁਤ

0: ਬੋਲੂ ਕੌਲੀ ਦੱਸਾਂ, ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ।
1: ਵਾਹ ਵਾਹ ਵਾਹ ਵਾਹ।
0: ਕੁੜੀਆਂ ਦਾ ਮੈਂ ਗਿੱਧਾ ਦੱਸਾਂ, ਸੱਜਣ ਕੱਦ ਦਾ ਪਿੱਧਾ ਦੱਸਾਂ, ਚਿੱਟੀ ਗੋਰੀ ਨਾਰ ਦਾ ਦੱਸਾਂ, ਹੀਰਿਆਂ ਵਰਗੇ ਯਾਰ ਦਾ ਦੱਸਾਂ।
1: ਵਾਹ ਵਾਹ।
0: ਕੰਡੇ ਹਾਂਡੀ ਰਿਝਣਾ ਦੱਸਾਂ, ਥਾਪਾ ਸਾਬਣ ਭਿੱਜਣਾ ਦੱਸਾਂ, ਭੂਕਾਂ ਪੋਥੀ ਗੰਢਾ ਦੱਸਾਂ, ਤੈਨੂੰ ਦੌਰੀ ਡੰਡਾ ਦੱਸਾਂ।
1: ਵਾਹ ਵਾਹ ਵਾਹ ਵਾਹ।
0: ਖੁਰਪਾ ਸੱਬਲ ਰੰਬਾ ਦੱਸਾਂ, ਬਿਜਲੀ ਆਂਡਾ ਖੰਭਾ ਦੱਸਾਂ, ਬਖਤਾਂ ਤੋਤੇ ਚੋਗਾ ਦੱਸਾਂ, ਚੀਕ ਝਿਆੜਾ ਬੋਗਾ ਦੱਸਾਂ। ਸੁਥਣ ਧੋਤੀ ਝੱਗਾ ਦੱਸਾਂ, ਕਾਲਾ ਗੋਰਾ ਬੱਗਾ ਦੱਸਾਂ, ਆਤੇ ਨੂੰ ਮੈਂ ਖੋਪੇ ਦੱਸਾਂ, ਚੁੰਨੀ ਨੂੰ ਮੈਂ ਤੋਪੇ ਦੱਸਾਂ, ਕਾਂ ਕਬੂਤਰ ਚਿੜੀਆਂ ਕੀ ਨੇ, ਲੀਰਾਂ ਖਿੱਦੋ ਪਿੜੀਆਂ ਕੀ ਨੇ,
1: ਲੀਰਾਂ ਖਿੱਦੋ ਪਿੜੀਆਂ ਕੀ ਨੇ। ਵੰਡਰਫੁਲ।
0: ਪਿੜੀਆਂ ਕੀ ਨੇ। ਚਾਦਰ ਪੱਲੀ ਤੰਗੜ ਕੀਏ, ਕਮਲਾ ਝੱਲਾ ਚੰਗੜ ਕੀਏ, ਕੁੱਕੜੀ ਕੁੱਕੜ ਸੇਵਾ ਦੱਸਾਂ, ਰੂੰ ਵੇਲਣਾ ਪੇਵਾ ਦੱਸਾਂ, ਤਾੜਾਂ ਹੋਲਾਂ ਭੁੰਨਣਾ ਦੱਸਾਂ, ਮੰਜਾ ਪੀੜੀ ਬੁਣਨਾ
1: ਦੱਸਾਂ। ਵਾਹ ਵਾਹ।
0: ਪਿਆਰ ਚ ਤੈਨੂੰ ਚੰਦਰਾ ਦੱਸਾਂ, ਦਿਲ ਤੇ ਲੱਗਾ ਜੰਦਰਾ ਦੱਸਾਂ, ਥੰਮੀ ਟੇਕ ਸਹਾਰਾ ਦੱਸਾਂ, ਗੋਹਾ ਮਿੱਟੀ ਗਾਰਾ ਦੱਸਾਂ, ਲੱਜ ਬੋਕਾ ਤੇ ਭੌਣੀ ਦੱਸਾਂ, ਕੁੱਟ ਕਟਾਪਾ ਤੌਣੀ
1: ਦੱਸਾਂ। ਵਾਹ ਵਾਹ ਵਾਹ ਵਾਹ।
0: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ, ਤੇ ਇਸੇ ਤਰ੍ਹਾਂ ਹੀ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਕਿ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਨਾ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
1: ਜੀ। ਪਹੁੰਚ ਗਿਆ
0: ਅਖਤਰ
1: ਸਾਹਿਬ, ਗੱਲ ਇਸ ਤਰ੍ਹਾਂ, ਅਸੀਂ ਜਿਹੜਾ ਨਿੱਕੇ ਹੁੰਦੇ ਹਾਂ ਨਾ ਪ੍ਰਾਇਮਰੀ ਸਕੂਲੇ ਪ੍ਰਾਇਮਰੀ ਸਕੂਲੇ, ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲਿਆ ਨਾ ਝੱਗਾ ਹੀ ਕਹਿੰਦੇ ਹੁੰਦੇ ਤੇ ਬੋਝਾ ਝੱਗਾ ਬੋਝਾ ਬੋਝਾ ਕਹਿੰਦੇ ਹੁੰਦੇ ਪਾਕਿਸਤਾਨ।
0: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਪੜ੍ਹਦੇ ਹੁੰਦੇ ਸੀ ਤੇ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ,
1: ਸਾਰਿਆਂ ਦੇ ਬੋਝੇ ਪਾਟੇ ਹੁੰਦੇ,
0: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ ਹੁੰਦਾ ਸੀ, ਬੁਨਿਆਦ ਤੇ
1: ਬੜੀ
0: ਸੋਹਣੀ ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ ਘਰੋਂ ਮਾਂ ਕੋਲੋਂ ਝੜਕਾਂ ਪੈਂਦੀਆਂ ਸੀ।
1: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ ਜੋ ਇੱਕ ਪਾਸੇ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
0: ਹੁੰਦੇ। ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ, ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ। ਮੈਂ ਨਾ ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ ਤੇ ਅਸੀਂ ਉਹ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁਥਣਾ ਝੱਗੇ ਵੀ ਉਹ ਪਜਾਮੇ ਪਜੁਮੇ ਬੂਸਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ, ਸੈਂਡਲ ਸੁੰਡਲ ਪਾ ਕੇ ਰੱਖਣੇ, ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ, ਮਾਵਾਂ ਤਾਂ ਸਾਡੀਆਂ ਪੰਜਾਬਣਾ ਹੀ ਸਨ
1: ਬਿਲਕੁਲ ਜੀ,
0: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ, ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ ਹੀ, ਅਸੀਂ ਕਾਲੇ ਸ਼ਾਹ ਹੈਗੇ ਹੋਰ ਸਾਨੂੰ ਨਜ਼ਰ ਕੀ ਲੱਗਣੀ। ਉਹ ਖੈਰ ਮਾਵਾਂ ਨੇ ਤਾਂ ਆਪਦਾ ਫਰਜ਼
1: ਮਾਰੀਆਂ ਨਜ਼ਰਾਂ ਨਾਲ ਤੇ ਪੁੱਤ ਹੀਰਾ।
0: ਹਾਂਜੀ, ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ, ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ, ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਪਹੁੰਚ ਦਿੱਤੀ ਸਾਰੀ ਗੱਲ ਤੇ ਮਲੀ ਗਈ। ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ਼ ਕਰਨੀ ਆ, ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾ ਏਦਾਂ ਪਹੁੰਚਣਾ,
1: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲੋਂ ਸਾਰਾ ਕੁਝ
0: ਅੱਬੇ ਕੋਲੋਂ। ਉਹ ਹਾਲੇ ਤੱਕ ਵੀ ਜਵਾਨ ਹੋ ਗਿਆ, ਤੋਤਿਆਂ ਪੋਤਿਆਂ ਵਾਲਾ ਹੋ ਗਿਆ, ਤੇ ਮੈਂ ਉਹਨੂੰ ਇਹ ਗੱਲ ਹੀ ਕਹਿਣਾ ਹੁੰਦਾ, ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ, ਉਹ ਵੀ ਮੈਨੂੰ ਦੱਸ ਦੇ।
1: ਬਿਲਕੁਲ ਅਖਤਰ ਸਾਹਿਬ, ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹ ਉਹਦੇ ਨਾਲ ਹੀ ਪੂਜ ਦਿੰਦੇ,
0: ਉਹ ਵੀ ਨਾਲ ਹੀ ਬਿਲਕੁਲ। ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ,
1: ਹਾਂਜੀ
0: ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ
1: ਬਿਲਕੁਲ। ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਕੇ ਘੁੰਮਣ ਡਈ ਜਿਹੜੀ,
0: ਅਸੀਂ ਉਹ ਜਿਹੜਾ ਹੈਗਾ ਨਾ ਅਸੀਂ ਉਹ ਵੇਦਾ ਭੁੱਲ ਗਏ,
1: ਬਿਲਕੁਲ ਬਿਲਕੁਲ।
0: ਸਾਨੂੰ ਉਹ ਛਾਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ,
1: ਬੜੀ ਸਾਦੀ ਜ਼ਿੰਦਗੀ, ਬਹੁਤ ਸਾਦੀ ਲਾਈਫ ਹੁੰਦੀ,
0: ਮੈਂ ਕਹਿੰਦਾ ਜੀ ਉਹਦੇ ਚ ਸਵਾਦ ਹੀ ਬੜਾ ਸੀ।
1: ਬਿਲਕੁਲ ਬਿਲਕੁਲ। ਤੇ ਅਖਤਰ ਸਾਹਿਬ, ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ।
0: ਬਿਸਮਿਲ੍ਲਾ ਜੀ।
1: ਭਾਈ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਸੀਮਾ ਬਾਰਡਰ, ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ, ਟੈਂਕਾਂ ਤੋਪਾਂ ਦਾ ਕਿਧਰ

0: ਨਾ ਨਾ ਹੋਵੇ।
1: ਆਏ ਹਾਏ ਹਾਏ,
0: ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ, ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ,
1: ਛਾਂ ਹੋਵੇ
0: ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ। ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ, ਮੇਰੇ ਮਾਲਕਾ ਕੋਈ ਨਾ ਮਾਰ ਹੋਵੇ। ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ, ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ। ਪਾਕਿਸਤਾਨ ਨੂੰ ਰੱਬਾ ਪਾਕ ਕਰਦੇ, ਸਾਰਾ ਮੁਲਕ ਹੀ ਜੰਨਤ ਨੁਮਾ ਹੋਵੇ। ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ, ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ। ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ। ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ। ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ, ਅੱਤਵਾਦ ਦਾ ਬੇੜਾ ਫਨਾ ਹੋਵੇ। ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਤੇ ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ। ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ, ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ। ਓਏ ਹਰ ਹਾਲਤ ਵਿੱਚ ਸਜਣਾ ਨਾਲ ਵਫਾ ਕਰੀਏ, ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ। ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਓਏ ਅੱਗੋਂ ਹਾਂ ਹੋਵੇ
1: ਭਾਵੇਂ। ਇਹ ਵੇਲੇ ਅੱਲਾ ਲੈ ਕੇ ਆਊਗਾ ਜੀ,
0: ਜੀ ਜ਼ਰੂਰ, ਇਹਨਾਂ ਉਮੀਦਾਂ ਨਾਲ ਹੀ ਆ ਜੀ ਕਿ ਇਹ ਵੇਲਾ ਆਵੇ, ਸਾਡੇ ਇਕੱਠੇ ਮੇਲੇ ਲੱਗਣ, ਢੋਲ ਵੱਜਣ, ਕਾਰੋਬਾਰ ਹੋਣ, ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ, ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ
1: ਵਾਸਤੇ।
0: ਹਾਂ ਤੁਸੀਂ ਅੰਮ੍ਰਿਤਸਰ ਆਓ, ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ, ਬਿਲਕੁਲ ਉਸੇ ਤਰ੍ਹਾਂ ਦੇ ਬਹੁਤ ਵਧੀਆ ਵਧੀਆ
1: ਖਾਣਾ ਜੀ, ਬਿਲਕੁਲ।
0: ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ, ਤੇ ਇਸੇ ਤਰ੍ਹਾਂ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ, ਤੇ ਖੁਦਾ ਹਾਫਿਜ਼, ਖੁਦਾ ਹਾਫਿਜ਼ ਮੇਰੇ ਵੀ। ਸੋ ਦੋਸਤੋ, ਇਹ ਸਨ ਲੈਂਦੇ ਪੰਜਾਬ, ਆਪਣਾ ਪੰਜਾਬ ਤੋਂ ਅਖਤਰ ਸਾਹਿਬ, ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ, ਵੰਡਰਫੁਲ ਮੈਨ। ਖਾਲਸਾ ਜੀ ਰੈਡੀ ਹੋ ਜਾਓ, ਮੈਂ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ। ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ, ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ।
2: ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ, ਹਰ ਵਾਰੀ ਦੀ ਤਰ੍ਹਾਂ ਬਹੁਤ ਬਹੁਤ ਆ ਜਾਓ, ਲੰਘ ਆਓ ਜੀ।
2: ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
0: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ, ਤੇ ਤੁਸੀਂ ਪਹਿਲਾਂ ਸੁਣ ਰਹੇ ਸੋ, ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ, ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
0: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ,
0: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ, ਅੱਗੇ ਨਾਲ ਆਵਾਜ਼ ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ?
0: ਆ ਰਹੀ ਹੈ ਹੁਣ, ਠੀਕ ਹੈ, ਠੀਕ ਹੈ ਜੀ।
2: ਹਾਂਜੀ,
0: ਤੇ ਮੈਂ ਵੀ ਉਹ, ਚਲੋ ਨਾਲੇ ਤੁਸੀਂ ਆ ਗੱਲ ਕੀਤੀ ਹੈ ਸੱਜਣ ਲਈ, ਤੇ ਮੈਂ ਚਲੋ ਚੈੱਕ ਕਰ ਲਈ, ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ, ਤੇ ਹੁਣ ਮੈਂ ਵਧਾ ਦਿੱਤੀ ਹੈ ਹੁਣ ਬਾਅਦ ਦੀ, ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ।
2: ਠੀਕ ਹੈ ਜੀ, ਠੀਕ ਹੈ। ਹਾਂਜੀ, ਅਖਤਰ ਸਾਹਿਬ ਬੜਾ ਵਧੀਆ ਸੁਣਾ ਰਹੇ ਸਨ ਜੀ।
0: ਵਾਹ ਯਾਰ, ਕਿਆ ਸੋਹਣੀਆਂ ਬਾਤਾਂ, ਕਿਆ ਉਹ ਜਿਹੜੀ ਚਲੇ ਗਿਆ ਇਹ ਸਮੇਂ ਨੇ, ਉਹਨਾਂ ਦੀ ਯਾਦ ਦੁਆਦਾਂ ਨੇ ਤਾਜ਼ਾ ਕੀਤੀ ਹੈ, ਵੰਡਰਫੁਲ ਮੈਨ।
2: ਹਾਂਜੀ ਹਾਂਜੀ ਹਾਂਜੀ, ਤੇ ਅੱਜ ਤਰੀਕ ਹੈ ਨਾ ਇਹ 26/4/2026।
0: ਹਾਂ 26/4/2, ਬਿਲਕੁਲ ਜੀ।
2: ਹਾਂਜੀ ਹਾਂਜੀ ਜੀ, ਤੇ ਬੜਾ ਵਧੀਆ ਮੌਸਮ ਜੀ ਅੱਜ,
0: ਬਹੁਤ ਸੋਹਣਾ ਮੌਸਮ, ਵਾਕਿਆ ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
0: ਭਾਰਤ ਜੀ, ਹਾਂਜੀ ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
0: ਅੱਛਾ ਅੱਛਾ,
2: ڈاکٹر کو جاؤ دیر ہوئی نہ دیر لگاؤ بھارت جی ڈاکٹر کو جاؤ دیر ہوئی نہ دیر لگاؤ
0: ہاں جی
2: جنے انگ ہن سارے روگی اینا دا علاج کراؤ
0: بالکل ٹھیک بالکل ٹھیک آپ سارے بہت سونی تصویر کھچی ہے سارے روگی انگ نے
2: جنے انگ ہن سارے روگی اینا دا علاج کراؤ
0: واہ
2: ہیرا فیری چور بجاری
0: جی
2: جن سنکھیا بے روزگاری
0: واہ واہ واہ واہ بہت سونی تصویر
2: ہیرا فیری چور بازاری جن سنکھیا بے روزگاری
0: بے روزگاری ہاں جی
2: رشوت خوری سینہ زوری
0: واہ واہ
2: کوڑ جھوٹ بھرشٹاچاری
0: جیوندے رہو کیا باتاں نے
2: کوڑ جھوٹ بھرشٹاچاری جاتاں نسلاں وچلا پاڑا جاتاں نسلاں وچلا پاڑا ہندو مومن چنگا ماڑا
0: واہ واہ
2: بوتی جینی سکھ عیسائی
0: واہ
2: قتل عام جا کلو کارا
0: واہ
2: ہندو مومن چنگا ماڑا
0: جی
2: بوتی جینی سکھ عیسائی قتل عام جا کلو کارا
0: واہ
2: دشمنا نے پایا کیرا دشمنا نے پایا کیرا فٹ بڑی کر پھٹیا تیرا
0: واہ واہ
2: پابھیشن دے جو پیروکار پابھیشن دے جو پیروکار تے لنکا لون اجاڑن ڈیرا
0: واہ
2: دشمنا نے پایا کیرا لوک آلسی اتے نشیڑی لوک آلسی اتے نشیڑی تھوتھی ہم میری میری بے اخلاقی تے بے نصافی ڈوب دیوے گی تیری بیڑی
0: واہ
2: ڈوب دیوے گی تیری بیڑی تبوتاں دے وچ دلالی
0: واہ واہ واہ مریاں جڑے ساڈے دیش دی خاطر جان وار گئے اونا سپاہیاں دے تبوتاں دے وچ وی ہیرا فیری توبہ توبہ توبہ اے رشیاں منیاں دا دیش دے
2: ہاں جی تبوتاں دے وچ دلالی واہ نیتا کی جات وکھالی
0: کی جات وکھالی
2: اتے تھلے سبھی ایسے تھلے سبھے ایسے ہن تاں تیرا اللہ والی ہن تاں تیرا اللہ والی
0: واہ واہ
2: آلس کیتی مر جاؤ گے
0: واہ
2: آلس کیتی مر جاؤ گے جوا کھیڈو ہر جاؤ گے
0: واہ
2: گودی وچلے ارباں جی گودی وچلے ارباں جی وانگ یتیما کر جاؤ گے
0: واہ واہ واہ جیندے رہو
2: وانگ یتیما کر جاؤ گے دل منے تا من سلا دل منے تا من سلا اپنی بکلے چاتی پا توخدی پامبڑ بن نہ جاوے توخدی پامبڑ بن نہ جاوے کر نہ دیوے ساڑ سوا بھارت جی ڈاکٹر کو جاؤ ایتی کرو دیر نہ
0: لاؤ
2: انگ نے سارے روگی
0: انہیں
2: انگ نے سارے
0: روگی
2: اینا دا علاج کراؤ اینا دا علاج کراؤ بھارت جی ڈاکٹر کو جاؤ بھارت
0: جی ڈاکٹر کو جاؤ واہ
2: ہاں جی ہاں جی
0: ایڈی تسی کوئی ہور بھی سنا سکتے ہو جی تہاڈے کول کوئی ریڈی ہے تے خالسا جی تھی بھارت جی ڈاکٹر کو جاؤ وہ اپنے آپ نو جگت گرو کہ دنیا سڈے کو سیدھ لے کے چلتی ہے اہ گرو ہاں لوکاں دے تے تسی اودے الٹ ڈے ہو گل کرنے چکر کی ہے سمجھ نہیں آئی
2: ہاں جی ہاں جی ہاں جی شاید وہ کہندے نے نا ਦੀਵੇ ਥੱਲੇ ਹਨੇਰਾ ਹੁੰਦਾ, ਫਿਰ ਮੈਨੂੰ ਫਿਰ ਉਹਨਾਂ ਦਾ ਚਾਨਣ ਨਹੀਂ ਦਿਸਦਾ।
0: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨੀ। ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ, ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ,
2: ਹਾਂਜੀ,
0: ਆਪਣੇ ਗਵਾਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ, ਉੱਥੇ ਨਾ ਕਾਰ ਖਿਲਾੜ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ, ਮੈਂ ਸਕੂਟਰੀ ਲੈ ਗਿਆ
2: ਤੇ
0: ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ, ਉਹਨੂੰ ਵੀ ਲੱਗ ਗਈ। ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ ਤੇ ਉਹਨਾਂ ਦੀ ਜਿਹਦੀ ਸੀ ਉਹ ਗਾਇਬ ਹੋ ਗਈ, ਉਹਨਾਂ ਨੇ ਅੰਦਾਜ਼ਾ ਲਾਇਆ, ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ। ਉਹ ਸਾਨੂੰ ਅਗਲੇ ਦਿਨ ਪਤਾ ਲੱਗਾ, ਰਾਤ ਪਤਾ ਲੱਗਾ, ਪਰ ਜਿਨ੍ਹਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ। ਅਗਲੇ ਦਿਨ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ,
2: ਹਾਂਜੀ
0: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ ਤੇ ਵਾਹ ਵਾਹ ਵਾਹ ਹਾਂਜੀ ਮੈਂ ਗਿਆ ਸਕੂਟਰੀ ਲੈ ਕੇ ਉਧਰੋਂ ਉਹ ਵੀ ਆਏ, ਪਰ ਅੰਡਰਸਟੈਂਡਿੰਗ ਸਾਡੀ ਇਹ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ। ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੋਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ, ਗਵਾਂਢੀਆਂ ਦੀ ਸਕੂਟਰੀ ਸੀ ਮੈਨੂੰ ਕੋਈ ਇੰਨੀ ਜਾਣਦਾ, ਤਾਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ ਸਾਨੂੰ ਪਤਾ ਹੀ ਲੱਗ ਗਿਆ ਸੀ। ਅਸੀਂ ਮਤਲਬ ਕਿ ਥਾਣੇ ਗਏ ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲੈ ਆਇਆ ਉਹ ਉਹਨਾਂ ਨੂੰ ਦੇ ਦਿੱਤੀ। ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖਿਲਾਰ ਕੇ ਤੇ ਉਹ ਸਨ ਸਾਰੇ ਅੰਧ ਭਗਤ, ਕੋਈ 30 ਸਾਲ ਦਾ, ਕੋਈ 40 ਦਾ ਤੇ ਕੋਈ 20 ਦਾ। ਤੇ ਮੈਨੂੰ ਉਹਨਾਂ ਪੁੱਛਿਆ ਤੁਸੀਂ ਜਰਮਨ ਚ, ਮੈਂ ਹਾਂਜੀ, ਤੇ ਕਹਿੰਦੇ ਨੇ ਬਈ ਅੱਛਾ ਗੱਲਾਂ ਬਾਤਾਂ ਜਰਮਨ ਕਿੱਦਾਂ ਦਾ, ਭਾਰਤ ਨਾਲੋਂ ਸੋਹਣਾ ਕਿ ਮਾੜਾ, ਮੈਨੂੰ ਕਹਿੰਦੇ ਨੇ। ਮੈਂ ਭਾਰਤ ਤੇ ਕਿਸੇ ਗਿਣਤੀ ਚ ਨੀ ਆਉਂਦਾ ਜਰਮਨ ਦੇ ਮੁਕਾਬਲੇ ਚ, ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਹਾਂ, ਹਿੰਦੁਸਤਾਨ ਡੋਮੀਨੇਟ ਕਰ ਰਿਹਾ ਤੇ ਅਸੀਂ ਸਾਰੀ ਦੁਨੀਆ ਨੂੰ ਮੱਤ ਦੇਣ ਡੇ ਹਾਂ। ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ 5 ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ। ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ, 10 ਮਿੰਟ ਚ ਕੋਸ਼ਿਸ਼ ਕੀਤੀ ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ, ਸਾਨੂੰ ਕਿੰਨਾ ਗੱਲਾਂ ਦਾ ਪਤਾ। ਮੈਂ ਕਿਹਾ ਨਹੀਂ ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ, ਇਹੋ ਜਿਹੀ ਗੱਲ ਹੀ ਕੋਈ ਨੀ। ਤੇ ਫਿਰ ਮੈਂ ਇਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ, ਤੁਸੀਂ ਤੇ ਕੁਆਲੀਫਾਈ ਵੀ ਨੀ ਕਰਦੇ ਸਿਵਲਾਈਜ਼ ਕੰਟਰੀਆਂ ਦੇ ਨਾਲ। ਤੇ ਕਹਿੰਦਾ ਇੱਥੇ ਤੇ ਜਿਹੜੀ ਬੈਲਟ ਹੈ ਨਾ ਜਿੱਥੇ, ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ, ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਆ। ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ, ਇੱਕ ਦੀ 40 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ ਜਦੋਂ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਤੇ ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆ ਦੇ ਕੋਈ ਨਹੀਂ। ਹੁਣ ਅੰਦਾਜ਼ਾ ਲਾ ਲਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ। ਵੇਖ ਲਓ ਦੁਨੀਆ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤ ਹੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ, ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆ ਦੇ ਵਿੱਚ। ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਆਉਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ, ਰਹਿੰਦੇ ਨੇ, ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ। ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ,
2: ਹਾਂਜੀ,
0: ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ ਤੇ ਮੈਂ ਐਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿੱਚ ਸਮੁੰਦਰ ਵਿੱਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿੱਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋਂ ਚੁੱਪ ਹੀ ਕਰ ਗਿਆ, ਚਲੋ ਜੀ ਤੁਸੀਂ ਕਰੋ ਗੱਲ।
2: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
0: ਅੱਛਾ
2: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ, ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ, ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ ਹਾਂਜੀ
0: ਲਾਈਨ ਦੇ ਨਾਲ ਨਾਲ
2: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘੱਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ
0: ਹੱਥਾਂ ਚ ਬੋਤਲਾਂ ਵੀ ਬੜੀਆਂ ਹੋਣੀਆਂ ਨੇ ਉਹਨਾਂ ਨੇ
2: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾਂ ਫੇਰ ਬੰਦ ਕਰ ਅੱਖ ਖੋਲਾਂ ਫੇਰ ਬੰਦ ਕਰ
0: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ
2: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ
0: ਹਾਂਜੀ
2: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
0: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਰ
2: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ
0: ਅੱਛਾ ਜੀ
2: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ
0: ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡੇ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹੋ ਕੇ ਵੈਸੇ ਹੀ ਗੁੰਮ ਹੋ ਕੇ ਬੈਠੇ
2: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ ਜਵਾਨੀ ਚ ਵਾਹਿਗੁਰੂ
0: ਵਾਕਿਆ ਜਦੋਂ ਗੋਡੇ ਚੱਲਣੋਂ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ ਬੇਸ਼ਰਮ ਜਿਹੇ ਹੈਗੇ ਨੇ ਮੁੰਡਿਆਂ ਦੀ ਨੁਕਤਾ ਚੀਨੀ ਕਰਨਗੇ ਕੁੜੀਆਂ ਦੀ ਨੁਕਤਾ ਚੀਨੀ ਕਰਨਗੇ ਹਾਂ ਕਿੱਦੇ ਬੇਸ਼ਰਮ ਨੇ ਹਾਂਜੀ ਕਿਆ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ ਉਹਨਾਂ ਗੁਨਾਹ ਹੁਣ ਵੇਖ ਲਓ ਖੂੰਡੀ ਕਿੱਦਾਂ ਸਿੱਧੀ ਕੱਕ ਕੇ ਕਹਿੰਦੇ ਨੇ ਬੇਸ਼ਰਮ ਨੇ ਐਂ ਨੇ ਜਿਉਂ ਨੇ ਤਿਉਂ ਨੇ ਹਾਂਜੀ ਇਹ ਵਾਕਿਆ ਹੀ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ ਵੇਖ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਹੈ ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ
2: ਹਾਂਜੀ ਹਾਂਜੀ
0: ਹਾਂ ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ ਜਦੋਂ ਫਿਰ ਜਵਾਨੀ ਵਿਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਏ ਆਉਣ ਦਿਓ ਕੀ ਸੁਣਾਉਣਾ ਤੁਸੀਂ
2: ਬਾਜਵਾ ਸਾਹਿਬ ਇੱਕ ਛੋਟੀ ਜਿਹੀ ਗੱਲ ਮੈਂ ਗੱਲ
0: ਸੁਣਾਉਣਾ
2: ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਗੁਨਾਹ ਨਹੀਂ ਕੀਤਾ
0: ਠੀਕ ਹੈ
2: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
0: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਜਦੋਂ
2: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਤੇ ਮੈਂ ਯਾਰ ਇਹ ਗੱਲ ਹਾਂਜੀ
0: ਹਾਂਜੀ
2: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿੰਨਾ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ
0: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੱਡੋ ਗੁਨਾਹਾਂ ਵਾਲੇ ਹਾਂਜੀ
2: ਚਲੋ ਸੁਣੋ ਜੀ ਫਿਰ
0: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ
2: ਬੰਦੇ ਚੋਂ ਬੰਦਾ ਮਰ ਰਿਹਾ ਮੇਰੀ
0: ਬੰਦੇ ਚੋਂ ਬੰਦਾ ਮਰ ਰਿਹਾ
2: ਹਾਂਜੀ ਬੰਦੇ ਚੋਂ ਬੰਦਾ ਮਰ ਰਿਹਾ
0: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ
0: ਵਾਹ
2: ਇਖਲਾਕੋ ਊਣਾ ਹੋ ਰਿਹਾ
0: ਹਾਂਜੀ
2: ਐਬਾਂ ਦਾ ਭਾਂਡਾ ਭਰ ਰਿਹਾ
0: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ
0: ਵਾਹ ਵਾਹ
2: ਬੰਦੇ ਚੋਂ ਬੰਦਾ ਮਰ ਰਿਹਾ
0: ਦੇਖੋ ਬੰਦਾ ਕੀ ਕਰ ਰਿਹਾ
2: ਅਣਜਾਣ ਆਪਣੇ ਆਪ ਤੋਂ ਜਿਉ ਅਜਨਬੀ ਵਿਚਰ ਰਿਹਾ ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ ਵਾਪਸ ਮੁੜੇਗਾ ਕਿਸ ਤਰ੍ਹਾਂ ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ ਹੱਥੀ ਬਣਾਈ ਮੌਤ ਤੋਂ ਹੱਥੀ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ ਰਿਹਾ
0: ਵਾਹ ਵਾਹ ਵਾਹ
2: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
0: ਜੀ
2: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ
0: ਵਾਹ ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ ਵਾਹ
2: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਵਾਹ
2: ਜ਼ਿੰਦਗੀ ਦੀ ਬਾਜੀ ਹਰ ਰਿਹਾ
0: ਬਹੁਤ
2: ਪਾਰ ਵੀ ਨਹੀਂ ਲੰਘਿਆ ਪਾਰ ਵੀ ਨਹੀਂ ਲੰਘਿਆ ਅਫਸੋਸ ਨਾ ਇਧਰ ਰਿਹਾ
0: ਵਾਹ
2: ਜਿਉਣ ਭੋਗੀ ਜਾ ਰਿਹਾ ਸਾਹ ਗਿਣ ਗਿਣ ਕੇ ਮਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ
0: ਵਾਕਿਆ ਬੰਦੇ ਚੋਂ ਬੰਦਾ ਮਰ ਰਿਹਾ
2: ਹਾਂਜੀ ਇੰਨੀ ਸੇਵਾ ਜੀ
0: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
2: ਓਕੇ ਜੀ ਸੁਣਾਓ
0: ਕਿ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
2: ਓਏ ਹੋਏ ਹੋਏ ਵਾਹ ਜੀ ਵਾਹ
0: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕਾ ਟੀਕੇ ਟੂਕਾਂ ਟੂਣੇ ਕਰਵਾਏ ਓਏ ਦੁੱਖ ਵਧਿਆ ਦੂਣ ਸਵਾਇਆ
2: ਓਏ ਹੋਏ ਵਾਹ ਜੀ ਵਾਹ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ
2: ਹਾਂਜੀ
0: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ
2: ਓਏ ਹੋਏ ਹੋਏ ਹੋਏ
0: ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਤੂੰ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਹੁੰਦੇ ਵੀ ਜ਼ਖਮ ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨਹੀਂ ਹੋ ਜਾਂਦਾ
2: ਤੇਰਾ ਭਲਾ ਹੋ ਜਾ ਤੇਰਾ ਭਲਾ ਹੋ ਜਾ ਤੁਹਾਡੇ ਜ਼ਖਮ ਜਿਹੜੇ ਨੇ ਜੀ ਵਾਹਿਗੁਰੂ ਹਾਂਜੀ ਰਾਜੀ ਕਰੇ ਓਕੇ ਜੀ ਚੜ੍ਹਦੀ ਕਲਾ ਚ
0: ਥੈਂਕ ਯੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਸਨ ਜੀ ਸਾਡੇ ਖਾਲਸਾ ਜੀ ਥੈਂਕ ਯੂ ਅੱਛਾ ਭਾਈ ਇਹ ਫੁੱਲ ਭੇਜਣ ਵਾਲੇ ਹੋ ਮਿਹਰਬਾਨੀ ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ ਥੈਂਕ ਯੂ ਵੈਰੀ ਮਚ ਫੁੱਲ ਵੀ ਬਹੁਤ ਸੋਹਣੇ ਤੁਸੀਂ ਵੀ ਬਹੁਤ ਸੋਹਣੇ ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ ਉਹ ਕੀ ਕਹਿੰਦੇ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਆਹ ਇੱਥੇ ਆਹ ਭਾ ਸੂਬਾ ਸਿੰਘ ਜੀ ਹੋਈ ਨੇ ਜੀ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ ਆ ਜਾਓ ਲੰਘ ਗਿਆ ਸਰ
3: ਆ ਗਿਆ ਜੀ ਆ ਗਿਆ ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ
0: ਥੈਂਕ ਯੂ ਜੀ
3: ਜੀ ਮਾਜਾ ਸਾਹਿਬ ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ ਦੋ ਤਿੰਨ ਦਿਨ ਹੋ ਗਿਆ ਅਜੇ ਅੱਜ ਅਪ੍ਰੈਲ ਦੀ ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ
0: ਖੈਰਾ ਸਾਹਿਬ ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ
3: ਹਾਂ ਤੇ ਮੇਰਾ ਧਿਆਨ ਪਿਆ ਵੀ ਆਖਰ ਕੀ ਮਤਲਬ ਕਿਉਂ ਇੰਨਾ ਧਰਤੀ ਜਿਹੜੀ ਆ, ਸੂਰਜ ਆ, ਮੌਸਮ ਆ, ਪਰਮਾਤਮਾ ਆ, ਰੱਬ ਆ, ਇਹ ਕਿਉਂ ਕਹਿਰਵਾਨ ਹੋਇਆ ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮੰਨੂ ਵਾਲੀ ਗੱਲ ਭਾਈ ਸਾਡੇ ਦੇਸ਼ ਵਿਚ ਖਾਸ ਕਰਕੇ ਬਦਲ ਸਭ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ ਆਲਾ ਦੁਆਲਾ ਵੇਖਦੇ ਹਾਂ ਤੇ 60 ਸਾਲ ਤੋਂ ਵੇਖ ਰਹੇ ਹਾਂ ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ ਮਤਲਬ ਸਾਫ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ
0: ਈਵਨ ਛੱਪੜਾਂ ਦਾ ਪਾਣੀ ਸਾਫ ਹੁੰਦਾ ਹੈ
3: ਹਾਂ ਸਾਫ ਹੁੰਦਾ ਸੀ ਉੱਥੋਂ
0: ਖੈਰਾ ਸਾਹਿਬ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ ਉਹਦੇ ਵਿੱਚ ਦੁਨੀਆ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ ਲਾਈਫ ਬੋਆਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ ਛੱਪੜ ਚ ਨਹਾਉਂਦੇ ਰਹੇ ਹਾਂ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਹਾਂ ਖਾਲਾਂ
3: ਕੱਪੜੇ ਹਾਂ ਤੇ ਬਾਜਾ ਸਾਹਿਬ ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ ਨੱਕ ਨੀ ਪੰਜਾਬੀ ਜਦੋਂ ਨੱਕ ਨਾ ਦੇ
0: ਸਕਣਾ ਨੱਕ ਨੀ ਡਾਇਆ ਜਾਂਦਾ
3: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ
0: ਕੀਤਾ ਜੀ ਸਾਰਾ
3: ਵਾ ਅਸੀਂ ਤੇ ਅਸੀਂ ਕੀਤਾ ਆ ਮਤਲਬ ਜਿਹੜਾ ਜਿਹਨੂੰ ਹਰਾਏ ਇਨਕਲਾਬ ਕਹਿ ਕੇ ਬੜਾ ਵਡਿਆਇਆ ਗਿਆ ਨਾ ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਟਣੀਆਂ ਸ਼ੁਰੂ ਕਰਤੀਆਂ ਫਰਟੀਲਾਈਜ਼ਰ ਵਰਤਣੀ ਸ਼ੁਰੂ ਕਰ ਦਿੱਤੇ ਉਹਨੂੰ ਬੜੀ ਸ਼ਾਬਾਸ਼ ਦਿੱਤੀ ਤਗੜਾ ਜਿਹਾ ਬੱਲੇ ਜੱਟਾ ਬੱਲੇ ਕੱਲ ਕੌਡੀ ਨੀ ਸੀ ਪੱਲੇ ਦੇ ਅੱਜ ਤੇਰਾ ਸਿੱਕਾ ਸਾਰੇ ਚੜਾ ਕੇ ਨਾ ਤੇ ਉਹ ਸਰ ਧਰਤੀ ਜਿਹੜੀ ਸੀਗੀ ਧਰਤੀ ਖਰਾਬ ਕਰਤੀ ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਵਾ ਸਾਹਿਬ ਅੱਜ ਆਦਮੀ ਅੱਗੇ ਅੱਗੇ ਤੇ ਮੌਤ 4 ਚੁਫੇਰਿਓ ਦੇ ਮਗਰ ਮਗਰ ਸਿਰ ਦੇ ਉੱਤੇ ਨਾ ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ ਟ੍ਰੈਫਿਕ ਦੇ ਰੂਪ ਦੇ ਵਿੱਚ
0: ਬਹੁਤ ਸੋਹਣੀ ਬਹੁਤ ਸੋਹਣੀ ਤਸਵੀਰ ਦੱਸ ਦੇ
3: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋ ਬਣਿਆ ਪਿਆ ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਦਿਲ ਨੀ ਕਰਦਾ ਬਾਜਵਾ ਸਾਹਿਬ ਕਹਿਣ ਨੂੰ ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ ਵੈਸੇ ਤੇ ਸਾਰੇ ਹੀ ਹਰ ਥਾਂ ਹੀ ਆ ਲੇਕਿਨ ਉੱਥੇ ਬਹੁਤ ਜ਼ਿਆਦਾ ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜਵਾ ਸਾਹਿਬ ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ ਤੇ ਉਹਦਾ ਨਾਂ ਹੀ
0: ਕੈਂਸਰ ਟ੍ਰੇਨ ਹੈ ਹਾਂਜੀ ਦੱਸੋ
3: ਹਾਂਜੀ ਹਾਂਜੀ ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ ਜਿੱਥੇ ਮਰਜ਼ੀ ਚੱਲ ਜਾਏ ਆਪਣੇ ਸਾਹ ਹੀ ਲੰਬੇ ਕਰੇਗਾ ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ ਪੈਸੇ ਹੋ ਗਏ ਉਹ ਵਿਚਾਰਾ ਆਜ਼ਾਦ ਜਗ੍ਹਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ ਇੰਨਾ ਵੀ ਅੱਧਾ ਬੰਦਾ ਦੇ ਸੁਣਦੇ ਸਾਰੀ ਮਰ ਜਾਂਦਾ ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕਿ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ ਕੋਈ ਝੂਠਾ ਸੱਚਾ ਕਹਿ ਹੀ ਦੇਵੇ ਭਈ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 91-92 ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ ਤੇ ਉਹ ਦੋਸਤੀ ਸੀਗੀ ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨਾਂ ਨੂੰ ਕਰਦਾ ਪਹਿਲਾਂ ਬੜਾ ਮਿਲਦਾ ਆ ਸ਼ੌਂਕ ਨਾ ਹੈ ਉਦੋਂ ਜੀ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਤਰੇ ਕਰਨੇ ਸ਼ੁਰੂ ਕੀਤੇ ਸੀਗੇ ਚਲੋ ਖੈਰ ਬਾਜਵਾ ਸਾਹਿਬ ਉਹ ਕਰਦਿਆਂ ਉਹ ਨਾ ਜਿਹੜੀ ਵੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਵਾ ਸਾਹਿਬ ਆਪਣੀ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਰੱਖਿਆ ਹੈਗਾ ਵਾ ਧਨੋਵਾ
0: ਹਾਂਜੀ ਹਾਂਜੀ ਮਕੇਰੀਆਂ ਦੇ ਲਾਗੇ
3: ਜੀ ਇੱਥੋਂ ਨਾ ਬਿਆਸ ਦਰਿਆ ਚੋਂ ਕੁਛ ਇੱਕ ਪਾਣੀ ਵੱਖਰਾ ਹੋ ਕੇ ਤੇ ਮਤਲਬ ਨਾ ਬੇਈ ਬਣ ਜਾਂਦੀ ਆ
0: ਅੱਛਾ
3: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ ਬੇਈ ਕਹਿ ਲੋ ਉਹਦਾ ਨਾਂ ਬੇਈ ਆ ਬਾਬੇ ਨਾਨਕ ਦੇ ਜਿਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਇੱਕ ਓਂਕਾਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਇਹਨਾਂ ਨੂੰ ਧਿਆਨ ਹੋਇਆ ਸੀ
0: ਠੀਕ ਹੈ
3: ਤੇ ਬਾਜਵਾ ਸਾਹਿਬ ਓਹਨੇ ਕੀਤਾ ਕਿ ਵੀ ਓਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਵਿਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਆ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਤੱਕ ਲੰਘਣਾ ਬੰਦ ਕਰ ਦਿੱਤਾ
0: ਸੀ
3: ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ ਅਸਲੀਆਂ ਡੀਪੀ ਕਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਨੀ ਜੇ ਕਰਦਾ ਨੀ ਬਾਅਦ ਵਿਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
0: ਰਾਜ ਸਭਾ ਚ ਬੈਠੇ
3: ਸਾਰੇ ਸਰਕਾਰੀ ਦਰਬਾਰੇ ਪੋਲੀਟੀਕਲ ਲੀਡਰ ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
0: ਆਇਆ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
3: ਜੀ ਜੀ ਜੀ ਅਸੀਂ ਦੋਵੇਂ ਵਾਰੀ ਮੈਂ ਉੱਥੇ ਅਸੀਂ ਉਸ 5 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਤੇ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜ਼ਿੰਮੇ ਸੀ ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ ਜਿਹਦੇ ਚ ਮਤਲਬ ਹਜ਼ਾਰਾਂ ਨੀ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ
0: ਤੇ
3: ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਉਹਦੇ ਵਿਚ ਪੈਂਦਾ ਸੀਗਾ ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨਹੀਂ ਲੈਂਦੀਆਂ ਤੇ
0: ਨਹੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹੋਸਪਿਟਲ ਖੋਲ ਦਿੱਤਾ ਕੈਂਸਰ ਦਾ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ ਉਥੋਂ ਡੱਕੋ ਕੈਂਸਰ ਨੂੰ ਹੋਣ ਤੋਂ
3: ਜੀ ਜੀ ਜੀ ਜੀ
0: ਤੇ ਹਸਪੀਟਲ ਦੇ ਚਲੋ ਖੋਲਣਾ ਹੀ ਖੋਲਣਾ ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ ਨਾ ਕਿ ਦੋ ਹਸਪੀਟਲ ਹੋਰ ਖੋਲ ਦਿਓ ਵੇਖੋ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ ਜਿਹੜੇ ਜੁੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਦੇ
3: ਉਹ ਜੇ ਮਨਾ ਕਦੀ ਕਰਦੇ ਜੀ ਉਹ ਮਤਲਬ ਦਬਕੇ ਵੀ ਮਾਰਦੇ
0: ਸੀ
3: ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ ਖਾਸ ਕਰਕੇ ਹਵਾ ਦਾ ਪਾਣੀ ਦਾ ਤੇ ਧਰਤੀ ਦਾ ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਕਿ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਜਵਾ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ
0: ਉਦੋਂ ਏਦਾਂ ਦੀ ਪੈਂਦੀ
3: ਉਦੋਂ ਪੈਂਦੀ ਜੀ ਤੇ
0: ਵਿਸਾਖ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ ਤੇ ਫਿਰ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ
3: ਤੇ ਇਹ ਬਾਜਵਾ ਸਾਹਿਬ ਇਹ ਮਤਲਬ ਤੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ ਸਰਕਾਰ ਦਾ ਕੁਛ ਨੀ ਕਹਿ ਜਾਣਾ ਸਰਕਾਰ ਇੱਕ ਚੱਲ ਗਈ ਦੂਜੀ ਆ ਗਈ ਦੂਜੀ ਚੱਲ ਗਈ ਤੀਜੀ ਆ ਗਈ ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ ਉਹਨਾਂ ਨੇ ਕੁਰਸੀ ਲੈਣੀ ਆ
0: ਜਿਹੜੇ
3: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ ਉਹਨਾਂ ਇਹ ਕੋਸ਼ਿਸ਼ ਹੋਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ ਜਿਹਨਾਂ ਦਾ ਨਹੀਂ ਜਿਹੜੇ ਬਾਹਰ ਜਿਹਨਾਂ ਦਾ ਥੱਲੇ ਉਹ ਖਿਸਕ ਗਈ ਆ ਉਹ ਪਾਵੇ ਉਹਨੂੰ ਖਿੱਚਾ ਮਾਰਦੇ ਨੇ ਵੀ ਸਾਡੂ ਇੱਧਰ ਕਰੋ ਇੱਧਰ ਕਰੋ ਉਹਨਾਂ ਦਾ ਕੰਮ ਇਹ ਆ ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ
0: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ
3: ਜੇ ਕੁਰਸੀ ਜਿਹਨੂੰ ਮਿਲ ਗਈ ਤੇ ਬੈਠੇ ਕਿੱਦਾਂ ਰਹਿਣਾ ਵਾ ਤੇ ਜਿਹਨੂੰ ਨਹੀਂ ਮਿਲੀ ਜਿਹਦੇ ਥੱਲੇ ਖਿਸਕ ਗਈ ਆ ਉਹ ਦੂਜੇ ਨੂੰ ਪਰਾਂ ਕਰਕੇ ਤੇ ਇਹਨੂੰ ਹੱਥ ਕਿਵੇਂ ਗਿੱਟੇ ਨੂੰ ਹੱਥ ਕਿਵੇਂ ਪਾਉਣਾ ਬਸ ਇੰਨਾ ਹੀ
0: ਜੀ ਜੀ ਜੀ
3: ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ
0: ਅੱਛਾ
3: ਉਹ ਕਿਸੇ ਵਿਆਹ ਦੇ ਵਿਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘੱਟ ਮਿਲਾਉਂਦੇ ਜੇ ਬੰਦਿਆਂ ਨੂੰ ਵੇਹਦੇ ਵੀ ਨੀ ਬਿਨਾਂ ਵੇਖਿਆ ਹੱਥ ਕਰ ਦਿੰਦੇ ਜੇ ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾ ਨਾ ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਕਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ ਤੇ ਜਿਹੜਾ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ ਬਸ
0: ਰਾਜਨੀਤੀ ਚੁੱਲ੍ਹੇ ਦੇ ਦੁਆਲੇ ਹੀ ਆਏ
3: ਘੁੰਮਦੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ ਇਹ ਸਾਡੇ ਸਟੇਟ ਦੀ ਜਿਹੜੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ ਆ
0: ਇਹੋ ਮੈਂ ਕਹਿਣ ਲੱਗਾ ਸੀ ਵੈਸੇ ਵੈਸੇ ਖਹਿਰਾ ਸਾਹਿਬ ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ ਘਰ ਬਾਰ ਭਰ ਲੈਂਦੇ ਨੇ ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ ਯਾਰ ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਭਾਰਤ ਦੇ ਭਵਿੱਖ ਤੇ ਭਾਰਤ ਦੀ ਇੱਜ਼ਤ ਦੇ ਉੱਤੇ ਪਾਣੀਆਂ ਤੇ ਪਰਿਆਵਰਣ ਤੇ ਇਹਦੇ ਡਿਸਿਪਲਿਨ ਵੱਲ ਵੇਖ ਕੇ ਇਹਦੀਆਂ ਬਿਮਾਰ ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ
3: ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹੰਝਾ ਨੀ ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ ਹੋਰ ਗੱਲਾਂ ਦੀਆਂ ਗੱਲਾਂ ਕਹਿੰਦਾ ਉਹ ਚ ਇੱਕ ਕੁਆਲਿਟੀ ਹੈਗੀ ਇੱਕ ਗੁਣ ਹੈਗਾ ਕਹਿੰਦਾ ਕੀ ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁਣ ਵਾ ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ
0: ਲੋ ਸ਼ਰਮ ਪ੍ਰੂਫ ਨੇ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ ਹੁਣ ਇਲੈਕਸ਼ਨ ਆਈ ਸੀ ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ ਮੈਂ ਡਰਾਮਾ ਵੇਖ ਰਿਹਾ ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ ਤੂੰ ਇੱਕ ਵੀ ਵਾਅਦਾ ਪੂਰਾ ਕੀਤਾ ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਨ ਗਈ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ ਕਿਹੜੇ ਮੂੰਹ ਨਾਲ ਕਿਹੜੇ ਇੱਕ ਕੁਆਲਿਟੀ ਦੱਸਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ ਤੀਜੇ ਪਿੰਡ ਵੀ ਬੇਇੱਜ਼ਤੀ ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
3: ਡਾਇਰੀ
0: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ ਤੇ ਡਰਾਮੇ ਦੀ ਗੱਲ ਤਾਂ ਨੀ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਨ ਉਹਨੂੰ ਕੋਈ ਕੁਛ ਨੀ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ ਅੱਗੋਂ ਗੱਲ ਸੁਣੋ ਉਹ ਕਹਿੰਦੀ ਹੋਇਆ ਕੀ ਹੈ ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨੀ ਜੇ ਦਿੰਦੀ ਜਦੋਂ ਲੋਕੀ ਇੰਨੀ ਸ਼ਰਮ ਆਉਂਦੀ ਹੈ ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ ਪਤਾ ਨੀ ਮੈਂ ਮੇਰੇ ਕੋਲ ਨੀ ਜੇ ਬਰਦਾਸ਼ਤ ਹੋਣ ਡਿਆ ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ ਦਿਲ ਨੀ ਛੱਡੀ ਦਾ ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ
3: ਇਹ ਵਾਕਈ ਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ ਡਰਾਮਾ ਨੀ ਇਹ ਜਿਹੜਾ ਸਾਹਿਤ ਆ ਨਾ ਸਮਾਜ ਦਾ ਤਰਪਣ ਜਿਹੜਾ ਜਦੋਂ ਵੀ ਕੋਈ ਲਿਖਦਾ ਆ ਡਰਾਮਾ ਲਿਖਦਾ ਕਵਿਤਾ ਲਿਖਦਾ ਆ ਵਾਰਤਕ ਲਿਖਦਾ ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ ਚੰਗੀ ਨਹੀਂ ਲੱਗਦੀ ਜਾਂ ਜੇ ਉਹ ਮਤਲਬ ਇੱਕ ਸਮਾਜ ਨੂੰ ਨਰੋਈ ਸੇਧ ਦੇਣ ਵਾਸਤੇ ਉਹਨੂੰ ਸਾਹਮਣੇ
0: ਬਹੁਤ ਬਹੁਤ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਕਹਿੰਦਾ ਮੈਨੂੰ
3: ਇਹ ਬਾਜਵਾ ਸਾਹਿਬ ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੇ ਰਹੀ
0: ਬਹਿ ਗਈ
3: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ ਦੀਆਂ ਦੇ ਵਿਚ ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੇ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ ਉਹ ਹੈਗੀ ਆ ਸਾਡੇ ਦੇਸ਼ ਦੀ ਬੇ ਇਤਿਹਾਸਾ ਬੇ ਲੋੜੀ ਵੱਧਦੀ ਆਬਾਦੀ ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪ੍ਰਦੂਸ਼ਣ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
0: ਬਹਿ ਗਈਆਂ ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ
3: ਦਿੱਲੀ ਤੋਂ ਉਹਨਾਂ ਦੱਸਿਆ ਦਿੱਲੀ ਤੋਂ ਮੈਂ ਸਾਰੀ ਸੁਣੀ ਅੱਖਾਂ ਮੀਟ ਕੇ
0: ਪਤਾ ਲੱਗਦਾ ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ ਤੇ ਉਹ ਹੀ ਗੱਲ ਤੁਸੀਂ ਕਰਨ ਦੇ ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ
3: ਬਿਲਕੁਲ ਜੀ ਬਿਲਕੁਲ
0: ਗਏ ਸੀ ਪੁਲ ਥੱਲਿਓ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓ ਤੇ ਉਹ ਕਹਿੰਦਾ ਮੇਰੇ 6 ਬੱਚੇ ਨੇ ਅਸੀਂ ਕਿੱਥੇ ਜਾਈਏ ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ ਤੇ ਪਰਾਂ ਇੱਕ ਜੱਟ ਖਲੋਤਾ ਸੀ ਆਮ ਸਿੱਧਾ ਜਿਹਾ ਹੀ ਬੰਦਾ ਮੈਨੂੰ ਤੇ ਲੱਗਾ ਸੀ ਹੈਂ ਉਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ ਪਤਾ ਨੀ ਉਹਨੇ ਕਿੰਨੀ ਦੱਸੀ 15-16 ਕਿੱਲੇ ਦੱਸੀ ਹੋਏਗੀ ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਇਉਂ ਕਰਕੇ ਤੇ ਮੇਰੇ 3 ਬੱਚੇ ਨੇ ਓਏ ਇਹਦੇ ਕੋਲ ਜਾਬ ਵੀ ਹੈ ਨਹੀਂ ਕੋਈ ਲੈਣੀ ਨੀ ਕੋਈ ਦੇਣੀ ਨੀ ਘਰ ਵੀ ਨੀ ਕਮਰਾ ਵੀ ਨੀ ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਣਾ ਬਹੁਤ ਸਾਰੇ ਗਰੀਬ ਇੱਕ ਗਰੀਬ ਕਹਿਣ ਡਿਆ ਸੀ ਮੇਰੀ 5 ਲੜਕੀਆਂ ਹੈ ਗੁਜ਼ਾਰਾ ਹੋਤਾ ਨਹੀਂ ਮੈਂ ਕਿਆ ਕਰੂੰਗਾ ਮਹਿੰਗਾਈ ਬੜਤੀ ਜਾ ਰਹੀ ਹੈ ਮੈਂ ਸ਼ਾਦੀ ਕੈਸੇ ਕਰਵਾਉਂਗਾ ਇਨਕੀ ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ ਉਹ ਦੱਸੋ ਸਰਕਾਰ ਤੇ ਤੂੰ ਕੁੜੀਆਂ ਜੰਮੀ ਜਾ ਸਰਕਾਰ ਤੇਰੀ ਮਦਦ ਕਰੇ
3: ਜਨੂਨੀ ਜਿਹੜੇ ਲੀਡਰ ਨੇ ਨਾ ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ ਮੈਂ ਕਿਸੇ ਇੱਕ ਦਾ ਨਾਮ ਨੀ ਲੈਂਦਾ ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ ਤੇ ਉਹਦਾ ਇਹ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
0: ਹੋਣਗੇ ਤੇ ਨਾਲੇ ਵਾਕਫ ਹੋਣਗੇ ਅਨਪੜ੍ਹ ਹੋਣਗੇ ਅਨਸਿਵਲਾਈਜ਼ਡ ਜਿਹੇ ਹੋਣਗੇ ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ ਤੇ ਜੇ ਨਹੀਂ ਤਾਂ ਭੁੱਖੇ ਮਰਦਿਆਂ ਦੀਆਂ ਤੇ 100-100 ਰੁਪਏ 500-500 ਰੁਪਏ ਚ ਵੋਟ ਲੈ ਲੈਣੀ ਹੈ 1000 ਚ ਲੈ ਲੈਣੀ ਹੈ
3: ਬਿਲਕੁਲ ਜੀ ਬਾਜਵਾ ਸਾਹਿਬ ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ ਬਹੁਤ ਵੱਡੇ ਵਿਦਵਾਨ ਨੇ ਹਸਨ ਨਸਾਰ ਸਾਹਿਬ
0: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ
3: ਹਾਂਜੀ ਜਾਣਦਾ ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨੀ ਹੁੰਦੀ ਕੋਈ ਵੋਟ ਨੀ ਹੁੰਦੀ ਕੋਈ ਅਣਖ ਨੀ ਹੁੰਦੀ ਕੋਈ ਇੱਜ਼ਤ ਨੀ ਹੁੰਦੀ
0: ਬਿਲਕੁਲ
3: ਉਹਦੀ ਇੱਜ਼ਤ ਉਹਦੇ ਓਲ ਆ ਉਹਦੇ ਹੱਥ ਆ ਜਿਹੜਾ ਜਿਹੜਾ ਉਹਨੂੰ ਰੋਟੀ ਦਿੰਦਾ ਜਿਹੜਾ ਉਹਦਾ ਅੰਨਦਾਤਾ ਉਹਦੀ ਸਭ ਕੁਛ ਇੱਜ਼ਤ ਆ
0: ਬਿਲਕੁਲ
3: ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਅਤੇਦਾਲ ਦੇ ਉੱਤੇ ਆਪਣੇ ਉੱਤੇ ਉੱਤੇ ਮਤਲਬ ਡਿਪੈਂਡ ਪੀ ਇਹਨਾਂ ਨੂੰ ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊਗੀ ਬਲੀ ਦੇਵਾਂਗੇ ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ ਕੁਰਸੀਆਂ ਡਾਵਾਂਗੇ ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਪਾਵਾਂਗੇ
0: ਬੜੇ ਬੇਈਮਾਨ ਨੇ ਜੀ ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ
3: ਬਿਲਕੁਲ ਜੀ ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ ਤੁਸੀਂ ਗੱਲ ਕਰੀ
0: ਇਸੇ ਚੀਜ਼ ਚ ਤਾਂ ਵਿਸ਼ਵ ਗੁਰੂ ਤੁਸੀਂ ਸਮਝਿਆ ਵੀ ਕਰੋ ਯਾਰ
3: ਉਹ ਹੁਣ ਮੈਨੂੰ ਸਮਝ ਲੱਗੀ
0: ਹੋਣ ਲੱਗੀ ਹੈ ਬੜੀ ਦੇਰ ਹੋਰ ਕਾਹਦੇ ਚ ਵਿਸ਼ਵ ਗੁਰੂ ਹੋਰ ਤਾਂ ਮੈਨੂੰ ਕੋਈ ਦੇਖਦਾ ਹੀ ਨੀ ਹੋਰ ਨਾ ਕੋਈ ਸਾਡੇ ਕੋਲ ਹੈ
3: ਚਲੋ ਖੈਰ ਬਾਦ ਸਾਹਿਬ ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ ਜੇ ਅਸੀਂ ਨਾ ਪਾਈ ਤੇ ਇਹੋ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ, ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ ਮੌਸਮ ਚੇਂਜ, ਜਦੋਂ ਰੁਟੀਨ ਦੇ ਵਿਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ ਉਦੋਂ ਛਿੱਟ ਨੀ ਪੈਂਦੀ ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ। ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ। ਹਾਂਜੀ ਹਾਂਜੀ, ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ, ਤੇ ਇਹ ਸਾਡੇ ਜਿਹੜੇ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ।
0: ਜੀ ਬਿਲਕੁਲ।
3: ਹਾਂਜੀ, ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਕੋਈ ਥੋੜੀ ਬਹੁਤੀ ਅਕਲ ਦੇਵੇ, ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ। ਜਦੋਂ ਕੋਈ ਹਵਾ ਚੱਲਣੀ ਹੈ ਤੇ ਫਿਰ ਉਹਦੇ ਚ ਉਹਨਾਂ ਨੂੰ ਵੀ ਲੱਗਣੀ, ਇਹਨਾਂ ਦੇ ਬੱਚੇ
0: ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
3: ਹਾਂਜੀ ਬਿਲਕੁਲ ਜੀ ਬਿਲਕੁਲ।
0: ਤੇ ਖਹਿਰਾ ਸਾਹਿਬ, ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ। ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
3: ਦਾ ਗੱਲ ਤੇ ਕਰਨੀ ਚਾਹੀਦੀ ਘੱਟੋ ਘੱਟ ਆਪਾਂ,
0: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਉਣਾ ਚਾਹੀਦਾ। ਵੇਖੋ ਜੀ, ਸਾਰੇ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
3: ਮੈਂ ਸਰ ਇੱਕ ਬੜੀ ਨਾ ਜਿਹੜੇ ਗ੍ਰੰਥ ਨੇ ਨਾ, ਮੈਂ ਦੋ ਮਿੰਟ ਤੁਹਾਡੇ,
0: ਤੁਸੀਂ ਪੰਜ ਮਿੰਟ ਲਾਓ ਜੀ।
3: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ, ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ, ਇਹਨਾਂ ਚ ਨਾ ਮਤਲਬ ਇੱਕ ਰਮਜਾਨ ਹੈ
0: ਜੀ।
3: ਉਹ ਰਮਜਾਨ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ
0: ਜੀ।
3: ਤੇ ਉਹ ਸ਼੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ, ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿਚ ਲੇਟਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ,
0: ਰੇਤ ਸੁੱਟਦਾ ਸੀ।
3: ਹਾਂ, ਭੁੱਲ ਜੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ, ਦੋ ਚਾਰ ਦਾਣੇ ਜਿਹੜੇ
0: ਰੇਤ ਦੇ ਵੀ ਉਹ ਜਹਮ ਲੈ ਕੇ ਆਇਆ ਜਿਹੜੇ।
3: ਤੇ ਸ਼੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ, ਉਹਦੇ ਹੱਥ ਫੇਰਿਆ, ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀ ਆ ਨਾ ਉਹਦੇ ਹੱਥ ਫੇਰਿਆ ਸੀ। ਇਹ ਇਹਦੇ ਵਿਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ ਸਾਡਾ,
0: ਬਿਲਕੁਲ
3: ਬਿਲਕੁਲ, ਉਹ ਵੀ ਮੈਂ ਰੱਖਦਾ
0: ਜੀ ਜਰੂਰ।
3: ਮੇਰੇ ਕੱਲੇ ਦਾ ਯਾਰ ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ, ਇਹ ਏਦਾਂ ਨੀ ਹੋ ਸਕਦਾ।
0: ਹਾਂ, ਮੇਰੇ ਮਰੇ ਵੀ ਚਾਰ ਦਾਣੇ ਰੇਤ ਨਾਲ ਕੀ ਫਰਕ ਪੈ ਜਾਣਾ, ਨਹੀਂ
3: ਪੈਂਦਾ।
0: ਅਸੀਂ ਸਾਰੇ
3: ਪੈਂਦਾ ਜੀ, ਪੈਂਦਾ
0: ਸਾਰੇ ਹੀ ਪਾਰਟਿਸਪੇਟ ਕਰੀਏ ਥੋੜਾ ਥੋੜਾ ਹੀ। ਤੇ ਵੇਖੋ ਕਦੀ ਕਦੀ ਨਾ ਖਹਿਰਾ ਸਾਹਿਬ, ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ, ਮਾੜੀ ਮਾੜੀ ਸਾਨ ਕਣਾ ਕਿਣ ਮਿਣ ਉਹ ਤਿੰਨ ਚਾਰ ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
3: ਹਾਂ, ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ ਵੀ ਜੰਗਲ ਨੂੰ ਅੱਗ ਲੱਗ ਕੇ ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ, ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਦੂਜੇ ਕਹਿਣਾ ਤੈਨੂੰ ਛਦਾ ਹੋ ਗਿਆ ਤੂੰ ਕਿ ਤੇਰੀ ਚੁੰਝ ਨਾ ਕੀ
0: ਪਾਣੀ ਤੋਂ ਲੈ ਆਉਣਾ ਬਈ ਚੁੰਝ ਚ ਪਾ
3: ਜਾਨ ਨਾ ਗਵਾ ਬਈ ਤੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ ਲੇਕਿਨ ਮੈਂ ਚਾਹੁੰਦੀ ਹਾਂ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
0: ਵਾਲਿਆਂ
3: ਭਜਾਉਣ ਵਾਲਿਆਂ
0: ਕਹਿੰਦੀ ਮੇਰਾ ਨਾਂ ਭਜਾਉਣ ਵਾਲਿਆਂ ਚ ਆਉਣਾ ਤੁਹਾਡਾ ਭੱਜਣ ਵਾਲਿਆਂ ਚ ਆਉਣਾ।
3: ਹਾਂਜੀ ਹਾਂਜੀ, ਵੀ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ,
0: ਸਾਡਾ ਫਰਜ਼ ਬਣ
3: ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ ਬਣ ਜਾਈਏ ਸਾਡਾ ਸਮਾਜ,
0: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ। ਹਰ ਨਾਗਰਿਕ ਕੋਸ਼ਿਸ਼ ਕਰੇ,
3: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਣੀ, ਜੇ ਕਿਸੇ ਲੜੇ ਲੀਡਰ ਨੇ ਜਿਹੜਾ ਨੀ ਜੇ ਤੁਹਾਨੂੰ ਲੜਾਉਣ ਆ ਜਾਣਗੇ ਇੱਕ ਪੱਤ ਕਰਾਉਣ ਆ ਜਾਣਗੇ ਤੁਹਾਡੀ ਭਲਾਈ ਵਾਸਤੇ ਤੁਹਾਡੇ ਹਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ
0: ਤੁਹਾਨੂੰ ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ, ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
3: ਜ਼ਿਆਦਾਤਰ, ਹੈ ਹੈਗੀ ਹੈ ਚੇਤਨਾ ਦੀ ਘਾਟ ਹੈ,
0: ਬਹੁਤ ਘਾਟ ਹੈ।
3: ਠੀਕ ਹੈ, ਗੱਲ ਇਹ ਠੀਕ ਹੈ।
0: ਖਹਿਰਾ ਸਾਹਿਬ, ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
3: ਜੀ।
0: ਭਾਵੇਂ ਕੰਧਾਂ ਕੋਠੇ ਕੱਚੇ ਸਨ
3: ਜੀ,
0: ਪਰ ਰਿਸ਼ਤੇ ਨਾਤੇ ਸੱਚੇ ਸਨ।
3: ਸੱਚੇ ਸਨ ਬਿਲਕੁਲ।
0: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ ਪਰ ਪਿਆਰ ਦੇ ਧਾਗੇ ਪੱਕੇ ਸਨ।
3: ਬਿਲਕੁਲ ਜੀ ਬਿਲਕੁਲ।
0: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ, ਦੁਸ਼ਮਣ ਅਸੂਲ ਦੇ ਪੱਕੇ ਸਨ।
3: ਆਪ ਦੁਸ਼ਮਣਾਂ ਦਾ ਵੀ ਕੋਈ ਅਸੂਲ ਸੀ,
0: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ। ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਇਨਸਾਫ਼ ਤੇ ਮੁਨਸਿਫ ਸੱਚੇ ਸਨ। ਸੁੱਚਾ ਸਿਆਂ ਭਾਵੇਂ ਕਤਲ ਤੇ ਕਾਤਲ ਹੈ ਸਨ ਪਰ ਫਾਂਸੀ ਦੇ ਵੀ ਰਸੇ ਸਨ।
3: ਬਿਲਕੁਲ ਜੀ ਬਿਲਕੁਲ।
0: ਪਰ ਫਾਂਸੀ ਦੇ ਵੀ ਰਸੇ ਸਨ। ਖਾਲਾ ਸਾਹਿਬ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਤੁਹਾਡਾ ਧੰਨਵਾਦ ਜੀ। ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ ਬੜਾ ਚੰਗਾ ਲੱਗਦਾ। ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ।
3: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਹਾਂਜੀ, ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ।
3: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਹਾਂ, ਇੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾਂਦਾ। ਥੈਂਕ ਯੂ, ਚੀਜ਼ਾਂ ਚੁੱਕਣੀਆਂ, ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੁਣੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ, ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈਗੇ। ਐਨੀ ਹਾਓ, ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਇੱਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਰਹੀ। ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਰਹੀਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ। ਪਾਰਲੀਮੈਂਟ ਨੇ, ਅਦਾਲਤ ਨੇ ਇਹਨਾਂ ਦੇ ਇਹਦੇ ਖਿਲਾਫ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੁਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਰਿਹਾ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ। ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ, ਆਪਣਾ ਪ੍ਰੈਜ਼ੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲੋਂ। ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ -26 ਹੋ ਗਿਆ ਜੇ 7 ਤੋਂ 12, 7 ਤੋਂ ਘੱਟ ਕੇ 12 ਤੱਕ, 26 ਮੇਰੇ ਮੂੰਹੋਂ ਨਿਕਲੇ, 7 ਤੋਂ ਘੱਟ ਕੇ -12 ਚਲੇ ਗਏ ਜੇ ਯੰਗ ਲੋਕ ਵੀ। ਪਹਿਲਾਂ ਪਲੱਸ ਚ 7 ਸਨ, ਹੁਣ -12 ਚ ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ ਜਦੋਂ 24 ਦੇ ਵਿਚ ਮਤਲਬ ਕਿ ਇਲੈਕਸ਼ਨ ਹੋਈ ਸੀ। ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿੱਚ ਜੇ। ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ, ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ, ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ, ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਉਹ ਇਹ ਵੀ ਲਿਹਾਜ਼ ਦਾ ਕੀਤਾ ਗਿਆ ਸੀ, ਹਾਂਜੀ। ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ, ਉਹ ਵੀ ਇਹਨੂੰ ਲਾਇਕ ਨਹੀਂ ਕਰਨ ਡਏ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ, 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹਦੇ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਉਹ -26 ਹੋ ਗਏ ਜੀ, ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ, 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ, ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹਦੇ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਉਹ -26 ਹੋ ਗਏ ਜੀ, ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ, ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ ਲੋਕਾਂ ਦੇ।

ਇਹ ਫਰਕ ਸੀ 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ, ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ, ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ, ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ, ਸਾਰੇ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ, ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ, ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ, ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ, ਕਿੰਨੇ ਅਫਸੋਸ ਵਾਲੀ ਗੱਲ ਹੈ, ਸਾਡੀਆਂ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਖਾਲੀ ਪਏ ਨੇ, ਤੇ ਹੁਣ ਉਹ 50,000 ਵਾਲੇ ਜਿਹੜੇ ਲੋਕ ਨੇ ਨਾ ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ, ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਸਨ, ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ, 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ, ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ, ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ, ਐਜੂਕੇਟਡ ਬਣਤ ਬਣਾਈ ਸੀ, ਹਾਂਜੀ ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ, ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ। ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਘੱਟ ਪੜ੍ਹੇ ਲਿਖੇ ਨੇ, ਬਿਲਕੁਲ ਜਿਹੜੇ ਪੜ੍ਹੇ ਲਿਖੇ ਨਹੀਂ, ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ, ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ, ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ, ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਉਸ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ, ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ, ਤੇ ਹੁਣ ਇਹ ਅਨਪੜ੍ਹ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ। ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਂਡੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ, ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜੀਡੈਂਟ ਜਿਹੜਾ, ਇਹਦੀ ਭਾਸ਼ਾ ਕਿੱਦਾਂ ਦੀ ਹੈ, ਇਹਦੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ, ਅੜੀਅਲ ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਇਹਨੇ ਕਿਹਾ ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ। ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ। 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ, ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੁਣ, ਕਾਪੀਆਂ ਪੈਨਸਲਾਂ ਪਈਆਂ ਹੁਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ, ਇੰਡੀਆ ਨੁਕਤਾਚੀਨੀ ਇਹ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੇ ਮਾਲ ਨਾਲ ਭਰੇ ਪਏ ਨੇ, ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ, ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜੈਲਸੀ ਹੈ, ਹੋਰ ਕੀ ਹੈ, ਤੇਰੀ ਮੂਰਖਤਾ ਬੇਸਮਝੀ ਹੈ ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ, ਜਦੋਂ ਦੋ ਗਵਾਂਢੀ ਲੜਦੇ ਹੋਣ ਨਾ ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ, ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ, ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ, ਹਾਂਜੀ ਕਦੀ ਪਤਾ ਨਹੀਂ

0: ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ? ਹੱਦ ਹੋ ਗਈ। ਜੋ ਬੇਕੂਫਾਂ ਵਾਲੀ ਗੱਲ ਹੈ, ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ। ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕਾਨਮੀ ਤੂੰ ਡਾਊਨ ਕੀਤੀ ਹੈ। ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤਾਂ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ, ਅਮੈਰਿਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ, ਕਿ ਉਹ ਕਿਉਂ ਕਿੱਦਾਂ ਕੀ ਹੈ, ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ, ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ, ਪਰ ਬਚ ਬਚਾ ਹੋ ਗਿਆ, ਪਤਾ ਨਹੀਂ ਹੋਇਆ ਕੀ ਹੈ, ਭਾਜੜਾਂ ਪਈਆਂ ਸੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ। ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਕੁਛ ਹੋਇਆ, ਕਿਤੇ ਗੋਲੀ ਚੱਲੀ ਹੈ। ਇਹ ਦੁਨੀਆਂ ਇਹਦੇ ਤੋਂ ਕਿੰਨੀ ਅੱਕੀ ਹੋਏਗੀ, ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ। ਆਹ ਦੂਸਰੀ ਵਾਰੀ ਚੱਲੀ ਹੈ ਗੋਲੀ ਇਹਦੇ ਉੱਤੇ, ਇਹ ਕਿਉਂ ਨਹੀਂ ਬੰਦਾ ਸਮਝਦਾ, ਕਿਸ ਤਰ੍ਹਾਂ ਦਾ ਬੰਦਾ, ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਲਤਾਂ ਪਾਈਆਂ ਕੈਮਰੇ ਦੇ ਉੱਤੇ। ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ, ਇਹ ਜਾਣ ਬੁੱਝ ਕੇ। ਵੇਖੋ ਸਾਰੀ ਦੁਨੀਆਂ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ, ਲੜਾਈ ਕਿਤੇ ਵੀ ਹੁੰਦੀ ਹੋਏ, ਅੱਜ ਅਸੀਂ ਇੰਟਰਕੁਨੈਕਟਡ ਹਾਂ ਇੱਕ ਦੂਜੇ ਦੇ ਨਾਲ। ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ। ਮਹਿੰਗਾਈ, ਖਾਸ ਕਰਕੇ ਪੈਟਰੋਲ, ਗੈਸਾਂ, ਆਵਾਜਾਈ, ਏਅਰ ਟਿਕਟਾਂ, ਜੋ ਵੀ ਜਿੱਦਾਂ ਦਾ ਮਰਜ਼ੀ, ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ। ਯਾਰ, ਇਹ ਇੱਕ ਬੰਦਾ ਸਾਰੀ ਦੁਨੀਆਂ ਨੂੰ ਉਥਲ ਪੁਥਲ ਕਰ ਰਿਹਾ। ਠੀਕ ਹੈ, ਦੋ ਵਰਲਡ ਵਾਰਾਂ ਹੋਈਆਂ, ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਬਹੁਤ ਵੱਡੀ ਤਬਾਹੀ ਹੈ, 50-50, 100-100 ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਲਈ। ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ, ਨੈਟੋ ਦਾ ਤੂੰ ਹੈਡ ਹੈ, ਨੈਟੋ ਤੇਰਾ ਸਾਥ ਛੱਡ ਗਈ ਹੈ, ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ, ਇਹ ਕਹਿੰਦਾ ਸੀ ਟਰੰਪ, ਨੈਟੋ ਕਾਗਜ਼ੀ ਸ਼ੇਰ ਹੈ। ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ, ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ। ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ, ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ, ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ, ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ, ਤੂੰ ਇਰਾਨ ਤੇ ਅਟੈਕ ਕੀਤਾ, ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ? ਤੇ ਨੈਟੋ ਵਾਲੇ ਤੇ ਵੈਸੇ ਤੇਰਾ ਸਾਥ ਛੱਡ ਗਏ ਨੇ, ਇੰਗਲੈਂਡ ਤੇਰਾ ਸਾਥ ਛੱਡ ਗਿਆ, ਜਰਮਨ ਤੇਰਾ ਸਾਥ ਛੱਡ ਗਿਆ, ਫਰਾਂਸ ਤੇਰਾ ਛੱਡ ਗਿਆ, ਪੁਰਤਗਾਲ, ਕੀ ਦੂਜਾ ਉਹਦਾ ਨਾਂ, ਸਪੇਨ, ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ। ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆਂ ਨੂੰ ਤਬਾਹੀ ਵੱਲ ਖੜ ਰਿਹਾ, ਪਰ ਇਹ ਕਾਮਯਾਬ ਨਹੀਂ ਹੋਏਗਾ। ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ। ਇਹਨਾਂ ਦਾ ਹਿਸਟਰੀ ਫੋਲ ਕੇ ਵੇਖ ਲਓ, ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ, ਹੱਸਦੇ ਵੱਸਦੇ ਮੁਲਕ ਸਨ, ਉਹਨਾਂ ਦੀ ਇਕੋਨਮੀ। ਆਹ ਜਿਹੜਾ ਹੈਗਾ ਸੀ ਇਰਾਕ ਦਾ ਵੇਖ ਲਓ, ਅੱਜ ਇਰਾਕ ਦਾ ਕੀ ਹਾਲ ਹੈ? ਉਹ ਜਿਹੜਾ ਜਿੱਥੋਂ ਕਰਨਲ ਗਦਾਫੀ, ਉਹਦੇ ਮੁਲਕ ਦਾ ਕੀ ਹਾਲ ਹੈ? ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ, ਉਹਨਾਂ ਨੂੰ ਮਿਲਦਾ ਹੁੰਦਾ ਸੀ, ਗੌਰਮੈਂਟ ਮਕਾਨ ਬਣਾ ਲੋਕਾਂ ਨੂੰ ਦਿੰਦੀ ਹੁੰਦੀ। ਠੀਕ ਹੈ, ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ। ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ, ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ। ਮੈਂ ਯੈਸ ਨਹੀਂ ਕਰਦਾ ਉਹਨੂੰ, ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ ਸੀਰੀਆ ਵੇਖ ਲਓ, ਹੋਰ ਵੀ ਕਿੰਨੇ ਮੁਲਕ ਨੇ, ਕਿੰਨੀਆਂ ਇਕਾਨਮੀਆਂ ਬਰਬਾਦ ਕੀਤੀਆਂ ਨੇ ਇਹਨੇ। ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ, USA ਦੇ ਖਾਤੇ ਦੇ ਵਿੱਚ। ਵੀਅਤਨਾਮ ਵੇਖ ਲਓ, ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ। ਸਿਰਫ ਤੇਰੀ ਤਾਂ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ, ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ, ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ, ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ। ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ। ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ USA ਨਾ, ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈਗਾ, ਔਰ ਸਾਰੇ ਦੁਨੀਆਂ ਮੰਨਣ ਡਈ ਆ ਕਿ ਦਿਮਾਗ ਨਾਂ ਦੀ ਚੀਜ਼ ਦੇ ਕੋਲ। ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵਾ ਕਦੀ ਕਿਹੇ ਕਰ, ਮੈਂ ਕਿਊਬਾ ਨਾਲ ਵੀ ਵੇਖਣਾ, ਮੈਂ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ। ਤੇਰੇ ਤੋਂ ਵੱਡੇ ਵੱਡੇ ਇੱਥੇ ਆਏ, ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ। ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆ ਇੱਕ ਪਲੈਨਟ ਦੇ ਵਾਸੀ ਹਾਂ। ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ, ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ। ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ, ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ। ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਦੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ। ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ। ਤੇ ਫਿਰ ਗਈ ਦੁਨੀਆ, ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ। ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖਮਰੀ ਜਿਹੜੀ ਹੈ ਜਿੰਨਾ ਮੁਲਕਾਂ ਚ, ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਸੋ ਇਸ ਕਰਕੇ ਸੱਜਣੋ ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।
1: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਫਿਰ ਰਫਤਾਰ, ਪ੍ਰਵਾਸ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਸ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 93 170 53 190।

0: ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਚਾਈਜ਼। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਚਾਈਜ਼ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਦੋਸਤੋ, ਪ੍ਰਵਾਸ ਰੇਡੀਓ ਇਜ਼ ਯੂਰ ਓਨ ਰੇਡੀਓ ਸਟੇਸ਼ਨ। Expose yourself. How do you see this wonderful world with your own watching eyes and experience?
1: +91 78 8054 1998.
0: We are only phone call away. We respect you and your viewers. That's the beauty of your lovely radio station. To listen us worldwide, log on www.parvazradio.com www.parvazradio.com. ਭਾਈ ਆਹ ਇੱਕ ਟੈਲੀਫੋਨ ਮੈਨੂੰ ਕੋਈ ਕੰਟੀਨਿਊਸਲੀ ਕਰ ਰਿਹਾ, ਮੈਂ ਇਹਦੇ ਨਾਲ ਮਾੜੀ ਜਿਹੀ ਇੱਕ ਗੱਲ ਕਰ ਲਾਂ ਵੀ। ਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ
0: ਜੀ। ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
2: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ ਇਹ ਇੱਕ ਕਾਲਰ ਸੀ ਨਵਾਂ ਤੇ ਇੱਕ ਘੰਟੀ ਨਿਊਜ਼ ਲਈ ਫੋਨ ਕਰੀ ਜਾ ਰਿਹਾ ਤੇ ਮੈਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਐਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ ਤੁਸੀਂ ਆਪ ਤੇ ਸੁਣਦੇ ਹੀ ਹੋ, ਧੰਨਵਾਦ ਤੁਹਾਡਾ ਆਪ ਸਭ ਦਾ। ਤੇ ਤੁਸੀਂ ਆਪਣੇ ਪੰਜਾਂ ਸੱਤਾਂ ਯਾਰਾਂ ਦੋਸਤਾਂ ਨੂੰ ਵੀ ਸਾਡਾ ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ। ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੋਮ ਹਵਾ ਕੇ ਆਉਣਾ ਤੇ ਆਪਣਾ ਹਰ ਵਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰੌਣਕਾਂ ਲਾਉਂਦੇ ਹੋ ਉਸੇ ਤਰ੍ਹਾਂ ਤੁਸੀਂ ਰੌਣਕਾਂ ਲਾਉਣੀਆਂ ਨੇ। ਤੇ ਮੈਨੂੰ ਪਲੀਜ਼ ਪਲੀਜ਼ ਜਿਹੜੇ ਦੋਸਤ ਸੁਣ ਰਹੇ ਨੇ ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਇੱਕੋ ਵਾਰੀ ਛੋਟੀ ਜਿਹੀ, ਤੇ ਮੈਂ ਤੁਹਾਨੂੰ ਬੈਕ ਟੈਲੀਫੋਨ ਕਰਾਂਗਾ। ਅਗਰ ਤੁਸੀਂ ਕੰਟੀਨਿਊਸਲੀ ਬੈਲਾਂ ਮਾਰਦੇ ਰਹੋਗੇ ਨਾ ਤੇ ਉਹ ਫਿਰ ਮੇਰਾ ਵੀ ਧਿਆਨ ਟੈਲੀਫੋਨ ਨਾਲ ਜਾਂਦਾ ਤੇ ਮੈਂ ਫਿਰ ਉਹ ਥੋੜਾ ਜਿਹਾ ਡੀ ਲਾਈਨ ਹੁੰਦਾ ਵਾ। ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਐਨੀ ਹੋ ਕੋਈ ਨਵਾਂ ਸੱਜਣ ਹੈ ਉਹਨੂੰ ਨਹੀਂ ਪਤਾ, ਡਜ਼ਨਟ ਮੈਟਰ, ਐਡੀ ਨਹੀਂ ਕੋਈ ਗੱਲ ਹੈਗੀ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਅਰਜਾ ਜੀ, ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ, ਗਾਲੀ ਗਲੋਚ ਮੀਣੇ ਫਿਟਕਾਰਾਂ, ਤੂੰ ਰਿਹਾ ਪਿਆਰ ਵਿੱਚ ਟੱਲੀ, ਰਾਜ ਭਾਗ ਤੇ ਮਾਣ ਤੇ ਅੱਗੇ ਗਲੀ ਯਾਰ ਦੀ ਮੱਲੀ, ਸਾਰੇ ਜੱਗ ਨੂੰ ਟਿੱਚ ਸਮਝਣਾ ਇਸ ਪਿਆਰ ਦੀ ਖੇਡ ਅਵੱਲੀ। ਭਾਈ ਸਾਰੇ ਜੱਗ ਨੂੰ ਤੂੰ ਟਿੱਚ ਸਮਝਣਾ ਬਈ ਇਸ ਪਿਆਰ ਦੀ ਖੇਡ ਅਵੱਲੀ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ ਅੱਜ 3 ਮਈ ਹੈ ਜੀ, ਤੇ 1 ਮਈ ਨੂੰ ਮਜ਼ਦੂਰ ਡੇ ਹੁੰਦਾ, ਲੇਬਰ ਡੇ। ਤੇ ਉਸ ਮੈਂ ਅੱਜ ਥੋੜੀ ਜਿਹੀ ਗੱਲਬਾਤ ਉਹਨਾਂ ਦੇ ਉੱਤੇ 2-4 ਮਿੰਟ ਦੀ ਕਰਨੀ ਸੀ। ਕੱਲ ਸਾਡੇ ਬੜੇ ਸਤਿਕਾਰਯੋਗ ਖਹਿਰਾ ਸਾਹਿਬ ਲੇਬਰ ਡੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਤੇ ਮੈਂ ਫਿਰ ਆ ਰਹਿਣ ਦਿੰਦਾ, ਮੈਂ ਕੋਈ ਹੋਰ ਗੱਲਬਾਤ ਕਰਾਂਗਾ। ਅੱਜ 3 ਮਈ ਹੈ ਜੀ, ਤੇ ਟੈਂਪਰੇਚਰ 24 ਹੈ, ਤੇ ਕਲਾਉਡੀ ਜਿਹਾ ਵੈਦਰ ਹੈ, ਲੇਕਿਨ ਗਰਮੀ ਹੈ, ਸੋਹਣੀ ਹੈ, ਧੁੱਪ ਲੱਗਦੀ ਹੈ, ਕਦੀ ਮਾੜੇ ਮਾੜੇ ਬੱਦਲ ਵੀ ਆ ਜਾਂਦੇ ਨੇ, ਬਿਊਟੀਫੁਲ ਵੈਦਰ ਜਿਹੜਾ ਹੁੰਦਾ। ਕਣੀਆਂ ਵੀ ਪਈਆਂ ਸਨ 3-4, ਜਦੋਂ ਕਿ ਮੀਂਹ ਦੀ ਜ਼ਰੂਰਤ ਹੈ, ਸਾਡੇ ਗਾਰਡਨ ਸੁੱਕਣ ਡਏ ਨੇ। ਪਾਣੀ ਇਕੱਠਾ ਕਰਨਾ ਹੁੰਦਾ ਵੈ ਤੇ ਗਾਰਡਨ ਨੂੰ ਪਾਉਣਾ। ਦੋਸਤੋ, ਇੱਥੇ ਪਾਣੀ ਬਹੁਤ ਮਹਿੰਗਾ ਹੈ, ਇੰਡੀਆ ਵਾਲੇ ਤੇ ਪਤਾ ਨਹੀਂ ਆਪਣੀ ਕਾਰ ਹੀ ਸਾਫ਼ ਕਰਨ ਲੱਗੇ ਪਾਈਪ ਚਲਾ ਛੱਡਦੇ ਨੇ ਫੁੱਲ ਸਪੀਡ ਦੇ ਵਿੱਚ, ਬਾਲਟੀਆਂ ਦੀਆਂ ਬਾਲਟੀਆਂ ਪਾਣੀ ਜਾਇਆ ਕਰੀ ਚਲੇ ਜਾਣ ਡਏ ਹੈਗੇ ਨੇ। ਇੱਥੇ ਠੀਕ ਠਾਕ ਪੈਸੇ ਪੇ ਕਰਨੇ ਪੈਂਦੇ ਨੇ ਪਾਣੀ ਦੇ, ਤਾਂ ਅਸੀਂ ਮੀਂਹ ਦਾ ਪਾਣੀ ਜਮ੍ਹਾਂ ਕਰਦੇ ਰਹਿੰਦੇ ਹਾਂ ਟੈਂਕਾਂ ਦੇ ਵਿੱਚ, ਤੇ ਫਿਰ ਉਹਨੂੰ ਹੌਲੀ ਹੌਲੀ, ਮੈਂ ਅਸੀਂ ਨਹੀਂ ਸਾਰੀ ਦੁਨੀਆਂ ਹੀ ਯੂਰਪ ਦੀ ਵਰਤਦੀ ਹੈ ਪਾਣੀ ਨੂੰ, ਪਾਣੀ ਦੀ ਬੜੇ ਸੁਚੱਜੇ ਤਰੀਕੇ ਦੇ ਨਾਲ ਮਤਲਬ ਕਿ ਵਰਤੋਂ ਕੀਤੀ ਜਾਂਦੀ ਹੈ, ਨਹੀਂ ਤੇ ਤੁਹਾਨੂੰ ਮਤਲਬ ਕਿ ਕਾਫੀ ਜਿਹੜਾ ਨਾ ਉਹ ਪੇ ਕਰਨਾ ਪਏਗਾ। ਹਾਂਜੀ, ਸਾਇਲੈਂਟ ਕਰ ਦਿੰਦਾ ਮੈਂ, ਕੋਈ ਨੀ, ਜਿਹੜੀਆਂ ਕਲ ਹਾਂਜੀ ਅੱਛਾ, ਨਹੀਂ ਤੇ ਪਾਣੀ ਦਾ ਬਿੱਲ ਸਾਡਾ ਕਾਫੀ ਹੈਵੀ ਹੋ ਜਾਂਦਾ। ਠੀਕ ਹੈ ਜੀ, ਤੇ ਟਾਈਮ ਦੋਸਤੋ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ 3:19 ਹੋ ਗਏ ਨੇ ਜੀ। ਠੀਕ ਹੈ, 3:19 ਹੋ ਗਏ ਨੇ ਸਾਡੇ ਇਸ ਵੇਲੇ ਟਾਈਮ ਦੁਪਹਿਰ ਦਾ, ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਟੈਲੀਫੋਨ ਨੰਬਰ। ਤੇ ਤੁਸੀਂ ਦੋਸਤੋ, ਖੈਰ ਇਹ ਮੇਰਾ ਖਿਆਲ ਨਵੇਂ ਸੱਜਣ ਨੇ, ਸਿਰਫ ਇੱਕੋ ਹੀ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਮੈਨੂੰ ਤੁਸੀਂ। ਹਾਂਜੀ, ਤੇ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਾ ਇੱਕ ਬੜਾ ਪੁਰਾਣਾ ਗਾਣਾ ਹੈ, ਸੋਹਣਾ ਜਿਹਾ ਗਾਣਾ, ਉਹ ਤੁਹਾਨੂੰ ਗਾਣਾ ਸੁਣਾਈ ਹੈ, ਤੁਸੀਂ ਬਹੁਤ ਦੇਰ ਪਹਿਲਾਂ ਸੁਣਿਆ ਹੋਵੇਗਾ, ਉਹ ਹੈ ਜੀ ਕੇ ਦੀਪ ਤੇ ਮੈਡਮ ਜਗਮੋਹਨ ਕੌਰ ਜੀ ਹੁਣਾਂ ਦਾ। ਹਾਂਜੀ, ਵੰਡਰਫੁਲ ਗਾਣਾ, ਲਓ ਤੁਹਾਡੀਆਂ ਪੁਰਾਣੀਆਂ ਯਾਦਾਂ, ਤੇ ਇਹ ਸਰਦਾਰ ਤਰਲੋਚਨ ਸਿੰਘ ਜੀ ਵਿਲਾਇਤ ਵਾਲੇ ਹੋ, ਇਹ ਤੁਹਾਡੇ ਨਾਂ, ਮੈਂ ਨਾ ਪਹਿਲਾਂ ਇਹਨਾਂ ਨੂੰ ਮਾੜਾ ਜਿਹਾ ਕਾਲ ਕਰਕੇ ਕਹਿ ਦਿਆ, ਨਹੀਂ ਤੇ ਇਹਨਾਂ ਨੇ ਫੋਨ ਕਰੀ ਜਾਣਾ। ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਸਰ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਨਾ, ਅੱਧੇ ਘੰਟੇ ਬਾਅਦ ਮੈਂ ਕਾਲਾਂ ਖੋਲਣੀਆਂ ਨੇ ਹੈ, ਤੇ ਜਾਂ ਕਰਨਾ ਨਹੀਂ ਮੈਂ ਤੁਹਾਨੂੰ ਬੈਕ ਕਰ ਲਾਂਗਾ। ਠੀਕ ਹੈ ਜੀ, ਥੈਂਕ ਯੂ ਥੈਂਕ ਯੂ। ਲਓ ਜੀ ਇਹ ਨਵੇਂ ਸਨ ਕੋਈ ਸੱਜਣ, ਤੇ ਇਹ ਫਿਰ ਨਾ ਕਾਲ ਕਰੀ ਜਾਂਦੇ ਨੇ, ਤੇ ਉਹ ਥੋੜੀ ਜਿਹੀ ਕਹਾਣੀ ਖਰਾਬ ਹੁੰਦੀ ਹੈ ਇਸ ਕਰਕੇ। ਲਓ ਜੀ ਤੁਸੀਂ ਵਿਲਾਇਤ ਵਾਲੇ ਹੋ ਸਰਦਾਰ ਤਰਲੋਚਨ ਸਿੰਘ ਜੀ, ਇਹ ਗਾਣਾ ਤੁਹਾਡੇ ਨਾਲ, ਲਓ ਇੰਜੋਏ ਕਰੋ ਜੀ ਗਾਣੇ ਨੂੰ ਤੁਸੀਂ।
1: ਬਾਬਾ ਗੱਡੀ ਕਿਉਂ ਰੋਕੀ ਆ?
3: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਰ ਹੀ ਅੜ ਗਿਆ।

ਬਾਏ ਸਨ ਕੇ ਦੀਪ ਸਾਹਿਬ ਜੀ ਤੇ ਆਪਣਾ ਬੀਬੀ ਜਿਹੜੀ ਨਾਲ ਇਹਨਾਂ ਦੇ ਗਾਉਂਦੀ ਹੈ ਜਗਮੋਹਨ ਕੌਰ ਜੀ ਹੁਣੀ। ਬਹੁਤ ਦੇਰ ਪਹਿਲਾਂ ਇਹ ਇੱਕ ਵਾਰੀ ਜਰਮਨ ਆਏ ਸਨ ਆਪਣਾ ਗਰੁੱਪ ਲੈ ਕੇ ਤੇ ਇਹਨਾਂ ਦੇ ਨਾਲ ਜਿਹੜਾ ਹਰਬੰਸ ਲਾਲ ਢੋਲੀ ਆਇਆ ਉਹ ਸਾਡੇ ਕਾਲਜ ਟਾਈਮ ਉਹ ਗੋਲਡ ਮੈਡਲਿਸਟ ਸੀ। ਸਾਡੇ ਕਾਲਜ ਟਾਈਮ ਸਾਡੀ ਟੀਮ ਭੰਗੜੇ ਦੀ ਟੀਮ ਨਾਲ ਢੋਲ ਵਜਾਉਂਦਾ ਹੁੰਦਾ ਸੀ। ਉਹਨੂੰ ਪਤਾ ਲੱਗਾ ਵੀ ਮੈਂ ਜਰਮਨ ਚ ਹਾਂ ਇੱਥੇ ਤੇ ਉਹ ਮੇਰਾ ਐਡਰੈਸ ਵਗੈਰਾ ਲੈ ਕੇ ਆਇਆ। ਫਿਰ ਉਹਨੂੰ ਸਾਡੇ ਘਰ ਠਹਿਰਿਆ ਤੇ ਬੀਬੀ ਜਗਮੋਹਨ ਕੌਰ ਜੀ ਹੁਣੀ ਵੀ ਤੇ ਕੇ ਦੀਪ ਹੁਣੀ ਵੀ ਫਿਰ ਇੱਕ ਦਿਨ ਸਾਡੇ ਘਰ ਵੀ ਠਹਿਰੇ, ਬਾਕੀ ਇਹ ਕਿਸੇ ਹੋਰ ਦੇ ਘਰ ਠਹਿਰੇ ਸਨ। ਤੇ ਵੰਡਰਫੁਲ, ਬੜੀਆਂ ਰੌਣਕਾਂ ਲੱਗੀਆਂ, ਕਿਆ ਬਾਤਾਂ ਸਨ ਸੱਜਣੋ। ਗੱਲ ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣ ਲੱਗਾ ਤੇ ਉਹਦੇ ਬਾਅਦ ਜਿਹੜੀਆਂ ਨੇ ਉਹ ਫਿਰ ਮੈਂ ਕਾਲਾਂ ਲੈਣੀਆਂ ਸ਼ੁਰੂ ਕਰਦਿਆਂ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਜਮਾਨਾ ਫੇਰ ਵੀ ਤਾਨੇ ਕੱਸ ਜਾਂਦਾ। ਭਾਈ ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ, ਜਮਾਨਾ ਨੱਸ ਜਾਂਦਾ। ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ, ਜਮਾਨਾ ਨੱਸ ਜਾਂਦਾ। ਸਾਡੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਸਾਡੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਖੌਰੇ ਉੱਪਰੋਂ ਕਿਹੜਾ ਟੱਕ ਜਾਂਦਾ। ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਬਾਈ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਨਾਲੀ ਆਕਸੀਜਨ ਦੀ ਕਿਹੜਾ ਕੱਟ ਜਾਂਦਾ। ਐਤਕੀ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ, ਐਤਕੀ ਬਾਈ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ। ਹਰ ਚੋਣ ਚ ਲੀਡਰ ਦੱਸ ਜਾਂਦਾ, ਹਰ ਚੋਣ ਚ ਲੀਡਰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ, ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ, ਉਹ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਭਾਈ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ, ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ। ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ, ਭਾਈ ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ। ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ। ਭਾਈ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ।
ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ ਨੇ, ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ, ਖੌਰੇ ਖਾਵਣ ਕਿਉਂ ਬੀਵੀ ਤੋਂ ਨੱਸ ਜਾਂਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ, ਸਾਰੇ ਨਸ਼ੇ ਗਰੀਬਾਂ ਨੂੰ ਕਿਉਂ ਲੱਗਦੇ, ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਪੈਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਪੈਦਾ, ਕਤਲ ਕਰਦਾ ਫੁੱਲ ਵੀ ਰੱਖ ਜਾਂਦਾ, ਭਾਈ ਕਤਲ ਕਰਦਾ ਤੇ ਫੁੱਲ ਵੀ ਰੱਖ ਜਾਂਦਾ, ਮੋਰਚਾ ਸੁੱਚੇ ਦਾ ਤੇ ਸਾਨੂੰ ਡਾਂਗ ਖੜਕੀ, ਮੋਰਚਾ ਸੁੱਚੇ ਦਾ ਤਾਂ ਸਾਨੂੰ ਡਾਂਗ ਖੜਕੀ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਦੋਸਤੋ ਲਓ ਮੈਂ ਹੁਣ ਕਾਲਾਂ ਵੱਲ ਚੱਲਦਾ। ਦੋਸਤੋ ਅਗਰ ਤੁਸੀਂ ਵੀ ਮਿਸ ਕਾਲ ਮਾਰਨੀ ਹੈ ਮੈਨੂੰ, ਤੇ ਸਿਰਫ ਇੱਕ ਮਿਸ ਕਾਲ ਤੇ ਛੋਟੀ ਜਿਹੀ ਕਾਲ ਮਾਰਨੀ ਹੈ ਤੁਸੀਂ, ਤੇ ਆ ਲਓ ਅਸੀਂ ਪਹਿਲਾਂ ਇਹਨਾਂ ਵੱਲ ਚੱਲਦੇ ਹਾਂ।

0: ਜੀ ਮੈਡਮ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
0: ਰਾਜੀ ਖੁਸ਼ ਹੋ, ਕੀ ਹਾਲ ਚਾਲ ਹੈ ਤੁਹਾਡਾ?
1: ਵਧੀਆ ਜੀ, ਵਧੀਆ, ਤੁਸੀਂ
0: ਦੱਸੋ। ਮੈਡਮ ਜੀ, ਪਹਿਲਾਂ ਤੇ ਆਪਣਾ ਨਾਂ ਦੱਸੋ, ਤੁਹਾਡਾ ਸ਼ੁਭ ਨਾਂ ਕੀ ਹੈ? ਮੈਨੂੰ ਤੇ ਪਤਾ ਪਰ ਸੁਣਨ ਵਾਲਿਆਂ ਨੂੰ ਨੀ ਪਤਾ ਲੱਗੇ।
1: ਹਾਂਜੀ ਹਾਂਜੀ, ਮੇਰਾ ਨਾਮ ਹੈ ਗਗਨਪ੍ਰੀਤ
0: ਜੀ। ਗਗਨਪ੍ਰੀਤ, ਗਗਨ
1: ਹਾਂਜੀ,
0: ਪੂਰਾ ਨਾਂ ਕੀ ਸੀ ਅੱਗੇ ਕੀ ਦੱਸਿਆ ਤੁਸੀਂ? ਗਗਨਪ੍ਰੀਤ
1: ਸੱਪਲ ਜੀ, ਗੋਤ ਹੈ ਸਾਡਾ
0: ਜੀ। ਜੀ, ਗੋਤ ਹੈ ਤੁਹਾਡਾ ਸੱਪਲ। ਤੇ ਗਗਨਪ੍ਰੀਤ ਜੀ, ਕਿੱਥੋਂ ਤੁਸੀਂ ਫੋਨ ਕਰ ਰਹੇ ਹੋ, ਕਿਹੜੇ ਇਲਾਕੇ ਚੋਂ?
1: ਮੈਂ ਜੀ ਡਿਸਟ੍ਰਿਕਟ ਸੰਗਰੂਰ, ਪਿੰਡ ਘਾਬੜਾ ਤੋਂ।
0: ਵਾਹ ਜੀ ਵਾਹ ਵਾਹ। ਤੇ ਤੁਸੀਂ ਹਾਊਸ ਵਾਈਫ ਹੋ ਜਾਂ ਕੰਮ ਧੰਦਾ ਕਰਦੇ ਹੋ ਜਾਂ ਕੋਈ ਟੀਚਰ ਵਗੈਰਾ ਹੋ?
1: ਮੈਂ ਹਾਊਸ ਵਾਈਫ ਹਾਂ ਜੀ।
0: ਜੀ ਵਾਹ ਜੀ ਵਾਹ ਵਾਹ।
1: ਹਾਂਜੀ,
0: ਤੇ ਤੁਹਾਡਾ ਇੱਕ ਵਾਰੀ ਫੇਰ ਅਸੀਂ ਸਵਾਗਤ ਕਰਦੇ ਹਾਂ। ਤੇ ਮੈਡਮ ਜੀ, ਕੀ ਮੇਰਾ ਖਿਆਲ ਹੈ ਤੁਹਾਡੇ ਨਾਲ ਬਹੁਤ ਦੇਰ ਪਹਿਲਾਂ ਗੱਲ ਹੋ ਚੁੱਕੀ ਹੈ ਸਾਡੀ?
1: ਹਾਂਜੀ ਹਾਂਜੀ ਹਾਂਜੀ,
0: ਹਾਂ ਮੈਨੂੰ ਯਾਦ ਆ ਰਿਹਾ, ਯਾਦ ਆ ਰਿਹਾ। ਤੁਸੀਂ ਬਹੁਤ ਦੇਰ, ਮੇਰਾ ਖਿਆਲ ਹੈ ਜਾਂ ਬਿਜੀ ਰਹੇ ਹੋ ਜਾਂ ਫਿਰ ਤੁਹਾਡੇ ਰੱਬ ਜਾਣੇ ਕੀ ਚੱਕਰ ਹੈ, ਤੁਸੀਂ ਬਹੁਤ ਦੇਰ ਤੋਂ ਬਾਅਦ ਸਾਡੇ ਨਾਲ ਕੰਟੈਕਟ।
1: ਹਾਂਜੀ,
0: ਬਿਜੀ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ,
0: ਠੀਕ ਹੈ।
1: ਬਾਜੀ ਜਦੋਂ ਸਮਾਂ ਲੱਗਦਾ ਉਦੋਂ ਫਿਰ ਭੋਜਨ ਦਾ ਵੀ ਸ਼ਰਮ ਕਰਦੇ ਅੱਜ। ਹਾਂਜੀ,
0: ਪਰ ਅਸੀਂ ਰਿਕਵੈਸਟ ਕਰਾਂਗੇ, ਆਸ ਕਰਾਂਗੇ ਕਿ ਤੁਸੀਂ ਆਇਆ ਕਰੋ ਕਿਤੇ ਕਦੀ ਕਦਾਈ, ਜ਼ਰੂਰ ਆਪਣੇ ਭਾਵ, ਆਪਣੀਆਂ ਲਿਖਤਾਂ, ਆਪਣੇ ਫੀਲਿੰਗਸ ਐਕਸਪ੍ਰੈਸ਼ਨ ਜ਼ਰੂਰ ਕਰਨੀਆਂ ਚਾਹੀਦੀਆਂ।
1: ਹਾਂਜੀ ਹਾਂਜੀ ਵੀਰ ਜੀ।
0: ਤੇ ਅੱਜ ਤੁਸੀਂ ਕੀ ਸੁਣਾਓਗੇ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਮੈਂ ਦੇਖੋ ਜੀ, ਦੋ ਲੈ ਕੇ ਆਈ ਆਪਣੀਆਂ ਰਚਨਾਵਾਂ, ਝਾਂਜਰਾਂ ਦੇ ਬੋਲ ਤੇ ਛਾਵਾਂ ਨੂੰ ਤਰਸੇਗਾ।
0: ਕਿਆ ਬਾਤ ਹੈ, ਬਹੁਤ ਖੂਬਸੂਰਤ, ਦੋਵੇਂ ਹੀ ਨਾਂ ਖੂਬਸੂਰਤ।
1: ਹਾਂਜੀ,
0: ਝਾਂਜਰਾਂ ਦੀ ਵੀ ਕਿਆ ਬਾਤ ਹੈ ਤੇ ਛਾਵਾਂ ਦੀ ਵੀ ਕਿਆ ਬਾਤ ਹੁੰਦੀ ਹੈ। ਵਾਹ ਵਾਹ।
1: ਹਾਂਜੀ ਹਾਂਜੀ,
0: ਸੁਣਾਓ ਸੁਣਾਓ।
1: ਹਾਂਜੀ, ਮੈਂ ਆਪਣੀ ਲਿਖਤ ਸੁਣਾ ਰਹੀ ਹਾਂ, ਝਾਂਜਰਾਂ ਦੇ ਬੋਲ। ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਪੰਛੀਆਂ ਦੀ ਬਿਜਤੀ ਨਾ ਹੁਣ ਪਰਵਾਸ ਵੇ, ਫੈਸ਼ਨਾਂ ਨੂੰ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਫੈਸ਼ਨਾਂ ਨੇ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਲੱਗਦਾ ਨਾ ਪਤਾ ਹੋਵੇ ਗਿਣਤੀ ਹਜ਼ਾਰਾਂ ਦੀ, ਪੱਛਮੀ ਸਭਿਅਤਾ ਦਾ ਹੋਇਆ ਆਗਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ।
0: ਬਹੁਤ ਖੂਬ।
1: ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਪੱਟੀਆਂ ਜੀਆਂ ਦਾ ਪਿਆ ਚੜਿਆ ਕਰੇਜ਼ ਵੇ, ਗੱਲ ਗੱਲ ਉੱਤੇ ਹੋ ਜਾਂਦੀਆਂ ਨਾਰਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ। ਗਗਨ ਨਾ ਜੁੱਤੀ ਪੈਰੀ ਚੂ ਚੂ ਕਰਦੀ, ਗਗਨ ਨਾ ਜੁੱਤੀ ਪੈਰੀ ਚੂ ਚੂ ਕਰਦੀ, ਹਾਈ ਹੀਲ ਪਾ ਪੱਬ ਬੋਛ ਬੋਛ ਧਰਦੀ, ਸੁਪਨਿਆਂ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਸੁਪਨੇ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ।
0: ਬਹੁਤ ਖੂਬ ਬਹੁਤ ਖੂਬ। ਦੂਸਰੀ ਵੀ ਆਉਂਦੇ ਹੋ?
1: ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੂਸਰੀ ਹੈ ਜੀ, ਛਾਵਾਂ ਨੂੰ ਤਰਸੇਗਾ।
0: ਛਾਵਾਂ ਨੂੰ ਤਰਸੇਗਾ, ਵਾਹ ਵਾਹ ਵਾਹ। ਬਹੁਤ ਸਾਰੇ ਦਰਖਤ ਵੱਢ ਰਹੇ ਆ ਤੇ ਅੱਗੋਂ ਨਵੇਂ ਨਹੀਂ ਲਾ ਰਹੇ, ਜੰਗਲ ਵੀ ਵੱਢ ਸੁੱਟੇ ਨੇ ਬਹੁਤ ਸਾਰੇ।
1: ਹਾਂਜੀ ਹਾਂਜੀ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ। ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਗਲਤ ਰਾਹਾਂ ਤੋਂ ਕਿਵੇਂ ਹਟਾਵਾਂ ਵੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ। ਕਿਉਂ ਤੂੰ ਪੰਛੀਆਂ ਵਿਚਾਰਿਆਂ ਨੂੰ ਉਜਾੜੇ, ਕਿਉਂ ਤੂੰ ਪੰਛੀ ਵਿਚਾਰਿਆਂ ਨੂੰ ਉਜਾੜੇ, ਅੱਗਾਂ ਲਾ ਲਾ ਰੁੱਖਾਂ ਨੂੰ ਸਾੜੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ। ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਫਿਰ ਆਖੇ ਗਗਨ ਸਾਂ ਔਖਾ ਆਉਂਦਾ ਵੇ, ਕੰਮ ਆਪਣੇ ਤੂੰ ਬਣਦੇ ਵਿਗਾੜੇ
0: ਜੀ,
1: ਕੰਮ ਆਪਣੇ ਤੂੰ ਬਣਦੇ ਵਿਗਾੜੇ, ਛਾਵਾਂ ਨੂੰ ਤਰਸੇਗਾ ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ ਛਾਵਾਂ ਨੂੰ ਤਰਸੇਗਾ।
0: ਬਹੁਤ ਖੂਬ ਤੁਹਾਡੀ ਸੋਚ ਵੀ ਧੰਨਵਾਦ ਜੀ। ਜਦੋਂ ਅਸੀਂ ਦਰਖਤ ਹੀ ਵੱਢ ਦਿੱਤੇ ਤੇ ਸਾਡਾ ਵਾਤਾਵਰਨ ਤੇ ਖਰਾਬ ਹੋਣਾ ਹੀ ਹੋਣਾ।
1: ਹਾਂਜੀ ਹਾਂਜੀ
0: ਹਾਂਜੀ, ਤੇ ਠੰਡੀਆਂ ਛਾਵਾਂ ਕਿੱਥੋਂ ਆਉਣਗੀਆਂ। ਹਾਂਜੀ, ਜਿਹੜੇ ਪਸ਼ੂ ਪਕਸ਼ੀ ਨੇ ਵਿਚਾਰੇ, ਇਹਨਾਂ ਇਹ ਕਿੱਥੇ ਆਪਣੇ ਘਰ ਬਣਾਉਣਗੇ। ਹਾਂਜੀ,
1: ਉਹੀ ਰੁੱਖ ਵੱਢ ਵੱਢ ਕੇ ਆਪਾਂ ਘਰਾਂ ਦੀਆਂ ਕੋਠੀਆਂ ਤੇ ਫਰਨੀਚਰ ਵਗੈਰਾ ਇਹ ਚੀਜ਼ਾਂ ਬਣਵਾਈ ਜਾਂਦੇ ਆ, ਪਰ ਦਰਖਤ ਨੀ ਲਾਉਂਦੇ
0: ਜੀ।
1: ਇਸੇ ਕਰਕੇ ਕਹਿੰਦੇ ਆ ਨਾ, ਛਾਵਾਂ ਨੂੰ ਤਰਸੇਗਾ।
0: ਬਿਲਕੁਲ ਗਗਨ ਜੀ, ਥੋੜਾ ਸਮਾਂ ਪਿੱਛੇ ਚਲ ਜਾਓ। ਚਿੜੀਆਂ ਬਹੁਤ ਹੁੰਦੀਆਂ ਸਨ ਪੰਜਾਬ ਦੇ ਵਿੱਚ, ਹੈਨਾ।
1: ਹਾਂਜੀ ਹਾਂਜੀ,
0: ਬੋਲਦੇ ਉਹ ਘਰਾਂ ਸਾਡੇ ਘਰਾਂ ਚਾਲਣੀਆਂ ਪਾਉਂਦੀਆਂ ਹੁੰਦੀਆਂ ਸਨ। ਪਹਿਲਾਂ ਹੁੰਦੇ ਸਨ ਚਿੜੀਆਂ ਬਾਲੇ ਤੇ ਇਹੋ ਜਿਹੇ ਸਿੰਪਲ ਘਰ, ਹੁਣ ਆਹ ਬਣਾ ਲਈਆਂ ਕੋਠੀਆਂ ਹੀ ਤੇ ਮੱਖੀ ਮੱਛਰ ਵੀ ਨੀ ਵੜਨ ਦਿੰਦੇ, ਅੰਦਰ ਜਾਲੀਆਂ ਲਾ ਤੀਆਂ। ਉਹਨਾਂ ਦੀ ਅਸੀਂ ਰਹਿਣਾ ਹੀ ਹਰਾਮ ਕਰ ਦਿੱਤਾ ਚਿੜੀਆਂ ਦਾ, ਤੇ ਉਹ ਵਿਚਾਰੀਆਂ ਪੰਜਾਬ ਨੂੰ ਛੱਡ ਗਈਆਂ।
1: ਇਸੇ
0: ਤਰ੍ਹਾਂ ਹੀ ਬਹੁਤ ਸਾਰੇ ਹੋਰ ਜਾਨਵਰਾਂ ਦੀਆਂ ਉਹ ਅਲੋਪ ਹੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਜਗ੍ਹਾ। ਸਾਡਾ ਜਿਹੜਾ ਪਿੰਡ ਹੈ ਨਾ, ਸਾਡਾ ਪਿੰਡ ਹੈ ਬਟਾਲੇ ਦੇ ਲਾਗੇ, ਖਾਨੂੰ ਆਉਣ ਵਾਲੀ ਸੜਕ, ਉੱਥੇ ਟਿੱਬੇ ਹੁੰਦੇ ਸਨ ਤੇ ਮਲੇ ਜਿਹੜੇ ਹੁੰਦੇ ਨੇ ਬੇਰਾਂ ਵਾਲੇ, ਤੇ ਉੱਥੇ ਬਹੁਤ ਮੋਰ ਹੁੰਦੇ ਸਨ ਸਾਡੇ ਪਿੰਡ ਚ, ਗਿੱਦੜ ਹੁੰਦੇ ਸਨ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ, ਅਸੀਂ ਮੋਰਾਂ ਦੇ ਖੰਭ ਇਕੱਠੇ
1: ਕਰਦੇ।
0: ਹੁਣ ਕਿਤੇ ਨਾ ਨਿਸ਼ਾਨ ਇਹਨਾਂ ਚੀਜ਼ਾਂ ਦੇ ਨਹੀਂ ਮਿਲਦੇ।
1: ਅਸੀਂ
0: ਖਰਾਬ ਜਗ੍ਹਾ ਵਾਹ ਲਈਆਂ, ਦਰਖਤ ਟਿੱਬੇ ਪੁੱਟ ਕੇ ਪੱਧਰੇ ਕਰ ਦਿੱਤੇ ਤੇ ਹੁਣ ਕਿਤੇ ਨਜ਼ਰ ਹੀ ਨੀ। ਗਿੱਦੜ ਗੁੱਦੜ ਤੇ ਆਮ ਜਿਹੜੇ ਲੂੰਬੜ ਹੁੰਦੇ ਸਨ, ਲੂੰਬੜੀਆਂ ਹੁੰਦੀਆਂ ਸਨ, ਸਭ ਅਸੀਂ ਛੱਪੜ ਪੂਰ ਦਿੱਤੇ, ਭਗਤਾਂ ਵੀ ਚਲੇ ਗਈਆਂ ਵਿਚਾਰੇ। ਸੋ ਇਸ ਕਰਕੇ ਸਾਨੂੰ ਕੁਦਰਤ ਦਾ ਤੇ ਨੇਚਰ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਸਾਨੂੰ। ਇੱਕ ਬੂਟਾ ਲਾਈਏ, ਦੋ ਤਿੰਨ ਬੂਟੇ ਲਾਉਣੇ ਚਾਹੀਦੇ ਨੇ
1: ਸਾਨੂੰ।
0: ਤੇ ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਥੈਂਕ ਯੂ ਵੈਰੀ ਮਚ ਸਾਡੇ ਵੱਲੋਂ।
1: ਤੇ
0: ਗਗਨ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਭ ਤੋਂ ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ, ਚਿੰਤਾ ਚਿਤਾ ਸਮਾਨ ਹੈ, ਸਭ ਤੋਂ ਭੈੜਾ ਝੂਠ। ਮਹਿੰਗਾ ਗਹਿਣਾ ਸ਼ਰਮ ਹੈ, ਬੇਰਹਿਮ ਆਦਮੀ ਭੂਤ, ਤੇ ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਉ ਛੱਟ ਦੇ ਥੱਲੇ ਊਠ, ਜਿਉ ਛੱਟ ਦੇ ਥੱਲੇ ਊਠ। ਥੈਂਕ ਯੂ ਵੈਰੀ ਮਚ ਗਗਨ ਜੀ, ਹੈਵ ਅ ਨਾਈਸ
1: ਮਿਹਰਬਾਨੀ।
0: ਸੋ ਇਹ ਸਨ ਜੀ ਗਗਨਦੀਪ ਜੀ ਹੁਣੀ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਹਾਂ ਇਟਲੀ ਲੈ ਕੇ ਚੱਲਦੇ ਹਾਂ ਦੋਸਤੋ। ਸ਼ਾਹ ਜੀ ਸਲਾਮ ਅਲੈਕੁਮ, ਸ਼ਾਹ ਜੀ ਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਜੀ, ਸੁਣਾਓ ਜੀ।
0: ਮਿਹਰਬਾਨੀ, ਰੌਣਕਾਂ
2: ਠੀਕ ਠਾਕ ਜੀ। ਇੱਥੇ ਤੁਹਾਡੇ ਢੋਲੀਏ ਉਤਲੇ ਪੰਜਾਬ ਦੇ ਢੋਲ ਵਜਾ ਰਹੇ ਨੇ ਜੀ ਜੀ, ਤੇ ਬੜੀਆਂ ਰੌਣਕਾਂ ਲੱਗੀਆਂ ਨੇ। ਮੈਂ ਉਰਾਂ
0: ਤੁਸੀਂ ਮੈਰਿਜ ਚੋਂ ਨਿਕਲ ਕੇ ਬਾਹਰ ਆਏ ਹੋ ਮੇਰੇ ਨਾਲ ਗੱਲਬਾਤ ਕਰਨ ਵਾਸਤੇ।
2: ਜੀ ਜੀ ਬਿਲਕੁਲ ਜੀ ਜੀ ਜੀ,
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ
2: ਜੀ ਜੀ।
0: ਹਾਂਜੀ ਜੀ, ਧੰਨਵਾਦ, ਤੁਸੀਂ ਸਾਨੂੰ ਭੁੱਲਦੇ ਨਹੀਂ ਭਾਵੇਂ ਬਿਜੀ ਵੀ ਹੋਵੋ ਤੁਸੀਂ। ਸੁਣਾਓ ਠੀਕ ਠਾਕ ਹੋ, ਹੋਰ ਕੀ ਨਵੀਂ ਤਾਜ਼ੀ?
2: ਜੀ ਠੀਕ ਠਾਕ, ਬੜੀ ਰੌਣਕ ਹੈ ਕਿੰਗ ਪੈਲੇਸ ਏ ਜੀ, ਤੁਹਾਡੇ ਮਸ਼ਰਕੀ ਪੰਜਾਬ ਉਤਲੇ ਪੰਜਾਬ ਦੇ ਬੰਦੇ ਨੇ ਉਹਨਾਂ ਦਾ, ਬੜੀ ਸ਼ਾਨਦਾਰ ਬਿਲਡਿੰਗ ਤੇ ਬੜਾ ਸਜਿਆ ਸਜਾਇਆ ਜਿਹਦੇ ਵਿਚ ਅੱਜ ਪ੍ਰੋਗਰਾਮ ਹੈ ਜੀ, ਤੇ ਇਹਨਾਂ ਦੇ ਕਈ ਇਸ ਤਰੀਕੇ ਦੇ ਇਹਨਾਂ ਇਟਲੀ ਵਿਚ ਆਪਣੇ ਜਿਹੜੇ ਨੇ ਇਹ ਹਾਲ ਬਣਾਏ ਨੇ, ਬਿਮਾਰ ਰੈਸਟੋਰੈਂਟ ਜੀ, ਤੇ ਬੜੇ 400-500 ਬੰਦੇ ਨਾਲ ਜਿੰਦੀ ਰੋਟੀ ਦਾ ਬੰਦੋਬਸਤ ਹੈ ਇੱਥੇ।
0: ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਸ਼ਾਦੀ ਤੇ ਆਏ ਹੋ ਅੱਜ?
2: ਜੀ ਜੀ, ਮੇਰੇ ਇੱਕ ਬੜੇ ਕਰੀਬੀ ਦੋਸਤ ਦੀ ਬੇਟੀ ਦੀ ਸ਼ਾਦੀ ਜੀ।
0: ਅੱਛਾ, ਫਿਰ ਤੇ ਵਾਹ, ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਣੀਆਂ ਨੇ
2: ਜੀ।
0: ਤੁਸੀਂ ਆਏ ਨਹੀਂ, ਦੋ ਤਿੰਨ ਵਾਰੀ ਅਸੀਂ ਤੁਹਾਨੂੰ ਮਿਸ ਕੀਤਾ
2: ਜੀ। ਮੈਂ ਖੁਦ ਬੜਾ ਪਰੇਸ਼ਾਨ ਹੋਇਆ, ਮਹਿਮਾਨ ਆ ਗਿਆ ਹਨ ਘਰ।
0: ਚਲੋ ਕੋਈ ਗੱਲ ਨੀ ਜੀ, ਕੋਈ ਗੱਲ ਨੀ, ਤੇ ਅੱਜ ਸ਼ਾਹ ਜੀ ਕਿਹੋ ਜਿਹੀ ਗੱਲ ਕਰੋਗੇ ਸਾਡੇ ਨਾਲ, ਕੀ ਸੁਣਾਓਗੇ ਸਾਨੂੰ ਤੁਸੀਂ
2: ਜੀ? ਬਾਂਝ ਧਰਤੀ ਨਜ਼ਮ ਹੈ, ਬਾਂਝ ਧਰਤੀ,
0: ਬਾਂਝ ਧਰਤੀ। ਅੱਛਾ, ਆਉਣ ਦਿਓ ਜੀ।
2: ਬਾਂਝ ਧਰਤੀ, ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਤੇ ਇਸ ਧਰਤੀ ਤੇ ਚਾਹਤ ਦੇ, ਤੇ ਇਸ ਧਰਤੀ ਤੇ ਚਾਹਤ ਦੇ ਕੋਈ ਵੀ ਬਾਗ ਨਹੀਂ ਉਗਦੇ। ਅਨਾਦਾਂ ਤੇ ਖਵਾਸਤ ਦੀ ਹਵਾ ਦੀ ਹੁਕਮਰਾਨੀ ਏ। ਜਹਾਲਤ ਰਕਸ ਕਰਦੀ ਏ ਟੀਵੀ ਤੇ ਸਟੇਜਾਂ ਤੇ, ਸ਼ਦੌਲਾ ਪੀਰ ਦੇ ਚੂਹੇ, ਸ਼ਦੌਲਾ ਪੀਰ ਦੇ ਚੂਹੇ ਅਨੋਖੇ ਰਾਗ ਗਾਉਂਦੇ ਨੇ, ਅਕਲ ਦੇ ਸ਼ਾਹ ਖਵਾਉਂਦੇ ਨੇ। ਕਿਸੇ ਵੀ ਕਿੰਗ ਦੇ ਉੱਤੇ ਇਸ਼ਕ ਦੀ ਤਾਰ ਨਹੀਂ ਵੱਜਦੀ, ਕਿਤੇ ਫੁੱਲਾਂ ਬਹਾਰਾਂ ਦੀ ਕੋਈ ਵੀ ਬਰਮ ਨਹੀਂ ਸਜਦੀ, ਸਿਆਹ ਕਾਲੇ ਹਨੇਰੇ ਨੇ ਕੋਈ ਵੀ ਦੀਪ ਨਹੀਂ ਬਲਦਾ। ਹਨੇਰੇ ਹਨੇਰਾ ਈ ਹਨੇਰਾ ਏ, ਨਤਾਰੇ ਦੀ ਕਚਹਿਰੀ ਵਿਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ, ਨਤਾਰੇ ਦੀ ਕਚਹਿਰੀ ਵਿਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਸਿਤਮ ਦੇ ਘਰ ਸੱਚੇ ਨੇ ਬੜੇ ਬਾਜ਼ਾਰ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਸਿਤਮ ਦੇ ਘਰ ਸੱਜੇ ਨੇ। ਵਸਾਲਾਂ ਤੇ ਪਾਬੰਦੀ ਏ, ਵਿਛੋੜੇ ਜਾਣ ਲੈਂਦੇ ਨੇ, ਵਸਾਲਾਂ ਤੇ ਪਾਬੰਦੀ ਏ, ਵਿਛੋੜੇ ਜਾਣ ਲੈਂਦੇ ਨੇ। ਸੱਚਾਈ ਜੁਰਮ ਏ ਇੱਥੇ, ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸਿਤਮ ਦੇ ਲਸ਼ਕਰੀ ਆ ਕੇ ਜ਼ਬਾਨਾਂ ਚੀਰ ਛੱਡਦੇ ਨੇ, ਉਹ ਧਰਤੀ ਦੇ ਕਲਾਕਾਰ, ਧਰਤੀ ਦੇ ਕਲਾਕਾਰ।
0: ਬਹੁਤ ਖੂਬ ਬਿਆਨ ਕਰਦੇ ਹੋ ਜਿਹੜੇ ਹਾਲਾਤ।
2: ਜੀ ਜੀ ਜੀ,
0: ਵਾਕਿਆ ਕੋਈ ਵਧੀਆ ਕਿਸ ਤਰ੍ਹਾਂ ਦੇ ਸਾਡੇ ਸ਼ਾਹ ਜੀ?
2: ਜੀ ਜੀ, ਅਸੀਂ ਤੇ ਸਾਡੇ ਕੋਈ ਸਿਸਟਮ ਨਹੀਂ, ਜੇ ਤਬਾਹੀ ਜੇ ਸਰਕਾਰੀ ਅਦਾਰੇ ਲੁੱਟ ਰਹੇ ਜੇ, ਘੁੰਮਤਾ ਫਰਾਡ ਜੇ, ਘੁੰਮਤਾ ਇੱਥੇ ਜੇ ਸਰਕਾਰੀ ਅਦਾਰੇ ਇੱਥੇ ਜੇ, ਜਿਨ੍ਹਾਂ ਦੀ ਅਸੀਂ ਤਾਰੀਫ਼ ਕਰ ਸਕਦੇ ਹਾਂ, ਉੱਥੇ ਤੇ ਅਦਾਰਿਆਂ ਚ ਚੋਰ ਬੈਠੇ ਜੇ,
0: ਚੋਰ
2: ਹੈ ਜੀ।
0: ਬਿਲਕੁਲ ਬਿਲਕੁਲ, ਤੇ ਸ਼ਰੀਫ ਸਾਡੇ ਮੁਲਕਾਂ ਚ ਉਹ ਹੈ ਜਿਹਦਾ ਦਾ ਨਹੀਂ ਲੱਗਦਾ
2: ਜੀ,
0: ਬਾਕੀ
2: ਗੱਲ ਗੱਲ
0: ਉਹ ਸ਼ਰੀਫ ਦਾਰ ਹੀ ਨਾ ਲੱਗਦਾ, ਚਲੋ ਕਿਸੇ ਤਰ੍ਹਾਂ ਵੀ ਨਹੀਂ।
2: ਉਹ ਮੈਂ ਤੁਹਾਨੂੰ ਦੱਸਾਂ, ਮੈਂ ਬੀਵੀ ਦਾ ਡੈਥ ਵਾਰੰਟ ਔਰ ਡੈਥ ਸਰਟੀਫਿਕੇਟ ਲੈਣ ਵਾਸਤੇ ਕਿਸੇ ਬੰਦੇ ਨੂੰ ਉੱਥੇ ਭੇਜਿਆ ਮੁਲਕ ਚ, ਆਪਣੀ ਯੂਨੀਅਨ ਕੌਂਸਲ ਚ। ਉਸ ਆਖਿਆ ਜੀ 6,000 ਫੀਸ ਰਿਸ਼ਵਤ ਕੱਢੋ ਤਾਂ ਦਿਆਂਗਾ।
0: ਬੱਲੇ ਬੱਲੇ ਬੱਲੇ,
2: 6,000
0: ਸਾਡਾ। ਮੈਂ ਤੁਹਾਨੂੰ ਕੱਲ ਜਾਂ ਅੱਜ ਇੱਕ ਪ੍ਰੋਗਰਾਮ ਭੇਜਿਆ 2 ਤਰੀਕ ਦਾ, ਜਦੋਂ ਟਾਈਮ ਹੋਏਗਾ ਸੁਣਨਾ।
2: ਜੀ ਜ਼ਰੂਰ,
0: ਠੀਕ ਹੈ
2: ਜੀ, ਜ਼ਰੂਰ
0: ਜ਼ਰੂਰ ਸੁਣਨਾ। ਤੇ ਤੁਸੀਂ ਕਹਿੰਦੇ ਹੋ ਨਾ ਮੈਂ ਸਰਟੀਫਿਕੇਟ ਬਣਾਉਣ ਗਿਆ ਸਾਂ, ਸਾਡੀ ਜਿਹੜੀ ਹੈ ਨਾ, ਤੁਹਾਨੂੰ ਮੈਂ ਦੱਸਿਆ ਨਾ ਕਿ 5-7 ਸਟੇਟਾਂ ਛੱਡ ਕੇ ਇਹ ਐਜੂਕੇਟਡ ਨੇ, ਰੋਟੀ ਪਾਣੀ ਖਾਂਦੇ, ਬਾਕੀ ਸਭ ਕੁਲੀਆਂ ਜੁਲੀਆਂ ਵਾਲੀਆਂ ਸਾਡੀਆਂ ਸਟੇਟਾਂ ਨੇ
2: ਜੀ। ਬਿਲਕੁਲ,
0: ਉਹਦੀ ਗੱਲ ਸੁਣ ਲਓ। ਕੋਈ ਭੈਣ ਭਰਾ ਸਨ ਤੇ ਉਹਨਾਂ ਨੇ ਕੋਈ ਭੈਣ ਦੇ ਨਾਂ ਤੇ ਅਕਾਊਂਟ ਸੀ ਕਿ ਖਣੀ ਜੁਆਇੰਟ ਅਕਾਊਂਟ ਸੀ ਜਾਂ ਦੋਵਾਂ ਦੇ ਸਾਈਨ ਚਾਹੀਦੇ ਹਨ ਸਮਥਿੰਗ ਚ, ਛੱਡੋ ਤੇ ਥੋੜੇ ਜੇ ਪੈਸੇ ਖਣੀ 2500 ਕੇ 25,000 ਕੇ 2500 ਕੇ, ਪੇਂਡੂ ਵਿਚਾਰਾ ਸਿੱਧਾ ਸਾਦਾ, ਇਹ ਵੀਡੀਓ ਵੀ ਹੈਗੀ ਜੇ ਯੂਟਿਊਬ ਚ ਪਈ ਸਾਡੀ, ਤੁਸੀਂ ਤੇ ਤੁਹਾਡੇ ਕੋਲ 6,000 ਮੰਗਦੇ ਸੀ ਤੇ ਇਹ ਨਾ ਜੇ ਅਨਪੜ੍ਹ ਸੀ, ਬੈਂਕ ਵਾਲਿਆਂ ਕੋਲ ਕਹਿੰਦੇ ਨੇ ਆ ਤੇਰੀ ਭੈਣ ਸਾਈਨ ਕਰੇ ਆਣ ਕੇ, ਤੇ ਉਹ ਕਹਿੰਦਾ ਤੇਰੀ ਭੈਣ ਤੇ ਮਰ ਗਈ ਹੈ, ਉਹ ਕਹਿੰਦੇ ਸਾਨੂੰ ਨੀ ਪਤਾ, ਉਹਦਾ ਡੈਥ ਸਰਟੀਫਿਕੇਟ ਲੈ ਕੇ ਆ। ਅੱਛਾ, ਉਹਨੂੰ ਇੱਕ ਤੇ ਪਤਾ ਨੀ ਤੇ ਕਿੱਥੇ ਕਿੱਥੇ ਡੈਥ ਸਰਟੀਫਿਕੇਟ ਬਣਾਵਾ, ਉਹ ਭੱਜਦਾ ਕੋਸ਼ਿਸ਼ ਕਰਦਾ ਰਿਹਾ ਤੇ ਗਰੀਬ ਸੀ ਵਿਚਾਰਾ, ਅਨਪੜ੍ਹ ਸੀ, ਉਹਨੂੰ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ। ਉਹ ਫੇਰ ਬੈਂਕ ਵਾਲਿਆਂ ਕੋਲ ਗਿਆ, ਬੈਂਕ ਵਾਲਿਆਂ ਨੇ ਦਬਕੇ ਮਾਰ ਕੇ ਬਾਹਰ ਕੱਢਿਆ ਕਿ ਤੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇੱਕ ਵਾਰੀ ਕਿਹਾ ਜੀ ਉਹ ਮਰ ਗਈ ਆ, ਤੇ ਉਹਦਾ ਸਰਟੀਫਿਕੇਟ ਲੈ ਕੇ ਆ ਜਾਂ ਭੈਣ ਲੈ ਕੇ ਆ ਆਪਣੀ ਸਰਟੀਫਿਕੇਟ ਲੈ ਕੇ ਆ ਜਾਂ ਕੁਛ ਵੀ ਜਿੱਦਾਂ ਮਰਜ਼ੀ, ਹੈਂ ਉਹਦੇ ਤੋਂ ਬਗੈਰ ਨਹੀਂ ਤੇਰਾ 1500 ਕੇ 2500 ਅਸੀਂ ਤੈਨੂੰ ਦੇਣਾ। ਉਹ ਆਪਣੀ ਉਹਨਾਂ ਨੇ ਭੈਣ ਸਾੜੀ ਨਹੀਂ ਸੀ, ਦਫ਼ਨ ਕੀਤੀ ਸੀ,
2: ਜੀ
0: ਓਹਨੇ ਕਬਰ ਖੋਦੀ ਆਪਣੀ ਭੈਣ ਨੂੰ ਪਲਾਸਟਿਕ ਦੇ ਵਿਚ ਲਵੇਟਿਆ ਤੇ ਮੋਢੇ ਤੇ ਧਰ ਕੇ 5 ਕਿਲੋਮੀਟਰ ਜਾਂ 3 ਕਿਲੋਮੀਟਰ ਬੈਂਕ ਚ ਭੈਣ ਨੂੰ ਲੈ ਕੇ ਆ ਗਿਆ
2: ਤੇ
0: ਆ ਜੇ ਮਰੀ ਪਈ ਤੇ ਸਬੂਤ ਹੈ ਲੋਕੀ ਇਕੱਠੇ ਹੋ ਗਏ ਪੁਲਿਸ ਸੱਦ ਲਈ ਫਲਾਣ ਢੀ ਉਹ ਵਿਚਾਰੇ ਨੇ ਕਿਹਾ ਕਿ ਮੈਨੂੰ ਮੇਰੇ ਪੈਸੇ ਨਹੀਂ ਦੇਣ ਦੇ ਭੈਣ ਭੈਣ ਮੈਂ ਆ ਜੇ ਭੈਣ ਤੇ ਮਰ ਗਈ ਹੈ ਮੈਨੂੰ ਕੋਈ ਸਰਟੀਫਿਕੇਟ ਨੀ ਬਣਾ ਕੇ ਦੇਣ ਦਿਆ ਫੇਰ ਉਹਨੂੰ ਪੁਲਿਸ ਨੇ ਦਖਲ ਦਿੱਤਾ ਤੇ ਉਹ ਬੈਂਕ ਵਾਲਿਆਂ ਨੇ ਕਿਹਾ ਕਿ ਠੀਕ ਹੈ ਅਸੀਂ ਤੈਨੂੰ ਪੈਸੇ ਦੇ ਦਿੰਦੇ ਹਾਂ ਆਹ ਲਾਸ਼ ਲੈ ਜਾ ਇੱਥੋਂ ਤੇ ਜਾਂ ਪ੍ਰਬੰਧ ਕਰੋ ਜਾ ਕੇ ਜਾਂ ਕਿੱਦਾਂ ਆ ਜੇ ਸਾਡੇ ਮੁਲਕਾਂ ਦੇ ਹਾਲਾਤ ਬਾਕੀ ਅਸੀਂ ਗੱਪਾਂ ਮਾਰ ਲਈਏ ਜਿੱਥੋਂ ਤੱਕ ਦੇ ਜਿੰਨੀਆਂ ਮਰਜ਼ੀ ਮਾਰ ਲਈਏ ਹਾਂਜੀ
2: ਲੇਕਿਨ ਸਾਡੇ ਤੇ ਤੁਹਾਡੇ ਤੋਂ ਵੀ ਚਲੋ ਇੱਕ ਜਮਹੂਰੀਅਤ ਹੈ ਨਾ ਸਾਡੇ ਤੇ ਕੌਮੀ ਸਮਰੀ ਪਾਰਲੀਮੈਂਟ ਚ ਉਹ ਬੰਦੇ ਬੈਠੇ ਨੇ ਜਿਹੜੇ 90,000 ਵੋਟ ਤੋਂ ਆ ਰਹੇ ਨੇ ਜਿਹੜੇ ਚੌਥੇ ਨੰਬਰ ਤੇ ਆਏ ਨੇ ਔਰ ਜਿਹੜੇ ਜਿੱਤੇ ਨੇ ਗਰੀਬ ਉਹ ਨੱਸੀ ਫਿਰਦੇ ਨੇ ਉਹਨਾਂ ਨੂੰ ਫੜ ਫੜ ਕੇ ਜੇਲਾਂ ਚ ਤੁੰਦੇ ਨੇ ਉਹਨਾਂ ਦੇ ਖਿਲਾਫ਼ ਕੇਸ ਬਣਾ ਖੜੇ ਨੇ
0: ਜੀ ਬਸ ਇਹ ਸਾਰਾ ਕੁਛ ਮੈਂ ਟਰੰਪ ਨੇ ਸ਼ਾਹ ਜੀ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਭਾਰਤ ਤੇ ਚੀਨ ਨਰਕ ਨੇ ਦੋਏ ਮੈਂ ਇਹ ਲੈਕਚਰ ਇਸੇ ਥੀਮ ਤੇ ਕੀਤਾ ਵੀ ਚਾਈਨਾ ਦਾ ਤੇ ਪਤਾ ਨਹੀਂ ਤੇ ਉਹ ਤੇ ਨਰਕ ਨਹੀਂ ਹੈਗਾ ਅੱਗੋਂ ਆਪਣੇ ਮੁਲਕ ਨੂੰ ਮੈਂ ਦੱਸਿਆ ਕਿ ਨਰਕ ਦੀਆਂ ਸਾਰੀਆਂ ਨਿਸ਼ਾਨੀਆਂ ਤੇ ਸਾਡੇ ਮਿਲ ਰਹੀਆਂ ਨੇ ਜੋ ਭਾਵੇਂ ਬੇਕੂਫੀ ਜੀ ਕਿਹਾ ਉਹ 99 ਗੱਲਾਂ ਸਟੂਪਿਡ ਕਰਦਾ ਇੱਕ ਦਿਨ ਦੇ ਵਿੱਚ ਸਾਡੇ ਬਾਰੇ ਇਹ ਸੁਣਨਾ ਤੁਸੀਂ ਚੁੱਕਾ ਹੈ
2: ਅੱਛਾ ਠੀਕ ਹੈ ਠੀਕ ਹੈ
0: ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਸ਼ਾਹ ਜੀ
2: ਹਾਂ ਜੀ ਜ਼ਰੂਰ
0: ਕੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
2: ਮੇਰਾ ਵਾਲੜੇ ਨੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
0: ਤੇ ਸਾਨੂੰ ਸਾਧੂ ਸੱਜਣਾ ਦੇ ਅੱਜ ਦੀਦਾਰ ਹੋ ਗਏ
2: ਵਾਹ ਵਾਹ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
0: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
2: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
0: ਤੇ ਨੈਣ ਫਰਕੇ 2 ਤੋਂ 4 ਹੋ ਗਏ
2: ਵਾਹ ਵਾਹ
0: ਉਹਦੀ ਤੱਕਣੀ ਪਿਆਰ ਦੀ ਤੋਪ ਵਰਗੀ
2: ਜੀ
0: ਗੋਲੇ ਸਾਰੇ ਹੀ ਦਿਲ ਚੋਂ ਪਾਰ ਹੋ ਗਏ ਉਹਦੀ ਪਿਆਰ ਦੀ ਤੋਪ ਵਰਗੀ ਤੇ ਗੋਲੇ ਸਾਰੇ ਹੀ ਦਿਲ ਚੋਂ ਪਾਰ ਹੋ ਗਏ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ
2: ਹੋ ਸ਼ੁਕਰੀਆ
0: ਸਾਡੀਆਂ ਸ਼ੁਭਇਸ਼ਾਵਾਂ ਤੁਹਾਡੇ ਨਾਲ ਖੁਦਾ ਹਾਫਿਜ਼ ਖੁਦਾ ਇਹ ਸਨ ਸ਼ਾਹ ਜੀ ਉਨੀਕਲੀ ਤੋਂ ਵੀਰ ਬਲਬੀਰ ਸਿੰਘ ਜੀ ਮੈਨੂੰ ਇੱਕ ਮੌਕਾ ਦਿਓ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰ ਲਾਂ ਉਹਦੇ ਬਾਅਦ ਤੁਹਾਡੇ ਵੱਲ ਆ ਰਿਹਾ ਤੇ ਹਾਂਜੀ ਸਮਾਂ ਬਦਲਿਆ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਹੁਣ ਅੰਨਾ ਦੇ ਨਾਲ ਡਾਕਟਰ ਸਾਹਿਬ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਵਾਸ ਰੇਡੀਓ ਦੇ ਵੇਲੇ ਆ ਜਾਓ ਲੰਘ ਆਓ
3: ਮੈਨੂੰ ਵੀ ਸੱਦਣ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਜੀ
0: ਥੈਂਕ ਯੂ ਸਰ ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ ਇਹ ਸਨ ਸ਼ਾਹ ਜੀ ਉਨੀਕਲੀ ਤੋਂ ਵੀਰ ਬਲਬੀਰ ਸਿੰਘ ਜੀ ਮੈਨੂੰ ਇੱਕ ਮੌਕਾ ਦਿਓ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰ ਲਾਂ ਉਹਦੇ ਬਾਅਦ ਤੁਹਾਡੇ ਵੱਲ ਆ ਰਿਹਾ ਮੈਂ ਤੇ ਹਾਂਜੀ ਸਮਾਂ ਬਦਲਿਆ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਹੁਣ ਅੰਨਾ ਦੇ ਨਾਲ ਡਾਕਟਰ ਸਾਹਿਬ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਵਾਸ ਰੇਡੀਓ ਦੇ ਵੇਲੇ ਆ ਜਾਓ ਲੰਘ ਆਓ
3: ਮੈਨੂੰ ਵੀ ਸੱਦਣ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਜੀ
0: ਥੈਂਕ ਯੂ ਸਰ ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ। ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ, ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ?
3: ਪਹਿਲੀ ਗੱਲ ਤੇ ਇਹ ਸੋਚਿਆ ਸੀ ਕਿ ਆ ਸਰ ਜਿਹਾ ਰਹਿਣੀ ਜੋ ਤੇ ਠੀਕ

0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਭਾਤ ਰੇਡੀਓ ਦੇ ਵੇਲੇ। ਆ ਜਾਓ ਲੰਘ ਆਓ।
1: ਮੈਨੂੰ ਇਸ ਦਿਨ ਨੂੰ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਜੀ।
0: ਥੈਂਕ ਯੂ ਸਰ। ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ, ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ। ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ?
1: ਪਹਿਲੀ ਗੱਲ ਤੇ ਇਹ ਸੋਚਿਆ ਸੀ ਕਿ ਆ ਸਰ ਗਿਆ, ਰਹਿਣ ਹੀ ਦਿਓ ਤੇ ਠੀਕ ਹੈ।
0: ਠੀਕ ਹੈ ਜੀ, ਰਹਿਣ ਦੇਣਾ, ਰਹਿਣ ਦੇਣਾ ਜੀ।
1: ਲਹਿਰੀ
0: ਸਾਹਿਬ ਤੁਸੀਂ ਕਿੱਥੋਂ, ਕਿਹੜੇ ਸ਼ਹਿਰ ਚੋਂ ਬੋਲ ਰਹੇ ਹੋ?
1: ਅੱਛਾ ਜੀ, ਮੈਂ ਨਾ ਗਾਲਬ ਨਾਲ ਸ਼ੁਰੂ ਕਰਦਾ ਆ।
0: ਅੱਛਾ,
1: ਉਹ ਕਹਿੰਦੇ ਪੁੱਛਦੇ ਹੈ ਵੇ ਗਾਲਬ ਕੌਣ ਹੈ, ਕੋਈ ਬਤਲਾਏ ਕਿ ਹਮ ਬਤਲਾਏ ਕਿਆ।
0: ਵਾਹ ਵਾਹ ਵਾਹ ਵਾਹ, ਕੋਈ ਬਤਲਾਏ ਕਿ ਹਮ ਬਤਲਾਏ ਕਿਆ, ਬਤਲਾਏ ਕਿਆ, ਕਿਆ ਬਾਤ।
1: ਮੈਂ ਉਹਦੇ ਨਾਲ ਸ਼ੁਰੂ ਇਸ ਕਰਕੇ ਕੀਤਾ ਹੈ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ, ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਆਪਣੇ ਬਾਰੇ ਕੀ ਦੱਸਾਂ।
0: ਫਿਰ ਵੀ ਡਾਕਟਰ ਸਾਹਿਬ ਤੁਸੀਂ ਬੜਾ ਮਾਰਕਾ ਮਾਰਿਆ, ਮਤਲਬ ਕਿ ਮੈਂ ਆਪਣੇ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ ਚ ਦੱਸ ਦਿਆਂ ਕਿ ਇਹ ਡਾਕਟਰ ਸਾਹਿਬ ਤੁਸੀਂ ਮਤਲਬ ਕਿ ਕਿਹੜੇ ਫਾਕ ਦੇ ਡਾਕਟਰ ਸੀ? ਹੁਣ ਤੇ ਤੁਸੀਂ ਰਿਟਾਇਰ ਹੋ ਚੁੱਕੇ ਹੋ ਨਾ?
1: ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ 1976 ਈਸਵੀ ਦੇ ਵਿੱਚ ਪੁਰਾਣੀ ਈਸਟ ਜਰਮਨੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਆਇਆ ਸੀ।
0: ਅੱਛਾ,
1: ਇਹਦਾ ਮਤਲਬ ਇਹ ਹੈ ਕਿ ਮੈਨੂੰ 50 ਸਾਲ ਹੋ ਗਏ। ਮੈਂ ਆਪਣੀ MBBS MS ਵੀ ਇੱਥੋਂ ਕੀਤੀ। MS ਵੈਸੇ ਮੇਰਾ ਇੱਥੋਂ ਕਰਨ ਦਾ ਕੋਈ ਇਰਾਦਾ ਨਹੀਂ ਸੀ, ਲੇਕਿਨ ਹੋਇਆ ਇੰਜ ਕਿ ਜਦ ਮੈਂ 1983 ਦੇ ਵਿੱਚ ਇੱਥੋਂ MBBS ਕਰਕੇ ਵਾਪਸ ਗਿਆ ਤਾਂ ਉਦੋਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਜਾਣੂ, ਉਹਨਾਂ ਤੋਂ ਕੀ ਦੱਸਾਂ।
0: ਤੁਸੀਂ
1: ਫਿਰ
0: ਉਦੋਂ ਦੀ ਗੱਲ ਕਰਨ ਡੇ ਹੋ, ਅੱਜ ਕੀ ਹੋਣਗੇ ਹਾਲਾਤ ਪਤਾ ਤੇ ਤੁਹਾਨੂੰ ਹੈ ਹੀ ਹੈ ਸਾਰਾ?
1: ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ।
0: ਰੱਖੋ
1: ਲੇਕਿਨ ਉਹਦੇ ਵਿੱਚ ਚੀਜ਼ ਇਹ ਸੀ ਕਿ ਉਹ ਹਾਲਾਤਾਂ ਤੋਂ ਅੱਜ ਦੀ ਨਵੀਂ ਪੀੜ੍ਹੀ ਜਾਣੂ ਨੇ, ਉਹਨਾਂ ਦਾ ਗਿਆਨ ਅੱਧ ਪਛੱਦਾ ਔਰ ਕਈ ਦਫਾ ਉਹ ਬਹੁਤ ਹੱਦ ਤੱਕ ਖਤਰਨਾਕ ਹੋ ਜਾਂਦਾ। ਚਲੋ, ਮੇਰੇ ਕਹਿਣ ਦਾ ਮਤਲਬ ਹੋਰ ਸੀ, ਮੈਂ ਇਹ ਕਹਿਣਾ ਚਾਹੁੰਦਾ ਸਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਆ। ਮਾਂ ਨੇ ਮੈਨੂੰ ਵੇਖਿਆ ਕਿ ਮੂੰਹ ਸਿਰ ਮੁੰਨਿਆ ਆ ਤੇ ਇਹ ਸ਼ੇਪ ਕਰਨ ਵੀ ਨਹੀਂ ਹਟਦਾ ਤੇ ਕਿਸੇ ਕੰਮ ਵਿਗੜਨਾ ਜਾਵੇ ਉਹ ਕਹਿੰਦੀ ਪੁੱਤ ਮੈਂ ਤੈਨੂੰ ਡਾਕਟਰ ਤੇ ਬਣਾ ਲਿਆ, ਤੂੰ ਮੇਰੀ ਤਾਂ ਅੱਖਾਂ ਤੋਂ ਦੂਰ ਜਿਹਨੂੰ ਮੈਂ ਜਰ ਲਾਂਗੀ ਪਰ ਬਹੁਤਾ ਦੂਰ ਚਲੀ ਗਿਆ ਤਾਂ ਜਰਿਆ ਨੀ ਚੜ੍ਹ।
0: ਹਾਂਜੀ,
1: ਤੇ ਫਿਰ ਇਸ ਤਰ੍ਹਾਂ ਹੋਇਆ ਕਿ ਮੈਂ ਫਿਰ ਦੁਬਾਰਾ ਕੋਸ਼ਿਸ਼ ਕੀਤੀ ਤੇ MS ਕਰਨ ਵਾਸਤੇ ਆ ਗਿਆ, ਪੁਰਾਣੀ GDR ਈਸਟ ਜਰਮਨ ਨੂੰ ਕਿਹਾ ਜਾਂਦਾ ਤੇ ਹਾਲੇ ਮੈਂ MS ਪੂਰੀ ਕੀਤੀ ਸੀ।
0: ਹਾਂਜੀ,
1: ਜਰਮਨੀ ਯੂਨੀਫਿਕੇਸ਼ਨ ਹੋ ਗਈ ਤੇ ਫਿਰ ਮੈਂ ਫੈਸਲਾ ਕਰ ਜਾ ਕੇ ਹੁਣ ਮੈਂ ਜਾਣਾ ਹੀ, ਕਿਉਂਕਿ 13-14 ਸਾਲ ਮੈਨੂੰ ਇੱਥੇ ਹੋ ਗਏ ਸੀ, ਇਸ ਕਰਕੇ ਮੈਂ ਆਪਣੀ MS ਕੀਤੀ। ਉਸ ਤੋਂ ਬਾਅਦ ਮੈਂ ਆਪਣੇ ਮਾਸਟਰ ਆਫ ਸਰਜਰੀ ਕਹਿੰਦੇ ਸੀ, ਜਦੋਂ ਜਰਮਨੀ ਦੇ ਵਿੱਚ ਅਸੀਂ ਖਾਸ ਫਿਰ ਸ਼ਰੂਰਗੀ ਕਹਿੰਦੇ।
0: ਦੁਬਾਰਾ ਬੋਲਿਓ ਪਲੀਜ਼,
1: ਜਰਮਨ ਦੇ ਵਿੱਚ ਜਾਂ
0: ਜਰਮਨ ਇੰਗਲਿਸ਼ ਚੰਗੀ ਤਰ੍ਹਾਂ ਸੁਣਿਆ ਨਹੀਂ ਸੀ?
1: ਫਾਖ ਆਰਸ ਫੀਅਰ ਸ਼ੁਰੂ ਗਈ।
0: ਵਾਹ, ਅੱਛਾ, ਫਾਖ ਆਰਸ ਫੀਅਰ ਸ਼ੁਰੂ ਗਈ ਜੀ।
1: ਹਾਂ, ਤੇ ਉਹਦੀ ਵੀ ਅੱਗੇ ਇੱਕ ਸਪੈਸ਼ਲ ਬ੍ਰਾਂਚ ਹੁੰਦੀ ਹੈ, ਉਹਨੂੰ ਕਹਿੰਦੇ ਅਸੀਂ ਜਰਮਨੀ ਦੇ ਵਿੱਚ ਵਿਸਰਲ ਸ਼ੁਰੂ ਗਈ, ਵਿਸਰਲ ਸਰਜਰੀ।
0: ਅਸਲ ਸਰਜਰੀ, ਵਿਸਰਲ ਸਰਜਰੀ, ਠੀਕ ਹੈ ਜੀ।
1: ਇਸ ਵਿੱਚ ਉਹਦੇ ਮਾਹਿਰ ਵੱਲੋਂ ਮੈਂ ਰਿਟਾਇਰ ਹੋ ਗਿਆ ਜੀ ਹੁਣ, ਤੇ ਹੁਣ ਪੜ੍ਹਨ ਲਿਖਣ ਤੁਰਨ ਤੁਰ ਤੋਂ ਇਲਾਵਾ ਕੋਈ ਕੰਮ ਨਹੀਂ
0: ਜੀ। ਬਿਲਕੁਲ ਬਿਲਕੁਲ, ਹੁਣ ਤੁਸੀਂ ਮਤਲਬ ਅਸੀਂ ਜਦੋਂ ਮਤਲਬ ਕਿ ਯੰਗ ਹੁੰਦੇ ਹਾਂ, ਜਦੋਂ ਫਿਰਨ ਤੁਰਨ ਜੋਗੇ ਹੁੰਦੇ ਹਾਂ, ਉਦੋਂ ਅਸੀਂ ਬਿਜੀ ਹੁੰਦੇ ਹਾਂ ਭੱਜ ਦੌੜ ਚ, ਤੇ ਸੋਚੀਦਾ ਰਿਟਾਇਰ ਜਦੋਂ ਹੋਵਾਂਗੇ ਨਾ ਉਦੋਂ ਘੁੰਮਾਂਗੇ, ਸਾਰਾ ਕੁਛ ਵੇਖਾਂਗੇ।

0: ਉਦੋਂ ਤੱਕ ਗੋਡਿਆਂ ਚੋਂ ਗਰੀਸ ਮੁੱਕਦੀ ਜਾਂਦੀ ਹੈ। ਭੱਜ ਨੱਠ ਬਹੁਤ ਘੱਟ, ਫੇਰ ਨੀ ਇੰਨਾ ਦਿਲ ਕਰਦਾ ਹੁੰਦਾ ਕਿ ਉਹ ਪਹਾੜਾਂ ਤੇ ਚੜੀਏ, ਇੱਧਰ ਵੀ ਚੱਲੀਏ, ਉੱਧਰ ਵੀ ਚੱਲੀਏ।
1: ਹਾਂਜੀ, ਸੁੱਚਾ ਸਿੰਘ ਜੀ ਆਪਣੇ ਸਮਾਜ ਵਿੱਚ ਜੰਮਿਆ, ਸਾਰਿਆਂ ਦੀ ਇਹੋ ਹੀ ਕਹਾਣੀ ਜੇ। ਅਸਲ ਜ਼ਿੰਦਗੀ ਦੇ ਵਿੱਚ ਅਸਲ ਜ਼ਿੰਦਗੀ ਦਾ ਮਜ਼ਾ ਜਿਹੜਾ ਹੈ ਨਾ, ਮੈਂ ਵੇਖਿਆ ਕਿ ਇਹ ਯੂਰਪ ਨਹੀਂ ਲੈਂਦੇ।
0: ਹਾਂ ਵੇਖ ਲਓ, ਇਹ ਛੁੱਟੀਆਂ ਹਰ ਸਾਲ ਜਾਣਾ ਮੈਂ ਜਾਣ, ਕਿਉਂਕਿ ਮੇਰਾ ਗੈਸਟ੍ਰੋਨੋਮੀ ਚ ਗੈਸਟ੍ਰੋਨੋਮੀ ਨਾਲ ਸੰਬੰਧ ਰਿਹਾ ਹੈ। ਬਹੁਤ ਵਾਹ ਪੈਂਦਾ ਹੁੰਦਾ ਸੀ, ਉਹ ਕਰਜ਼ਾ ਲੈ ਕੇ ਛੁੱਟੀਆਂ ਕੱਟਣ ਜਾਂਦੇ ਹੁੰਦੇ ਸੀ, ਤੇ ਫਿਰ ਹਰ ਮਹੀਨੇ ਦਾ 200 ਯੂਰੋ ਦਿਨ ਦੇ ਵਾਪਸ ਕਰਦੇ ਰਹਿਣਾ।
1: ਧੋਨੇ ਨਾ ਉਹ ਕਹਿੰਦੇ ਬਚਾ ਕੇ ਕੀ ਕਰਨੇ ਆ, ਕੱਲ ਨੂੰ ਕੀ ਹੋਣਾ।
0: ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ, ਮੇਰਾ ਇੱਕ ਦੋਸਤ ਸੀ, ਉਹ ਪੜ੍ਹਿਆ ਲਿਖਿਆ ਨਹੀਂ ਪਰ ਅਮੀਰ ਵਾਹਵਾ ਹੈ, ਉਹਦੇ ਕੋਲ ਸੀ ਨਹੀਂ ਹੈਗਾ, ਤੇ ਚੰਗਾ ਕਾਰੋਬਾਰ ਮਤਲਬ ਕਿ ਵਧੀਆ ਚੱਲਦਾ ਸੀ, ਤੇ ਉਹ ਇੱਕ ਵੀ ਛੁੱਟੀ ਨਹੀਂ ਸੀ ਕਰਦਾ ਹੁੰਦਾ, ਤੇ ਅਸੀਂ ਤਾਂ ਫਿਰ ਵੀ ਛੁੱਟੀਆਂ ਕਰਦੇ ਹੁੰਦੇ, ਇੱਕ ਵੀ ਛੁੱਟੀ ਨਹੀਂ, 12-12 ਘੰਟੇ ਕੰਮ, ਤੇ ਪੈਸੇ ਉਹਦੇ ਕੋਲ ਬਹੁਤ ਸਨ। ਤੇ ਮੈਂ 15 ਸਾਲਾਂ ਬਾਅਦ ਇੱਕ ਵਾਰੀ ਇਹਨੂੰ ਕਿਹਾ, ਮੈਂ ਓਏ ਤੂੰ ਛੁੱਟੀ ਕਰ ਲਿਆ ਕਰ, ਛੁੱਟੀਆਂ ਵੀ ਕਰਿਆ ਕਰ। ਤੇ ਕਹਿੰਦਾ ਇੱਕੋ ਵਾਰੀ ਸੁੱਚਾ ਸਿਆਂ ਛੁੱਟੀਆਂ ਕਰਨੀਆਂ ਨੇ, ਮੁੜ ਕੇ ਵਾਪਸ ਹੀ ਨਹੀਂ ਆਉਣਾ, ਮੜੀਆਂ ਚੋਂ ਵੇਖੀ ਜਾਏਗੀ ਜਿਹੜੀ ਹੋਏਗੀ।
1: ਚਲੋ ਜੀ, ਸੋਚ
0: ਜਿਉਂਦੇ ਜੀ ਛੁੱਟੀਆਂ ਨਹੀਂ
1: ਕਰਦੀਆਂ। ਇਸ ਤਰ੍ਹਾਂ ਦੇ ਬੰਦੇ ਹੁੰਦੇ ਆ, ਲੇਕਿਨ ਦੇਖੋ ਜੀ, ਹਰ ਇਨਸਾਨ ਦਾ ਜ਼ਿੰਦਗੀ ਨੂੰ ਮਾਨਣ ਦਾ, ਜੀਵਨ ਦਾ ਉਹਨੂੰ ਪੂਰਾ ਹੱਕ ਹੈ, ਉਹ ਆਪਣੀ ਮਰਜ਼ੀ ਨਾਲ ਜਿਵੇਂ ਜਿਵੇਂ ਜਿਵੇਂ ਮਰਜ਼ੀ ਮਰੇ, ਠੀਕ ਹੈ। ਹਾਂਜੀ, ਤੇ ਤੁਸੀਂ ਕਿਹਾ ਸੀ ਕਿ ਅੱਜ ਕਿਸੇ ਮਸਲੇ ਦੇ ਉੱਤੇ ਕੋਈ ਗੱਲ ਕਰਨੀ ਹੈ, ਦੱਸੋ ਸਾਡੇ
0: 2-4 ਮਿੰਟ 5 ਮਿੰਟ ਕਿਸੇ ਨਾ ਕਿਸੇ ਮਸਲੇ ਦੇ ਉੱਤੇ ਜ਼ਰੂਰ।
1: ਮਸਲਾ ਇਹ ਹੈ ਕਿ ਸੁੱਚਾ ਸਿੰਘ ਜੀ, ਮੈਂ ਤਾਂ ਚਾਹੁੰਦਾ ਕਿ ਅੱਜ ਅਮਨ ਤੇ ਜੰਗ ਦੇ ਉੱਤੇ ਥੋੜੀਆਂ ਜਿਹੀ 4-5 ਲਾਈਨਾਂ ਹੋ ਜਾਣ। ਤੁਸੀਂ ਮੈਨੂੰ ਇੰਨਾ ਕੁ ਦੱਸ ਦਿਓ ਕਿ ਆਪਣੇ ਕੋਲ ਟਾਈਮ ਕਿੰਨਾ ਕੁ ਹੈ, ਤੇ ਉਹਦੇ ਹਿਸਾਬ ਨਾਲ ਮੈਂ
0: ਜਿੰਨੇ ਮਰਜ਼ੀ ਟਾਈਮ ਮਿੰਟ ਟਾਈਮ ਲੈ ਲਓ, 5 ਮਿੰਟ ਟਾਈਮ ਲੈ ਲਓ, 10 ਮਿੰਟ ਟਾਈਮ ਲੈ ਲਓ।
1: ਚਲੋ ਜੀ, ਫਿਰ ਮੈਂ ਤੁਹਾਨੂੰ ਸ਼ੁਰੂ ਇੱਥੇ ਕਰਦਾ ਕਿ ਅਸੀਂ ਜਿਹੜੇ ਮੁਲਕ ਦੇ ਵਿੱਚ ਬੈਠੇ ਹੋਏ ਹਾਂ, ਜਿਹਦੇ ਬਛਿੰਦੇ ਹਾਂ, ਜਿਹਦਾ ਅੰਨ ਪਾਣੀ ਖਾਂਦੇ ਹਾਂ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ, ਇਸ ਤੋਂ ਹੀ ਸ਼ੁਰੂ ਕਰਦੇ ਹਾਂ। ਮਸਲਾ ਇਹ ਕਿ ਕੱਲ 2 ਮਈ ਸੀ, ਤੇ ਕੱਲ ਦੇ ਦਿਨ 1945 ਨੂੰ ਬਰਲਿਨ ਦੇ ਵਿੱਚ ਜਰਮਨ ਫੌਜਾਂ ਨੇ ਹੱਥ ਖੜੇ ਕਰ ਦਿੱਤੇ ਸੀ ਰੂਸੀਆਂ ਦੇ ਅੱਗੇ।
0: 1945
1: ਸੈਕਿੰਡ ਵਰਲਡ ਵਾਰ ਦੇ ਵਿੱਚ, ਤੇ ਸੈਕਿੰਡ ਵਰਲਡ ਵਾਰ ਵੈਸੇ ਮੈਨੂੰ ਬਹੁਤੀ ਦੱਸਣ ਦੀ ਲੋੜ ਨਹੀਂ, ਕਿਉਂਕਿ ਅੱਜ ਕੱਲ ਦਾ ਪਾਠਕ ਖੁਦ ਵੀ ਜੇ ਚਾਹੇ ਤੇ ਜਿਹੜਾ ਗਿਆਨ ਮਰਜ਼ੀ ਕੱਢ ਲਵੇ
0: ਜੀ, ਬਿਲਕੁਲ ਠੀਕ।
1: ਤੇ ਜਿਹਨੇ ਨਹੀਂ ਕੱਢਣੀ ਉਹਨਾਂ ਨੂੰ ਆਪਾਂ ਅੱਜ ਘੰਟਾ ਲਾ ਕੇ ਸਮਝਾ ਵੀ ਦਈਏ, ਉਹਨੇ ਸਮਝਣਾ ਹੀ ਨਹੀਂ
0: ਜੀ। ਬਿਲਕੁਲ ਬਿਲਕੁਲ, ਤੁਸੀਂ ਠੀਕ ਫਰਮਾ ਰਹੇ।
1: ਉਹਨਾਂ ਨੇ ਇਹ ਕਹਿਣਾ ਜੀ, ਇਹ ਤੇ ਵਿਆਹ ਦੇ ਵਿੱਚ ਬੀ ਵਾਲਾ ਲੇਖਾ ਪਾ ਬੈਠੇ ਆ, ਕੰਮ ਮਕਸਦ ਕੋਈ ਹੋਰ ਸੀ, ਤੇ ਗੱਲਾਂ ਇਹ ਹੋਰ ਕਰਨ ਲੱਗ ਪਿਆ। ਚਲੋ, ਉਸ ਦੂਜੀ ਆਲਮੀ ਜੰਗ ਜਿਹੜੀ ਆ, ਉਹ ਮੈਂ ਥੋੜਾ ਜਿਹਾ ਦੱਸ ਕੇ ਫਿਰ ਇਸ ਮਸਲੇ ਤੋਂ ਹੋਰ ਕਿਸੇ ਪਾਸੇ ਚੱਲ ਰਹੇ ਹਾਂ। 8 ਮਈ 1945 ਨੂੰ ਜਰਮਨੀ ਨੇ ਜਦੋਂ ਹਥਿਆਰ ਬਿਲਕੁਲ ਛੁੱਟ ਦਿੱਤੇ ਰੂਸੀ ਫੌਜਾਂ ਦੇ ਅੱਗੇ, ਫਿਰ ਇਹ ਜੰਗ ਖਤਮ ਹੋ ਗਈ। ਇਸ ਜੰਗ ਦੇ ਵਿੱਚ ਤਕਰੀਬਨ 65-70 ਮਿਲੀਅਨ ਲੋਕ ਵੀ ਕਹਿੰਦਾ ਮਾਰੇ ਗਏ।
0: ਹਾਂ, ਮਰੇ ਜੀ, ਇੰਨੇ ਮਰੇ ਹੋ, ਨੋ ਡਾਊਟ।
1: ਤੇ ਹੁਣ ਜੇ ਵੇਖੀਏ, ਇਨਸਾਨ ਨੇ ਉਸ ਤੋਂ ਕੁਛ ਵੀ ਨਹੀਂ ਜੇ ਸਿੱਖਿਆ। ਇਸ ਵੇਲੇ ਸੰਸਾਰ ਦੇ ਵਿੱਚ 2-3 ਤਕੜੀਆਂ ਜੰਗਾਂ, ਪਤਾ ਨੀ ਕਿੰਨੀਆਂ ਭਖਦੀਆਂ ਲੱਗੀਆਂ ਹੋਈਆਂ। ਇਹ ਮੈਂ ਕਹਿੰਦਾ ਕਿ ਹੁਣ ਨਾ ਕੁਛ ਅਮਨ ਨੂੰ ਅਸੀਂ ਚਾਚੀ ਮਾਰੀਏ, ਤੇ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਪੰਜਾਬੀ ਬਰਕਤ ਰਾਮ ਜੁਮਨ ਦੀਆਂ ਇੱਕ ਸਦੀ ਪਹਿਲਾਂ ਲਿਖੀਆਂ 17 ਸੁਣਾਉਣਾ। ਉਹ ਕਹਿੰਦੇ ਆ ਜੀ, ਅੱਜ ਦੀ ਨਵੀਂ ਤਹਿਜ਼ੀਬ ਦੇ ਰਹਿਬਰਾਂ ਨੇ, ਕਹਿੰਦੇ ਜੀ, ਅੱਜ ਦੀ ਨਵੀਂ ਤਹਿਜ਼ੀਬ ਦੇ ਰਹਿਬਰਾਂ ਨੇ ਪੱਠੀ ਜਿਹੀ ਸੰਸਾਰ ਚ ਤਾਈ ਹੋਈ ਏ।
0: ਵਾਹ, ਪੱਠੀ ਜਿਹੀ ਸੰਸਾਰ ਵਿਚ ਤਾਈ ਹੋਈ ਏ। ਵਾਹ,
1: ਕਹਿੰਦੇ ਆਦਮ ਖੂਹ ਜਲਾਦਾਂ ਨੇ ਥਾਂ ਥਾਈ, ਕਹਿੰਦੇ ਆਦਮ ਖੂਹ ਜਲਾਦਾਂ ਨੇ ਥਾਂ ਥਾਈ, ਬੰਬਾਂ ਨਾਲ ਦੁਕਾਨ ਸਜਾਈ ਹੋਈ ਏ।
0: ਕਿਆ ਬਾਤ ਹੈ, ਵਾਹ ਵਾਹ ਵਾਹ।
1: ਇਹ ਜੀ ਆਪਣੇ ਪਾਕਿਸਤਾਨ ਚ ਰਹਿ ਗਏ, ਪਾਕਿਸਤਾਨ ਦੇ ਸਿਆਲਕੋਟ ਦੇ ਵਿਚ ਇਹਨਾਂ ਦਾ ਜਨਮ ਦਿਨ, ਇਹਨਾਂ ਦਾ ਜਨਮ ਪਿੰਡ ਜਦੋਂ ਹੋਇਆ ਸੀ, ਤੇ ਜਿਵੇਂ ਹੁਣ ਇਹਨਾਂ ਸਤਰਾਂ ਨੂੰ ਦੇਖਾਂ ਤੇ ਉਹ ਸਤਰਾਂ ਅੱਜ ਵੀ ਸੱਚ ਨੇ,
0: ਪੂਰੀਆਂ ਟੋਕਦੀਆਂ ਨੇ ਜੀ ਸਾਡੇ ਤੇ।
1: ਤੇ ਫਿਰ ਦੱਸੋ ਅਸੀਂ ਸਿੱਖਿਆ ਕਿ
0: ਮੈਂ ਕਿਹਾ ਜੀ ਡਾਕਟਰ ਸਾਹਿਬ ਅਸੀਂ ਬਰੂਦ ਦੇ ਢੇਰ ਤੇ ਬੈਠੇ ਆ, ਸਿੱਖਣਾ ਤੇ ਕਿਤੇ ਰਿਹਾ, ਅਸੀਂ ਅੱਗੇ ਨਾਲੋਂ ਵੀ ਵਿਗੜ ਗਏ ਆ ਜ਼ਿਆਦਾ,
1: ਅੱਗੇ ਨਾਲੋਂ ਵੀ ਵਿਗੜੇ ਆ। ਤੇ ਹੁਣ ਮੈਂ ਇਸ ਨੂੰ ਫਿਰ ਉੱਥੇ ਲੈ ਕੇ ਜਾਂਦਾ ਜਿਸ ਧਰਤੀ ਦੇ ਅਸੀਂ ਬੈਠੇ ਹੋਏ ਆ। ਮਸ਼ਹੂਰ ਫ੍ਰੀਡਰਿਕ ਸ਼ਿਲਰ, ਗੋਇਥੇ ਦਾ ਨਾਮ ਕਿੰਨੇ ਨੀ ਸੁਣਿਆ?
0: ਬਿਲਕੁਲ ਜੀ, ਗੋਇਥੇ ਸ਼ਿਲਰ ਸਭ ਜਾਣਦੇ ਨੇ,
1: ਸਾਰੇ ਜਾਣਦੇ ਨੇ। ਤੇ ਸ਼ਿਲਰ ਨੇ ਉਦੋਂ ਲਿਖ ਦਿੱਤਾ, ਕਹਿੰਦਾ ਕਿ ਜੇ ਕੋਈ ਦੁਨੀਆਂ ਦੇ ਵਿੱਚ ਕੋਈ ਸਫਲ ਵਪਾਰੀ ਹੈ ਨਾ, ਉਹ ਸਿਰਫ ਜੰਗ ਹੈ।
0: ਜੰਗ ਹੈ, ਵਾਹ ਵਾਹ।
1: ਉਹ ਕਹਿੰਦਾ ਇਹ ਜਿਹੜਾ ਹੈ ਨਾ, ਇਹਦੇ ਚ ਇੰਨੀ ਸ਼ਕਤੀ ਹੈਗੀ ਆ ਕਿ ਇਹ ਲੋਹੇ ਨੂੰ ਸੋਨੇ ਚ ਤਬਦੀਲ ਕਰ ਦਿੰਦਾ
0: ਜੀ, ਲੋਹੇ ਨੂੰ ਕਰਦਾ ਸੋਨੇ ਚ। ਉਹਨਾਂ ਦਾ ਵਾਕਈ ਸੋਨਾ ਬਣ ਰਿਹਾ ਲੋਹਾ, ਨੋ ਡਾਊਟ।
1: ਹਾਂਜੀ
0: ਜੀ,
1: ਤੇ ਉਹਨਾਂ ਦਾ ਲੋਹਾ
0: ਸੋਨਾ ਬਣ ਰਿਹਾ
1: ਜੇ। ਤੁਸੀਂ 5 ਮਿੰਟ ਦਿੱਤੇ ਸੀ, ਸੋ ਮੈਂ ਨਾ ਹੁਣ ਪੰਜਾਬ ਦੇ ਇੱਕ ਹੋਰ ਸਾਂਝੇ ਕਵੀ ਵੱਲ ਜਾਣਾ ਆ, ਜਿਹੜਾ ਇਹਨਾਂ ਜੰਗਾਂ ਬਾਰੇ ਲਿਖਦਾ, ਉਹਨੂੰ ਬਹੁਤ ਬਹੁਤ ਜ਼ਿਆਦਾ ਲਿਖਦਾ, ਲੇਕਿਨ ਬਾਬਾ ਨਜ਼ਮੀ ਲਿਖਦਾ ਆ।
0: ਵਾਹ ਵਾਹ, ਬਾਬਾ ਨਜ਼ਮੀ ਵੀ ਜੀ, ਕਿਆ ਬਾਤਾਂ ਨੇ ਬਾਬੇ ਨਜ਼ਮੀ ਦੀ।
1: ਹਾਂਜੀ, ਤੇ ਉਹ ਕਹਿੰਦੇ ਨੇ ਬਾਬਾ ਨਜ਼ਮੀ, ਉਹ ਰੱਬਾ ਲੱਗੀ ਜੰਗ ਹਟਾ, ਕਹਿੰਦੇ ਰੱਬਾ ਲੱਗੀ ਜੰਗ ਹਟਾ, ਬੰਦੇ ਖਾਣੀ ਪਿੰਜਰੇ ਪਾ।
0: ਵਾਹ, ਪਿੰਜਰੇ ਪਾ,
1: ਕਹਿੰਦਾ ਇਹ ਮੈਂ ਰੱਬ ਨੂੰ ਅੱਗੇ ਕਹਿੰਦਾ ਆਪਣੇ ਵੱਲੋਂ। ਤੁਸੀਂ ਕਿਹਾ ਸੀ ਕਿ ਥੋੜਾ ਜਿਹਾ ਅੱਜ ਕਵੀਆਂ ਵਾਲਾ ਕੰਮ ਹੋਣਾ ਚਾਹੀਦਾ, ਤੇ ਫਿਰ ਮੈਂ 4 ਪਾਈਆਂ ਖੁਦ ਵੀ ਲਿਖ ਲਈਆਂ।
0: ਆਉਣ ਦਿਓ ਜੀ, ਆਉਣ।
1: ਤੇ ਮੈਂ ਰੱਬ ਨੂੰ ਆਖਿਆ ਕਿ ਰੱਬਾ ਮੇਰੀ ਵੀ ਸੁਣ ਲਾ, ਚਾਹੇ ਮੈਂ ਹੈ ਤੇ ਨਾਸ ਚੁੱਕੀ ਆ, ਪਰ ਮੈਂ ਉਹਨੂੰ ਲਿਖਦਾ ਆ ਕਹਿੰਦਾ, ਉਹ ਲੱਗਦਾ ਮੈਨੂੰ ਤੇਰੇ ਵੱਸ ਨੀ। ਰੱਬ ਨੂੰ ਮੈਂ ਕਿਹਾ, ਉਹ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁੰਦਾ ਟਰੰਪ ਵੀ ਟੱਸੋ ਵੱਸ ਨੀ।
0: ਵਾਕਿਆ
1: ਕਹਿੰਦਾ ਕਿ ਲੱਗਦਾ, ਮੈਂ ਕਿਹਾ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁੰਦਾ ਟਰੰਪ ਵੀ ਟੱਸੋ ਵੱਸ ਨੀ। ਆਇਆ ਤੁਲੇ ਜਾਪਣ ਅੜਗੇ, ਆਇਆ ਤੁਲੇ ਜਾਪਣ ਅੜਗੇ, ਸ਼ੈਤਾਨ ਯਾਹੂ ਦੇ ਸਾਹਮਣੇ ਖੜ ਗਏ।
0: ਵਾਹ ਵਾਹ, ਬਾਗੂ ਬਾਗੂ।
1: ਹਾਂਜੀ, ਸੁੱਚਾ ਸਿੰਘ ਜੀ ਅੱਗੇ ਸੁਣੋ, ਗਾਜ਼ਾ ਉਹਨੇ ਮਾਰ ਮੁਕਾਇਆ,
0: ਵਾਹ,
1: ਗਾਜ਼ਾ ਉਹਨੇ ਮਾਰ ਮੁਕਾਇਆ, ਪਰ ਪਾਪੀ ਨੂੰ ਸਬਰ ਨਾ ਆਇਆ।
0: ਵਾਹ,
1: ਫਿਰ ਲਿਬਨਾਨ ਵੱਲ ਨੂੰ ਧਾਇਆ, ਸਕੂਲ ਮਸੀਤਾਂ ਹਰ ਪੁਲ ਵੀ ਢਾਇਆ। ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਕਹਿੰਦਾ ਜੀ ਉਹਨਾਂ ਦੀ ਜੰਗ ਬਾਰੇ, ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਲੇਕਿਨ ਆਪਣੀ ਜਿੱਦ ਤੇ ਖੜੇ ਨੇ,
0: ਆਪਣੀ ਜਿੱਦ ਤੇ ਖੜੇ ਨੇ। ਵਾਕਿਆ
1: ਇਹ ਸਿਰਫ ਲੜਾਈ ਸਿਰਫ ਹੁਣ ਜਿੱਦ ਦੀ ਰਹਿ ਗਈ ਹੈ ਨਾ
0: ਜੀ,
1: ਕਹਿੰਦਾ ਕਿ ਪੂਤਨ ਜਲੈਂਸਕੀ ਵੀ ਤੰਗ ਬੜੇ ਨੇ ਲੇਕਿਨ ਆਪਣੀ ਜ਼ਿੱਦ ਤੇ ਖੜੇ ਨੇ। ਨਾਟੋ ਨੇ ਜੋ ਯੁੱਧ ਲਵਾਇਆ ਸੱਜਣੋ ਉਹਨੂੰ ਰਾਸ ਜੀ ਆਇਆ। ਨਾਟੋ ਨੇ ਜੋ ਯੁੱਧ ਲਵਾਇਆ ਸੱਜਣੋ ਉਹਨੂੰ ਰਾਸ ਜੀ ਆਇਆ। ਅੰਦਰੋਂ ਅੰਦਰੀ ਖੁਸ਼ ਹੋਈ ਜਾਂਦੀ, ਬਣਦਾ ਪਿਆ ਜੋ ਲੋਹਾ ਉਹਦੀ ਚਾਂਦੀ।
0: ਬਣਦਾ ਪਿਆ ਜੋ ਲੋਹਾ ਚਾਂਦੀ।
1: ਅੱਗੇ ਕਹਿੰਦਾ ਸ਼ਿਲਰ ਬਾਬੇ ਸੀ ਜੋ ਫਰਮਾਇਆ, ਰਾਈਨ ਮੈਟਲ ਨੇ ਘਰ ਵਿਖਾਇਆ। ਰਾਈਨ ਮੈਟਲ ਜਰਮਨੀ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਕੰਪਨੀ ਆ, ਜਿਹਨੇ ਪਿਛਲੇ 24 ਸਾਲਾਂ ਦੇ ਵਿੱਚ 400% ਤੋਂ ਵੱਧ ਨਫਾ ਕਮਾਇਆ। ਤੁਹਾਡੇ ਇਲਾਕੇ ਦੇ ਵਿੱਚ ਹੀ ਅਜੀ ਰਾਈਨ ਮੈਟਲ ਦੀ ਕੰਪਨੀ ਤੇ ਇਹ ਹਾਲ ਜਗੁਆ ਦਾ ਕਿ ਸਾਡੇ ਬਰਕਤ ਰਾਮ ਜੁਮਨ ਹੋਣ ਜਾਂ ਨਜ਼ਮੀ ਬਾਬਾ ਹੋਵੇ ਜਾਂ ਸ਼ਿਲਰ ਬਾਬਾ ਹੋਵੇ, ਸਾਰਿਆਂ ਦਾ ਕਹਿਣਾ ਸਿਰਫ ਇਹੀ ਆ ਕਿ ਜੰਗ ਤੋਂ ਬਚਦਾ ਕੋਈ ਨੀ, ਆਪਣੇ ਵਾਸਤੇ ਪੈਸੇ ਕਮਾਉਂਦੀ ਹੈ
0: ਜੀ।
1: ਬੰਦੇ ਖਾਣੀ ਤੇ ਇਸ ਬੰਦੇ ਖਾਣੀ ਨੂੰ ਮੈਂ ਹੁਣ ਥੋੜੇ ਜਿਹੇ ਦੋ ਪੈਰੇ ਨਾਲ ਬੰਦ ਕਰਦੇ ਆ, ਜਿਹੜੇ ਮੈਂ
0: ਦੋ ਪੈਰੇ ਵੀ
1: ਜਿਹੜੇ ਮੈਂ ਸਾਇਰ ਲੁਧਿਆਣਵੀ ਜੀ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ।
0: ਵਾਹ ਵਾਹ, ਸਾਇਰ ਲੁਧਿਆਣਵੀ ਬੜਾ ਗ੍ਰੇਟ ਆਦਮੀ ਹੋਇਆ ਜੀ।
1: ਹਾਂਜੀ, ਉਹਨਾਂ ਬਾਰੇ ਦੱਸਣ ਦੀ ਤੇ ਕੋਈ ਗੱਲ ਨੀ, ਲੇਕਿਨ ਉਹਨਾਂ ਦੀ ਨਜ਼ਮ ਵੀ ਤਕਰੀਬਨ ਜੋ ਵੀ ਆ ਬੰਦਾ ਚਾਹਵਾਨ ਹੈ ਉਹਨੂੰ ਬਿਲਕੁਲ ਪਤਾ ਹੋਏਗਾ ਜਿਹੜੀ ਸ਼ੁਰੂ ਹੁੰਦੀ ਹੈ।
0: ਉਹਨਾਂ ਨੇ ਫਿਲਮ ਇੰਡਸਟਰੀ ਵਾਸਤੇ ਵੀ ਬੜੇ ਬੜੇ ਸੋਹਣੇ ਗਾਣੇ ਲਿਖੇ।
1: ਬਿਲਕੁਲ ਜੀ, ਉਹ ਲਿਖਦੇ ਨੇ ਖੂਨ ਆਪਣਾ ਹੋ ਜਾਂ ਪਰਾਇਆ ਹੋ, ਖੂਨ ਆਪਣਾ ਹੋ ਜਾਂ ਪਰਾਇਆ ਹੋ, ਨਸਲੇ ਆਦਮ ਕਾ ਖੂਨ ਹੈ ਆਖਰ, ਜੰਗ ਮਗਰਬ ਮੇਂ ਹੋ ਕਿ ਮਸ਼ਰਕ ਮੇਂ, ਅਮਨੇ ਆਲਮ ਕਾ ਖੂਨ ਹੈ ਆਖਰ। ਹਾਂਜੀ, ਅਗਲੀ ਨਜ਼ਮ ਜਿਹੜਾ ਕੋਈ ਹਰ ਕੋਈ ਪੜ੍ਹ ਲੇਗਾ, ਲੇਕਿਨ ਆਖਰੀ ਚਾਈ ਲਾਈਨ ਲਿਖ ਕੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ।
0: ਮਿਹਰਬਾਨੀ ਜੀ,
1: ਬਸ ਸਿਰਖੇਵਾ ਚਾਹਾਂਗਾ ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ ਤੇ ਅੱਗੇ ਆਖਰੀ ਪੰਕਤੀਆਂ ਉਸਦੀ ਨਜ਼ਮ ਦੀਆਂ। ਇਹ ਸ਼ਰੀਫ ਇਨਸਾਨ ਨੂੰ ਜੰਗ ਚਲਤੀ ਰਹੇ ਤੋ ਬਿਹਤਰ ਹੈ, ਇਸ ਲਈ ਇਹ ਸ਼ਰੀਫ ਇਨਸਾਨੋ
0: ਰੰਗ
1: ਜੰਗ ਚਲਤੀ ਰਹੇ ਤੋ ਬਿਹਤਰ ਹੈ। ਔਰ ਨਹੀਂ ਆਪ ਔਰ ਹਮ ਸਭੀ ਕੇ ਆਂਗਨ ਮੇਂ ਸ਼ਮਾ ਜਲਤੀ ਰਹੇ
0: ਤੋ
1: ਬਿਹਤਰ।
0: ਵਾਹ ਵਾਹ, ਕਮਾਲ, ਵੰਡਰਫੁਲ, ਬਹੁਤ ਸੋਹਣੇ ਵਿਚਾਰ ਨੇ ਜੀ। ਤੇ ਡਾਕਟਰ ਸਾਹਿਬ, ਮੈਂ ਇੱਕ ਸ਼ੇਅਰ ਕਰਾਂਗਾ
1: ਜੀ।
0: ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਖਾਂ ਪੈ ਕਰਨ ਵਕਾਲਤਾਂ ਤੇ ਸਭ ਨੂੰ ਮਿਲਣ ਜਹਾਲਤਾਂ। ਮੇਰਾ ਨਹੀਂ ਜੀ ਸ਼ੇਰ,
1: ਮੈਨੂੰ
0: ਹੁਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਕਾਂ ਪੈ ਕਰਨ ਵਕਾਲਤਾਂ, ਸਭ ਨੂੰ ਮਿਲਣ ਜਹਾਲਤਾਂ। ਦਿਲ ਨਹੀਂ ਸਾਫ, ਦਿਲ ਦਾ ਸ਼ੀਸ਼ਾ ਸਾਫ ਨਹੀਂ ਰਹਿੰਦਾ ਤੇ ਉੱਥੇ ਫਿਰ ਇਨਸਾਫ ਨਹੀਂ ਰਹਿੰਦਾ। ਸ਼ਾਹ ਦਾ ਤੁਹਾਨੂੰ ਸੁਣਾਉਣ ਲੱਗਾ ਜੀ। ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ। ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ, बुले शाह का मन लै कहना ओए देश का राखा ठग ना रखी बुले शाह का मन लै कहना देश का राखा ठग ना
1: मोस्ट वेलकम फिर मिला गे जी सारे सारे श्रोतिया
0: नू
1: मेरी सत श्रीकाल
0: आप जी नू मेरी सत श्रीकाल थैंक यू सत श्रीकाल सज्जन मित्र डॉक्टर साहब ने वंडरफुल मैन जेंटलमैन और शरीफ आदमी ते हुण असीं आ रहे हां खालसा जी मैं तुहाडे नाल आ रहा हां रेडी हो जाओ तुसीं जे सुन रहे हो ते बंद कर दिओ प्लीज अपना रेडियो नूं अलाउ जी खालसा जी आप जी नूं प्यार भरी सत श्री अकाल सुनाओ ठीक ठाक हो
2: चढ़दियां कला जी चढ़दियां कला
0: वाहिगुरु तुहानूं हमेशा चढ़दी कला चढ़के चढ़दी कला
2: डॉक्टर दलबीर सिंह लहरी उन्होंने
0: हां
2: जी नहीं जी मेरा ते मेरे ते वड्डे भरावां वरगे जे बहुत ज्यादा प्यार है मेरा इन्हां दे नाल
0: बिलकुल बिलकुल जी ते बड़ी चंगी गल है वेख लो सज्जन मित्र ने साडे ते उन्होंने सानू पढ़ाया नहीं है
2: हां जी हां जी हां जी
0: बहुत वधिया
2: गल ए जेडे हस्पताल दे विच नौकरी करदे हुंदे सन ना ਤੇ ਉੱਥੇ ਮੈਂ ਅਕਸਰ ਇਹਨਾਂ ਦੇ ਕੋਲ ਚਲੇ ਜਾਂਦਾ ਹੁੰਦਾ
0: ਅੱਛਾ ਜੀ ਠੀਕ
2: ਤੇ ਇਹਨਾਂ ਨੇ ਮੈਨੂੰ ਦੱਸ ਦੇਣਾ ਤੇ ਅੱਜ ਮੇਰੀ ਰਾਤ ਦੀ ਡਿਊਟੀ ਹੈ ਹਾਂਜੀ ਤੇ ਫੇਰ ਮੈਂ ਕੋਈ ਦਾਲ ਦੂਲ ਬਣਾ ਕੇ ਕਿਉਂਕਿ ਇਹ ਜ਼ਿਆਦਾ ਅੰਗਰੇਜ਼ੀ ਰਾਸ਼ਨ ਨਹੀਂ ਖਾਂਦੇ ਨੇ
0: ਅੱਛਾ
2: ਫੇਰ ਮੈਂ ਕੋਈ ਸਬਜ਼ੀ ਸੁਬਜ਼ੀ ਕੋਈ ਰੋਟੀਆਂ ਰਾਟੀਆਂ ਪਕਾ ਕੇ ਤੇ ਇਹਨਾਂ ਵਾਸਤੇ ਸਿਆਲ ਦੇ ਦਿਨਾਂ ਦੇ ਵਿੱਚ ਉਦੋਂ ਮੇਰੇ ਕੋਲ ਕਾਰ ਨਹੀਂ ਹੁੰਦੀ ਤੇ ਲਾਇਸੈਂਸ ਨਹੀਂ ਹੁੰਦਾ ਫੇਰ ਮੈਂ ਟ੍ਰੇਨ ਚ ਬਹਿ ਕੇ ਤੇ ਇਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਣਾ ਕਰਨਾ ਇਹਨਾਂ ਦੇ
0: ਫੇਰ ਤੇ ਤੁਹਾਡਾ ਕਾਫੀ ਪਿਆਰ ਦੋਸਤੀ ਆ ਆਪਸ ਵਿੱਚ
2: ਹਾਂਜੀ ਅੱਜ ਬਹੁਤ ਜਿਆਦਾ ਜੀ ਮੈਂ ਇਹਨਾਂ ਦੇ ਛੋਟੇ ਭਰਾ ਵਾਂਗੂ ਮਤਲਬ ਜਿਵੇਂ ਬੜਾ ਇਹਨਾਂ ਦਾ ਮਾਣ ਸਤਿਕਾਰ ਕਰਦਾ ਰਿਹਾ
0: ਬਹੁਤ ਪਿਆਰੇ ਆਦਮੀ ਮੈਨੂੰ ਤੇ ਉੱਥੇ ਕਵੀ ਸੁਨੇਹੇ ਚ ਮਿਲਦੇ ਹੁੰਦੇ ਸਾਰੇ ਸਿਰਫ ਸਤਿ ਸ੍ਰੀ ਅਕਾਲ ਹੀ ਹੁੰਦੀ ਹੁੰਦੀ ਸੀ ਇਹਨਾਂ ਨਾਲ
2: ਹਾਂਜੀ ਹਾਂਜੀ ਮੇਰਾ ਤੇ ਬਹੁਤ ਹੀ ਇਹਨਾਂ ਦੇ ਨਾਲ ਪੁਰਾਣਾ ਸੰਬੰਧ ਜੇ ਪਰ ਇਹਨਾਂ ਨੇ ਜਿਹੜੀਆਂ ਰੌਣਕਾਂ ਲਾਈਆਂ ਤੇ ਜਿਹੜੀਆਂ ਗੂੜ ਗਿਆਨ ਦੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ
0: ਬਹੁਤ ਜੈਂਟਲਮੈਨ
2: ਵਧੀਆ ਹਾਂਜੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਤੇ ਜਿਹੜੇ ਤੁਸੀਂ ਅੱਗੋਂ ਸ਼ੇਅਰ ਸੁਣਾਏ ਨੇ ਹਾਂਜੀ
0: ਮਿਹਰਬਾਨੀ
2: ਤੇ ਉਹ ਵੀ ਬੜੇ ਵਧੀਆ ਨੇ ਜੀ ਹਾਂਜੀ
0: ਥੈਂਕ ਯੂ
2: ਲਓ ਫਿਰ ਮੇਰੇ ਕੋਲ
0: ਆਉਣ ਦਿਓ ਅੱਜ ਕੀ ਸੁਣਾਓਗੇ ਸਾਨੂੰ ਤੁਸੀਂ
2: ਮੈਂ ਅੱਜ ਖਬਰ ਹੀ ਸੁਣਾਉਣੀ ਮੈਂ ਤੁਹਾਨੂੰ ਅੱਜ ਇੱਕ ਖਬਰ ਸੁਣਾਉਣੀ ਹੈ ਜਰਮਨ ਦੀ
0: ਅੱਛਾ ਸੁਣਾਓ
2: ਹਾਂਜੀ ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ
0: ਵਾਹ ਵਾਹ ਵਾਹ ਵਾਹ ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਸੁਣਾਉਣਾ ਚਾਹੁੰਦੇ ਹੋ ਹਾਂਜੀ
2: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ
0: ਵਾਹ
2: ਇੱਥੇ ਜ਼ੋਰ ਅਜ਼ਮਾਈ ਕਾਹਤੋਂ ਕਰਦੇ ਹੋ
0: ਵਾਹ ਵਾਹ
2: ਉਹ ਗੰਦੀਆਂ ਗਾਲਾਂ ਕੱਢੋ ਦੁਨੀਆ ਸੁਣਦੀ ਜੇ ਗੰਦੀਆਂ ਗਾਲਾਂ ਕੱਢੋ ਦੁਨੀਆ ਸੁਣਦੀ ਜੇ ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ
0: ਵਾਹ ਵਾਹ ਵਾਹ ਵਾਹ ਕਮਾਲ ਹੈ ਬਈ
2: ਗੰਦੀਆਂ ਗਾਲਾਂ ਕੱਢੋ ਦੁਨੀਆ ਸੁਣਦੀ ਜੇ ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ ਬੁੱਕਲ ਵਿੱਚ ਮੂੰਹ ਪਾ ਕੇ ਤੇ ਕਦੇ ਸੋਚੋ ਕਿਉਂ ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ
0: ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ ਇੰਨੀ ਇੰਨੀ ਕਿੱਥੇ ਅਕਲ ਕਿਤੇ ਸਾਡੇ ਲੋਕਾਂ ਕੋਲ
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ
0: ਵਾਹ ਵਾਹ
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ
0: ਪੱਲੇ ਵਾਹ
2: ਬਦਨਾਮੀ ਤੇ ਘਾਣ ਸਿੱਖੀ ਦਾ ਕਰਦੇ ਹੋ
0: ਬਿਲਕੁਲ ਬਿਲਕੁਲ ਕਰਦੇ ਨੇ ਜੀ
2: ਬਦਨਾਮੀ ਤੇ ਘਾਣ ਸਿੱਖੀ ਦਾ ਕਰਦੇ ਹੋ ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ
0: ਵਾਹ ਵਾਹ ਇਹੋ ਤੇ ਸਮੱਸਿਆ
2: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ, ਉਹ ਕਿਸੇ ਦੇ ਵੀ ਉਹ ਭਾਵੇਂ ਬਸ ਜਿਹੜਾ ਗੁਰਦੁਆਰੇ ਗਿਆ ਉਹ ਕੁਝ ਨਾ ਕੁਝ ਲੁੱਟਣ ਹੀ ਗਿਆ।
0: ਅੱਜ ਕੱਲ ਦੇ ਰਿਕਾਰਡ ਤੱਕ ਤੇ ਇਹੋ ਹੀ ਪਤਾ ਲੱਗਦਾ।
2: ਨਿਤ ਰਹਿੰਦੀ ਅੱਖ ਗੁਰੂ ਦੀ ਗੋਲਕ ਤੇ, ਨਾਲੇ ਆਖੋ ਰੱਜੇ ਪੁੱਜੇ ਘਰ ਦੇ।
0: ਬਿਲਕੁਲ, ਭੁੱਖ ਤੇ ਦਿਮਾਗ ਚ ਹੁੰਦੀ ਆ ਘਰੋਂ ਭਾਵੇਂ ਰੱਜੇ ਹੀ ਹੋਣ ਜੀ।
2: ਨਾਲੇ ਆਖੋ ਰੱਜੇ ਪੁੱਜੇ ਘਰ ਦੇ ਹੋ, ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ। ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ, ਨੇਤਾ ਬਣ ਲਈ ਨਿਤ ਇਲੈਕਸ਼ਨ ਲੜਦੇ ਹੋ। ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ, ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ, ਏਜੰਟੀ ਠੱਗੀਆਂ ਵੱਡੀਆਂ ਚੋਰੀ ਕਰਦੇ ਹੋ।
0: ਜਿਉਂਦੇ ਰਹੋ, ਬਿਲਕੁਲ ਐਗਜੈਕਟਲੀ ਬਿਆਨ ਕਰ ਰਹੇ।
2: ਬਣਦੇ ਕੰਮ ਵਿਚ ਸਦਾ ਰੁਕਾਵਟ ਬਣਦੇ ਹੋ, ਬਣਦੇ ਕੰਮ ਵਿਚ ਸਦਾ ਰੁਕਾਵਟ ਬਣਦੇ ਹੋ, ਗੱਜਣ ਵਾਲਿਓ ਬੇਮੌਸਮੇ ਵਰਦੇ ਹੋ। ਉਹ ਗੱਜਣ ਵਾਲਿਓ ਬੇਮੌਸਮੇ ਵਰਦੇ ਹੋ, ਬੇਰ ਟੀਸੀ ਦਾ
0: ਜੀ,
2: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
0: ਏਡਾ ਨਿਸ਼ਾਨਾ ਛਿੱਤਰ ਦਾ ਬੇਰੀ ਨੂੰ ਮਾਰਦੇ ਨੇ ਕਿ ਬੇਰ ਤੇ ਵੱਜਦਾ ਸਿੱਧਾ। ਵਾਹ ਵਾਹ ਵਾਹ ਵਾਹ।
2: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ,
0: ਵਾਹ,
2: ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
0: ਬਹੁਤ ਖੂਬ, ਜਿਉਂਦੇ ਰਹੋ।
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ।
0: ਵਾਹ,
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ, ਉਹ ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ, ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ।
0: ਖੂਬ ਖਾਲਸਾ ਜੀ, ਕਿਆ ਬਾਤ।
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ
0: ਜੀ,
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ, ਅੰਮ੍ਰਿਤ ਵੇਲੇ ਗੁਰਬਾਣੀ ਵੀ ਪੜ੍ਹਦੇ ਹੋ।
0: ਵਾਹ ਵਾਹ ਵਾਹ ਵਾਹ।
2: ਉਹ ਸੌ ਸਾਲ ਵਿਚ ਕਿੰਨਾ ਪੈਂਡਾ ਤੈਅ ਹੋਇਆ, ਸੌ ਸਾਲ ਵਿਚ ਕਿੰਨਾ ਪੈਂਡਾ ਤੈ ਹੋਇਆ, ਨਵੀਂ ਗੱਡੀ ਵਿਚ ਨਿਤ ਬੁਸ਼ਕੜੀ ਧਰਦੇ ਹੋ। ਨਵੀਂ ਗੱਡੀ ਵਿਚ ਨਿਤ ਬੁਸ਼ਕੜੀ ਧਰਦੇ ਹੋ, ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦੇ, ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦੇ, ਵੇਖਾਂ ਕਿੰਜ ਸਰੂਪੇ ਲੈ ਲੈ ਤਰਦੇ ਹੋ, ਵੇਖਾਂ ਕਦੋਂ ਸਰੂਪੇ ਲੈ ਲੈ ਤਰਦੇ ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ, ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ, ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ, ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ।
0: ਕਿਆ ਬਾਤ।
2: ਅੰਤ ਸਮਾਂ ਹੈ ਲੇਖਾ ਪਾਈ ਪਾਈ ਦਾ, ਅੰਤ ਸਮੇਂ ਹੈ ਲੇਖਾ ਪਾਈ ਪਾਈ ਦਾ, ਉਹ ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ। ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ, ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ, ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ, ਉਹ ਬਜ਼ਰ ਕਰੈਤਾਂ ਕਰਦੇ ਵੀ ਨਾ ਡਰਦੇ ਹੋ, ਬਜ਼ਰ ਕੁਰੈਤਾਂ ਕਰਦੇ ਵੀ ਨਾ ਡਰਦੇ ਹੋ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ, ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ, ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ ਜੀ।
0: ਬਹੁਤ ਬਹੁਤ ਖਾਲਸਾ ਜੀ, ਤੁਸੀਂ ਬਹੁਤ ਸੋਹਣਾ ਬਿਆਨ ਕੀਤਾ ਤੇ ਉਹਦੇ ਚੋਂ ਤੁਹਾਡਾ ਦੁੱਖ ਵੀ ਪ੍ਰਗਟ ਹੋ ਰਿਹਾ। ਇਹ ਤੁਹਾਡਾ ਹੀ ਦੁੱਖ ਨਹੀਂ, ਇਹ ਸਾਰੇ ਸੁਹਿਰਦ ਲੋਕਾਂ ਦਾ ਦੁੱਖ ਹੈ ਜਿਹੜਾ ਤੁਸੀਂ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਾਹਰ ਕਿਤੇ ਝਗੜਾ ਹੋ ਜਾਏ ਖਾਲਸਾ ਜੀ, ਤੇ ਕੋਈ ਦੁਕਾਨਦਾਰ ਜਾਂ ਕੋਈ ਹੋਰ ਆਦਮੀ ਕਿਤੇ ਸਿੱਖ ਦੀ ਘੂਰੇ ਮਾਰ ਦੇ ਚਾਰ ਜਾਂ ਕਿਤੇ ਦਾੜੀ ਨੂੰ ਹੱਥ ਪਾ ਲੇ ਤੇ ਵੀਡੀਓ ਵਾਇਰਲ ਕਰਕੇ ਉੱਥੇ ਸਾਡੇ ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ ਵੀ ਤੁਸੀਂ ਸਿੱਖ ਦੀ ਦਾੜੀ ਨੂੰ ਹੱਥ ਪਾਇਆ ਯੇ ਵੋ। ਭਾਈ ਜਦੋਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਇੱਕ ਸਿੱਖ ਦੂਜੇ ਸਿੱਖ ਦੀ ਦਾੜੀ ਨੂੰ ਹੱਥ ਪਾਉਂਦਾ ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ ਨਹੀਂ ਕਰਦੇ ਕਿ ਇਹ ਜਦੋਂ ਪੱਗਾਂ ਲਾ ਲਾ ਕੇ ਭੁਆਂ ਭੁਆਂ ਕੇ ਤੇ ਗੁਰਦੁਆਰਿਓ ਵੀ ਬਾਹਰ ਸੁੱਟਣ ਡਏ ਹੁੰਦੇ ਹੋ, ਜਿੱਥੇ ਹੁਣੇ ਕੀਰਤਨ ਹੋਣ ਡਿਆ ਸੀਗਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋਣ ਡਿਆ ਸੀ ਉੱਥੇ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਸਾਡੀ ਕੌਮ ਨੂੰ ਕਿਹੋ ਜਿਹਾ ਕੀ ਸਮਝਣਗੇ ਲੋਕ? ਨੰਬਰ ਦੋ ਦੇ ਉੱਤੇ ਇਹ ਗੋਲਕ ਦੀਆਂ ਲੜਾਈਆਂ ਨੇ ਸਾਰੀਆਂ। ਬੇਸ਼ੱਕ ਗੱਲ ਨੂੰ ਜਿਤਨਾ ਮਰਜ਼ੀ ਘੁਮਾ ਲਓ, ਤੁਸੀਂ ਪੈਸੇ ਦੇ ਭੁੱਖੇ ਲੋਕ ਹੋ, ਤੁਹਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਾਸਾ ਵੀ ਸਤਿਕਾਰ ਨਹੀਂ ਗਾ, ਤੁਸੀਂ ਢੌਂਗੀ ਲੋਕ ਹੋ। ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਸਾਧ ਤੇ ਤਾਂਤਰਿਕ ਢੌਂਗੀ ਨੇ, ਉਹ ਹੀ ਨਕਸ਼ਾ ਤੁਹਾਡਾ ਹੈ। ਸਾਰੀ ਦੁਨੀਆਂ ਸਾਨੂੰ ਕੀ ਕਹਿੰਦੀ ਹੈ, ਸਾਡੇ ਬਾਰੇ ਕੀ ਸੋਚਦੀ ਹੈ? ਗੁਰਦੁਆਰਿਆਂ ਚ ਇਸ ਤਰ੍ਹਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਏਅਰਪੋਰਟ ਤੇ ਇਮੀਗ੍ਰੇਸ਼ਨ ਅਫਸਰ ਕਹੇ ਨਾ ਸਿੱਖ ਨੂੰ, ਤੂੰ ਪੱਗ ਲਾ, ਮੈਂ ਤੇਰੀ ਮਤਲਬ ਕਿ ਤਲਾਸ਼ੀ ਲੈਣੀ ਹੈ, ਜਾਂ ਅਸੀਂ ਮੋਰਚਾ ਲਾ ਦਿਆਂਗੇ ਵੀ ਤੂੰ ਸਿੱਖ ਦੀ ਪੱਗ ਕਿੱਦਾਂ ਲਵਾ ਸਕਦੀ। ਆਪ ਵੀ ਕੁਝ ਸ਼ਰਮ ਕਰੋ, ਤੁਸੀਂ ਤੇ ਮਿੰਟ ਸਕਿੰਟ ਦੇ ਵਿੱਚ ਮਤਲਬ ਕਿ ਪੱਗਾਂ ਲਾ ਕੇ ਉਹ ਮਾਰ ਦਿਓ ਇੱਕ ਦੂਜੇ ਦੀਆਂ। ਹੈ ਹਾਂ, ਜਿਹੜੇ ਛੈਣੇ ਖੜਕਣ ਡੇ ਹਨ ਗੁਰੂ ਦੇ ਰੂਪ ਵਿੱਚ ਭਜਨਾ ਦੇ ਨਾਲ, ਇਹ ਛੈਣੇ ਤੁਸੀਂ ਲੱਕਾਂ ਚ ਮਾਰਦੇ ਹੋ, ਢੋਲਕੀਆਂ ਵਗਾਟੀਆਂ ਮਾਰਨ ਡੇ ਹੋ। ਇੱਕ ਪਾਸੇ ਮੈਂ ਵੀ ਇੱਕ ਵੀਡੀਓ ਵੇਖੀ ਲੜਾਈ ਯੂਰਪ ਦੀ, ਉਹ ਵੀ ਆਪਣੇ ਕੈਨੇਡਾ ਦੀ ਸੀ, ਖਾਲਸਾ ਦੀ। ਉੱਥੇ ਵੀ ਦੋ ਪਾਰਟੀਆਂ ਭਿੜ ਪਈਆਂ ਤੇ ਪਾਰਟੀਆਂ ਦਾ ਮਤਲਬ ਹੈ ਕਿ 20-30 ਬੰਦੇ ਇੱਧਰ ਤੇ 20-30 ਉੱਧਰ। ਉਹ ਬੀਬੀਆਂ ਇੱਧਰ ਤੇ ਕੁਛ ਬੰਦੇ ਇੱਧਰ ਡਰ ਕੇ ਉਹ ਕਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਮਾਈਕ ਤੇ। ਜਿਹੜੇ ਲੜਨ ਡਏ ਹਨ ਉਹ ਗਾਲਾਂ ਉਹ ਕੱਢਣ ਡਏ ਹਨ ਜਿਹੜੀਆਂ ਮੈਂ ਤੇ ਤੈਨੂੰ ਸੁਣਾ ਨਹੀਂ ਸਕਦਾ ਔਨ ਏਅਰ, ਤੇ ਤੈਨੂੰ ਸੁਣਨ ਦੀ ਜ਼ਰੂਰਤ ਵੀ ਨਹੀਂ, ਤੁਹਾਨੂੰ ਪਤਾ ਹੈ ਉਹ ਕਿਹੜੀਆਂ ਗਾਲਾਂ ਕੱਢ ਰਹੇ ਹੋਣਗੇ ਇੱਕ
1: ਦੂਜੇ
0: ਅੱਜ। ਅਤੇ ਹੱਥ ਆ ਜਗ੍ਹਾ ਇਹੋ ਜਿਹੀਆਂ ਗੰਦੀਆਂ ਕਿਤਰਾਂ ਤੁਹਾਡੇ ਮੂੰਹੋਂ ਇਹੋ ਜਿਹੀਆਂ ਗੰਦੀਆਂ ਗਾਲਾਂ ਨਿਕਲਦੀਆਂ ਨੇ, ਫਿਰ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਸਾਰੀ ਦੁਨੀਆਂ ਦੇ ਵਿੱਚ, ਫਿਰ ਅੰਗਰੇਜ਼ ਜਾਂ ਦੂਜੀਆਂ ਕੌਮਾਂ ਦਾ ਇੰਪ੍ਰੈਸ਼ਨ ਇਹ ਚਰਚ ਨੇ ਸਾਡੇ ਗੁਰੂ ਜਿਤਰਾ ਵੀ ਇਹ ਚਰਚ ਵੀ ਇੱਦਾਂ ਕਰਦੇ ਨੇ, ਜਿੱਥੇ ਪਵਿੱਤਰ ਜਗ੍ਹਾ ਉੱਥੇ ਵੀ ਇਹ ਇਸ ਤਰ੍ਹਾਂ ਲੜਦੇ ਨੇ। ਹਾਂਜੀ, ਤੇ ਪੈਸੇ ਦੇ ਭੁੱਖੇ ਹੋ ਤੁਸੀਂ, ਹਾਂਜੀ ਇਹ ਪੈਸੇ ਦੀ ਭੁੱਖ ਹੀ ਤੁਹਾਨੂੰ ਲੜਾਈ ਜਾਣ ਲਈ ਹੈ, ਤੇ ਬਹੁਤੀਆਂ ਪੱਗਾਂ ਦੇ ਆ ਛਸਤਰਾਂ ਵਾਲੇ ਹੋ, ਤੁਸੀਂ ਜਲੂਸ ਕੱਢ ਰਹੇ ਹੋ ਸਿੱਖੀ ਦਾ ਜ਼ਿਆਦਾ। ਆਮ ਸਿੱਖ ਤੇ ਨਿਮਰਤਾ ਵਾਲੇ ਬੰਦੇ ਹੈਗੇ ਨੇ, ਉਹ ਤੇ ਕਈ ਚੀਜ਼ਾਂ ਦਾ ਖਿਆਲ ਰੱਖਦੇ ਨੇ।
1: ਹਾਂਜੀ,
0: ਤੁਸੀਂ ਜ਼ਿਆਦਾ ਜਲੂਸ ਕੱਢ ਰਹੇ ਹੋ, ਜਦੋਂ ਤੁਸੀਂ ਬਿਨਾਂ ਸੋਚੇ ਅਗਲੇ ਦੀ ਦਾੜੀ ਨੂੰ ਹੱਥ ਪਾਉਂਦੇ ਹੋ ਤੇ ਉਹਨੇ ਵੀ ਤਾਂ ਤੁਹਾਡੀ ਨੂੰ ਪਾਉਣਾ ਹੀ ਹੈ। ਇਹੋ ਪਰ ਲੜਾਈ ਹੈ ਹੀ ਪੈਸੇ ਦੀ ਹੈ, ਗੋਲਕ ਦੀ ਹੈ, ਹੋਰ ਕਾਹਦੀ ਹੈ? ਤੇ ਤੁਹਾਡੀ ਕਿੰਨੀ ਕੁ ਮਤਲਬ ਕਿ ਸ਼ਰਧਾ ਗੁਰਦੁਆਰਿਆਂ ਦੇ ਵਿੱਚ, ਉਹ ਇੱਥੋਂ ਹੀ ਯਾਰ ਹੁੰਦੀ ਕਿ ਸ਼ਰਧਾ ਨਾਲ ਤੇ ਅਸੀਂ ਜਾਂਦੇ ਹੀ ਨਹੀਂ, ਅਸੀਂ ਤਾਂ ਦਾਤ ਹਾਂ ਸਾਰੇ ਲੋਕੀ, ਗੁਰਦੁਆਰਿਆਂ ਤੋਂ ਪੈਸੇ ਖਸਕਾਏ ਜਾਂਦੇ। ਇੰਗਲੈਂਡ ਦੇ ਵਿੱਚ ਆਹੂਵਰ ਹੁੰਦਾ ਨਾ ਜੀ, ਜਿਹੜੀ ਸਟੋਵ ਸਾਵਾ ਮਸ਼ੀਨ ਹੁੰਦੀ ਜਿਹਦੇ ਨਾਲ ਅਸੀਂ ਆਪਣੇ ਟੈਪਿਸ਼ ਸਾਫ਼ ਕਰਦੇ ਹਾਂ ਕਲੀਨ ਵਗੈਰਾ, ਇਹ ਗੋਲਕ ਦੇ ਵਿੱਚ ਪਤਲੀ ਜੀ ਮੋਰੀ ਹੁੰਦੀ ਹੈ ਜਿਹਦੇ ਚੋਂ ਨੋਟ ਅੰਦਰ ਚਲ ਜਾਂਦਾ, ਉੱਥੇ ਹੂਵਰ ਨਾਲ ਧਰ ਕੇ ਨਾ ਤੇ ਹੂਵਰ ਚਲਾ ਦਿੱਤਾ ਜਾਂਦਾ ਤੇ ਉਹ ਨੋਟ ਖਿੱਚ ਕੇ ਨਾਲ ਲਾ ਲੈਂਦਾ ਤੇ ਫਿਰ ਤਾਰ ਅੰਦਰ ਪਾ ਕੇ ਤੇ ਨੋਟ ਬਾਹਰ ਕੱਢੀ ਚਲੇ ਜਾਣ ਡਏ ਹੁੰਦੇ। ਵੀਡੀਓ ਬਣੀ ਹੂਵਰ ਨਾਲ ਪੈਸੇ ਕੱਢਦੇ ਗੋਲਕਾਂ ਦੇ ਵਿੱਚ। ਵੇਖ ਲਓ ਉਹਨੇ ਉਹ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹੋਣਗੇ, ਕਿੰਨੇ ਕੁ ਗੁਰਦੁਆਰੇ ਤੋਂ ਡਰਦੇ ਹੋਣਗੇ, ਕਿੰਨੇ ਕੁ ਬਾਣੀ ਤੋਂ ਡਰਦੇ ਹੋਣਗੇ। ਤੇ ਆਹ ਜਿਹੜੇ ਹੇੜਾਂ ਦੀਆਂ ਹੇੜਾਂ ਇੱਕ ਦੂਜੇ ਨੂੰ ਮਾਰਦੀਆਂ ਗਾਲਾਂ ਕੱਢਦੀਆਂ ਨੇ, ਫਿਰ ਅਖਬਾਰਾਂ ਚ ਆਉਂਦਾ ਇੰਡੀਆ ਤੱਕ, ਸਾਰੀ ਦੁਨੀਆਂ ਫਿਰ ਇਹਨਾਂ ਦੀਆਂ ਵਹਿੰਦੇ ਨੇ, ਵੀਡੀਓ ਵਹਿੰਦੇ ਨੇ, ਇਹ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਇਹਨਾਂ ਨੂੰ ਗੱਤਕਾ ਖੇਡਦਿਆਂ ਵੇਖੋ ਗੁਰੂ ਗ੍ਰੰਥ। ਔਰ ਜਿੱਥੇ ਤੁਸੀਂ ਮੱਥਾ ਲਾਉਣਾ ਉਧਰ ਨੂੰ ਤਾਂ ਤੁਸੀਂ ਮੂੰਹ ਨਹੀਂ ਕਰਦੇ, ਤੇ ਆਪਸ ਵਿੱਚ ਲੜ ਲੜ ਕੇ ਆਪਣੀ ਕੌਮ ਦਾ ਜਲੂਸ ਕੱਢਣ ਡਏ ਹੋ ਤੁਸੀਂ। ਸ਼ਰਮ ਕਰੋ ਉਸ ਵਰਦੀ ਦੀ ਜਿਹੜੀ ਤੁਸੀਂ ਪਾਈ ਹੈ, ਉਹ ਜਿਹੜਾ ਆਪਣੇ ਛਕਿਆ ਉਹਦੀ ਸ਼ਰਮ ਕਰੋ ਥੋੜੀ ਬਹੁਤੀ, ਉਹਦਾ ਲਿਹਾਜ਼ ਕਰੋ। ਉਹ ਪਾਹੁਲ ਜਿਹੜੀ ਆ ਪੁੱਤਰਾਂ ਦੇ ਦਾਨੀ ਦੀ ਹੈ, ਜਿਹਨੇ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ। ਉਹ ਤੁਹਾਡੀ ਸੂਰਤ ਚੋਂ ਉਹਦੀ ਸੀਰਤ ਦਿਸਦੀ ਹੈ ਜਦੋਂ ਤੁਸੀਂ ਵਰਦੀ ਵਿੱਚ ਫਸ ਰਹੇ ਹੁੰਦੇ ਹੋ, ਤੇ ਐਕਸ਼ਨ ਤੁਹਾਡੇ ਕਿਹੋ ਜਿਹੇ ਨੇ।
2: ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਬਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ,
0: ਇਹਨਾਂ ਗੱਲਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ। ਤੇ ਜੇ ਵਰਲਡ ਵਾਰਾਂ ਦਾ ਫੈਸਲੇ ਵੀ ਟੇਬਲ ਤੇ ਬਹਿ ਕੇ ਜੇ ਹੋ ਗਏ ਸੀ, ਤੇ ਤੁਸੀਂ ਵੀ ਗੁਰਦੁਆਰੇ ਚ ਇੱਕ ਲਾਂਭੇ ਕਮਰੇ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੈਸਲੇ ਜੋ ਹੋਣੇ ਨੇ ਹੱਕ ਚ ਜਾਂ ਅਗੇਂਸਟ ਹੋਣੇ ਨੇ ਤੁਹਾਡੇ। ਪਰ ਜਿਹੜਾ ਸਾਡਾ ਡੀ ਐਨ ਏ ਹੈ ਉਹ ਮੂੰਹ ਨਾਲ ਫੈਸਲੇ ਕਰਨ ਵਾਲਾ ਨਹੀਂ ਹੈਗਾ। ਡਿਸਿਪਲਿਨ ਸਿੱਖੋ, ਤੁਸੀਂ ਬੇਇੱਜ਼ਤੀ ਕਰਵਾ ਰਹੇ ਹੋ ਕੌਮ ਦੀ, ਤੁਸੀਂ ਜਿਨ੍ਹਾਂ ਨੇ ਸਾਹਮਣੇ ਆਇਆ ਕੌਮ ਦੀ, ਕੌਮ ਦੀ ਇੱਜ਼ਤ।
2: ਹਾਂਜੀ ਹਾਂਜੀ ਬਿਲਕੁਲ,
0: ਮਤਲਬ ਕਿ ਤੁਹਾਡੀ ਜਿਹੜੀ ਕਵਿਤਾ ਉਹਦੇ ਚ ਇਹੋ ਹੀ ਦੁੱਖ ਹੈ ਸਾਰਾ।
2: ਹਾਂਜੀ ਹਾਂਜੀ ਬਿਲਕੁਲ ਜੀ,
0: ਉਹ ਜੇ ਆਮ ਸਿੱਖ ਨੂੰ ਸ਼ਰਮ ਆਉਂਦੀ ਹੈ ਤੇ ਤੁਹਾਨੂੰ ਤੇ ਮੈਂ ਕੀ ਦੱਸਾਂ ਵੀ ਤੁਸੀਂ ਕਿੱਦਾਂ ਦੇ ਹੋਗੇ, ਤੁਸੀਂ ਤੇ ਸ਼ਰਮ ਕਰਦੇ ਹੀ ਨਹੀਂ।
2: ਬਿਲਕੁਲ ਜੀ ਹਾਂਜੀ ਹਾਂਜੀ, ਬਹੁਤ ਮਾੜੀ ਗੱਲ ਜਿਹੜੀ ਹੈ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਲੋਕ, ਬਹੁਤ ਮਾੜੀ ਗੱਲ ਹੈ ਜੀ।
0: ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ, ਤੇ ਇਹ ਸਾਰੀ ਕੌਮ ਨੂੰ ਲੋਕ ਧਿਕਾਰ ਤੇ ਫਟਕਾਰ ਪਾਉਂਦੇ ਨੇ ਜਿੱਥੇ ਇਹੋ ਜਿਹੇ ਲੋਕ।
2: ਹਾਂਜੀ ਹਾਂਜੀ ਹਾਂਜੀ,
0: ਕਿੱਥੇ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਖੜਨਾ, ਇੱਕ ਬੰਦੇ ਨੇ ਸਿਰ ਤੇ ਚੁੱਕਿਆ ਹੁੰਦਾ ਉੱਤੇ ਉਹ ਕੀ ਹਾਂਜੀ ਚੋਰ ਤੇ ਅੱਗੇ ਪਾਣੀ ਚੋਂਦੇ ਨੇ, ਲੋਕੀ ਖੜੇ ਹੋ ਜਾਂਦੇ ਨੇ ਬਾਜ਼ਾਰ ਚ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਣ ਲਈ ਹੁੰਦੀ ਹੈ, ਤੇ ਤੁਸੀਂ ਉਹਦੇ ਉੱਤੇ ਖਲੋ ਕੇ ਗੱਤਕਾ ਖੇਡਦੇ ਹੋ, ਉਹਦੇ ਸਾਹਮਣੇ ਗੰਦੀਆਂ ਗਾਲਾਂ ਕੱਢਦੇ ਹੋ।
2: ਹਾਂਜੀ ਹਾਂਜੀ,
0: ਜਾਣ ਅਕਲ ਨੂੰ
2: ਜਦੋਂ ਇਹਨਾਂ ਦਾ ਹਾਂਜੀ ਬਹੁਤ ਬਹੁਤ ਤੰਗ ਹੋਣਗੇ ਜੀ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਨੇ ਬਹੁਤ ਤੰਗ
0: ਹੋਣਗੇ, ਸਾਰੀ ਸਿੱਖ ਕੌਮ ਨੂੰ ਵੀ ਤੰਗ ਕਰ ਰਹੇ ਨੇ।
2: ਹਾਂਜੀ ਬਿਲਕੁਲ ਜੀ ਬਿਲਕੁਲ, ਹਾਂਜੀ
0: ਸਾਰੀ ਦੁਨੀਆਂ ਜਿਹੜੀ ਆ ਜਿਹੜੀ ਜਿੰਨਾ ਮੁਲਕਾਂ ਚ ਅਸੀਂ ਰਹਿੰਦੇ ਹਾਂ ਇਹਨਾਂ ਨੂੰ ਕਿਹੜਾ ਪਤਾ ਨੀ ਲੱਗਦਾ ਕਿਹੜੀ ਗੱਲੋਂ ਲੜਨ ਡੇ।
2: ਹਾਂਜੀ
0: ਪਤਾ, ਸਾਰਾ ਪਤਾ ਇਹਨਾਂ ਨੂੰ ਕੀ ਚੱਕਰ। ਸੋ ਇਸ ਕਰਕੇ ਦੂਸਰਿਆਂ ਨੂੰ ਮਤ ਦੇਣ ਵਾਲੇ ਸੱਜਣੋ ਆਪ ਵੀ ਮਤ ਦਾ ਸਤਿਕਾਰ ਕਰੋ ਥੋੜਾ ਬਹੁਤਾ, ਇਹ ਸਾਡੀ ਰਿਕੁਐਸਟ ਹੈ ਤੁਹਾਡੇ ਅੱਗੇ, ਹੱਥ ਜੋੜ ਕੇ ਰਿਕੁਐਸਟ ਹੈ। ਹੱਥ ਹੀ ਤੁਹਾਡੇ ਅੱਗੇ ਜੋੜੇ ਜਾ ਸਕਦੇ ਨੇ, ਤੁਹਾਡੇ ਨਾਲ ਗੱਲ ਕਰਕੇ ਘੁਲਿਆ ਨਹੀਂ ਜਾ ਸਕਦਾ। ਤੁਸੀਂ ਤਿਆਰ ਹੋ ਘੁਲ ਨੂੰ, ਜਿਹੜੇ ਗੁਰਦੁਆਰੇ ਚ ਘੁਲ ਸਕਦੇ ਨੇ ਉਹ ਕਿਸੇ ਵੀ ਨੁੱਕਰ ਵਿੱਚ ਘੁਲ ਸਕਦੇ।
2: ਬਿਲਕੁਲ ਜੀ,
0: ਅਸੀਂ ਦਿਮਾਗ ਤੋਂ ਕੰਮ ਲੈਣਾ ਸ਼ੁਰੂ ਕਰੀਏ, ਡਿਸਿਪਲਿਨ ਤੋਂ ਕੰਮ ਲੈਣਾ ਸ਼ੁਰੂ ਕਰੀਏ, ਉਸ ਪੁੱਤਰਾਂ ਦੇ ਦਾਨੀ ਨੂੰ, ਉਸ ਬਾਬੇ ਨਾਨਕ ਨੂੰ ਯਾਦ ਕਰੀਏ ਯਾਰ ਜਿਹਦੇ ਅਸੀਂ ਪੈਰੋਕਾਰ ਹੈਗੇ। ਸੋ ਇਸ ਕਰਕੇ ਖਾਲਸਾ ਜੀ, ਤੁਸੀਂ ਵੀ ਹੱਥ ਜੋੜ ਕੇ ਜਿਹੜੀ ਇੱਕ ਵਾਰੀ ਬੇਨਤੀ ਕਰੋ ਇਹਨਾਂ ਦੇ ਅੱਗੇ ਵੀ ਇਹੋ ਜਿਹੀਆਂ ਕੁਰੀਤੀਆਂ ਨਾ ਕਰੀਏ।
2: ਹਾਂਜੀ ਹਾਂਜੀ, ਮੈਂ ਕਰਦਾ ਕੋਸ਼ਿਸ਼, ਅਗਲੇ ਹਫ਼ਤੇ ਸ਼ਾਇਦ ਫਿਰ ਮੈਂ ਹੱਥ ਜੋੜਨ ਵਾਲੀ ਕੋਈ ਗੱਲ ਕਰਦਾ।
0: ਖਾਲਸਾ ਜੀ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
2: ਹਾਂਜੀ,
0: ਕਿ ਜੇ ਸੀਸ ਤਲੀ ਤੇ ਰੱਖੇ ਤੇ ਚੜ੍ਹਦੀ ਕਲਾ ਤੇਰੀ, ਪਖੰਡੀ ਸਾਧਾਂ ਦੇ ਚਰਨੀ ਨਾ ਲਾ ਇਹਨੂੰ, ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ, ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ, ਪਰ ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ, ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ, ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ, ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ, ਉਸ ਅਣਖ ਨਾਲ ਜਿਉਣਾ ਸਿਖਾ ਇਹਨੂੰ। ਆ ਗੁੰਡੇ ਸਾਧ ਨੇ ਵੈਰੀ ਮਨੁੱਖਤਾ ਦੇ, ਝੂਠੇ ਡੇਰੇ ਦੇ ਰਾਹ ਨਾ ਪਾ ਇਹਨੂੰ, ਤੇ ਸਿਰ ਝੁਕਾਈ ਰੱਖ ਨਾਨਕ ਦੇ ਸੱਚ ਅੱਗੇ, ਓਏ ਸਿਰ ਝੁਕਾਈ ਰੱਖ ਸੱਚ
2: ਨਾਨਕ ਦੇ
0: ਸੱਚ ਅੱਗੇ, ਤੇ ਪੁੱਤਰਾਂ ਦੇ ਦਾਨੀ ਦੇ ਅੱਗੇ ਝੁਕਾ ਇਹਨੂੰ।
2: ਵਾਹ ਜੀ ਵਾਹ, ਵਾਹ ਜੀ ਵਾਹ ਜੀ ਵਾਹ ਜੀ ਵਾਹ। ਹਾਂਜੀ ਹਾਂਜੀ ਹਾਂਜੀ, ਇਹੋ ਹੀ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ, ਇਹੋ ਹੀ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ। ਹਾਂਜੀ, ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ।
0: ਬੁੱਲੇ ਸ਼ਾਹ ਦਾ ਮੰਨ ਲੈ ਕਹਿਣਾ,
2: ਹਾਂਜੀ,
0: ਰੱਖਾ ਗੁਰਦੁਆਰੇ ਦਾ ਰੱਖਾ ਠੱਗ ਨਾ ਰੱਖ,
2: ਠੱਗ ਨਾ ਰੱਖ ਗੁਰਦੁਆਰੇ ਦਾ ਰਾਖਾ ਠੱਗ ਨਾ ਰੱਖ। ਵਾਹ ਜੀ ਵਾਹ,
0: ਓਕੇ ਜੀ, ਮਿਹਰਬਾਨੀ ਖਾਲਸਾ ਜੀ, ਜਦੋਂ ਆਉਂਦੇ ਹੋ ਰੌਣਕਾਂ ਲਾ ਲੈਂਦੇ ਹੋ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡੀ ਕੌਮ ਨੂੰ ਸਮਤ ਬਖਸ਼ੇ। ਇਹ ਤੇ ਦਿਨੇ ਵੀ ਤੇ ਰਾਤ ਨੂੰ ਵੀ ਅਰਦਾਸ ਕਰਨ ਲੱਗੇ, ਕਹਿੰਦੇ ਸਮਤ ਬਖਸ਼ਣੀ, ਸਮਤ ਬਖਸ਼ਣੀ। ਹਾਂਜੀ, ਕਹਿੰਦੇ ਇਹ ਸ਼ਾਇਦ ਇਹੋ ਹੀ ਅਰਦਾਸਾਂ ਕਰਦੇ ਨੇ ਕਿ ਸਮਤ ਬਖਸ਼ਣੀ। ਇਹ ਦੂਸਰਿਆਂ ਨੂੰ ਬਾਬੇ ਅੱਗੇ ਰਿਕੁਐਸਟ ਸ਼ਾਇਦ ਕਰਦੇ ਨੇ ਕਿ ਦੂਸਰਿਆਂ ਨੂੰ ਸਮਤ ਬਖਸ਼,
2: ਦੂਸਰਿਆਂ ਨੂੰ ਸਮਤ ਬਖਸ਼ੀ। ਹਾਂਜੀ,
0: ਜਿਹੜੀ ਅਕਲ ਹੁੰਦੀ ਹੈ ਖਾਲਸਾ ਜੀ, ਨੋਟ ਕਰ ਲਓ ਤੁਸੀਂ ਵੀ, ਉਹ ਵੰਡਣ ਵਾਸਤੇ ਹੁੰਦੀ ਹੈ, ਆਪਣੇ ਆਪ ਤੇ ਲਾਗੂ ਕਰਨ ਵਾਸਤੇ ਨਹੀਂ ਹੁੰਦੀ,
2: ਤੁਹਾਡਾ ਭਲਾ ਹੋ ਜਾਵੇ,
0: ਉਹ ਹਦਾਇਤ ਦੇਣ ਵਾਸਤੇ ਹੁੰਦੀ ਹੈ ਲੋਕਾਂ
2: ਨੂੰ। ਵਾਹਿਗੁਰੂ ਜੀ ਕਾ ਖਾਲਸਾ।
0: ਦੋਸਤੋ, ਇਹ ਮੰਦ ਭਾਗੀ ਘਟਨਾ ਹੈ ਜਿਹਦੇ ਨਾਲ ਹਰ ਸਿੱਖ ਦਾ ਹਿਰਦਾ ਦੁਖਦਾ, ਤੇ ਉਸ ਚੀਜ਼ ਨੂੰ ਹੀ ਮੱਦਿਆ ਨਜ਼ਰ ਰੱਖਦਿਆਂ ਹੋਇਆ ਸਾਡੇ ਵੀ ਹਿਰਦੇ ਦੁਖੇ ਨੇ, ਤੇ ਅਸੀਂ ਦੋ ਚਾਰ ਗੱਲਾਂ ਕੀਤੀਆਂ। ਸੋ ਅੱਗੇ ਚੱਲਦੇ ਹਾਂ ਜੀ, ਸਾਡੇ ਜਿਹੜੇ ਕਾਲਰ ਨੇ ਉਹ ਹੀ, ਹਾਂ, ਰਜਿੰਦਰ ਸਿੰਘ, ਠੀਕ
3: ਹੈ।
0: ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਭਾਤ ਰੇਡੀਓ ਦੇ ਵੇੜੇ। ਆ ਜਾਓ ਆ ਜਾਓ, ਲੰਘ ਆਓ।
4: ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਰਜਿੰਦਰ ਸਿੰਘ ਜੀ, ਤੁਸੀਂ ਕਿਹੜੇ ਇਲਾਕੇ ਚੋਂ, ਕਿੱਥੋਂ ਬੋਲ ਰਹੇ ਹੋ?
4: ਵੀਰ ਜੀ, ਮੇਰਾ ਇਲਾਕਾ ਬਟਾਲਾ ਗੁਰਦਾਸਪੁਰ।
0: ਵਾਹ ਵਾਹ ਵਾਹ, ਫੇਰ ਤੇ ਤੁਸੀਂ ਸਾਡੇ ਇਲਾਕੇ ਦੇ ਹੀ ਹੋਗੇ, ਬਟਾਲਾ ਗੁਰਦਾਸਪੁਰ।
4: ਅੱਛਾ ਜੀ,
0: ਤੇ ਕੀ ਕਰਦੇ ਹੋ ਤੁਸੀਂ, ਕੋਈ ਸਰਵਿਸ ਕਰਦੇ ਹੋ, ਐਗਰੀਕਲਚਰ ਦਾ ਡਿਪਾਰਟਮੈਂਟ ਹੈ ਤੁਹਾਡਾ, ਜਾਂ ਕੀ ਕੋਈ ਬਿਜ਼ਨਸਮੈਨ ਹੋ, ਕੀ ਕਰਦੇ ਹੋ ਤੁਸੀਂ?
4: ਵੀਰ ਜੀ, ਪਹਿਲਾਂ ਤੇ ਮੈਂ ਆਰਮੀ ਚੋਂ ਰਿਟਾਇਰਮੈਂਟ ਆਇਆ ਜੀ।
0: ਠੀਕ ਹੈ ਜੀ, ਆਰਮੀ ਦੇ ਵਿੱਚੋਂ। ਵਾਹ ਜੀ।
4: ਹਾਂਜੀ, ਤੇ ਇਸ ਵਕਤ ਮੈਂ ਜਿੱਦਾਂ ਪਰਸਨਲ ਸਿਕਿਉਰਿਟੀ ਅਫਸਰ ਜੋਬ ਕਰਦਾ ਜੀ।
0: ਵਾਹ, ਬਹੁਤ ਵਧੀਆ। ਜਿਹੜੇ ਫੌਜੀ ਨੇ, ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ, ਵੇਖ ਲਓ ਵਿਹਲੇ ਨਹੀਂ ਬਹਿੰਦੇ ਘਰਾਂ ਚ ਵੀ ਆਣ ਕੇ, ਸਾਰੇ ਫੌਜੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ। ਇਹ ਬਹੁਤ ਚੰਗੀ ਗੱਲ ਹੈ, ਇੱਕ ਤੁਹਾਡਾ ਸਰੀਰ ਫਿੱਟ ਰਹਿੰਦਾ, ਤੁਸੀਂ ਬਿਜ਼ੀ ਰਹਿੰਦੇ ਹੋ ਤੇ ਆਵਾਰਾ ਗਰਦੀ ਦੀਆਂ ਚੁਗਲੀਆਂ ਗੱਲਾਂ ਤੋਂ ਵੀ ਲਾਂਭੇ ਰਹਿੰਦੇ।
4: ਸਹੀ ਗੱਲ ਹੈ,
0: ਕੰਮ ਨਾਲ ਕੰਮ ਤੇ ਨਾਲੇ ਪੈਸੇ ਵੀ ਆ, ਪੈਸੇ ਨਾਲ ਪੈਸੇ।
4: ਹਾਂਜੀ ਵੀਰ ਜੀ,
0: ਵੰਡਰਫੁਲ, ਇਹੋ ਹੀ ਡਿਸਿਪਲਿਨ।
4: ਬਾਕੀ ਤੁਹਾਨੂੰ ਪਤਾ ਹੀ ਆ ਵੀਰ ਜੀ, ਅੱਜ ਕੱਲ ਘਰਾਂ ਦੇ ਖਰਚੇ ਵੀ ਬਹੁਤ ਨੇ,
0: ਬਹੁਤ ਮਹਿੰਗਾਈ ਹੋ ਗਈ ਹੈ ਸੱਚੀ ਵਾਹ, ਬਹੁਤ ਇੰਡੀਆ ਮਹਿੰਗਾ ਹੋ ਗਿਆ ਤੇ ਹੁੰਦਾ ਜਾ ਰਿਹਾ ਤੇ ਹਰ ਸਾਲ ਹੁੰਦਾ ਜਾਣਾ। ਜਿਹੜਾ ਬੰਦਾ ਆਪਣੇ ਘਰ ਬਾਰੇ ਸੋਚੇਗਾ, ਹਾਂਜੀ, ਉਹਦਾ ਹੀ ਗੁਜ਼ਾਰਾ ਹੋਣਾ ਤੇ ਜਾਂ ਗੁਜ਼ਾਰਾ ਉਹਨਾਂ ਦਾ ਹੋਣਾ ਵਾ ਜਿਹੜੇ ਬੇਈਮਾਨ ਲੁਟੇਰੇ ਤੇ ਰਿਸ਼ਵਤਾਂ ਲੈਣ ਵਾਲੇ ਲੋਕ ਨੇ, ਉਹ ਤੇ ਅਯਾਸ਼ ਨੇ, ਉਹਨਾਂ ਨੂੰ ਤੇ ਫਰਕ ਹੀ ਨਹੀਂ ਪੈਂਦਾ, ਭਾਵੇਂ ਆਂਡਾ 1,000 ਰੁਪਈਏ ਦਾ ਹੋ ਜਾਵੇ, ਉਹਨਾਂ ਨੂੰ ਕੀ ਫਰਕ।
4: ਸਹੀ ਗੱਲ, ਸਹੀ ਗੱਲ ਭਾਜੀ,
0: ਬਿਲਕੁਲ ਬਿਲਕੁਲ। ਤੇ ਆ
4: ਪਰ
0: ਤੁਸੀਂ ਰਿਟਾਇਰ ਆਏ ਹੋ ਤਾਂ ਤੁਹਾਡੀ ਜਿਹੜੀ ਫੋਟੋ ਡਿਸਪਲੇ ਤੇ ਲੱਗੀ ਹੈ, ਬਹੁਤ ਸੋਹਣੀ ਫੋਟੋ ਹੈ, ਤੁਹਾਡੀ ਬਾਡੀ ਬੜੀ ਫਿੱਟ ਹੈ, ਕੋਈ ਢਿੱਡ ਗਾਂਹ ਨੂੰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਯੰਗ ਮੈਨ ਲੱਗਣ
4: ਡੇ। ਮੈਂ ਭਾਜੀ ਫੌਜ ਵੀ ਗੇਮ ਚ ਜਾ ਰਿਹਾ, ਹਾਕੀ ਖੇਡਦਾ ਰਹੇ ਜੀ, ਜਾਂ ਕੁਸ਼ਤੀ ਕਰਦੇ ਰਹੇ।
0: ਸਰੀਰ ਹੀ ਦੱਸਣ ਡਿਆ ਤੁਹਾਡਾ, ਬਿਲਕੁਲ ਫਿੱਟ ਹੋ ਤੁਸੀਂ।
4: ਹਾਂਜੀ
0: ਜੀ, ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ?
4: ਅੱਜ ਮੈਂ ਨਾ ਇੱਕ ਵੀਰ ਜੀ ਤੁਹਾਨੂੰ ਕਵਿਤਾ ਸੁਣਾਉਣੀ
0: ਜੀ। ਸਵਾਗਤ ਹੈ ਤੁਹਾਡਾ, ਆਓ ਸੁਣਾਓ।
4: ਕਵਿਤਾ ਦਾ ਨਾਂ ਹੈਗਾ ਜੀ ਲਾਟਰੀ।
0: ਬੜਾ ਸੋਹਣੇ ਸ਼ੌਂਕ ਨੇ ਤੁਹਾਡੇ, ਕੰਮ ਵੀ ਕਰਦੇ ਹੋ, ਸੋਚ ਵੀ ਕਿੱਡੀ ਵਧੀਆ ਤੁਹਾਡੀ, ਕੁਛ ਨਾ ਕੁਛ ਸੋਚਦੇ ਪੜ੍ਹਦੇ ਰਹਿੰਦੇ ਹੋਗੇ, ਬਿਜ਼ੀ ਮੈਨ, ਵੰਡਰਫੁਲ।
4: ਹਾਂਜੀ
0: ਜੀ, ਸੁਣਾਓ।
4: ਡੂਟੀ ਤੇ ਜਦੋਂ ਫਿਰ ਥੋੜਾ ਬਹੁਤ ਟਾਈਮ ਮਿਲ ਜਾਂਦਾ, ਮਾੜਾ ਮੋਟਾ ਲਿਖਣ ਦਾ ਵੀ ਸ਼ੌਂਕ ਹੈਗਾ ਸੀਗਾ।
0: ਕਿਆ
4: ਥੋੜਾ ਬਹੁਤ ਲਿਖ ਲਈਦਾ ਜੀ।
0: ਤੁਸੀਂ ਤਾਂ ਬੜੇ ਇੰਡਸਟਰੀਅਸ ਮੈਨ ਹੋ। ਮਿਹਨਤੀ
4: ਸੁਣਿਓ।
0: ਹਾਂਜੀ
4: ਸੁਣਿਓ ਵੀਰ ਜੀ, ਫਿਰ
0: ਜੀ ਆਉਣ ਦਿਓ।
4: ਰੱਬਾ ਕਿਹੜੀ ਲਾਟਰੀ ਪਾਵਾਂ,
0: ਹਾਂਜੀ,
4: ਹਰ ਇੱਕ ਦਾ ਹੀ ਦੁੱਖ ਸੁਣੀ ਜਾਵਾਂ, ਜੋ ਵੀ ਮੰਗੇ ਮੇਰੇ ਕੋਲੋਂ ਪੈਸਾ ਧੇਲਾ, ਹੱਸ ਹੱਸ ਕੇ ਮੈਂ ਮੰਡੀ ਜਾਵਾਂ, ਤੇ ਰੱਬਾ ਕਿਹੜੀ ਲਾਟਰੀ ਪਾਵਾਂ, ਖਾਲੀ ਨਾ ਜਾਵੇ ਕੋਈ ਮੇਰੇ ਘਰ ਤੋਂ, ਤੇਰੇ ਆਸਰੇ ਵੰਡੀ ਜਾਵਾਂ, ਤੂੰ ਹੀ ਮੇਰੀ ਬਾਂਹ ਫੜ ਕੇ ਰੱਖੀ, ਹੋਰ ਕਿਸੇ ਅੱਗੇ ਨਾ ਤਰਲਾ ਪਾਵਾਂ, ਰੱਬਾ ਕਿਹੜੀ ਲਾਟਰੀ ਪਾਵਾਂ।
0: ਬਹੁਤ ਖੂਬ, ਬਹੁਤ ਖੂਬ।
4: ਦੁੱਖ ਗੈਰਾਂ ਦਾ ਮੈਨੂੰ ਆਪਣਾ ਲੱਗਦਾ, ਦਿਲ ਦੀ ਗੱਲ ਤੈਨੂੰ ਆਪ ਸੁਣਾਵਾਂ, ਸਾਂਭਣ ਨਾ ਮਾਵਾਂ ਬੱਚੇ ਵੱਡੇ ਹੋ ਕੇ, ਦੁੱਖ ਕੀਰ ਨੇ ਡੇਲੀ ਸੁਣਦਾ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ।
0: ਬਹੁਤ ਖੂਬ।
4: ਕੋਈ ਗਲੀਆਂ ਵਿਚ ਰੁਲਦਾ ਫਿਰਦਾ, ਭੁੱਖਿਆਂ ਦੀਆਂ ਵੀ ਸੁਣਾ ਧਾਵਾਂ, ਹੱਥ ਜੋੜ ਕੋਈ ਭੀਖ ਮੰਗਦਾ, ਤੇਰੇ ਅੱਗੇ ਮੈਂ ਵੀ ਹੱਥ ਅੱਡੀ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ। ਦਿਲਾਂ ਵਿਚੋਂ ਹਮਦਰਦੀ ਮੁੱਕ ਗਈ,
0: ਬਿਲਕੁਲ ਠੀਕ,
4: ਲੁੱਟਣ ਨੂੰ ਸਭ ਆਉਂਦੀਆਂ ਬਾਹਾਂ, ਬੰਦੇ ਅੱਗੇ ਰਜਿੰਦਰ ਹੱਥ ਨਹੀਂ ਅੱਡਣਾ, ਰੱਬਾ ਤੇਰੇ ਦਰ ਤੋਂ ਝੋਲੀ ਭਰ ਕੇ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ।
0: ਬਹੁਤ ਖੂਬ, ਬਹੁਤ ਖੂਬ।
4: ਬਸ ਵੀਰ ਜੀ, ਇੰਨੀ ਕੁ ਮੇਰੀ ਅਰਦਾਸ ਬੇਨਤੀ ਸੀ ਰੱਬ ਅੱਗੇ।
0: ਸੋਹਣਾ ਲਿਖਦੇ ਹੋ ਤੇ ਇਹਦੇ ਇਹਦੇ ਦਬ, ਜਿੱਤੋਂ ਤੁਹਾਨੂੰ ਟਾਈਮ ਮਿਲਦਾ ਵੱਧ ਤੋਂ ਵੱਧ ਪੜਿਆ ਕਰੋ, ਹੋਰ ਤੁਹਾਨੂੰ ਤੁਸੀਂ ਪਰਫੈਕਟ ਲਿਖੋਗੇ ਤੇ ਦੂਜੀਆਂ ਕਵਿਤਾਵਾਂ ਦੀਆਂ ਜਿਹੜੀਆਂ ਮਤਲਬ ਕਿ ਕਿਤਾਬਾਂ ਨੇ ਜਿਹੜੀਆਂ ਜਿਹੜੇ ਲੋਕ ਤੁਹਾਨੂੰ ਪਸੰਦ ਨੇ ਉਹਨਾਂ ਦੀਆਂ ਕਵਿਤਾਵਾਂ ਪੜਿਆ ਤੇ ਅੰਦਾਜ਼ਾ ਲਾਇਆ ਕਰੋ ਕਿ ਲੋਕੀ ਕਿੱਦਾਂ ਲਿਖਦੇ ਨੇ ਜਿਹੜੇ ਵਧੀਆ ਲਿਖਾ ਨੇ। ਠੀਕ ਹੈ, ਮੁਕਾਬਲਾ ਆਪਣਾ ਹਮੇਸ਼ਾ ਹੀ ਆਪਣੇ ਤੋਂ ਟੌਪ ਦੇ ਨਾਲ ਕਰਨਾ।
4: ਠੀਕ ਹੈ ਵੀਰ ਜੀ, ਠੀਕ ਹੈ,
0: ਬਹੁਤ ਕੁਛ ਫਿਰ ਸਿੱਖਣ ਨੂੰ ਮਿਲਦਾ।
4: ਮੈਂ ਭਾਜੀ ਪਹਿਲੀ ਵਾਰ ਜ਼ਿੰਦਗੀ ਚ ਕਵਿਤਾ ਬੋਲੀ ਆ, ਬੜੀ ਡਰ ਡਰ ਕੇ।
0: ਬਹੁਤ ਨਹੀਂ ਡਰਨਾ, ਇਹਦੀ ਕਿਹੜੀ ਗੱਲ ਆ, ਬਹੁਤ ਖੂਬਸੂਰਤ ਤੁਸੀਂ ਕਵਿਤਾ ਲਿਖੀ ਆ ਤੇ ਕੈਰੀ ਆਨ ਰੱਖਣਾ, ਵੱਧ ਤੋਂ ਵੱਧ ਲਿਖੋ ਤੇ ਜਦੋਂ ਤੁਸੀਂ ਇੱਕ ਵਾਰੀ ਕਵਿਤਾ ਲਿਖ ਲੈਂਦੇ ਹੋ ਫਿਰ ਦੁਬਾਰਾ ਤਿੰਨ ਵਾਰੀ ਚੈੱਕ ਕਰਨਾ ਕਿ ਇਹਨੂੰ ਮੈਂ ਹੋਰ ਸੋਹਣੀ ਕਿੱਦਾਂ ਬਣਾ ਸਕਦਾ, ਇਹਦੇ ਵਿੱਚ ਮੈਂ ਹੋਰ ਸੋਹਣੇ ਲਫ਼ਜ਼ ਕਿਹੜੇ ਫਿੱਟ ਕਰ ਸਕਦਾ। ਪਹਿਲੀ ਵਾਰੀ ਸੈਟਿਸਫਾਈਡ ਨਹੀਂ ਹੋ ਜਾਣਾ,
4: ਕੋਸ਼ਿਸ਼
0: ਕਰਨੀ ਹੈ ਕਿ ਇਹ ਸੋਹਣੀ ਲਿਖੀ ਗਈ ਹੈ, ਹੋਰ ਸੋਹਣੀ ਮੈਂ ਕਿਸ ਤਰ੍ਹਾਂ ਬਣਾ ਸਕਦਾ।
4: ਠੀਕ ਹੈ ਵੀਰ ਜੀ,
0: ਹਾਂਜੀ, ਤੇ ਬਹੁਤ ਚੰਗਾ ਲੱਗਾ ਰਜਿੰਦਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਤੇ ਪੈਰ ਸਾਡੇ ਘਰ ਪਾਵੇਂ, ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਪੈਰ ਸਾਡੇ ਘਰ ਪਾਵੇਂ, ਆਪਣਾ ਦੁੱਖ ਸੁੱਖ ਫੋਲ ਸੁਣਾਵੇਂ ਤੇ ਮੇਰਾ ਦਰਦ ਵੰਡਾਵੇਂ। ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ ਜਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ।
4: ਸਹੀ ਹੈ, ਸਹੀ ਹੈ।
0: ਮਿਹਰਬਾਨੀ ਰਜਿੰਦਰ ਸਿੰਘ ਜੀ, ਸਾਡੀਆਂ ਸ਼ੁਭ ਇਸ਼ਾਵਾਂ, ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ। ਠੀਕ ਹੈ ਜੀ,
4: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਡਾ ਬਹੁਤ ਬਹੁਤ
0: ਮਤਲਬ, ਬਹੁਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਓਕੇ ਜੀ, ਸਤਿ ਸ੍ਰੀ ਅਕਾਲ। ਇਹ ਸਨ ਜੀ ਰਜਿੰਦਰ ਸਿੰਘ ਜੀ ਹੁਣੀ, ਤੇ ਹੁਣ ਜਿਹੜੀ ਮਿਸ ਕਾਲ ਆਈ ਸੀ ਰਿੱਕੀ ਟੌਪ, ਹਾਂਜੀ ਇਹਨਾਂ ਦੀ ਵੀ ਆਈ ਆ, ਨਹੀਂ ਇਹ ਤੇ 15:21 ਦੇ ਲਾ ਦੇ ਰਿੱਕੀ ਜੀ, ਉਹਨਾਂ ਨਾਲ ਇੱਕ ਸੈਕਿੰਡ ਜੀ, ਉਹਦਾ ਟੈਲੀਫੋਨ ਨੰਬਰ ਹੈ ਮਗਰ ਲਾ ਮੇਰਾ ਖਿਆਲ 578 ਦਾ ਹੈ, ਹਾਂ ਇਹਦਾ ਇਹਨਾਂ ਦਾ, ਇਹਨਾਂ ਨੂੰ ਕਰਕੇ ਵੇਖੀਏ 578, ਠੀਕ ਹੈ, ਇਹ ਨੇ ਜੀ ਜਸਵਿੰਦਰ ਸਿੰਘ ਖਹਿਰਾ ਜੀ ਕੋਈ, ਤੇ ਆ ਜੀ 500

0: ਖੈਰਾ ਸਾਹਿਬ, ਤੁਸੀਂ ਬੜੀ ਦੇਰ ਦਾ ਟੈਲੀਫੋਨ ਕੀਤਾ ਹੈ ਤੁਸੀਂ। ਮੈਂ ਇੱਕ ਵਾਰੀ ਫੇਰ ਇਹਨਾਂ ਨੂੰ ਬਾਅਦ ਚ ਵੀ ਟਰਾਈ ਕਰਾਂਗਾ, ਹੋ ਸਕਦਾ ਇਹ ਅੱਗੇ ਪਿੱਛੇ ਹੋ ਗਏ ਹੋਣ, ਤੇ ਕੋਈ ਗੱਲ ਨਹੀਂ, ਇਹਨਾਂ ਨਾਲ ਇੱਕ ਵਾਰੀ ਮੈਂ ਫੇਰ ਦੁਬਾਰਾ ਟਰਾਈ ਕਰ ਲੈਂਦੇ ਹਾਂ। ਤੇ ਅਸੀਂ ਤੁਹਾਨੂੰ ਲੈ ਕੇ ਦੋਸਤੋ 15 ਮਿੰਟ ਤੱਕ ਸ਼ੁਰੂ ਹੋਣ ਵਾਲਾ ਆਪਣੇ ਰਚਨਾਵਾਂ ਦਾ ਸਤਿ ਸ੍ਰੀ ਅਕਾਲ। ਅੱਛਾ ਮੈਂ ਤੁਹਾਨੂੰ ਸੱਚ, ਇਹਨਾਂ ਨੂੰ ਤਾਂ ਬਲੌਕ ਵੀ ਹੋਇਆ ਹੈ ਤੇ ਪਤਾ ਨਹੀਂ ਇਹਨਾਂ ਨੂੰ ਕਾਲ ਵੀ ਜਾ ਰਹੀ। ਚਲੋ ਐਨੀ ਹੋਰ, ਨੈਕਸਟ ਟਾਈਮ ਇਹਨਾਂ ਨੂੰ ਮੈਂ ਤੁਹਾਨੂੰ ਲੈ ਕੇ ਚੱਲਦਾ ਦੋਸਤੋ ਹੁਣ ਮਿਊਨਚਨ। ਤੇ ਮਿਊਨਚਨ ਦੇ ਰਿੱਕੀ ਜੀ ਹੋਣੀ ਨੇ ਉਹਨਾਂ ਨਾਲ ਵੀ ਗੱਲਬਾਤ। ਹਾਂਜੀ ਚਲੋ ਇਹਨਾਂ ਦੀ ਕਾਲ ਕਰ ਲੈਂਦੇ ਹਾਂ ਪਹਿਲਾਂ। ਜੀ ਸਰ, ਸਤਿ ਸ੍ਰੀ ਅਕਾਲ ਖੈਰਾ ਸਾਹਿਬ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ ਜੀ? ਖੁਸ਼ ਹੋ?
1: ਹਾਂਜੀ,
0: ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਖੈਰਾ ਸਾਹਿਬ, ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ, ਤੁਸੀਂ ਕਿਹੜੇ ਇਲਾਕੇ ਚੋਂ ਕਾਲ ਕਰ ਰਹੇ ਹੋ?
1: ਮੈਂ ਜਲੰਧਰ ਤੋਂ।
0: ਜਲੰਧਰ ਤੋਂ ਕਰ ਰਿਹਾ। ਤੇ ਖੈਰਾ ਸਾਹਿਬ, ਇਹ ਬੇਜ਼ਬਾਨ ਸੁਪਨੇ, ਇਹ ਤੁਹਾਡੀ ਕਿਤਾਬ ਤੁਸਾਂ ਲਿਖੀ ਹੈ ਇਹ ਕਿਤਾਬ?
1: ਹਾਂਜੀ ਹਾਂਜੀ।
0: ਬਹੁਤ ਖੁਸ਼ੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਚੰਗੀ ਗੱਲ ਹੈ। ਤੇ ਇਹ ਸ਼ਾਇਰੋ ਸ਼ਾਇਰੀ ਦੀ ਕਿਤਾਬ ਹੈ ਜੀ?
1: ਨਹੀਂ, ਇਹਦੇ ਵਿੱਚ ਕਵਿਤਾਵਾਂ
0: ਕਵਿਤਾਵਾਂ
1: ਸਟੋਰੀਆਂ।
0: ਅੱਛਾ, ਸਟੋਰੀਆਂ ਕਵਿਤਾਵਾਂ। ਤੇ ਖੈਰਾ ਸਾਹਿਬ, ਤੁਸੀਂ ਅੱਜ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ, ਕਿਹੋ ਜਿਹੀ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ?
1: ਅੱਜ ਮੈਂ ਤੁਹਾਨੂੰ ਸੁਣਾਉਂਗਾ ਜੀ, ਜ਼ਿੰਦਗੀ ਇੱਕ ਬੋਝ ਦੇ ਵਾਂਗ।
0: ਵਾਹ ਵਾਹ, ਆਉਣ ਦਿਓ। ਤੇ ਖੈਰਾ ਸਾਹਿਬ, ਇਹ ਦੱਸੋ, ਤੁਸੀਂ ਕੋਈ ਸਰਵਿਸ ਕਰ ਰਹੇ ਹੋ, ਰਿਟਾਇਰ ਹੋ, ਜਾਂ ਕੀ ਤੁਹਾਡਾ ਪ੍ਰੋਫੈਸ਼ਨ ਕੀ ਹੈ?
1: ਮੈਂ ਜੀ ਡਰਾਈਵਰ ਹਾਂ ਪੇਸ਼ੇ ਤੋਂ।
0: ਅੱਛਾ,
1: ਪ੍ਰਾਈਵੇਟ ਗੱਡੀ
0: ਚਲਾਉਂਦੇ? ਅੱਛਾ, ਪ੍ਰਾਈਵੇਟ ਗੱਡੀ ਚਲਾਉਂਦੇ ਹੋ ਤੁਸੀਂ, ਠੀਕ ਹੈ ਜੀ। ਤੇ ਬੜਾ ਸੋਹਣਾ ਸ਼ੌਂਕ ਹੈ ਤੁਹਾਡਾ, ਨਾਲ ਲਿਖਦੇ ਵੀ ਹੋ, ਲਿਖਦੇ ਪੜ੍ਹਦੇ ਵੀ ਹੋ?
1: ਹਾਂਜੀ ਹਾਂਜੀ।
0: ਤੇ ਠੀਕ ਹੈ ਖੈਰਾ ਸਾਹਿਬ, ਸੁਣਾਓ ਕੀ ਸੁਣਾਉਣਾ ਚਾਹੋਗੇ ਤੁਸੀਂ?
1: ਮੈਂ ਤੁਹਾਨੂੰ ਸੁਣਾਉਣਾ ਜੀ, ਪਹਿਲਾਂ ਸੁਣਾਉਣਾ ਤੁਹਾਨੂੰ ਜ਼ਿੰਦਗੀ ਇੱਕ ਬੋਝ ਦੇ ਵਾਂਗ
0: ਜੀ। ਆਉਣ ਦਿਓ।
1: ਮੇਰੀ ਕਲਮ ਨੇ ਅੱਜ ਸਫ਼ਰ ਦੇ ਅੰਤ ਦਾ ਹਾਲ ਲਿਖਿਆ ਹੈ। ਭਾਰੀ ਇਸ ਜ਼ਿੰਦਗੀ ਦਾ ਆਖਰੀ ਮਲਾਲ ਲਿਖਿਆ ਹੈ।
0: ਵਾਹ,
1: ਨਾ ਹੁਣ ਮੰਜ਼ਿਲ ਦੀ ਤਲਬ ਹੈ।
0: ਵਾਹ,
1: ਨਾ ਰਾਹਾਂ ਦਾ ਕੋਈ ਡਰ।
0: ਵਾਹ,
1: ਮੈਂ ਤਾਂ ਸਾਹਾਂ ਦੀ ਪੰਡ ਨੂੰ ਹੁਣ ਇੱਕ ਜਵਾਬ ਲਿਖਿਆ ਹੈ।
0: ਬਹੁਤ ਖੂਬ,
1: ਮੇਰੀ ਕਲਮ ਨੇ ਅੱਜ ਅੰਤ ਦੇ ਸਫ਼ਰ ਦਾ ਹਾਲ ਲਿਖਿਆ ਹੈ।
0: ਕਿਆ
1: ਇਹ ਉਮਰ ਹੈ ਬੀਤੀ ਜੋ ਮੋਢਿਆਂ ਦੇ ਕਰਜ਼ ਇੱਕ ਬਣ ਗਈ, ਮੇਰੇ ਅੰਦਰ ਦੀ ਹਰ ਰੀਝ ਹੁਣ ਇੱਕ ਮਰਜ ਜਿਹਾ ਬਸ ਬਣ ਗਈ।
0: ਬਹੁਤ ਖੂਬ,
1: ਮੇਰੀ ਕਲਮ ਦੀ ਸਿਆਹੀ ਵਿੱਚ ਕੁੜੀ ਖਮੋਸ਼ੀ ਦੀ ਤਲਖੀ, ਤਾਂ ਹੀ ਇਹ ਜ਼ਿੰਦਗੀ ਸਿਰਫ ਇੱਕ ਫਰਜ਼ ਜਿਹਾ ਬਣ ਗਈ। ਸਕੂਨ ਇਹ ਮਰਗ ਦੀ ਚਾਹਤ ਵਿੱਚ ਮੈਂ ਖੁਦ ਨੂੰ ਪਾਇਆ ਹੈ। ਹਰ ਇੱਕ ਸੁਖਨ ਵਿੱਚ ਮੈਂ ਆਪਣਾ ਹੀ ਸੋਗ ਬਣਾਇਆ ਹੈ। ਕੋਈ ਪੜ੍ਹੇ ਤਾਂ ਉਸਨੂੰ ਰੂਹ ਦੀ ਉਦਾਸੀ ਦਾ ਇਲਮ ਹੋਵੇ। ਮੈਂ ਤਾਂ ਲਫ਼ਜ਼ਾਂ ਦੇ ਸਹਾਰੇ ਆਪਣਾ ਕਫ਼ਨ ਸਜਾਇਆ ਹੈ।
0: ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ।
1: ਕਦੇ ਜ਼ਿੰਦਗੀ ਬੇਮਕਸਦ ਕੋਈ ਰਾਹ ਜਿਹਾ ਬਣ ਜਾਂਦੀ, ਕਦੇ ਕਿਸੇ ਡੁੱਬਦੇ ਹੋਏ ਦੀ ਆਖਰੀ ਆਹ ਜਿਹਾ ਬਣ ਜਾਂਦੀ।
0: ਵਾਹ,
1: ਇਸਦੇ ਪੈਗਾਮਾਂ ਵਿੱਚ ਅਲਵਿਦਾ ਦੀ ਸਦਾ ਇੱਕ ਸੁਣਦੀ, ਇਹ ਤਾਂ ਬਸ ਹੁਣ ਮੁਕਤੀ ਦੀ ਇੱਕ ਚਾਹ ਜਿਹੀ ਬਣ ਜਾਂਦੀ।
0: ਵਾਹ ਵਾਹ, ਬਹੁਤ ਖੂਬ, ਬਹੁਤ ਖੂਬ।
1: ਜਸ ਖਹਿਰੇ ਨੇ ਹੁਣ ਬੋਝ ਨੂੰ ਲਾਉਣ ਮੰਨਿਆ, ਕਲਮ ਦੀ ਨੋਕ ਨਾਲ ਮੈਂ ਆਪਣਾ ਹੀ ਅਜ਼ਲ ਚੁਣਿਆ ਹੈ। ਮੇਰੀ ਪਰਵਾਜ਼ ਹੁਣ ਆਜ਼ਾਦ ਜਿਸਮ ਦੀ ਕੈਦ ਤੋਂ ਹੈ। ਮੈਂ ਲਫ਼ਜ਼ਾਂ ਦੇ ਜ਼ਰੀਏ ਇੱਕ ਅਵਧੀ ਸਕੀ ਸਕੂਨ ਬੁਣਿਆ ਹੈ।
0: ਅਵਧੀ ਸਕੂਨ ਬੁਣਿਆ ਹੈ, ਬਹੁਤ ਖੂਬ।
1: ਹਾਂਜੀ ਹਾਂਜੀ।
0: ਤੁਸੀਂ ਕੋਈ ਹੋਰ ਸੁਣਾਉਣੀ ਚਾਹੁੰਦੇ? ਅਸੀਂ ਦੋ ਸਨ ਤੁਹਾਡੇ ਕੋਲ ਕਵਿਤਾਵਾਂ, ਤੁਸੀਂ ਕਿਹਾ ਸੀ ਨਾ ਸ਼ਾਇਦ ਕਵਿਤਾਵਾਂ ਤੇ ਬਹੁਤ ਮੈਨੂੰ ਤੁਹਾਡੀ ਕਿਤਾਬ ਦਿਸ ਰਹੀ ਹੈ, ਤੁਸੀਂ ਏਡੀ ਛੋਟੀ ਜੀ ਕੋਈ ਹੋਰ ਸੁਣਾਉਣੀ ਚਾਹੋ ਤੇ ਉਹ ਵੀ ਸੁਣਾ ਸਕਦੇ।
1: ਚਲੋ ਠੀਕ ਹੈ ਜੀ, ਮੈਂ ਮੌਤ ਨੂੰ ਸਵਾਲ,
0: ਮੌਤ ਨੂੰ ਸਵਾਲ ਆਉਣ ਦਿਓ।
1: ਕੋਈ ਚੁੱਪ ਚਪੀਤੇ ਆਉਂਦੀ ਏ ਦੱਸ ਮੌਤੇ ਤੇਰਾ ਰਾਹ ਕੀ ਹੈ, ਕੋਈ ਚੁੱਪ ਚਪੀਤੇ ਆਉਂਦੀ ਹੈ ਦੱਸ ਮੌਤੇ ਤੇਰਾ ਰਾਹ ਕੀ ਹੈ, ਕਿਸੇ ਸ਼ਾਹ ਮਹਿਲ ਦੀ ਕੁੱਲੀ ਤੇਰਾ ਵੱਖਰਾ ਇਹ ਨਿਆਂ ਕਿਉਂ ਹੈ, ਤੂੰ ਰੂਹਾਂ ਦੇ ਫੜੇ ਪਰਿੰਦੇ, ਤੂੰ ਰੂਹਾਂ ਦੇ ਬੜੇ ਪਰਿੰਦੇ ਪਰ ਪਿੰਜਰੇ ਰਹਿੰਦੇ ਖਾਲੀ, ਨਾ ਤੂੰ ਵੇਖੇ ਬਾਗ ਦੀ ਰੌਣਕ ਨਾ ਵੇਖੇ ਬੁੱਢਾ ਮਾਲੀ,
0: ਕਿਆ ਬਾਤ ਹੈ, ਬਹੁਤ ਖੂਬ,
1: ਤੇਰੀ ਚਾਲ ਬੇਰਹਿਮੀ ਗਈ ਪਰ ਤੇਰਾ ਅਸਲ ਗੁਨਾਹ ਕੀ ਹੈ, ਕਿਉਂ ਚੁੱਪ ਚਪੀਤੇ ਆਉਂਦੀ ਏ ਦੱਸ ਮੌਤੇ ਤੇਰਾ ਰਾਹ ਕੀ ਹੈ, ਕਈ ਕਹਿੰਦੇ ਤੂੰ ਇੱਕ ਪਰਦਾ, ਕਈ ਕਹਿੰਦੇ ਤੂੰ ਇੱਕ ਪਰਦਾ ਜੋ ਯਾਰ ਦੇ ਨਾਲ ਮਿਲਾਉਂਦਾ ਹੈ, ਕਈ ਕਹਿੰਦੇ ਤੂੰ ਉਹ ਨੀਂਦਰ ਜੋ ਹਰ ਇੱਕ ਦਰਦ ਮਿਟਾਉਂਦਾ ਹੈ, ਕਹਿੰਦੇ ਰੱਬ ਕੋ ਚਲ ਜਾਂਦਾ ਜੋ ਨਹੀਂ ਤੂੰ ਉਸ ਪ੍ਰੀਤਮ ਦੀ ਫਿਰ ਤੇਰੇ ਨਾਂ ਤੋਂ ਭੈ ਕੀ ਹੈ, ਤੂੰ ਛਿੱਤਰ ਪਿੱਛੇ ਆਉਂਦੀ ਹੈ ਦੱਸ ਮੌਤੇ ਤੇਰਾ ਰਾਹ ਕੀ
0: ਹੈ,
1: ਇੱਥੇ ਨਾ ਸਿਕੰਦਰ, ਇੱਥੇ ਨਾ ਸਿਕੰਦਰ ਨਾ ਦਾਰਾ ਬਚਿਆ, ਸਭ ਮਿੱਟੀ ਵਿੱਚ ਸਮਾਏ ਨੇ, ਤੂੰ ਖਾਲੀ ਹੱਥੀ ਤੋੜ ਦਿੱਤੇ ਜੋ ਲੱਖਾਂ ਕਰਕੇ ਆਏ ਨੇ, ਜਸ ਖਹਿਰਾ ਪੁੱਛਦਾ ਰੱਬ ਕੋਲੋਂ ਇਸ ਉਮਰ ਸਫ਼ਰ ਦਾ ਗਵਾਹ ਕੀ ਹੈ, ਕਿਉਂ ਚੁੱਪ ਚਪੀਤੇ ਆਉਣੀ ਹੈ ਦੱਸ ਮੌਤੇ ਤੇਰਾ ਰਾਹ ਕੀ ਹੈ, ਕਿਉਂ ਚੁੱਪ ਚਪੀਤੇ ਆਉਣੀ ਹੈ
0: ਦੱਸ ਮੌਤੇ ਤੇਰਾ ਰਾਹ ਕੀ, ਬਹੁਤ ਖੂਬ ਖਹਿਰਾ ਸਾਹਿਬ, ਵੰਡਰਫੁਲ,
1: ਧੰਨਵਾਦ ਜੀ, ਧੰਨਵਾਦ
0: ਖਹਿਰਾ ਸਾਹਿਬ। ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ।
1: ਹਾਂਜੀ ਸਰ।
0: ਤੇ ਜੱਗ ਮੁਸਾਫਰ ਖਾਨਾ ਹੈ,
1: ਵਾਹ ਜੀ ਵਾਹ,
0: ਕੋਈ ਤੁਰ ਜਾਂਦਾ ਕੋਈ ਆ ਜਾਂਦਾ,
1: ਜੰਗ
0: ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ ਕੋਈ ਕੰਡਿਆਂ ਨਾਲ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ ਕੋਈ ਕੰਡਿਆਂ ਨਾਲ ਨਿਭਾ ਜਾਂਦਾ।
1: ਤੇ
0: ਦੂਸਰਾ ਛੋਟਾ ਜਿਹਾ ਸ਼ੇਰ ਹੈ ਜੀ, ਸਭ ਭੜੂਏ ਸੱਚ ਦੇ ਖੱਤੇ ਪੈ ਗਏ, ਸੱਚ ਦੇ ਖੱਤੇ ਪੈ ਗਏ, ਪੈ ਗਏ ਕੋਕੇ ਲਾ ਕੇ ਖੁੰਡੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ ਪੱਥਰ ਡੂੰਘੇ ਨੂੰ, ਝੂਠ ਨੂੰ ਅੱਡੀਆਂ ਚੁੱਕ ਸੁਣਦੇ ਤੇ ਪੱਥਰ ਮਾਰ
1: ਡੂੰਘੇ।
0: ਖਹਿਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੇ ਤੁਹਾਡੇ ਨਾਲ ਹੁਣ ਮੁਲਾਕਾਤ ਹੁੰਦੀ ਰਹੇਗੀ, ਤੇ ਤੁਸੀਂ ਕਾਫੀ ਆਏ ਹੋ, ਧੰਨਵਾਦ ਆਪ,
1: ਧੰਨਵਾਦ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਖਹਿਰਾ
1: ਸਾਹਿਬ।
0: ਸੋ ਤੇ ਹੁਣ ਅਸੀਂ ਤੁਹਾਨੂੰ ਮਿੰਚਨ ਲੈ ਕੇ ਚੱਲਦੇ ਹਾਂ ਜੀ, ਇੱਥੇ ਸਾਡੇ ਰਿੱਕੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜੇ ਤੇ ਤੁਸੀਂ ਡਾਇਰੈਕਟ ਟੈਲੀਫੋਨ ਟੈਲੀਫੋਨ ਤੋਂ ਹੀ ਗੱਲਬਾਤ ਕਰੋ, ਉਹ ਜਿਹੜੇ ਤੁਸੀਂ ਵਿੱਚ ਅਸਰ ਲਾਏ ਨੇ ਉਹਨਾਂ ਦੇ ਕਰਕੇ ਕਦੀ ਕਦੀ ਆਵਾਜ਼ ਬੰਦ ਵੀ ਹੋ ਜਾਂਦੀ ਹੈ, ਤੁਹਾਡੀ ਆਵਾਜ਼ ਜਨਾਬ ਨਹੀਂ ਆ ਰਹੀ। ਸੂਬਾ ਸਿੰਘ ਨਿਊਜ਼ ਵਿੱਚ ਦੀ ਯੂਟਿਊਬ, ਹਾਂਜੀ ਆਈ ਆਵਾਜ਼ ਹੁਣ,
2: ਓਕੇ ਸੋਰੀ ਭਾਈ, ਮੈਂ ਤਾਂ
0: ਤੁਸੀਂ ਕਿਤੇ ਸ਼ਾਇਦ ਕੋਈ ਇੱਧਰ ਉੱਧਰ ਦਾ ਇੰਸਟਰੂਮੈਂਟ ਨਾਲ ਲਾਇਆ ਹੋਵੇ,
2: ਨਹੀਂ ਨਹੀਂ ਕੁਛ ਨਹੀਂ
0: ਲਾਇਆ। ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ
2: ਸਤਿ ਸ੍ਰੀ ਅਕਾਲ ਭਾਜੀ, ਰਾਮ ਰਾਮ, ਹਰੇ ਕ੍ਰਿਸ਼ਨਾ ਹਰੇ ਰਾਮਾ,
0: ਜੀ ਹਰੇ
2: ਵਾਹਿਗੁਰੂ ਵਾਹਿਗੁਰੂ ਕੀ ਫਤਿਹ।
0: ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਤੇ ਸੋਹਣੇ?
2: ਬਹੁਤ ਵਧੀਆ ਭਾਜੀ, ਬਹੁਤ ਵਧੀਆ।
0: ਹਾਂ
2: ਮਿਊਨਚਨ ਬਹੁਤ ਵਧੀਆ ਭਾਜੀ, ਮੌਸਮ ਸੋਹਣਾ ਹੈ, ਅੱਜ ਧੁੱਪ ਨਿਕਲੀ ਆ।
0: ਵੰਡਰਫੁਲ ਸ਼ਹਿਰ ਵੀ ਮੈਂ ਸੁਣਿਆ,
2: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਹੁਤ ਵਧੀਆ ਸ਼ਹਿਰ,
0: ਅਮੀਰ ਲੋਕਾਂ ਦਾ ਸ਼ਹਿਰ ਹੈ ਪਤਾ ਲੱਗਿਆ, ਸੋਹਣਾ ਸਵਾਦ,
2: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਸ਼ਹਿਰ।
0: ਕਿੰਨੀ ਦੇਰ ਤੋਂ ਰਿੱਕੀ ਜੀ ਤੁਸੀਂ ਰਹਿ ਰਹੇ ਹੋ? ਰਿੱਕੀ ਜੀ ਇੱਥੇ
2: ਮੈਂ ਤਕਰੀਬਨ 35-36 ਸਾਲ ਹੋ ਗਏ ਭਾਜੀ।
0: ਮਤਲਬ ਤੁਸੀਂ ਜਦੋਂ ਦੇ ਆਏ ਹੋ ਮਿੰਚਨ ਚ ਰਹਿਣ ਰਹੇ ਹੋ ਤੁਸੀਂ?
2: ਨਹੀਂ, ਪਹਿਲਾਂ ਮੈਂ ਹੋਰ ਸ਼ਹਿਰ ਸੀ, ਇੱਕ ਛੋਟਾ ਜਿਹਾ ਸ਼ਹਿਰ ਹੈ ਡੋਟਮੰਡ ਦੇ ਲਾਗੇ।
0: ਅੱਛਾ ਅੱਛਾ, ਉੱਥੇ ਫਿਰ ਸਾਡੇ ਲਾਗੇ
2: ਹਾਂ, ਉਹਦੇ ਉਹ ਸ਼ਹਿਰ ਦਾ ਨਾਂ ਹੈਗਾ ਬਿਟਨ।
0: ਬਿਟਨ, ਠੀਕ ਠੀਕ
2: ਜੀ। ਮੈਂ ਉੱਥੇ ਮੈਂ ਤਕਰੀਬਨ 7-8 ਸਾਲ ਮੈਂ ਕੰਮ ਕੀਤਾ।
0: ਠੀਕ,
2: ਇੱਕ ਇਰਾਨੀ ਰੈਸਟੋਰੈਂਟ ਵਿੱਚ ਕੰਮ ਕੀਤਾ, ਔਰ ਹੈਗਾ ਉਹ ਰੈਸਟੋਰੈਂਟ, ਹਾਂਜੀ ਹਾਂਜੀ,
0: ਜਿੱਥੇ ਸਾਡੇ ਸਤਿਕਾਰਯੋਗ ਯਾਰ ਵਾਕਿਆ ਹੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਵੰਡਰਫੁਲ ਵੰਡਰਫੁਲ
2: ਸਰ, ਕੇਰ ਸ਼ਰੀਫ,
0: ਕੇਰ ਸ਼ਰੀਫ ਜੀ, ਕੇਰ
2: ਸ਼ਰੀਫ,
0: ਕਿਆ ਬਾਤਾਂ ਸੀ, ਬੜਾ ਇੰਟੈਲੀਜੈਂਟ ਆਦਮੀ, ਬੁੱਧੀਜੀਵੀ ਆਦਮੀ,
2: ਬਹੁਤ ਬਹੁਤ ਹੀ ਭਾਜੀ, ਬਹੁਤ ਹੀ
0: ਸੋਹਣੀਆਂ ਕਿਤਾਬਾਂ ਲਿਖੀਆਂ ਨੇ,
2: ਉਹ ਸਭ ਇਨਸਾਨ ਔਰ ਹਰ ਇੱਕ ਬੰਦੇ ਦੀ ਹੈਲਪ ਕਰਨ ਵਾਲੇ, ਮਦਦ ਕਰਨ
0: ਵਾਲੇ। ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਹਾਂ ਨਾਲ, ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ, ਉਹਨਾਂ ਦੀ ਆਵਾਜ਼ ਖੜਕਦੀ ਹੁੰਦੀ ਸੀ,
2: ਬਹੁਤ ਬਹੁਤ ਬਹੁਤ
0: ਫਿਲਾਸਫਰ ਟਾਈਪ ਆਦਮੀ ਸਨ।
2: ਤਕਰੀਬਨ 2-3 ਸਾਲ ਹੋ ਗਏ ਗਿਆਨ ਮਿਲਣ,
0: ਹਾਂਜੀ ਹਾਂਜੀ,
2: 3 ਸਾਲ ਹੋ ਗਏ, ਤੇ ਮੈਂ ਵੀ ਉੱਥੇ ਉੱਥੇ ਮੈਂ ਤਕਰੀਬਨ 7-8 ਸਾਲ ਮੈਂ ਕੰਮ ਕੀਤਾ।
0: ਠੀਕ ਹੈ ਜੀ, ਠੀਕ,
2: ਇੱਕ ਇਰਾਨੀ ਰੈਸਟੋਰੈਂਟ ਵਿੱਚ ਕੰਮ ਕੀਤਾ, ਔਰ ਹੈਗਾ ਉਹ ਰੈਸਟੋਰੈਂਟ,
0: ਜਿੱਥੇ ਸਾਡੇ ਸਤਿਕਾਰਯੋਗ ਯਾਰ ਵਾਕਿਆ ਹੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਵੰਡਰਫੁਲ ਵੰਡਰਫੁਲ,
2: ਸਰ ਕੇਰ ਸ਼ਰੀਫ,
0: ਕੇਰ ਸ਼ਰੀਫ ਜੀ, ਹਾਂ ਕੇਰ ਸ਼ਰੀਫ, ਕਿਆ ਬਾਤਾਂ ਸੀ, ਬੜਾ ਇੰਟੈਲੀਜੈਂਟ ਆਦਮੀ, ਬੁੱਧੀਜੀਵੀ ਆਦਮੀ,
2: ਬਹੁਤ ਬਹੁਤ ਹੀ ਭਾਜੀ, ਬਹੁਤ ਹੀ
0: ਸੋਹਣੀਆਂ ਕਿਤਾਬਾਂ ਲਿਖੀਆਂ ਨੇ,
2: ਉਹ ਸਭ ਇਨਸਾਨ ਔਰ ਹਰ ਇੱਕ ਬੰਦੇ ਦੀ ਹੈਲਪ ਕਰਨ ਵਾਲੇ, ਮਦਦ ਕਰਨ ਵਾਲੇ।
0: ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਹੁੰਦਾ ਹਾਂ ਨਾਲ, ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ, ਤੇ ਉਹਨਾਂ ਦੀ ਆਵਾਜ਼ ਟੱਲੀ ਵਾਂਗੂ ਖੜਕਦੀ ਹੁੰਦੀ ਸੀ,
2: ਬਹੁਤ ਬਹੁਤ ਬਹੁਤ
0: ਫਿਲਾਸਫਰ ਟਾਈਪ ਆਦਮੀ ਸਨ।
2: ਤਕਰੀਬਨ 2-3 ਸਾਲ ਹੋ ਗਏ ਗਿਆਨ ਮਿਲਣ,
0: ਹਾਂਜੀ ਹਾਂਜੀ,
2: 3 ਸਾਲ ਹੋ ਗਏ, ਤੇ ਮੈਂ ਵੀ ਉੱਥੇ ਹੀ ਸੀਗਾ, ਪਹੁੰਚਿਆ ਸੀ, ਪਰ ਮੇਰੇ ਕੋਲ ਬਦਕਿਸਮਤੀ ਕਿਸਮਤ

0: ਸਾਉ ਇਨਸਾਨ ਔਰ ਹਰ ਇੱਕ ਬੰਦੇ ਦੀ ਹੈਲਪ ਕਰਨ ਵਾਲੇ, ਮਦਦ ਕਰਨ
1: ਵਾਲੇ। ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਹੁੰਦਾ ਹਾਂ ਨਾਲ, ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ ਤੇ ਉਹਨਾਂ ਦੀ ਆਵਾਜ਼ ਟੱਲੀ ਵਾਂਗੂ ਖੜਕਦੀ ਹੁੰਦੀ ਸੀ।
0: ਬਹੁਤ ਬਹੁਤ ਬਹੁਤ
1: ਫਿਲਾਸਫਰ ਟਾਈਪ ਆਦਮੀ ਸਨ।
0: ਤਕਰੀਬਨ ਉਹਨਾਂ ਦੋ ਢਾਈ ਤਿੰਨ ਸਾਲ ਹੋ ਗਏ ਗਿਆਨ ਮਿਲਣ।
1: ਹਾਂਜੀ ਹਾਂਜੀ,
0: ਤਿੰਨ ਸਾਲ ਹੋ ਗਏ ਤੇ ਮੈਂ ਵੀ ਉੱਥੇ ਹੀ ਸੀਗਾ, ਪਹੁੰਚਿਆ ਸੀ, ਪਰ ਮੇਰੇ ਕੋਲ ਬਦਕਿਸਮੀ ਕਿਸਮੀ ਉੱਥੇ ਨਹੀਂ ਜਾ ਸਕੇ।
1: ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ।
0: ਬਸ ਬਸ ਬਸ ਬਾਕੀ।
1: ਹਾਂਜੀ, ਤੁਸੀਂ ਅੱਜ ਸਾਡੇ ਨਾਲ ਕਿਹੋ ਜਿਹੀ ਗੱਲਬਾਤ ਕਰੋਗੇ, ਕੀ ਸੁਣਾਓਗੇ?
0: ਮੈਂ ਤਾਂ ਸੁਣਨ ਵਾਲਿਆਂ ਚੋਂ
1: ਹਾਂ। ਚਲੋ, ਬਹੁਤ ਚੰਗੀ ਗੱਲ ਹੈ। ਸੁਣਾਓ ਫਿਰ ਤੁਹਾਡੇ, ਹੁਣ ਤੁਸੀਂ ਰਿਟਾਇਰ ਹੋ ਜਾਂ ਤੁਸੀਂ ਕੋਈ?
0: ਮੈਂ ਆਲਮੋਸਟ ਰਿਟਾਇਰ ਹੀ ਹਾਂ।
1: ਆਲਮੋਸਟ ਮਤਲਬ ਅੱਧਾ ਪਚੱਧਾ ਕੰਮ ਕਰਦੇ ਹੋ, ਅੱਧਾ ਰਿਟਾਇਰ ਹੋ?
0: ਹਾਂਜੀ, ਨਹੀਂ ਕੰਮ ਮੈਂ ਬਿਲਕੁਲ ਨਹੀਂ ਕਰਦਾ ਇਸ ਕਰਕੇ ਕਿਉਂਕਿ ਮੇਰਾ ਬੇਟਾ ਅਲਾਊਡ ਨਹੀਂ ਕਰਦਾ, ਮੇਰੀ ਵਾਈਫ ਅਲਾਊਡ ਨਹੀਂ ਕਰਦੀ।
1: ਅੱਛਾ ਅੱਛਾ, ਠੀਕ ਹੈ।
0: ਉਹ ਬਾਕੀ ਕਿਉਂਕਿ ਇਸ ਤਰ੍ਹਾਂ, ਹਾਂਜੀ, ਉਹ ਬੇਟਾ ਆਪਣੀ ਕਿਹੜਾ ਮੈਡੀਸਨ ਫਰਮ ਦੇ ਵਿੱਚ ਲੱਗੇ ਹੋਏ ਆ ਤੇ ਵਾਈਫ ਮੇਰੀ ਹੈਗੀ ਬੈਂਕ ਮੈਨੇਜਰ।
1: ਜੀ, ਤੁਹਾਡੀ ਵਾਈਫ ਬੈਂਕ ਮੈਨੇਜਰ ਹੈ?
0: ਉਹਨਾਂ ਤਕਰੀਬਨ 40 ਸਾਲ ਹੋ ਗਏ ਬੈਂਕ ਵਿੱਚ।
1: ਬਹੁਤ ਬਹੁਤ ਵਧੀਆ ਗੱਲ ਹੈ।
0: ਹਾਂਜੀ, ਬਾਕੀ ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਤੁਸੀਂ ਸੁਣਾਓ ਕਿਸ ਤਰ੍ਹਾਂ? ਕਿਉਂਕਿ ਮੈਂ ਪ੍ਰੋਗਰਾਮ ਤਾਂ ਤੁਹਾਡਾ ਰੋਜ਼ ਸੁਣੀ ਦਾ, ਠੀਕ ਨੀ? ਅਗਰ ਨਹੀਂ ਹੁੰਦਾ ਤੇ ਰਾਤ ਨੂੰ ਤੁਸੀਂ ਜਿਹੜੇ ਗਾਣੇ ਲਾਉਂਦੇ ਨਾ, ਉਹ ਗਾਣੇ ਬਹੁਤ ਵਧੀਆ ਹੁੰਦੇ।
1: ਗਾਣੇ ਅਸੀਂ ਫਿਰ ਉਹ ਰੀਪਲੇ ਕਰ ਦਿੰਦੇ ਆ, ਰਿਕਾਰਡ ਕੀਤੇ।
0: ਹਾਂਜੀ ਹਾਂਜੀ, ਉਹ ਗਾਣੇ ਜਿਹੜੇ ਪੁਰਾਣੇ,
1: ਪਹਿਲਾਂ ਮੈਂ ਲਾਈਵ ਗਾਣਿਆਂ ਦਾ ਵੀ ਪ੍ਰੋਗਰਾਮ ਦਿੰਦਾ ਹੁੰਦਾ ਸਾਂ, ਮੇਰੇ ਵਾਸਤੇ ਟੂ ਮੱਚ ਹੋ ਜਾਂਦਾ ਕਿਉਂਕਿ ਅਸੀਂ ਆਪਣੇ ਸੈਚਰਡੇ ਵਾਸਤੇ ਲੈਕਚਰ ਤਿਆਰ ਕਰਨੇ ਹੁੰਦੇ ਨੇ, ਹਾਂਜੀ, ਸੰਡੇ ਵਾਸਤੇ ਕਰਨੀ ਹੁੰਦੀ ਆ, ਤੇ ਫਿਰ ਉਹ ਗਾਣਿਆਂ ਦਾ ਵੀ ਹੋ ਜਾਏ ਤੇ ਉਹ ਫਿਰ ਥੋੜਾ ਜਿਹਾ ਜ਼ਿਆਦਾ ਬਰਡਨ ਪੈ ਜਾਂਦਾ।
0: ਉਹ ਜ਼ਿਆਦਾ
1: ਫਿਰ ਉਹ
0: ਡਿਫਰੈਂਟ
1: ਗਾਣਿਆਂ ਵਾਸਤੇ
0: ਜਿਹੜਾ
1: ਇੰਡੀਅਨ ਦਾ ਪ੍ਰੋਗਰਾਮ, ਇੰਡੀਅਨ ਇੰਡੀਆ ਤੋਂ ਰੇਲਵੇ ਸਟੇਸ਼ਨ ਕਹਿਣ ਲਿਆ, ਸਾਡੇ ਸਟੇਸ਼ਨ ਤੋਂ ਇੰਡੀਆ ਚੋਂ ਪ੍ਰੋਗਰਾਮ ਦਿਆ ਕਰੇਗਾ, ਉਹਦੀ ਬਾਂਹ ਟੁੱਟ ਗਈ ਹੈ ਤੇ ਉਹ ਇਸ ਵੇਲੇ ਪ੍ਰੋਗਰਾਮ ਨਹੀਂ ਦੇ ਰਿਹਾ। ਮੇਰਾ ਖਿਆਲ ਹੈ ਹਫ਼ਤੇ ਦੋ ਹਫ਼ਤੇ ਤੱਕ ਉਹ ਵੀ ਪ੍ਰੋਗਰਾਮ ਦੇਣੇ ਸ਼ੁਰੂ।
0: ਕੋਈ ਨਾ ਕੋਈ ਨਾ, ਬਾਕੀ ਜੋ ਵੀ ਭਾਜੀ ਜੋ ਵੀ ਹੈ ਨਾ ਆਪਣਾ ਹੈਗਾ, ਇਹ ਸਾਰੇ ਪਰਮਾਤਮਾ ਦੀਆਂ ਰਚਨਾਵਾਂ ਆ।
1: ਜੀ ਬਿਲਕੁਲ, ਉਹ ਪਰਵਾਹ
0: ਉਹਦੇ ਹੱਥ ਵਿੱਚ, ਹਰ ਇੱਕ ਚੀਜ਼ ਉਹਦੇ ਹੱਥ ਵਿੱਚ ਆ।
1: ਹਾਂਜੀ ਹਾਂਜੀ,
0: ਕਿਉਂਕਿ ਆਪਾਂ ਤਾਂ ਇਨਸਾਨ ਜਿਹੜੇ ਕਹਿੰਦੇ ਹੁੰਦੇ ਨੇ ਵੀ ਆਪਾਂ ਤੇ ਕੋ ਕੱਟ ਪੁਤਲੀਆਂ ਹੈਗੀਆਂ ਉਹਦੇ ਹੱਥ ਦੀਆਂ ਬਸ।
1: ਜੀ ਜੀ ਬਿਲਕੁਲ ਬਿਲਕੁਲ, ਨਾ ਮੈਂ ਨਹੀਂ ਹੋਣੀ ਚਾਹੀਦੀ ਗੱਲ ਏਦਾਂ ਨਾ ਪਈ। ਪਰ ਬਹੁਤੇ ਇਨਸਾਨ ਮੈਂ ਚ ਬਸਤ ਰਹਿੰਦੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਸਮਝਦੇ ਮੇਰੇ ਨਾਲ ਦਾ ਬੰਦਾ ਕੋਈ ਹੋਰ ਹੈ ਹੀ ਨਹੀਂ, ਔਰ ਜਿਹੜੀ ਰਾਤ ਮੈਂ ਜੰਮਿਆ ਹਾਂ ਉਦੋਂ ਕੋਈ ਜੰਮਿਆ ਹੀ ਹੈ ਨਹੀਂ ਮੇਰੇ ਨਾਲ। ਆਪੇ ਸਿਆਣਾ ਸਿਆਣੇ ਹੋਣ ਦੀ ਪਦਵੀ ਦੇ ਦੇਣੀ, ਮੇਰੇ ਖਿਆਲ ਜਦੋਂ ਇਨਸਾਨ ਆਪਣੇ ਆਪ ਨੂੰ ਆਪ ਹੀ ਸਿਆਣਾ ਸਮਝਦਾ ਨਾ, ਉਹ ਮੂਰਖ ਹੁੰਦਾ। ਸਿਆਣੇ ਤੇ ਤਾਂ ਉਹ ਜੇ ਲੋਕ ਤੁਹਾਨੂੰ ਸਿਆਣਾ ਕਹਿਣ।
0: ਜਿੱਦਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ, ਠੀਕ ਨੀ, ਇੰਡੀਆ ਦੇ ਇੱਕ ਪੋਲੀਟੀਸ਼ਨ ਆ, ਉਹ ਆਪਣੇ ਆਪਣੀ ਪੀਰ ਉੱਕੀ ਉਹ ਕਹਿੰਦੇ ਹੁੰਦੇ, ਉਹ ਫੜ ਕੇ ਤੇ ਉਹ ਹੱਥ ਡਮਰੂ ਫੜ ਕੇ ਤੁਰੇ ਜਾ ਤੁਰੇ ਫਿਰਦੇ ਹੁੰਦੇ, ਠੀਕ ਨੀ, ਨਾ ਹੁਣ ਕੀ ਲੈਣਾ ਠੀਕ ਨੀ, ਤੁਹਾਨੂੰ ਪਤਾ ਹੀ ਦੇਣਾ। ਲੇਕਿਨ ਇੱਕ ਉਧਰੋਂ ਜਿਹੜਾ ਇੱਕ ਕਮਲਾ ਜਿਹੜਾ ਆਪਣੀ ਅਮਰੀਕਾ ਵਾਲਾ, ਉਹ ਦੇਖੋ
1: ਹਾਦੀ ਹੋ ਗਈ ਹੈ ਟਰੰਪ ਜਿਹੜਾ। ਦੇਖੋ, ਦੁਨੀਆਂ ਵਿੱਚ ਰਿੱਕੀ ਜੀ ਸਭ ਤੋਂ ਤਾਕਤਵਰ ਪੋਸਟ USA ਦੇ ਪ੍ਰੈਜੀਡੈਂਟ ਦੀ, ਸਿਵਿਲਾਈਜ਼ਡ ਮੁਲਕ, ਉਹ ਕਿੱਦਾਂ ਲੋਕਾਂ ਨੇ ਇਹਨੂੰ ਵੋਟਾਂ ਕਿਹੜੇ ਭੁਲੇਖੇ ਨਾਲ ਪਾਤੀਆਂ ਹੋਣਗੀਆਂ, ਔਰ ਫਿਰ ਕਹਿੰਦੇ ਤੈਨੂੰ ਪੈ ਹੀ ਗਈਆਂ, ਤੂੰ ਸ਼ਰਮ ਕਰ ਕੁਛ, ਤੂੰ ਏਡੀ ਵੱਡੀ ਪੋਜੀਸ਼ਨ ਤੇ ਹੈ ਤੇ ਗੱਲਾਂ ਮੂਰਖਾਂ ਵਾਲੀਆਂ ਕਰ ਲਿਆ, ਦਿਨੇ ਕੁਛ ਕਹਿੰਦਾ ਲੋਗੇ।
0: ਬਿਲਕੁਲ, ਤੁਸੀਂ ਦੇਖੋ ਭਾਈ, ਉਹਦਾ ਇੱਕ ਘੰਟੇ ਚ ਬਿਆਨ ਆਪਣੇ ਬੰਦਿਆਂ
1: ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ ਜਿਹੜੀ ਅਮਰੀਕਾ ਦੇ, ਇਸ ਬੰਦੇ ਨੇ ਅਮਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਅਮਰੀਕਾ ਦਾ ਠੋਕ ਸੀ ਅੱਜ ਤੱਕ।

0: ਅਮਰੀਕਾ ਸਰਪੰਚ ਸੀ ਸਾਰੀ ਦੁਨੀਆ ਦਾ, ਅੱਜ ਨੈਟੋ ਵੀ ਉਹਦਾ ਸਾਥ ਛੱਡ ਗਈ ਹੈ।
1: ਬਿਲਕੁਲ ਸਰ, ਜਿੰਨੀਆਂ ਕੰਟਰੀਆਂ ਇੱਥੇ ਨੇ ਆਪਣਾ ਸਾਰਾ ਉਹ ਛੱਡ ਗਿਆ,
0: ਸਾਰਾ ਹੀ ਛੱਡ ਗਿਆ, ਤੇ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਨੇ ਉਹ ਵੀ ਇਹਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਵੇਂਦੇ ਨੇ। ਇਹਨੇ ਤੇ
1: ਬਿਲਕੁਲ
0: ਸ਼ੁਰੂ ਕਰ ਦਿੱਤੀ ਹੈ। ਨਾਲ ਕੰਟਰੀ ਸੀ ਜਿਹਦਾ ਪ੍ਰੈਜੀਡੈਂਟ ਫੌਜ ਭੇਜ ਕੇ ਰਾਤੋ ਰਾਤ ਚੁਕਾ ਲਿਆ, ਕੀ ਸੀ ਉਹਦਾ ਮੈਨੂੰ ਨਾਮ, ਉਹਦੀ ਵਾਈਫ ਵੀ ਤੇ ਹਸਬੈਂਡ ਵੀ, ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ। ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ ਐਡੀ ਵੱਡੀ ਪਦਵੀ ਜਾਂ ਅਮਰੀਕਾ ਵਰਗੇ ਮੁਲਕ ਨੂੰ, ਇਹ ਕੋਈ ਉਹਦਾ ਦੀ ਹੱਕ ਚ ਗੱਲ ਨਹੀਂ ਜਾਂਦੀ ਹੈਗੀ। ਫੇਰ ਰਾਮ ਦੇ ਤੂੰ ਕੌਣ ਹੁੰਦਾ, ਫਿਰ ਰਾਮ ਦੇ ਤੇਲ ਤੇ ਕਬਜ਼ਾ ਕਰਨ ਵਾਲਾ ਜਾਂ ਰਾਮ
1: ਕਹਿੰਦੇ ਨੇ। ਇੱਕ ਗੱਲ ਦੇਖੋ ਭਾਈ, ਉਹ ਇਰਾਨ ਜੋ ਮਰਜ਼ੀ ਸੀ ਉਹਨੇ ਇੱਕ ਵਾਰੀ ਦੱਸ ਦਿੱਤਾ ਕਿ ਲੋਕੀ ਕੀ ਚੀਜ਼
0: ਹੈ। ਫਿਰ ਜਦੋਂ ਮਾੜਾ ਸੱਦ ਕੇ ਗੱਲ ਪਵੇਗਾ, ਇੱਦਾਂ ਹੀ ਕਰਨਾ ਨਾ। ਹੁਣ ਵੇਖੋ, ਹੁਣ ਕਦੀ ਮੈਂ ਕਿਊਬਾ ਨੂੰ ਇਹ ਵਿਖਾ ਦੇਣਾ, ਕਦੀ ਕੈਨੇਡਾ ਮੇਰੀ ਬਣ ਜਾਏ ਮੈਂ ਕਹਿੰਦਾ ਇਹਨੂੰ ਡਾਕਟਰ ਨੂੰ ਚੈੱਕਅਪ ਕਰਵਾਇਆ ਜਾਏ ਕਿ ਦਿਮਾਗ ਥੋੜਾ ਅੱਗੇ ਪਿੱਛੇ ਹੋਇਆ ਹੈ ਥੋੜਾ ਵੀ।
1: ਉੱਥੇ ਤੇ ਪਾਰਲੀਮੈਂਟ ਚ ਉਹਨਾਂ ਨੇ ਕਹਿ ਤਾ ਕਿ ਆਪਣੀ ਆਪਣੀ ਮੈਂਟਲੀ ਪ੍ਰਪੇਅਰ ਨਹੀਂ ਹੈ, ਸੁਣਿਆ ਨਹੀਂ ਗੱਲ ਕਰ ਦੀ।
0: ਇਹਦੀ ਅਦਾਲਤ ਨੇ ਇਹਦੇ ਅਗੇਂਸਟ ਕਈ ਫਤਵੇ ਜਾਰੀ ਕੀਤੇ ਨੇ। ਇਹਦੇ 80 ਲੱਖ ਤੋਂ ਉੱਪਰ ਕਰੋੜ ਤੱਕ ਲੋਕਾਂ ਨੇ ਅਮਰੀਕਾ ਚ ਵੱਖ ਵੱਖ ਥਾਵਾਂ ਤੇ ਇਹਦੇ ਅਗੇਂਸਟ ਮੁਜ਼ਾਹਰੇ ਕੀਤੇ ਨੇ।
1: ਬਿਲਕੁਲ ਬਿਲਕੁਲ,
0: ਜਿਹੜਾ ਅਮਰੀਕਾ ਦਾ ਪ੍ਰੈਜੀਡੈਂਟ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ੀ ਕੀਤੀ ਸੀ ਕਿ ਦੁਨੀਆ ਦਾ ਸਭ ਤੋਂ ਤਾਕਤਵਰ, ਇਹਦੇ ਕੋਲ ਅਥਾਹ ਤਾਕਤਾਂ ਹੁੰਦੀਆਂ ਨੇ ਪ੍ਰੈਜੀਡੈਂਟ, ਭਾਵੇਂ ਪਾਰਲੀਮੈਂਟ ਜੁਡੀਸ਼ਰੀ ਇਹਦੇ ਅਗੇਂਸਟ ਵੀ ਫੈਸਲੇ ਦੇਵੇ। ਪਰ ਅਮਰੀਕਾ ਦੀ ਵੈਸੇ ਪਾਲਿਸੀ ਸ਼ੁਰੂ ਤੋਂ ਰਹੀ ਹੈ ਧੌਣ ਵਾਲੀ, ਪਰ ਇਹਨੇ ਤੇ ਹਾਜ਼ਰੀ ਕਰ ਦਿੱਤੀ ਹੈ। ਲੀਬੀਆ ਨੂੰ ਕਿੰਨੇ ਉਜਾੜਿਆ, ਇਰਾਕ ਨੂੰ ਕਿੰਨੇ ਉਜਾੜਿਆ, ਪਹਿਲਾਂ ਜਿਹੜੇ ਸਵੀਡ ਜਾਂ ਕੰਟਰੀ ਹੈਗਾ ਜਿਹੜੇ ਫੀਨੇ ਨੇ ਉਹਨਾਂ ਦਾ ਇਹੋ ਜਿਹੇ ਹੋਰ ਕੰਟਰੀਆਂ ਦਾ ਇਹ ਵੇਖੋ ਜਿਹੜਾ ਹੈਗਾ ਸੀ ਤ੍ਰਿਪੋਲੀ ਗੱਦਾਫੀ, ਗੱਦਾਫੀ ਮੁਫ਼ਤ ਬਿਜਲੀ ਤੇ ਪਾਣੀ ਲੋਕਾਂ ਨੂੰ ਤੇ ਘਰ ਬਣਾ ਬਣਾ ਮੁਫ਼ਤ, ਔਰ ਚੰਗੇ ਭਲੇ ਆਪਣੇ ਘਰ ਚ ਵੱਸਦੇ ਸਨ, ਅੱਜ ਭੰਗ ਭੁੱਜਦੀ ਆ ਉੱਥੇ।
1: ਬਿਲਕੁਲ
0: ਬਿਲਕੁਲ,
1: ਅੱਜ
0: ਭੰਗ ਭੁੱਜਣ ਡਈ ਹੈ ਇਰਾਕ ਦੇ ਵਿੱਚ,
1: ਤੇ
0: ਇਰਾਨ ਨੂੰ ਵੀ ਇਹਨੇ ਥੱਲੇ ਲਾ ਤਾ। ਗੱਲ ਇਸ ਤਰ੍ਹਾਂ ਕਿ ਜਿਹੜਾ ਇਰਾਨ ਹੈ ਉਹ ਲੜਾਈ ਤੋਂ ਪਹਿਲਾਂ ਵੀ ਫਾਈਨਾਂਸ਼ੀਅਲ ਟ੍ਰਬਲ ਵਿੱਚ ਸੀ, ਮੈਂ ਇਹ ਸੋਚਣਾ ਕਿ ਸਾਰਾ ਹਰਜਾਨਾ ਅਮਰੀਕਾ ਦੇ ਸਿਰ ਪੈਣਾ ਚਾਹੀਦਾ, ਜਿੰਨੀ ਉਹਨਾਂ ਦੀ ਟੁੱਟ ਭੱਜ ਹੋਈ ਹੈ ਤੇ ਜਿੰਨਾ ਨੁਕਸਾਨ ਹੋਇਆ। ਕੋਈ ਮੁਲਕ ਹੈ ਉਹ ਆਜ਼ਾਦ ਹੈ ਆਪਣੀ ਆਜ਼ਾਦ ਜ਼ਿੰਦਗੀ ਜੀਣ ਵਾਸਤੇ, ਜਿੰਨੀ ਦੇਰ ਉਹ ਤੁਹਾਡੇ ਦਖਲ ਅੰਦਾਜ਼ੀ ਨਹੀਂ ਕਰਦਾ ਤੁਹਾਡੇ ਮੁਲਕ ਦੇ ਅਨੁਸਾਰ, ਤੇ ਤੁਸੀਂ ਕੌਣ ਹੁੰਦੇ ਹੋ ਐਵੇਂ ਮੂੰਹ ਚੁੱਕ ਕੇ ਕਿਸੇ ਦੇ ਉੱਤੇ ਅਟੈਕ ਕਰ ਦੇਣਾ। ਕਈ ਆਰਮੀ ਵਾਲੇ ਅਸਤੀਫ਼ਾ ਦੇ ਗਏ ਨੇ ਤੇ ਇਹਨੇ ਵੀ ਇਹਨੇ ਕੱਢੇ ਵੀ ਨੇ ਕਈ
1: ਜਿਹੜੇ,
0: ਇਹ ਤੇ ਚਾਹੁੰਦਾ ਸੀ ਮੈਂ ਜ਼ਮੀਨ ਤੇ ਜਾ ਕੇ ਵੀ ਉਹਨਾਂ ਨਾਲ ਲੜਾਂ, ਤੇ ਆਰਮੀ ਵਾਲੇ ਨੰਬਰ ਦੋ ਦੇ ਉੱਤੇ ਵੀਰ ਜੀ ਜਿਹੜੀ ਜਦੋਂ ਇਹ ਆ ਜਾਣਗੇ ਨਾ ਜ਼ਮੀਨ ਦੇ ਉੱਤੇ, ਕੈਜੁਅਲਟੀਜ਼ ਬੜੀਆਂ ਹੋਣੀਆਂ ਨੇ ਇਹਨਾਂ ਦੇ ਬੰਦੇ ਵੀ
1: ਬਹੁਤ ਜ਼ਿਆਦਾ
0: ਦੂਰੋਂ ਹੀ ਮਜਾਇਲਾਂ ਸੁੱਟੀ ਜਾਂਦੇ ਨੇ ਨਾ। ਇਹਨਾਂ ਦੇ ਸਪੈਸ਼ਲਿਸਟਾਂ ਨੇ ਇਹਨੂੰ ਸਲਾਹ ਵੀ ਦਿੱਤੀ ਆ ਕਿ ਜ਼ਮੀਨ ਦੀ ਲੜਾਈ ਬਹੁਤ ਬੁਰੀ ਆ, ਸਾਡੇ ਸਾਡੇ ਜਵਾਨ ਨਹੀਂ ਜਾਣਗੇ। ਪਰ ਐਨੀ ਹੋ ਟਰੰਪ ਸਾਹਿਬ ਜੋ ਕਰ ਰਹੇ ਨੇ ਇਹ ਆਪਣੀ ਮੂਰਖਤਾ ਦੇ ਝੰਡੇ ਗੱਡ ਰਹੇ ਨੇ ਸਾਰੀ ਦੁਨੀਆ ਦੇ,
1: ਔਰ
0: ਇਹਨੂੰ ਸਾਰੀ ਦੁਨੀਆ ਵੱਲੋਂ ਲਾਹਨਤਾਂ ਆ ਰਹੀਆਂ ਨੇ, ਇਹਦੀ ਪ੍ਰਸ਼ੰਸਾ ਵਿੱਚ ਕੋਈ ਵੀ ਨਹੀਂ ਹੈਗਾ। ਪਰ ਇਹਦੇ ਕੋਲ ਪਾਵਰ ਹੈ, ਹੁਣ ਇਹ ਛੱਡਣਾ ਚਾਹੁੰਦਾ, ਲੇਕਿਨ ਇਹ ਚਾਹੁੰਦਾ ਕਿ ਮੇਰੀ ਲੱਤ ਵੀ ਉੱਤੇ ਰਹੇ ਤੇ ਮੇਰੀ ਇੱਜ਼ਤ ਵੀ ਰਹੇ, ਤੇ ਮੈਂ ਕਿਸੇ
1: ਬਹੁਤ
0: ਬੁਰੀ ਤਰ੍ਹਾਂ ਫਸਿਆ, ਪਰ ਮੰਨ ਲਿਆ ਤੁਸੀਂ ਤਕੜੇ ਹੋ, ਤੁਸੀਂ ਕਾਰੋਬਾਰ ਕਰੋ, ਵਪਾਰ ਕਰੋ, ਪਰ ਲੋਕਾਂ ਦੀਆਂ ਡਾਕੂਆਂ ਵਾਂਗੂ ਲੋਕਾਂ ਦੇ ਘਰਾਂ ਚ ਡਾਕੇ ਮਾਰਨੇ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ। ਪਿੱਛੇ ਜੋ ਹੋ ਗਿਆ ਹੋ ਗਿਆ, ਹੁਣ ਉਹ ਜਮਾਨੇ ਉਹ ਨਹੀਂ ਰਹਿ ਗਏ ਹੈਗੇ। ਯਾਰ ਤੇਰੇ ਘਰ ਮਤਲਬ ਕਿ ਤੇਰੇ ਕੋਲ ਸੋਨਾ ਵਾ ਤੇ ਮੈਨੂੰ ਕੀ ਆਖਿਆ ਕਿ ਮੈਂ ਬੰਦੇ ਚਾਰ ਨਾਲ ਖੜ ਕੇ ਤੇ ਤੈਨੂੰ ਪਸਤੌਲ ਖਾ ਕੇ ਤੇ ਸੋਨਾ ਹੀ ਕੱਢ ਲਿਆਵਾਂ ਤੇਰੇ ਘਰ। ਤੁਸੀਂ ਉਹ ਕਮਾਈ ਕੀਤੀ ਹੈ, ਉਹਨੂੰ ਅਰਨ ਕੀਤਾ ਹੈਗਾ, ਹਾਂਜੀ, ਜਦੋਂ ਕਿ ਇਹ ਹਥਿਆਰਾਂ ਤੋਂ ਅੰਨਾ ਪੈਸਾ ਕਮਾ ਰਹੇ ਨੇ। ਅਮਰੀਕਾ ਇੱਕ ਅਮੀਰ ਮੁਲਕ ਹੈ, ਨੋ ਡਾਊਟ,
1: ਬਿਲਕੁਲ
0: ਬਿਲਕੁਲ ਬਿਲਕੁਲ। ਤੁਸੀਂ ਅਮਰੀਕਾ ਚ ਜਾਓ, ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਹੀ ਅਮਰੀਕਾ ਕੋਲ ਪੈਸਾ ਹੈ, ਕਿੱਡਾ ਵੱਡਾ।
1: ਬਿਲਕੁਲ,
0: ਲੇਕਿਨ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਨਾ।
1: ਮੈਂ ਭਾਜੀ ਉੱਥੇ 3 ਸਾਲ ਰਹਿ ਕੇ ਆਇਆ,
0: ਹਾਂ,
1: ਅਮਰੀਕਾ ਦੇ, ਮੈਂ ਕੈਲੀਫੋਰਨੀਆ,
0: ਵੰਡਰਫੁਲ,
1: ਬਹੁਤ ਭਾਜੀ, ਉੱਥੇ ਦਾ ਮੌਸਮ ਜਿਹੜਾ ਕੈਲੀਫੋਰਨੀਆ ਦਾ ਗੋਲਡਨ, ਗੋਲਡਨ,
0: ਜਿੱਥੇ ਵੀ ਗੋਲਡਨ, ਜਿਸ ਤਰ੍ਹਾਂ ਜਿਹੜੇ ਸ਼ਹਿਰ ਜਾਓ ਐਵੇਂ ਲੱਗਦਾ ਪਹਿਲੇ ਸ਼ਹਿਰ ਨਾਲੋਂ ਆ ਸੋਹਣਾ, ਇਹਦੇ ਨਾਲੋਂ ਆਹ ਸੋਹਣਾ, ਇਹਦੇ ਨਾਲੋਂ ਆਹ
1: ਸੋਹਣਾ।
0: ਪਰ ਤੁਹਾਡਾ ਮਤਲਬ ਕਿ ਆ ਜਿਹੜੇ ਕੰਮ ਬਾਕੀਆਂ ਨੇ ਵੀ ਕੋਈ ਥੋੜਾ ਬਹੁਤਾ ਕਰਦੇ ਰਹੇ ਨੇ, ਪਰ ਟਰੰਪ ਸਾਹਿਬ ਨੇ ਤੇ ਹਾਜ਼ਰੀ ਕਰ ਦਿੱਤੀ ਵਿਸਾਖੀ ਦੇ ਉੱਤੇ ਨਾ, ਜਦੋਂ ਜੱਟ ਸ਼ਰਾਬ ਪੀ ਲੈਂਦੇ ਨੇ ਨਾ ਇਕੱਠੇ, ਕਈ ਕਈ ਸ਼ਰਾਬੀ ਗਲੀਆਂ ਖਰੂਦ ਪਾਉਂਦੇ ਫਿਰਦੇ, ਬੁਲਬੁਲੀਆਂ ਮਾਰਦੇ ਫਿਰਨਗੇ, ਏਦਾਂ ਰਿਹਾ ਜੇਕਰ ਉਹ ਅਨਪੜ ਲੋਕਾਂ ਵਾਂਗ ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਪਰ ਜੇ ਇਹਨੂੰ ਸ਼ਰਮ ਵਾਲਾ ਖਾਨਾ ਇਹਦੇ ਚ ਹੁੰਦਾ ਤੇ ਇਸ ਤਰ੍ਹਾਂ ਦੀ ਨੁਮਾਇਸ਼ ਨਾ ਕਰਦਾ। ਤੇ ਰਿੱਕੀ ਜੀ, ਟਾਈਮ ਹੋ ਗਿਆ ਹੁਣ ਸਾਡਾ, ਬਹੁਤ ਬਹੁਤ ਮਿਹਰਬਾਨੀ, ਮੇਰੇ ਵੱਲੋਂ ਗੁੱਡ ਵਿਸ਼ੇਸ਼ ਤੋਂ, ਰਿੱਕੀ ਜੀ ਹੁਣੀ ਮਿਊਚਲ ਤੋਂ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਕੇ ਗਏ ਨੇ, ਹੈ ਵੰਡਰਫੁਲ ਆ। ਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਕੋਈ ਨਾ ਕੋਈ ਮਤਲਬ ਕਿ ਕੋਈ ਨਾ ਕੋਈ ਕੀ ਆ, ਜਿਹੜਾ ਕਿਤਾਬ ਖੋਲੀ ਆ, ਜਿਹੜਾ ਅੱਗੇ ਸ਼ੇਰ ਆ ਗਿਆ ਉਹ ਹੀ ਸੁਣਾਉਣਾ ਮੈਂ। ਵੈਰੀ ਭੱਜਿਆ ਤੇ ਦੁਸ਼ਮਣਾ ਦਾਜ ਦਿੱਤੀ ਆ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਵੈਰੀ ਭੱਜਿਆ ਦੁਸ਼ਮਣਾ ਦਾਜ ਦਿੱਤੀ, ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਰਣ ਜਿੱਤੇ ਤੇ ਫੌਜੀ ਤੁਰਮ ਵੱਜੇ, ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ। ਰਣ ਜਿੱਤੇ ਤੇ ਫੌਜੀ ਤੁਰਮ ਵੱਜੇ, ਫੌਜੀ ਤੁਰਮ ਹੁੰਦੇ ਨੇ ਦੋਸਤੋ, ਫੌਜੀ ਬੈਂਡ, ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ। ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ। ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ, ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਸੱਚ ਦੇ ਸੰਦੇ ਮੈਂ ਫੇਰ ਤੁਹਾਡੀ ਮਹਿਫਲ ਵਿਚ ਹਾਜ਼ਰ ਹੋਵਾਂਗਾ, ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਦੋਸਤੋ ਰੌਣਕਾਂ ਲਾਉਣੀਆਂ ਨੇ। ਮੈਂ ਅਗਲੇ ਹਫ਼ਤੇ ਵੀ ਤੁਹਾਡੀ ਇਸੇ ਤਰ੍ਹਾਂ ਹੀ ਇੰਤਜ਼ਾਰ ਕਰਾਂਗਾ, ਤੇ ਮੇਰੇ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, and a very very very good evening all the lovely and sweet people of this planet.

ਆਦਾਬ, ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: Nadie me tropeareó. Thank you so much. ਲਈ ਥੋੜੀ ਆਵਾਜ਼ ਜਾਰੀ ਹੈ, ਇਹਨੂੰ ਠੀਕ ਕਰਦੇ ਹਾਂ ਜੀ ਜੀ ਜੀ ਜੀ ਜੀ ਜੀ ਜੀ ਜੀ ਦੋਸਤੋ, ਸਤਿ ਸ਼੍ਰੀ ਅਕਾਲ ਅਗੇਨ, ਸ਼ੁਕਰੀਆ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅਜਮਾ ਮਸਦੀਕ ਸਾਹਿਬ ਦੇ ਗਾਣੇ ਸੁਣੇ ਆ। ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਉਹ ਠੀਕ ਕਰ ਲਈ। ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ ਜੀ। ਤੇ ਖਬਰਾਂ ਵੱਲ ਚੱਲਦੇ ਹਾਂ ਸਾਥੀਓ, ਮਿੱਤਰੋ ਪਿਆਰਿਓ। ਤੇ ਚੀਮਾ ਸਾਹਿਬ, ਲਾਲ ਸਿੰਘ ਚੀਮਾ ਜੀ, ਫ੍ਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ, ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ, ਸਾਡੇ ਤੱਕ ਪਹੁੰਚਾਉਂਦੇ ਆ, ਔਰ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ, ਉਹਨਾਂ ਦਾ ਵੀ ਵੈਲਕਮ ਕਰਦੇ ਆ ਜੀ। ਚੀਮਾ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਆਜੋ ਜੀ।
1: ਜੀ ਸਤਿ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ। ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਉਹ ਤੁਹਾਨੂੰ ਪਤਾ ਪਈ ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ, ਧਿਆਨ ਚ ਲਿਆਉਣ ਵਾਲੀ ਗੱਲ ਆ, ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ, ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ, ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮ ਆ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ। ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ, ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ, ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ।
0: ਉਹ ਕਿੱਦਾਂ ਜੀ?
1: ਉਹ ਨਾ ਕਈ ਵੀਡੀਓ ਹੁੰਦੀਆਂ, ਉਹ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ, ਕੋਈ ਡੇਢ ਘੰਟੇ ਦੀ, ਕੋਈ ਦੋ ਘੰਟੇ ਤੱਕ ਵੀ ਲੰਮੀਆਂ ਵੀਡੀਓ ਹੁੰਦੀਆਂ ਉਹ। ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ, ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ। ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਮਤਲਬ ਉਹ ਵੀਡੀਓ ਬਣਾਈ ਹੋਈ ਆ, ਵੋਇਸ ਹੀ ਆ ਬੇਸਿਕਲੀ, ਆਡੀਓ ਕੱਲੀ ਆ, ਤੇ ਪਰ ਉਹਦੇ ਵਿੱਚ ਸੀਨ ਜ਼ਰੂਰ ਦਿਖਾਲਦੇ ਆ। ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾਲਿਆ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿੱਚ ਪਿਛਲੇ 200-300 ਸਾਲ ਤੋਂ, 400 ਸਾਲ ਤੋਂ ਲਾ ਲਓ, ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਧ ਖੜੇ ਕੀਤੇ ਹੋਏ ਆ। ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ ਜਿਹੜੀ ਕੋਈ ਨਾ ਕੋਈ ਨੀਤੀ।
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ। ਐਕਚੁਅਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ ਨਾਲ ਆ ਇਹ ਆ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ। ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਉਹ ਬੈਨ ਕੀਤੇ ਅਮਰੀਕਾ ਦੇ ਵਿਚ, ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ, ਉਹ ਉਹਨਾਂ ਦੇ ਵਿਚ ਹੈਗਾ ਵਾ, ਉਹ ਗਾਂਧੀ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ, ਆਰ ਐਸ ਐਸ ਸੀ ਕਰਾ ਕੇ। ਬਾਕੀ ਮੈਂ ਦੇਖ ਰਿਹਾ ਵਾ ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ, ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ, ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ।
1: ਹਾਂਜੀ, ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੈਂ ਇੱਕ ਤਾਂ ਬੁੱਲੇ ਸ਼ਾਹ ਦੇਖੀ ਸੀ, ਉਹ ਮੇਰਾ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ, ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ, ਉਹ ਵੀ ਬੜੇ ਸੱਜੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ। ਤੇ ਉਦੋਂ ਬਾਅਦ ਅਕਸ਼ਾ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ, ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ, ਭਾਰਤ ਦੇ ਮਤਲਬ ਦੱਖਣੀ ਪਾਸਾ ਜਿਹੜਾ ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ, ਤੇ ਉੱਥੇ ਉਹ ਆਪਣੇ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉੱਥੇ ਕੌਡਾ ਰਾਕਸ਼ ਰਹਿੰਦਾ ਸੀਗਾ,
0: ਕਹਾਣੀਆਂ ਹੀ ਆ ਬਾਕੀ ਗੁਰੂ ਨਾਨਕ ਦੇਵ ਸਾਹਿਬ ਨੇ ਤੇ ਇਹੋ ਜਿਹੀ ਕਰਾਮਾਤ ਕੀਤੀ ਨੀ। ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾ, ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਸੀ, ਉਹਨਾਂ ਨੇ ਬੱਕਰੀ ਬਣਾ ਦਿੱਤੀ, ਪਤਾ ਨੀ ਕੀ
1: ਬੰਗਾਲ ਦੇ ਵਿੱਚ, ਬੰਗਾਲ ਦੀ ਗੱਲ ਸੀ, ਉਹ ਬੰਗਾਲ ਦੀ ਕਹਾਣੀ ਦੱਸਦੇ ਸੀ
0: ਜਿਹੜੀਆਂ ਮਨ ਘੱਟ ਗੱਲਾਂ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨਹੀਂ ਆਏ ਮੈਨੂੰ ਕੋਈ ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤਾਂ।
1: ਹਾਂਜੀ
0: ਗੁਰੂ ਨਾਨਕ ਦੇਵ ਸਾਹਿਬ ਨੇ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ
1: ਉਧਰ ਗਏ ਸੀਗੇ ਸਾਊਥ ਵੱਲ ਨੂੰ, ਭਾਰਤ ਦੇ ਮਤਲਬ ਦੱਖਣੀ ਪਾਸਾ ਜਿਹੜਾ ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ, ਤੇ ਉੱਥੇ ਉਹ ਆਪਣੀ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉੱਥੇ ਕੌੜਾ ਰਾਕਸ਼ ਰਹਿੰਦਾ ਸੀਗਾ।
0: ਕਹਾਣੀਆਂ ਹੀ ਆ ਬਾਕੀ, ਇਹ ਚ ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਇਹੋ ਜਿਹੀ ਕਰਾਮਾਤ ਕੀਤੀ ਨਹੀਂ। ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾ, ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾ ਮਾਲ ਜਾਣਦੇ ਹੁੰਦੇ ਸੀ, ਉਹਨਾਂ ਨੇ ਬੱਕਰੀ ਬਣਾ ਦਿੱਤੀ, ਪਤਾ ਨੀ ਕੀ
1: ਬੰਗਾਲ ਦੇ ਵਿੱਚ, ਬੰਗਾਲ ਦੀ ਗੱਲ ਸੀ ਉਹ, ਬੰਗਾਲ ਦੀ ਕਹਾਣੀ ਦੱਸਦੇ ਸੀ
0: ਗੱਲਾਂ ਜਿਹੜੀਆਂ ਮਨ ਘੱਟ ਗੱਲਾਂ। ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨਹੀਂ ਆਏ ਮੈਨੂੰ ਕੋਈ ਮੈਂ ਕੋਈ ਇਹੋ ਜਿਹੀ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤਾਂ।
1: ਹਾਂਜੀ
0: ਗੁਰੂ ਨਾਨਕ ਦੇਵ ਸਾਹਿਬ ਨੇ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ।
1: ਹਾਂਜੀ ਪਰ ਖੱਟ ਸਾਹਿਬ ਜੀ ਅਸਲ ਦੇ ਵਿੱਚ ਕੀ ਆ ਕਿ

0: ਇਹੋ ਜਿਹੀਆਂ ਚੀਜ਼ਾਂ ਕਰ ਸਕਦਾ ਹੈਗਾ। ਉਹ ਤਾਂ ਹੱਥੀ ਕਿਰਤ ਕੀਤੀ ਉਹਨਾਂ ਨੇ, ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿੱਚੋਂ ਮਿਲਦਾ ਨਾ, ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ।
1: ਹਾਂਜੀ ਹਾਂਜੀ ਬਿਲਕੁਲ,
0: ਇੱਕ ਨੇਚਰ ਗੱਲਾਂ ਨਾ ਇਹ ਤੇ।
1: ਹਾਂਜੀ ਹਾਂਜੀ,
0: ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ।
1: ਹਾਂਜੀ, ਤੇ ਪਰ ਖੱਖ ਸਾਹਿਬ ਜੀ ਅਸਲ ਦੇ ਵਿੱਚ ਕੀ ਆ ਕਿ ਅਸੀਂ ਜਿਹੜੇ ਲੋਕ ਆ, ਆਪਾਂ ਭਾਰਤ ਦੇ ਲੋਕ ਆ ਸਾਰੇ, ਵਿੱਚ ਹਿੰਦੂ ਵੀ ਆ ਜਾਂਦੇ, ਵਿੱਚ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ, ਉਹਦੇ ਵਿੱਚ ਖੱਖ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ, ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਵੀ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ, ਫਿਰ ਉਹ ਤੁਹਾਨੂੰ ਯਕੀਨ ਹੁਣ ਹਟ ਜਾਂਦਾ ਉਹਦੇ ਉੱਤੇ। ਅੱਛਾ, ਹੁਣ ਜਿਹੜੀ ਇਹ ਗੁਰੂ ਨਾਨਕ ਜੀ ਤੇ ਕੌਡੇ ਰਾਕਸ਼ ਦੀ ਕਹਾਣੀ ਆ, ਇਹ ਇਸ ਕਹਾਣੀ ਦੇ ਵਿੱਚ ਵੀ ਅਸਲੀਅਤ ਹੈ ਖੱਖ ਸਾਹਿਬ ਜੀ, ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ, ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੁਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ, ਰਾਕਸ਼ ਆ ਇਹ ਲੋਕ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ, ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ, ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ।
0: ਸਾਹਿਬ ਰਾਵਣ ਹੋਇਆ ਜੀ, ਇਦਾਂ ਦੀ ਕੋਈ ਗੱਲ ਹੋਈ ਹੈ?
1: ਰਾਮ ਚੰਦਰ ਹੋਇਆ? ਹਾਂ ਹਾਂ,
0: ਰਾਵਣ,
1: ਹਾਂਜੀ ਰਾਵਣ ਬਿਲਕੁਲ ਹੋਇਆ। ਉਹ ਸਕਾਲਰ ਸੀ, ਬਹੁਤ ਵੱਡਾ ਮਹਾਂ ਸਕਾਲਰ ਸੀ, ਵਿਦਵਾਨ ਸੀ ਬਹੁਤ ਵੱਡਾ, ਚਾਰ ਵੇਦ ਪੜੇ ਹੋਏ ਸੀ ਉਹਨੇ। ਖਾਲਸਾ ਜੀ ਰੌਲਾ ਉੱਥੇ ਇਸ ਗੱਲ ਦਾ ਸੀਗਾ,
0: ਜਿੱਥੇ ਤੱਕ ਗੱਲਾਂ ਪਹੁੰਚਦੀ ਹੈ ਨਾ ਕਿ ਇਹ ਸਾਰੀਆਂ ਮਨਘੜਤ ਕਹਾਣੀਆਂ, ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਖੱਖ ਸਾਹਿਬ ਜੀ ਤੁਸੀਂ ਮੈਨੂੰ ਥੋੜਾ ਸਮਾਂ ਦਿਓ, ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ। ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ, ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ, ਇੰਗਲੈਂਡ ਲਾ ਲਓ, ਫਰਾਂਸ ਲਾ ਲਓ, ਜਰਮਨ ਲੈ ਲਓ, ਅਮਰੀਕਾ ਲਾ ਲਓ, ਕੈਨੇਡਾ ਲਾ ਲਓ, ਆਸਟ੍ਰੇਲੀਆ ਲਾ, ਅੱਜ ਵੀ ਇਹ ਜਿਹੜੇ ਲੋਕ ਆ, ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿੱਚ ਰਹਿਣ ਵਾਲੇ, ਜਾਂ ਆਪਾਂ ਇੰਡੀਅਨ ਵੀ ਆ, ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਆਪ। ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ, ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ, ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ। ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ, ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ, ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ। ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟ੍ਰਾਂਸਲੇਟ ਕਰਾਂਗੇ, ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ, ਅਨਸਿਵਲਾਈਜ਼ਡ ਜਿਹਨਾਂ ਨੂੰ ਕਹਿੰਦੇ ਆ ਇਹ, ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿੱਚ ਰਹਿੰਦੇ ਆ, ਜਾਂ ਭਾਰਤ ਦੇ ਖੱਖ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ, ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ। ਉਥੇ ਭਾਰਤ ਦੀ ਜਿਹੜੀ ਗੌਰਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉਥੇ ਜਾਵੇ ਨਾ। ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ,
0: ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਉਥੇ ਕੋਈ ਜਪਾਨੀ ਜਾਂ ਬਣੇ ਕੋਈ ਗਿਆ ਸੀ ਉਹਨੂੰ,
1: ਉਹ ਬੰਦਾ ਜਿਹੜਾ ਸੀ, ਬੰਦਾ ਜਿਹੜਾ ਸੀ,
0: ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਆ। ਹਾਂਜੀ ਹਾਂਜੀ
1: ਹਾਂਜੀ, ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ। ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ, ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ, ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ। ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ, ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ, ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ।
0: ਨਹੀਂ ਹੈਗੇ ਜੀ ਮਾਸਾਬ, ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜੇ ਕਾਲੇ ਆ, ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ, ਪਰ
1: ਬਹੁਤਿਆਂ ਦੇ ਵਾਲ ਕੁੰਡਰਾ ਵਾਲੇ ਵੀ ਆ,
0: ਕੁੰਡਰਾ ਆਪਣੇ ਵਰਗੇ ਆ ਜਿੱਦਾਂ ਆਪਣੇ ਵਾਲ ਆ, ਰੰਗ ਥੋੜੇ ਜੇ ਉਹਨਾਂ ਦੇ ਪੱਕੇ ਆ, ਪਰ
1: ਬਿਲਕੁਲ ਬਿਲਕੁਲ
0: ਸਾਰੇ ਨਹੀਂ ਹੈਗੇ। ਵਿੱਚ ਬਹੁਤ ਵਧੀਆ, ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ, ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ, ਸਾਰੇ ਕਾਲੇ ਨਹੀਂ ਹੈਗੇ ਰੰਗ ਦੇ।
1: ਖੱਖ ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਆ ਵੱਖਰੇ ਵੱਖਰੇ ਰੰਗਾਂ ਦੀ, ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ, ਮਿਕਸ ਜਨਰੇਸ਼ਨ ਆ, ਉਹਨਾਂ ਦੀ ਗਾਹਾਂ ਗਾਹਾਂ ਉਹ ਪੈਦਾਇਸ਼ ਹੈਗੇ ਆ, ਇਹ ਕਾਰਨ ਆ। ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ, ਇਹ ਇੱਕ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ।

0: ਖੱਖ ਸਾਹਿਬ ਜਿਹੜੀ ਦੁਨੀਆ ਦੀ ਸਟੱਡੀ ਆ ਐਜੂਕੇਸ਼ਨ ਆ ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ੍ਹ ਲਓ, ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਹੁਣ ਕਿੰਨੇ ਜਿਹੜੇ ਚੰਗੀ ਤਰ੍ਹਾਂ ਦੇ ਲੋਕ ਆ, ਕਈ ਗੋਰੇ ਵੀ ਹੈਗੇ ਆ ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਦੇ ਵਿੱਚ ਵੀਅਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਲੜ ਕੇ ਆਏ ਆ, ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ, ਉਹ ਇੱਥੇ ਆ ਕੇ ਦੇਖੋ ਉਹਨਾਂ ਦੀ ਗਾਂ ਦੀ ਸੰਤਾਨ ਹੋਰ ਤਰ੍ਹਾਂ ਦੀ ਹੋ ਜਾਂਦੀ ਆ। ਇਹ ਜਿਹੜੀ ਆ ਮਿਕਸ ਰੇਸ ਆ
1: ਚੀਮਾ ਸਾਹਿਬ, ਇਹ ਸਬਜੈਕਟ ਜਿਹੜਾ ਨਾ, ਮੈਂ ਤੁਹਾਡੀ ਗੱਲ ਸਹੀ ਹੈ, ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ।
0: ਚਲੋ ਕੋਈ ਗੱਲ ਨੀ, ਡਰਦੇ ਆ ਤਾਂ ਕੋਈ ਗੱਲ ਨੀ, ਪਰ ਜਿਹੜੀ ਅਸਲੀਅਤ ਹੈ
1: ਚਾਹੀਦੀ। ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ, ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ, ਕਿ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ, ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ, ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ, ਉਹਦੇ ਚ ਫਿਰ ਪਾੜੇ ਪੈਂਦੇ ਆ, ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ। ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ, ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ। ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ, ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ, ਕਈ ਕਿਤਾਬਾਂ ਐਸੀਆਂ ਵੀ ਰਹਿਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ, ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ। ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ, ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ, ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨਹੀਂ, ਕਈ ਜਿਹੜੇ ਬਹੁਤੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ। ਤੁਸੀਂ ਕਹੋਗੇ ਕਿ ਤੁਸੀਂ ਮਾੜੇ ਜਾਂਗੇ, ਇਸ ਬੋਲੇ ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ, ਤੁਹਾਡੇ ਦੁਆਲੇ ਹੋ ਜਾਣਗੇ। ਇੱਕ ਭੰਬੜ ਦੇ ਵਿਚ ਨਾ ਦੁਨੀਆਂ ਪਈ ਹੋਈ ਆ, ਤੇ ਇਹਨੂੰ ਸੁਧਾਰਨਾ, ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ, ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ, ਉਹ ਵੀ ਵਿਕੇ ਹੋਏ ਆ। ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ ਕਿ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ, ਇਹਨਾਂ ਨੂੰ ਨਹੀਂ ਕਰਨਾ, ਉਹਨੂੰ ਕਰਨਾ, ਇਹਨੂੰ ਨਹੀਂ ਕਰਨਾ, ਇਹ ਸਾਰਾ ਕੁਝ ਜਿਹੜਾ ਨਾ ਇਹ ਚੱਲ ਰਿਹਾ ਵਾ। ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ। ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ, ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ,
0: ਹਾਂਜੀ,
1: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ, ਪਰ ਇਹ ਆ ਕਿ ਜਿਹੜੀ ਉਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਬਚਾਅ ਕਰ ਲਿਆ ਉਪਰ। ਇਕ ਵੱਡੀ ਜਿਹੜੀ ਆ, ਏਡੀ ਵੱਡੀ, ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ, ਉਥੇ ਤੱਕ ਵੜ ਗਿਆ, ਇਹ ਇਕ ਫੇਲੀਅਰ ਨਹੀਂ ਹੈਗਾ ਉਹਨਾਂ ਦਾ ਏਜੰਸੀਆਂ ਦਾ?
0: ਖੱਖ ਸਾਹਿਬ ਜੀ, ਦੇਖੋ ਉਹ ਜਿਹੜਾ ਬੰਦਾ ਸੀਗਾ, ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ, ਉਹਨੇ ਜਾ ਕੇ ਉਥੇ ਬੁੱਕ ਕਰਾਇਆ ਸੀਗਾ ਕਮਰਾ, ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸੇ ਨੱਠ ਕੇ ਗਿਆ। ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ, ਉਹ ਉਧਰੋਂ ਅੰਦਰ ਵੜਿਆ।
1: ਉਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਸ ਤੋਂ ਦੀ ਉਹ ਵੜਿਆ? ਉਥੇ ਗਿਆ, ਦੇਖੋ ਨਾ ਸਾਰੇ
0: ਨਹੀਂ, ਉਥੇ 9-10 ਜਣੇ ਉਥੇ ਸਿਕਿਉਰਿਟੀ ਉਹ ਸੀਗੇ, ਪੁਲਿਸ ਸੀਗੀ, ਉਹ FBI ਦੇ ਬੰਦੇ ਸੀਗੇ, ਸੀਕ੍ਰੇਟ ਸਰਵਿਸ ਸੀਗੀ, ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉਥੇ 10-12 ਬੰਦੇ ਮੋੜੇ ਸੀ, ਜਿੱਥੇ ਦੀ ਉਹਨੇ ਬਾਹਰੋਂ ਨਾ ਇਕਦਮ ਇੰਨੀ ਕਾਲੀ ਛੂਟ ਵੱਟੀ, ਉਹ ਉਹਨਾਂ ਦੇ ਵਿਚ ਦੀ ਲੰਘਿਆ।
1: ਅੱਛਾ,
0: ਹਾਂ, ਪਹਿਲਾਂ ਤਾਂ ਉਹਨਾਂ ਨੇ ਜਿਦਾਂ ਨਾ ਬੰਦਾ ਹੁੰਦਾ ਉਹ, ਕਿਉਂਕਿ ਜਿਹੜੇ ਲੋਕ ਸੀਗੇ ਨੇ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ, ਉਹ ਸਾਰੇ ਅੰਦਰ ਜਾ ਚੁੱਕੇ ਸੀ,
1: ਬਾਅਦ ਚ ਗਿਆ।
0: ਹਾਂਜੀ, ਉਹ ਸਾਰੇ ਅੰਦਰ ਜਾ ਚੁੱਕੇ ਸੀਗੇ, ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ, ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਵੀ ਉਹ ਲੰਘਾਉਂਦੇ ਆ ਆਪਾਂ ਨੂੰ ਕਿ ਇਹਦੇ ਕੋਲ ਹਥਿਆਰ ਨਾ ਹੋਵੇ, ਉਹ ਮਤਲਬ ਉੱਥੇ ਖੜੇ ਸੀ 9-10 ਜਣੇ, ਇੱਕ ਨੀ 9-10 ਜਣੇ, ਉਹਨਾਂ ਕੋਲ ਪੂਰੇ ਹਥਿਆਰ ਸੀ, ਸਾਰਾ ਕੁਛ ਰੈਡੀ ਸੀਗੇ, ਕੋਈ ਘਟਨਾ ਵਾਪਰ ਨਾ ਜਾਵੇ। ਇਹ ਜਿਹੜਾ ਬੰਦਾ ਸੀਗਾ, ਇਹ ਬਾਹਰੋਂ ਇਕਦਮ ਮਤਲਬ ਗੋਲੀ ਵਾਂਗੂ ਗਿਆ, ਇਹ ਉਹਨਾਂ ਦੇ ਵਿੱਚ ਦੀ ਲੰਘ ਗਿਆ ਸਾਰਿਆਂ ਦੇ। ਅੱਛਾ, ਉਹ ਜਦੋਂ ਵਿੱਚ ਦੀ ਲੰਘ ਤੁਰਿਆ, ਉਹ ਪਹਿਲਾਂ ਤਾਂ ਉਹਨਾਂ ਨੂੰ ਇਕਦਮ ਸ਼ੌਕ ਲੱਗਿਆ ਵੀ ਇਹ ਹੋ ਕੀ ਗਿਆ, ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਇਦਾਂ ਚੱਲਿਆ ਅੰਦਰ ਨੂੰ, ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ। ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ, ਚਾਹੇ ਤੁਸੀਂ ਪੁਲਿਸ ਦਾ ਲਾ ਲਓ, ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ, ਉਹਦੇ ਗੋਲੀ ਵੱਜੀ ਆ, ਉਹ ਗੋਲੀ ਕਹਿੰਦੇ ਆ ਵੀ ਉਹਨੇ ਮਾਰੀ ਆ।
1: ਅੱਛਾ ਜੀ,
0: ਪਰ ਉਹਦੇ ਕੋਈ ਗੋਲੀ ਨਹੀਂ ਵੱਜੀ, ਗੋਲੀ ਸਿਰਫ ਇੱਕ ਆ ਜਿਹੜੀ ਉਹ ਉਹਨਾਂ ਦੀ ਹੀ, ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ, ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ, FBI ਦੇ ਨਾਲ ਹੋਵੇ, ਹਾਂ, ਉਹਨਾਂ ਦੇ ਵਿੱਚੋਂ ਇੱਕ ਤੇ ਗੋਲੀ ਵੱਜੀ ਆ। ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ, ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈ, ਉਹ ਉਹਦੇ ਵਿੱਚ ਲੱਗੀ ਆ ਤੇ ਉਹਦਾ ਅਜੇ ਤਿਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅਜੇ ਤਿਕਰ
1: ਹੁੰਦੀਆਂ ਜੀ ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ ਇਹਦੀਆਂ ਤਿੰਨ ਚਾਰ ਲਹਿਰਾਂ ਹੁੰਦੀਆਂ ਇਹ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ ਜਾ ਕੇ ਰੁਕ ਜਾਂਦੀ ਹੈ ਬੜੀ ਮਜ਼ਬੂਤ ਹੁੰਦੀ ਹੈ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ
0: ਹਾਂਜੀ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ ਪਰ ਉਹਨੇ ਰੋਕ ਲਿਆ ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ ਸੱਟ ਜਿੱਦਾਂ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ ਉਹਦੀ ਸਪੀਡ ਹੁੰਦੀ ਹੈ ਨੀ ਪਰ ਫੇਰ ਵੀ ਉਹਦੇ ਵਿੱਚ ਗਈ ਥੋੜਾ ਬਹੁਤਾ ਨੁਕਸਾਨ ਜੇ ਕਿਸੇ
1: ਮੋਟਾ ਕਰਦੀ ਚੀਮਾ ਸਾਹਿਬ ਜੇ ਏਡੀ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ ਚਾਹੇ ਕਵਰ ਕੀਤਾ ਹੋਇਆ ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ ਵੀ ਨਹੀਂ
0: ਬਿਲਕੁਲ ਬਿਲਕੁਲ ਬਿਲਕੁਲ ਉਹ ਬੰਦੇ ਨੂੰ ਉਹਨੂੰ ਹੋਸਪਿਟਲ ਚ ਲੈ ਗਿਆ ਸੀਗੇ ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ ਇਹਦਾ ਨਾਂ ਸੀਗਾ ਟੋਮਸ ਐਲਨ ਇਹ ਕੈਲੀਫੋਰਨੀਆ ਉਹ ਲੋਸ ਏਂਜਲਸ ਏਰੀਏ ਦਾ ਸੀਗਾ ਤੇ ਔਰ ਉਹ ਬੰਦਾ ਖੱਕ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੇਂ ਸਧਾਰਨ ਜਿਹਾ ਦਸ ਬਾਰਾਂ ਜਮਾਤਾਂ ਪੜ੍ਹਿਆ ਸਕੂਲ ਦਾ ਅਨਪੜ੍ਹ ਜਿਹਾ ਏਦਾਂ ਦੀ ਕੋਈ ਗੱਲ ਨੀ ਸੀਗੀ ਬੰਦਾ ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ ਇੰਜੀਨੀਅਰ ਸੀਗਾ ਤੇ ਕੋਈ ਨਾ ਕੋਈ ਗੱਲ ਹੈਗੀ ਆ ਪਰ ਮੈਂ ਖੱਕ ਸਾਹਿਬ ਜੀ ਉਹ ਦੇਖਦਾ ਸੀਗਾ ਦੋ ਤਿੰਨ ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਗਰਾਲੇ ਆ ਤੇ ਇਹ ਨੀ ਉਹ ਕਿਸੇ ਵੀ ਨਿਊਜ਼ ਮੈਂ ਦੋ ਤਿੰਨ ਵਾਰੀ ਉਹ ਕਰ ਹਟਿਆ ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ ਕਿਹੜੇ ਦਾ ਸੀਗਾ ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ ਇਹ ਅਜੇ ਤਿਕਰ ਗੱਲਬਾਤ ਪੂਰੀ ਬਾਹਰ
1: ਜਦੋਂ ਥੱਲੇ ਫਲੋਰ ਤੇ ਪਿਆ ਨਾ ਉਹਦੇ ਵਾਲ ਦੀਦੇ ਆ ਤੁਹਾਡੀ ਗੱਲ ਸਹੀ ਆ ਉਹਦੇ ਕੁੰਡਲੇ ਜੇ ਵਾਲ ਆ
0: ਹਾਂਜੀ ਵਾਲ ਕੁੰਡਲੇ ਆ ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ
1: ਥੋੜੇ ਦਿਨਾਂ ਤੱਕ ਕਲੀਅਰ
0: ਹਾਂ ਥੋੜੇ ਦਿਨਾਂ ਦੇ ਬਾਹਰ ਆਊਗੀ ਤੇ ਪਰ ਖੱਕ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ ਮੈਂ ਕਹਿੰਦਾ ਸੀਗਾ ਵੀ ਇਹ ਅਖੀਰੀ ਮੈਂ ਰਾਤੀ ਡੇਢ ਵੱਜ ਗਿਆ ਸੀ ਸੌਣ ਨੂੰ ਤੇ ਟੀਵੀ ਮੁਹਰੇ ਹਿੱਲ ਨੀ ਸੀ ਹੁੰਦਾ ਪੇ ਹੁਣ ਗਾਹਾਂ ਚ ਹੁੰਦਾ ਗਾਹਾਂ ਚ ਹੁੰਦਾ ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਹੈ ਨਾ ਖੱਕ ਸਾਹਿਬ ਜੀ ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ ਹੈਰਾਨ ਹੁੰਦਾ ਉਹਨਾਂ ਨੇ ਪਿੱਛੇ ਫੜ ਕੇ ਉਹਨਾਂ ਨੂੰ
1: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਹੁੰਦੇ ਕੋਟ ਚੱਪਾ ਲਿਆ ਧੂ ਕੇ ਲੈ ਗਏ
0: ਹਾਂਜੀ ਹਾਂਜੀ ਉਹ ਮਰਨ ਵਾਲੀ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ ਉਦੋਂ ਮੇਰਾ ਖਿਆਲ
1: ਗੱਲਬਾਤ ਕੋਈ ਹੋਈ ਹੈ
0: ਹਾਂਜੀ ਉਦੋਂ ਕੰਨ ਚ ਜਦੋਂ ਉਹਨੇ ਦੱਸਿਆ ਨਾ ਵੀ ਆਹ ਗੱਲ ਹੋ ਗਈ ਤਾਂ ਫਿਰ ਉਹ ਦਬਾ ਦਬ ਤੁਰ ਪਿਆ ਮੋਰੇ ਪਰ ਪਹਿਲਾਂ ਏਦਾਂ ਲੱਗਦਾ ਸੀਗਾ ਬਈ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲਈਦਾ ਪਿੱਛੇ ਫੜ ਕੇ ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ ਤੇ
1: ਇਹਨੂੰ
0: ਬਚਾਉਣਾ ਆ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ
1: ਪਿੱਛੇ ਦੋ ਤਿੰਨ ਹੋਰ ਹੁੰਦੇ ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ
0: ਬਿਲਕੁਲ ਬਿਲਕੁਲ
1: ਐਂਟਰ ਹੋ ਗਿਆ ਵਾ ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ ਯਾਰ ਇਹ ਚੀਮਾ ਸਾਹਿਬ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ ਇਹ ਪਤਾ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨਾਲ ਛਾਨੀ ਕਰ ਦੇਣਾ ਉਹਨਾਂ ਨੇ
0: ਛਾਨੀ ਕਰ ਦੇਣਾ ਬਿਲਕੁਲ
1: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਕਿ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ ਹੋਏ ਬਈ ਵੀ ਨਹੀਂ ਕਿ ਉਹਨੂੰ ਪੜ੍ਹ ਬੰਦਾ ਪੜ੍ਹਿਆ ਲਿਖਿਆ ਬੰਦਾ
0: ਪੜ੍ਹਿਆ ਲਿਖਿਆ ਇੰਜੀਨੀਅਰ ਆ ਉਹ ਇੰਜੀਨੀਅਰ ਆ ਉਹ ਉੱਥੇ ਪੜ੍ਹਾਉਂਦਾ ਵੀ ਆ ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ ਉਹ
1: ਭੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ
0: ਹਾਂਜੀ ਹਾਂਜੀ ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ ਤੇ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਧਰੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ ਮੇਰਾ ਖਿਆਲ ਹੈ 200-400 ਬੰਦਾ ਤਾਂ ਉਹਨਾਂ ਨੇ ਕਿੱਦਾਂ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ ਉਹਦੇ ਕੋਈ ਗੋਲੀ ਵੀ ਨੀ ਵੱਜੀ, ਕੁਛ ਵੀ ਨੀ, ਉਹਨੂੰ ਓਦਾਂ ਹੀ ਫੜ ਲਿਆ ਫੜ ਕੇ, ਹਾਂ ਓਦਾਂ ਹੀ ਫੜ ਲਿਆ। ਮੇਰਾ ਖਿਆਲ ਉਹ ਅੰਦਰ ਨੂੰ ਵੜਨ ਲੱਗਾ, ਚਲੋ ਮੋਹਰਲਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ, ਤੇ ਉਦੋਂ ਉਹਨਾਂ ਨੇ ਉਹਨੂੰ ਉਹ ਸੀ ਨੀ ਦਿਖਾਇਆ ਅਜੇ ਤਿੱਕਰ ਕੇ ਉਹਨਾਂ ਨੇ ਉਹਨੂੰ ਢਾਇਆ ਕਿੱਦਾਂ,
1: ਉਹਨੂੰ ਜਿਆਦਾ ਗਾਹ ਨੀ ਆਉਣ ਦਿੱਤਾ।
0: ਹਾਂਜੀ ਗਾਹ ਨੀ ਆਉਣ ਦਿੱਤਾ, ਉੱਥੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ। ਤੇ ਕਮਾਲ ਦੀ ਗੱਲ ਹੈ ਖਾਕ ਸਾਹਿਬ ਜੀ, ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ।
1: ਹੁਣ ਤੱਕ ਦੋ ਤਿੰਨ ਤਵਾਰ ਹੋ ਗਏ ਜੀ, ਜਦੋਂ
0: ਤੀਜਾ ਚਾਂਸ ਉਹ ਹਟਿਆ ਇਹ ਜੀ, ਤੀਜਾ ਸੀਗਾ ਇਹ। ਹਾਂਜੀ ਤੀਜਾ ਹੋ ਗਿਆ।
1: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਹੁਣ ਇੰਡੀਆ ਦੇ ਖਿਲਾਫ਼ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿ ਇਹ ਦੇਸ਼ ਨਰਕ ਵਾ, ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ।
0: ਹਾਂਜੀ ਹਾਂਜੀ ਉਹ ਬੋਲ ਬਲਕਿਆ ਖਾਕ ਸਾਹਿਬ ਜੀ, ਉਹਨੇ ਸਾਰੀ
1: ਉਹਦੇ ਨਾਲ ਕੀ ਹੋਇਆ ਕਿ ਹੁਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ। ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ, ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀਗਾ ਪੰਗੇ ਲੈਣੋਂ, ਫੇਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫੇਰ ਬਹੁਤ ਹਾਲਤ ਖਰਾਬ ਹੋਣੀ ਹੈ ਪਾਕਿਸਤਾਨ,
0: ਹਾਲਤ ਖਰਾਬ ਹੋਣੀ ਹੈ ਬਿਲਕੁਲ ਬਿਲਕੁਲ।
1: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100 ਤੋਂ 200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ।
0: ਓਕੇ
1: ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ, ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ, ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਇਹ ਹੋ ਰਿਹਾ ਜੀ। ਇਹ ਬੰਗਾਲ ਦੇ ਵਿਚ ਇਹਨਾਂ ਨੇ ਇਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉਹਨੇ ਕੁਛ ਇਦਾਂ ਦਾ ਕੰਮ ਕਰਨਾ ਸੀ ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ, ਪ੍ਰਧਾਨ ਮੰਤਰੀ ਨੂੰ ਮਿਲੇ ਆ ਤੇ ਉਹਨੇ ਫਿਰ ਦਵਾ ਦਾਗੋ ਬੰਦੇ ਰੈਸਟ ਕਰ ਲਏ। ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵਿਚ, ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
0: ਜੀ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਉਹ ਫੇਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ, ਤੇ ਇਹਨਾਂ ਦਾ ਧਾਰਮਿਕ ਆ ਨਾ, ਉਹ ਵੀ ਮੁਸਲਮਾਨ ਹੈ, ਇਹ ਵੀ ਮੁਸਲਮਾਨ ਆ ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ, ਜਿਹੜਾ ਆਪਣੇ ਇੰਡੀਆ ਦੇ ਨਾਲ ਆ ਜਿਹੜਾ ਉਹ ਬੰਗਾਲ ਆ, ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
1: ਪੰਜਾਬ ਦੇ ਹੋਏ, ਉਹਦੇ ਵੀ ਹੋਏ ਸੀ ਉਦੋਂ,
0: ਉਹਦੇ ਵੀ ਹੋਏ ਸੀਗੇ। ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ, ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ, ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ, ਤੇ ਜਿਹੜਾ ਉਹ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹੜੀ ਰਾਜਧਾਨੀ ਆ, ਉਹ ਫਿਰ ਉੱਥੇ ਖਾਕਾ ਜੀ ਮੁਸਲਮਾਨਾਂ ਦੀ ਮੈਜੋਰਟੀ ਜ਼ਿਆਦਾ ਆ, ਇਸੇ ਕਰਕੇ ਅੰਗਰੇਜ਼ਾਂ ਨੇ
1: ਕਾਫੀ ਹੈਗੇ ਆ ਪਰ
0: ਹੈਗੇ ਆ ਬਿਲਕੁਲ ਮੈਜੋਰਟੀ ਮੁਸਲਮਾਨਾਂ ਦੀ, ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
1: ਦਿੱਤੇ। ਅੰਗਰੇਜ਼ ਛਾਤਰ ਸੀ, ਮੈਂ ਹੈਰਾਨ ਇਹਨਾਂ ਦਾ ਇਹਨਾਂ ਲੋਕਾਂ ਦਾ ਕਿ ਕਿੰਨੇ ਛਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ ਬੰਗਲਾਦੇਸ਼, ਚਲੋ ਇੰਡੀਆ ਨੇ ਬਣਾ ਦਿੱਤਾ ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਦੇ ਮੈਜੋਰਟੀ ਨਾ ਆਵੇ ਇਹਨਾਂ ਦੀ, ਹੈ ਨਾ।
0: ਬਿਲਕੁਲ ਬਿਲਕੁਲ ਬਿਲਕੁਲ
1: ਸਿੱਖ ਬੜੇ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਇੰਨੇ ਕੁ ਘਰ ਰਹਿ ਗਏ, ਹਿੰਦੂਆਂ ਦੇ
0: ਵੀ
1: ਆ ਉੱਥੇ ਬਹੁਤ ਜ਼ਿਆਦਾ, ਬਹੁਤੇ ਹਿੰਦੂ ਤੋਂ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ।
0: ਬਿਲਕੁਲ ਬਿਲਕੁਲ
1: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਸ ਜਮਾਨੇ ਦੇ ਵਿਚ,
0: ਗੁਰਦੁਆਰੇ
1: ਸਭ ਕੁਛ ਜਦੋਂ ਤਾਲਿਬਾਨ ਲਿਆ ਸਾਰੇ ਵਿਚਾਰੇ ਭੱਜ ਭੁੱਜ ਕੇ, ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ, ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਜਿੱਥੇ ਚਲੋ ਮੈਜੋਰਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ, ਜਿੱਥੇ ਅਸੀਂ ਆਪਣੀਆਂ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ, ਚਲੋ ਉੱਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ, ਤੁਸੀਂ ਦੇਖੋ ਨਾ ਚੀਮਾ ਸਾਹਿਬ ਉੱਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ, ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ, ਭਾਈਚਾਰਕ ਸਾਂਝ ਬਹੁਤ ਜ਼ਿਆਦਾ ਹੈ, ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ ਲੋਕ ਕਰਦੇ ਆ
0: ਕਰਦੇ ਆ, ਬਿਲਕੁਲ ਉਹ ਨੀ ਹਟਣੀਆਂ ਖਾਕ ਸਾਹਿਬ ਜੀ, ਉਹ ਤਾਂ ਜਿੰਨਾ ਚਿਰ ਜਿਹੜੇ ਆ ਅੰਗਰੇਜ਼ ਜੀ ਜਿੰਦਾ ਹੈ ਉਨਾ ਚਿਰ ਉਹ ਨੀ ਹਟਣੀਆਂ, ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ ਲੋਕਾਂ ਨੂੰ, ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ। ਇਹ ਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹ ਹੋ ਰਿਹਾ, ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰਬਰੀਆ ਹੋ ਰਿਹਾ, ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ, ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ, ਹੁਣ ਉੱਥੇ ਲਬਨਾਨ ਦੇ ਵਿਚ ਕੀ ਹੋ ਰਿਹਾ, ਇਹ ਸਾਰਾ ਕੁਛ ਆ ਜਿਹੜਾ ਇਹ ਬਹੁਤ ਵੱਡੀ ਜਿਹੜੀ ਮਿੱਥੀ ਸਾਜਿਸ਼ ਹੈਗੀ ਆ, ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ, ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਲਾਉਣ ਲੱਗ ਪੈਂਦੇ ਆ, ਜਿੰਨਾ ਚਿਰ ਜਿਹੜੀ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿਚ, ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਪਈ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਖਾਕ ਸਾਹਿਬ ਜੀ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆਇਆ ਇਸ ਗੱਲ ਦਾ ਸੋ ਉਸ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨਹੀਂ ਹੋ ਰਿਹਾ ਤੇ
1: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ ਦੋ ਹਾਂਜੀ ਇੱਕ ਤਾਂ ਅਸੈਂਬਲੀ ਆ ਜਿਹਦੇ ਵਿਚ ਚੁਣ ਕੇ ਜਾਂਦੇ ਆ ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ
0: ਰਾਜ ਸਭਾ ਤੇ ਲੋਕ ਸਭਾ ਰਾਜ ਸਭਾ ਦੋ ਹੁੰਦੀਆਂ ਹਾਂਜੀ
1: ਹਾਂਜੀ ਉਹਦੇ ਵਿਚੋਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ 6 ਬੰਦੇ ਜਿਹੜੇ ਆ ਛੱਡ ਕੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਿਆ ਤੇ 10 ਸੀ ਉਹਨਾਂ ਦੇ ਟੋਟਲ ਬੰਦੇ ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ ਉਹਨਾਂ ਨੂੰ ਭੇਜਿਆ ਗਿਆ ਸੀ ਪੰਜਾਬ ਦੇ ਟੋਪ ਦੇ ਅਮੀਰ ਬੰਦੇ ਲਵਲੀ ਯੂਨੀਵਰਸਿਟੀ ਵਾਲਾ ਸੀ ਹੋਰ ਸੀ ਉਹਨਾਂ ਕੋਲੋਂ ਠੱਗਿਆ ਗਿਆ ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਏ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਗਈਆਂ ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ ਉਹਦੇ ਚ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ ਉਹ ਬੀਜੇਪੀ ਨੇ ਕਿ ਇੱਕ ਦੋ ਦੇ ਉੱਪਰ ਛਾਪੇ ਪਵਾਏ ਆ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ ਆਮ ਪਾਰਟੀ ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ ਇਨ੍ਹਾਂ ਨੇ ਚੀਮਾ ਸਾਹਿਬ ਜਿੰਨਾ ਚਿਰ ਇਨ੍ਹਾਂ ਦੀ ਸਿਆਸਤ ਰਹੀ ਇਨ੍ਹਾਂ 4 ਸਾਲ 4.5 ਸਾਲ ਹੋ ਚਲੇ ਸਭਾ 4 ਸਾਲ ਹੋਏ ਇਨ੍ਹਾਂ ਨੇ ਹਰ ਕਿਉਂਕਿ ਮੈਂ ਗੱਲ ਸੁਣ ਰਿਹਾ ਸੀ ਕਿਸੇ ਦੀ ਬਾਦਲ ਸਾਹਿਬ ਦੀ ਗੱਲ ਸੁਣਦਾ ਸੀ ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਟੀ ਰੱਖੋ 5-7 ਜਾਣੇ ਜ਼ਿਆਦਾ ਹੋਣ ਹਨਾ ਜਿੱਦਾਂ ਹੁਣ ਮੈਜੋਰਟੀ ਦੇ ਉੱਪਰ ਤੁਹਾਨੂੰ ਕਿੰਨੇ ਚਾਹੀਦੇ 50 ਚਾਹੀਦੇ ਆ 66-67 ਚਾਹੀਦੇ ਹੁੰਦੇ ਆ ਮੈਜੋਰਟੀ ਲੈਣ ਨੂੰ ਹੈ ਨਾ MLA ਤੇ 2-4 ਉੱਪਰ ਥੱਲੇ ਹੁਣ ਜ਼ਿਆਦਾ ਪਾਰ ਰੱਖ ਲੋਗੇ ਤੇ ਫਿਰ ਸਾਨੂੰ ਤੰਗ ਕਰਨਗੇ ਕਿ ਭਾਈ ਮੈਨੂੰ ਮਿਨਿਸਟਰੀ ਦਿਓ ਉਹ ਦਿਓ ਇਹ ਦਿਓ ਇਨ੍ਹਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ ਉਹ ਕਹਿੰਦੇ 5 ਸਾਲ ਹੈਗੇ ਜਿੰਨਾ ਲੁੱਟ ਹੁੰਦਾ ਲੁੱਟ ਲੋ ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ ਤੇ ਉਹ ਲੋਟੂ ਬਣ ਗਏ ਜੇ ਅੱਜ ਤੁਸੀਂ ਗੱਲ ਕਰੋ ਇਨ੍ਹਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ ਵਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ ਫਿਰ ਇਨ੍ਹਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉਪਰਲੀ ਸਰਕਾਰ ਜਿਹੜੀ ਬੈਠੀ ਆ ਕੇਜਰੀਵਾਲ ਸਾਹਿਬ ਬੈਠੇ ਆ ਉਹ ਆ ਉਹ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ ਉਹਨਾਂ ਨੂੰ ਸੀ ਕਿ ਖਾ ਲਓ ਦੇਖੋ ਹੁਣ ਚੀਮਾ ਸਾਹਿਬ ਪਿਛਲੇ 4 ਸਾਲਾਂ ਦੇ 5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਕਿ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ
0: ਮਰ ਰਹੇ ਆ ਬਿਲਕੁਲ
1: ਤਿੰਨ ਬੱਚੇ ਇੱਕ ਮਾਂ ਰੋਂਦੀ ਸੀ ਤਿੰਨ ਬੱਚੇ ਉਹਦੇ ਮੁੰਡੇ ਤਿੰਨੇ ਮਰ ਗਏ
0: ਹਾਂਜੀ
1: ਤੇ ਹਾਲਾਤ ਇੱਦਾਂ ਦੀ ਪੈਦਾ ਕਰ ਦਿੱਤੀ ਰੇਤਾ ਬਜਰੀ ਚੋਰੀ ਹੋ ਗਿਆ ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ ਸ਼ਰੇਆਮ ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ ਦੋ ਬੰਦੇ ਕੋਈ ਬੰਦਾ ਬਾਹਰ ਅੱਗੇ ਬਿਠਾ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ ਕਦੀ ਸਫਾਈ ਸਫੂਈ ਕਰਾ ਦਿਆ ਕਰੀ ਤੇ ਉਹ ਆਪ ਉਹ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ ਆ ਕੇ ਆਉਂਦਾ ਹੋਏਗਾ ਦੂਏ ਤੀਜੇ ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ ਉਹਦੇ ਘਰ ਕੋਠੀ ਦੇ ਵਿਚ 2 ਜਣੇ ਵੜ ਗਏ ਉਹ ਕਰ ਕੀ ਰਹੇ ਆ ਫਿਰ ਪਿੰਡ ਵਾਲਿਆਂ ਕਿਸੇ ਨੇ ਦੇਖ ਲਿਆ ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ ਉਹਨੇ ਦਵਾ ਪੁਲਿਸ ਨੂੰ ਕਾਲ ਕੀਤੀ ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੋਂ ਉਤੋਂ ਕੱਢੇ ਲਾਇਆ ਕੀ ਸੀ ਉਹਨਾਂ ਨੇ ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ
0: ਓ ਮਾਈ ਗਾਡ
1: ਟੂਟੀਆਂ ਤੇ ਇਹੋ ਜਿਹੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ ਪਹਿਲਾਂ ਜਦੋਂ ਅਸੀਂ ਵੀ ਉੱਥੇ ਰਹੇ ਹਾਂ ਬਾਹਰ ਲੋਕੀ ਕੋਠਿਆਂ ਦੇ ਸੋਹਣੇ ਹੀ ਬੰਦ ਹੋ ਗਏ ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਫੜ ਜਾਣਾ ਕਿਹੜਾ
0: ਇਹ ਵੀ ਸਾਰਾ ਕੁਛ ਹੈ ਖਾਕ ਸਾਹਿਬ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਵੀ ਇੱਕ ਰਾਜਨੀਤੀ ਦਾ ਕੂਟ ਰਾਜਨੀਤੀ ਜਿਹਨੂੰ ਆਪਾਂ ਕਹਾਂਗੇ ਉਹਦਾ ਹਿੱਸਾ ਆ ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜਿਮੀਦਾਰ ਉਹ ਖੂਹਾਂ ਤੇ ਹੀ ਸੌਂਦੇ ਹੁੰਦੇ ਸੀ, ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ, ਖੇਤਾਂ ਦੇ ਵਿੱਚ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਦੇਣੇ ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਵੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ ਉਹ ਮੂਵਮੈਂਟ ਚੱਲੀ ਸੀਗੀ
1: ਹਾਂਜੀ, ਮਹੀਨੇ ਚੱਲੀ ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾ ਤੇ ਸੀ। ਪਰ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜਿਆਦਾ, ਜਿਹੜਾ ਬੰਦਾ ਕੱਟ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਮੈਂ ਇਹ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀ ਗਾ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਵੀ ਉਹਦਾ ਹੱਥ ਵਸਿਆ ਉਹਨੇ ਉਨਾ ਕੁ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
0: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ।
1: ਹੁਣ ਵਾਲਾ ਚੀਮਾ ਸਾਹਿਬ ਜਿਹੜੇ ਅਖਵਾੜੀ ਹੈ ਨਾ ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ
0: ਦੀਆਂ
1: ਲੈ ਜਾਂਦੇ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁੱਗ ਲੱਗੇ ਹੁੰਦੇ ਸਭ ਕੁਛ ਲਾ ਕੇ ਲੈ ਜਾਂਦੇ, ਮੋਟਰਾਂ ਚ
0: ਲਾ ਕੇ ਲੈ ਜਾਂਦੇ।
1: ਹੱਦ ਹੋ ਗਈ, ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ
0: ਨਹੀਂ ਸੀ ਹੁੰਦੀ ਕਾਕੇ ਸਾਹਿਬ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਉਹ ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾਹ ਹੋਵੇ।
1: ਬਿਲਕੁਲ,
0: ਇੱਥੋਂ ਤੀਕਰ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ, ਉਹ ਗੁਰੂ ਨਾਨਕ ਦਾ ਖਾਲਸਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਤੁਹਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਦੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਪੈਣੀ।
1: ਬਿਲਕੁਲ,
0: ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਦੀ ਦਾ ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਲ ਵੀ ਹੈ ਨਹੀਂ, ਉਹਨਾਂ ਕੋਲ ਸਰਟੀਫਿਕੇਟ ਜ਼ਰੂਰ ਹੁੰਦਾ ਹੈ ਬਾਰਵੀਂ ਦਾ।
1: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਤੇ ਕੱਲ ਨੂੰ ਪੜ੍ਹ ਵੀ ਜਾਣ ਇਹਨੂੰ ਪੁੱਛਦਾ ਹੀ ਕੋਈ ਨੀਗਾ, ਜੇ ਸਰਕਾਰੀ ਸਕੂਲ ਚ ਪੜ੍ਹਿਆ ਚੰਗੇ ਨੰਬਰ ਆ ਉਹਨਾਂ ਨੂੰ ਜਾਬਾਂ ਮਿਲਦੀਆਂ, ਇਹਨਾਂ ਦੀ ਡਿਗਰੀਆਂ ਉਹ ਮਿਲਦੇ ਹੀ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
0: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ, ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ ਉਨਾ ਚਿਰ ਲੋਕਾਂ ਨੇ ਏਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ ਉਹ ਖਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੀਕਰ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ। ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ, ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇਵੇ ਤੇ ਜਿਹੜੀ ਪਰਗਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਬਹੁਤ ਖੂਨ ਖਰਾਬਾ ਹੋਣਾ ਉੱਥੇ, ਜਿਹੜੇ ਹਾਲਾਤ ਉੱਥੇ ਦੇ
1: ਥੋੜਾ ਹੋਇਆ ਵਾ ਅੱਗੇ ਖਰਾਬਾ ਸਾਡੇ ਦੇ ਉੱਪਰ ਤੇ ਇਹ ਲੱਗਾ ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨੂੰ ਮਾਰ ਦਿਓ ਮੁੰਡਾ,
0: ਬਿਲਕੁਲ ਬਿਲਕੁਲ
1: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ
0: ਹੋ
1: ਰਿਹਾ, ਇਹ ਹੁੰਦਾ ਹੀ ਰਹਿਣਾ ਇਹਦੇ ਤੇ। ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਇਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ MPਆਂ ਨੂੰ MLAਆਂ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਲਬੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ, 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਂਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ, ਐਂਬੂਲੈਂਸਾਂ ਵੀ ਯਾਰ ਇੱਥੋਂ ਗਿਆ ਨਾ, ਇਹਨਾਂ ਘਰਾਂ ਚ ਉੱਠ ਕੇ ਗਿਆ ਤੂੰ।
0: ਹਾਂਜੀ ਹਾਂਜੀ,
1: ਇਸ ਵੇਲੇ ਕਿਹੜੀ ਏਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ।
0: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ, ਉਹੀ ਤਾਂ ਗੱਲ ਆ, ਜਿਹੜਾ ਇਹ ਸਾਰਾ ਕੁਛ ਆ ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ, ਉਹ ਜਿਹਨੂੰ ਕਹਿੰਦੇ ਆ ਪੱਠਾ ਬੈਠ ਗਿਆ, ਉੱਥੋਂ ਇਹਦਾ ਕੋਈ ਸਿਸਟਮ ਨਹੀਂ ਹੈਗਾ। ਦੇਖੋ ਸਿੰਗਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ, ਉਹ ਛੋਟਾ ਜਿਹਾ ਮੇਰਾ ਖਿਆਲ ਆ ਉਹਦਾ ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ, ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ।
1: ਇੱਕ ਜ਼ਿਲ੍ਹੇ ਸਾਡੇ ਵੱਡੇ ਜ਼ਿਲ੍ਹੇ ਜਿਹੜਾ ਸਾਰਾ
0: ਏਡਾ ਕਿਆ, ਔਰ ਉੱਥੇ ਦੇ ਜਿਹੜੇ ਕਾਨੂੰਨ ਆ ਲਾ ਆ ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤੈਨੂੰ ਤਨਖਾਹ ਜਿਹੜੇ ਇਹ ਐਮ ਐਲ ਏ ਵਗੈਰਾ ਉਹਨਾਂ ਦੀ ਗੌਰਮੈਂਟ ਦੇ ਦੂਜੇ ਹੁੰਦੇ ਆ ਨੁਮਿੰਦੇ ਹੁੰਦੇ ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨੀ ਪਊਗੀ ਹੋਰ ਪੈਸੇ ਦੀ ਲੋੜ ਪਰ ਨਾਲ ਉਹਨੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੇ ਇਹ ਸ਼ਰਤ ਵੀ ਰੱਖੀ ਆ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤੇ ਤੈਨੂੰ ਅਸੀਂ ਤੰਗ ਦੇਣਾ ਜਦੋਂ ਇਸ ਤਰ੍ਹਾਂ ਦੇ ਸਟ੍ਰਿਕ ਲਾ ਆ ਜਿਹੜੇ ਉਹ ਨਹੀਂ ਉਹ ਬਣਗੇ ਤਾਂ ਉਹਨਾਂ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ
1: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ
0: ਬਿਲਕੁਲ ਉਹੀ ਕਰਾਉਂਦੀਆਂ ਪਰ
1: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ ਅਸੀਂ ਦੱਸੋ ਪੈਸੇ
0: ਹਾਂਜੀ ਪੈਸੇ ਇਕੱਠੇ ਕਰਕੇ ਦਿਓ ਬਸ ਬਸ
1: ਸੇਵਾ ਕਰਨ ਥੋੜਾ ਆਉਂਦੇ ਆ ਜਿਹੜਾ ਵੀ ਆਇਆ
0: ਨਾ ਨਾ ਸੇਵਾ ਕਰਨੀ ਉਹਦੇ
1: ਲੁੱਟਣ ਹੀ ਆਇਆ ਲੁੱਟ ਕੇ
0: ਲੁੱਟਣ ਆਉਂਦੇ ਆ ਜੀ ਬਿਲਕੁਲ
1: 4 ਲੱਖ ਕਰੋੜ ਰੁਪਇਆ ਉਸ ਕਰਕੇ 4.5 ਦਾ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ ਉਦੋਂ
0: ਹਾਂਜੀ ਹਾਂਜੀ ਬਿਲਕੁਲ
1: ਬੁਰਾ ਹਾਲ ਕਰਤਾ ਪੰਜਾਬ ਦਾ
0: ਬੁਰਾ ਹਾਲ ਕਰ ਦਿੱਤਾ ਜੀ ਇਹਦੇ ਚ ਕੋਈ ਸ਼ੱਕ ਨੀ ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ ਪਰ ਉਹ ਵਿੱਚ ਬਾਕੀ ਦੀ ਵੀ ਸਾਰੇ ਸੀਗੇ ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ ਫਿਰ ਨਵੀਂ ਪਾਰਟੀ ਆ
1: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ ਕਰ ਦੇਣਾ ਅਸੀਂ ਉਹ ਕਰ ਦੇਣਾ ਲੋਕ ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
0: ਅੱਕੇ ਹੋਏ ਸੀ ਬਿਲਕੁਲ
1: ਕਾਂਗਰਸ ਕਰਦੇ ਤੇ ਅਕਾਲੀ ਵੀ ਉਹ ਕਰਦੇ ਦਿਓ ਇਹਨਾਂ ਨੂੰ ਚਾਂਸ ਦੇ ਤਾ ਵੱਡਾ ਚਾਂਸ ਹਮੇਸ਼ਾ ਦੇਣਾ ਚਾਹੀਦਾ ਕਿ ਬਰਾਬਰ ਜੀ ਰਵੇ ਬੰਦਾ ਦੇਖੋ ਆਪੋਜੀਸ਼ਨ ਵੀ ਸਟਰਾਂਗ ਹੋਵੇ ਬਰਾਬਰ ਦੇ 2-4 ਸੀਟਾਂ ਘੱਟ ਹੋਣ ਤੇ ਦੂਜੇ ਹੋਣ ਉਹਨਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ ਪਰ ਲੋਕਾਂ ਨੇ 95 ਜਿਤਾਤੇ ਜੀ 117 ਚੋਂ
0: ਖਾਕ ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ਨ ਆ ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਆ ਇੱਥੇ ਇਹ ਗੱਲ ਮੰਨਣੀ ਆ ਔਰ ਜਿਹੜਾ ਵਪਾਰੀ ਆ ਵਪਾਰੀ ਵੀ ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ ਇੱਥੇ ਅਮਰੀਕਾ ਦੀ ਇਹ ਗੱਲ ਕਰ ਸਕਦਾ ਵੀ ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਲੱਭਣੀ ਆ
1: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ ਮੈਂ ਇਹਨੂੰ ਵੀ ਲੁੱਟਿਆ ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ ਜੀ
0: ਉਹ ਬਣਾ ਲੈਣਾ ਹੌਲੀ ਹੌਲੀ ਬਣਾ ਲੈਣਾ
1: ਬਣਾਏਗਾ ਜਾਂ ਜਪਾਨ ਬਣਾਏਗਾ ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ ਹਾਂਜੀ
0: ਬਕੀ ਜਾਵੇ
1: ਇਹਦੇ ਕੋਲ ਚੱਲੀ ਜਾਂਦਾ ਇਹਦੇ ਕੋਲ ਮੈਂ 10 ਰੁਪਏ ਖੋਏ ਮੈਂ ਕੀਤਾ ਸਾਰਾ ਕੁਛ ਉਹ ਆ ਜਾਏਗਾ ਬਾਹਰ ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ ਜਿੱਦਾਂ ਟੈਕਨੋਲੋਜੀ ਵੱਧ ਗਈ ਨਾ ਇਹ ਚੀਜ਼ ਵੱਡੀ ਗੱਲ ਨਹੀਂ ਹੈ ਇਹ ਵੀ ਬਣ ਜਾਏਗੀ ਥੋੜੇ ਦਿਨਾਂ
0: ਬਣ ਜਾਣੀਆਂ ਜੀ ਬਿਲਕੁਲ ਬਣ ਜਾਣੀਆਂ ਤੇ ਖੱਤ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖੱਤ ਸਾਹਿਬ ਜੀ ਦੱਖਣ ਵੱਲ ਦੇ ਪਾਸੇ 2 ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖੱਤ ਸਾਹਿਬ ਜੀ ਉਹ ਸੜਿਆ ਤੇ ਖੱਤ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜ ਕੇ ਜਿਹੜੀ ਆ ਸੁਆਹ ਜਿਹਨੂੰ ਕਹਿੰਦੇ ਆ ਹੋ ਗਈ ਆ ਤੇ ਕਿਹਾ ਗਿਆ ਕਿ ਅੱਗਾਂ ਭਿਆਨਕ ਔਰ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ ਚਿੰਗਿਆਲੀ ਮੜ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ ਬਿਲਕੁਲ ਬਿਲਕੁਲ ਖੱਤ ਸਾਹਿਬ ਜੀ ਇਹ ਆਪਣੇ ਭਾਰਤ ਦੇ ਵਿਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ ਹੁਣ ਮੈਨੂੰ ਉਹਦਾ ਨਾਂ ਨੀ ਆਉਣਾ ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ ਪੁਰਾਣੇ ਸਮਿਆਂ ਦੀ ਗੱਲ ਆ ਸਿਕੰਦਰ ਵੇਲੇ ਦੀ ਤੇ ਉਹਨੇ ਵੀ ਇਹ ਕਿਹਾ ਸੀਗਾ ਉਹ ਕਹਿੰਦਾ ਵੀ ਜਦੋਂ ਦਰਖਤ ਜੰਗਲ ਦੇ ਵਿਚ ਇੱਕ ਸੁੱਕਾ ਦਰਖਤ ਹੋਵੇ ਨਾ ਉਹਨੂੰ ਅੱਗ ਲਾ ਦੇ ਸਾਰਾ ਜੰਗਲ ਸੜ ਕੇ ਸੁਆਹ ਕਰ ਦਿੰਦਾ ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ ਇਹਦੇ ਕਾਰਨ ਇਹ ਜਿਹੜੀ
1: ਚੀਮਾ ਸਾਹਿਬ ਇਸ ਕੰਟਰੀ ਦੇ ਵਿਚ ਇੰਸ਼ੋਰੈਂਸ ਹੈਗੀ ਆ ਘਰਾਂ ਦੀ ਇੰਸ਼ੋਰੈਂਸ ਹੁੰਦੀ ਆ ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ ਇਹਨਾਂ ਜਿਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ ਜਿਹੜਾ ਸਾਡਾ ਮੁਲਕ ਆ ਇੱਥੇ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ, ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿੱਚ ਸਾਰੀ ਕਣਕ ਸੜ ਗਈ, ਟਰੈਕਟਰ ਵੀ ਵਜਾਉਂਦਿਆਂ ਟਰੈਕਟਰ ਵੀ ਸੜ ਗਿਆ, ਉਹਦਾ ਤੇ ਪੱਲਾ ਖਤਮ ਹੋ ਗਿਆ ਜੀ ਉਹ ਵਿਚਾਰੇ।
0: ਹਾਂਜੀ, ਉਹਦੀ ਇੱਕ ਸਾਲ ਦੀ
1: ਉੱਠ ਹੀ ਨੀ ਸਕਣਾ ਉਹਨੇ ਅਗਲੇ 10-15,
0: ਉਹਨੇ ਉੱਠ ਹੀ ਨੀ ਸਕਣਾ ਬਿਲਕੁਲ, ਉਹਨੇ ਕਰਜ਼ਾ ਪਹਿਲਾਂ ਹੀ ਚੱਕਿਆ, ਹੁਣ ਉਹ ਤੋਂ ਉੱਠ ਹੀ ਨੀ ਹੋਣਾ, ਇਹਦੇ ਚ ਕੋਈ ਤੱਕ ਨੀ ਹੈ ਜੀ। ਹਾਂਜੀ, ਤੇ ਇਹ ਜਿਹੜੀ ਅੱਗ ਸੀਗੀ ਖਾਕ ਸਾਹਿਬ ਜੀ, ਇਹ ਤੇਜ਼ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ। ਤੇ ਬਰੈਂਟਲੀ ਕਾਉਂਟੀ ਆ ਜਿਹੜੀ, ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ, ਜਿਹਦਾ ਨਾਂ ਜੋਏ ਕੈਸਨ ਹੈਗਾ, ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ, ਕਹਿੰਦੇ ਭਾਈ ਇਹ ਹਵਾ ਜਿੱਦੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ, ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ। ਤੇ ਉਹਦੇ ਜਿਹੜੇ ਘਰ ਸੀਗੇ ਕਾਕ ਸਾਹਿਬ ਜੀ, ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਵੀ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿੱਚ ਬਹੁਤਾ ਸਮਾਂ ਵੇਸਟ ਨਾ ਕਰਿਓ, ਛੱਡ ਕੇ ਤੇ ਭੱਜ ਜਾਓ, ਇਹੀ ਹਾਲਾਤ ਉੱਥੇ ਬਣੇ ਹੋਏ ਸੀਗੇ। ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ, ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੀਕਰ ਕੋਈ ਕੰਟਰੋਲ ਨਹੀਂ ਸੀਗਾ। ਤੇ ਖਾਕ ਸਾਹਿਬ ਜੀ, ਆਹ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ, ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖਾਕ ਸਾਹਿਬ ਜੀ ਜਦੋਂ ਉਹਨੂੰ ਪਤਾ ਲੱਗਿਆ, ਆਪਣੇ 4 ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ, ਤੇ ਲੈ ਕੇ ਤੇ ਛੱਡ ਕੇ ਨਿਕਲ ਗਈ। ਇਕਦਮ ਉਹਨੇ ਦੇਖਿਆ ਕਿ ਹੁਣ ਮੇਰੀ ਪੇਸ਼ ਨਹੀਂ ਜਾਣੀ, ਤੇ ਨਿਕਲ ਕੇ ਤੇ ਖਾਕ ਸਾਹਿਬ ਜੀ, ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿੱਚ ਕੈਮਰੇ ਲਾਏ ਹੋਏ ਆ, ਡੋਰਵੈਲ ਕੈਮਰਾ ਜਿਹਨੂੰ, ਉਹ ਡੋਰਵੈਲ ਨੇ ਉਹ ਕੈਮਰਾ ਅੰਦਰ ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ, ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ। ਤੇ ਇਸ ਔਰਤ ਨੇ ਖਾਕ ਸਾਹਿਬ ਜੀ, ਉਹ ਜਿਹੜਾ ਸਾਰਾ ਕੁਝ ਸੀਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਉਹ ਉਥੋਂ ਰਵਾਨਾ ਹੋ ਗਈ, ਤੇ ਉਹ ਜਿਹੜਾ ਡੋਰਵੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ। ਤੇ ਖਾਕ ਸਾਹਿਬ ਜੀ, ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ, ਤੇ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ, ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਦੇ ਅੰਦਰ ਹਨੇਰਾ ਹੋ ਗਿਆ। ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ, ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ, ਉਹਨਾਂ ਨੇ ਖਾਕ ਸਾਹਿਬ ਜੀ 1996 ਵਿੱਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜ਼ਨਸ ਖੋਲਿਆ ਸੀਗਾ, ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ। ਤੇ ਉਹਨੇ ਖਾਕ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ, ਤੇ ਉਹ ਕਹਿੰਦੇ ਵੀ ਅਸੀਂ ਤੇਰੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਕਵਰ ਨਹੀਂ ਕਰਨੀਆਂ ਕਾਰਾਂ, ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ।
1: ਇੰਸ਼ੋਰੈਂਸ ਕਰਾਈ ਆ,
0: ਹਾਂਜੀ,
1: ਫੇਰ ਤਾਂ ਜੋ ਮਰਜ਼ੀ ਹੋ ਜਾਏ ਇੰਸ਼ੋਰੈਂਸ, ਭਾਵੇਂ ਜਿੱਥੇ ਮਰਜ਼ੀ ਭੱਜ ਲੈ ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ, ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ, ਇਹ ਤਾਂ ਹੁੰਦਾ ਹੀ ਹੈ ਨਾ।
0: ਹਾਂਜੀ, ਉਹ ਤਾਂ ਉਹੀ ਕਹਿ ਦਿੱਤਾ ਹੈ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ, ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ।
1: ਜ਼ਿਆਦਾ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਇਹਦੇ ਕੋਲੋਂ ਇੰਸ਼ੋਰੈਂਸ ਦੇ ਜੀ?
0: ਖਾਕ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ, ਕੀ ਕਹੀਏ,
1: ਇੱਥੇ ਨੀ ਕਰਦੀ ਇੰਨੀ ਹੈ ਨੀ ਗੀ ਅਮੈਰੀਕਾ ਦੇ ਵਿੱਚ, ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ।
0: ਹਾਂਜੀ ਬਿਲਕੁਲ ਹੁੰਦਾ ਆ, ਪਰ ਸਭ ਕੁਛ ਇੱਥੇ ਵੀ ਚੱਲਦਾ। ਤੇ ਚਲੋ
1: ਕਰਦੀ ਹੈ ਨੀ, ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇੱਕ ਕੰਟਰੀ ਨੀ ਹੈਗੀ, ਇੱਥੇ ਇੰਸ਼ੋਰੈਂਸ ਹੈਗੀ ਆ, ਤਾਂ ਇੰਸ਼ੋਰੈਂਸ ਹੈਗੀ ਆ ਤੁਹਾਡੀ, ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ।
0: ਡਾਕਟਰ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ, ਇਹਨਾਂ ਦੇ ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ, ਉਹ ਸੋਰੀ ਟੀਵੀ ਤੇ ਨਿਊਜ਼, ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਇਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ, ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਹੋ ਸੀਗੇ ਉਹਨੇ ਜੱਜ ਨੂੰ ਦਿਖਾਲੇ ਤੇ ਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਆ। ਇਹ ਅਕਸਰ ਵੀ ਕੋਰਟਾਂ ਦੀ ਗੱਲ ਆ, ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ, ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ
1: ਦਿੰਦਾ, ਉਹਦੇ ਵਿੱਚ ਪਾ ਦਿੰਦੇ ਨਾ, ਤੁਸੀਂ ਕਿਹੜਾ ਪੜ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਣੇ ਆ ਲੋਨ ਦੇ ਉੱਪਰ?
0: ਬਿਲਕੁਲ ਬੰਦਾ ਪੜਵਾ ਨੀ ਗਾ,
1: 20-25 ਪੇਜ ਹੁੰਦੇ ਆ ਚੀਮਾ ਸਾਹਿਬ।
0: ਹਾਂਜੀ, ਉਹ ਕੋਈ ਨੀ ਪੜਦਾ,
1: ਕਹਿੰਦਾ ਕਿੱਥੇ ਸਾਈਨ ਕਰਨੇ, ਮੈਨੂੰ ਦੱਸੀ ਜਾ।
0: ਬਿਲਕੁਲ ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ ਉਹ ਇੱਥੇ ਵੀ ਹੈਗੀ ਆ। ਤੇ ਅਗਲੀ ਜਿਹੜੀ ਗੱਲਬਾਤ ਹੈਗੀ ਖਾਕ ਸਾਹਿਬ ਜੀ ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ। ਤੇ ਉਹ ਖਾਲਸਾ ਜੀ ਦੀ ਕੋਈ ਗੱਲਬਾਤ ਬਣੀ ਨੀ ਸੀਗੀ, ਭੇਜਣਾ ਸੀਗਾ, ਪਲਾਨ ਬਣੀ ਹੋਈ ਸੀ। ਹਾਂਜੀ,
1: ਕਰਦਾ ਕਿ ਮੈਂ ਜੇ ਆਰਾਮ ਨੇ ਕਰਨਾ ਮੈਂ ਫੋਨ ਤੇ ਗੱਲ ਕਰ ਲੋ, ਮੈਂ
0: ਹਾਂਜੀ
1: ਉੱਥੇ ਨਹੀਂ ਜਾਣਾ। ਉਹ ਪਤਾ ਕੀ ਹੈ ਚੀਮਾ ਸਾਹਿਬ,
0: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਜੀ, ਇਹ
1: ਖਤਰਾ ਹੈਗਾ ਸੀ ਚੀਮਾ ਸਾਹਿਬ, ਇਹ ਏਜੰਸੀਆਂ ਦਾ ਹੋਣਾ, ਕੱਲ ਨੂੰ ਕੋਈ ਮਿਜ਼ਾਇਲ ਵੱਜੇ ਜਹਾਜ਼ ਦੇ ਉੱਪਰ, ਅਜਾਇਆ ਹੋ ਜਾਏ, ਕੁਛ ਵੀ ਹੋ ਸਕਦਾ। ਮਤਲਬ ਲੜਾਈ ਤੇ ਚੱਲ ਰਹੀ ਹੈ, ਤੁਸੀਂ ਜਿਉਂ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਆਰਾਮ ਦਾ ਸਤਿਆਨਾਸ਼ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ, ਕੱਲ ਨੂੰ ਖਤਰਾ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ਼ ਨਾਲ, ਇਕੱਲਾ ਜਹਾਜ਼ ਨਹੀਂ ਜਾਂਦਾ।
0: ਹਾਂਜੀ, ਨਾਲ ਫਾਈਟਰ ਜੈਟ ਹੁੰਦੇ ਆ, ਸਾਰਾ ਕੁਛ ਹੁੰਦਾ, ਐਸੀ ਗੱਲ ਨਹੀਂ,
1: ਸਾਰਾ ਕੁਛ ਹੁੰਦਾ ਵਾ, ਏਡੀ ਗੱਲ ਕੋਈ ਨੀ। ਪਰ ਫਿਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ, ਭੇਜ ਕੇ ਜਾ ਹੀ ਆਏ ਦੋ ਵਾਰੀ।
0: ਬਿਲਕੁਲ ਬਿਲਕੁਲ, ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ, ਉਹ ਨਹੀਂ ਮੰਨ ਰਿਹਾ। ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨਹੀਂ ਹੈਗੀਆਂ। ਟਰੰਪ ਨੇ ਕਿਹਾ ਕਿ ਉਹ ਇਹ ਯਾਤਰਾ ਖਾਰਜ ਉਸਨੂੰ ਤਾਂ ਕਰਨੀ ਪਈ ਕਿਉਂਕਿ ਉਸਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ, ਇਸ ਕਰਕੇ ਉਹਨੇ ਉਹਨਾਂ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ। ਤੇ ਇਹਦੇ ਮਾਮਲੇ ਦੇ ਵਿੱਚ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ, ਕਿਉਂਕਿ ਛਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ। ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿੱਚ ਕੁਛ ਨਾ ਕੁਛ ਪੱਲੇ ਪਵੇਗਾ, ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ, ਅਸੀਂ ਉਹ ਕਰਨਾ ਹੀ ਕਰਨਾ ਆ, ਜੋ ਮਰਜ਼ੀ ਤੁਸੀਂ ਕਰੋ, ਅਸੀਂ ਉਹਦੇ ਤੇ ਸਾਈਨ ਨਹੀਂ ਕਰਨੀ। ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜੀਡੈਂਟ, ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ। ਇਰਾਨ ਵਾਲੇ ਆ ਕਹਿੰਦੇ ਸਾਨੂੰ ਤੇ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ, ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਤੇ ਇਹ ਖਾਕਸਾ ਵੀ ਉਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ, ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ, ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ, ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ। ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ, ਜਿਹੜੇ ਉਥੋਂ ਦੇ ਫੋਰਨ ਮਿਨਿਸਟਰ ਹੈਗੇ ਆ, ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ, ਉਹ ਉੱਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿੱਚ, ਉਥੋਂ ਫਿਰ ਗੱਲ ਨਹੀਂ ਕੋਈ ਬਣੀ ਤੇ ਫਿਰ ਉਹ ਗਏ ਸੀਗੇ, ਜਾਣਾ ਸੀਗਾ ਉਹਨੇ ਓਮਾਨ ਜਾਣਾ ਸੀਗਾ, ਤੇ ਉਥੋਂ ਜਾਣਾ ਸੀਗਾ ਫਿਰ ਉਹਨਾਂ ਨੇ ਰੂਸ ਆਪਣੇ ਮਾਸਕੋ। ਤੇ ਹੁਣ ਹੋਇਆ ਕੀ ਆ, ਉਹ ਉਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ, ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫਿਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ, ਤੇ ਉਥੇ ਥੋੜੇ ਚਿਰ ਲਈ ਠਹਿਰੇ ਆ, ਤੇ ਠਹਿਰ ਕੇ ਉਥੋਂ ਫਿਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ। ਸੋ ਇਹਦੇ ਵਿੱਚ ਇਥੋਂ ਇਹ ਲੱਗ ਰਿਹਾ ਕਿ ਅਜੇ ਤੀਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ, ਕੁਛ ਨਾ ਕੁਛ ਆ ਜਿਹੜਾ ਉਹ ਚੱਲ ਰਿਹਾ, ਜਿਹੜਾ ਅਜੇ
1: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ। ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ, ਇਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ,
0: ਹਾਂਜੀ ਹਾਂਜੀ,
1: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ। ਜਿਹੜਾ ਇਸਰਾਇਲ ਹੈ ਨਾ ਇਹਨੇ ਗੰਦ ਪਾਇਆ ਅਸਲੀ ਸਹੀ,
0: ਬਿਲਕੁਲ ਬਿਲਕੁਲ ਖਾਲਸਾ ਜੀ, ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ, ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਕੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਸਰਾਇਲ ਹੈ ਜਿਹੜਾ ਉਹਨੇ ਹਟਣਾ ਨੀ, ਉਹਨੇ ਫੇਰ ਹਥਿਆਰ ਇਕੱਠੇ ਕਰਕੇ ਦੋਨੋਂ 6 ਮਹੀਨੇ ਜਦੋਂ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲਬਨਾਨ ਵੱਲੋਂ ਗਾਜ਼ਾ ਦਾ, ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ, ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਡਰ ਹੋ ਗਿਆ ਉਹਨਾਂ ਨੂੰ ਕਿ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨੀ ਢਾਉਣਾ ਹੀ ਢਾਉਣਾ ਆ। ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਤੇ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ, ਉਹਨਾਂ ਨੇ ਸਹਿਮਤ ਹੋਣਾ ਨੀ ਇਸ ਮਸਲੇ ਦੇ ਵਿੱਚ। ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ, ਉਹ ਕਹਿੰਦੇ ਅਸੀਂ ਕਿੰਨੇ ਜਿਹੜੇ ਸਮਝੌਤੇ ਅਮਰੀਕਾ ਦੇ ਨਾਲ ਕਰ ਚੁੱਕੇ ਆ, ਇਜ਼ਰਾਇਲ ਦੇ ਨਾਲ ਕਰ ਚੁੱਕੇ ਆ, ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ, ਕਦੇ ਆਹ ਕਰ ਦਿਓ ਕਦੇ ਆਹ ਕਰ ਦਿਓ, ਇਹ ਕਰੀ ਰੱਖਦੇ, ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ। ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਕਾਕ ਸਾਹਿਬ ਜੀ, ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ, ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ। ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਖਾਕ ਸਾਹਿਬ ਜੀ, ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ, ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ, ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ, ਇਹਨਾਂ ਨੇ ਉਹ ਇਸ ਲਈ ਜਾਣਾ ਹੀ ਨੀਗਾ। ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿੱਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿੱਚ ਇਹ ਸ਼ਾਮਲ ਹੋਏ ਸੀਗੇ, ਤੇ ਉਹਦੇ ਵਿੱਚ ਫਿਰ ਆਹ ਜਿਹੜੀ ਗੱਲਬਾਤ ਸੀਗੀ ਇਹ ਉੱਥੇ ਰਾਤੀ ਫਿਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ, ਦੇਖ ਲਿਆ ਸਾਰੀ ਪਰਜਾ ਨੇ, ਮੇਰਾ ਖਿਆਲ ਹੈ ਭਾਰਤ ਜਿਕਰ ਵੀ ਪਹੁੰਚ ਗਏ ਹੋਣੇ, ਸਾਰੀ ਦੁਨੀਆਂ ਚ ਹਾਂਜੀ ਉਹ ਪਹੁੰਚ ਗਈਆਂ ਹੋਣੀਆਂ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉੱਥੇ ਹੋਈਆਂ ਆ ਉਹ ਸੀਨ ਆ ਜਿਹੜਾ
1: ਸਾਹਿਬ ਆਪਣਾ ਟਰੰਪ ਸਾਹਿਬ ਨੂੰ ਥੋੜਾ ਜਿਹਾ ਕੂਲ ਡਾਊਨ ਹੋਣਾ ਚਾਹੀਦਾ ਹੁਣ ਥੋੜਾ, ਲੜਾਈ ਵੀ ਕਿਸੇ ਭਾਵ ਕੋਈ ਤੇ ਨੰਬਰ ਨਹੀਂ ਘਟਣ ਲੱਗੇ ਟਰੰਪ ਸਾਹਿਬ ਦੇ, ਕੋਈ ਅਸੀਂ ਮੇਨ ਪਾਵਰ ਹੈਗੀ ਆ, ਵੱਡੀ ਪਾਵਰ ਹੈਗੀ ਆ, ਅਮੈਰੀਕਾ ਪਾਵਰ ਰਹਿਣਾ ਹੀ ਆ ਇਹਨਾਂ ਕੋਲ ਜਿੰਨਾ ਸਾਡੇ ਕੋਲ ਅਸਲਾ ਅਮੈਰੀਕਾ ਦੇ ਕੋਲ,
0: ਬਿਲਕੁਲ ਬਿਲਕੁਲ
1: ਇਹਨੂੰ ਕੋਈ ਘਟਾ ਨਹੀਂ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਪਰ ਇਹ ਹੈ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖਹਿੜਾ ਛੱਡ ਕੇ ਇਹਨੂੰ ਕਹਿ ਤੂੰ ਲੜਨਾ ਲੜ, ਅਸੀਂ ਨੀ ਤੇਰੇ ਨਾਲ ਲੜਦੇ ਹੋਏ,
0: ਬਸ ਬਿਲਕੁਲ ਗੱਲ ਤਾਂ ਇੰਨੀ ਆ, ਪਰ ਹੜੱਪਿਆ
1: ਇੰਨੀ ਗੱਲ ਆ, ਇਸਰਾਇਲ ਨੂੰ ਖਾਲੀ ਕਰ ਦਿਓ, ਉਹਨੇ ਡਰਦੇ ਨੇ ਉਧਰ ਮਾਰਨਾ ਹੀ ਨੀਗਾ, ਦੇਖ ਲਿਓ ਇਰਾਨ ਦੇ ਉੱਪਰ ਬੰਬ ਕਿਉਂ,
0: ਬਿਲਕੁਲ ਉਹਨੇ ਮਾਰਨਾ ਹੀ ਨੀ, ਉਹਨੇ ਮਾਰਨਾ ਹੀ ਨਹੀਂ, ਉਹਨੇ ਮਾਰਨਾ
1: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ ਮਜ਼ਾਕ,
0: ਹਾਂਜੀ ਹਾਂਜੀ ਬਿਲਕੁਲ
1: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ,
0: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ,
1: ਖਬਰਾਂ ਵੀ ਹੋ ਗਈਆਂ ਸਾਰਾ ਕੁਝ ਹੋ ਗਿਆ ਬਹੁਤ,
0: ਇੱਕ ਹੋਰ ਖਬਰ ਖਾਕਸਾ ਵੀ ਆਪਣੇ ਕੋਲ ਹੈਗੀ ਆ, ਇਹ ਆਪਾਂ ਕਰ ਲੈਣੇ ਆਪਣੇ ਕੋਲ ਟਾਈਮ ਤੇਰਾ ਹਜੇ 6 ਵਜੇ ਤੀਕਰ, ਤੇ ਇਹ ਖਾਕਸਾ ਦੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਅਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ ਇਹਦੇ ਤੇ ਆਪਾਂ ਗੱਲਬਾਤ ਕਰਦੇ ਆ, ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜ਼ਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਵੀ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆਂ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜ਼ਰੂਰ ਸੁਣਿਆ ਹੋਣਾ,
1: ਬਿਲਕੁਲ,
0: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਆ ਕਿ ਦੋ ਬੰਬ ਆ ਜਿਹੜੇ ਇਹ ਜਾਪਾਨ ਦੀ ਧਰਤੀ ਉੱਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ ਖਾਕ ਸਾਹਿਬ ਜੀ, ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖਾਕ ਸਾਹਿਬ ਜੀ, ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ ਉੱਤੇ ਹੱਡੀਆਂ ਦਾ ਢਾਂਚਾ, ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ, ਸਾਰਾ ਜਿਹੜੇ ਮਾਲ ਸੀਗਾ ਪਗੜ ਕੇ ਉਹ ਥੱਲੇ ਡਿੱਗ ਪਿਆ ਸੀਗਾ, ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ, ਤੇ ਇਹ ਖਾਕਸਾ ਵੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਉਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ ਖਾਕਸਾ ਜੀ ਉਹਦੇ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ, ਸਿਰਫ 64 ਕਿਲੋ, ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ, ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ, ਤੇ ਇਹ ਬੰਬ ਖਾਕ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ ਦਸਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ, 64 ਕਿਲੋ ਦਾ ਸਿਰਫ 2% ਇਹ ਬਣਦਾ ਆ, ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ, ਬਾਕੀ ਦਾ ਨਹੀਂ ਫਟਿਆ 64 ਕਿਲੋ ਦੇ ਵਿਚੋਂ,
1: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ, ਬੱਲੇ ਬੱਲੇ ਬੱਲੇ ਬੱਲੇ,
0: ਹਾਂਜੀ
1: 2% ਤਾਂ ਕੁਛ ਵੀ ਨਾ ਹੋਇਆ ਉਹਦਾ,
0: ਕੁਛ ਵੀ ਨੀ, ਕੁਛ ਵੀ 64 ਦੇ ਵਿਚ, ਹਾਂ ਉਹ 100 ਜੇ ਹੁੰਦਾ ਨਾ, ਜੇ 100 ਕਿਲੋ ਹੁੰਦਾ 100 ਦੇ ਵਿਚੋਂ 2 ਹੋਣਾ ਸੀ, ਹੁਣ 64 ਦੇ ਵਿਚੋਂ ਲਾ ਲਓ ਤੁਸੀਂ 2 ਤੋਂ ਵੀ ਮਤਲਬ ਥੱਲੇ ਸੀਗਾ ਜਿਹੜਾ,
1: ਅੱਛਾ ਜੀ,
0: ਅੱਛਾ ਹੁਣ ਕੀ ਆ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ ਇਹਦੇ ਨਾਲ ਖਾਕਸਾ ਜਿਹੜੀ ਜਿਹਦੀ ਐਨਰਜੀ ਵਿਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ E=MC² ਹੁੰਦੀ ਆ ਉਹ, ਤੇ ਇਹਦੇ ਮੁਤਾਬਕ ਜਿਹੜਾ 16 ਕਿਲੋ ਟਨ ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ। ਹੁਣ ਖਾਕਸਾ ਦੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਇੱਕ ਯੂਕਰੇਨ ਯੂਰੇਨੀਅਮ ਵਿਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀਅਮ ਹੁੰਦਾ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਉਹਦੇ ਵਿਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ ਬਾਅਦ ਦੇ ਵਿਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ U-235 ਯੂਰੇਨੀਅਮ ਹੁੰਦਾ ਉਹ ਤੇ ਹੁਣ ਕੀ ਆ ਖਾਕ ਸਾਹਿਬ ਜੀ ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ ਤੁਸੀਂ ਸੁਣਿਆ ਹੋਣਾ, ਬਹੁਤੇ ਲੋਕਾਂ ਨੇ ਇਹ ਸੁਣਿਆ ਆ। ਇਹ 1981 ਦੇ ਵਿਚ ਜਿਹੜੀ ਤਰੀਕ 26 ਅਪ੍ਰੈਲ ਜੀ, ਇਸ ਤਰੀਕ ਨੂੰ 26 ਅਪ੍ਰੈਲ ਨੂੰ ਉਹ ਜਿਹੜਾ ਯੂਕਰੇਨ ਆ ਉਥੇ ਪਹਿਲਾਂ ਤੋਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ, ਤੇ ਉਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਏ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉਥੇ ਯੂਕਰੇਨ ਦੇ ਵਿਚ, ਤੇ ਉਹਦੇ ਵਿਚੋਂ 7 ਸਾਲ ਦੀ ਹੋਇਆ ਕੀ ਸੀਗਾ, ਹੁਣ ਉਹਨੂੰ ਪੂਰੇ ਪੂਰੇ 40 ਸਾਲ ਹੋ ਗਏ ਆ। ਤੇ ਉਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ, ਉਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ, ਕਿਉਂਕਿ ਉਥੇ ਰੇਡੀਏਸ਼ਨ ਆ ਜਿਹੜੀ ਉਹ ਅਜੇ ਤਿਕਰ ਵੀ
1: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ।
0: ਹਾਂਜੀ 40 ਸਾਲ ਵੀ ਹੈਗਾ, ਔਰ ਉਹਦੇ ਦੁਆਲੇ 2600 ਵਰਗ ਕਿਲੋਮੀਟਰ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ। ਜੇ ਕਿਸੇ ਨੇ ਜਾਣਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੋਂ ਮੁੜ ਕੇ ਆਉਣਾ ਕਿ ਨਹੀਂ ਆਉਣਾ। ਤੇ ਇਹ ਜਿਹੜਾ ਹੁਣ ਖਾਕਸਾ ਜੀ, ਇਹ ਖੇਤਰ ਏਡਾ ਵੱਡਾ ਆ, ਇਹ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ, ਇਹਦੇ ਜੇ ਆਪਾਂ ਬਾਹੀਆਂ ਗਿਣੀਆਂ ਇਹਨਾਂ ਜੀ ਜੀ ਠੀਕ ਆ, ਤੇ ਇਹਦੇ ਵਿਚੋਂ ਇਹ 36.67 ਜਿਹੜਾ ਆ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੋਣ ਚਾਰ ਤੇ ਉਹ ਬਣਦੀਆਂ, ਜਾਣੀ ਕਿ 36 ਕਿਲੋਮੀਟਰ ਉਧਰ ਨੂੰ 36 ਉਧਰ ਨੂੰ 36 ਇਧਰ ਨੂੰ, ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿੱਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ, ਅਸੀਂ ਗੱਲ ਨੀ ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ, ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ। ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ, ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ ਬਹੁਤ ਮੋਟੀ 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ, ਜਾਣੀ ਕਿ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹਦੇ ਆਸੇ ਪਾਸੇ ਲਾ ਦੇਈਏ ਤਾਂ ਕਿ ਉਹਦੇ ਵਿੱਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ। ਤੇ ਦੋਸਤੋ ਇਹਦੇ ਵਿੱਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿੱਚ ਡਰੋਨ ਜਿਹੜਾ ਉਹ ਮਾਰਿਆ ਸੀਗਾ, ਜਿਹਦੇ ਕਾਰਨ ਉਹ ਚੀਜ਼ ਹੈ ਜਿਹੜੀ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਦਿਓ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ, ਉਹਦੇ ਵਿੱਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ, ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿੱਚੋਂ ਨਵੀਂ, ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਭਈ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ। ਤੇ ਇਹਦੇ ਵਿੱਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨੇ ਵਾਲੀ, ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ, ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚਰਨੋਬਿਲ ਦੇ ਵਿੱਚ ਇਹਦੇ ਵਿੱਚ 190 ਤੋਂ 192 ਮੈਟ੍ਰਿਕ ਟਨ, ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ 1 ਟਨ ਹੁੰਦਾ ਆ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ, ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫਿਊਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ, ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਨ ਆ ਜਿਹੜਾ ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ, ਜੇ ਇਹ ਕਿਤੇ ਉਸ ਹਾਲਾਤ ਦੇ ਵਿਚ ਪਹੁੰਚ ਕੇ ਉਥੇ ਐਕਸਪਲੋਜਨ ਹੋ ਜਾਵੇ, ਉਹ ਫਟ ਜਾਵੇ ਜਿਹੜਾ ਉਹ ਉਹਨੇ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੌਂਕਰੀਟ ਦਾ ਤੇ ਉਹਦੇ ਉੱਪਰ ਵੀ ਇੱਕ ਹੋਰ ਸਟੀਲ ਦਾ, ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜਾ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿਚ। ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆਂ ਦਾ ਬਣਨਾ ਕੀ ਆ, ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ, ਔਰ ਇਹਦੇ ਬਾਰੇ ਦੇ ਵਿਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ 80% ਤੇ ਪਹੁੰਚੀ ਹੋਈ ਆ, ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ, ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤਿਕਰ ਪ੍ਰਤੀਸ਼ਤ ਤਿਕਰ ਉਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ। ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ, ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ। ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ, ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ, ਤੇ ਉਹਦੇ ਕੋਲ ਮੇਰਾ ਖਿਆਲ ਹੈ 80-90 ਕੋਈ ਸ਼ੌਕ ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ, ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੇ ਕੁ ਹੈਗੇ ਆ। ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ, ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ, ਉਹ ਯੂਕੇ ਕੋਲ ਵੀ ਆ, ਉਹ ਫਰਾਂਸ ਕੋਲ ਵੀ ਆ, ਨਾਰਥ ਕੋਰੀਆ ਕੋਲ ਵੀ ਆ, ਇੰਡੀਆ ਕੋਲ ਵੀ ਆ, ਤੇ ਪਾਕਿਸਤਾਨ ਕੋਲ ਵੀ ਆ, ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ। ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਭਈ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਭਈ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ, ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜ਼ਿਆਦਾ ਆ, ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ, ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਭਈ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਹਿ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੇ ਆ। ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਐਟਮ ਬੰਬ ਪਏ ਆ, ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ, ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿੱਚ ਆ ਉਹਦੇ ਤੋਂ ਪਤਾ ਨਹੀਂ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਢੇਰੀ ਜਿਹੜਾ ਉਹ ਕਰਨ ਲੱਗੇ ਆ ਕਿ ਇਹਦੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ। ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ, ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਅਫਵਾਹਾਂ ਦੇ ਵਿੱਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ। ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ, ਫੇਰ ਦੁਬਾਰਾ ਫੇਰ ਪਾਕਿਸਤਾਨ ਗਏ, ਤੇ ਫੇਰ ਪਾਕਿਸਤਾਨ ਤੋਂ ਉਹਨਾਂ ਨੇ ਅੱਗੇ ਇਸਲਾਮਾਬਾਦ ਦੇ ਵਿੱਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਹਨਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਹਨਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਹਨਾਂ ਨੇ ਫੇਰ ਜਾਣਾ ਸੀਗਾ ਓਮਾਨ, ਤੇ ਓਮਾਨ ਤੋਂ ਅੱਗੇ ਫੇਰ ਉਹਨਾਂ ਨੇ ਜਾਣਾ ਸੀਗਾ ਰੂਸ, ਤੇ ਉਹਨਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿੱਚ ਫੇਰ ਉਹ ਦੁਬਾਰਾ ਤੋਂ ਗਏ ਆ। ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿਕਰ ਕੋਈ ਪਤਾ ਨਹੀਂ, ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਇੱਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ, ਬਦਲ ਲਿਆ ਹੋਣਾ, ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ, ਪਰ ਕੁਛ ਨਾ ਕੁਛ ਉਹਦੇ ਵਿੱਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ 1-2-4-5-7 ਦਿਨਾਂ ਦੇ ਵਿੱਚ ਜਿਹੜਾ ਉਹ ਆ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ। ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ।
1: ਥੈਂਕ ਯੂ ਸੋ ਮਚ ਸ਼੍ਰੋਤਿਓ, ਤੁਹਾਡਾ ਵੀ ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਜੀ ਵੱਲੋਂ, ਸਾਰੇ ਸਤਿਕਾਰਯੋਗ ਸ਼੍ਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।

ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਕਾਕ, ਪ੍ਰਵਾਸ ਰੇਡੀਓ, ਫਰੈਂਕਫੋਰਟ, ਜਰਮਨੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ, ਕੁਛ ਲੇਟ ਹੋ ਗਏ ਅੱਜ, ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖ਼ਬਰਾਂ ਵੱਲ ਚੱਲਾਂਗੇ। ਲਓ ਜੀ।